0: 647-678-2754. 647-678-2754. Caledon, Mitsubishi. 2727. Hello?
1: ਹਾਂਜੀ ਨਵੀਂ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
1: ਮੈਂ ਦੋ ਗੱਲਾਂ ਕਰਨੀਆਂ ਤੇ ਤੀਜਾ ਬਾਅਦ ਚ ਨਾ ਤੰਜ ਕਸਣਾ ਤੰਜ ਜਿਹੜਾ ਹੁੰਦਾ ਉਹ ਮੈਨੂੰ ਪਲੀਜ਼ ਸੁਣ ਲਿਆ ਜੋ ਕੱਟੇ ਹੋਣਾ ਤੇ ਚੌਥਾ ਜਿਹਨੂੰ ਗੱਲਾਂ ਹੀ ਇਹੋ ਜਿਹੀਆਂ ਕਰਦੇ ਤੇ ਫਿਰ ਜੱਟ ਨੂੰ ਪ੍ਰੇਤ ਟੱਕਰੀ ਉਹੀ ਗਾਣਾ ਲਾਇਓ
0: ਉਹ ਮੈਂ ਲਾਤਾ ਪਹਿਲਾਂ ਮੈਂ ਲਾ ਕੇ ਹਟਿਆ
1: ਅੱਛਾ ਠੀਕ ਹੈ ਤੇ ਇਹ ਆਪਣੇ ਨਾ ਐਡਮਿੰਟਨ ਦੇ ਵਿੱਚ ਹਸਪਤਾਲ ਹੈ ਉਹਦੇ ਆਪਣੀ ਲਿਫਟ ਦੇ ਵਿੱਚ ਜਾ ਰਹੇ ਸੀ ਕੋਈ ਸੀਗਾ ਨੌਜਵਾਨ ਬੱਚਾ ਉਹਦਾ ਉੱਥੇ ਜਾਂਦਾ ਉਹਦੀ ਡੈਥ ਹੋ ਗਈ ਸੀ ਬਾਰਾਂ ਵਜੇ ਤੋਂ ਬਾਅਦ ਉਹ ਆਪਣੇ ਆਪ ਹੀ ਬੰਦ ਹੋ ਜਾਂਦੀ ਸੀ ਆਪਣੇ ਆਪ ਹੀ ਖੁੱਲ ਜਾਂਦੀ ਸੀ ਕਦੇ ਕਿਤੇ ਜਾ ਵੜਦੀ ਸੀ ਉਸ ਜਿਹੜੀ ਆਪਣੀ ਲਿਫਟ ਦੇ ਵਿੱਚ ਕੋਈ ਵੀ ਨੀ ਚੜਦਾ ਅੱਜ ਤੱਕ ਵੀ ਐਡਮਿੰਟਨ ਚ ਹਾਂਜੀ ਹਸਪਤਾਲ ਦੇ ਵਿੱਚ ਤੇ ਨੰਬਰ ਆਹ ਆਪਣੇ ਗੁਰੂ ਘਰ ਮਲਚਨ ਗੁਰੂ ਘਰ ਕੋਲ ਜਿਹੜੀ ਇਹ ਨੂੰਹ ਮਾਰੀ ਸੀ ਭਾਈ ਨੇ ਕਿੰਨਾ ਚਿਰ ਹੁਣ ਉਹ ਆਪਣੀ ਸ਼ੋਪ ਨੀ ਵਿਕੀ ਕਿੰਨਾ ਚਿਰ ਪਈ ਰਹੀ
0: ਹਾਂ ਨਹੀਂ ਹੁੰਦਾ ਜ਼ਰੂਰ ਹੈ ਜੇ ਜਿਹੜੇ ਘਰਾਂ ਚ ਇਦਾਂ ਦੀ ਕੋਈ ਗੱਲ ਹੁੰਦੀ ਹੈ ਉਹ ਵਿਕਦੇ ਨੀ ਛੇਤੀ
1: ਹਾਂਜੀ ਉਹ ਡਰ ਪੈ ਜਾਂਦਾ ਅੰਦਰ ਆਪਣੇ
0: ਹਾਂਜੀ ਨਹੀਂ ਹੈਗਾ ਹੀ ਜ਼ਰੂਰ
1: ਫਿਰ ਉਹਦਾ ਹੋ ਜਾਂਦਾ ਤੇ ਇੱਕ ਤੁਸੀਂ ਆਸ ਦੀ ਕਰਨ ਕਹੀ ਸੀਗੀ
0: ਹਾਂ
1: ਆਪਣੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਵਿਧਾਨ ਸਭਾ ਚ ਜਾ ਵੜਦੇ ਪਹਿਲਾਂ ਉਹਨਾਂ ਦੇ ਲੈ ਕੇ ਚੱਲੀਏ ਮਾੜਾ ਮੋਟਾ ਵੀ ਉਹ ਠੀਕ ਹੋ ਜਾਣ
0: ਚਲੋ ਠੀਕ ਹੀ ਨੇ ਸਾਰੇ ਠੀਕ ਨੇ ਸ਼ਹਿਰ ਦੀਆਂ ਟੌਪ ਦੀਆਂ ਖਬਰਾਂ ਨੇ ਜੁੜਿਆ ਕਰੋ ਤੇ ਤੁਸੀਂ ਵੀ ਆਪ ਕਹੋਗੇ ਨਵੀਂ ਯਾਰ ਬਾਕੀ ਬੱਲੇ ਬੱਲੇ ਆ ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਇੱਕ ਕਾਲ ਲੈ ਲੈਂਦੇ ਆ ਫਿਰ ਸਰਾਸ਼ ਵੀ ਸਾਡੇ ਨਾਲ ਨੇ 3631 ਹੈਲੋ
2: ਸੰਦੂਰ ਰੱਖ ਲੈਣਾ ਸੰਦੂਰ ਘਰ ਦੇ ਮੂਹਰੇ ਰੱਖ ਦੇਣਾ ਤੇ ਤੜਕੇ ਉੱਠ ਕੇ ਉਹਨਾਂ ਦੇਖਣਾ ਰੌਲੀ ਪਾ ਲੈਣੇ ਟੂਣਾ ਕਰਕੇ ਆਇਆ ਕੋਈ ਹੋ ਗਿਆ ਉਹ ਹੋ
0: ਗਿਆ
2: ਉਹ ਘਰ ਜਿਹੜਾ ਵਹਿਮੀ ਜਿਹਾ ਬਹੁਤ ਸੀਗਾ ਨਾ ਏਦਾਂ ਦਾ ਖੁੱਲੇ ਹੁੰਦੇ ਸੀਗੇ ਜਦੋਂ ਬਿਜਲੀ ਬਿਜਲੀ ਨੀ ਆਮ ਹੁੰਦੀ ਸੀ ਆਪਣੇ ਪਿੰਡਾਂ ਦੇ ਵਿੱਚ ਦੀਵੇ ਦੂਵੇ ਚਲਾ ਹੋਵੇ ਪੱਤਾ ਲਾਉਂਦੇ ਹੁੰਦੇ ਸੀ ਸਾਨੂੰ ਕੀ ਹਾਂ ਮੈਂ ਮੇਰਾ ਇੱਕ ਦੋਸਤ ਸੀ ਸਾਨੂੰ ਨਾ ਇੱਕ ਕਛੂ ਮਿਲ ਗਿਆ ਕਛੂ
0: ਠੀਕ ਹੈ
2: ਅਸੀਂ ਰੱਖ ਲਿਆ ਟੋਕੇ ਥੱਲੇ ਰੱਖ ਲਿਆ ਰਾਤ ਨੂੰ ਅਸੀਂ ਕੀਤਾ ਨਾ ਕੋਈ ਤੜਕੇ ਜਿਹਾ ਨੂੰ ਉੱਠ ਗਏ ਕਛੂ ਦੇ ਉੱਪਰ ਦੀਵਾ ਬਣਾ ਕੇ ਆਟੇ ਦਾ ਤੇ ਥੋੜਾ ਤੇਲ ਪਾ ਕੇ ਤੇ ਦੀਵਾ ਜਗਾ ਕੇ ਤੇ ਕਛੂ ਦੇ ਉੱਪਰ ਚਵੇੜ ਦਿੱਤਾ
0: ਤੇ
2: ਕਛੂ ਮੈਂ ਛੱਡ ਦਿੱਤਾ ਉਹਨਾਂ ਨੇ ਵਿਹੜੇ ਚ ਉਹ ਕਛੂ ਹੁਣ ਹੌਲੀ ਹੌਲੀ ਤੁਰਿਆ ਫਿਰ ਉੱਤੋਂ ਅਸੀਂ ਰੋਲੀ ਪਾਤੀ ਉਹ ਭੂਤ ਭੂਤ ਅੱਧਾ ਪਿੰਡ ਉੱਠ ਕੇ ਇਕੱਠਾ ਹੋ ਗਿਆ ਤੇ
0: ਅੱਛਾ ਠੀਕ ਹੈ ਛੋਟੇ ਹੁੰਦੇ ਤਾਂ ਬੜਾ ਕੁਝ ਚੱਲਦਾ ਰਿਹਾ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਵੀ ਥੈਂਕ ਯੂ ਤੇ ਸਾਡੇ ਨਾਲ ਸਰਾਸ਼ ਜੁੜੇ ਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਸ਼ ਹੁਣੇ ਤੁਹਾਨੂੰ ਗਵਰਨਮੈਂਟ ਕੋਲੋਂ ਐਜੂਕੇਸ਼ਨ ਲਈ ਗ੍ਰਾਂਟਸ ਲੈ ਕੇ ਦੇ ਰਹੇ ਆ ਸਰਾਸ਼ ਕਿਵੇਂ ਹੋ
3: ਤੋ ਬਹੁਤ ਲੋਕ ਪਹਿਲੇ ਹੀ ਅਨਰੋਲ ਹੋ ਚੁੱਕੇ ਹੈ ਜੀ ਥੋੜੇ ਸਹੀ ਰਹਿ ਗਏ ਹੈ ਉਹ ਵੀ ਇਹ ਓਪਰਚੁਨਿਟੀ ਕੋ ਮਿਸ ਨਾ ਕਰੇ ਇਹ ਟਾਈਮ ਵਾਪਿਸ ਨਹੀਂ ਆਏਗਾ ਕਿਉਂਕਿ ਗਵਰਨਮੈਂਟ ਪਾਲਿਸੀ ਹੈ ਇਹ ਰਾਈਟ ਐਸਾ ਨਹੀਂ ਹੈ ਕਿ ਅੱਜ ਫਾਦਰਸ ਡੇ ਹੈ 50% ਆਫ ਫਿਰ ਸੇ ਮਦਰਸ ਡੇ ਪੇ 100% ਆਫ ਜੋ ਹੈ ਵੋ ਹੈ ਆਜ ਹੈ ਤੋ ਹੈ ਕੱਲ ਹੈ ਤੋ ਨਹੀਂ ਹੈ ਤੋ ਅਭੀ ਇਨਰੋਲ ਕਰੇ ਸਕਿੱਲ ਡਿਵੈਲਪ ਕਰੇ 30 ਸੇ ਲੇਕੇ 100,000 ਕੀ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ ਡਾਇਰੈਕਟ ਗਵਰਨਮੈਂਟ ਸੇ ਜਿਸਕਾ ਹਾਫ ਪੈਸਾ ਕਿਆ ਹੈ ਗ੍ਰਾਂਟਸ ਨਾਨ ਰਿਫੰਡੇਬਲ ਜੋ ਵਾਪਿਸ ਹੀ ਨਹੀਂ ਕਰਨਾ ਰੈਸਟ ਕਿਆ ਹੈ ਆਪਸ਼ਨਲ ਲੋਨ ਜੋ ਕਿ 1.5 ਸਾਲ ਬਾਅਦ ਆਪਣੇ ਵਾਪਿਸ ਕਰਨਾ ਸਟਾਰਟ ਕਰਨਾ ਤਬ ਤੱਕ ਇਹ ਲੋਨ 0% ਪਿਆ
0: ਵੈਰੀ ਗੁੱਡ ਐਂਡ ਸਰਾਸ਼ ਜਿਹੜੇ ਗ੍ਰਾਂਟਸ ਨੇ ਇਹ ਕਿਹਨੂੰ ਕਿਹਨੂੰ ਮਿਲ ਰਹੇ ਨੇ
3: ਹਾਂਜੀ ਸਟੇਟਸ ਆਪਕਾ ਕੈਨੇਡਾ ਮੇ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਸਭ ਸੇ ਮੇਨ ਥਿੰਗ ਹਮਾਰੇ ਪਾਸ ਕਾਲਸ ਆਤੇ ਹੈ बोलते हमारी इनकम 80 है, 90 है, 100 है, हम यहाँ भी कहते हैं जी आपको बेनिफिट नहीं है, तब भी कहते हैं आपको बेनिफिट नहीं है। अगर आपकी इनकम $70,000 से कम है फैमिली इनकम, तो ही आपको इसका बेनिफिट है। आप ओंटारियो में कहीं भी रहते हैं, हैमिल्टन दैट डजंट मैटर, लाइक हैमिल्टन GTA, क्योंकि फुली ऑनलाइन कोर्सेज सोखे जो कोर्सेज है साढ़े को गवर्नमेंट फंड कर दिया है, उन कोर्सेज की फीस पे करती है डायरेक्टली टू द कॉलेज। आपको अलग से लिविंग एक्सपेंसेस लाइक फंडिंग करती है $30,000 to $100,000 की, जो कि आप अकाउंट में आते हैं।
0: वेरी गुड, सरांश का नंबर है
3: 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 2643175437 ہے, گورنمنٹ سپانسر کرتی ان پروگرامز کو, آپ کو فیس بھی اپنے پاکٹ سے نہیں کرنی اور ساتھ میں آپ کو فنڈنگ بھی مل رہی ہے. لیکن یہ چیز کب چینج ہونے والی ہے؟ دو مہینے بعد. کوئی ایج لمٹ نہیں ہے جی اس میں, آپ انمپلائڈ ہیں, اگر آپ کی انکم کم ہے آپ کو زیادہ بینیفٹ ہے, اور اگر آپ ہاؤس وائف ہیں, اوبر ڈرائیور, سیلف امپلائڈ ہیں, میرے لیے سیلف امپلائڈ, آپ کو اچھا بینیفٹ ہے, اس اپرچونیٹی کو مس نہ کریں. کوئی اس میں لون میں کوئی کولیٹرل نہیں ہے, کوئی سیکیورٹی نہیں ہے, یا انہوں نے اگر آپ کے پاس گھر نہیں ہے تو آپ کو زیادہ فنڈنگ آتی ہے. گورنمنٹ یہاں پہ لائک پروگرامس اسسٹ کرتے ہیں جو کہ لو انکم مڈل انکم ہے. تو کال کریں, آپ ہمیں ابھی کال کر سکتے ہیں, ہمارے آفس بھی آپ کل آ سکتے ہیں. نمبر ہے 437-264-3175. فلی آن لائن کورسز, سوکھے جے کورسز, اسائنمنٹس ہیں, ایگزامینیشن نہیں ہے. منڈے ٹو فرائیڈے صرف 3 گھنٹے دینے, آپ نے زیادہ ٹائم نہیں لگانا آپ نے.
0: ویری گڈ. نمبر سرانش پھر سے دے دو.
3: ہاں جی, فیس کام ہونے کے بعد ہے ہماری 199 سے 499, نو کیچ, نو لائک کمیشن. نمبر اگین 437-264-3175, 437-264-3175, 437-264-3175,
0: 437-264-3175, 437-264-3175. بہت شکریہ سرانش, تھینک یو سو مچ, تھینک یو. سو پروگرام پہ جب 905-673-3337 اپنا فون نمبر ہے. نمی کچن ریڈی کراؤ, ٹاپ آف دا لائن کچن ریڈی کرا لی نا, گھر کی ویلو اپنے آپ ملو ملی اپ ہو جاتی ہے. سو برانڈ نیو کچن لئی تسی ضرور یاد رکھو نیو ہائٹس کچن دے جسپال رائے پا جی نو, تے جسپال پا جی دا فون نمبر ہے 416-859-1920. برانڈ نیو کچن ساڈا نام لے دیو, ڈسکاؤنٹ پکا ملے گا. ساڈا نام لے دیو, ایک ڈبل انڈر ماؤنٹ سنک بھی فری ملے گا. کچن ریڈی کراؤ, نمی وینٹیز, نمے کاؤنٹر ٹاپ, کوئی بار نواں بنوانا ہے, تسی ٹی وی یونٹس بڑے نویں بنونے نے. یار اتنا سونا بھاجی کام کر دیا, اسی گھر بیٹھے بھی انہوں کا کام دیکھ رہے سی, تے تسی بھی امپریس ہوں گے. نمبر ہے 416-859-1920, 416-859-1920. اگر تسی بزنس چلاؤنے ہو تے بک کیپنگ پیچھے رہ گی, پے رول, ایچ ایس ٹی, کارپوریٹ ٹیکس یا سی آر اے کمپلائنس کی ٹینشن ہے, ٹیکسل اکاؤنٹنگ تھوڑے بزنس لئی, بک کیپنگ, پے رول, کارپوریٹ ٹیکس فائلنگ, ایچ ایس ٹی سپورٹ, تے پورا سال ٹیکس پلاننگ وچ پروفیشنل ہیلپ کرتے ہیں, ٹرکنگ, کنسٹرکشن, ریسٹورنٹ, ریٹیل, ریئل اسٹیٹ, آئی ٹی کنسلٹنگ یا کسی بھی سمال بزنس لئی, ٹیکسل اکاؤنٹنگ تھوڑے اکاؤنٹس نو کلین, آرگنائز, تے سی آر اے ریڈی رکھنے وچ مدد کرتے ہیں. اج ہی اپنا بالکل فری تسی 20-25 منٹ دا ٹیکس ریویو بک کرو 647-461-0361, 647-461-0361, تے فری تھوڑا یار ٹیکس ریویو ہو رہا, ہور کی اپن نو چاہیے دا. نمبر نوٹ کر لو 647-461-0361 دے اتے تسی کال ضرور کر سکتے ہو. پروگرام پہ جا بھی رہا, نمبر ہے اپنا 905-673-3337, 905-673-3337, تے گلاں باتاں ہو رہی ہیں. تسی سن رہے ہو پروگرام پنجابی لہرا نوی سدھو دے نال. اپنی بزنس دی ایڈورٹائزمنٹ دے لئی یا ہور کوئی بھی جانکاری لین دے لئی کال کرو 647-504-1557, 647-504-1557. Bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye bye b

0: ਭਾਵੇਂ ਵਾ ਦਿਲਜੀਤ ਦਿਲਜੀਤ ਹੋਈ ਪਈ ਆ ਤੇ 31 ਤਰੀਕ ਨੂੰ ਦਿਲਜੀਤ ਨੇ ਆ ਜਾਣਾ 9090 ਹਾਂਜੀ
1: ਸਤਿ ਸ੍ਰੀ ਅਕਾਲ ਕਿਵੇਂ ਹੋ ਨਵੀਨ ਭਾਈ
0: ਠੀਕ ਹੈ ਜੀ ਠੀਕ ਹੈ ਤੁਸੀਂ ਸੁਣਾਓ ਕੀ ਹਾਲ ਚਾਲ
1: ਮੈਂ ਬਿਲਕੁਲ ਠੀਕ ਹੂੰ ਯੇ ਆਪਣੇ ਆਂਖੋਂ ਸੇ ਦੇਖਾ ਹੁਆ ਵਾਕਿਆ ਹੈ ਮੇਰਾ ਯੇ ਤਕਰੀਬਨ 2 ਸਾਲ ਪਹਿਲੇ ਮੈਂ ਛੁੱਟੀ ਮਨਾਨੇ ਇੰਡੀਆ ਗਿਆ ਸੀ ਤੋ ਵਾ ਸਾਰੇ ਦੋਸਤ ਬੋਲੇ ਯਾਰ ਬਾਰਬੀਕਿਊ ਪਾਰਟੀ ਵਾਰਟੀ ਕਰ ਲੇਂਗੇ ਅੱਜ ਰਾਤ ਆ ਜਾ ਮਤਲਬ ਠੀਕ ਹੈ ਬਾਈ ਪਹੁੰਚੇਂਗੇ ਸਾਰੇ ਦੋਸਤਾਂ ਬੈਠੇ ਹੋਏ ਬੀਅਰ ਵੀਅਰ ਮਾਰ ਰਹੇ ਤੋ ਇੱਕ ਦੋਸਤ ਲੇਟਲੀ ਆਇਆ ਤੋ ਉਹ ਜੈਸੀ ਗਾੜੀ ਗੇਟ ਮੇ ਘੁਸੀ ਫਾਰਮ ਹਾਊਸ ਮੇ ਥੋੜੀ ਦੇਰ ਕੇ ਲਈ ਰੁਕ ਗਿਆ ਤੋ ਹਮ ਲੋਕ ਬੋਲੇ ਕਿਆ ਹੁਆ ਯਾਰ ਇਸਕੋ ਯੇ ਰੁਕ ਕਿਉਂ ਗਿਆ ਉਤਰ ਗਏ ਰੁਕਾ ਯਾ ਅਭੀ ਤੱਕ ਨਹੀਂ ਆਇਆ ਕਿਉਂਕਿ ਪਾਰਟੀ ਕਾ ਚੀਫ ਗੇਟ ਜੈਸਾ ਥਾ ਵੋ ਹਮਾਰੇ ਪੂਰੇ ਪੁਰਾਣੇ ਦੋਸਤ ਹੈ ਬਹਰਹਾਲ ਬਿਲਡਰ ਹੈ ਵੋ ਜਬ ਉਤਰ ਕੇ ਦੇਖਾ ਫਿਰ ਲੋਕ ਬੋਲੇ ਪਤਾ ਨਹੀਂ ਕਿਆ ਹੁਆ ਆ ਰਹਾ ਹੂੰਗਾ ਬੈਠ ਜਾ ਯਾਰ ਬੋਲੇ ਸਭ ਬੈਠ ਗਏ ਫਿਰ ਥੋੜੀ ਦੇਰ ਮੇ ਦਾਖਿਲ ਹੁਆ ਉਸ ਕੇ ਬਾਅਦ ਬੋਲਾ ਯਾਰ ਕਿਸੀ ਕਨੇ ਅੱਛੀ ਟੌਰਚ ਹੈ ਬੜੀ ਟੌਰਚ ਹੈ ਤੋ ਬੋਲੇ ਕਿਆ ਬਾਤ ਹੈ ਤੋ ਮਾਲੀ ਆਇਆ ਕਿਆ ਹੋ ਨਾ ਸਾਹਿਬ ਬੋਲਾ ਬੜੀ ਵਾਲੀ ਟੌਰਚ ਲਾਣਾ ਬੋਲੇ ਕਿਆ ਹੁਆ ਕਿਆ ਥਾ ਤੂੰ ਗਾੜੀ ਕਿਉਂ ਰੋਕਾ ਵਾ ਬੋਲੇ ਜਬ ਮੈਂ ਗੇਟ ਮੇ ਘੁਸਾ ਤੋ ਬਿਲਕੁਲ ਇੱਕ ਛੋਟਾ ਸਾ ਸਾਂਪ ਥਾ ਉਹ ਕ੍ਰਾਸ ਕਰ ਰਹਾ ਥਾ ਮੇਰੀ ਗਾੜੀ ਮੇ ਮੁਝੇ ਐਸਾ ਲਗਾ ਪਤਾ ਨਹੀਂ ਕਿਆ ਸਾਂਪ ਹੈ ਕਿਆ ਚੀਜ਼ ਹੈ ਰੁਕੇ ਮੈਂ ਦੇਖਾ ਔਰ ਮੈਂ ਆਪਣਾ ਜਾਗ ਨਿਕਾਲ ਕੇ ਜਾਗ ਕਾ ਜੋ ਆਇਰਨ ਹੋਤਾ ਨਾ ਸਟਿਕ ਬੜਾ ਲੋਹੇ ਕਾ ਉਸਸੇ ਮਾਰ ਡਾਲਾ ਉਸਕੋ ਅਰੇ ਤੂੰ ਐਸਾ ਕਿਉਂ ਕਰਾ ਤੋ ਬੋਲੇ ਸਾਂਪ ਹੈ ਯਾਰ ਕਾਟ ਲੇਤਾ ਥਾ ਕਿਸੀ ਕੋ ਇਸਲੀਏ ਮਾਰ ਦਿਆ ਤੋ ਬੋਲੇ ਤੂੰ ਟੌਰਚ ਕਿਉਂ ਮੰਗ ਰਹਾ ਟੌਰਚ ਇਸੇ ਮੰਗ ਰਹਾ ਕਿ ਉਸਕੀ ਬਾਡੀ ਅਚਾਨਕ ਗਾਇਬ ਹੋ ਗਈ ਬੋਲੇ ਤੂੰ ਕਿਆ ਬੋਲ ਰਹਾ ਬੋਲੇ ਹਾਂ ਤੋ ਇੱਕ ਸਾਹਿਬ ਬੈਠੇ ਹੋਏ ਥੇ ਜਿਨਕੋ ਕਾਫੀ ਨੌਲੇਜ ਥੀ ਤਾਂਤਰਿਕ ਵਿਦਿਆ ਕਿ ਉਹਨਾਂ ਬੋਲੇ ਅਗਰ ਬਾਡੀ ਚਲੇ ਗਈ ਤੋ ਯੇ ਜਿੰਨਾਤ ਕਾ ਬੇਟਾ ਥਾ ਯੇ ਲੋਕ ਤੇਰੇ ਕੋ ਅਬ ਛੋੜੇਂਗੇ ਨਹੀਂ ਤੂੰ ਚਾਹੇ ਕਿਧਰ ਵੀ ਦੁਨੀਆ ਮੇ ਜਾ ਬੋਲੇ ਯਾਰ ਐਸਾ ਡਰਾ ਮਤ ਮੁਝੇ ਤੋ ਬੋਲੇ ਤੂੰ ਖੁਦ ਬੋਲ ਰਹਾ ਬਾਡੀ ਨਹੀਂ ਮਿਲੀ ਬਾਡੀ ਮਿਲੀ ਕਿਆ ਬੋਲੇ ਨਹੀਂ ਬਾਡੀ ਨਹੀਂ ਮਿਲੀ ਸਭ ਜਾ ਕੇ ਦੇਖੇ ਹਮ ਲੋਕ ਭਾਗ ਕੇ ਜਲਦੀ ਤੋ ਵਾਕਈ ਵਾਂ ਪੇ ਨਾ ਬਲੱਡ ਥਾ ਨਾ ਹਾਂ ਅਲਬਤਾ ਬਲੱਡ ਇਸਕੋ ਲਗਾ ਹੁਆ ਥਾ ਜਿਸ ਆਇਰਨ ਸੇ ਉਹ ਗਾੜੀ ਕੇ ਜਾਗ ਸੇ ਮਾਰਾ ਨਾ ਉਸ ਪੇ ਬਲੱਡ ਥਾ ਜ਼ਰੂਰ ਬਲੱਡ ਕੇ ਸਟੇਨ ਥੇ ਲੇਕਿਨ ਬਾਡੀ ਨਹੀਂ ਮਿਲੀ ਯੇ ਪਰੇਸ਼ਾਨ ਹੋ ਗਏ ਬਹਰਲ ਤੋ ਬੈਠਾ ਥਾ ਤੋ ਤਾਂਤਰਿਕ ਵਾਲੇ ਸੇ ਪੁੱਛਾ ਇਸ ਨੇ ਯਾਰ ਤੂੰ ਬਾਤ ਕਿਆ ਬੋਲ ਰਹਾ ਜਿੰਨਾਤ ਕਾ ਬੇਟਾ ਥਾ ਮਤਲਬ ਇਹ ਕਿ ਉਹ ਲੋਕ ਬਾਡੀ ਗਾਇਬ ਕਰ ਦਿੱਤੇ ਮਰਨੇ ਕੇ ਬਾਅਦ ਬੋਲੇ ਹਾਂ ਉਹ ਲੋਕ ਲੈ ਜਾਤੇ ਆਪਣੇ ਹਿਸਾਬ ਸੇ ਉਸਕੋ ਕਿਰਿਆਕਰਮ ਕਰਨੇ ਮਗਰ ਤੂੰ ਨੋਟਿਸ ਕਰੇਗਾ ਤੇਰੇ ਕੋ ਯਾ ਤੋ ਡਰਾਉਣੇ ਖਾਬ ਆਏਗੇ ਰਾਤ ਸੇ ਆਜ ਸੇ ਯਾ ਫਿਰ ਤੇਰੀ ਜ਼ਿੰਦਗੀ ਮੇ ਕੋਈ ਬੜਾ ਸਾ ਨੁਕਸਾਨ ਹੋਗਾ ਅਬ ਉਹ ਬੈਠਾ ਹੁਆ ਹੀ ਹੈ ਥੋੜੀ ਦੇਰ ਮੇ ਦੋਸਤ ਉਸਕੋ ਬੋਲਾ ਯਾਰ ਤੂੰ ਗਿਲਾਸ ਤੋ ਲੈ ਲੈ ਜਾਂਦੇ ਛੋੜ ਤੋ ਉਹ ਜਵਾਬ ਹੀ ਨਹੀਂ ਦੇ ਰਹਾ ਬੋਲਾ ਯਾਰ ਮੈਂ ਤੇਰੇ ਸੇ ਕੁਛ ਬਾਤ ਕਰੋ ਇਤਨੀ ਦੇਰ ਸੇ ਕੋਈ ਜਵਾਬ ਨਹੀਂ ਦੇ ਰਹਾ ਤੋ ਬੋਲਾ ਮੇਰੇ ਕੋ ਸੁਣਾਈ ਨਹੀਂ ਦੇ ਰਹਾ ਕੁਛ ਵੀ ਐਸਾ ਬੋਲਾ ਬੋਲੀ ਤੂੰ ਕਿਆ ਬੋਲ ਰਹਾ ਯਾਰ ਉਸਕੇ ਬਾਅਦ ਸੈਕਿੰਡ ਥਰਡ ਡੇ ਹਮ ਲੋਕ ਉਸਕੋ ਹਰ ਡਾਕਟਰ ਕੇ ਪਾਸ ਲੈ ਗਏ ਇੰਡੀਆ ਕੇ ਟੌਪ ਸੇ ਟੌਪ ਬੰਦੋ ਸੇ ਕੰਟੈਕਟ ਕਰੇ ਸਭ ਮਸ਼ੀਨੇ ਲਗਾਏ ਸਭ ਦੇਖ ਕੇ ਬੋਲਤੇ ਤੁਹਾਰੇ ਕਾਨ ਮੇ ਤੋ ਕੋਈ ਪ੍ਰੋਬਲਮ ਹੈ ਨਹੀਂ ਡਰਮ ਸਹੀ ਹੈ ਰਿਪੋਰਟ ਸਾਰੀ ਆ ਰਹੀ ਮਗਰ ਕਿਆ ਬਾਤ ਹੈ ਤੁਮਕੋ ਸੁਣਾਈ ਨਹੀਂ ਦੇਤਾ ਤੋ ਯੇ ਜਿੰਨਾਤ ਐਸਾ ਰਿਵੇਂਜ ਲੇਤੇ ਕਿ ਉਮਰ ਭਰ ਕੇ ਲਈ ਉਸਕੋ ਬਹਿਰਾ ਕਰ ਦੀਏ
0: ਅੱਛਾ ਚਲੋ
1: ਕਭੀ ਵੀ ਮਾਰਨੇ ਸੇ ਪਹਿਲੇ ਇਹ ਹੁਕਮ ਹੈ ਪੁਰਾਣੀ ਕਿਤਾਬੋ ਮੇ ਲਿਖਾ ਹੁਆ ਹੈ ਪੰਜਾਬ ਮੇ ਵੀ ਸੁਣਾ ਮੈਂ ਕਈ ਪੰਜਾਬੀ ਸਰਦਾਰੋਂ ਸੇ ਕਿ ਅਗਰ ਸਾਂਪ ਹੈ ਉਸਕੋ ਮਾਰਨੇ ਸੇ ਪਹਿਲੇ ਬੋਲੋ ਅਗਰ ਤੁਮ ਜਿਨ ਵਿਨ ਹੋ ਤੋ ਚਲੇ ਜਾਓ ਤੋ ਹਮੇ ਸਤਾਓ ਨਹੀਂ ਤੋ ਹਮ ਤੁਮੇ ਤਕਲੀਫ ਦੇਂਗੇ ਤੋ ਅਚਾਨਕ ਗਾਇਬ ਹੋ ਗਿਆ ਤੋ ਸਮਝ ਜਾਣਾ ਕਿ ਜਿੰਨਾਤ ਹੈ ਔਰ ਉਸਕੀ ਔਲਾਦ ਹੈ ਕਿਉਂਕਿ ਉਹ ਲੋਕ ਆਪਣਾ ਭੇਦ ਬਦਲ ਲੇਤੇ ਹੋ ਆਪਣਾ ਰੂਪ ਧਾਰਨ ਕਰ ਲੇਤੇ
0: ਠੀਕ ਹੈ ਸਰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਪ੍ਰੋਗਰਾਮ ਪੰਜਾਬੀ ਰਤ ਤੁਹਾਡੀ ਕਾਫੀ ਕਾਲ ਆ ਰਹੀਆਂ ਤੇ ਕੋਸ਼ਿਸ਼ ਕਰਦੇ ਹਾਂ ਕਿ ਲਾਈਨ ਬਾਈ ਲਾਈਨ ਸਭ ਲਈਏ ਤਾਂ ਥੋੜ੍ਹੇ ਬਰੀਫ ਰੱਖ ਲਿਆ ਕਰੋ ਗੱਲ ਨੂੰ ਇੰਡੀਅਨ ਫਰੂਟ ਲੈਂਡ ਨੂੰ ਯਾਦ ਰੱਖੋ ਗਰੋਸਰੀ ਕਰਨੀ ਹੈ ਤਾਂ ਇੰਡੀਅਨ ਫਰੂਟ ਲੈਂਡ 5 ਲੋਕੇਸ਼ਨਾਂ ਬ੍ਰੈਂਪਟਨ 'ਚ ਮਿਕਵੀਨ ਐਂਡ ਆਪਣੇ ਕੈਸਲਮੋਰ ਮੇਫੀਲਡ ਕ੍ਰੈਡਿਟ ਵਿਊ ਕੁਈਨ ਚਿੰਕਿਊਜ਼ੀ ਬਵੇਰ ਚਿੰਕਿਊਜ਼ੀ ਤੇ ਨਾਲ 25 ਸੈਂਡਲਵੁੱਡ ਤੇ ਨਵੀਂ ਲੋਕੇਸ਼ਨ ਖੁੱਲ੍ਹੀ ਹੈ ਸੈਂਡਲਵੁੱਡ ਹਰ ਇੰਟੇਰੀਓ ਜ਼ਰੂਰ ਪਹੁੰਚੋ ਤੇ ਨਾਲ ਦੀ ਨਾਲ ਯਾਦ ਰੱਖੋ ਇੱਕ ਮੈਸੇਜ ਕਿ ਇਹਨਾਂ ਦੀ ਇੱਕ ਕੇਂਬਰਿਜ ਵੀ ਲੋਕੇਸ਼ਨ ਹੈ 600 ਹੈਸਪਲ ਰੋਡ ਤੇ ਬਾਕੀ 33 ਫਾਰਨੀ ਡਰਾਈਵ ਇਹ ਨਗੁਐਲਫ ਵੀ ਲੋਕੇਸ਼ਨ ਹੈ 5921 ਹੈਲੋ
2: ਆਫਲਾਈਨ ਗੱਲ ਕਰਨਾ ਚਾਹੁੰਦਾ ਸੀ
0: ਹੋਰ ਕਰੋ ਜੀ 3126 ਹੈਲੋ
3: ਬਜ਼ੁਰਗ ਸੀ ਤੇ ਨਾਲ ਦੀ ਡਾਟਰ ਸੀਗੀ 25 ਸਾਲ ਦੀ ਤੇ ਕਹਿੰਦਾ ਮੈਂ 20-25 ਕਿਲੋਮੀਟਰ ਦੇ ਉਹਨਾਂ ਨੂੰ ਛੱਡਿਆ ਤੇ ਜਦ ਮੈਂ ਪਿੱਛੇ ਵੇਖਿਆ ਵੀ ਆ ਗਈ ਤੁਹਾਡੀ ਹੈ ਨਾ ਡੈਸਟੀਨੇਸ਼ਨ ਕਹਿੰਦਾ ਪਿੱਛੇ ਕੋਈ ਵੀ ਨਹੀਂ ਮੈਂ ਕਹਿੰਦਾ ਨਹੀਂ ਯਾਰ ਉਹ ਮੰਨਦਾ ਨੀ ਸੀ ਕਹਿੰਦਾ ਇਹ ਮੇਰੇ ਨਾਲ ਹੋਈ ਆ ਇਹ ਹਾਂਜੀ
0: ਚਲੋ ਨਹੀਂ ਹੋ ਸਕਦਾ ਜੇ ਕਿਸੇ ਨਾਲ ਹੋਈ ਅਗਲਾ ਝੂਠ ਤਾਂ ਨਹੀਂ ਬੋਲ ਰਿਹਾ ਸਾਡੇ ਨਾਲ ਸੁਖ ਭਾਈ ਜੀ ਜੁੜੇ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਦੀ ਬਾਰੀ
4: ਬਹੁਤ ਸ਼ੁਕਰੀਆ ਧੰਨਵਾਦ ਨਵੀਂ ਭਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਜਿਹੜੀ ਕੱਲ ਤੋਂ ਸਟਾਰਟ ਹੋਣ ਜਾ ਰਹੀ ਆ ਸੋ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ ਜ਼ਰੂਰ ਇੱਕ ਚੱਕਰ ਲਾਓ 6885 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਦੇ ਉੱਪਰ ਆ ਜਾਓ ਜੇ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਹੈ, ਕਿਉਂਕਿ ਡਿਸਕਾਊਂਟ ਤੇ ਤੋਹਫੇ ਮਿਲਣੇ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ। ਤੇ ਮੈਂ ਇੱਕ ਡੀਲ ਦਿੰਦਾ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕਸਟਮਾਈਜ਼ ਕੈਨੇਡੀਅਨ ਮੇਡ ਸੋਲਿਡ ਵੁੱਡ ਫਰੇਮ ਦਾ ਸੋਫਾ ਸੈੱਟ ਬਣਾਉਣਾ, ਸੋਫਾ ਐਂਡ ਲੈਪਸੈਟ ਚੋਇਸ ਆਫ ਕਲਰ ਦੇ ਨਾਲ, ਹਾਰਡ ਫੋਮ ਸੋਲਿਡ ਫੋਮ ਚਾਹੀਦੀ ਆ, ਲੈਗਸ ਨੂੰ ਤੁਸੀਂ ਗੋਲਡਨ ਸਿਲਵਰ ਜਾਂ ਵੁੱਡਨ ਲਵਾਉਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲੈਪਸੈਟ ਜਿਹਦੀ ਰੈਗੂਲਰ ਕੀਮਤ $2000 ਸੀ, $799 ਦੇ ਵਿੱਚ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਕੈਨੇਡੀਅਨ ਮੇਡ ਸੋਫਾ ਸੈੱਟ $799 ਦਾ ਮਿਲੂਗਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਫ੍ਰੀ, ਤੇ ਇੱਕ ਪੰਜਾਬੀ ਲਹਿਰਾ ਵੱਲੋਂ ਜਿਹੜਾ ਤੁਹਾਨੂੰ ਇਲੈਕਟ੍ਰੋਨਿਕ ਤੋਹਫਾ ਵੀ ਦਿੱਤਾ ਜਾਊਗਾ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀਂ ਬਾਜੀ।
0: ਕਿਆ ਬਾਤ ਹੈ, ਹੋ ਜਾਓ ਰੈਡੀ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ। ਇੱਕ ਬਾਈ ਜੀ ਦਾ ਫੋਨ ਆਇਆ ਬੜੇ ਪਿਆਰ ਨਾਲ, ਕਹਿੰਦੇ ਨਵੀਂ ਇੱਕ ਮੈਂ ਤੁਹਾਨੂੰ ਟੌਪਿਕ ਦੱਸਣਾ, ਟੌਪਿਕ ਜ਼ਰੂਰ ਦੱਸਿਆ ਕਰੋ, ਪਰ ਸਾਨੂੰ ਨਾ ਇੰਸਟਾਗ੍ਰਾਮ ਤੇ ਤੁਸੀਂ ਮੈਸੇਜ ਭੇਜਦਿਆ ਕਰੋ ਕਿ ਭਾਜੀ ਆਹ ਟੌਪਿਕ ਕਰੋ। ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ PUNJABILEHRAN, ਉਹਦੇ ਤੇ ਥੋੜ੍ਹਾ ਜਿਹਾ ਸੌਖਾ ਰਹਿੰਦਾ। ਸੋ ਇੰਸਟਾਗ੍ਰਾਮ ਤੇ ਮੈਸੇਜ ਜ਼ਰੂਰ ਕਰਦਿਆ ਕਰੋ, ਤੇ ਜੀ ਸਦਕੇ ਯਾਰ ਇਸ ਤਰ੍ਹਾਂ ਵੇਟ ਕਰਦੇ ਕਿ ਤੁਹਾਡੇ ਟੌਪਿਕ ਸਾਡੇ ਤੱਕ ਪਹੁੰਚਣ। ਸੋ ਇੰਸਟਾਗ੍ਰਾਮ ਪੰਜਾਬੀ ਲਹਿਰਾਂ ਤੇ ਭੇਜਦਿਆ ਕਰੋ ਕੋਈ ਵੀ ਟੌਪਿਕਸ, ਕੋਈ ਵੀ ਅਗਰ ਤੁਹਾਡੇ ਰੈਕਮੈਂਡੇਸ਼ਨ ਹੋਵੇ ਤਾਂ, ਠੀਕ ਹੈ। ਐਂਡ ਤੁਸੀਂ ਅਗਰ ਨਾਲ ਦੀ ਨਾਲ ਆਪਣੇ ਫਿਊਨਰਲ ਦੀ ਹੁਣ ਪ੍ਰੀ ਪਲੈਨਿੰਗ ਕਰਨੀ ਆ, ਫਿਊਨਰਲ ਤੁਹਾਡਾ ਚਾਹੇ ਹੋਵੇ 20 ਸਾਲਾਂ 'ਚ, 25, 30, 50 ਸਾਲਾਂ 'ਚ, ਅੱਜ ਦਾ ਰੇਟ ਤੁਹਾਨੂੰ ਮਿਲ ਰਿਹਾ ਲੋਕ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ 905-458-2222 ਫਿਊਨਰਲ ਪ੍ਰੀ ਪਲੈਨਿੰਗ 5313। ਹੈਲੋ 5313 ਨਹੀਂ ਆ ਰਹੀ ਆਵਾਜ਼, 8540। ਹੈਲੋ
2: ਹੈਲੋ
0: ਜੀ
2: ਭਾਜੀ, ਮੈਂ ਨਾ ਤੁਹਾਡਾ ਪ੍ਰੋਗਰਾਮ ਸੁਣਦਾ ਸੀ, ਮੈਂ ਉਬਰ ਚਲਾ ਰਿਹਾ ਸੀ,
0: ਹਾਂਜੀ ਵੀਰੇ,
2: ਤੇ ਮੈਂ ਨਾ ਉਸੇ ਟਾਈਮ 2-3 ਮਿੰਟ ਦੀ ਰਾਈਡ ਮਿਲੀ, ਉਹ ਤੁਹਾਡੇ ਤੋਂ ਰਿਲੇਟਿਡ ਹੀ ਹੈ ਇਹਦੇ ਟੌਪਿਕ ਦਾ, ਤੇ ਨਾ ਇੱਕ ਗੋਰਾ ਗੋਰੀ ਬੈਠੇ ਹੁਣੇ, ਠੀਕ ਹੈ, ਮੈਂ ਮਿਸਿਸ ਹੈਗਾ, ਮੈਂ ਕਿਹਾ ਰੇਡੀਓ ਤੇ ਨਾ ਇਹ ਟੌਪਿਕ ਚੱਲਦਾ ਤੇ ਤੂੰ ਬਿਲੀਵ ਕਰ ਰਿਹਾ ਇਹਦੇ 'ਚ, ਉਹ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ, ਕਹਿੰਦਾ ਮੈਂ ਨਾ ਡੈਰੀ ਤੇ ਕੁਈਨਸਵੇ ਤੇ ਰਹਿੰਦਾ ਸੀਗਾ Airbnb 'ਚ, ਉੱਥੇ ਰਹਿੰਦੇ, ਉੱਥੇ 4 ਯੂਨਿਟ ਸੀਗੇ, ਉਹ 'ਚ ਇੱਕ ਮੇਰੇ ਕੋਲ ਸੀਗਾ, ਕਹਿੰਦਾ ਮੈਂ 3-4 ਮਹੀਨੇ ਹੋ, ਮੈਂ ਕਿਹਾ ਯਾਰ ਮੈਨੂੰ ਗਲਤਫਹਿਮੀ ਹੋ ਰਹੀ, ਇੱਕ ਦਿਨ ਜ਼ੋਰ ਦੀ ਨਾ ਡੋਰ ਸਾਡੇ ਸਾਹਮਣੇ ਵਾਲਾ ਦਾ ਜ਼ੋਰ ਦੀ ਵਜ੍ਹਾ, ਅੰਦਰ ਕੋਈ ਸੀਗਾ ਨੀ, ਤੇ ਜ਼ੋਰ ਦੀ, ਮੈਂ ਤਾਂ ਡਰ ਗਿਆ, ਕਹਿੰਦਾ ਨੈਕਸਟ ਡੇ ਕੀ ਹੋਇਆ ਉਹਦੇ ਚੋਂ ਗਾਉਣ ਵਜਾਉਣ ਦੀ ਕੁਛ ਆਵਾਜ਼ਾਂ ਆਏ, ਊਂ ਆਏ, ਕਹਿੰਦਾ ਅਸੀਂ ਤਾਂ ਡਰ ਗਏ, ਅਸੀਂ ਤਾਂ 1 ਮਹੀਨੇ ਦਾ ਉਹਨੂੰ ਐਡਵਾਂਸ ਦਿੱਤਾ ਹੋਇਆ ਸੀਗਾ, ਉਹ ਅਸੀਂ ਛੱਡਿਆ, ਕਹਿੰਦਾ ਉਹ ਬੜਾ ਹੋਣਾ ਸੀ, ਲੋਕ ਦੱਸਿਆ, ਉਹ ਕਹਿੰਦਾ ਬੜੀ ਤੇਜ਼ ਤੇਜ਼ ਬੋਲ ਰਿਹਾ ਸੀ, ਮੈਂ ਦੱਸ ਰਿਹਾ ਸੀ ਨਾ, ਮੈਂ ਕਿਹਾ ਬਾਈ ਚਾਂਸ ਮੈਂ ਇਹਦੇ ਨਾਲ ਗੱਲ ਕਰੀ ਹੈ, ਤੇਨੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਿਆ, ਕਹਿੰਦਾ ਕਿ ਬਸ ਸਾਡਾ ਬਹੁਤ ਉਹ ਉੱਥੇ ਦਾ ਡਰਾਉਣਾ।
0: ਸੋ ਦੇਖਿਆ ਗੋਰੇ ਵੀ ਬਿਲੀਵ ਕਰਦੇ, ਸਿਰਫ ਆਪਣੇ ਨਹੀਂ ਕਰਦੇ।
2: ਹਾਂ ਮੈਂ ਕਮਾਲ ਦੇ ਬਾਈ ਚਾਂਸ ਮੈਂ ਉਹਦੇ ਨਾਲ ਗੱਲ ਕਰੀ, ਤੇ ਉਹਨੇ ਇਦਾਂ ਦੱਸਿਆ ਐਕਸਪੀਰੀਅੰਸ, ਡੈਰੀ ਕੁਈਨਸ ਵਿੱਚ ਤੇ ਏਰੀਆ,
0: ਠੀਕ ਹੈ ਸਰ, ਥੈਂਕ ਯੂ, ਗੋਰਿਆਂ ਤੱਕ ਸਾਨੂੰ ਮਸ਼ਹੂਰ ਕਰਤਾ ਤੁਸੀਂ। ਓਕੇ, ਮਹਾਨ ਕੀਰਤਨ ਦਰਬਾਰ 5ਵਾਂ ਕਰਵਾਇਆ ਜਾ ਰਿਹਾ ਇਸ ਵੀਕਐਂਡ 16-17-18 ਮਈ ਨੂੰ, ਐਂਡ ਬਹੁਤ ਯਾਰ ਕਮਾਲ ਦਾ ਮਾਹੌਲ, ਕਿਆ ਕਮਾਲ ਦੀ ਸਟੇਜ ਸਜਾਈ ਹੁੰਦੀ ਹੈ, ਤੇ ਜ਼ਰੂਰ ਸਭ ਨੇ ਪਹੁੰਚਣਾ। ਇੱਕ ਸੈਕਿੰਡ, ਸੋਰੀ, ਮਹਾਨ ਕੀਰਤਨ ਦਰਬਾਰ ਦੀ ਜੋ ਐਡਵਰਟਾਈਜ਼ਮੈਂਟ ਹੈ ਉਹ ਥੋੜੀ ਜੀ ਅਲੱਗ ਹੈ।
5: 5ਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਿਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਿਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
0: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ। ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477716 1987 ਨੰਬਰ ਹੈ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
6: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
0: ਵਾਹ ਵੀ ਵਾਹ, ਜ਼ਰੂਰ। ਓਕੇ, ਹੁਣ ਨਾ ਮੌਸਮ ਵਧੀਆ, ਤੁਸੀਂ ਨਵਾਂ ਫਰਨਿਸ ਲਵਾਓ, ਨਵਾਂ ਏਸੀ ਲਵਾਓ ਤੇ $1800 ਦਾ ਨਾਲ ਰੀਬੇਟ ਵੀ ਪਾਓ। ਉਹਦੇ ਲਈ ਤੁਸੀਂ ਕਾਲ ਕਰੋ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ। ਨਵਾਂ ਏਸੀ, ਨਵਾਂ ਫਰਨਿਸ ਤੇ ਰੀਬੇਟ 905-790-9080, 905-790-9080। ਜਾਂ ਫਰਨਿਸ ਏਸੀ ਕੋਈ ਰਿਪੇਅਰ ਕਰਵਾਉਣਾ ਤਾਂ 905-790-9080 ਤੇ ਤੁਸੀਂ ਕਾਲ ਕਰੋ। ਇੱਕ ਅਖੀਰਲੀ ਕਾਲ ਫਿਲਹਾਲ 4-5-3-1-3। ਹਾਂਜੀ, ਸਤਿ ਸ੍ਰੀ ਅਕਾਲ ਜੀ।
7: ਨਵੀ ਪੁੱਤ, ਆਹ ਜਿਹੜਾ ਆਪਣਾ ਪ੍ਰੋਗਰਾਮ ਨਗਰ ਕੀਰਤਨ ਤੇ ਕੀਰਤਨ ਦਾ, ਇਹ ਕਿਹੜੀ ਜਗ੍ਹਾ, ਕੀ ਨਾਮ ਜਗ੍ਹਾ ਦਾ?
0: ਇਹ ਜਗ੍ਹਾ ਦਾ ਜੀ ਨਾਮ ਹੈ ਬ੍ਰੈਂਪਟਨ ਫੇਅਰ ਗਰਾਊਂਡ।
7: ਬ੍ਰੈਂਪਟਨ ਫੇਅਰ ਗਰਾਊਂਡ, ਕੋਈ ਬੱਸ ਬੁਸ ਜਾਂਦੀ ਹੈ ਇੱਧਰ?
0: ਇਹਦੀ ਬੱਸ ਅੰਕਲ ਜੀ ਹੁਣ ਬੱਸ ਜਾਂਦੀ ਹੈ, ਬੱਸ ਤਾਂ ਨਹੀਂ ਮੈਨੂੰ ਲੱਗਦਾ। ਹੁਣ ਤੁਸੀਂ ਨਾ ਮਤਲਬ ਇੱਕ ਨੰਬਰ ਦਿੰਦਾ, ਉਹ ਤੁਸੀਂ ਫੋਨ ਕਰਕੇ ਪੁੱਛ ਲਓ।
7: ਠੀਕ ਆ,
0: ਨੰਬਰ ਹੈ 647,
7: ਇੱਕ ਮਿੰਟ, 647, ਹਾਂ,
0: 448,
7: 448, ਹਾਂ ਜੀ,
0: 1000,
7: 1000, ਠੀਕ ਆ।
0: ਇਹ ਸਿੰਘ, ਇਹ ਸਿੰਘ ਹਰਜੀਤ ਜੀ ਨੇ, ਕਹਿ ਦਿਓ ਕਿ ਹੁਣੇ ਨਵੀਂ ਦੇ ਪ੍ਰੋਗਰਾਮ ਸੁਣਿਆ ਤੇ ਇਹਨਾਂ ਨੂੰ ਪੁੱਛ ਲਿਓ ਜੇ ਕੋਈ ਬੱਸ ਜਾ ਰਹੀ ਹੈ।
7: ਹਾਂ ਠੀਕ ਆ। ਅੱਛਾ, ਇੱਕ ਨਵੀਂ ਤੁਹਾਡੇ ਕੋਲ ਰਿਕਟ ਹੋਰ ਆ, ਵੱਡੀ ਬਾਦਸ਼ਾਹੀ ਰਿਕਟ।
0: ਹਾਂਜੀ,
7: ਸਾਡੇ ਸਵੇਰ ਦਾ ਪ੍ਰੋਗਰਾਮ ਹੁੰਦਾ ਪਹਿਲਾਂ ਦੇਸ਼ ਪੁਦੇ।
0: ਹਾਂਜੀ,
7: ਤੇ ਉਹ ਪਹਿਲੀ ਤੇ ਉਹ ਨੇ ਆ ਸ਼ਬਦ ਲੈ,
0: ਕੋਈ ਨਾ ਕੋਈ ਨਾ ਅਸੀਂ ਦੱਸ ਦੇਂਗੇ, ਠੀਕ ਹੈ, ਕੋਈ ਗੱਲ ਨਹੀਂ।
7: ਤੇ ਕਹਿ ਵੀ
0: ਕੋਈ ਨਾ ਵਧੀਆ, ਜਿਵੇਂ ਉਹ ਦੇਖੋ ਜ਼ਰੂਰੀ ਨਹੀਂ ਵੀ ਇੱਕ ਇੱਕ ਚੀਜ਼ ਉਵੇਂ ਹੀ ਹੋਵੇ, ਉਹ ਵੀ ਵਧੀਆ ਆਪਣੇ ਹਿਸਾਬ ਨਾਲ ਕਰਦਾ, ਕੋਈ ਗੱਲ ਨਹੀਂ। ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਪੰਜਾਬੀ ਦਾ ਤੇ 905-673-3337 ਆਪਣਾ ਫੋਨ ਨੰਬਰ ਹੈ ਤੁਹਾਡੇ ਲਈ। ਹੁਣ ਵਧੀਆ ਜਿਹਾ ਖੜਕਮਾ ਜਿਹਾ ਕਿਹੜਾ ਲਾਈਏ ਹੁਣ ਗਾਣਾ, ਹੁਣ ਇੱਕ ਤਾਂ ਇਹ ਨਹੀਂ ਪਤਾ ਲੱਗਦਾ। ਓਕੇ, ਸੁਣਦੇ ਹਾਂ ਤੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਰੁੱਤ ਪਿਆਰ ਦੀ ਲਾਈਏ, ਇੱਕ ਸਾਉਣ ਦਾ ਮਹੀਨਾ।

0: पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार
1: फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो दविंदर पवार 647-988-8731
0: जे नहीं होना खज्जल खुआर ता कॉल करो
1: दविंदर पवार
0: जेकर एक बार इना तो अड़ी फाइल वेख के हाँ कह देती ता अपने भा देते हमेशा खरे उतर देहान लाइसेंस नंबर 10845 इंडिपेंडेंटली ओन एंड ऑपरेटेड
2: ढिलों वीडियो 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈਪੀਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K ਆਈਪੀਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਆਈਪੀਟੀਵੀ ਦੀ ਟੌਪ ਦੀ ਸਰਵਿਸ ਜਾਂ ਢਿਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-790-908-00 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ
3: ਕਿਆ ਬਾਤ ਆ

ਕਿਆ ਜੀ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਕਿ ਤੁਸੀਂ ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਗੇ। ਬਈ ਇੰਜੋਏ ਕਰ ਹੀ ਰਹੇ ਹੋਗੇ, ਜਿੰਨਾ ਖੂਬਸੂਰਤ ਪ੍ਰੋਗਰਾਮ ਚੱਲ ਰਿਹਾ ਅਤੇ ਇੰਜੋਏ ਕਰਨਾ ਤਾਂ ਬੰਦਾ

ਅੱਛਾ ਗਿਰਦੇ ਤੋਂ ਮੈਨੂੰ ਯਾਦ ਆਇਆ ਕਿ ਮੈਂ ਪ੍ਰੋਗਰਾਮ ਸੁਣਦਾ ਆ ਰਿਹਾ ਸੀ ਕਿ ਅੱਜ ਭੂਤ ਪ੍ਰੇਤਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ। ਅੱਛਾ ਤੁਸੀਂ ਇੰਜੋਏ ਤਾਂ ਸਾਰੇ ਕਰ ਰਹੇ ਸੀ, ਵੈਸੇ ਵੀ ਮੈਨੂੰ ਲੱਗਦਾ ਕਿ ਆਪਾਂ ਯਾਰ ਇਸ ਦੁਨੀਆਂ 'ਤੇ ਨਾ ਡਰਨਾ ਡਰਾਉਣੀ ਆਏ ਹਾਂ। ਕੀ ਕੁਛ ਦੇਖ ਲਿਆ ਆਪਾਂ ਨੇ? ਵੈਸੇ ਤਾਂ ਮੈਂ 40 ਸਾਲ ਦੇ ਜਿਹੜੇ ਏਜ ਵਾਲੇ ਜ਼ਿਆਦਾ ਉਹਨਾਂ ਦੀ ਗੱਲਬਾਤ ਕਰੂੰਗਾ, ਕਿੰਨਾ ਕੁਛ ਦੇਖ ਲਿਆ ਆਪਾਂ, ਡਰੀ ਹੋਈ ਜਾਂਦੇ ਹਾਂ। ਕੋਵਿਡ ਤੋਂ ਪਹਿਲਾਂ ਸਾਨੂੰ ਇਹ ਸੀ ਕਿ ਸਾਡਾ ਕੀ ਬਣੂਗਾ, ਸਾਡਾ ਫਿਊਚਰ ਕਿੱਦਾਂ ਹੋਊਗਾ, ਫਿਰ ਚਲੋ ਡਿੱਗਦੇ ਢਹਿੰਦੇ ਕੈਨੇਡਾ ਆ ਗਏ, ਹੁਣ ਫਿਰ ਕੋਵਿਡ ਆ ਗਿਆ ਨਾਲ ਸਾਡੇ, ਕੋਵਿਡ 'ਚ ਇਹ ਲੱਗਿਆ ਕਿ ਹੁਣ ਸਾਡਾ ਕੀ ਬਣੂਗਾ, ਜਿਉਵਾਂਗੇ ਕਿ ਮਰਾਂਗੇ, ਫਿਰ ਨਹੀਂ ਪਤਾ ਲੱਗਿਆ, ਰਹਿੰਦੀ ਖੁੰਦੀ ਕਸਰ ਹੁਣ ਰਿਸੈਸ਼ਨ ਨੇ ਕੱਢਤੀ, ਹੁਣ ਇੱਥੇ ਨਹੀਂ ਪਤਾ ਲੱਗ ਰਿਹਾ ਸਾਨੂੰ ਕਿ ਰਹੀਏ ਕਿ ਜਾਈਏ ਕਿ ਕੀ ਕਰੀਏ। ਪਰ ਆਈ ਡੋਂਟ ਨੋ ਕਿ ਮੈਨੂੰ ਲੱਗਦਾ ਕਿ ਡਰਨ ਡਰਾਉਣਾ ਕੰਮ ਅਜੇ ਖਤਮ ਹੋਇਆ ਨਹੀਂ ਸੀ, ਕੋਵਿਡ ਗਿਆ ਨਹੀਂ ਸੀ, ਰਿਸੈਸ਼ਨ ਆ ਗਿਆ, ਰਿਸੈਸ਼ਨ ਆਇਆ ਹਜੇ ਬਹੁਤ ਅਤੇ ਖਲੋਤਾ ਹੀ ਆ, ਹੁਣ ਕਹਿੰਦੇ ਕੋਈ ਇੱਕ ਹੋਰ ਵਾਇਰਸ ਆ ਗਿਆ, ਉਹ ਹੰਟਾ

ਬੈਂਟਾ ਬੈਂਟਾ ਆਈ ਡੋਨਟ ਨੋ ਕਿਹੜਾ ਵਾਇਰਸ ਆ, ਪਰ ਕਹਿੰਦੇ ਆ ਗਿਆ। ਦੇਖੇ ਵੇਖੋ ਇਹ ਕਹਿੰਦੇ ਤਲਵਾਰਾਂ ਤੋਂ ਨਾ ਡਰੀਏ, ਇੱਥੇ ਡਰ ਡਰ ਕੇ ਬੁਰਾ ਹਾਲ ਹੋਇਆ ਪਿਆ। ਹੁਣ ਕਹਿੰਦੇ ਕਿ ਇੱਕ ਹੋਰ ਲੋਕਡਾਊਨ ਦੀ ਤਿਆਰੀ ਹੋ ਰਹੀ ਆ। ਆਈ ਡੋਂਟ ਨੋ ਕਿ ਇਹ ਸਾਰਾ ਕੁਛ ਮੈਨ ਮੇਡ ਆ ਜਾਂ ਆਪਣੇ ਆਪ ਚੀਜ਼ਾਂ ਹੋ ਰਹੀਆਂ। ਯਾਰ ਆਪਣੇ ਆਪ ਕਿਵੇਂ ਹੋ ਰਿਹਾ ਇਹ ਸਾਰਾ ਕੁਛ? ਤੁਹਾਨੂੰ ਨਹੀਂ ਲੱਗਦਾ ਕੁਛ ਪ੍ਰੀ ਪਲਾਨ ਆ, ਜਾਂ ਇਹ ਵਾਇਰਸ ਕਿੱਧਰੋਂ ਆ ਜਾਂਦੇ ਆ? ਕੋਈ ਜਹਾਜ਼ 'ਚ ਕਹਿੰਦੇ ਚੜ੍ਹ ਕੇ ਆ ਗਿਆ, ਫਿਰ ਲੋਕ ਫੈਲ ਗਏ ਖਿਲਰ ਗਏ, ਹੁਣ ਉਹ ਪਤਾ ਨਹੀਂ ਖਿਲਰੇ ਕਿ ਨਹੀਂ ਖਿਲਰੇ, ਲੋਕਾਂ ਦੀ ਜਾਨ ਸੂਲੀ ਝਟਕੀ ਹੋਈ ਆ। ਮੈਨੂੰ ਲੱਗਦਾ ਫਿਰ ਇੱਕ ਨਵਾਂ ਡਰ ਤੁਹਾਡੇ ਬਰੂਹਾਂ 'ਤੇ ਆਉਣ ਜਾ ਰਿਹਾ। ਆਈ ਡੋਂਟ ਨੋ, ਪਰ ਹੁਣ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਕਰੋਨਾ ਵਾਇਰਸ ਬਹੁਤ ਨੇੜਿਓਂ ਦੇਖ ਲਿਆ ਉਹ ਨਹੀਂ ਹੁਣ ਇੰਨੀ ਪਰਵਾਹ ਕਰਦੇ। ਉਹ ਕਹਿੰਦੇ ਵੀ ਆਉਣ ਦਿਓ, ਜਿਹੜਾ ਵਾਇਰਸ ਹੈਗਾ ਵਾਇਰਸ ਵੂਰਸ ਚੱਕ ਦਿਓ ਫੱਟੇ।

0: ਕਿਆ ਬਾਤ ਆ। ਸੋ ਮਾਨ ਸਾਹਿਬ ਟੋਟੇ ਟੋਟੇ ਨਾ ਕਰੀਏ ਆਪਾਂ, ਆਲਰੇਡੀ ਪਹਿਲਾਂ ਬਹੁਤ ਡਰੇ ਹੋਏ ਹਾਂ। ਸੋ ਇੱਕ ਵਾਇਰਸ ਦੀ ਗੱਲ ਕਰ ਰਹੇ ਸੀ, ਇੱਕ ਲੰਘ ਕੇ ਗਿਆ, ਦੂਜਾ ਸਾਡੇ ਆਲਰੇਡੀ ਕਹਿੰਦੇ ਤੁਹਾਡੇ ਘਰਾਂ 'ਚ ਆ ਗਿਆ, ਤੁਹਾਡੇ ਬਰੂਹਾਂ 'ਚ ਆ ਗਿਆ, ਤੁਹਾਡੇ ਆਸ ਪਾਸ ਆ ਗਿਆ, ਬਹੁਤ ਸਾਰੇ ਕਹਿੰਦੇ ਕੈਜੂਅਲਿਟੀ ਵੀ ਹੋ ਗਈ ਆ, ਇਹ ਹੋ ਕੀ ਰਿਹਾ? ਅਸੀਂ ਮੈਨੂੰ ਲੱਗਦਾ ਕਿ ਧਰਤੀ 'ਤੇ ਵਾਇਰਸ ਵੇਖਣ ਹੀ ਆਏ ਹਾਂ। ਸੋ ਐਨੀਵੇ 905-673-3337 905-673-3337 ਅੱਛਾ, ਡਰ ਹੀ ਰਹੇ ਹਾਂ ਪਿਛਲੇ 7-8 ਸਾਲਾਂ ਤੋਂ, ਕਦੇ ਕਿਸੇ ਚੀਜ਼ ਦਾ ਡਰ, ਕਦੇ ਜੰਗ ਦਾ ਡਰ, ਕਦੇ ਹੁਣ ਪਰਮਾਣੂ ਹਮਲਾ ਹੋ ਜਾਣਾ ਉਹਦਾ ਡਰ, ਉੱਧਰੋਂ ਟਰੰਪ ਸਾਹਿਬ ਨੇ ਪਹਿਲਾਂ ਪਿਛਲੇ 6 ਮਹੀਨੇ ਡਰਾਈ ਰੱਖਿਆ ਕੋਵਿਡ ਦੇ ਡਰ 'ਚੋਂ ਨਿਕਲੇ, ਅਤੇ ਹੁਣ ਕਹਿੰਦੇ ਇੱਕ ਹੋਰ ਵਾਇਰਸ ਤੁਹਾਡੇ ਬਰੂਹਾਂ 'ਤੇ, ਚਲੋ ਜੀ ਹੁਣ ਫਿਰ ਡਰੋ। ਸੋ ਨਵਾਂ ਡਰਨਾ ਸ਼ੁਰੂ, 905-673-3337। ਸੋ ਗੱਲਾਂ ਬਾਤਾਂ ਹੋ ਰਹੀਆਂ, ਨਾਲ ਦੀਆਂ ਸੁੱਖ ਭਾਈ ਜੀ ਪਹੁੰਚ ਚੁੱਕੇ ਨੇ 6085 ਟੋਮਕਨ ਗ੍ਰੈਂਡ ਫਰਨੀਚਰ ਦਾ ਸੁਨੇਹਾ ਲੈ ਕੇ। ਸੁੱਖ ਭਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
1: ਬਹੁਤ ਸ਼ੁਕਰੀਆ, ਧੰਨਵਾਦ ਸਾਨੂੰ ਸਰ। ਬਿਲਕੁਲ 685 ਟੋਮਕਨ ਰੋਡ ਦਾ ਸੁਨੇਹਾ ਪਰਿਵਾਰਾਂ ਤੱਕ ਦੇਵਾਂਗੇ ਜੀ। ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦਾ ਬਹੁਤ ਦਿਨਾਂ ਤੋਂ ਤੁਹਾਡੇ ਤੱਕ ਸੁਨੇਹਾ ਦਿੰਦੇ ਆ ਰਹੇ ਸੀ, ਪਰ ਕੱਲ੍ਹ ਨੂੰ ਜਿਹੜੀ ਸੇਲ ਦਾ ਸ਼ੁਰੂਆਤ ਕਰਨ ਜਾ ਰਹੇ ਹਾਂ, ਕੱਲ੍ਹ ਸ਼ਾਰਪ 11 ਵਜੇ ਜਿਹੜੇ ਦਰਵਾਜ਼ੇ ਓਪਨ ਹੋ ਜਾਣੇ ਨੇ, 685 ਟੋਮਕਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ। ਕਿਉਂਕਿ ਤੁਸੀਂ ਜੇ ਤਾਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਮਾਰਬਲ ਦੇ ਡਾਇਨਿੰਗ ਟੇਬਲ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਬਿਲਕੁਲ ਸਹੀ ਸਮਾਂ ਵਿਕਟੋਰੀਆ ਡੇ ਉੱਪਰ। ਜਿਹੜੇ ਡਿਸਕਾਊਂਟ ਤਾਂ ਮਿਲਣੇ ਹੀ ਮਿਲਣੇ ਆ, ਇੱਕ ਕੇਂਦਰ ਪੂਰਾ ਤੋਹਫੇ ਨਾਲ ਲੈ ਜਾਂਦਾ ਬਾਈ ਜੀ, ਤੋਹਫਾ ਡਿਸਕਾਊਂਟ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਜਾਂਦੇ ਜਾਂਦੇ ਮੈਂ ਇੱਕ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਬਾਈ ਕਰਨਾ, ਜਿਹਦੀ ਰੈਗੂਲਰ ਕੀਮਤ $400-500 ਸੀ, $99 ਦਾ ਸੋਲਿਡ ਵੁੱਡ ਦਾ ਕੌਫੀ ਟੇਬਲ, $99 ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ। ਸੋ ਕੌਫੀ ਟੇਬਲ ਤੁਸੀਂ ਬਾਈ ਕਰੋ $99 ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਲੈ ਜਾਓ। ਸੋ ਡਰੈਸ ਤੇ ਡਾਇਰੈਕਸ਼ਨ ਨਾ ਭੁੱਲਿਓ, 685 ਟੋਮਕਨ ਰੋਡ, 6685 ਟੋਮਕਨ ਰੋਡ, 685 ਟੋਮਕਨ ਰੋਡ ਦੇ ਉੱਪਰ
0: ਪਹੁੰਚਣਾ।
1: ਟੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਭਾਜੀ।
0: ਬਹੁਤ ਸ਼ੁਕਰੀਆ 685 ਟੋਮਕਨ ਰੋਡ, ਅਮੇਜ਼ਿੰਗ ਸੇਲਾਂ, ਐਸੀਆਂ ਸੇਲਾਂ ਅਤੇ ਐਸੀਆਂ ਡੀਲਾਂ ਇਹ ਸਿਰਫ ਗ੍ਰੈਂਡ ਹੋਮ ਫਰਨੀਚਰ 'ਤੇ ਵਾਜਬ ਹੋ ਸਕਦੀਆਂ ਨੇ। ਔਰ ਤੁਸੀਂ ਪਹੁੰਚੋ ਫਿਰ ਇਸ ਹਫ਼ਤੇ, ਜੇ ਤੁਸੀਂ ਸੇਵਿੰਗ ਕਰਨੀ ਆ, ਬਹੁਤ ਸਾਰੇ ਤੋਹਫੇ ਗ੍ਰੈਂਡ ਹੋਮ ਫਰਨੀਚਰ, ਕੱਲ੍ਹ ਨੂੰ ਵੀ ਤੁਹਾਨੂੰ ਦੇਵਾਂਗੇ। ਲਾਈਵ ਔਨ ਲੋਕੇਸ਼ਨ ਪਹੁੰਚਾਂਗੇ, ਪੰਜਾਬੀ ਲਹਿਰ ਦੀ ਟੀਮ ਕੱਲ੍ਹ ਨੂੰ ਪਹੁੰਚ ਰਹੀ ਹੈ ਲਾਈਵ ਔਨ ਲੋਕੇਸ਼ਨ 685 ਟੋਮਕਨ ਰੋਡ, ਗ੍ਰੈਂਡ ਹੋਮ ਫਰਨੀਚਰ 'ਤੇ, ਅਤੇ ਫਿਰ ਤੋਹਫੇ ਦਵਾਵਾਂਗੇ, ਨਾਲ ਦੀ ਨਾਲ ਤੁਹਾਡੀ ਸੇਵਿੰਗ ਵੀ ਕਰਵਾਵਾਂਗੇ। ਗ੍ਰੈਂਡ ਹੋਮ ਫਰਨੀਚਰ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। ਓ ਆਈ ਥਿੰਕ ਬਾਈ ਜੀ ਕੱਟ ਗਏ, ਕਾਲ ਕੱਟ ਗਏ। ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਦੁਬਾਰਾ ਕਾਲ ਕਰ ਲਓ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 2825-51-52 ਜੀ ਸਤਿ ਸ਼੍ਰੀ ਅਕਾਲ, ਆਈ ਥਿੰਕ ਬਾਈ ਜੀ ਆ ਗਈ ਕਾਲ, ਆ ਗਈ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ? ਬਾਈ ਜੀ ਕੀ ਹਾਲ ਚਾਲ, ਤੁਸੀਂ ਆਉਣੇ ਰਹੋ ਜੀ 2825। ਜੀ ਸਰ ਜੀ ਮਾਲਕੋ, ਤੁਸੀਂ ਆਉਣੇ
2: ਰਹੋ। ਕੀ ਹਾਲ ਚਾਲ ਹੈ ਸਰ ਜੀ?
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ, ਮੈਂ 2 ਵਾਰੀ ਆਲਰੇਡੀ ਬੁਲਾ ਚੁੱਕਿਆ ਤੁਹਾਨੂੰ।
2: ਹਾਂਜੀ ਹਾਂਜੀ, ਸੌਰੀ, ਮੈਂ ਪਹਿਲਾਂ ਮੈਂ ਇੱਧਰ ਰੇਡੀਓ ਲਾਇਆ ਸੀ, ਨਾਲੇ ਮੈਂ ਗੱਡੀ ਚਲਾਉਂਦਾ ਸੀਗਾ।
0: ਦੋਨੋਂ ਪਾਸੇ ਸੁਣਦੇ ਹੋ ਤੁਸੀਂ, ਚਲਾਕ ਹੋ। ਉਧਰੋਂ ਆਪਾਂ ਨੂੰ ਡਰ ਚਾ ਦੋਨੋਂ ਪਾਸੇ ਲੱਗ ਰਿਹਾ, ਉਧਰੋਂ ਤੁਸੀਂ ਰੇਡੀਓ ਦੋਨੋਂ ਪਾਸੇ, ਤੁਸੀਂ ਦੋਨੋਂ ਪਾਸੇ ਇੰਜੋਏ ਕਰ ਰਹੇ ਹੋ ਜ਼ਿੰਦਗੀ। ਪਿਛਲੇ ਵਾਕਈ ਜਿਹੜੇ 7-8 ਸਾਲ ਟੱਪਿਆ ਨਾ, ਇਹ ਤਾਂ ਏਦਾਂ ਸੀ ਕਿ ਬਸ ਸ਼ੇਰ ਬੰਨਿਆ ਹੋਇਆ ਤੁਹਾਡੇ ਅੱਗੇ, ਉਹਨੇ ਖਾ ਜਾਣਾ ਕਿਸੇ ਵੀ ਵੇਲੇ ਤੁਹਾਨੂੰ, ਮਤਲਬ ਏਦਾਂ ਡਰ ਡਰ ਕੇ ਜ਼ਿੰਦਗੀ ਕੱਟੀ ਗਈ ਆ।
2: ਮੈਂ
0: ਤਾਂ ਹੁਣ ਹੈਰਾਨ ਆ ਕਿ ਸਾਨੂੰ ਚੂਹਿਆਂ ਦੀ ਪੁੱਪ ਤੋਂ ਵੀ ਡਰਨਾ ਪਊਗਾ ਹੁਣ, ਕਮਾਲ ਆ।
2: ਪਲੱਸ ਮੈਂ ਸੁਣਦਾ ਸੀ ਪ੍ਰੋਗਰਾਮਾਂ 'ਚ ਭੂਤਾਂ ਦੀ ਗੱਲਾਂ ਕਰਦੇ ਸੀ ਨਵੀ ਸਾਹਿਬ ਦੀ।
0: ਹਾਂ, ਮੈਂ ਕਿਹਾ ਫਿਰ ਆਪਾਂ ਜੋ ਡਰਨ ਡਰਾਉਣ ਦੀਆਂ ਗੱਲਾਂ ਚੱਲ ਹੀ ਪਈਆਂ, ਫਿਰ ਡਰਨ ਡਰਾਉਣ ਥੋੜਾ ਹੋਰ ਖਿੱਚ ਲਓ, ਕਿਉਂਕਿ ਜ਼ਿੰਦਗੀ ਡਰੀ ਹੋ ਜਾ ਰਹੇ ਹਾਂ ਅਸੀਂ, ਅਜੇ ਵੀ ਡਰ ਰਹੇ ਹਾਂ, ਹਜੇ ਕੋਈ ਪਤਾ ਨੀ।
2: ਲੰਮੀ ਨੀ, ਚਲੋ ਗੱਲ ਬੜਾ ਖਿੱਚਦਾ ਨੀ ਮੈਂ। ਉਹ ਕਹਿੰਦਾ ਵੀ ਕਿਸੇ ਨੇ ਸੱਪ ਮਾਰਤਾ, ਇੱਦਾਂ ਹੋ ਗਈ ਸੀ ਉੱਥੇ ਇੰਡੀਆ 'ਚ। ਮੈਂ ਤੁਹਾਨੂੰ ਦੱਸਦਾ, ਮੇਰਾ ਡੈਡੀ ਜਿਹੜਾ ਆਪਣੇ ਸਿੱਖ ਆਪਣੇ ਚਲੋ ਹੈ ਨੀ ਉਹ ਹੁਣ ਦੁਨੀਆ 'ਤੇ, ਉਹ ਆਪਣੇ ਇੰਡੀਆ ਵਿੱਚ ਜਦੋਂ ਪਾਣੀ ਲਾਉਂਦਾ ਝੋਨੇ ਨੂੰ ਪਾਣੀ ਲਾਈਦਾ ਸੀਗਾ
0: ਜੀ,
2: ਉਹ ਰਾਤ ਨੂੰ ਜਦੋਂ ਖਾਲੇ ਦੇ ਵਿੱਚ ਆਪਣੇ ਨਹਿਰਾਂ ਦੇ ਪਾਣੀ ਦੇ ਵਿੱਚ ਨੱਕੇ ਮੋੜ ਜਾਂਦਾ ਜੀ ਰਾਤ ਨੂੰ 12-12 ਵਜੇ, ਹੈ ਨਾ। ਮੇਰੇ ਹਿਸਾਬ ਨਾਲ ਉਹਨੇ ਜ਼ਿੰਦਗੀ ਵਿੱਚ 150-200 ਸੱਪ ਮਾਰਿਆ ਹੋਊਗਾ
0: ਜੀ।
2: ਮਤਲਬ ਕਹਿਣ ਦਾ ਇਹ ਆਪਣੇ ਵੀ ਵਹਿਮ ਆ, ਇਹ ਚੀਜ਼ਾਂ ਤੁਹਾਡੇ ਖਰਾਬ ਨੀ ਕਰ ਸਕਦਾ ਤੁਹਾਡੀ ਸਿਹਤ ਨੂੰ।
0: ਅੱਛਾ ਮੈਨੂੰ ਸੱਪ ਤੋਂ ਯਾਦ ਆਇਆ, ਅੱਛਾ ਇਹ ਵੀ ਇੱਕ ਹੁੰਦਾ ਸੀ ਕਹਿੰਦੇ ਕਿ ਜੇ ਸੱਪ ਮਾਰਤਾ ਤੇ ਤੁਸੀਂ ਜੇ ਉਹ ਸੱਪ ਦੀ ਅੱਖਾਂ 'ਚ ਤੁਹਾਡੀ ਫੋਟੋ ਆ ਜਾਂਦੀ ਹੈ। ਅੱਛਾ ਇਹ ਵੀ ਬਹੁਤ ਇੱਕ ਗੱਲ ਚੱਲੀ ਸੀ, ਕਹਿੰਦੇ ਕਿ ਇਹਨੂੰ ਦੱਬ ਦਿਓ ਨਹੀਂ ਤਾਂ ਫਿਰ ਸੱਪਣੀ ਨੇ ਵੇਖ ਲੈਣਾ, ਤੇ ਨਹੀਂ ਤਾਂ ਫਿਰ ਤੁਸੀਂ ਬਸ ਭੱਜਦੇ ਰਹੋ ਤੇ ਡਰਦੇ ਰਹੋ। ਕਹਿੰਦੇ ਕਈਆਂ ਨੇ ਤਾਂ ਡਰਨਾ ਬਾਅਦ ਵਿੱਚ, ਉਹ ਮੈਂ ਤਾਂ ਦੱਬਿਆ ਨਹੀਂ, ਹੁਣ ਸੱਪਣੀ ਨਾਲ ਵੇਖ ਲੈ ਕਿਤੇ।
2: ਹਾਂਜੀ ਹਾਂਜੀ ਸਰ, ਇਹ ਗੱਲਾਂ ਸਾਰੀਆਂ ਸਹੀ ਆ, ਪਿੰਡਾਂ 'ਚ ਗੱਲਾਂ ਸੁਣਦੇ ਰਹੇ ਆ, ਪਲੱਸ ਇੱਕ ਡਮੂਹੀ ਬਾਰੇ ਵੀ ਸੁਣਿਆ ਹੋਇਆ ਵੀ ਉਹ ਦੋ ਮੂੰਹ ਹੁੰਦੇ, ਕਈ ਗੱਲਾਂ ਸੁਣੀਆਂ ਹੋਈਆਂ ਜੇ ਤਾਂ।
0: ਹਾਂ
2: ਬਟ ਮੈਂ ਵੀ ਕਹਾਂ, ਮੈਂ ਤਾਂ ਦੋ ਤਿੰਨ ਕੇ ਸੱਪ ਮਾਰੇ ਜ਼ਿੰਦਗੀ 'ਚ ਇੰਡੀਆ 'ਚ ਉਹ ਵੀ, ਹੈ
0: ਨਾ ਜੀ।
3: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ।
0: ਸੋ ਬਿਲਕੁਲ ਜੀ, ਸੋ ਆਲਮੋਸਟ ਸਮਾਂ ਹੋ ਚੁੱਕਿਆ, ਪੰਜਾਬ ਦੀ ਧਰਤੀ ਤੋਂ ਖਬਰਾਂ ਨਾਲ ਵੀ ਜੁੜਾਂਗੇ। ਸੋ ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਇਸ ਤੋਂ ਪਹਿਲਾਂ ਪੰਜਾਬੀ ਲਹਿਰਾਂ ਨੂੰ ਇੰਜੋਏ ਕਰ ਰਹੇ ਹੋ ਔਰ ਬਹੁਤ ਖੂਬਸੂਰਤ, ਬਹੁਤ ਅਮੇਜ਼ਿੰਗ ਅੱਜ ਖਾਬ ਸ਼ਾਮ, ਕੱਲ੍ਹ ਥੋੜ੍ਹੀ ਜਿਹੀ ਠੰਡੀ ਸੀ, ਅੱਜ ਵੈਦਰ ਬਹੁਤ ਖੂਬਸੂਰਤ ਆ ਅਤੇ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ। ਰੋਡਾਂ ਦੇ ਉੱਪਰ ਬੜੀ ਸੇਫਟੀ ਦੇ ਨਾਲ ਤੁਸੀਂ ਡਰਾਈਵ ਕਰ ਰਹੇ ਹੋਵੋਗੇ ਔਰ ਡਰਾਈਵ ਦੇ ਨਾਲ ਨਾਲ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ।

0: ਸੋ ਬਿਲਕੁਲ ਜੀ, ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ। ਸੋ ਖਬਰਾਂ ਦੇ ਨਾਲ ਜੁੜਦੇ ਹਾਂ, ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ 9 ਤੋਂ ਲੈ ਕੇ 10 ਵਜੇ ਤੱਕ। ਸੋ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ ਤੁਸੀਂ ਜੁੜੇ ਰਹੋ। ਸੋ ਜਲਦੀ ਆਉਂਦੇ ਹਾਂ 10 ਵਜੇ, 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ,
1: ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਯਾਨੀ ਕਿ SIR ਦਾ ਤੀਜਾ ਪੜਾਅ 16 ਸੂਬਿਆਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਰਵਾਏ ਜਾਣ ਦੀ ਤਿਆਰੀ ਹੋ ਰਹੀ ਹੈ, ਜਿਨ੍ਹਾਂ ਵਿੱਚ ਹੁਣ ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਵੀ ਸ਼ਾਮਲ ਨੇ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲਦਾਖ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਸੂਬੇ ਨੂੰ ਵੀ SIR ਦੇ ਤੀਜੇ ਪੜਾਅ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਪਹਾੜੀ ਅਤੇ ਬਰਫ਼ਬਾਰੀ ਵਾਲੇ ਇਲਾਕਿਆਂ ਵਿੱਚ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ 3 ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ SIR ਦੇ ਪ੍ਰੋਗਰਾਮ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਪਰ ਪੰਜਾਬ ਲਈ ਵੱਡੀ ਗੱਲ ਇਹ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ 15 ਜੂਨ ਤੋਂ SIR ਯਾਨੀ ਕਿ ਵੋਟ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਇਸ ਵੇਲੇ ਕਰੀਬ 2.14 ਕਰੋੜ ਵੋਟਰ ਨੇ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਕਾਫੀ ਅਹਿਮ ਮੰਨੀ ਜਾ ਰਹੀ ਹੈ। ਇਸ ਦਰਮਿਆਨ ਪੰਜਾਬ ਦੀਆਂ ਕਈ ਸਿਆਸੀ ਧਿਰਾਂ ਨੇ ਵੋਟਰ ਸੂਚੀਆਂ ਦੀ ਇਸ ਸੁਧਾਈ ਉੱਤੇ ਤਿੱਖੀ ਨਜ਼ਰ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਵਿੱਚ SIR ਮਗਰੋਂ ਵੋਟਰ ਸੂਚੀਆਂ ਦੀ ਫਾਈਨਲ ਲੜੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਪੰਜਾਬ ਵਿੱਚ 15 ਜੂਨ ਤੋਂ 24 ਜੂਨ ਤੱਕ SIR ਲਈ ਵਿਸ਼ੇਸ਼ ਟ੍ਰੇਨਿੰਗ ਦਾ ਪ੍ਰੋਗਰਾਮ ਚੱਲੇਗਾ ਅਤੇ 25 ਜੂਨ ਤੋਂ ਘਰੋਂ ਘਰ ਜਾ ਕੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਹੋਵੇਗਾ ਜੋ 24 ਜੁਲਾਈ ਤੱਕ ਚੱਲੇਗਾ। ਉਸ ਮਗਰੋਂ ਇਤਰਾਜ਼ਾਂ ਦਾ ਨਿਪਟਾਰਾ 31 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ ਆਖਰੀ ਪ੍ਰਕਾਸ਼ਨਾ 1 ਅਕਤੂਬਰ ਨੂੰ ਹੋਵੇਗੀ। ਪਿਛਲੇ ਦਿਨੀ ਹੋਈਆਂ 5 ਸੂਬੇ ਦੀਆਂ ਵਿਧਾਨ ਸਭਾ ਚੋਣਾਂ, ਖਾਸ ਕਰ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਵੋਟਰ ਸੂਚੀਆਂ ਦੀ ਸੁਧਾਈ ਦੇ ਮੁੱਦੇ ਉੱਤੇ ਕਾਫੀ ਰੌਲਾ ਪਿਆ। ਇਲਜ਼ਾਮ ਲੱਗੇ ਨੇ ਕਿ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਸੀ। ਅਜਿਹੇ ਵਿੱਚ ਹੁਣ ਪੰਜਾਬ ਤੋਂ ਬਾਅਦ ਕਿੰਨੇ ਵੋਟਰਾਂ ਦੀ ਛਾਂਟੀ ਹੁੰਦੀ ਹੈ ਇਹ ਵੀ ਵੇਖਣਾ ਹੋਵੇਗਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦੇ 23 ਮੁਲਾਜ਼ਮਾਂ ਦੀ ਤੈਨਾਤੀ ਤੇ ਸਵਾਲ ਉਠਾਉਣ ਦੇ ਇੱਕ ਦਿਨ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਪਾਰਟੀ ਛੱਡਣ ਤੋਂ ਮਹਿਜ਼ ਇੱਕ ਦਿਨ ਬਾਅਦ ਹਰਭਜਨ ਸਿੰਘ ਭੱਜੀ ਦੀ ਸੁਰੱਖਿਆ 20 ਤੋਂ ਵਧਾ ਕੇ 0 ਕੀਤੀ ਗਈ ਤੇ ਫਿਰ ਘਟਾ ਕੇ 0 ਕਰ ਦਿੱਤੀ ਗਈ ਹੈ। April 2026 ਵਿੱਚ ਪੰਜਾਬ ਸਰਕਾਰ ਵੱਲੋਂ ਭੱਜੀ ਦੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਹਨਾਂ ਦੀ ਰਿਹਾਇਸ਼ ਦੇ ਬਾਹਰ ਕੇਂਦਰੀ ਰਿਜ਼ਰਵ ਪੁਲਿਸ ਬਲ ਯਾਨੀ ਕਿ CRPF ਦੇ ਜਵਾਨ ਤਾਇਨਾਤ ਕੀਤੇ ਸਨ। ਸ਼ੁਰੂ ਵਿੱਚ ਹਰਭਜਨ ਸਿੰਘ ਨੂੰ Y ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ ਜਿਸ ਵਿੱਚ 2 ਪੰਜਾਬ ਪੁਲਿਸ ਕਮਾਂਡੋ ਸਮੇਤ 8 ਮੁਲਾਜ਼ਮ ਸ਼ਾਮਲ ਸਨ, ਜਿਸ ਨੂੰ ਬਾਅਦ ਵਿੱਚ ਵਧਾ ਕੇ Z ਸ਼੍ਰੇਣੀ ਕਰ ਦਿੱਤਾ ਗਿਆ। ਸੂਤਰਾਂ ਨੇ ਸੰਕੇਤ ਦਿੱਤਾ ਕਿ ਸੀਨੀਅਰ ਸਿਆਸਤਦਾਨਾਂ ਦੇ ਨਿਰਦੇਸ਼ ਉੱਤੇ ਸਥਾਨਕ ਪੁਲਿਸ ਵੱਲੋਂ ਵਾਧੂ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ, ਜਦਕਿ ਕੁਝ ਮੁਲਾਜ਼ਮ ਸਥਾਨਕ ਅਧਿਕਾਰੀ ਵੱਲੋਂ ਆਪਣੀ ਮਰਜ਼ੀ ਦੀ ਵਰਤੋਂ ਕਰਦਿਆਂ ਵੀ ਦਿੱਤੇ ਗਏ ਸਨ। ਹਾਈਕੋਰਟ ਨੇ ਹਰਭਜਨ ਸਿੰਘ ਨੂੰ ਗੈਰ ਅਧਿਕਾਰਿਤ ਤੌਰ ਤੇ 15 ਪੁਲਿਸ ਮੁਲਾਜ਼ਮ ਸੁਰੱਖਿਆ ਵਜੋਂ ਦਿੱਤੇ ਜਾਣ ਉੱਤੇ ਸਵਾਲ ਚੁੱਕਿਆ ਸੀ। ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਪਹਿਲੇ ਦਿਨ 10 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ। ਇਸ ਤਰ੍ਹਾਂ ਨਿਗਮ ਅਤੇ ਕੌਂਸਲ ਚੋਣਾਂ ਦੇ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਮੱਟੀ ਚਾਲ ਨਾਲ ਸ਼ੁਰੂ ਹੋਈ ਹੈ। ਕਾਗਜ਼ ਦਾਖਲ ਕਰਨ ਦੇ ਪਹਿਲੇ ਦਿਨ ਕਿਸੇ ਵੀ ਨਗਰ ਨਿਗਮ ਲਈ ਨਾਮਜ਼ਦਗੀ ਹਾਲੇ ਨਹੀਂ ਆਈ। ਵਿਰੋਧੀ ਧਿਰਾਂ ਤਾਂ ਹਾਲੇ ਉਮੀਦਵਾਰ ਦੀ ਚੋਣ ਕਰਨ ਵਿੱਚ ਹੀ ਉਲਝੀਆਂ ਹੋਈਆਂ ਨੇ। ਨਾਮਜ਼ਦਗੀਆਂ ਦਾਖਲ ਕਰਨ ਦੀ ਅਖੀਰਲੀ ਤਰੀਕ ਭਲ ਕੇ 16 ਮਈ ਹੈ। ਪੰਜਾਬ ਵਿੱਚ 8 ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ 26 ਮਈ ਨੂੰ ਪੈਣੀਆਂ ਨੇ ਤੇ ਨਤੀਜੇ 29 ਮਈ ਨੂੰ ਐਲਾਨੇ ਜਾਣੇ ਨੇ। ਇਸ ਦਰਮਿਆਨ ਪੰਜਾਬ ਸਰਕਾਰ ਨੇ ਕਰੀਬ 6 ਮਹੀਨੇ ਦੇ ਅਰਸੇ ਮਗਰੋਂ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨਾਂ ਦੇ ਰਾਖਵੇਂ ਕਰਨ ਦਾ ਐਲਾਨ ਕਰ ਦਿੱਤਾ। ਪਹਿਲੇ ਪੜਾਅ ਤੇ ਫਰਵਰੀ ਮਹੀਨੇ ਵਿੱਚ ਪੰਚਾਇਤ ਸਮਿਤੀਆਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦਾ ਰਾਖਵਾਂਕਰਨ ਜਾਰੀ ਕੀਤਾ ਗਿਆ ਸੀ ਅਤੇ ਸਮਿਤੀਆਂ ਦੇ ਚੇਅਰਮੈਨਾਂ ਦੀ ਚੋਣ ਮਗਰੋਂ ਹੁਣ ਨੋਟੀਫਿਕੇਸ਼ਨ ਵੀ ਜਾਰੀ ਹੋ ਰਹੇ ਨੇ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪੰਜਾਬ ਦੀਆਂ 23 ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰਾਖਵੇਂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੀਆਂ 7 ਜ਼ਿਲ੍ਹਾ ਪਰਿਸ਼ਦ ਦੇ ਜਨਰਲ ਚੇਅਰਮੈਨ ਹੋਣਗੇ ਅਤੇ 7 ਪਰਿਸ਼ਦਾਂ ਦੀ ਚੇਅਰਮੈਨੀ ਦੀ ਕੁਰਸੀ ਉੱਤੇ ਜਨਰਲ ਵਰਗ ਦੀ ਮਹਿਲਾ ਬੈਠੇਗੀ। ਦਲਿਤ ਵਰਗ ਦੀਆਂ ਔਰਤਾਂ ਲਈ 4 ਜ਼ਿਲ੍ਹਾ ਪਰਿਸ਼ਦਾਂ ਦੀ ਕੁਰਸੀ ਰਾਖਵੀਂ ਰੱਖੀ ਗਈ ਹੈ ਜਦਕਿ ਐਸਸੀ ਵਰਗ ਲਈ 5 ਪਰਿਸ਼ਦਾਂ ਦਾ ਰਾਖਵਾਂਕਰਨ ਕੀਤਾ ਗਿਆ। ਦੁਆਬੇ ਵਿੱਚ ਕੋਈ ਵੀ ਜ਼ਿਲ੍ਹਾ ਪਰਿਸ਼ਦ ਜਨਰਲ ਵਰਗ ਲਈ ਨਹੀਂ ਰੱਖੀ ਗਈ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੀ ਪਰਿਸ਼ਦ ਦੇ ਚੇਅਰਮੈਨ ਦਾ ਅਹੁਦਾ ਜਨਰਲ ਵਰਗ ਲਈ ਰੱਖਿਆ ਗਿਆ। ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦਾਂ ਤੇ ਸਮਿਤੀਆਂ ਦੀ ਚੋਣ 14 ਦਸੰਬਰ 2025 ਨੂੰ ਹੋਈ ਸੀ ਅਤੇ 17 ਦਸੰਬਰ ਨੂੰ ਨਤੀਜੇ ਐਲਾਨੇ ਗਏ ਸਨ। ਪਿਛਲੀ ਸਰਕਾਰ ਸਮੇਂ ਪਰਿਸ਼ਦ ਅਤੇ ਸਮਿਤੀ ਚੋਣਾਂ 2017-18 ਵਿੱਚ ਹੋਈਆਂ ਸਨ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੇ ਅਖੀਰਲੇ ਵਰੇ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਚੁਣੇ ਜਾਣਗੇ। ਪੰਜਾਬ ਅੰਦਰ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁੱਖ ਅਖਤਿਆਰ ਕੀਤਾ ਹੈ। ਹਾਈ ਕੋਰਟ ਦੇ ਮੁੱਖ ਜੱਜ ਅਤੇ ਨਾਲ ਇੱਕ ਹੋਰ ਜੱਜ ਦੀ ਬੈਂਚ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਨਸ਼ੀਲੇ ਪਦਾਰਥ ਐਕਟ ਤਹਿਤ ਅਪਰਾਧਾਂ ਨੂੰ ਰੋਕਣ ਲਈ ਪੁਖਤਾ ਤਰੀਕੇ ਤੇ ਸਾਧਨ ਦੱਸੇ। ਅਦਾਲਤ ਨੂੰ ਇਹ ਦੱਸਿਆ ਗਿਆ ਕਿ ਸਿਰਫ 1 ਸਾਲ ਦੇ ਅੰਦਰ ਅੰਦਰ ਮੌੜ ਬਠਿੰਡਾ ਦੀ ਇੱਕੋ ਪੁਲਿਸ ਸਟੇਸ਼ਨ ਵਿੱਚ ਨਸ਼ਿਆਂ ਨਾਲ ਸੰਬੰਧਿਤ 82 FIR ਦਰਜ ਹੋਈਆਂ ਨੇ। ਹਾਈਕੋਰਟ ਨੇ ਇਹ ਕਾਰਵਾਈ ਇੱਕ ਅਖਬਾਰ ਵਿੱਚ ਛਪੀ ਖ਼ਬਰ ਦਾ ਖੁਦ ਨੋਟਿਸ ਯਾਨੀ ਕਿ ਸੋ ਮੋਟੋ ਲੈਂਦਿਆਂ ਸ਼ੁਰੂ ਕੀਤੀ ਸੀ। ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਬਠਿੰਡਾ ਦੇ ਪਿੰਡ ਵਾਸੀ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਅਤੇ ਇੱਕ ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ ਤੋਂ ਇੰਨੇ ਤੰਗ ਆ ਗਏ ਸਨ ਕਿ ਉਹਨਾਂ ਨੇ ਕੰਧਾਂ ਉੱਤੇ ਇਹ ਖੁਦ ਲਿਖ ਦਿੱਤਾ ਸੀ ਕਿ ਇੱਥੇ ਹੈਰੋਇਨ ਖੁੱਲ੍ਹੇਆਮ ਵਿਕਦੀ ਹੈ ਅਤੇ ਨਸ਼ਾ ਸਮਗਲਰਾਂ ਦੇ ਘਰਾਂ ਵੱਲ ਇਸ਼ਾਰਾ ਕਰ ਦਿੱਤਾ ਸੀ। ਇਸ ਰਿਪੋਰਟ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਕੰਧਾਂ ਉੱਤੇ ਲਿਖੇ ਸੁਨੇਹੇ ਮਿਟਾਉਣ ਵਿੱਚ ਲੱਗ ਗਈ ਅਤੇ ਇਹੀ ਗੱਲ ਹੁਣ ਹਾਈਕੋਰਟ ਵਿੱਚ ਪਹੁੰਚੀ ਹੈ। ਅਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਅੰਮ੍ਰਿਤਸਰ ਦੀ ਅਦਾਲਤ ਨੇ ਦੋਸ਼ ਆਇਦ ਕਰ ਦਿੱਤੇ ਨੇ। ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਚਲਾਨ ਵਿੱਚ ਅਸਲਾ ਕਾਨੂੰਨ ਅਤੇ ਸਬੂਤਾਂ ਨਾਲ ਛੇੜਛਾੜ ਸੰਬੰਧੀ ਧਾਰਾਵਾਂ ਨੂੰ ਹਟਾ ਦਿੱਤਾ। ਹੁਣ ਅੰਮ੍ਰਿਤਪਾਲ ਸਿੰਘ ਵਿਰੁੱਧ ਕਤਲ ਦੀ ਕੋਸ਼ਿਸ਼, ਗੰਭੀਰ ਸੱਟਾਂ ਮਾਰਨ, ਸਰਕਾਰੀ ਅਧਿਕਾਰੀ ਨੂੰ ਡਿਊਟੀ ਕਰਨ ਤੋਂ ਰੋਕਣ, ਸਾਜ਼ਿਸ਼ ਰਚਣ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਭੀੜ ਨੂੰ ਉਕਸਾਉਣ ਸੰਬੰਧੀ ਧਾਰਾਵਾਂ ਹੇਠ ਮੁਕੱਦਮਾ ਚੱਲੇਗਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 16 ਮਈ ਲਈ ਨਿਰਧਾਰਿਤ ਕੀਤੀ ਹੈ। ਦੋਸ਼ ਆਇਦ ਹੋਣ ਤੋਂ ਪਹਿਲਾਂ ਬਚਾਅ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਵੱਲੋਂ ਅਸਲਾ ਐਕਟ ਤੇ ਸਬੂਤ ਖੁਰਦ ਬੁਰਦ ਕਰਨ ਦੀਆਂ ਧਾਰਾਵਾਂ ਗਲਤ ਤਰੀਕੇ ਨਾਲ ਜੋੜੀਆਂ ਗਈਆਂ ਸਨ ਤੇ ਬਚਾਅ ਪੱਖ ਦਾ ਇਹ ਵੀ ਕਹਿਣਾ ਸੀ ਕਿ ਮੌਕੇ ਤੋਂ ਕੋਈ ਹਥਿਆਰ ਬਰਾਮਦ ਨਹੀਂ ਸੀ ਹੋਇਆ। ਚੇਤੇ ਰਹੇ ਕਿ ਅਜਨਾਲਾ ਥਾਣੇ ਉੱਤੇ ਹਮਲੇ ਦੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਵਿਰੁੱਧ ਕੇਸ ਫਰਵਰੀ 2023 ਵਿੱਚ ਦਰਜ ਕੀਤਾ ਗਿਆ ਸੀ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਦੇਸ਼ ਦੇ ਚੋਣ ਕਮਿਸ਼ਨ ਸੰਬੰਧੀ ਇੱਕ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਚੋਣ ਕਮਿਸ਼ਨ ਦਾ ਸੁਤੰਤਰ ਹੋਣਾ ਹੀ ਕਾਫੀ ਨਹੀਂ ਸਗੋਂ ਚੋਣ ਕਮਿਸ਼ਨ ਸੁਤੰਤਰ ਦਿਸਣਾ ਵੀ ਚਾਹੀਦਾ। ਚੋਣ ਕਮਿਸ਼ਨਰਾਂ ਦੀ ਨਿਯੁਕਤੀ ਵਿੱਚ ਤੀਜਾ ਮੈਂਬਰ ਨਿਰਪੱਖ ਹੋਣ ਦੀ ਜ਼ਰੂਰਤ ਉੱਤੇ ਵੀ ਸੁਪਰੀਮ ਕੋਰਟ ਨੇ ਜ਼ੋਰ ਦਿੱਤਾ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਪਹਿਲੇ ਦਿਨ ਭਾਰਤ ਨੇ ਮੈਂਬਰ ਦੇਸ਼ਾਂ ਦੀਆਂ ਸਾਂਝੀਆਂ ਚਿੰਤਾਵਾਂ ਨੂੰ ਮੁੱਖ ਤੌਰ ਤੇ ਉਠਾਇਆ ਅਤੇ ਭਾਰਤ ਦੀ ਤਰਫੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਹ ਕਿਹਾ ਕਿ ਸ਼ਾਂਤੀ ਜੇਕਰ ਸਥਾਪਿਤ ਕੀਤੀ ਜਾਣੀ ਹੈ ਤਾਂ ਟੋਟਿਆਂ ਵਿੱਚ ਨਹੀਂ ਬਲਕਿ ਆਲਮੀ ਸਥਿਰਤਾ ਦੇ ਨਾਲ ਸਾਂਝੇ ਤੌਰ ਉੱਤੇ ਹੋਣੀ ਚਾਹੀਦੀ ਹੈ। ਆਪਣੀ ਇੱਕ ਵੈਬ ਸੀਰੀਜ਼ ਵਿੱਚ ਔਰਤਾਂ ਸੰਬੰਧੀ ਬੋਲੇ ਇੱਕ ਵਿਵਾਦਿਤ ਡਾਇਲੋਗ ਕਰਕੇ ਅਦਾਕਾਰ ਯੋਗ ਰਾਜ ਸਿੰਘ ਮੁਸੀਬਤ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਔਰਤਾਂ ਸੰਬੰਧੀ ਇਸ ਟਿੱਪਣੀ ਮਾਮਲੇ ਵਿੱਚ ਯੋਗ ਰਾਜ ਸਿੰਘ ਦੇ ਖਿਲਾਫ ਕੇਸ ਚੰਡੀਗੜ੍ਹ ਦੇ ਸੈਕਟਰ 36 ਵਿੱਚ ਦਰਜ ਕਰ ਲਿਆ ਗਿਆ। ਇਸੇ ਤਰ੍ਹਾਂ ਪੰਜਾਬ ਸੂਬਾ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਵਾਉਣ ਅਤੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ। ਦਿੱਲੀ ਵਿੱਚ ਹੁਣ ਸਰਕਾਰੀ ਮੁਲਾਜ਼ਮ 2 ਦਿਨ ਵਰਕ ਫਰੋਮ ਹੋਮ ਕਰਨਗੇ। ਤੇਲ ਬਚਾਉਣ ਲਈ ਦਿੱਲੀ ਵਿੱਚ ਇਹ ਫੈਸਲਾ ਲਿਆ ਗਿਆ ਅਤੇ ਸੋਮਵਾਰ ਨੂੰ ਮੰਤਰੀ ਉੱਥੇ ਮੈਟਰੋ ਟ੍ਰੇਨ ਦੀ ਵਰਤੋਂ ਕਰਿਆ ਕਰਨਗੇ। ਦੱਖਣ ਭਾਰਤੀ ਸੂਬੇ ਕੇਰਲਮ ਵਿੱਚ ਵਿਧਾਨ ਸਭਾ ਚ ਜਿੱਤਣ ਮਗਰੋਂ ਕਾਂਗਰਸ ਨੇ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਤੇ ਵੀ ਡੀ ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੰਮ੍ਰਿਤਸਰ ਤੋਂ ਨਵੀਂ ਅੰਮ੍ਰਿਤ ਭਾਰਤ ਰੇਲ ਗੱਡੀ ਦਾ ਉਦਘਾਟਨ ਕੀਤਾ, ਹਰੀ ਝੰਡੀ ਵਿਖਾ ਕੇ ਉਸਨੂੰ ਰਵਾਨਾ ਕੀਤਾ ਜੋ ਕਿ ਅੰਮ੍ਰਿਤਸਰ ਨੂੰ ਬੰਗਾਲ ਦੇ ਨਿਊ ਜਲਪਾਈਗੁੜੀ ਨਾਲ ਜੋੜੇਗੀ। ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਹਾਈ ਕੋਰਟ ਵਿੱਚ ਪਹੁੰਚ ਗਏ ਨੇ ਅਤੇ ਖੁਦ ਵਕੀਲ ਦਾ ਪਹਿਰਾਵਾ ਪਾ ਕੇ ਉਹ ਹਾਈ ਕੋਰਟ ਵਿੱਚ ਪਹੁੰਚੇ ਤੇ ਇਸ ਦੌਰਾਨ ਉੱਥੇ ਕੀ ਹੰਗਾਮਾ ਵੀ ਹੋਇਆ। IPL ਵਿੱਚ ਪੰਜਾਬ ਕਿੰਗਸ ਦੀ ਟੀਮ ਇੱਕ ਵਾਰ ਗਈ ਹੈ। ਲੰਘੇ ਕੱਲ ਹੋਏ ਮੈਚ ਵਿੱਚ ਪੰਜਾਬ ਕਿੰਗਸ ਦੀ ਟੀਮ ਮੁੰਬਈ ਇੰਡੀਅਨਸ ਕੋਲੋਂ ਹਾਰ ਗਈ ਅਤੇ ਲਗਾਤਾਰ 5ਵਾਂ ਮੈਚ ਪੰਜਾਬ ਕਿੰਗਸ ਦੀ ਟੀਮ ਹਾਰੀ ਹੈ, ਜਿਸ ਨਾਲ ਹੁਣ ਪਲੇਆਫ ਵਿੱਚ ਪਹੁੰਚਣਾ ਵੀ ਪੰਜਾਬ ਕਿੰਗਸ ਦੀ ਟੀਮ ਦੇ ਆਪਣੇ ਹੱਥ ਵਿੱਚ ਨਹੀਂ ਰਿਹਾ ਤੇ ਦੂਜੀਆਂ ਟੀਮਾਂ ਦੇ ਨਤੀਜਿਆਂ ਉੱਪਰ ਨਿਰਭਰ ਹੋਣਾ ਪਵੇਗਾ। IPL ਵਿੱਚ
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
3: ਪਹਿਲਾਂ ਨਾਲੋਂ ਵੀ ਘੱਟ।
2: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99।
3: ਇਹ ਤਾਂ ਹੋਰ ਵੀ ਘੱਟ ਹੈ,
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ, ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ।

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਡ੍ਰੀਮ ਹੋਮ ਅਪਲਾਈਂਸਿਸ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਂਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ। 905-805-3000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਖੁਸ਼ਮੀਤ ਕੌਰ ਐਟ 6475394499।
4: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-6311।
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਗੁਰੂ ਦੀ ਬਾਣੀ

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ। ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਣ ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਿਨ ਬਹੁਤ ਹੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਰਿਹਾ ਹੋਵੇਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਜੀ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ, ਅਤੇ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹੇਗਾ। 1 ਘੰਟੇ ਦਾ ਸਾਥ, ਖੂਬਸੂਰਤ ਗੱਲਾਂ ਬਾਤਾਂ, ਖੂਬਸੂਰਤ ਸੁਨੇਹੇ, ਅਤੇ ਤੁਹਾਡੀਆਂ ਕਾਲਾਂ ਆਲਵੇਜ਼ ਆਲਵੇਜ਼ ਆਲਵੇਜ਼ ਕਮਾਲ ਹੁੰਦੀਆਂ। ਸੋ ਸਟੂਡੀਓ ਦੇ ਵਿੱਚ ਕਾਲ ਕਰਨ ਲਈ 905-673-3337 905-673-3337 'ਤੇ ਗੱਲਾਂ ਬਾਤਾਂ ਕਰਾਂਗੇ। ਸੋ ਅੱਜ ਵੀ ਰੋਜ਼ ਦੀ ਤਰ੍ਹਾਂ ਕਿਸੇ ਨਾ ਕਿਸੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸੋ ਅੱਜ ਪਹਿਲਾਂ ਤਾਂ ਬਈ ਦਿਨ ਬਹੁਤ ਖੂਬਸੂਰਤ ਆ, ਸੋ ਉਮੀਦ ਕਰਦੇ ਹਾਂ ਤੁਸੀਂ ਅੱਜ ਦੇ ਦਿਨ ਨੂੰ ਇੰਜੋਏ ਕਰ ਰਹੇ ਹੋਵੋਗੇ। ਸੋ ਕਦੇ 9 ਵਜੇ ਥੋੜ੍ਹਾ ਜਿਹਾ ਚਾਨਣ ਹੁੰਦਾ, ਅੱਜ ਥੋੜ੍ਹਾ ਜਿਹਾ ਹਨੇਰਾ ਹੋ ਗਿਆ ਮੇਰੇ ਸਾਹਮਣੇ, ਸਿਰਫ ਮੈਨੂੰ ਏਅਰਪੋਰਟ ਦੀਆਂ ਲਾਈਟਾਂ ਦਿਖ ਰਹੀਆਂ ਰੰਗ ਬਿਰੰਗੀਆਂ। ਸੋ ਜਿਵੇਂ ਜ਼ਿੰਦਗੀ ਦੇ ਵਿੱਚ ਰੰਗ ਬਿਰੰਗੇ ਹਰੇ ਨੀਲੇ ਖੱਟੇ ਪੀਲੇ, ਜ਼ਿੰਦਗੀ ਦੇ ਵੀ ਇੱਦਾਂ ਰੰਗ ਹੈ ਨਾ, ਜ਼ਿੰਦਗੀ ਇੱਕ ਗੁਲਦਸਤਾ ਆ ਨਾ, ਸੋ ਇੱਦਾਂ ਰੰਗ ਆ। ਅਤੇ ਮੈਨੂੰ ਵੀ ਏਅਰਪੋਰਟ ਦੇ ਉੱਪਰ ਰਨਵੇ ਦੇ ਉੱਪਰ ਡਿਫਰੈਂਟ ਡਿਫਰੈਂਟ ਕਾਇੰਡ ਦੀਆਂ ਲਾਈਟਾਂ ਦਿਖ ਰਹੀਆਂ ਸਾਹਮਣੇ, ਅਤੇ ਬੜਾ ਸੋਹਣਾ ਲੱਗ ਰਿਹਾ, ਖੂਬਸੂਰਤ ਮਾਹੌਲ ਆ। ਅਤੇ ਤੁਸੀਂ ਵੀ ਜਦੋਂ ਰੋਡ 'ਤੇ ਡਰਾਈਵ ਕਰਦੇ ਹੋ ਤਾਂ ਇੱਦਾਂ ਦੀਆਂ ਤੁਹਾਨੂੰ ਰੰਗ ਬਿਰੰਗੀਆਂ ਲਾਈਟਾਂ ਵੇਖਦੀਆਂ, ਉਦੋਂ ਸਾਨੂੰ ਇਹ ਲੱਗਦਾ ਕਿ ਇਹ ਲਾਈਟਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਉਹ ਲਾਈਟਾਂ ਟ੍ਰੈਫਿਕ ਦੀਆਂ ਹੁੰਦੀਆਂ। ਸੋ ਐਨੀਵੇ, ਡਰਾਈਵ ਸੇਫ, ਹੌਲੀ ਹੌਲੀ ਜਾਓ ਔਰ 2-4 ਮਿੰਟ ਲੇਟ ਪਹੁੰਚ ਜਾਓ, ਪਰ ਸੇਫ ਪਹੁੰਚਣਾ। ਔਰ ਚੜ੍ਹਦੀ ਕਲਾ ਨਾਲ ਇਸ ਜ਼ਿੰਦਗੀ ਨੂੰ ਜੇ ਆਪਾਂ, ਮੈਨੂੰ ਲੱਗਦਾ ਕਿ ਜਲਦੀ ਕਰਨਾ ਤਾਂ ਕਿਤੇ ਵੀ ਵਾਜਬ ਨਹੀਂ ਸਮਝਿਆ ਜਾਂਦਾ। ਸੋ ਆਰਾਮ ਨਾਲ, ਸਹਿਜ ਨਾਲ, ਸਬਰ ਨਾਲ ਜੇ ਆਪਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਕਰੀਏ, ਚਾਹੇ ਮਿਡਲ 'ਚ ਆ, ਚਾਹੇ ਐਂਡ ਆ ਜਾਂ ਸ਼ੁਰੂਆਤ ਆ, ਜੇ ਸਬਰ ਅਤੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਠਹਿਰਾਵ ਆ, ਮੈਨੂੰ ਲੱਗਦਾ ਫਿਰ ਜ਼ਿੰਦਗੀ ਆਪਣੇ ਮੰਜ਼ਿਲ 'ਤੇ ਪਹੁੰਚ ਸਕਦੀ ਆ। ਔਰ ਉਹ ਵੀ ਕਈ ਵਾਰ ਮੰਜ਼ਿਲ 'ਤੇ ਪਹੁੰਚਣ ਨਾਲੋਂ ਬਿਹਤਰ ਹੁੰਦਾ ਕਿ ਜ਼ਿੰਦਗੀ ਦਾ ਸਫ਼ਰ ਅਸੀਂ ਇੰਜੋਏ ਕਿੱਦਾਂ ਕੀਤਾ, ਜ਼ਿੰਦਗੀ ਨੂੰ ਅਸੀਂ ਬਤੀਤ ਕਿੱਦਾਂ ਕੀਤਾ, ਇਹ ਮਾਇਨੇ ਰੱਖਦਾ। ਕਹਿੰਦੇ ਨੇ ਕਿ ਮੇਰਾ ਯਾਰ ਮੇਰੇ ਨਾਲ ਗੁੱਸੇ ਆ, ਅਸੀਂ ਕਿੱਦਾਂ ਈਦ ਮਨਾਈਏ। ਮੇਰਾ ਯਾਰ ਮੇਰੇ ਨਾਲ ਗੁੱਸੇ ਆ, ਅਸੀਂ ਕਿੱਦਾਂ ਈਦ ਮਨਾਈਏ। ਅਤੇ ਆ ਸੱਜਣਾ ਬਹਿ ਗੱਲਾਂ ਕਰੀਏ, ਜਾਂ ਇਹ ਕਹਿ ਲਓ ਕਿ ਆ ਸੱਜਣਾ ਆਪਾਂ ਗਲ ਮਿਲ ਲਈਏ, ਕਿਤੇ ਵਿਛੜੇ ਨਾ ਮਰ ਜਾਈਏ, ਅਤੇ ਕਿਤੇ ਵਿਛੜੇ ਨਾ ਮਰ ਜਾਈਏ। ਸੋ ਇਹ ਵਿਛੜਨ ਤੋਂ, ਠਹਿਰਾਵ ਤੋਂ, ਸਬਰ ਤੋਂ, ਦੌੜ ਭੱਜ ਤੋਂ, ਇਹ 'ਤੇ ਆਪਾਂ ਅੱਜ ਗੱਲਬਾਤ ਕਰਦੇ ਹਾਂ। ਕਿਉਂਕਿ ਮੈਂ ਨਾ ਅੱਜ ਕੁਛ ਸੁਣ ਰਿਹਾ ਸੀਗਾ ਅਤੇ ਬਹੁਤ ਖੂਬਸੂਰਤ ਆ। ਸੋ ਜਿੰਨੇ ਵੀ ਦੋਸਤ ਇਸ ਟਾਈਮ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਜੁੜੇ ਹੋਏ ਹੋ ਅਤੇ ਤੁਸੀਂ ਇੰਜੋਏ ਕਰ ਰਹੇ ਹੋ ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ, ਸੋ ਅੱਜ ਤੁਸੀਂ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਦੇਖੋ ਤੁਹਾਨੂੰ ਲੱਗੂਗਾ ਕਿ ਹਾਂ ਯਾਰ ਗੱਲ ਤਾਂ ਸਹੀ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋਣਗੀਆਂ। ਸੋ ਇੱਕ ਵਾਰੀ ਨੰਬਰ ਪਿਆਰ ਨਾਲ ਦੇ ਦਾਂ ਹੋਰ, 905-673-3337। ਤੁਸੀਂ ਮੈਨੂੰ ਇਹ ਫੋਨ ਕਰਕੇ ਦੱਸਣਾ ਆ ਕਿ ਤੁਸੀਂ ਜ਼ਿੰਦਗੀ ਤੋਂ ਸੈਟਿਸਫਾਈ ਹੋ, ਤੁਸੀਂ ਜ਼ਿੰਦਗੀ ਨੂੰ ਇੰਜੋਏ ਕਰ ਲਿਆ। ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਜਿਹੜੀ 100% ਟਰੂ ਆ, ਸੱਚੀ ਆ। ਅਤੇ ਆਖਰੀ ਵੇਲੇ ਜਦੋਂ ਇਨਸਾਨ ਦਾ ਆਖਰੀ ਸਮਾਂ ਹੁੰਦਾ, ਇਹ ਉਦੋਂ ਸਮਝੀਆਂ ਅਤੇ ਸੁਣੀਆਂ ਗਈਆਂ ਗੱਲਾਂ ਆ, ਉਸ 'ਤੇ ਗੱਲਬਾਤ ਕਰਾਂਗੇ। 905-673-3337 'ਤੇ ਇੰਜੋਏ ਕਰਦੇ ਜੀ ਰੇਡੀਓ ਪ੍ਰੋਗਰਾਮ ਉਡਾਉਣ। ਸੋ 10 ਵਜੇ ਤੱਕ ਗੱਲਾਂ ਬਾਤਾਂ ਦੀ ਠੈਬਰ ਲਾਵਾਂਗੇ, ਸ਼ੈਬਰ ਲਾਵਾਂਗੇ, ਰੌਣਕਾਂ ਲਾਵਾਂਗੇ, ਅਤੇ ਫਿਰ ਕਰੀਏ ਸ਼ੁਰੂ।

ਕਿਆ ਬਾਤ ਆ। ਸੋ ਇਹ ਟਿੰਗ ਟਿੰਗ ਟਿੰਗ ਸੁਣਨ ਤੋਂ ਪਹਿਲਾਂ ਮੈਂ ਦੱਸਦਾ ਕਿ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਜੀ ਲਰਨ ਫ੍ਰੈਂਚ ਵਿਦ ਨਿਤਿਕਾ। ਨਿਤਿਕਾ ਜੀ ਦਾ 4 ਸਾਲਾਂ ਦਾ ਤਜ਼ਰਬਾ ਆ। ਜੇ ਤੁਸੀਂ ਫ੍ਰੈਂਚ ਸਿਖਾਉਣੀ ਆ ਆਪਣੇ ਬੱਚਿਆਂ ਨੂੰ, ਲੇਬਰ ਜੋਬ ਦੀਆਂ ਲਾਈਨਾਂ 'ਚੋਂ ਤੁਸੀਂ ਅਲੱਗ ਕਰਨਾ ਚਾਹੁੰਦੇ ਹੋ, ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਵੀਰੋ ਭੈਣ ਭਰਾ ਹੋ, ਅਤੇ ਤੁਸੀਂ PR ਲੈਣ ਲਈ ਤੁਹਾਨੂੰ ਹੁਣ ਫ੍ਰੈਂਚ ਦੀ ਬਹੁਤ ਜ਼ਰੂਰਤ ਆ, ਤੁਸੀਂ ਫ੍ਰੈਂਚ ਸਿੱਖਣੀ ਆ, ਤੁਹਾਨੂੰ ਜਲਦੀ ਕੁਇਕ ਫ੍ਰੈਂਚ ਸਿਖਾ ਦੇਣਗੇ। ਲਰਨ ਫ੍ਰੈਂਚ ਵਿਦ ਨਿਤਿਕਾ ਨਾਲ ਤੁਸੀਂ ਗੱਲਬਾਤ ਕਰ ਲਓ। ਨਿਕਤਾ ਜੀ ਕਹਿੰਦੇ ਕਿ ਰੇਡੀਓ ਉਡਾਨ ਦਾ ਰੈਫਰੈਂਸ ਦਊਗਾ, ਉਹਨਾਂ ਨੂੰ ਅਸੀਂ ਡਿਸਕਾਊਂਟ ਵੀ ਦੇਵਾਂਗੇ। 647-5949-4-9093। ਤੁਹਾਡੇ ਬੱਚੇ ਜਾਂ ਇੱਥੋਂ ਦੇ ਬੋਰਨ ਆ, ਮਿਡਲ ਸਕੂਲ 'ਚ ਪੜ੍ਹਦੇ ਆ, ਟੀਨਏਜਰ ਆ, ਜਾਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਤਾਂ ਫ੍ਰੈਂਚ ਬਹੁਤ ਇੰਪੋਰਟੈਂਟ ਆ, ਕਿਉਂਕਿ ਫ੍ਰੈਂਚ ਅੱਜ ਕੱਲ੍ਹ ਸਿਰਫ ਲੈਂਗੁਏਜ ਨਹੀਂ, ਸਕਿੱਲ ਦੀ ਤਰ੍ਹਾਂ ਵਰਤੀ ਜਾਣ ਲੱਗੀ ਆ। ਚੰਗੀਆਂ ਨੌਕਰੀਆਂ ਲੈਣ ਲਈ, PR ਲੈਣ ਲਈ, ਇੱਕ ਅਲੱਗ ਲਾਈਨ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਖੜ੍ਹਾ ਵੇਖਣਾ ਚਾਹੁੰਦੇ ਹੋ, ਤਾਂ ਕਿਉਂਕਿ ਅੱਗੇ ਅੱਗੇ ਕੰਮ ਬਹੁਤ ਟਫ ਆ, ਨੌਕਰੀਆਂ ਬਹੁਤ ਘੱਟ ਮਿਲ ਰਹੀਆਂ, ਜੋਬਸ ਬਹੁਤ ਕੱਟ ਆਫ ਹੋ ਰਹੀਆਂ। ਸੋ ਫ੍ਰੈਂਚ ਜੇ ਤੁਹਾਡੇ ਬੱਚਿਆਂ ਨੂੰ ਆ ਰਹੀ ਆ, ਤਾਂ ਤੁਹਾਡੇ ਬੱਚੇ ਬਹੁਤ ਸਾਰੇ ਦੂਸਰੇ ਬੱਚਿਆਂ ਨੂੰ ਕਤਾਰ ਦੇ ਵਿੱਚ ਮੂਹਰੇ ਹੋਣਗੇ। ਸੋ ਕਰ ਲਓ ਕਾਲ ਫ੍ਰੈਂਚ ਸਿੱਖਣ ਦੇ ਲਈ, 647-5949-4-9093। ਨਿਕਤਾ ਜੀ, ਲਰਨ ਫ੍ਰੈਂਚ ਵਿਦ ਨਿਤਿਕਾ, ਔਰ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਸੱਸੇ ਨੂੰ ਸਪੌਂਸਰ ਕਰ ਰਹੇ ਨੇ ਗ੍ਰੈਂਡ ਹੋਮ ਫਰਨੀਚਰ, 6885 ਟੌਮਕਨ ਰੋਡ।

ਆਖਰੀ ਪਲਾਂ ਦੀ ਕਹਾਣੀ ਆ। ਇਹ ਜਿਹੜੀਆਂ ਨਰਸਾਂ ਓਲਡ ਏਜ ਹੋਮ ਜਾਂ ਜਿਹੜੇ ਮਰੀਜ਼ ਬਹੁਤ ਘੱਟ ਦਿਨ ਜਿਨ੍ਹਾਂ ਦੇ ਰਹਿ ਜਾਂਦੇ ਆ, ਜਿਹੜੇ ਸਿਰਫ ਦਿਨਾਂ ਦੇ ਸੰਗੀ ਸਾਥੀ ਹੁੰਦੇ ਆ, ਬਸ ਅੱਲਾ ਨੂੰ ਪਰਮਾਤਮਾ ਨੂੰ ਕੁਦਰਤ ਦੇ ਕੋਲ ਬਸ ਜਾਣ ਵਾਲੇ ਹੁੰਦੇ ਆ, ਉਹਨਾਂ ਦੇ ਮੂੰਹੋਂ ਸੁਣੀਆਂ ਗੱਲਾਂ ਤੁਹਾਨੂੰ ਅੱਜ ਸੁਣਾਉਣੇ ਆ। ਹੱਸਣਾ ਖੇਡਣਾ ਬਹੁਤ ਜ਼ਰੂਰੀ ਆ, ਪੋਜ਼ਿਟਿਵਿਟੀ ਬਹੁਤ ਜ਼ਰੂਰੀ ਆ, ਪਰ ਸੱਚਾਈ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ।

0: ਉਹਨਾਂ ਮਰੀਜ਼ਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਹੜੀ ਚੀਜ਼ ਦਾ ਰਿਗਰੇਟ ਰਿਹਾ, ਤੁਸੀਂ ਸਾਰੀ ਜ਼ਿੰਦਗੀ ਆਪਣੀ ਜ਼ਿੰਦਗੀ ਨੂੰ ਹੰਡਾਇਆ, ਤੁਹਾਨੂੰ ਕਿਹੜੀ ਚੀਜ਼ ਦਾ ਅਫਸੋਸ ਆ ਜਾਣ ਲੱਗਿਆ? ਕਿਉਂਕਿ ਜਾਣ ਲੱਗੇ ਸਾਨੂੰ ਬਹੁਤ ਐਸੀਆਂ ਗੱਲਾਂ ਦਾ ਅਹਿਸਾਸ ਹੁੰਦਾ ਜਿੱਥੇ ਅਸੀਂ ਆਪਣੇ ਆਪ ਨੂੰ ਦੋਸ਼ੀ ਸਮਝਦੇ ਹਾਂ। ਸਾਨੂੰ ਲੱਗਦਾ ਕਿ ਅਸੀਂ ਇਹ ਚੀਜ਼ ਕਰ ਸਕਦੇ ਸੀ। ਸੋ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ 90% ਜਿਹੜੇ ਹੌਸਪੀਟਲ ਦੇ ਬੈੱਡਾਂ 'ਤੇ ਅਖੀਰ ਦੇ ਵਕਤ ਜਿਹੜੇ ਲੋਕ ਜਿਸ ਗੱਲ ਦਾ ਉਹਨਾਂ ਨੇ ਜ਼ਿਕਰ ਕੀਤਾ, ਅਫਸੋਸ ਕੀਤਾ, ਰਿਗਰੇਟ ਕੀਤਾ, ਉਹ ਕੀ ਸੀ ਤੁਹਾਨੂੰ ਪਤਾ? ਉਹ ਕਹਿੰਦੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਨਹੀਂ ਕਰ ਸਕੇ ਜਿੱਦਾਂ ਅਸੀਂ ਚਾਹੁੰਦੇ ਸੀ। ਅਸੀਂ ਕਰ ਸਕਦੇ ਸੀ। ਔਰ ਉਹਨਾਂ ਦੇ ਵਿੱਚੋਂ ਬਹੁਤ ਘੱਟ ਐਸੇ ਲੋਕ ਸੀ ਜਿਹੜੇ, ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਜਿੰਨੀ ਕਮਾਈ ਕਰਨਾ ਚਾਹੁੰਦੇ ਸੀ ਅਸੀਂ ਨਹੀਂ ਕੀਤੀ, ਪਰ ਉਸ ਤਰਫੋਂ ਸਭ ਸੈਟਿਸਫਾਈ ਸੀ। ਪਰ ਉਹ ਕਹਿੰਦੇ ਜੇ ਅਸੀਂ ਜ਼ਿੰਦਗੀ ਨੂੰ ਹੋਰ ਇੰਜੋਏ ਕਰਨਾ ਚਾਹੁੰਦੇ ਤਾਂ ਕਰ ਸਕਦੇ ਸੀ, ਅਸੀਂ ਸੋਚਦੇ ਰਹਿ ਗਏ ਕਿ ਥੋੜ੍ਹਾ ਜਿਹਾ ਕਰ ਲਈਏ, ਥੋੜ੍ਹਾ ਜਿਹਾ ਉਹ ਕਰ ਲਈਏ, ਬਸ ਇੰਨਾ ਕੁ ਕਰ ਲਈਏ, ਫਿਰ ਇੰਜੋਏ ਕਰਾਂਗੇ, ਬਸ ਇੰਨਾ ਕੁ ਆਹ ਘਰ ਪੇ ਆਫ ਕਰ ਲਈਏ, ਫਿਰ ਇੰਜੋਏ ਕਰਾਂਗੇ, ਬਸ ਆਹ ਚੀਜ਼ ਇੱਦਾਂ ਹੋ ਜੇ ਫਿਰ ਇੰਜੋਏ ਕਰਾਂਗੇ, ਬਸ ਰਿਟਾਇਰ ਹੋ ਜਾਈਏ ਫਿਰ ਇੰਜੋਏ ਕਰਾਂਗੇ। ਉਹ ਕਹਿੰਦੇ ਕਿ ਬਸ ਇੱਦਾਂ ਕਰਦੇ ਕਰਦੇ ਅੱਜ ਅਸੀਂ ਤੁਹਾਡੇ ਸਾਹਮਣੇ ਹਾਂ ਅਤੇ ਕੁਛ ਕੁ ਦਿਨ ਆ ਸਾਡੇ ਕੋਲ। ਇਹ ਉਹਨਾਂ ਲੋਕਾਂ ਦੀ ਜ਼ੁਬਾਨੀ ਕਹਾਣੀ ਆ ਜਿਹੜੀਆਂ ਨਰਸਾਂ ਅਖੀਰ ਵੇਲੇ ਉਹਨਾਂ ਲੋਕਾਂ ਕੋਲ ਹੁੰਦੀਆਂ ਜਿਹੜਾ ਲੋਕਾਂ ਦੇ ਆਖਰੀ ਪਲ, ਓਲਡ ਏਜ ਹੋਮ ਕਹਿ ਲਓ ਜਾਂ ਤੁਸੀਂ ਹੌਸਪਿਟਲਾਂ ਦੇ ਬੈੱਡ ਕਹਿ ਲਓ, ਜਿੱਥੇ ਲੋਕ ਆਖਰੀ ਦਿਨ ਕੱਟ ਰਹੇ ਹੁੰਦੇ ਆ। ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਇਹ ਸੋਚਦੇ ਰਹੇ ਕਿ ਅਸੀਂ ਆਹ ਕੰਮ ਕਰ ਲਈਏ ਫਿਰ ਆਹ ਬੱਚੇ ਸਾਡੇ ਵੱਡੇ ਹੋ ਜਾਣ ਫਿਰ ਇੰਜੋਏ ਕਰਾਂਗੇ, ਬੱਚੇ ਸਾਡੇ ਨੌਕਰੀਆਂ 'ਤੇ ਲੱਗ ਜਾਣ ਫਿਰ ਇੰਜੋਏ ਕਰਾਂਗੇ, ਆਹ ਟੈਨਸ਼ਨਾਂ ਤੋਂ ਫਰੀ ਹੋ ਜਾਈਏ, ਆਹ ਮੈਨੂੰ ਟੈਨਸ਼ਨ ਆ ਬਸ ਇਸ ਤੋਂ ਮੈਂ ਜਿੱਦਾਂ ਮੁਕਤ ਹੋਇਆ ਉਸ ਤੋਂ ਬਾਅਦ ਮੈਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਣੀ ਆ, ਮੈਂ ਜ਼ਿੰਦਗੀ ਨੂੰ ਇੰਜੋਏ ਕਰਨਾ ਸ਼ੁਰੂ ਕਰ ਦੇਣਾ। ਪਰ ਉਹ ਵੇਲਾ ਕਦੇ ਆਇਆ ਹੀ ਨਹੀਂ, ਉਹ ਇੰਜੋਏ ਕਰ ਹੀ ਨਹੀਂ ਸਕੇ। ਔਰ ਇਹ ਕੋਈ ਕਹਾਣੀ ਨਹੀਂ ਆ, ਅੱਜ ਵੀ ਬਹੁਤ ਸਾਰੇ ਲੋਕ ਹੌਸਪਿਟਲਾਂ ਦੇ ਬੈੱਡਾਂ 'ਤੇ ਪਏ ਜਾਂ ਓਲਡ ਏਜ ਹੋਮਾਂ ਦੇ ਵਿੱਚ ਪਏ, ਇਹ ਸੋਚ ਰਿਹਾ ਕਿ ਕਾਸ਼ ਅਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕੀਤਾ ਹੁੰਦਾ। ਕੰਮ ਕਾਰ ਬਹੁਤ ਜ਼ਰੂਰੀ ਆ, ਪਰ ਉਹ ਕਹਿੰਦੇ ਕਾਸ਼ ਅਸੀਂ ਇੰਨਾ ਭੱਜੇ ਨਾ ਹੁੰਦੇ, ਕਾਸ਼ ਅਸੀਂ ਰੁਕ ਕੇ ਠਹਿਰ ਕੇ ਸਹਿਜ ਨਾਲ ਜ਼ਿੰਦਗੀ ਨੂੰ ਇੰਜੋਏ ਕੀਤਾ ਹੁੰਦਾ, ਜ਼ਿੰਦਗੀ ਨੂੰ ਜਿਉਂਿਆ ਹੀ ਨਹੀਂ ਅਸੀਂ, ਅਸੀਂ ਭੱਜਦੇ ਹੀ ਰਹੇ, ਅਸੀਂ ਦੌੜਦੇ ਹੀ ਰਹੇ, ਇਕੱਠਾ ਹੀ ਕਰਨ 'ਚ ਲੱਗੇ ਰਹੇ, ਜਿੰਨਾ ਹੈ ਸੀ ਉਸ ਨੂੰ ਇੰਜੋਏ ਨਹੀਂ ਕਰ ਸਕੇ। ਪਰ ਇੱਥੋਂ ਤਾਂ ਇਹ ਚੀਜ਼ ਉੱਭਰ ਕੇ ਬਾਹਰ ਆਉਂਦੀ ਆ, ਆਪਾਂ ਕਹਿੰਦੇ ਹਾਂ ਨਾ ਕਿ ਸਾਨੂੰ ਹਕੀਕਤ ਤੋਂ ਸਿੱਖ ਲੈਣਾ ਚਾਹੀਦਾ, ਜੋ ਸਾਡੇ ਸਮਾਂ ਸਾਡੇ ਸਾਹਮਣੇ ਆ ਉਸ ਤੋਂ ਸਾਨੂੰ ਬਹੁਤ ਕੁਛ ਸਿੱਖਣਾ ਚਾਹੀਦਾ। ਪਰ ਕੀ ਅਸੀਂ ਸਿੱਖਦੇ ਹਾਂ? ਕੀ ਅਸੀਂ ਜ਼ਿੰਦਗੀ ਨੂੰ ਇੰਜੋਏ ਕਰਦੇ ਹਾਂ? ਅੱਜ ਕੱਲ੍ਹ ਤਾਂ ਭਾਈ ਲੜ ਪੈਂਦੇ ਆ, ਕਿਸੇ ਨੂੰ ਕਹੋ ਕਿ ਤੂੰ ਯਾਰ ਬਸ ਕਰ, ਹੁਣ ਦੌੜ ਭੱਜ 'ਚ ਕਿੰਨਾ ਕੁ ਲੱਗਿਆ ਰਹੇਗਾ, ਬਸ ਕਰ, ਹੁਣ ਤੂੰ ਇੰਜੋਏ ਕਰ। ਕਹੂਗਾ ਯਾਰ ਤੈਨੂੰ ਬੜਾ ਪਤਾ, ਕਮਾਈ ਕਰੋ, ਸੇਵਿੰਗ ਕਰੋ, ਬਸ ਬੁੱਢੇ ਬਾਰੇ ਕੰਮ ਆਊਗਾ। ਅਤੇ ਬੁੱਢੇ ਬਾਰੇ ਜੇ ਤੁਸੀਂ ਹੌਸਪਿਟਲ ਦੇ ਬੈੱਡ 'ਤੇ ਹੋਏ ਫਿਰ ਉਹ ਤਾਂ ਇੰਜੋਏ ਤੁਸੀਂ ਥੋੜ੍ਹੀ ਕਰਨਾ, ਉਹ ਤਾਂ ਡਾਕਟਰ ਇੰਜੋਏ ਕਰੂ ਤੁਹਾਡੇ ਪੈਸੇ 'ਤੇ, ਤੁਸੀਂ ਥੋੜ੍ਹੀ ਕਰਨਾ। ਇੰਜੋਏ ਤਾਂ ਤੁਸੀਂ ਅੱਜ ਕਰਨਾ, ਹੁਣ ਕਰਨਾ। ਅਤੇ ਹੁਣ ਕੀ ਕਰ ਰਹੇ ਹਾਂ ਆਪਾਂ? ਭੱਜ ਰਹੇ ਹਾਂ, ਦੌੜ ਰਹੇ ਹਾਂ, ਰਿਸ਼ਤਿਆਂ ਵਾਸਤੇ ਸਮਾਂ ਨਹੀਂ, ਪਰਿਵਾਰਾਂ ਵਾਸਤੇ ਸਮਾਂ ਨਹੀਂ, ਆਪਣੀ ਖੁਦ ਦੀ ਸਿਹਤ ਵਾਸਤੇ ਸਮਾਂ ਨਹੀਂ, ਮੈਂਟਲ ਹੈਲਥ ਵਾਸਤੇ ਸਮਾਂ ਨਹੀਂ। ਪਰ ਕਹਿ ਅਸੀਂ ਇਹੀ ਰਹੇ ਹਾਂ ਕਿ ਜਿਉਵਾਂਗੇ ਇੱਕ ਦਿਨ, ਬਸ ਇੰਨਾ ਕੁ ਕੰਮ ਖਤਮ ਕਰ ਲਈਏ, ਇੰਨੇ ਕੁ ਪੈਸੇ ਜੋੜ ਲਈਏ, ਫਿਰ ਜਿਉਵਾਂਗੇ, ਫਿਰ ਇੰਜੋਏ ਕਰਾਂਗੇ, ਫਿਰ ਜਾਵਾਂਗੇ ਵਰਲਡ ਟੂਰ 'ਤੇ, ਫਿਰ ਜਾਵਾਂਗੇ ਅਮਰੀਕਾ, ਕਨੇਡਾ, ਯੂਰਪ, ਇੱਧਰ ਉੱਧਰ ਘੁੰਮਣ। ਪਰ ਹੁਣ ਕਿਉਂ ਨਹੀਂ, ਅੱਜ ਕਿਉਂ ਨਹੀਂ? ਜਿਹੜੇ ਲੋਕ ਕਾਰਪੋਰੇਟ ਸਿਸਟਮ ਦੇ ਵਿੱਚ ਜਕੜੇ ਜਾ ਚੁੱਕੇ ਆ ਨਾ, ਇਹ ਜ਼ਿਆਦਾਤਰ ਉਹਨਾਂ ਦੀ ਕਹਾਣੀ ਆ, ਅਤੇ ਉਹਨਾਂ ਦੀ ਇਹ ਸਮਝ ਨਹੀਂ ਆਉਣੀਆਂ ਗੱਲਾਂ, ਕਿਉਂਕਿ ਸਿਸਟਮ ਉਹਨਾਂ ਨੂੰ ਬਿਲਕੁਲ ਆਪਣੇ ਤਾਣੇ ਬਾਣ 'ਚ ਲਪੇਟ ਚੁੱਕਿਆ ਆ। ਉਹਨਾਂ ਨੂੰ ਇਹ ਗੱਲਾਂ ਬੁਰੀਆਂ ਲੱਗਦੀਆਂ, ਜ਼ਿੰਦਗੀ ਜਿਉਣ ਵਾਲੀਆਂ, ਇੰਜੋਏ ਕਰਨ ਵਾਲੀਆਂ, ਸਕੂਨ ਵਾਲੀਆਂ, ਠਹਿਰਾਵ ਵਾਲੀਆਂ, ਇਹ ਗੱਲਾਂ ਉਹਨਾਂ ਦੇ ਸਮਝ ਤੋਂ ਬਾਹਰ ਆ। ਅੱਛਾ, ਇਹ ਗੱਲਾਂ ਉਹਨਾਂ ਵਾਸਤੇ ਨੈਗੇਟਿਵ ਵੀ ਆ। ਉਹ ਕਹਿੰਦੇ ਕਿ ਨੈਗੇਟਿਵ ਗੱਲਾਂ, ਤੁਸੀਂ ਕੰਮ ਕਰੋ, ਪੈਸਾ ਕਮਾਓ, ਦੌੜੋ, ਜਿੰਨਾ ਚਿਰ ਯੰਗ ਹੋ, ਰਿਚ ਹੋਵੋ। ਤੁਹਾਨੂੰ ਵੀ ਐਸੇ ਬਹੁਤ ਲੋਕ ਤੁਹਾਡੇ ਸਰਕਲ ਦੇ ਵਿੱਚ ਮਿਲੇ ਹੋਣੇ ਆ ਨਾ, ਜਿਹੜੇ ਤੁਹਾਨੂੰ ਸਿਰਫ ਇਹ ਕਹਿੰਦੇ ਆ ਕਿ ਤੁਸੀਂ ਬਸ ਕੰਮ ਕਰੋ, ਭੱਜੋ, ਦੌੜੋ, ਰੁਕੋ ਨਾ, ਠਹਿਰਾਵ ਨਾ ਲਓ, ਸਕੂਨ ਨਾ ਲਓ ਜ਼ਿੰਦਗੀ 'ਚ। 905-673-3337, 905-673-3337। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਇਹ ਕੋਈ ਕਹਾਣੀ ਨਹੀਂ ਆ, ਇਹ ਰਿਐਲਿਟੀ ਆ ਜ਼ਿੰਦਗੀ ਦੀ। ਔਰ ਅੱਜ ਵੀ ਇਸ ਰਿਐਲਿਟੀ ਨੂੰ ਬਹੁਤ ਸਾਰੇ ਲੋਕ ਮਾਣ ਰਹੇ ਆ, ਮਾਣ ਨਹੀਂ ਰਹੇ, ਹੰਢਾ ਰਹੇ ਆ। ਪਰ ਉਹਨਾਂ ਦੇ ਕੋਲ ਬਹੁਤ ਸਾਰੇ ਰਿਗਰੇਟ ਆ, ਬਹੁਤ ਸਾਰੀਆਂ ਐਸੀਆਂ ਇੱਛਾਵਾਂ ਉਹ ਨਾਲ ਲੈ ਕੇ ਜਾਣਗੇ ਜਿਹੜੀਆਂ ਉਹ ਪੂਰੀਆਂ ਕਰ ਸਕਦੇ ਸੀ। ਔਰ ਇੱਛਾਵਾਂ ਕੋਈ ਬਹੁਤੀਆਂ ਵੱਡੀਆਂ ਨਹੀਂ, ਸਿਰਫ ਇਹਨਾਂ ਕਿ ਕਾਸ਼ ਅਸੀਂ ਜ਼ਿੰਦਗੀ ਨੂੰ ਜਿਉਂ ਲੈਂਦੇ, ਕਾਸ਼ ਅਸੀਂ ਜੋ ਦਿਲ ਕਰਦਾ ਉਹ ਕਰ ਲੈਂਦੇ, ਕਾਸ਼ ਅਸੀਂ ਹੋਰ ਇੰਜੋਏ ਕਰ ਲੈਂਦੇ। ਸੋ ਬਹੁਤ ਹੀ ਅਸੀਂ ਭੱਜ ਰਹੇ ਹਾਂ, ਦੌੜ ਰਹੇ ਹਾਂ, ਐਸੀ ਦੌੜ ਜਿਹਦਾ ਕੋਈ ਅੰਤ ਨਹੀਂ ਆ, ਐਸੀ ਦੌੜ ਜਿਹਦਾ ਕੋਈ ਨਿਸ਼ਾਨ ਨਹੀਂ ਆ, ਐਸੀ ਦੌੜ ਜਿਹਦਾ ਕੋਈ ਐਂਡ ਜ਼ੋਨ ਵੀ ਨਹੀਂ ਆ। 905-673-3337, ਜ਼ਿੰਦਗੀ ਜਿਉਂ, ਜ਼ਿੰਦਗੀ ਨੂੰ ਇੰਜੋਏ ਕਰੋ, ਅੱਜ ਤੋਂ ਸ਼ੁਰੂ ਕਰੋ। ਚਿੰਤਾਵਾਂ, ਲੋੜਾਂ, ਜ਼ਰੂਰਤਾਂ, ਇੱਛਾਵਾਂ, ਖਵਾਹਿਸ਼ਾਂ ਨੂੰ ਇੱਕ ਪਾਸੇ ਰੱਖੋ, ਬਾਅਦ ਵਿੱਚ ਸਿਰਫ ਪਛਤਾਵੇ ਰਹਿਣੇ ਆ। 905-673-3337, ਬਹੁਤ ਸਾਰੀਆਂ ਕਾਲਜ਼, ਬਹੁਤ ਸਾਰੇ ਦੋਸਤ ਕਾਲ ਕਰ ਰਹੇ ਆ, ਸੋ ਸਭ ਨਾਲ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਮੈਂ ਇੱਕ ਕਾਲ ਲਊਂਗਾ, ਉਸ ਤੋਂ ਬਾਅਦ ਫਿਰ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਬਾਈ ਜੀ ਸਰ ਨਾਲ ਜੁੜ ਚੁੱਕੇ ਨੇ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ 0297।
1: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
1: ਬਸ ਬਹੁਤ ਵਧੀਆ ਸਰ ਜੀ। ਸਰ, ਮੈਂ ਤਾਂ ਅਕਸਰ ਇਹ ਕਹਿੰਦਾ ਹੁੰਦਾ ਕਿ ਜ਼ਿੰਦਗੀ ਸਿਰਫ ਔਰ ਸਿਰਫ ਪ੍ਰੈਜ਼ੈਂਟ ਵਿੱਚ ਹੁੰਦੀ ਆ। ਨਾ ਤੁਸੀਂ ਕਦੀ ਪਾਸਟ ਵਿੱਚ ਜਾ ਸਕਦੇ ਆ,
0: ਬਿਲਕੁਲ
1: ਫਿਊਚਰ ਤੇ ਜਿਹੜਾ ਪਾਸਟ ਆ ਨਾ, ਇਹ ਸਿਰਫ ਤੁਹਾਡੇ ਮਨ ਦੇ ਵਿੱਚ ਆ।
0: ਹਾਂ, ਛਲਾਵਾ ਜੀ ਹੈ ਹੀ ਨਹੀਂ ਆ।
1: ਆਪਾਂ ਜੀ ਮੋਸਟਲੀ ਦੇਖੋ, ਸਾਰਿਆਂ ਦੇ ਮਨ ਚ ਹੁੰਦਾ ਕਿ ਮੰਡੇ ਆ ਗਿਆ, ਮੰਡੇ ਟੂ ਫਰਾਈਡੇ ਤਾਂ ਕੰਮ ਹੀ ਕਰਨਾ, ਇੰਜੋਏ ਕਰਾਂਗੇ ਵੀਕਐਂਡ ਤੇ
0: ਜੀ।
1: ਜਿਹੜਾ ਬੰਦਾ ਇਹ ਸੋਚਦਾ ਨਾ ਕਿ ਮੈਂ ਫਲਾਣੇ ਦਿਨ ਇੰਜੋਏ ਕਰੂੰਗਾ ਜਾਂ ਫਲਾਣੇ ਟਾਈਮ ਜਾਂ ਫਲਾਣੇ ਉਮਰ ਦੇ ਪੜਾਅ ਤੇ, ਉਹ ਕਦੀ ਕਰ ਹੀ ਨਹੀਂ ਸਕਦਾ,
0: ਨਹੀਂ ਕਰ ਸਕਦਾ।
1: ਤੁਸੀਂ ਲਾਈਫ ਪ੍ਰੈਜ਼ੈਂਟ ਚ ਜਿੰਨੇ ਹੋ ਔਰ ਪ੍ਰੈਜ਼ੈਂਟ ਦੇ ਵਿੱਚ ਟਾਈਮ ਜਿਉ ਜਿਹਾ ਵੀ ਹੈਗਾ, ਤੁਸੀਂ ਡਰਾਈਵ ਕਰ ਰਹੇ ਹੋ ਉਹਨੂੰ ਇੰਜੋਏ ਕਰੋ, ਵਧੀਆ ਮਿਊਜ਼ਿਕ ਲਾ ਕੇ ਇੰਜੋਏ ਕਰ ਲਓ। ਜੇ ਤੁਸੀਂ ਕਿਤੇ ਬਾਹਰ ਹੋ, ਤੁਸੀਂ ਉਹਦੇ ਆਲਾ ਦੁਆਲਾ ਦੇਖੋ, ਇੰਨਾ ਵਧੀਆ ਸਾਰਾ ਕੁਛ ਹੈਗਾ, ਇੰਜੋਏ ਕਰੋ। ਈਵਨ ਕੋਈ ਸਟ੍ਰੈਸ ਵਾਲੀ ਵੀ ਤੁਹਾਡੇ ਦਿਮਾਗ ਦੇ ਵਿੱਚ ਵੀ ਕੋਈ ਏਦਾਂ ਦੀ ਚੀਜ਼ ਚੱਲਦੀ ਆ, ਕੋਈ ਮੌਕਾ ਹੀ ਏਦਾਂ ਦਾ ਹੁੰਦਾ ਰਹੇ, ਉਹਦੇ ਤੋਂ ਕੋਈ ਸਿੱਖੋ, ਉਹਨੂੰ ਵੀ ਇੰਜੋਏ। ਮੈਂ ਤਾਂ ਇਹੀ ਬਿਲੀਵ ਕਰਦਾ ਕਿ ਲਾਈਫ ਇਜ਼ ਵੈਰੀ ਸ਼ਾਰਟ, ਪਤਾ ਕੁਛ ਨਹੀਂ।
0: ਹਾਂ, ਸੋ ਐਂਡ ਵੇਲੇ ਕੁੱਲ ਮਿਲਾ ਕੇ ਇਹ ਆ ਕਿ ਆਖਰੀ ਵੇਲੇ ਤੁਹਾਨੂੰ ਕੋਈ ਪਛਤਾਵਾ, ਕੋਈ ਰਿਗਰੇਟ ਨਾ ਰਹਿ ਜੇ ਕਿ ਭਾਈ ਅਸੀਂ ਆਹ ਕੰਮ ਨਹੀਂ ਕੀਤਾ।
1: ਗੱਲ ਇਹ ਨਾ, ਆਖਰੀ ਵੇਲੇ ਦਾ ਵੀ ਕੀ ਪਤਾ ਹੋ ਸਕਦਾ ਹੁਣ, ਜੇ ਮਤਲਬ ਕਹਿ ਲਓ ਵੀ ਡੈਥ ਹੋਣ ਦੇ ਲਈ ਬਿਮਾਰ ਹੋਣਾ ਜ਼ਰੂਰੀ ਥੋੜਾ ਹੁੰਦਾ।
0: ਬਿਲਕੁਲ ਦਰੁਸਤ, ਬਹੁਤ ਸ਼ੁਕਰੀਆ ਵੀਰ, ਥੈਂਕ ਯੂ ਸੋ ਮਚ। 905-673-3337, ਇੱਕ ਕਾਲ ਹੋਰ ਲੈ ਲਈਏ ਸ਼ੋਰਟ ਜੀ। 2118, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਹੋ ਜੀ। ਚੜ੍ਹਦੀ ਕਲਾ ਜੀ,
2: ਬੜੀ ਵਧੀਆ ਗੱਲ ਕਰ ਰਹੇ ਹੋ, ਇੰਜੋਏ ਕਰਨਾ ਚਾਹੀਦਾ ਬੰਦੇ ਨੂੰ ਹਨਾ
0: ਜੀ।
2: ਉਹ ਇੱਕ ਪੰਜਾਬੀ ਦੀ ਕਹਾਵਤ ਸੀਗੀ, ਅੱਜ ਨਹੀਂ ਤਾਂ ਕਦੀ ਨਹੀਂ।
0: ਹਾਂ, ਅਭੀ ਨਹੀਂ ਤੋ ਕਭੀ ਨਹੀਂ।
2: ਹਾਂ, ਪੰਜਾਬੀ ਬੜਾ ਸੋਹਣਾ ਹੋਣਾ ਚਾਹੀਦਾ, ਅੱਜ ਨਹੀਂ ਤਾਂ ਕਦੀ ਨਹੀਂ।
0: ਹਾਂ,
2: ਕਿਉਂਕਿ ਮੇਰੇ ਫਾਦਰ ਰੇਲਵੇ ਚ ਬਹੁਤ ਵਾਰੀ ਪੋਸਟ ਤੇ ਸੀਗੇ
0: ਜੀ,
2: ਅਸੀਂ ਪਠਾਨਕੋਟ ਰਹਿੰਦੇ ਹੁੰਦੇ ਸੀਗੇ। ਮੈਂ ਇਹ ਚੀਜ਼ ਦੀ ਗੱਲ ਕਰਦਾ
0: ਜੀ,
2: ਅਸੀਂ ਉਹਨਾਂ ਕਿਹਾ ਪਾਪਾ ਜੀ ਵੀ ਜੇ ਐਂਡ ਕੇ ਦੇਖ ਆਈਏ।
0: ਹਾਂ,
2: ਕਹਿੰਦੇ ਨਹੀਂ ਪੁੱਤ, ਜੇ ਐਂਡ ਕੇ ਅੱਗੇ ਦੇਖਣਾ, ਪਹਾੜੀ ਆ, ਪਠਾਨਕੋਟ ਵੀ ਪਹਾੜ ਆ, ਉੱਥੇ ਪਹਾੜੀ ਆ, ਤੇ ਹਾਲੇ ਪੈਸੇ ਵੀ ਜੋੜ ਲਈ, ਤੇਰੀਆਂ ਭੈਣਾਂ ਵੀ ਆਉਣੀਆਂ, ਉਹ ਕਈ ਖਰਚੇ ਗਿਣਾ ਤੇ ਉਹਨਾਂ ਨੇ
0: ਜੀ।
2: ਮੈਂ ਚਲੋ ਠੀਕ ਆ, ਮੈਂ 81 ਇੱਥੇ ਆ ਗਿਆ, ਫਿਰ ਮੈਂ ਉਹਨਾਂ ਨੂੰ ਵਿੱਚ ਬੁਲਾ ਲਿਆ ਤੇ ਜੋ ਪਿਛਲੀ ਉਮਰ ਹੋ ਗਈ ਤੇ ਮੈਂ ਕਿਹਾ ਪਾਪਾ ਜੀ ਚੱਲੀਏ ਕਿਤੇ ਉੱਪਰ
0: ਜੀ
2: ਕਹਿੰਦੇ ਪੁੱਤ
0: ਬਿਲਕੁਲ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਿਲਕੁਲ ਮੈਂ ਇਹੀ ਕਹਿਣਾ ਚਾਹ ਰਿਹਾ 905-673-3337 ਅੱਜ ਤੁਹਾਡੇ ਕੋਲ ਆ, ਪ੍ਰੈਜ਼ੈਂਟ ਇਜ਼ ਦਾ ਕਿੰਗ। ਸੋ ਪ੍ਰੈਜ਼ੈਂਟ ਤੁਹਾਡੇ ਕੋਲ ਆ, ਜੇ ਤੁਸੀਂ ਅੱਜ ਸਿਹਤਮੰਦ ਹੋ, ਹੈਲਥੀ ਹੋ, ਤੰਦਰੁਸਤ ਹੋ, ਤੁਹਾਡੇ ਕੋਲ ਚਾਰ ਪੈਸੇ ਹੈਗੇ ਆ, ਨਹੀਂ ਹੈਗੇ ਬਸ ਜੋ ਹੈ ਉਸ 'ਚ ਖੁਸ਼ ਰਹੋ। ਵੈਸੇ ਨਹੀਂ ਹੈਗੇ ਜਿਹਨਾਂ ਨੂੰ, ਉਹਨਾਂ ਤਾਂ ਵੈਸੇ ਟੈਂਸ਼ਨ, ਉਹਨਾਂ ਨੇ ਕਹਿਣਾ ਯਾਰ ਇਹ ਕਿਹੜੀਆਂ ਗੱਲਾਂ, ਸਾਡੇ ਕੋਲ ਤਾਂ ਹੈ ਕੁਛ ਨਹੀਂ। ਸਾਨੂੰ 905-673-3337 ਸੁੱਖ ਬਾਈ ਜੀ ਆ ਗਿਆ, ਥੋੜ੍ਹੀ ਬੱਚਤ ਕਰਾਉਣ, ਥੋੜ੍ਹੀ ਸੇਵਿੰਗ ਕਰਾਉਣ, ਕਿਉਂਕਿ ਆਹ ਜਿਹੜਾ ਵੀਕਐਂਡ ਆ ਵਿਕਟੋਰੀਆ ਡੇ ਦੇ ਉੱਪਰ ਬਹੁਤ ਅਮੇਜ਼ਿੰਗ ਸੇਲ ਆ। ਕੱਲ੍ਹ ਨੂੰ ਤੁਹਾਡੀ ਸੇਵਿੰਗ ਬਹੁਤ ਕਰਾਉਣੀ, ਕਿਉਂਕਿ ਅਸੀਂ ਲਾਈਵ ਲੋਕੇਸ਼ਨ ਪਹੁੰਚਾਂਗੇ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਤੁਹਾਨੂੰ ਤੋਹਫੇ ਵੀ ਦਵਾਵਾਂਗੇ ਔਰ ਬਹੁਤ ਸਾਰੇ ਐਸੇ ਪ੍ਰਾਈਜ਼ ਦਵਾਉਣੇ ਤੁਹਾਨੂੰ ਜਿਹੜੇ ਤੁਸੀਂ ਸੁਣੇ ਹੀ ਨਾ ਹੋਣੇ। ਤੁਸੀਂ ਲੱਗਣਾ ਕਿ ਯਾਰ ਐਂ ਇੱਦਾਂ ਵੀ ਹੋ ਜਾਂਦਾ, ਇੰਨੇ 'ਚ ਆਹ ਵੀ ਮਿਲ ਜਾਂਦਾ, ਇਹ ਕਮਾਲ ਫਿਰ ਸੁੱਖ ਬਾਈ ਕਰ ਸਕਦੇ ਆ। ਸੁੱਖ ਬਾਈ ਜੀ ਆ ਜਾਓ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਤੂ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਪਹੁੰਚਾਂਗੇ ਜੀ ਪਰਿਵਾਰਾਂ ਤੱਕ। 6085 ਟੋਮਕਨ ਰੋਡ ਦੇ ਉੱਪਰ ਪਹੁੰਚਣਾ ਪਰਿਵਾਰਾਂ ਨੇ, 6685 ਟੋਮਕਨ ਰੋਡ, ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਦਾ ਕੱਲ ਤੋਂ ਆਗਾਜ਼ ਕਰਨ ਜਾ ਰਹੇ ਹਾਂ। ਸੋ ਕੱਲ ਨੂੰ ਸਵੇਰੇ ਸ਼ਾਰਪ ਜਿਹੜੇ 11 ਵਜੇ ਦਰਵਾਜ਼ੇ ਓਪਨ ਹੋ ਜਾਣੇ ਨੇ ਤੇ ਪਰਿਵਾਰ ਪਹੁੰਚ ਸਕਦੇ ਨੇ ਵੱਡੀ ਸੇਵਿੰਗ ਤੇ ਵੱਡੇ ਤੋਹਫੇ ਲੈਣ ਲਈ। ਚਾਹੇ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਡਰੈਸ ਇੱਕੋ ਯਾਦ ਰੱਖੋ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ। ਤੇ ਬਾਈ ਜੀ ਮੈਂ ਇੱਕ ਡੀਲ ਦਿੰਦਾ, ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਬਾਈ ਕਰਨਾ ਫੈਮਿਲੀ ਰੂਮ ਦੇ ਲਈ, ਫੁੱਲੀ ਲੋਡਡ ਰਿਕਲਾਈਨਰ 3-ਸੀਟਰ ਸੋਫਾ, 2-ਸੀਟਰ ਲਫਟਡ, 4 ਰਿਕਲਾਈਨਰਾਂ ਦੇ ਨਾਲ, ਡਰੋਪ ਡਾਊਨ ਕੱਪ ਹੋਲਡਰ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ, $799 ਦਾ $799 ਦੇ ਵਿੱਚ ਤੁਸੀਂ ਰਿਕਲਾਈਨਰ ਸੋਫਾ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਗਲਾਸ ਦਾ ਮਾਡਰਨ ਕੌਫੀ ਟੇਬਲ $250 ਵਾਲਾ ਬਿਲਕੁਲ ਫ੍ਰੀ ਗਿਫਟ
0: ਮਿਲਣਾ।
3: ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ। ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਭਾਜੀ।
0: ਕੀ ਬਾਤ ਆ, ਇੱਥੇ ਅੱਜ ਸੁੱਖ ਬਾਈ ਹੋਣੀ ਬਹੁਤ ਸ਼ਾਂਤ ਠਹਿਰਾਵ ਮੂਡ ਸੀਗੇ, ਨਹੀਂ ਤਾਂ ਚੱਕ ਦੋ ਕਰਦੇ। ਅੱਜ ਆਪਾਂ ਗੱਲਬਾਤ ਬੜੀ ਸਕੂਨ ਠਹਿਰਾਵ 'ਚ ਕਰ ਰਹੇ ਹਾਂ। ਮੈਨੂੰ ਲੱਗਦਾ ਸੁੱਖ ਬਾਈ ਹੋਣਾਂ ਨੇ ਸੁਣ ਲਿਆ ਕਿ ਠਹਿਰਾਵ ਦੀ ਗੱਲ ਚੱਲ ਰਹੀ ਆ, ਸ਼ਾਂਤੀ ਦੀ ਗੱਲ ਚੱਲ ਰਹੀ ਆ, ਪੀਸ ਦੀ ਗੱਲ ਚੱਲ ਰਹੀ ਆ। ਅਤੇ ਸੁੱਖ ਬਾਈ ਕਹਿੰਦੇ ਨੇ ਅੱਜ ਮੈਂ ਵੀ ਸ਼ਾਂਤ ਠਹਿਰਾਵ 'ਚ ਰਹਿ ਕੇ ਅੱਜ ਫਿਰ ਡੀਲਾਂ ਦੇਣੀਆਂ। ਸੋ 6085 ਟੋਮਕਨ ਰੋਡ, ਕਿਉਂਕਿ એનર્ਜੀ ਮੈਨੂੰ ਲੱਗਦਾ ਕਿ ਸੁੱਖ ਬਾਈ ਕੱਲ੍ਹ ਵਾਸਤੇ ਜੋੜ ਰਹੇ ਆ। ਸੋ 6085 ਟੋਮਕਨ ਰੋਡ 'ਤੇ ਤੁਸੀਂ ਪਹੁੰਚ ਜਾਣਾ ਕੱਲ੍ਹ ਨੂੰ, ਸੇਵਿੰਗ ਕਰਵਾਵਾਂਗੇ, ਬਹੁਤ ਸਾਰੇ ਤੋਹਫੇ ਵੀ ਤੁਹਾਨੂੰ ਦਵਾਵਾਂਗੇ। 6 ਤੋਂ ਲੈ ਕੇ 8 ਵਜੇ ਤੱਕ ਉੱਥੇ ਟੋਪੋ ਟੋਪ ਦੀਆਂ ਡੀਲਾਂ, ਟੋਪੋ ਟੋਪ ਦੇ ਤੁਹਾਨੂੰ ਗਿਫਟ ਦਵਾਉਣੇ ਆ। ਬਸ ਨਾਲੇ ਤੁਸੀਂ ਮੈਨੂੰ ਮਿਲ ਸਕਦੇ ਹੋ, ਕੱਲ੍ਹ ਨੂੰ ਆ ਜਾਓ, ਨਾਲੇ ਮੈਨੂੰ ਮਿਲਿਓ, ਨਾਲੇ ਗੱਲਾਂ ਬਾਤਾਂ ਕਰਾਂਗੇ, ਅਸੀਂ ਤੁਹਾਨੂੰ ਮਿਲਾਂਗੇ, ਤੁਸੀਂ ਸਾਨੂੰ ਮਿਲਿਓ, ਬਸ ਜ਼ਿੰਦਗੀ ਮਿਲ ਮਲਾਈ 'ਚ ਲੰਘ ਜੇ ਤਾਂ ਬਹੁਤ ਖੂਬਸੂਰਤੀ ਆ। ਸੋ 6085 ਟੋਮਕਨ ਰੋਡ 'ਤੇ ਮਿਲਦੇ ਹਾਂ ਕੱਲ੍ਹ ਨੂੰ।

ਬਿਲਕੁਲ ਬਹੁਤ ਬਹੁਤ ਇਹ ਲੋਕੀ ਜਿਹੜੇ ਸੱਜਣ ਮਿੱਤਰ ਜਿਨ੍ਹਾਂ ਦੀਆਂ ਕੋਠੀਆਂ ਉੱਥੇ ਥਰਮਲ ਦੇ ਕੋਲ ਸੀ ਉਹ ਤਾਂ ਬਹੁਤ ਰਿਲੇਟ ਕਰਨਗੇ ਇਹਨਾਂ ਨਾਲ। ਸੋ 905-673-3337 ਉਹ ਦੁਖੀ ਹੋ ਰਹਿੰਦੇ ਹੁੰਦੇ ਸੀ, ਕਹਿੰਦੇ ਯਾਰ ਇਹ ਜਿਹੜਾ ਕਾਲਾ ਕਾਲਾ ਪਾਊਡਰ ਆਉਣਾ ਇਹ ਨਹੀਂ ਮਗਰੋਂ ਲੈਂਦਾ। ਸੋ 905-673-3337 ਸੋ ਬਠਿੰਡੇ ਵਾਲੇ ਜਾਣਦੇ ਕਿ ਝੀਲਾਂ ਕੋਲ ਰਹਿਣ ਦਾ ਕੀ ਕੀ ਨੁਕਸਾਨ ਆ। ਸੋ ਫਾਇਦੇ ਵੀ ਆ, ਅੱਜ ਕੱਲ੍ਹ ਤਾਂ ਝੀਲਾਂ ਬਣ ਗਈਆਂ, ਥਰਮਲ ਬੰਦ ਹੋ ਗਿਆ, ਸੋ ਹੁਣ ਉੱਥੇ ਕੋਈ ਕਾਲਾ ਧੂੰਆਂ ਨਹੀਂ ਹੈਗਾ। ਸੋ ਹੁਣ ਤਾਂ ਉੱਥੇ ਬਈ ਟੂਰਿਸਟ ਪਲੇਸ ਬਣ ਗਈ ਆ। ਸੋ ਕਿਸ਼ਤੀਆਂ 'ਤੇ ਹੂੰਟੇ ਲਓ, ਨਜ਼ਾਰੇ ਲਓ, ਬਠਿੰਡੇ ਵਾਲੇ ਸਾਰੇ ਜਿੰਨੇ ਦੋਸਤ ਆ ਉਹਨਾਂ ਨੂੰ ਪਤਾ ਹੋਣਾ। ਸੋ ਚਿੱਲ ਮਾਰੋ, ਹੁਣ ਗਰਮੀਆਂ ਆ ਗਈਆਂ ਉੱਥੇ, ਇਸ ਟਾਈਮ ਪੂਰੀਆਂ ਕਿਸ਼ਤੀਆਂ ਚੱਲਦੀਆਂ ਰੰਗ ਬਿਰੰਗੀਆਂ ਪਾਣੀਆਂ ਦੇ ਵਿੱਚ। ਸੋ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਕੀ ਤੁਸੀਂ ਜ਼ਿੰਦਗੀ ਇੰਜੋਏ ਕਰ ਰਹੇ ਹੋ। ਯਾਰ ਵੈਸੇ ਦੱਸੋ ਕਿ ਜ਼ਿੰਦਗੀ ਨੂੰ ਇੰਜੋਏ ਕਿੱਦਾਂ ਕਰ ਸਕਦੇ ਹਾਂ, ਕਿਉਂਕਿ ਗਿਆਨ ਮੈਨੂੰ ਲੱਗਦਾ ਕਿ ਸਾਰੇ ਦੇ ਸਕਦੇ ਆ। ਗਿਆਨ ਫੋਲੋ ਕਰਨਾ, ਆਪਣੇ ਆਪ 'ਤੇ ਅਪਲਾਈ ਕਰਨਾ ਹੀ ਔਖਾ ਹੁੰਦਾ। ਦੇ ਸਕਦੇ ਗਿਆਨ ਤਾਂ ਹੀ ਅੱਜ ਇੱਕ ਦੂਜੇ ਨੂੰ, ਕਿਸੇ ਦੇ ਕੰਮ ਆ ਸਕਦਾ। ਪਰ ਹੋ ਸਕਦਾ ਕਿ ਤੁਹਾਡੀ ਕਈ ਹੋਈ ਗੱਲ ਮੇਰੇ ਕੰਮ ਆ ਜੇ, ਮੇਰੀ ਕਈ ਗੱਲ ਕਿਸੇ ਹੋਰ ਦੇ ਕੰਮ, ਤੁਹਾਡੀ ਕਈ ਹੋਈ ਗੱਲ ਕਿਸੇ ਹੋਰ ਸੱਜਣ ਦੇ ਕੰਨ ਵਿੱਚ ਪਵੇ ਅਤੇ ਉਹਨੂੰ ਲੱਗੇ ਕਿ ਹਾਂ ਯਾਰ ਜਿਉਂ ਲੈਣਾ ਚਾਹੀਦਾ ਆ, ਕਿਉਂ ਨਹੀਂ, ਵਾਈ ਨੋਟ, ਕਿਉਂ ਭੱਜੀ ਜਾਂਦੇ ਹਾਂ, ਕਿਉਂ ਦੌੜੀ ਜਾਂਦੇ ਹਾਂ, ਕਿਉਂ ਲੱਗੇ ਹੋਏ ਹਾਂ ਇਕੱਠਾ ਕਰਨ ਦੇ ਵਿੱਚ, ਜੇ ਤੁਹਾਡੇ ਕੋਲ ਇੰਨੀ ਕੁ ਕਮਾਈ ਹੈ ਕਿ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ। ਹੁਣ ਸੁਪਨੇ ਤੁਸੀਂ ਹੈਲੀਕਾਪਟਰ ਦੇ ਆ ਜਾਂ ਪ੍ਰਾਈਵੇਟ ਜੈੱਟ ਦੇ ਆ, ਉਹ ਤਾਂ ਭਾਈ ਮੈਂ ਨਹੀਂ ਕਹਿ ਸਕਦਾ, ਪਰ ਜ਼ਿੰਦਗੀ ਨੂੰ ਇੰਜੋਏ ਕਰਨ ਦੇ ਮਤਲਬ ਬਹੁਤ ਸਾਰੇ ਹੋ ਸਕਦੇ ਆ। ਕਈ ਵਾਰ ਤੁਹਾਡੇ ਸੁਪਨੇ ਬਹੁਤ ਵਾਜਬ ਹੋ ਸਕਦੇ ਆ ਜਿਹੜੇ ਤੁਸੀਂ ਪੂਰੇ ਕਰ ਸਕਦੇ ਹੋ। ਜ਼ਿੰਦਗੀ ਨੂੰ ਜਿਉਣਾ, ਇੱਕ ਪੀਸਫੁੱਲ ਢੰਗ ਨਾਲ ਜਿਉਣਾ, ਲੋਕਾਂ ਦੀ ਪਰਵਾਹ ਛੱਡਣੀ, ਅਤੇ ਤੁਸੀਂ ਬਸ, ਮੇਰੇ ਕਹਿਣ ਦਾ ਮਤਲਬ ਕਿ ਆਖਰੀ ਵਕਤ 'ਤੇ ਪਛਤਾਵਾ ਨਾ ਰਹਿ ਜੇ, ਜਿਵੇਂ ਹੌਸਪਿਟਲਾਂ ਦੇ ਬੈੱਡਾਂ 'ਤੇ ਪਏ ਉਹਨਾਂ ਲੋਕਾਂ ਨੂੰ ਆ ਕਿ ਉਹ ਕਹਿੰਦੇ ਕਿ ਕਾਸ਼ ਅਸੀਂ ਜਿਉਂ ਲੈਂਦੇ, ਕਾਸ਼ ਅਸੀਂ ਜ਼ਿੰਦਗੀ ਨੂੰ ਹੋਰ ਇੰਜੋਏ ਕਰ ਲੈਂਦੇ, ਅਸੀਂ ਕਰ ਸਕਦੇ ਸੀ। ਉਹਨਾਂ ਦੇ ਸਭ ਤੋਂ ਵੱਧ ਜਿਹੜੇ ਦੁਖੀ ਕਰਨ ਵਾਲੇ ਬੋਲ ਇਹ ਸੀ, ਸਭ ਤੋਂ ਜ਼ਿਆਦਾ ਅਪਸੈਟ ਕਰਨ ਵਾਲੇ ਜਿਹੜੇ ਬੋਲ ਇਹ ਲੱਗੇ ਕਿ ਅਸੀਂ ਕਰ ਸਕਦੇ ਸੀ, ਅਸੀਂ ਇੰਜੋਏ ਕਰਨਾ ਚਾਹੁੰਦੇ ਤਾਂ ਕਰ ਸਕਦੇ ਸੀ। ਦੁੱਖ ਇਹੀ ਆ, ਰਿਗਰੇਟ ਇਹੀ ਆ ਕਿ ਅਸੀਂ ਕਰ ਲੈਂਦੇ। ਸਾਨੂੰ ਇਹਨਾਂ ਚੀਜ਼ਾਂ ਤੋਂ ਸਮਝਣਾ ਚਾਹੀਦਾ, ਸਿੱਖਣਾ ਚਾਹੀਦਾ ਕਿ ਇਹ ਵੇਲਾ ਨਾ ਆਵੇ, ਇਹ ਨੌਬਤ ਨਾ ਆਵੇ ਕਿ ਅਸੀਂ ਰਿਗਰੇਟ ਕਰੀਏ। ਸੋ ਜ਼ਿੰਦਗੀ ਨੂੰ ਇੰਜੋਏ ਕਰੋ, ਖੁਸ਼ ਰਹੋ, ਅਤੇ ਬਸ ਜਿੰਨਾ ਤੁਸੀਂ ਇੰਜੋਏ ਕਰ ਸਕਦੇ ਹੋ ਨਿਚੋੜ ਲਓ ਸਾਰੀ ਜ਼ਿੰਦਗੀ ਨੂੰ, ਜਿੰਨਾ ਰਸ ਆ ਇਹਨਾਂ ਦੇ ਵਿੱਚ ਹੈ ਲੈ ਲਓ। ਇਹ ਜ਼ਿੰਦਗੀ ਇੱਕੋ ਵਾਰ ਹੀ ਮਿਲੀ ਆ, ਤੁਸੀਂ ਛੋਟਾ ਕੰਮ ਕਰਦੇ ਹੋ, ਵੱਡਾ ਕਰਦੇ ਹੋ, ਵੱਡੀ ਜੋਬ ਆ, ਵੱਡਾ ਬਿਜ਼ਨਸ ਆ, ਵਟ ਐਵਰ, ਇੰਜੋਏ ਕਰੋ ਬੱਚਿਆਂ ਨਾਲ, ਪਰਿਵਾਰ ਨਾਲ, ਆਪਣੇ ਆਪ ਨੂੰ, ਸਿਹਤ 'ਤੇ ਧਿਆਨ ਦਿਓ, ਬਸ ਇੰਜੋਏ ਕਰੋ ਜ਼ਿੰਦਗੀ ਦੇ ਜਿੰਨੇ ਸਾਰੇ ਰਸ ਆ ਨਾ, ਉਹਨੂੰ ਨਿਚੋੜ ਕੇ ਪੀ ਲਓ, ਬਸ ਨਜ਼ਾਰੇ ਲਓ ਜ਼ਿੰਦਗੀ ਦੇ। ਸੋ ਕਿਉਂਕਿ ਇਹ ਵਾਰ ਵਾਰ ਨਹੀਂ ਆ, ਇਹ ਖੂਬਸੂਰਤ ਜ਼ਿੰਦਗੀ ਦਾ ਵੀਜ਼ਾ ਨਾ, ਇੱਕੋ ਵਾਰੀ ਲੱਗਿਆ ਆ ਅਤੇ ਇੱਕੋ ਵਾਰੀ ਇਸ ਜ਼ਿੰਦਗੀ ਦੇ ਉੱਪਰ ਆਏ ਹਾਂ ਆਪਾਂ, ਅਤੇ ਵਾਰ ਵਾਰ ਨਹੀਂ ਫਿਰ ਇੱਥੇ ਆ ਹੋਣਾ, ਅਤੇ ਵਾਰ ਵਾਰ ਨਹੀਂ ਆਪਾਂ ਕਹਿ ਸਕਦੇ ਕਿ ਕਾਸ਼ ਸਾਨੂੰ ਇੱਕ ਮੌਕਾ ਹੋਰ ਦੇ ਦੇ ਜ਼ਿੰਦਗੀ ਏ।

0: ਕਹਿੰਦੇ ਕਿ ਤੁਹਾਡੇ ਬਹੁਤ ਸਾਰੇ ਡਾਲਰ ਸੇਵ ਕਰਕੇ ਦੇਵਾਂਗੇ। ਅਪਲਾਇੰਸਿਸ ਦੀਆਂ ਜਿਹੜੀਆਂ ਵੀ ਤੁਸੀਂ ਆਸੇ ਪਾਸੇ ਡੀਲਾਂ ਸੁਣਦੇ ਹੋ, ਡੀਲਾਂ ਨੂੰ ਮੈਚ ਨਹੀਂ ਬੀਟ ਕਰਕੇ ਦੇਵਾਂਗੇ, ਬਸ ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਰਹੀ ਆ, ਗਰੰਟੀਡ ਹੋ ਰਹੀ ਆ। ਇਹ ਨਹੀਂ ਕਿ ਤੁਹਾਨੂੰ ਕਿਤੇ 1500 ਦਾ ਸੈੱਟ ਮਿਲ ਰਿਹਾ ਅਤੇ 1500 ਦਾ ਹੀ ਮਿਲੂਗਾ, ਨਹੀਂ, ਉਹਨੂੰ ਬੀਟ ਕਰਕੇ ਦੇਣਗੇ ਔਰ ਉਹ ਵੀ ਗਰੰਟੀਡ ਟੌਪ ਦੇ ਅਪਲਾਇੰਸਿਸ, ਟੌਪ ਦੀ ਸਰਵਿਸ। ਅਤੇ ਬਾਈ ਜੀ ਕਹਿੰਦੇ ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ ਤਾਂ ਤੁਹਾਨੂੰ ਡਿਲੀਵਰੀ ਵੀ ਫ੍ਰੀ, ਇਹ ਵੀ ਛੱਡੋ ਰੈਫਰੈਂਸ ਦੇਣ 'ਤੇ ਇੰਸਟਾਲੇਸ਼ਨ ਵੀ ਬਿਲਕੁਲ ਫ੍ਰੀ, $300-$400 ਦੀ ਸੇਵਿੰਗ ਤੁਹਾਡੀ ਇੱਥੇ ਹੀ ਹੋ ਗਈ। ਸੋ ਅਪਲਾਇੰਸਿਸ ਲੈਣੇ ਆ ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਚਾਹੇ ਬਿਲਟਨ ਅਪਲਾਇੰਸਿਸ ਹੋਣ, ਫਰਿੱਜਸ ਹੋਵੇ, ਡਿਸ਼ਵਾਸ਼ਰਸ ਹੋਵੇ, ਟੀਵੀਜ਼ ਹੋਣ, ਤਾਂ ਡਰੀਮ ਹੋਮ ਅਪਲਾਇੰਸਿਸ 905-805-3000 905-805-3000। ਔਰ ਨਾਲ ਦੀ ਨਾਲ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ, ਜੇ ਤੁਸੀਂ ਮੈਰਿਜ ਆ ਗਈ ਆ ਘਰ, ਇੰਡੀਆ ਜਾਣ ਬਾਰੇ ਸੋਚ ਰਹੇ ਸੀ, ਪਾਰਟੀ ਆ ਗਈ ਆ, ਫੰਕਸ਼ਨ ਆ ਗਿਆ, ਕੁੜਤੇ ਪਜਾਮੇ, ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਭੈਣਾਂ ਵਾਸਤੇ ਤਾਂ ਸੂਟਾਂ ਦੇ ਉੱਪਰ, ਲਹਿੰਗੇ ਗਰਾਰੇ ਸ਼ਰਾਰਿਆਂ ਉੱਪਰ 20 ਤੋਂ ਲੈ ਕੇ 50% ਔਫ ਲੱਗਿਆ ਹੋਇਆ ਆ। ਤੁਸੀਂ ਫੈਸ਼ਨ ਆਈ ਕਿਊ 'ਤੇ ਪਹੁੰਚਣਾ ਅਤੇ ਵਾਹ ਵਾਹ ਕਰ ਉੱਠਣਾ, ਤੁਸੀਂ ਫੈਸ਼ਨ ਆਈ ਕਿਊ 'ਤੇ ਪਹੁੰਚੋ, $100 ਦੀ ਸ਼ੋਪਿੰਗ ਕਰੋ, ਤੁਸੀਂ ਇੱਕ ਮੇਲਾ ਆ ਰਿਹਾ ਬਹੁਤ ਤਗੜਾ ਤੀਆਂ ਪਿੰਡ ਬ੍ਰੈਂਪਟਨ ਦੀਆਂ, ਉਹਦੀ ਟਿਕਟ ਬਿਲਕੁਲ ਫ੍ਰੀ ਮਿਲ ਜਾਣੀ ਆ। ਭੈਣੋ ਲੈ ਜਾਓ ਆਪਣੀਆਂ ਸਹੇਲੀਆਂ ਨੂੰ ਨਾਲ, 200 ਦੀ ਸ਼ੋਪਿੰਗ ਕਰੋ ਅਤੇ 2 ਟਿਕਟਾਂ ਬਿਲਕੁਲ ਫ੍ਰੀ, $50 ਦਾ ਫਾਇਦਾ ਤਾਂ ਤੁਹਾਡਾ ਇਹੀ ਹੋ ਗਿਆ, $200 ਦੀ ਸ਼ੋਪਿੰਗ ਅਤੇ $50 ਦਾ ਫਾਇਦਾ ਤੁਹਾਡਾ ਸਿੱਧਾ। ਸੋ ਪਹੁੰਚੋ ਫਿਰ ਫੈਸ਼ਨ ਆਈ ਕਿਊ, ਲੈਗੇਜ ਸੈੱਟ ਲੈਣੇ ਆ, 4 ਪੀਸਾਂ ਵਾਲਾ ਲੈਗੇਜ ਸੈੱਟ ਓਨਲੀ $175, 4 ਸੈੱਟ 4 ਪੀਸ ਬੈਡਿੰਗ ਬੈੱਡ ਸ਼ੀਟਾਂ ਦਾ ਸੈੱਟ ਓਨਲੀ $50, ਤੁਹਾਨੂੰ ਚਲੋ 50 'ਚ 5 ਹੀ ਦਵਾ ਦਾਂਗੇ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ। ਸੋ ਪਹੁੰਚਣਾ ਤੁਸੀਂ ਕਿੱਥੇ ਆ ਜੀ, ਫੈਸ਼ਨ ਆਈ ਕਿਊ ਗੂਗਲ ਕਰ ਲਓ, ਨੇੜੇ ਦੀ ਲੋਕੇਸ਼ਨ, ਚਾਹੇ 77 ਏਅਰਪੋਰਟ 'ਤੇ ਪਹੁੰਚੋ, ਚਾਹੇ 11655 ਮੈਕਵਿਨ ਡਰਾਈਵ, ਜਾਂ ਤੁਸੀਂ ਪਹੁੰਚੋ 258 ਮੈਕਵਿਨ ਡਰਾਈਵ 'ਤੇ, ਓ ਮਾਫ ਕਰਨਾ, ਕੁਈਨ ਅਤੇ ਕੈਨੇਡੀ 'ਤੇ, ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਲੋਕੇਸ਼ਨ, ਵੈਸੇ ਤਾਂ ਡੈਰੀ ਰੋਡ ਵਾਲੀ ਵੀ ਬਹੁਤ, ਏਅਰਪੋਰਟ ਵਾਲੀ ਵੀ ਬੜੀ ਕਮਾਲ ਦੀ ਲੋਕੇਸ਼ਨ ਆ, ਬਹੁਤ ਵੱਡੇ ਵੱਡੇ ਆਈ ਥਿੰਕ 10,000 ਤੋਂ ਜ਼ਿਆਦਾ ਸਕੇਅਰ ਫੀਟ, ਤੁਸੀਂ ਜਾ ਕੇ ਕਹਿਣਾ ਕਿ ਵਾਹ ਅਸੀਂ ਇੰਡੀਆ ਦੇ ਕਿਹੜੇ ਵੱਡੇ ਸ਼ੋਰੂਮ ਦੇ ਵਿੱਚ ਆ ਗਏ। ਸੋ ਕਮਾਲ ਦੀ ਪ੍ਰੀਮੀਅਮ ਕੁਆਲਿਟੀ, ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਜੇ ਤੁਸੀਂ ਲੈਣਾ, ਪ੍ਰੀਮੀਅਮ ਕੁਆਲਿਟੀ ਦਾ ਮਤਲਬ ਆ ਕਿ ਪ੍ਰੀਮੀਅਮ ਬ੍ਰਾਂਡ, ਫੈਸ਼ਨ ਆਈ ਕਿਊ 905-453-2225 905-453-2225 ਅਤੇ ਪਹੁੰਚੋ ਫਿਰ ਤੁਸੀਂ ਫੈਸ਼ਨ ਆਈ ਕਿਊ, ਅਤੇ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਅਤੇ ਫਿਰ ਤੁਹਾਨੂੰ ਤੋਹਫੇ ਵੀ ਬਹੁਤ ਪਿਆਰੇ ਪਿਆਰੇ ਮਿਲ ਜਾਣੇ ਆ। ਸੋ 905-673-3337 ਸਟੂਡੀਓ ਦੇ ਵਿੱਚ ਕਾਲ ਕਰਨੀ ਆ। ਜ਼ਿੰਦਗੀ ਕਿੱਦਾਂ ਜਿਉਣੀ ਆ, ਕਿ ਜ਼ਿੰਦਗੀ ਨੂੰ ਤੁਸੀਂ ਇੰਜੋਏ ਕਰ ਰਹੇ ਹੋ, ਜ਼ਿੰਦਗੀ ਨੂੰ ਤੁਸੀਂ ਬਿਲਕੁਲ ਗੰਨੇ ਦੇ ਰਸ ਵਾਂਗ ਨਿਚੋੜ ਕੇ ਪੀ ਰਹੇ ਹੋ, ਜਾਂ ਸੋਚ ਰਹੇ ਕਿ ਇੰਜੋਏ ਕਰਨਾ, ਕੋਈ ਗਿਆਨ ਵੀ ਦੇ ਕੇ ਜਾਓ, ਹੋ ਸਕਦਾ ਮੇਰੇ ਕੰਮ ਹੀ ਆ ਜੇ। ਤੁਹਾਨੂੰ ਲੱਗਦਾ ਕਿ ਤੁਸੀਂ ਜ਼ਿੰਦਗੀ ਇੰਜੋਏ ਕਰ ਰਹੇ ਹੋ, ਤੁਸੀਂ ਜੋ ਵੀ ਕਰ ਰਹੇ ਹੋ ਪਰਫੈਕਟ ਆ। ਕਈ ਵਾਰ ਅਸੀਂ ਸੈਟਿਸਫਾਈ ਤਾਂ ਹੁੰਦੇ ਹਾਂ ਜਦੋਂ ਕਾਰਪੋਰੇਟ ਦੇ ਸਿਸਟਮ ਦੇ ਵਿੱਚ ਪੈ ਜਾਈਏ ਨਾ, ਸਾਨੂੰ ਲੱਗਦਾ ਯਾਰ ਕਿ ਅਸੀਂ ਸੈਟਰਡੇ ਸੰਡੇ ਬੱਸ ਘੁੰਮਣ ਫਿਰਨ ਜਾਏ ਤਾਂ ਬਸ ਬਹੁਤ ਆ, ਪਰ ਕੀ ਤੁਹਾਨੂੰ, ਤੁਸੀਂ ਉਹਨੇ 'ਚ ਖੁਸ਼ ਹੋ? ਪਰ ਜੇ ਖੁਸ਼ ਹੋ ਤਾਂ ਫਿਰ ਠੀਕ ਆ, ਰਿਗਰੇਟ ਨਹੀਂ ਹੋਣਾ ਚਾਹੀਦਾ, ਪਛਤਾਵਾ ਨਹੀਂ ਹੋਣਾ ਚਾਹੀਦਾ ਕਿ ਯਾਰ ਕਾਸ਼ ਮੈਂ ਇਹ ਕਰ ਲੈਂਦਾ। ਸੋ ਜਿਹੜੇ ਕਾਸ਼, ਜੇ, ਤੇ, ਪੇ, ਫਲਾਨਾ, ਟਿਮਕਾਨਾ, ਅੱਜ ਹੀ ਕਰ ਲਓ, ਨਿਬੇੜ ਲਓ, ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਆ, ਅਤੇ ਜਿੰਨੇ ਵੀ ਇਹਦੇ ਪਲ ਤੁਸੀਂ ਬਿਤਾਉਣਾ ਚਾਹੁੰਦੇ ਹੋ, ਮਾਨਣਾ ਚਾਹੁੰਦੇ ਹੋ, ਅੱਜ ਹੀ ਮੰਨ ਲਓ।
1: ਮਰਨਾ ਚਾਹੁੰਦਾ
2: ਕੌਣ? ਇਹ ਲਈ ਕੋਈ ਵੱਡੀ ਗੱਲ ਨਹੀਂ, ਤੁਸੀਂ ਕਿਹੜਾ ਕਦੇ ਸਕੂਲ ਦੀ ਸ਼ਕਲ ਵੇਖੀ ਹੋਣੀ ਆ, ਤੁਹਾਨੂੰ ਕੀ ਪਤਾ ਐਂਬੀਸ਼ਨਸ ਕੀ ਹੁੰਦੇ ਨੇ, ਫੇਲ ਹੋਣਾ ਕੀ ਹੁੰਦਾ ਆ।

0: ਬਿਲਕੁਲ ਜੀ 905-673-3337 ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਸੋ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ ਕਿ ਇੱਕ ਮੇਲਾ ਆ ਰਿਹਾ ਜੀ ਬਿਲਕੁਲ ਫ੍ਰੀ
1: ਤੁਹਾਡੀ ਆਪਣੇ ਬ੍ਰਿੰਟਨ ਦੇ ਵਿੱਚ ਹੋ ਜਾ ਰਿਹਾ ਹੈ ਜ਼ਿੰਦਾਬਾਦ ਮੇਲਾ
2: 3 ਮਈ ਦਿਨ ਸ਼ਨੀਵਾਰ ਪਹੁੰਚ ਰਹੇ ਪ੍ਰਸਿੱਧ ਕਲਾਕਾਰ
1: ਸੁਖਵਿੰਦਰ ਸੁੱਖੀ
0: ਕਿਆ ਬਾਤ ਆ ਜੀ।

0: ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਓਨਰ ਹੋ ਜੀ ਅਖਿਲ ਜੀ ਕੀ ਹਾਲ ਚਾਲ
1: ਮੈਂ ਬਿਲਕੁਲ ਚੰਗਾ ਹੂੰ ਸਤਿ ਸ਼੍ਰੀ ਅਕਾਲ ਪ੍ਰਭ ਜੀ ਆਪ ਕੈਸੇ ਹੈ ਆਪਕੀ ਤਬੀਅਤ ਕੈਸੀ ਹੈ
0: ਜੀ ਆਲ ਗੁੱਡ ਜੀ ਬਸ ਠੀਕ ਠਾਕ ਹੈ ਸਭ
1: ਮੌਸਮ ਜ਼ਰਾ ਨੀਚੇ ਉੱਪਰ ਹੋ ਰਹਾ ਹੈ ਤੋ ਜ਼ਰਾ ਅੱਛੇ ਸੇ ਪੁਲੋਵਰ ਪਹਿਨਾ ਕਰੀਏ ਗਰਮ ਗਰਮ ਸਾਥ ਮੇ ਰੱਖੀਏ ਜ਼ਰੂਰਤ ਪੜੀ ਤੋ ਇਸਤੇਮਾਲ ਕਰੀਏ ਨਹੀਂ ਤੋ ਗੱਡੀ ਵਿੱਚ ਰਹਿਣੇ ਦੀਜੀਏ
0: ਆਏ ਹਾਏ ਹਾਏ ਕੀ ਬਾਤ ਅੱਜ ਮੈਨੂੰ ਚਾਹੀਦਾ ਸੀ ਅੱਜ ਤੁਹਾਨੂੰ ਲੱਗਦਾ ਪਿੰਕ ਲੱਗ ਗਈ ਹੈ ਤੁਸੀਂ ਸਮਝ ਗਏ ਹੋ ਕਿ ਅੱਜ
1: ਟੈਂਪਰੇਚਰ ਇੱਕਦਮ ਡ੍ਰੌਪ ਹੋ ਗਿਆ ਤੋ ਉਹ ਭਰੋਸਾ ਨਹੀਂ ਸੀ ਕੁਝ ਵੀ ਹੋ ਸਕਦਾ ਬਹਰਹਾਲ ਆਈਏ ਟੌਪਿਕ ਕੀ ਤਰਫ ਕਿ ਇਨਸਾਨ ਕੀ ਖਾਹਿਸ਼ੋਂ ਕੀ ਕੋਈ ਇੰਤਹਾ ਨਹੀਂ
0: ਜੀ
1: ये कैफे साहब का शेर है शबाना के डैडी का कैफे हजमी साहब का जो कई गाने लिखे हीर रांझा पूरी वही लिखे थे पंजाब की बहरहाल इंसान की ख्वाहिशों की कोई इंतहा नहीं दो गज जमी भी चाहिए दो गज कफन के बाद
0: क्या बात
1: नहीं अगर कफन मिल गया दो गज तो थैंक यू बोलना चाहिए ना मुर्दा तो वैसे बात नहीं करता मगर एक एक मिसाल के दे रहे हैं कि भाई दो गज मिल गई तो तुसी दो गज कफन के बाद बोलेंगे चलो भाई चलो काम तो हो गया तो बोला यार कितने जा रहे सी अभी दो गज जमीन भी चाहिए मुझे अरे यार ये भी होना तेरे को बोले हाँ पहले ये तो ये वाकया है दूसरा आप रिटायरमेंट की बात करें बड़ा अफसोस होता कुछ चीजें खैर अपने पास यहाँ का एक पैटर्न है प्रभ जी बात इतनी है पंजाब इंडिया में अपन वो चीजें नहीं करते आज भी दादा नानके वगैरह नाना दादा की बड़ी वैल्यू है हमारे पास उसकी वजह एक ही है क्योंकि हमारे जो गुरु साहब थे बुजुर्ग थे वली थे जितने पीरा थे वो ऐसा नहीं करे ना समझने दी गल ये है कि अगर आपको अच्छा ट्रीटमेंट मिला तो जाहिर है आप बोलते मैं भी वापस ऐसी करूंगा यार प्यार दे प्यार ले मगर यहाँ देखिए पैदा होती बच्चे को आप बास्केट में रखते यानी शुरू से दूर तो बोलता यार तुम शुरू से मुझे गले लगाए नहीं तो मैं भी एक काम करता हूँ जब तुसी बुड्ढे हो जाओगे तो मैं भी तुसी दूर कर दूंगा ये समझने दी गल है सी लेकिन पंजाब में इंडिया में कहीं पे पाकिस्तान कोई अपने साउथ ईस्ट एशिया ले लो प्रभ जी मैं बड़ी गहरी सिचुएशन रखता हूँ बड़ी फलसफाना गुफ्तगू करता हूँ कई लोगों को ऐसी पसंद नहीं आता बोलते ये दूर की कौड़ी ला के बंदा सामने फौरी डाल देता अब जिसको चाहिए ले लो नहीं लेना है जाने दो तो मैं कह रहा हूँ कि अगर यहाँ भी प्यार से करते ना वो मेरा पुत्र हो मेरा बिट्टा हो मेरी पुट्टी अगर ऐसा प्यार करते जैसा ये कुत्ते बिल्लियों को करते तो आप यकीन मानो इनकी औलाद कभी ये रिटायरमेंट होम नहीं बनाती बल्कि बोलती अपने घर में दो कमरे और एक बंदा इनके लिए और नौकर नौकरानी जो भी है भाई अटेंडर वहां होता ना चलो ये अटेंडर यहाँ भी रख लेंगे बात तो एक ही है ना जी हर घर में रसोई होती है कई के लिए खाना पकाने के लिए तो फिर पकाओ खाना कहने का मकसद मेरा ये है तो ये रिटायरमेंट के ऊपर बड़ी चंगी बात है वो बड़ा प्यारा ख्याल है आप बोलने से वो ये है कि कमर बांधे हुए यहाँ सब यार बैठे हैं
0: वाह
1: कमर बांधे हुए आप चले जाओ सुबह में किसी भी रिटायरमेंट में जाओ जहाँ पे औरतें मर्द हुए जनाना मर्दाना दोनों से मिलके रहते उनको देखेंगे आप वो टीवी देख रहे हैं अखबार पढ़ रहे हैं जी काबिल है बाज वॉकर लेके इधर टहल रहे हैं उधर टहल रहे हैं वो टीवी कितना देखेंगे कोई गेम कितना देखेंगे बताओ वो दरअसल तरसते रहते ट्री दरवाजा खुला देखते वो मेरी बेटी आई क्या वो मेरा पुत्र तो नहीं आया सी
0: क्या बात
1: अरे यार ये गड्डी मेरी पुत्र जैसी है वही गड्डी है कलर तो वही है मगर अंदर से बंदा दूसरा निकला यार वो यार मायूस हो गया सी तो दूसरा बोलता तू परेशान क्यों होता वो मसरूफ होगा ना तो ये सारी बात पे बड़ा प्यारा ख्याल है शायर का कि कमर बांधे हुए यहाँ सब यार बैठे हैं कुछ आगे गए बाकी जो हैं तैयार बैठे
0: क्या बात है
1: कुछ मर गए वो बोले यार वो मुझे बांध नजर नहीं आ रहा वो तेरे को पता नहीं सी वो रात में मर गया वो यार मैनू नहीं पता सी अच्छा उसका नंबर आ गया सी अब मेरा भी नंबर है जरा देखिए कमर बांधे हुए यहाँ सब यार बैठे हैं कुछ आगे गए बाकी जो हैं तैयार बैठे हैं तुझे चाहिए मैनू लेके चलना चलो मैं आ गया सी यानी ये इनका वो है और हॉस्पिटल की जो बात करें आप बड़ी जबरदस्त बात है मैं बोलता हूँ जो बंदा हवा में उड़ता ना वो यार मेरे पास गड्डी ऐसी मेरे पास कोठी ऐसी उसको बोलना भाई मेरी बात समझ मत उड़ इतना हवा में अस्पताल चले जा और ये देख ले तू लोगों से जाके पूछ के भाई तुम क्या चाहते वो बोलेगा मुझे भी थोड़ा सा बाहर ले चलो मैं कुछ खाना चाहता हूँ यार मैं कुछ खाऊं तो पछता नहीं मुझे तो इस सिलसिले में शायर ये कहता है कि तुम मेरी अयादत के लिए क्यों नहीं आते अयादत यानी मिजाज कुर्सी करना हेलो हाउ आर यू उसको अयादत बोलते तुम मेरी अयादत के लिए क्यों नहीं आते अब मुझे तुमसे ये शिकायत भी नहीं है
0: کیا بات.
1: اچھا مجھے منظور ہے قیامت کا بھی وعدہ, اچھا اب دور کوئی قیامت بھی نہیں ہے.
0: کیا بات,
1: تم یہ کہہ رہے ہیں نا, تو پریشان نہ ہو پتا جی, تھی مر جاؤ گے تو میں آؤں گا. بولے کب آئے گا, جب قیامت آئیں گی.
0: جی
1: یار چل ٹھیک ہے, قیامت بھی زیادہ دور نہیں ہے یار.
0: جی سر بہت شکریہ سر,
1: اتنی بڑی باتیں ہیں جناب, بہت شکریہ آپ کا, پیارے پیارے چیزیں یاد دلاتے. تو آ جاتا ہوں آپ کی نظر کرنے, ورنہ میں جاتا نہیں ہر جگہ.
0: آؤ کسی دن, بالکل آپ محفل لاؤنے ہیں, گلا پتہ کر.
1: میری جان چیزیں اچھی ہیں آپ کے پروگرام سے, کئی لوگوں کو مشالے راہ ملتی, آپ کو پتہ نہیں کئی بندے میری بات چیت سن کے گھر میں رسوئی میں کھانا پکانا شروع کر دیے. میں کیا بولوں, کئی لوگ بولتے.
0: بہت شکریہ,
1: مطلب شروع کرو میرے بھائی.
0: بہت شکریہ.
1: سکون, من کی شانتی پاؤ, شانتی سب سے بڑی چیز ہے.
0: بالکل,
1: مت بھاگو ہوا میں, مت اڑو زمین,
0: جی
1: زمین پہ چلو.
0: بہت شکریہ سر, تھینک یو سو مچ, بہت شکریہ. کلی بھائی آؤ کس دن, پھر گفتگو کرتے ہیں یہاں پہ, شعر و شاعری کرتے ہیں اور سکون کی گلا کرتے ہیں. پھر سکون کی باتیں کہنے لگ گیا سی میں, گلا باتیں بار باتیں ہونی چاہیے. تو گلا باتیں دے نال نال تھوں دسیے کہ آنٹی جی بھی سارے جڑ چکے ہیں, انہوں نے بھی گل بات کریں گے. پر اس تو پہلے میں تمہیں فریش ہیٹ ٹونک کا نمبر دے دیا, جعفر ملک جی ہونا دا. جی تھی والوں دیا سمسیاں تو پریشان ہو, والوں کسی بھی سمسیا جوجھ رہے ہو, تھوڑے وال پتلے ہو رہے, جھڑ رہے, گنجے ہون کی تعداد سے پہنچ گئے ہو, تو تسی جعفر ملک ہونا فریش ہیئر ٹونک جڑا انہوں نے 21 سال کے تجربے تو بعد بنایا ہے. سو 21 سالوں کا ایکسپیرینس ہے جعفر ملک ہونا نو. تو اسی فریش ہیئر ٹونک لاؤ, یہ گارنٹی دیندے ہیں, کہیں تسی فوٹو کھچ لو اور اس تو بعد وہ ورک 100% کرے گا. تسی اپنے آپ کال کر کے اگلی شیشی تسی آرڈر کر دینی ہے. سو والوں دیا سمسیاں دے پریشان ہو, بچے بزرگ بھن ماتاواں, تو کال کر لو 647-521-5159, 647-521-5159. 3 شیشیاں بائے کرو ریڈیو اڑان کا نام لین, تو ریفرنس دے دیو, 1 شیشی بالکل فری. جعفر ملک ہوں کال کر لو 647-521-5159, 647-521-5159. ست سری اکال آنٹی جی, تھی آنے رہو جی.
2: ست
0: سریکال بیٹا,
2: ست سریکال جی. بڑا ودیا.
0: ویسے آنٹی جی جیڑیاں ودیا گلا نا, انہوں عام طور تے اپا نیگیٹو کہنے, اپا سننا نہیں چاہندے انہوں.
2: ہاں جی ہاں جی, تو سب تو بڑا پتہ کی ہے بیٹے, بھروسہ نہیں ہے سانو پرماتما تے, اسی میں جی اپا میں تے جے نو چھڈ دئیے نا
0: جی,
2: پھر لو نظارے نے کہ میں تھانوں ورتمان خراب کر دیندا تھڈا,
0: جڑا
2: جے اپا وکھ خراب کر دیندا.
0: میں تھوڑی نہیں گل کرتا آنٹی جی, مجھے پتا تھی بہت پازیٹو ہو, پر تھوڑا لگتا کہ بہت سارے لوگ سارے آس پاس ہے جہے جا سارے سجن متر جا, وہ ای سوچتے رہتے ہیں کہ اِسی کریں گے انجوائے, اِنا کر لیے پھر انجوائے کریں گے, آپ سارا کچھ جے تو چھڑ دینا.
2: نمبر ایک جی تو من کی شانتی سب تو بڑا انجوائے, تھوڑی ہیلتھ وہ چلتی ہے. جی تھوڑے کو ہیلتھ ہے تھی انجوائے ہے نا, گھر بیٹھے بھی انجوائے کر سکتے ہیں, تھی خوش ہو.
0: بالکل,
2: باہر جا کے تو خوشی نہیں ملتی
0: جی. بالکل
2: خوشی تو تھوڑے اندر ہے, جتنے پیار ہے اتنے خوشی ہے, اتنے پرماتما ہے. جس گھر پیار ہے اتنے ہور کسی کی ضرورت نہیں, وہ سب کچھ آ جا
0: جی,
2: کیونکہ اتوں نے نیواں ہونے نہیں دیا. کہ اپنا بھروسہ رکھو, کہ ماڑا وقت کم ہوا. میں کہنا بھروسہ رکھو, ماڑا وقت آئے گا ہی نہیں,
0: آؤں گا ہی نہیں. کیا بات ہے, بالکل درست. کیا
2: آپ بنائی جانا پرماتا, اسی بھی $5 لے کے آئے سی بیٹا گہنا پیچھے, پر اسی پرماتما لڑ نہیں چڈیا, بھی اسی اسی خوشی منائی ہے نا. پر تیرا شکر ہے سانو اتنی شکتی دے, اسی تیرا بھانا من سکیے.
0: کیا بات ہے جی, بالکل.
2: اپا جی سچ دی کشتی چ بیٹھے ہیں, طوفان بھی آؤ گا, سب کچھ ہوگا, پر اس ڈبا نہیں دوں گا, کیونکہ جڑی وہ ملا گرو آپ ہے.
0: کیا بات ہے, بہت شکریہ آنٹی جی, تھینک یو سو مچ. بالکل. سو مینو لگتا کہ کئی بار اسی اچھا انہوں دے وچوں یہ بھی بہت گلیں کہی ہیں کہ کہندے اسی زندگی دے وچ سانوں یہ بھی ایک سانوں اپنے آپ تے گلا رہنا کہ اسی بہت سارے ایسے رشتیاں نوں چھوٹیاں چھوٹیاں گلوں تو ناراض کر دیتا, اور صرف اسی اپنی ایگو نال لے کے جا رہے ہیں, اسی چھوٹی جی گل تو اپنے بھن بھرا ماں پیو وٹ ایور, اسی وہ کسی رشتے دی گل کرتے ہونے ہیں کہ اسی انہوں نے, میں انہوں نے چھوٹی جی گل تے اپنے بھرا نال غصے ہو گیا, تے میں ساری عمر ایگو دے کر کے منایا نہیں. ਸੋ ਇਹ ਵੀ ਇੱਕ ਰਿਗਰੈਟ ਤੁਸੀਂ ਨਾਲ ਲੈ ਕੇ ਜਾ ਰਹੇ ਹੋ। ਸੋ ਇੱਦਾਂ ਦੇ ਬਹੁਤ ਸਾਰੇ ਰਿਗਰੈਟ ਹੁੰਦੇ ਜਿਹੜੇ ਤੁਸੀਂ ਸਿਰਫ ਆਖਰੀ ਵੇਲੇ ਉਹਨਾਂ ਸਮਿਆਂ ਤੁਹਾਨੂੰ ਯਾਦ ਆਉਣਾ ਕਿ ਕਾਸ਼ ਅਸੀਂ ਉਹਨੂੰ ਮਨਾ ਲੈਂਦੇ, ਕਾਸ਼ ਅਸੀਂ ਉਹਦੇ ਨਾਲ ਹੱਸ ਪੈਂਦੇ, ਕਾਸ਼ ਅਸੀਂ ਉਹਨੂੰ ਜੱਫੀ ਪਾ ਲੈਂਦੇ, ਕਾਸ਼ ਅਸੀਂ ਉਹਦੇ ਨਾਲ ਗੁੱਸੇ ਨਾ ਹੁੰਦੇ। ਸੋ ਇਹ ਬਹੁਤ ਸਾਰੇ ਕਾਸ਼ ਅਤੇ ਜੇ ਕਾਸ਼ ਅਸੀਂ ਜ਼ਿੰਦਗੀ ਨੂੰ ਹੋਰ ਇੰਜੋਏ ਕਰ ਲੈਂਦੇ। ਸੋ ਬਹੁਤ ਐਸੇ ਸਾਰੇ ਰਿਗਰੈਟ ਜਦੋਂ ਅਸੀਂ ਆਖਰੀ ਵਕਤ 'ਤੇ ਨਾਲ ਲੈ ਕੇ ਜਾਵਾਂਗੇ ਨਾ। ਵੈਸੇ ਤਾਂ ਇਹ ਇਗਜ਼ਾਮਪਲਸ ਆ ਸਾਡੇ ਅੱਗੇ, ਦੇਖੋ ਜਦੋਂ ਜਦੋਂ ਉਹ ਨਰਸਿਸ ਨੇ ਪੁੱਛਿਆ ਔਰ ਉਹਨਾਂ ਨੂੰ ਵੀ ਉਹਨਾਂ ਨੇ ਇਸ ਕਰਕੇ ਉਹਨੇ ਰਾ ਕੇ ਉਹ ਦੱਸਿਆ ਕਿ ਦੇਖੋ ਜਿਹੜੇ ਲੋਕ ਆਖਰੀ ਵੇਲੇ ਜਾਂਦੇ ਆ ਉਹਨਾਂ ਦੀਆਂ ਆਹ ਇੱਛਾਵਾਂ ਹੁੰਦੀਆਂ। 90% ਲੋਕ ਸਿਰਫ ਇਹੀ ਸੋਚਦੇ ਆ ਕਿ ਕਾਸ਼ ਅਸੀਂ ਜ਼ਿੰਦਗੀ ਨੂੰ ਹੋਰ ਇੰਜੋਏ ਕਰ ਲੈਂਦੇ, ਅਸੀਂ ਕਰ ਸਕਦੇ ਸੀ। ਜਿਹੜੇ ਬੋਲ ਆ ਨਾ ਜਿਹੜੇ ਬੋਲ ਸੁਣ ਕੇ ਤੁਹਾਨੂੰ ਤਕਲੀਫ ਹੋਣੀ ਆ ਉਹ ਇਹ ਸੀ ਕਿ ਅਸੀਂ ਕਰ ਸਕਦੇ ਸੀ ਜ਼ਿੰਦਗੀ ਨੂੰ ਹੋਰ, ਅਸੀਂ ਜੀ ਸਕਦੇ ਸੀ, ਹੋਰ ਇੰਜੋਏ ਕਰ ਸਕਦੇ ਸੀ, ਪਰ ਅਸੀਂ ਕੀਤਾ ਨਹੀਂ। ਅਸੀਂ ਸਿਰਫ ਇਹ ਸੋਚਦੇ ਰਹੇ ਕਿ ਥੋੜ੍ਹਾ ਜਿਹਾ ਹੋਰ, ਬਸ ਇੰਨਾ ਕੁ ਹੋਰ, ਆਹ ਕਰ ਲੈ ਲਈਏ, ਇਹਨੂੰ ਪੂਰਾ ਕਰ ਲਈਏ, ਆਹ ਬੱਚਿਆਂ ਦੀ ਮੈਰਿਜ ਕਰ ਲਈਏ, ਬੱਚਿਆਂ ਦੇ ਬੱਚੇ ਹੋ ਜਾਣ, ਫਿਰ ਉਸ ਤੋਂ ਬਾਅਦ ਇੰਜੋਏ ਕਰਾਂਗੇ। ਬਈ ਫਿਰ ਤਾਂ ਵੇਲਾ ਲੰਘ ਜਾਣਾ, ਫਿਰ ਤਾਂ ਐਂਡ 'ਤੇ ਤੁਸੀਂ ਰੈਗਰੇਟ ਹੀ ਕਰੋਗੇ ਕਿ ਕਾਸ਼ ਅਸੀਂ ਜਿਉਂ ਲੈਂਦੇ। ਸੋ 905-673-3337 ਅਕਾਲ ਮੌਰਗੀ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਆ ਚੁੱਕੇ ਨੇ ਸਾਡੇ ਨਾਲ, ਇਹ ਵੀ ਤੁਹਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦੇਣਗੇ। ਜੇ ਤੁਸੀਂ ਜਿਉਣਾ ਚਾਹੁੰਦੇ ਹੋ, ਸਕੂਨ 'ਚ ਰਹਿਣਾ ਚਾਹੁੰਦੇ ਹੋ, ਬਹੁਤ ਸਾਰੀਆਂ ਪ੍ਰੋਬਲਮਾਂ 'ਚੋਂ ਬਾਹਰ ਕੱਢ ਸਕਦੇ ਆ, ਬਹੁਤ ਸਾਰੀਆਂ ਪ੍ਰੋਬਲਮ ਜੇ ਤੁਸੀਂ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਬਹੁਤ ਸਾਰੀਆਂ ਨਹੀਂ, ਅੱਜ ਕੱਲ੍ਹ ਤਾਂ ਹੈ ਹੀ ਪ੍ਰੋਬਲਮ ਆਇਆ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਅਸੀਂ ਫਸੇ ਹੋਏ ਹਾਂ। ਸੋ ਮੌਰਗੇਜ ਦੀ ਕਿਸੇ ਵੀ ਮੁਸੀਬਤ ਦੇ ਵਿੱਚ ਤੁਸੀਂ ਪਏ ਹੋਏ ਹੋ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਮੌਰਗੇਜ ਦੀ ਚਿੰਤਾ ਹੋ ਰਹੀ ਆ, ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਆਲਰੇਡੀ ਤੁਹਾਡੀ ਰੀਨਿਊਅਲ ਆ ਗਈ ਆ, ਆਉਣ ਵਾਲੀ ਆ, ਤਾਂ ਵੀ ਤੁਸੀਂ ਇੱਕੋ ਇੱਕ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ ਕਿ ਅੱਗੇ ਦਾ ਰਾਹ ਥੋੜ੍ਹਾ ਸੁਖਾਲਾ ਹੋ ਸਕੇ। ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ 647-549-44-99 6475394499 ਜਮੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰੋ ਜੀ।
3: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ,
0: ਵੈਰੀ ਗੁੱਡ ਈਵਨਿੰਗ।
3: ਮੈਂ ਪ੍ਰਭ ਜੀ ਸੈਕਿੰਡਲੀ ਨਾ ਆਪਣਾ ਟੌਪਿਕ ਭੁੱਲ ਗਈ ਸੀਗੀ, ਮਨ ਵਿੱਚ ਸੋਚਿਆ ਹੁੰਦਾ ਕੁਛ ਕੀ ਬੋਲਣਾ ਤੁਹਾਡੀਆਂ ਗੱਲਾਂ ਸੁਣ ਕੇ, ਕਿ ਵੈਰੀ ਇੰਸਪਾਇਰਿੰਗ ਐਂਡ ਵੈਰੀ ਟਰੂ। ਜਦੋਂ ਗੱਲ ਸਾਨੂੰ ਸਮਝ ਆ ਜਾਏ ਮੇ ਬੀ ਕਿ ਐਂਡਲੈਸ ਟਾਈਮ ਤੇ ਹੈ ਨੀ,
0: ਜੀਣਾ
3: ਹੈਗਾ। ਬਿਲਕੁਲ ਜੀ, ਬਾਕੀ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਰਿਵਰਸ ਮੌਰਗੇਜ ਬਾਰੇ। ਰਿਵਰਸ ਮੌਰਗੇਜ ਹੁੰਦੀ ਕੀ ਹੈਗੀ ਹੈ ਕਿ ਜਦੋਂ ਅਸੀਂ ਓਲਡ ਏਜ ਵਿੱਚ ਆਪਣੇ ਘਰ ਨੂੰ ਛੱਡਣਾ ਨਹੀਂ ਚਾਹੁੰਦੇ, ਜਿਸ ਘਰ 'ਚ ਰਹਿ ਰਹੇ ਹੈਗੇ ਆ, ਤੇ ਉਹਦੇ 'ਚ ਐਕੁਇਟੀ ਕਾਫੀ ਬਣੀ ਹੋਈ ਹੈ ਪਰ ਪੈਸੇ ਦੀ ਲੋੜ ਹੈਗੀ ਤੇ ਉਹ ਐਕੁਇਟੀ ਯੂਜ਼ ਕਰਨਾ ਚਾਹੁੰਦੇ ਆ, ਬਟ ਇਨਕਮ ਨਹੀਂ ਹੈਗੀ ਹੈ, ਰਿਟਾਇਰ ਹੋ ਚੁੱਕੇ ਆ, ਮੇ ਬੀ ਪੈਨਸ਼ਨ ਤੇ ਹੈਗੇ ਆ, ਤੇ ਇਨਕਮ ਦਾ ਸੋਰਸ ਨਹੀਂ ਹੈਗਾ ਕਿ ਮੌਰਗੇਜ ਅਸੀਂ ਕੁਆਲੀਫਾਈ ਕਰ ਸਕੀਏ। ਸੋ ਇੱਕ ਐਗਜ਼ਾਮਪਲ ਲਾਂਗੀ, ਮੇਰੇ ਕੋਲ ਰੀਸੈਂਟਲੀ ਇੱਕ ਫਾਈਲ ਆਈ ਹੈਗੀ ਹੈ, ਉਹਦੇ ਵਿੱਚ ਕੀ ਹੈਗਾ ਕਿ ਘਰ ਫਰੀ ਐਂਡ ਕਲੀਅਰ ਹੈ, ਜਿਹੜੇ ਲੇਡੀ ਨੇ ਉਹ ਇਕੱਲੇ ਰਹਿ ਰਹੇ ਨੇ, ਹਸਬੈਂਡ ਦੀ ਡੈਥ ਹੋ ਚੁੱਕੀ ਹੈਗੀ ਹੈ, ਬਟ 30 ਸਾਲ ਤੋਂ ਉਸੇ ਘਰ 'ਚ ਰਹਿ ਰਹੇ ਸੀਗੇ। ਸੋ ਉਸ ਘਰ ਨੂੰ ਵੇਚਣਾ ਨਹੀਂ ਚਾਹੁੰਦੇ, ਹੁਣ ਪੈਨਸ਼ਨ ਤੇ ਨੇ ਸਿਰਫ ਆਪਣੀ ਨਾਮ ਤੇ ਮੌਰਗੇਜ ਜਿਹੜੀ ਹੈ, ਰੈਗੂਲਰ ਮੌਰਗੇਜ ਨਹੀਂ ਮਿਲ ਸਕਦੀ, ਪਰ ਬੈਂਕਾਂ ਦਾ ਇਹ ਪ੍ਰੋਗਰਾਮ ਜਿਹੜਾ ਰਿਵਰਸ ਮੌਰਗੇਜ ਦਾ ਇਸੀ ਸਿਚੁਏਸ਼ਨ ਵਾਸਤੇ ਹੈਗਾ। ਸੋ ਉਹਦੇ ਵਿੱਚ ਕੀ ਹੈ, ਇਨਕਮ ਦੀ ਜਗ੍ਹਾ ਬੈਂਕ ਤੁਹਾਡੀ ਘਰ ਦੀ ਲੋਕੇਸ਼ਨ ਤੇ ਤੁਹਾਡੀ ਏਜ ਦੇ ਹਿਸਾਬ ਦੇ ਨਾਲ ਤੁਹਾਨੂੰ ਲੋਨ ਦਿੰਦਾ ਹੈਗਾ। ਸੋ ਇਹ ਦੋ ਚੀਜ਼ਾਂ ਦਾ ਕ੍ਰਾਈਟੀਰੀਆ ਵੇਖ ਕੇ ਜੇ ਸਾਨੂੰ ਲੋਨ ਮਿਲਦਾ, ਉਸਦੇ ਨਾਲ ਨਾਲ ਜੇ ਤੁਹਾਡੇ ਕੋਲ ਇਨਫ ਪੈਨਸ਼ਨ ਹੈ, ਤੁਸੀਂ ਮੰਥਲੀ ਪੇਮੈਂਟ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ, ਜੇ ਨਹੀਂ ਕਰਨਾ ਚਾਹੁੰਦੇ ਤੇ ਬੈਂਕ ਤੁਹਾਡੀ ਐਕੁਇਟੀ ਯੂਜ਼ ਕਰਕੇ ਹੀ ਤੁਹਾਡੀ ਕਿਸ਼ਤਾਂ ਜਿਹੜੀਆਂ ਤੁਸੀਂ ਪੇ ਕਰ ਸਕਦੇ ਹੋ, ਕਿ ਤੁਹਾਨੂੰ ਮੰਥਲੀ ਪੇ ਨਹੀਂ ਕਰਨਾ ਪਏਗਾ ਤੇ ਤੁਸੀਂ ਉਸ ਘਰ ਵਿੱਚ ਫੋਰਐਵਰ ਰਹਿ ਸਕਦੇ ਹੈਗੇ ਹੋ। ਸੋ ਇਹੋ ਜਿਹੀਆਂ ਡਿਫਰੈਂਟ ਆਪਸ਼ਨਸ ਹੋ ਸਕਦੀਆਂ ਨੇ ਜੇ ਤੁਹਾਡੇ ਕੋਲ ਜੇ ਇਨਕਮ ਨਹੀਂ ਹੈ ਬਟ ਘਰ ਦੀ ਐਕੁਇਟੀ ਯੂਜ਼ ਕਰਕੇ ਉਸੇ ਘਰ 'ਚ ਰਹਿਣਾ ਚਾਹੁੰਦੇ ਹੋ, ਜਾਂ ਐਕਸਟਰਾ ਪੈਸੇ ਚਾਹੀਦੇ ਨੇ ਬੱਚਿਆਂ ਨੂੰ ਹੈਲਪ ਕਰਨ ਲਈ। ਬਹੁਤ ਵਧੀਆ ਪ੍ਰੋਡਕਟ ਹੈ ਕਲਾਇੰਟਸ ਵਾਸਤੇ ਜਿੱਥੇ ਇਨਕਮ ਨਹੀਂ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। 647-549-44-99, 6475394499
0: ਬਹੁਤ ਬਹੁਤ ਸ਼ੁਕਰੀਆ ਸੋ ਮੋਰਗੇਜ ਦੇ ਰਿਲੇਟਡ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ 647-539-4499 ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਬਹੁਤ ਬਹੁਤ ਸ਼ੁਕਰੀਆ ਰਸ਼ਮੀ ਜੀ ਥੈਂਕ ਯੂ ਸੋ ਮੱਚ ਸੋ ਨਾਲ ਦੀ ਨਾਲ ਤੁਹਾਨੂੰ ਮੈਸੇਜ ਦੇ ਦੀ ਦੇਖਿਓ ਕੋਈ ਮੈਸੇਜ ਰਹਿ ਤਾਂ ਨਹੀਂ ਗਿਆ ਸੋ ਨਾਲ ਦੀ ਨਾਲ BDS ਹੋਮ ਪੇਂਟਿੰਗ ਜੇ ਤੁਸੀਂ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਇੱਕ ਵਧੀਆ ਪੇਂਟਿੰਗ ਕੰਪਨੀ ਲੱਭ ਰਹੇ ਸੀ ਤਾਂ ਜੁਗਰਾਜ ਬਾਈ ਹੁਣਾਂ ਨੂੰ 12 ਸਾਲਾਂ ਦਾ ਤਜਰਬਾ ਆ BDS ਹੋਮ ਪੇਂਟਿੰਗ ਦਾ ਪੇਂਟਿੰਗ ਦੀਆਂ ਸੇਵਾਵਾਂ ਬੇਸਮੈਂਟ ਫਿਨਿਸ਼ ਡੈਕ ਫੈਂਸ ਪੇਂਟ ਕਰਵਾਉਣੀ ਆ ਫਲੋਰਿੰਗ ਦਾ ਕੰਮ ਕਰਾਉਣਾ ਤਾਂ ਜੁਗਰਾਜ ਬਾਈ ਹੁਣਾਂ ਨੂੰ ਕਾਲ ਕਰ ਲਿਓ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਇਹ ਕਹਿੰਦੇ ਹੋ ਸਕਦਾ ਕਿ ਅਸੀਂ ਪ੍ਰਾਈਜ਼ ਨਾ ਬਹੁਤ ਥੱਲੇ ਕਰੀਏ ਪਰ ਕੰਮ ਤੁਹਾਡਾ ਟੋਪੋ ਟੋਪ ਕਰਕੇ ਦੇਵਾਂਗੇ ਕੰਮ ਦੇ ਵਿੱਚ ਤੁਹਾਨੂੰ ਕੋਈ ਕਮੀ ਪੇਸ਼ੀ ਨਹੀਂ ਰਹੂਗੀ ਇਹ ਸਾਡੀ ਗਰੰਟੀ ਆ 905-965-6311 905-965-6311 BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਹੁਣਾਂ ਨੂੰ ਕਾਲ ਕਰ ਲਿਓ 905-965-6311 ਸੋ ਨਾਲ ਦੀ ਨਾਲ ਫੈਸ਼ਨ IQ ਨੂੰ ਯਾਦ ਰੱਖਣਾ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਖਰੀਦਣ ਦੇ ਲਈ ਕੋਟ ਪੈਂਟ ਸੂਟ ਬਲੈਜ਼ਰ ਕੁੜਤੇ ਪਜਾਮੇ ਸ਼ੇਰਵਾਨੀਆਂ ਲਹਿੰਗੇ ਗਰਾਰੇ ਸ਼ਰਾਰੇ ਅਤੇ ਜਾਂ ਫਿਰ ਲਗਜ ਸੈੱਟ ਖਰੀਦਣਾ ਹੋਵੇ ਤਾਂ 905-553-2225 905-453-2225 ਫੈਸ਼ਨ IQ ਔਰ ਲਰਨ ਫਰੈਂਚ ਵਿਦ ਨਿਤਕਾ ਨੂੰ ਨਾ ਭੁੱਲਿਓ ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਣਾ ਚਾਹੁੰਦੇ ਹੋ ਤੁਹਾਡੇ ਬੱਚੇ ਪ੍ਰੀ ਸਕੂਲ 'ਚ ਪੜ੍ਹਦੇ ਆ ਛੋਟੇ ਆ ਮਿਡਲ ਸਕੂਲ ਜਾਂਦੇ ਆ ਟੀਨੇਜਰ ਆ ਜਾਂ ਉਹ ਹਾਈ ਸਕੂਲ ਕਰ ਚੁੱਕੇ ਆ ਤਾਂ ਉਹਨਾਂ ਨੂੰ ਫਰੈਂਚ ਜ਼ਰੂਰ ਸਿਖਾਓ ਫਰੈਂਚ ਸਿਖਾ ਕੇ ਉਹਨਾਂ ਨੂੰ ਲੇਬਰ ਵਾਲੀਆਂ ਜਿਹੜੀਆਂ ਕਤਾਰਾਂ ਲੇਬਰ ਜੋਬਸ ਵਾਲੀਆਂ ਉਹਨਾਂ ਤੋਂ ਇੱਕ ਪਾਸੇ ਕਰੋ ਔਰ ਵਧੀਆ ਜੋਬਸ ਸਕਿੱਲ ਆ ਇੱਕ ਤਰ੍ਹਾਂ ਦਾ ਫਰੈਂਚ ਸਕਿੱਲ ਨੂੰ ਡਿਵੈਲਪ ਕਰਨਾ ਤਾਂ ਤੁਸੀਂ ਲਰਨ ਫਰੈਂਚ ਵਿਦ ਨਿਤਕਾ ਇਹ ਨਿਤਕਾ ਜੀ ਨੂੰ ਕਾਲ ਕਰ ਲਓ ਫਰੈਂਚ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਸਿਖਾ ਦੇਣਗੇ ਲੈਵਲ ਦੇ ਚੱਕਰਾਂ ਵਿੱਚ ਨਹੀਂ ਪਾਉਂਦੇ ਸੋ ਨਹੀਂ ਤਾਂ ਲੈਵਲ 1 ਲੈਵਲ 2 ਇਹ ਲੈਵਲਾਂ ਦੇ ਵਿੱਚ ਹੀ ਬਹੁਤ ਸਾਰੇ ਮਹੀਨੇ ਲੰਘ ਜਾਂਦੇ ਆ ਤੁਹਾਡਾ ਬਹੁਤ ਸਾਰਾ ਸਮਾਂ ਅਤੇ ਪੈਸਾ ਸੇਵ ਕਰਕੇ ਦੇਣਗੇ ਤੁਸੀਂ ਫਰੈਂਚ ਸਿੱਖਣੀ ਆ ਆਪਣੇ ਬੱਚਿਆਂ ਨੂੰ ਤੁਸੀਂ PR ਵਾਸਤੇ ਵਰਕ ਪਰਮਿਟ ਵਾਸਤੇ ਜਾਂ ਚੰਗੀਆਂ ਜੋਬ ਵਾਸਤੇ ਚੰਗੇ ਫਿਊਚਰ ਵਾਸਤੇ ਫਰੈਂਚ ਸਿੱਖਣੀ ਆ ਤਾਂ ਲਰਨ ਫਰੈਂਚ ਵਿਦ ਨਿਤਿਕਾ 647-594-9093 ਲਰਨ ਫਰੈਂਚ ਵਿਦ ਨਿਤਿਕਾ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜਾ ਕੇ ਮੈਨੂੰ DM ਕਰ ਸਕਦੇ ਹੋ ਕਿਸੇ ਵੀ ਸਾਡੇ ਸਪੋਂਸਰਸ ਦਾ ਨੰਬਰ ਤੁਸੀਂ ਲੈਣਾ ਹੋਏ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜਾ ਕੇ ਰਾਬਤਾ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਹੋਰ ਦੇ ਦਈਏ ਡਰੀਮ ਹੋਮ ਅਪਲਾਈਂਸਿਸ ਤੁਸੀਂ ਅਪਲਾਈਂਸਿਸ ਲੈਣੇ ਆ ਤਾਂ 905-805-3000 ਡਰੀਮ ਹੋਮ ਅਪਲਾਈਂਸਿਸ 905-805-3000 'ਤੇ ਰਾਬਤਾ ਕਰ ਸਕਦੇ ਹੋ ਡਰੀਮ ਹੋਮ ਅਪਲਾਈਂਸਿਸ ਦੇ ਉੱਪਰ ਜਾ ਕੇ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਅਤੇ ਤੁਹਾਨੂੰ ਉੱਥੇ ਵੀ ਬਹੁਤ ਪਿਆਰੇ ਖੂਬਸੂਰਤ ਗਿਫਟ ਅਤੇ ਤੋਹਫੇ ਮਿਲਣਗੇ ਸੋ ਅੱਜ ਦਾ ਪ੍ਰੋਗਰਾਮ ਮੈਂ ਥੋੜ੍ਹਾ ਜਿਹਾ ਠੰਡਾ ਇਸ ਕਰਕੇ ਕੀਤਾ ਕਿਉਂਕਿ ਕਦੇ ਕਦੇ ਰਿਐਲਿਟੀ 'ਤੇ ਵੀ ਗੱਲ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਆਪਾਂ ਫਿਰ ਹੱਸਣਾ ਖੇਡਣਾ ਇਹ ਤਾਂ ਜ਼ਿੰਦਗੀ ਦਾ ਅੰਗ ਹੈਗਾ ਹੀ ਹੈਗਾ ਸੋ ਅੱਜ ਥੋੜ੍ਹਾ ਜਿਹਾ ਮੈਂ ਕਿਹਾ ਸੀ ਰਿਐਲਿਟੀ ਅਤੇ ਸੱਚਾਈ ਵੱਲ ਵੀ ਹੋ ਤੁਰੀਏ ਕਿਉਂਕਿ ਮੈਂ ਕੁਛ ਸੁਣਿਆ ਸੀ ਅਤੇ ਮੈਂ ਚਾਹੁੰਦਾ ਕਿ ਤੁਹਾਡੇ ਨਾਲ ਸਾਂਝਾ ਜ਼ਰੂਰ ਕੀਤਾ ਜਾਵੇ ਸੋ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਕਿ ਜ਼ਿੰਦਗੀ ਨੂੰ ਜਿਉਂ ਲਓ ਜ਼ਿੰਦਗੀ ਇੱਕੋ ਵਾਰ ਮਿਲੀ ਆ ਸੋ ਇਸ ਜ਼ਿੰਦਗੀ ਨੂੰ ਖੂਬਸੂਰਤ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਨਾ ਇਹਨੂੰ ਤੁਸੀਂ ਇੰਜੋਏ ਕਰਕੇ ਜਾਓ ਜ਼ਿੰਦਗੀ ਜਿਉਂ ਕੇ ਜਾਓ ਹੱਸ ਖੇਡ ਕੇ ਜਾਓ ਤਾਂ ਕਿ ਆਪਾਂ ਨੂੰ ਆਖਰੀ ਵੇਲੇ ਕੋਈ ਰਿਗਰੇਟ ਕੋਈ ਐਸਾ ਜ਼ਿੰਦਗੀ ਦੇ ਵਿੱਚ ਮਲਾਲ ਨਾ ਰਹਿ ਜੇ ਕਿ ਯਾਰ ਕਾਸ਼ ਅਸੀਂ ਆਹ ਵੀ ਕਰ ਲੈਂਦੇ ਉਹ ਵੀ ਕਰ ਲੈਂਦੇ ਸੋ ਇੰਜੋਏ ਕਰੋ ਜ਼ਿੰਦਗੀ ਨੂੰ ਖੂਬਸੂਰਤ ਜ਼ਿੰਦਗੀ ਆ ਅਤੇ ਕਿਸੇ ਦਾ ਬੁਰਾ ਨਾ ਕਰੋ ਖੁਸ਼ ਰਹੋ ਅਤੇ ਬਾਕੀ ਤੁਸੀਂ ਦੁਨੀਆ ਨੂੰ ਖੁਸ਼ ਕਰ ਨਹੀਂ ਸਕਦੇ ਇਹ ਵੀ ਸੱਚਾਈ ਆ ਸੋ ਨਾਲ ਦੀ ਨਾਲ ਤੁਸੀਂ ਰੇਡੀਓ ਉਡਾਨ ਉੱਪਰ ਆਪਣਾ ਬਿਜ਼ਨਸ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਹਾਡਾ ਰੈਸਟੋਰੈਂਟ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਦੇ ਹੋ ਕੋਈ ਕੰਮ ਕਰਦੇ ਹੋ ਤਾਂ ਪਲੀਜ਼ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰੋ ਤੁਹਾਨੂੰ ਰੇਡੀਓ ਦੇ ਉੱਪਰ ਔਰ ਸੋਸ਼ਲ ਮੀਡੀਆ ਦੇ ਉੱਪਰ ਦੋਨਾਂ 'ਤੇ ਐਡਵਰਟਾਈਜ਼ ਕਰਕੇ ਤੁਹਾਨੂੰ ਹਜ਼ਾਰਾਂ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਤੁਹਾਡੀ ਆਵਾਜ਼ ਪਹੁੰਚਾਵਾਂਗੇ ਅਤੇ ਬਸ ਫਿਰ ਤੁਹਾਨੂੰ ਇੱਕ ਨਵੀਂ ਉਡਾਨ ਰੇਡੀਓ ਉਡਾਨ ਦੇ ਨਾਲ ਲੈ ਕੇ ਜਾਵਾਂਗੇ ਸੋ ਰਲ ਮਿਲ ਕੇ ਅੱਗੇ ਵਧਾਂਗੇ ਸੋ ਨਾਲ ਦੀ ਨਾਲ ਤੁਹਾਨੂੰ ਬਰੈਂਪਟਨ ਫੇਅਰ ਗਰਾਊਂਡ ਦੇ ਵਿੱਚ 24 ਮਈ ਨੂੰ ਮੇਲਾ ਹੋ ਰਿਹਾ ਬਈ ਉਹ ਯਾਦ ਰੱਖਿਓ ਟਿਕਟਾਂ ਲੈ ਲਿਓ 416-6716-1996 ਮੇਲਾ ਹੋ ਰਿਹਾ ਤੀਆਂ ਪਿੰਡ ਬਰੈਂਪਟਨ ਦੀਆਂ ਸੋ ਮੀਨੂ ਜੀ ਹੁਣਾਂ ਨੂੰ ਕਾਲ ਕਰ ਲਓ ਟਿਕਟਾਂ ਦੇ ਲਈ 416-6716-1996 ਭੈਣਾਂ ਦਾ ਮੇਲਾ ਅਤੇ ਬਹੁਤ ਰੌਣਕਾਂ ਲੱਗਣੀਆਂ ਸੋ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਸੋ ਮਿਲਦੇ ਹਾਂ ਕੱਲ੍ਹ ਨੂੰ 9-10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਸੋ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਸਾਨੂੰ ਜ਼ਰੂਰ ਉੱਥੇ ਤੁਸੀਂ ਫੋਲੋ ਕਰੋ ਅਤੇ ਫਿਰ ਉੱਥੇ ਗੱਲਾਂ ਬਾਤਾਂ ਹੋਰ ਕਰਾਂਗੇ ਸੋ ਸ਼ੁਭ ਰਾਤਰੀ ਗੁੱਡ ਨਾਈਟ ਸਤਿ ਸ਼੍ਰੀ ਅਕਾਲ
4: Swing in the golf season with AM 530. at the MCPA 33rd Annual Golf Tournament. June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।
1: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ, ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਿਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ ਸੇਵਾ2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।

ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ? ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਰੋਜ਼ ਦੀ ਤਰ੍ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਆਨੰਦ ਤੁਸੀਂ ਮਾਣ ਰਹੇ ਹੋ। 11 ਵਜੇ ਤੱਕ ਸਾਡਾ ਤੁਹਾਡਾ ਰਹੇਗਾ ਸਾਥ। ਹੁਣੇ ਹੁਣੇ ਤੁਸੀਂ ਸੁਣ ਕੇ ਹਟੇ ਹੋ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਦੇ ਨਾਲ, ਔਰ ਲਗਾਤਾਰ ਇਹ ਸਿਲਸਿਲਾ ਸਵੇਰੇ 4 ਵਜੇ ਤੋਂ ਲੈ ਕੇ ਇੱਕ ਐਸਾ ਫੁਲਵਾੜੀ 5:30 AM ਦੀ, ਜਿਹਦੇ ਵਿੱਚ ਸਾਡੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਆਪਣੇ ਆਪਣੇ ਪ੍ਰੋਗਰਾਮਾਂ ਦੇ ਨਾਲ ਇੱਕ ਐਸਾ ਗੁਲਦਸਤਾ ਤੁਹਾਡੇ ਸਾਹਮਣੇ ਪ੍ਰਸਤੁਤ ਕਰਦੇ ਹਨ। ਆਪਣੇ ਆਪਣੇ ਪ੍ਰੋਗਰਾਮ, ਆਪਣੀ ਆਪਣੀ ਸਮਰੱਥਾ, ਆਪਣੇ ਆਪਣੇ ਟੈਲੈਂਟ ਦੇ ਅਨੁਸਾਰ ਆਪਣੇ ਆਪਣੇ ਉਸ ਗੁਲਦਸਤੇ ਦੇ ਵਿੱਚ ਇੱਕ ਇੱਕ ਫੁੱਲ ਸੁਬਹਾ ਤੋਂ ਲੈ ਕੇ ਕੋਸ਼ਿਸ਼ ਕਰਦੇ ਹਨ ਉਸ ਨੂੰ ਇੱਕ ਖੂਬਸੂਰਤ ਗੁਲਦਸਤਾ ਬਣਾਉਣ ਦੀ। ਤੇ ਇਸ ਵੇਲੇ ਸਾਡੀ ਵਾਰੀ ਆਉਂਦੀ ਹੈ, ਸਾਡੀ ਵਾਰੀ, ਅਸੀਂ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਇੱਕ ਖੂਬਸੂਰਤ ਜਿਹਾ ਫੁੱਲ 5:30 AM ਦੇ ਉਸ ਗੁਲਦਸਤੇ ਦੇ ਵਿੱਚ ਅਸੀਂ ਵੀ ਆਪਣੇ ਵੱਲੋਂ ਇੱਕ ਹੋਰ ਤੁਹਾਡੀ ਖੁਸ਼ਬੂ ਦੇ ਵਿੱਚ, ਤੁਹਾਡੀ ਉਸ ਖੂਬਸੂਰਤੀ ਦੇ ਵਿੱਚ, ਉਸ ਗੁਲਦਸਤੇ ਦੀ ਖੂਬਸੂਰਤੀ ਦੇ ਵਿੱਚ ਵੀ ਅਸੀਂ ਆਪਣੇ ਪ੍ਰੋਗਰਾਮ ਦੇ ਰਾਹੀਂ ਥੋੜਾ ਬਹੁਤ ਵਾਧਾ ਕਰ ਸਕੀਏ। ਸੋ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਦਾ ਨੰਬਰ 1 ਹੈ 647-367-5353, 6473-675-3533, ਜਿਸ ਨੂੰ ਚਲਾਇਆ ਜਾਂਦਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਤੁਸੀਂ ਪੜ੍ਹ ਸਕਦੇ ਹੋ। ਇਸ ਦੀ ਐਪ ਡਾਊਨਲੋਡ ਕਰਕੇ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਇਸ ਵੇਲੇ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕੇ, ਤੇ ਅਗਲੇ ਦਿਨ 6 ਤੋਂ ਲੈ ਕੇ 6:30 AM ਸ਼ਾਮ ਨੂੰ ਅਸੀਂ ਫਿਰ ਇਸ ਪ੍ਰੋਗਰਾਮ ਨੂੰ VPS24.ca ਦੇ ਉੱਪਰ ਅਪਲੋਡ ਕਰ ਦਿੰਦੇ ਹਾਂ, ਤੁਸੀਂ ਇਸ ਨੂੰ ਦੁਬਾਰਾ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ 1-1 ਆਧੁਨਿਕ ਸਹੂਲਤਾਂ ਦੇ ਨਾਲ ਇਸ ਬ੍ਰਹਮਟਨ ਦਾ ਖੂਬਸੂਰਤ ਇੱਕ ਆਡੀਟੋਰੀਅਮ, ਜਿਸ ਦੇ ਵਿੱਚ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਕੋਈ ਵੀ ਐਕਟੀਵਿਟੀ ਤੁਸੀਂ ਵੀ ਆਰਗੇਨਾਈਜ਼ ਕਰਨੀ ਹੈ ਕਿਸੇ ਸੰਸਥਾ ਵੱਲੋਂ, ਕਿਸੇ ਆਰਗੇਨਾਈਜੇਸ਼ਨ ਵੱਲੋਂ, ਤਾਂ ਤੁਸੀਂ ਉਸ ਦੀਆਂ ਸੇਵਾਵਾਂ ਫ੍ਰੀ ਆਫ ਕਾਸਟ ਪ੍ਰਾਪਤ ਕਰ ਸਕਦੇ ਹੋ। ਹੁਣ ਵੀ 23 ਤਰੀਕ ਨੂੰ, ਸੈਟਰਡੇ ਨੂੰ, ਅਸੀਂ ਇੱਕ ਖੂਬਸੂਰਤ ਪ੍ਰੋਗਰਾਮ ਰੱਖਿਆ ਹੋਇਆ, ਕਵੀ ਦਰਬਾਰ ਹੈ ਇੱਕ, ਤੇ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ। ਉਸ ਦੇ ਪ੍ਰੋਗਰਾਮ ਦਾ ਜੋ ਟਾਈਮਿੰਗਸ ਹੈ ਉਹ ਅਸੀਂ 1-2 ਦਿਨ ਤੱਕ ਤੁਹਾਡੇ ਨਾਲ ਡਿਸਾਈਡ ਕਰਕੇ ਜ਼ਰੂਰ ਸ਼ੇਅਰ ਕਰਾਂਗੇ। ਤੇ ਉਸ ਤੋਂ ਬਾਅਦ 30 ਤਰੀਕ ਨੂੰ ਨੈਕਸਟ ਫਿਰ ਇੱਕ ਖੂਬਸੂਰਤ ਪ੍ਰੋਗਰਾਮ, ਡਾਕਟਰ ਸੁਰਜੀਤ ਪਾਤਰ ਜੀ ਨੂੰ ਇੱਕ ਟ੍ਰਿਬਿਊਟ, ਇੱਕ ਸ਼ਰਧਾਂਜਲੀ ਟ੍ਰਿਬਿਊਟ ਦੇ ਰੂਪ ਵਿੱਚ ਅਸੀਂ ਇੱਥੇ ਪ੍ਰਸਤੁਤ ਕਰ ਰਹੇ ਹਾਂ, ਜਿਸ ਨੂੰ ਸਰਗਮ ਰੇਡੀਓ ਦੇ ਡਾਕਟਰ ਬਲਵਿੰਦਰ ਸਿੰਘ ਜੀ ਔਰ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਮਿਲ ਕੇ ਉਸ ਪ੍ਰੋਗਰਾਮ ਦਾ ਆਯੋਜਨ ਕਰਨਗੇ। ਤੁਹਾਨੂੰ ਸਾਰਿਆਂ ਨੂੰ ਉਹਦੇ ਵਿੱਚ ਵੀ ਖੁੱਲ੍ਹਾ ਸੱਦਾ ਹੈ। 30 ਮਈ ਨੂੰ ਸ਼ਾਮ ਨੂੰ ਟਾਈਮ ਜੋ ਹੋਏਗਾ ਉਹ ਅਸੀਂ 1-2 ਦਿਨ ਤੱਕ ਫਾਈਨਲ ਕਰ ਦੇਵਾਂਗੇ। ਵੈਸੇ 3 ਵਜੇ ਦਾ ਟਾਈਮ ਹੈ, ਲੇਕਿਨ ਕਨਫਰਮ ਜਿਹੜਾ 1-2 ਦਿਨ ਤੱਕ ਤੁਹਾਨੂੰ ਕਰ ਦੇਵਾਂਗੇ। ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ, ਇੱਕ ਵਾਰ ਆਓ, ਤੁਸੀਂ ਉਸ ਵਿਸ਼ਵ ਪੰਜਾਬੀ ਭਵਨ ਨੂੰ ਵੀ ਦੇਖੋ, ਉਸ ਦੇ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਨੂੰ ਵੀ ਦੇਖੋ, ਤੇ ਤੁਹਾਨੂੰ ਉਸ ਪ੍ਰੋਗਰਾਮ ਦਾ ਆਨੰਦ ਮਾਨਣ ਦੇ ਲਈ ਵੀ ਖੁੱਲ੍ਹਾ ਸੱਦਾ ਹੈ। ਸੋ ਦੋਸਤੋ, ਅੱਜ ਹੋ ਗਈ ਹੈ ਜੀ 14 ਮਈ, ਵੀਰਵਾਰ ਦਾ ਦਿਨ ਹੈ, ਤੇ ਟੈਂਪਰੇਚਰ ਤੁਸੀਂ ਦੇਖੋ ਅੱਜ ਭਾਵੇਂ ਇਸ ਵੇਲੇ 10 ਹੈ, ਲੇਕਿਨ ਹਵਾ ਬਹੁਤ ਠੰਡੀ ਜਿਹੀ ਚੱਲ ਰਹੀ ਹੈ। ਕੱਲ੍ਹ ਨੂੰ 15 ਮਈ ਹੋ ਜਾਣਾ ਹੈ, ਤੇ ਹੁਣ ਆਉਣ ਵਾਲੇ ਦਿਨਾਂ ਵਿੱਚ 3-4 ਦਿਨ ਤੁਸੀਂ ਆਨੰਦ ਮਾਣੋਗੇ ਕੁਦਰਤ ਦੇ ਇੱਕ ਵੱਖਰੇ ਰੰਗ ਦਾ, ਤੁਹਾਨੂੰ ਅਹਿਸਾਸ ਹੋਏਗਾ ਗਰਮੀ ਦਾ। ਸੋਮਵਾਰ ਨੂੰ 27-28 ਤੱਕ ਟੈਂਪਰੇਚਰ ਜਾਣਾ। ਸੋ ਕੁਦਰਤ ਦੇ ਰੰਗ ਨੇ, ਕੁਦਰਤ ਦੇ ਰੰਗਾਂ ਦੇ ਵਿੱਚ ਆਪਣੇ ਆਪ ਨੂੰ ਰੰਗ ਲਓ ਤਾਂ ਖੁਸ਼ ਰਹੋਗੇ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਤੂੰ ਕਾਹਦਾ ਕਰਦਾ ਮਾਨ ਪਤੰਦਰਾ, ਖੁੱਲਦਾ ਨਹੀਂ ਉਹਦਾ ਲਾਇਆ ਜਿੰਦਰਾ, ਤੂੰ ਚੜ ਜਾਣਾ ਬੰਦਿਆ ਜੋ ਪੱਤਾ ਸੁੱਕੀ ਟਾਹਣੀ ਦਾ, ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ। ਆ 2 ਦਿਨ ਪਹਿਲਾਂ ਦੇਖੋ ਐ ਜੈਕਟਾਂ ਜੁਕਟਾਂ ਪਾ ਕੇ ਅਸੀਂ ਆ ਰਹੇ ਸੀ, ਇੰਨੀ ਠੰਡ, ਕੱਲ ਸ਼ਾਮ ਨੂੰ ਸੀਤ ਲਹਿਰ ਵਗਦੀ ਸੀ। ਹੁਣ ਲੌਂਗ ਵੀਕਐਂਡ ਵੀ ਹੈ, ਤੇ ਲੌਂਗ ਵੀਕਐਂਡ ਦੇ ਵਿੱਚ ਟੈਂਪਰੇਚਰ ਵੀ ਜਿਹੜਾ ਨਾ 23-24-25-27-28 ਤੱਕ ਜਾਣਾ, ਤੇ ਤੁਸੀਂ ਆਰਾਮ ਨਾਲ ਆਪਣੇ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ, ਲੌਂਗ ਵੀਕਐਂਡ ਆ, 3 ਛੁੱਟੀਆਂ ਵੀ ਨੇ। ਕਈ ਲੋਕ ਇਸ ਲੌਂਗ ਵੀਕਐਂਡ ਨੂੰ 4-4 ਦਿਨ ਦਾ ਵੀ ਬਣਾ ਲੈਂਦੇ, ਫਰਾਈਡੇ ਦੀ ਵੀ ਛੁੱਟੀ ਲੈ ਲੈਂਦੇ ਨੇ। ਸੋ ਇੰਜੋਏ ਕਰੋ, ਮੌਜ ਮਸਤੀ ਕਰੋ, ਖਾਓ ਪੀਓ ਔਰ ਐਸ਼ ਕਰੋ ਮਿੱਤਰੋ। ਸੋ ਤੁਸੀਂ ਜੁੜਿਓ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ। 11 ਵਜੇ ਤੱਕ ਰੱਬ ਦੇ ਰੰਗਾਂ ਦੇ ਵਿੱਚ ਆਪਣੇ ਆਪ ਨੂੰ ਰੰਗਿਆ ਕਰੋ, ਰੱਬ ਦੀ ਪਰਖਣਾ ਕਰਿਆ ਕਰੋ, ਰੱਬ ਨੂੰ ਕਦੇ ਉਲਾਮੇ ਨਾ ਦਿਆ ਕਰੋ, ਰੱਬ ਨੂੰ ਕਦੇ ਸ਼ਿਕਵੇ ਨਾ ਦਿਆ ਕਰੋ, ਕਿਉਂਕਿ ਜੋ ਪਰਮਾਤਮਾ ਤੁਹਾਨੂੰ ਦੇਣਾ ਨਾ ਉਸਨੇ ਦੇ ਹੀ ਦੇਣਾ। ਮਿਹਨਤ ਕਰੋ ਇਮਾਨਦਾਰੀ ਦੇ ਨਾਲ,
ਸਬਰ ਸੰਤੋਖ ਰੱਖੋ ਆਪਣੇ ਆਪ ਦੇ ਵਿੱਚ ਤੇ ਸੱਚੇ ਮਨ ਦੇ ਨਾਲ ਪ੍ਰਾਰਥਨਾ ਕਰੋਗੇ ਨਾ ਤੇ ਉਹ ਪ੍ਰਾਰਥਨਾ ਤੁਹਾਡੀ ਕਦੇ ਵੀ ਜਿਹੜੀ ਨਾ ਉਹ ਵਿਅਰਥ ਜਿਹੜੀ ਨਹੀਂ ਜਾਂਦੀ। ਲੇਕਿਨ ਉਹ ਪਰਮਾਤਮਾ ਹੈ, ਤੁਸੀਂ ਆਮ ਇਨਸਾਨ ਹੋ, ਆਪਣੇ ਆਪ ਨੂੰ ਕਦੇ ਉਸ ਦੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਨਾ ਕਰਿਆ, ਕਿਉਂਕਿ ਸਾਡੀ ਜਿਹੜੀ ਔਕਾਤ ਹੈ ਨਾ ਉਸ ਦੇ ਸਾਹਮਣੇ ਬਹੁਤ ਛੋਟੀ ਹੈ। ਮੈਂ ਨਾ ਇੱਕ ਦਿਨ ਪੜ੍ਹ ਰਿਹਾ ਸੀ ਇੱਕ ਜਗ੍ਹਾ ਤੇ, ਉਹਨਾਂ ਨੇ ਲਿਖਿਆ ਕਿ ਇੱਕ ਰਾਜਾ ਇੱਕ ਵਾਰੀ ਨਾ ਇੱਕ ਜੰਗਲ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਗਿਆ ਤੇ ਉਹ ਆਪਣੇ ਦੂਸਰੇ ਸਾਥੀਆਂ ਦੇ ਨਾਲ ਉਹਨਾਂ ਵਿਛੜ ਗਿਆ, ਸਾਥੀਆਂ ਦੇ ਨਾਲ ਉਹ ਵਿਛੜ ਗਿਆ ਤੇ ਵਿਛੜਦਿਆਂ ਅਚਾਨਕ ਜੰਗਲ ਦੇ ਵਿੱਚ ਘੁੰਮਦਿਆਂ ਨਾ ਉਹਨੂੰ ਇੱਕ ਛੋਟੀ ਜਿਹੀ ਝੌਂਪੜੀ ਨਜ਼ਰ ਆਈ। ਉਸ ਝੌਂਪੜੀ ਦੇ ਵਿੱਚ ਇੱਕ ਵਿਅਕਤੀ ਉੱਥੇ ਬੈਠਾ ਸੀ। ਉਹ ਵਿਅਕਤੀ ਨੂੰ ਰਾਜਾ ਬੜਾ ਹੈਰਾਨ ਪਰੇਸ਼ਾਨ ਪਸੀਨੋ ਪਸੀਨ ਹੋਇਆ, ਉਹ ਕਹਿੰਦਾ ਵੀ ਮੈਂ ਬੜਾ ਥੱਕਿਆ ਹਾਂ, ਮੈਨੂੰ ਪਿਆਸ ਲੱਗੀ ਹੈ ਤੇ ਤੂੰ ਮੈਨੂੰ ਨਾ ਪਾਣੀ ਪਿਆ। ਉਸ ਵਿਅਕਤੀ ਨੇ ਉਸ ਨੂੰ ਪਾਣੀ ਪਿਆ ਦਿੱਤਾ ਤੇ ਰਾਜਾ ਬਹੁਤ ਖੁਸ਼ ਹੋਇਆ ਉਸ ਦੇ ਪਾਣੀ ਪਿਆਉਣ ਤੇ। ਉਸਨੇ ਆਰਾਮ ਕੀਤਾ ਥੋੜ੍ਹੀ ਦੇਰ ਬੈਠ ਕੇ ਤੇ ਰਾਜਾ ਉਸ ਨੂੰ ਕਹਿੰਦਾ ਕਿ ਮੈਂ ਨਾ ਰਾਜਾ ਹਾਂ ਤੇ ਤੂੰ ਕੱਲ੍ਹ ਨਾ ਮੇਰੇ ਦਰਬਾਰ ਦੇ ਵਿੱਚ ਆਈ, ਮੈਂ ਬਹੁਤ ਖੁਸ਼ ਹੋਇਆ ਤੂੰ ਮੇਰੀ ਸੇਵਾ ਕੀਤੀ ਹੈ, ਮੁਸ਼ਕਲ ਦੇ ਵਿੱਚ ਮੇਰਾ ਸਾਥ ਦਿੱਤਾ ਤੇ ਕੱਲ੍ਹ ਤੂੰ ਮੇਰੇ ਦਰਬਾਰ ਦੇ ਵਿੱਚ ਆਈ। ਉਹ ਕਹਿੰਦਾ ਸਤਿ ਬਚਨ ਜੀ। ਅਗਲੇ ਦਿਨ ਉਹ ਰਾਜੇ ਦੇ ਦਰਬਾਰ ਦੇ ਵਿੱਚ ਗਿਆ ਤੇ ਨਾਲ ਆਪਣੇ ਇੱਕ ਦੋਸਤ ਨੂੰ ਲੈ ਗਿਆ ਨਾਲ ਕਿ ਚਲੋ ਮੈਨੂੰ ਰਾਜੇ ਨੇ ਬੁਲਾਇਆ, ਮੈਂ ਉਸ ਦੇ ਦਰਬਾਰ ਦੇ ਵਿੱਚ ਜਾਣਾ। ਰਾਜੇ ਦਾ ਦਰਬਾਰ ਲੱਗਿਆ ਹੋਇਆ ਸੀ। ਰਾਜਾ ਕਹਿੰਦਾ ਵੀ ਤੂੰ ਕੱਲ੍ਹ ਮੇਰੀ ਬਹੁਤ ਖਿਦਮਤ ਕੀਤੀ, ਮੇਰੀ ਸੇਵਾ ਕੀਤੀ, ਮੁਸ਼ਕਲ ਦੇ ਵਿੱਚ ਮੇਰਾ ਸਾਥ ਦਿੱਤਾ ਤੇ ਤੂੰ ਮੰਗ ਜੋ ਕੁਝ ਮੰਗਣਾ ਮੰਗ ਲੈ। ਉਹ ਹੁਣ ਇੱਕ ਆਮ ਆਦਮੀ, ਗਰੀਬ ਆਦਮੀ, ਉਹ ਕਹਿੰਦਾ ਜੀ ਨਹੀਂ ਮੈਂ ਨਹੀਂ ਕੁਝ ਮੰਗਣਾ, ਤੁਸੀਂ ਜੋ ਦੇਣਾ ਚਾਹੁੰਦੇ ਹੋ ਨਾ ਦੇ ਸਕਦੇ ਹੋ। ਉਹ ਕਹਿੰਦਾ ਨਹੀਂ ਮੈਂ ਫਿਰ ਤੈਨੂੰ ਕਿਹਾ ਜੋ ਤੂੰ ਮੰਗਣਾ ਮੰਗ ਲੈ। ਉਹ ਹੱਥ ਬੰਨ ਕੇ ਖੜਾ ਹੋ ਗਿਆ, ਕਹਿੰਦਾ ਨਹੀਂ ਮਹਾਰਾਜ ਮੈਂ ਨਹੀਂ ਤੁਹਾਡੇ ਤੋਂ ਮੰਗ ਸਕਦਾ, ਤੁਸੀਂ ਜੋ ਦੇਣਾ ਦੇ ਦਿਓ। ਸੋ ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਵੀ ਇਹਨੂੰ ਕੁਝ ਸੋਨਾ ਚਾਂਦੀ ਜਾਂ ਮੋਹਰਾਂ ਜੋ ਬੜਾ ਖੂਬਸੂਰਤ ਜਾ ਬਹੁਤ ਖੁੱਲਾ ਡੁੱਲਾ ਨਾ ਉਹਨੂੰ ਇਨਾਮ ਜਿਹੜਾ ਦੇ ਦਿੱਤਾ। ਜਦੋਂ ਵਾਪਸ ਆ ਰਿਹਾ ਸੀ ਨਾ ਤੇ ਉਹਦਾ ਦੋਸਤ ਉਹਨੂੰ ਕਹਿੰਦਾ ਯਾਰ ਤੈਨੂੰ ਰਾਜੇ ਨੇ ਕਿੱਡੀ ਵੱਡੀ ਔਫਰ ਦਿੱਤੀ ਸੀ ਕਿ ਤੂੰ ਜੋ ਮੰਗਣਾ ਮੰਗ ਲਾ ਤੇ ਤੂੰ ਮੰਗਿਆ ਕਿਉਂ ਨਹੀਂ। ਉਹਨੇ ਬੜਾ ਖੂਬਸੂਰਤ ਜਵਾਬ ਦਿੱਤਾ। ਉਹ ਕਹਿੰਦਾ ਕਿ ਮੈਂ ਆਪਣੀ ਔਕਾਤ ਨੂੰ ਜਾਣਦਾ, ਜੇ ਮੈਂ ਮੰਗਦਾ ਤਾਂ ਮੈਂ ਆਪਣੀ ਔਕਾਤ ਦੇ ਅਨੁਸਾਰ ਮੰਗਣਾ ਸੀ। ਉਹ ਰਾਜਾ ਸੀ, ਉਹਨੇ ਰਾਜੇ ਨੇ ਜੇਕਰ ਮੈਨੂੰ ਦਿੱਤਾ ਨਾ ਤਾਂ ਉਹਨੇ ਆਪਣੀ ਔਕਾਤ ਦੇ ਅਨੁਸਾਰ ਦਿੱਤਾ, ਮੈਂ ਤਾਂ ਇੰਨਾ ਮੰਗਣਾ ਹੀ ਨਹੀਂ ਸੀ ਉਹਦੇ ਤੋਂ। ਸੋ ਇਹ ਸਾਨੂੰ ਬੜੀ ਵੱਡੀ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਉਸ ਪਰਮਾਤਮਾ ਦੇ ਕੋਲ ਜਦੋਂ ਜਾਂਦੇ ਹਾਂ ਨਾ ਅਸੀਂ ਉਸ ਦਾ ਸ਼ੁਕਰਾਨਾ ਕਰਿਆ ਕਰੀਏ, ਉਸ ਦੀ ਪ੍ਰਾਰਥਨਾ ਕਰਿਆ ਕਰੀਏ, ਉਸ ਦੀ ਆਰਾਧਨਾ ਕਰਿਆ ਕਰੀਏ, ਉਸ ਦਾ ਸਿਮਰਨ ਕਰਿਆ ਕਰੀਏ, ਮੰਗਤੇ ਨਾ ਬਣ ਕੇ ਜਾਇਆ ਕਰੀਏ। ਜਦੋਂ ਉਹ ਸਾਡੇ ਤੇ ਉਹਨੇ ਖੁਸ਼ ਹੋਣਾ ਨਾ, ਅਸੀਂ ਜੇਕਰ ਮੰਗਾਂਗੇ ਤੇ ਅਸੀਂ ਮੰਗਾਂਗੇ ਆਪਣੀ ਔਕਾਤ ਅਨੁਸਾਰ। ਅਸੀਂ ਕਹਾਂਗੇ ਕਿ ਮੈਨੂੰ ਇਹ ਦੇ ਦੇ, ਮੇਰੇ ਬੱਚੇ ਨੂੰ ਪਾਸ ਕਰਾ ਦੇ, ਮੈਨੂੰ ਇਹ ਕਰਾ ਦੇ, ਮੇਰਾ ਘਰ ਬਣਾ ਦੇ, ਅਸੀਂ ਆਪਣੀ ਔਕਾਤ ਅਨੁਸਾਰ ਮੰਗਣਾ। ਲੇਕਿਨ ਉਸ ਪਰਮਾਤਮਾ ਨੇ ਜਦੋਂ ਤੁਹਾਨੂੰ ਦੇਣਾ ਨਾ, ਉਹਨੇ ਆਪਣੀ ਔਕਾਤ ਅਨੁਸਾਰ ਦੇਣਾ। ਉਹਦੀ ਔਕਾਤ ਦੇ ਵਿੱਚ ਤੇ ਸਾਡੀ ਔਕਾਤ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸੋ ਉਸ ਪਰਮਾਤਮਾ ਦਾ ਨਾ ਸ਼ੁਕਰ ਕਰਿਆ ਕਰੋ, ਸ਼ੁਕਰਾਨਾ ਕਰਿਆ ਕਰੋ। ਜੋ ਤੁਹਾਡੇ ਕੋਲ ਹੈ ਨਾ ਉਸ ਦੇ ਵਿੱਚ ਸਬਰ ਕਰੋ, ਜੋ ਨਹੀਂ ਹੈ ਉਹਦੇ ਪਿੱਛੇ ਭੱਜੋ ਨਾ, ਇਮਾਨਦਾਰੀ ਦੇ ਨਾਲ ਮਿਹਨਤ ਕਰੋ, ਉਪਰਾਲਾ ਕਰੋ, ਕੋਸ਼ਿਸ਼ ਕਰੋ, ਲੇਕਿਨ ਕਿਸੇ ਗਲਤ ਤਰੀਕਿਆਂ ਦੇ ਨਾਲ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰੋ। ਸੋ ਸਾਡੇ ਸਟੂਡੀਓ ਦਾ ਨੰਬਰ ਹੈ 6473653553, 6473653553। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕੋਈ ਨਾ ਕੋਈ ਨਵੀਂ, ਤੇ ਉਸ ਗੱਲਬਾਤ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ, ਤੇ ਉਸ ਗੀਤ ਦੇ ਵਿੱਚੋਂ ਹੀ ਕੋਈ ਨਾ ਕੋਈ ਗੱਲਬਾਤ ਲੱਭਾਂਗੇ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 6473653553 ਸਾਡੇ ਸਟੂਡੀਓ ਦਾ ਨੰਬਰ ਹੈ, 6473657533।

ਗੱਲਬਾਤ ਆਪਾਂ ਅੱਜ ਕਰਾਂਗੇ ਰਿਸ਼ਤਿਆਂ ਦੀ ਕਿ ਰਿਸ਼ਤੇ ਹੋ ਗਏ ਟੈਲੀਫੋਨ ਵਰਗੇ, ਜਿੰਨੇ ਪੈਸੇ ਪਾ ਲਓ ਟੈਲੀਫੋਨ ਦੇ ਵਿੱਚ ਉਹਨਾਂ ਚੱਲਣਗੇ, ਤੇ ਰਿਸ਼ਤਿਆਂ ਨਾਤਿਆਂ ਦੇ ਪ੍ਰਤੀ ਵੀ ਅਸੀਂ ਜਿੰਨਾ ਸਤਿਕਾਰ ਜਿੰਨਾ ਦੇ ਲਾਂਗੇ ਨਾ ਤੇ ਰਿਸ਼ਤੇ

0: ਰਿਸ਼ਤੇ ਹੋ ਗਏ ਯਾਰੋ ਟੈਲੀਫੋਨ ਜਿਹੇ, ਜਿੰਨੇ ਪੈਸੇ ਪਾ ਲਓ ਓਨੇ ਚੱਲਦੇ ਹੈ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਇਸੇ ਵਿਸ਼ੇ ਦੇ ਉੱਪਰ ਹੀ। ਤੁਹਾਨੂੰ ਲੱਗਦਾ ਨਹੀਂ ਹੈ ਕਿ ਸਾਡੇ ਰਿਸ਼ਤੇ ਨਾਤੇ ਜੋ ਪਹਿਲਾਂ ਅਸੀਂ ਪਰਿਵਾਰਾਂ ਦੇ ਵਿੱਚ ਹੰਡਾ ਕੇ ਆਏ ਹਾਂ, ਸਾਡੇ ਚਾਚੇ, ਸਾਡੇ ਤਾਏ, ਸਾਡੇ ਭਰਾ, ਸਾਡੇ ਭੈਣ, ਜਿੰਨਾ ਨਿੱਘ, ਜਿੰਨਾ ਆਪਣਾਪਨ, ਜਿੰਨੀ ਅਪਣਾਈਅਤ, ਜਿੰਨਾ ਪਿਆਰ, ਜਿੰਨੀ ਮੁਹੱਬਤ ਇਹਨਾਂ ਰਿਸ਼ਤਿਆਂ ਦੇ ਵਿੱਚ ਹੁੰਦੀ ਸੀ, ਮੈਂ ਸ਼ਬਦ ਵਰਤ ਰਿਹਾ ਕਿ ਜਿੰਨੀ ਪਿਆਰ ਮੁਹੱਬਤ ਇਹਨਾਂ ਰਿਸ਼ਤਿਆਂ ਵਿੱਚ ਹੁੰਦੀ ਸੀ, ਅੱਜ ਹੈ? ਜੇ ਨਹੀਂ ਹੈ ਤਾਂ ਕਿਉਂ? ਇਹੀ ਸਾਡਾ ਅੱਜ ਦਾ ਸਵਾਲ ਹੈ ਕਿ ਸਾਡੇ ਰਿਸ਼ਤੇ ਨਾਤੇ ਜਿਨ੍ਹਾਂ ਦੇ ਪਿੱਛੇ ਅਸੀਂ ਇੱਕ ਦੂਸਰੇ ਦੇ ਉੱਪਰ ਮਰ ਮਿਟਣ ਨੂੰ ਤਿਆਰ ਹੋ ਜਾਂਦੇ ਸੀ, ਜਿਨ੍ਹਾਂ ਰਿਸ਼ਤਿਆਂ ਨਾਤਿਆਂ ਦੇ ਪ੍ਰਤੀ ਅਸੀਂ ਇੱਕ ਦੂਸਰੇ ਦੇ ਖਾਤਰ ਜਾਨ ਦੇਣ ਨੂੰ ਤਿਆਰ ਹੋ ਜਾਂਦੇ ਸੀ, ਔਰ ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦੇ ਇੰਸੀਡੈਂਟ ਅਸੀਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਰਿਸ਼ਤਿਆਂ ਨਾਤਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਦੇਖੇ ਵੀ ਹੈ ਕਿ ਭਰਾ ਦੀ ਖਾਤਰ ਭਰਾ ਜੇਲ੍ਹ ਦੇ ਵਿੱਚ ਚਲਾ ਗਿਆ, ਆਪਣੇ ਆਪਣਾ ਜੁਰਮ ਕਬੂਲਣ ਦੀ ਖਾਤਰ, ਮਤਲਬ ਕਿਸੇ ਦੂਸਰੇ ਦਾ ਜੁਰਮ ਆਪਣੇ ਉੱਪਰ ਕਬੂਲ ਲਿਆ ਉਹਨੂੰ ਬਚਾਉਣ ਦੀ ਖਾਤਰ। ਸੋ ਜੋ ਨਿੱਘ, ਜੋ ਆਪਣਾਪਨ, ਜੋ ਪਿਆਰ, ਜੋ ਮੁਹੱਬਤ ਉਸ ਸਮੇਂ ਰਿਸ਼ਤਿਆਂ ਨਾਤਿਆਂ ਦੇ ਵਿੱਚ ਹੈ ਸੀ, ਕਿ ਅੱਜ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਰਿਸ਼ਤੇ ਨਾਤੇ, ਉਹ ਪਿਆਰ ਮੁਹੱਬਤ ਉਸੇ ਤਰ੍ਹਾਂ ਬਰਕਰਾਰ ਹੈ? ਜੇ ਨਹੀਂ ਹੈ ਤਾਂ ਉਹਦਾ ਕਾਰਨ ਕੀ ਹੈ? ਅੱਜ ਅਸੀਂ ਕਾਰਨ ਲੱਭਣਾ ਹੈ ਕਿ ਸਾਡੇ ਰਿਸ਼ਤੇ ਨਾਤੇ ਇੰਨੇ ਕਮਜ਼ੋਰ ਕਿਉਂ ਹੋ ਗਏ ਹਨ, ਕਿਉਂ ਉਹ ਚੀਜ਼ਾਂ ਰਿਸ਼ਤਿਆਂ ਨਾਤਿਆਂ ਦੇ ਵਿੱਚ ਨਹੀਂ ਰਹੀਆਂ ਜੋ ਪੁਰਾਣੇ ਸਮਿਆਂ ਦੇ ਵਿੱਚ ਹੋਇਆ ਕਰਦੀਆਂ ਸੀ। ਇੱਕ ਨਾ ਬਾਪ ਨੇ ਆਪਣੇ ਬੇਟੇ ਨੂੰ ਕਿਹਾ ਕਿ ਤੂੰ ਆਪਣੇ ਸਾਰੇ ਦੋਸਤਾਂ ਨੂੰ ਨਾ ਬੁਲਾ ਲੈ, ਉਹਦਾ ਬਰਥਡੇ ਸੀ ਬੱਚੇ ਦਾ, ਉਹ ਕਹਿੰਦਾ ਵੀ ਸਾਰੇ ਦੋਸਤਾਂ ਨੂੰ ਨਾ ਤੂੰ ਆਪਣੇ ਘਰ ਬੁਲਾ, ਆਪਾਂ ਪਾਰਟੀ ਕਰਾਂਗੇ। ਤੇ ਮੁੰਡਾ ਨਾ ਬੜਾ ਸਮਝਦਾਰ ਸੀ, ਉਹ ਕਹਿੰਦਾ ਠੀਕ ਹੈ। ਬਾਪ ਨੇ ਕਹਿਤਾ ਵੀ ਕੱਲ ਸ਼ਾਮ ਨੂੰ ਤੂੰ ਆਪਣੇ ਸਾਰੇ ਦੋਸਤਾਂ ਨੂੰ ਫੋਨ ਕਰਦੇ ਵੀ ਜਿੰਨੇ ਵੀ ਤੇਰੇ ਦੋਸਤ ਨੇ ਸਾਰੇ ਆਪਣੇ ਘਰ ਆਉਣ ਤੇ ਆਪਾਂ ਪਾਰਟੀ ਕਰਾਂਗੇ ਬਹੁਤ ਖੂਬਸੂਰਤ। ਦੋਸਤ ਨੇ ਫੋਨ ਕਰਤਾ ਸਾਰੇ ਦੋਸਤਾਂ ਨੂੰ, ਲੇਕਿਨ ਅਗਲੇ ਦਿਨ ਸ਼ਾਮ ਨੂੰ ਨਾ ਉਹਨਾਂ ਦੇ ਘਰ ਆਏ ਸਿਰਫ ਦੋ ਤਿੰਨ ਜਾਣੇ। ਉਹਦਾ ਬਾਪ ਕਹਿੰਦਾ ਯਾਰ ਤੂੰ ਫੋਨ ਆਪਣੇ ਦੋਸਤਾਂ ਮਿੱਤਰਾਂ ਸਾਰਿਆਂ ਨੂੰ ਕੀਤਾ ਨਹੀਂ ਸੀ ਕਿ ਭਾਈ ਮੇਰਾ ਬਰਥਡੇ ਹੈ ਤੇ ਮੇਰੇ ਘਰ ਆਓ ਪਾਰਟੀ ਕਰਨੀ ਹੈ? ਉਹ ਕਹਿੰਦਾ ਪਿਤਾ ਜੀ ਮੈਂ ਫੋਨ ਤਾਂ ਕੀਤਾ ਸੀ, ਪਰ ਮੈਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਮੇਰਾ ਬਰਥਡੇ ਅਸੀਂ ਪਾਰਟੀ ਕਰਨੀ। ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਅਸੀਂ ਯਾਰ ਕਿਸੇ ਮੁਸੀਬਤ ਦੇ ਵਿੱਚ ਹਾਂ ਤੇ ਤੁਸੀਂ ਕੱਲ ਸਾਰੇ ਨਾ ਮੇਰੇ ਘਰ ਆਓ। ਤੇ ਇਹ ਦੋ ਤਿੰਨ ਜਾਣੇ ਆਏ ਹੈ। ਉਹ ਕਹਿੰਦਾ ਫਿਰ ਉਹ ਤੇਰੇ ਦੋਸਤ ਨਹੀਂ ਹੈਗੇ, ਤੇਰੇ ਦੋਸਤ ਇਹ ਹੀ ਹੈ ਦੋ ਤਿੰਨ ਜਿਹੜੇ ਹੈਗੇ ਹੈ। ਸੋ ਦੋਸਤ ਉਹ ਨਹੀਂ ਹੈ ਜੋ ਤੁਹਾਡੇ ਸੁੱਖ ਦੇ ਵਿੱਚ ਤੁਹਾਡੇ ਨਾਲ ਸਾਥ ਦੇਵੇ, ਦੋਸਤ ਸਹੀ ਅਰਥਾਂ ਦੇ ਵਿੱਚ ਉਹ ਹੈ ਜੋ ਤੁਹਾਡੇ ਦੁੱਖ ਦੇ ਵਿੱਚ ਤੁਹਾਡੇ ਨਾਲ ਖੜਾ ਹੋਵੇ। ਸੋ ਸੇਮ ਇਹੀ ਚੀਜ਼ ਲਾਗੂ ਹੁੰਦੀ ਹੈ ਸਾਡੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਦੇ ਉੱਪਰ। ਤੁਸੀਂ ਸਮਝਦੇ ਹੋ ਨਾ ਕਿ ਇੱਕ, ਦੇਖੋ, ਇੱਕ ਚਾਚਾ, ਇੱਕ ਤਾਇਆ ਤੇ ਇੱਕ ਭਰਾ, ਇਹ ਤਿੰਨ ਰਿਸ਼ਤੇ ਐਸੇ ਹੁੰਦੇ ਹਨ ਕਿ ਜਿਹੜੇ ਸਾਨੂੰ ਸਭਨਾਂ ਤੋਂ ਜ਼ਿਆਦਾ ਪਿਆਰੇ ਹੁੰਦੇ ਹਨ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਹਾਂ ਨਾ ਘਰਾਂ ਦੇ ਵਿੱਚ, ਤੇ ਜਿੰਨੀ ਦੇਰ ਤੱਕ ਸਾਡਾ ਦਾਦਾ ਜਿਉਂਦਾ ਹੈ ਘਰ ਦੇ ਵਿੱਚ, ਤਾਏ ਦੀ ਅਸੀਂ ਬਹੁਤ ਇੱਜ਼ਤ ਕਰਦੇ ਹਾਂ, ਲੇਕਿਨ ਦਾਦੇ ਤੇ ਜਾਣ ਤੋਂ ਬਾਅਦ ਅਸੀਂ ਤਾਏ ਨੂੰ ਪਿਓ ਦੇ ਬਰਾਬਰ ਸਤਿਕਾਰ ਦਿੰਦੇ ਹਾਂ, ਪਿਓ ਦੇ ਬਰਾਬਰ ਇੱਜ਼ਤ ਦਿੰਦੇ ਹਾਂ, ਉਹਨੂੰ ਪਿਓ ਹੀ ਸਮਝਦੇ ਹਾਂ ਕਿ ਤਾਇਆ ਸਭ ਦੇ ਵਿੱਚ ਘਰ ਦੇ ਵਿੱਚ ਵੱਡਾ ਹੁੰਦਾ ਹੈ। ਪਿਤਾ, ਦਾਦੇ ਦੇ ਜਾਣ ਤੋਂ ਬਾਅਦ ਘਰ ਦੇ ਵਿੱਚ ਪਿਤਾ ਦਾ ਜਿਹੜਾ ਦਰਜਾ ਨਾ ਉਹ ਵੱਡੇ ਦਾ ਦਰਜਾ ਉਹ ਤਾਏ ਨੂੰ ਅਸੀਂ ਦੇ ਦਿੰਦੇ ਹਾਂ। ਦੂਸਰਾ ਹੁੰਦਾ ਚਾਚਾ, ਚਾਚੇ ਨੂੰ ਅਸੀਂ ਉਹਦੇ ਨਾਲ ਯਾਰਾਂ ਦੋਸਤਾਂ ਵਾਲਾ ਸੰਬੰਧ ਹੁੰਦਾ ਹੈ। ਚਾਚਾ ਜਿੰਨੀਆਂ ਬੱਚੇ ਨੂੰ ਸਾਰੀਆਂ ਛੋਟੀਆਂ ਮੋਟੀਆਂ ਸ਼ਰਾਰਤਾਂ, ਛੋਟੀਆਂ ਮੋਟੀਆਂ ਬਚਪਨ ਦੀਆਂ ਜਿਹੜੀਆਂ ਗਲਤ ਫਲਤ ਸਾਰੀਆਂ ਗੱਲਾਂ ਨੂੰ ਚਾਚਾ ਸਿਖਾਉਂਦਾ ਹੁੰਦਾ। ਸੋ ਚਾਚੇ ਨਾਲ ਬੱਚੇ ਦਾ ਨਾ ਯਾਰਾਂ ਦੋਸਤਾਂ ਵਾਲਾ ਵਿਵਹਾਰ ਹੁੰਦਾ, ਯਾਰਾਂ ਦੋਸਤਾਂ ਵਾਲਾ ਜਿਹੜਾ ਸੰਬੰਧ ਹੁੰਦਾ। ਜਿਵੇਂ ਉਹ ਮਨਕੀਰ ਤੌਲਖ ਦਾ ਗਾਣਾ ਨਹੀਂ ਸੀ, ਇੱਕ ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ। ਸੋ ਚਾਚੇ ਨੇ ਸਾਰੀਆਂ ਪੁੱਠੀਆਂ ਸਿੱਧੀਆਂ ਸ਼ਰਾਰਤਾਂ ਜਿਹੜੀਆਂ ਨਾ ਬੱਚਿਆਂ ਨੂੰ ਚਾਚਾ ਹੀ ਸਿਖਾਉਂਦਾ। ਭਰਾ, ਭਰਾ ਦਾ ਤਾਂ ਵਾਕਿਆ ਹੀ ਕੋਈ ਮੁੱਲ ਨਹੀਂ ਹੁੰਦਾ। ਭਰਾ ਦਾ ਬਚਪਨ ਦੇ ਵਿੱਚ ਜੋ ਸਾਥ ਹੁੰਦਾ, ਚਾਹੇ ਜਿੰਨਾ ਮਰਜ਼ੀ ਲੜਦੇ ਰਹੋ ਤੁਸੀਂ। ਸੋ ਲੇਕਿਨ ਇਹੀ ਰਿਸ਼ਤੇ ਜਦੋਂ ਬਾਅਦ ਦੇ ਵਿੱਚ ਅਸੀਂ ਵੱਡੇ ਹੋ ਜਾਂਦੇ ਹਾਂ, ਜਦੋਂ ਤਾਇਆ ਵੀ ਪਰਿਵਾਰ ਵਾਲਾ ਬਣ ਜਾਂਦਾ, ਜਦੋਂ ਚਾਚਾ ਵੀ ਆਪਣੇ ਪਰਿਵਾਰ ਵਾਲਾ ਬਣ ਜਾਂਦਾ, ਜਦੋਂ ਸਾਡਾ ਭਰਾ ਵੀ ਆਪਣੇ ਪਰਿਵਾਰ ਵਾਲਾ ਬਣ ਜਾਂਦਾ, ਉਦੋਂ ਇਹਨਾਂ ਰਿਸ਼ਤਿਆਂ ਨਾਤਿਆਂ ਦੇ ਵਿੱਚ ਕਮਜ਼ੋਰੀ ਕਿਉਂ ਆ ਜਾਂਦੀ ਹੈ? ਉਦੋਂ ਇਹ ਰਿਸ਼ਤੇ ਨਾਤੇ ਜਿਹੜੇ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਕਿਉਂ ਹੋ ਜਾਂਦੇ ਨੇ, ਫਿੱਕੇ ਕਿਉਂ ਹੋ ਜਾਂਦੇ ਨੇ? ਸੋ ਇਹੀ ਤੁਸੀਂ ਗੱਲਬਾਤ ਮੇਰੇ ਨਾਲ ਸ਼ੇਅਰ ਕਰਨੀ ਹੈ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਤੁਸੀਂ ਗੱਲਬਾਤ ਕਰ ਸਕਦੇ ਹੋ, 11 ਵਜੇ ਤੱਕ ਸਾਡਾ ਤੁਹਾਡਾ ਸਾਥ ਹੈ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਸਮੇਂ ਦੇ ਜਿਹੜੇ ਮੇਨ ਸਪੌਂਸਰ ਨੇ, ਉਹਨੇ ਬ੍ਰਮਟਨ ਕੈਸ਼ ਐਂਡ ਕੈਰੀ, ਬ੍ਰਮਟਨ ਕੈਸ਼ ਐਂਡ ਕੈਰੀ। ਤੁਸੀਂ ਲੈਣੀ ਹੋਵੇ ਘਰ ਦੀ ਕੋਈ ਵੀ ਗਰੋਸਰੀ, ਸੋ ਸਾਡੇ ਇੱਕ ਕਾਲਰ ਨੇ, ਆਪਾਂ ਐਡ ਨੂੰ ਬਾਅਦ ਦੇ ਵਿੱਚ ਕਰ ਲੈਣੇ, ਪਹਿਲਾਂ ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ। 8418, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ ਇਹ ਦੋ ਕਾਰਨ ਦੱਸੂੰਗਾ, ਸ਼ਾਇਦ ਤੁਸੀਂ ਮੇਰੇ ਸਰੋਤੇ ਦੀ ਸਹਿਮਤ ਹੋਣ ਨਾ ਹੋਣ।
0: ਜੀ ਜੀ ਜੀ।
1: ਇੱਕ ਦਾ ਸਭ ਤੋਂ ਵੱਡਾ ਕਾਰਨ ਹੈਗਾ ਪੈਸਾ
0: ਜੀ,
1: ਮਤਲਬ ਰਹਿ ਗਿਆ ਅੱਜ ਕੱਲ੍ਹ ਰਸਤਿਆਂ ਚ।
0: ਜੀ ਜੀ ਜੀ।
1: ਪੈਸੇ ਹੈਗੇ ਤਾਂ ਰਸਤਿਆਂ ਨੇ ਤਾਂ ਨਹੀਂ।
0: ਬਿਲਕੁਲ।
1: ਦੂਜਾ ਕਾਰਨ ਹੈਗਾ, ਪਿਛਲੇ 10 ਸਾਲ ਤੋਂ ਜਿਹੜੇ ਜ਼ਿਆਦਾ ਸਟੂਡੈਂਟ ਆਏ ਆ ਕੈਨੇਡਾ ਚ।
0: ਹਾਂਜੀ ਹਾਂਜੀ।
1: ਉਹਨਾਂ ਨੇ ਸਟੂਡੈਂਟ ਆਇਆ ਕੈਨੇਡਾ ਚ ਭੈਣਾਂ ਦੇ ਭਰਾਵਾਂ ਚ ਇੰਨਾ ਕੁ ਫਰਕ ਪਾ ਦਿੱਤਾ। ਜੇ ਕੋਈ ਬੱਚਾ ਇੱਥੇ ਆਉਂਦਾ, ਤੁਸੀਂ ਉਹਦੀ ਹੈਲਪ ਕਰਦੇ ਆ, ਨਾਲ ਰੱਖਦੇ ਆ। ਜਦੋਂ ਉਹ ਆਪਣੇ ਮਾਂ ਪਿਓ ਨੂੰ ਤੁਹਾਡੇ ਬਾਰੇ ਗਲਤ ਦੱਸਦਾ, ਤੁਹਾਡੇ ਭਾਵੇਂ ਆਪਣੀ ਸਗੀ ਭੈਣ ਹੀ ਹੋਵੇ, ਉਹਨੇ ਇਹ ਲਿਸਨ ਨੀ ਕਰਨਾ ਵੀ ਮੇਰਾ ਭਰਾ ਕਦੇ ਵੀ ਮੇਰੇ ਨਿਆਣੇ ਦਾ ਮਾੜਾ ਨੀ ਸੋਚੂਗਾ।
0: ਜੀ ਜੀ ਜੀ।
1: ਉਹਨੇ ਆਪਣੇ ਨਿਆਣੇ ਨੂੰ ਲਿਸਨ ਕਰਨਾ, ਇਹਨਾਂ ਨੇ ਯਾਨੀ ਕਿ ਭਰਾ ਭੈਣ ਬੋਲਣ ਉਠਾਤੇ ਆ।
0: ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਵਧੀਆ ਫੀਡਬੈਕ ਦਿੱਤੀ। ਬਾਕੀ ਸਾਡੇ ਹੋਰ ਕਾਲਰ ਵੀ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੇ ਬਾਅਦ ਦੇ ਵਿੱਚ ਫਿਰ ਰਿਜ਼ਲਟ ਕਰਦੇ ਹਾਂ। ਥੈਂਕ ਯੂ ਵੈਰੀ ਮਚ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
2: ਬਹੁਤ ਅੱਛਾ, ਤੁਸੀਂ ਰਿਸ਼ਤਿਆਂ ਬਾਰੇ ਗਾਣਾ ਵੀ ਦੱਸਿਆ ਹੈਗਾ, ਇਹ ਗਾਇਆ ਮੈਨੂੰ ਨਾਮ ਵੀ ਭੁੱਲ ਗਿਆ ਥੋੜੀ, ਮੈਨੂੰ
0: ਕਲੇਰ ਕੰਠ ਨੇ ਗਾਇਆ ਹੈ ਗਾਣਾ,
2: ਕਲੇਰ ਕੰਠ ਨੇ ਮੂੰਹ ਚ ਪੈਂਦਾ ਸੀ।
0: ਜੀ ਜੀ।
2: ਅੱਛਾ, ਜਿਹੜਾ ਰਿਸ਼ਤਿਆਂ ਦਾ ਬੱਕੀ ਬਾਕੀ ਗੱਲ ਆ, ਜਿਹੜਾ ਇੱਥੇ ਮੰਗਾਉਣੇ ਆ ਸਾਡੇ, ਮੈਂ ਕਾਫੀ ਮੰਗਾਏ ਸਾਰੇ ਸਾਰੇ, ਮੇਰੇ ਨਾਲ ਨੀ ਬੋਲਦੇ, ਮੇਰੇ ਘਰ ਵਾਲੇ ਵੀ ਸਾਰੇ, ਮੈਂ ਤਾਂ ਆਪਣਾ ਕੋਈ ਮੰਗਾਇਆ, ਮੇਰੇ ਦਾ ਕੋਈ ਬਹਿਣ ਕੋਈ ਭਰਾਣ ਭਰਾ ਨਾ ਭਰਾ ਰਹੇ।
0: ਅੱਛਾ, ਤੁਸੀਂ ਬੁਲਾਇਆ ਉਹਨਾਂ ਨੂੰ ਇੱਥੇ ਤੇ ਤੁਹਾਡੇ ਨਾਲ ਉਹ ਬੋਲਦੇ ਨੀ ਹੁਣ?
2: ਚਮਕੀਲੇ ਨਾ ਮੰਗਾਇਆ ਇੱਕ ਮੁੰਡਾ ਇੱਥੇ, ਉਹ ਵੀ ਆਏ ਮੇਰਾ ਸਹਿਰ ਰੋਕ ਕੇ ਕਹਿੰਦਾ ਜੀ ਏਦਾਂ ਝੂਠ ਬੋਲ ਜਾਂਦਾ। ਮੈਂ ਤਾਂ ਉੱਥੇ ਅਸੀਂ ਤਾਂ ਮੈਨੂੰ ਸਾਨੂੰ ਜਿਹੜਾ ਬੰਦਾ ਕੈਨੇਡਾ ਤੇ ਆ ਕੇ ਰਜੇ ਉਹ ਕਦੇ ਵੀ ਰਜਣਾ।
0: ਬਿਲਕੁਲ ਬਿਲਕੁਲ।
2: ਇਹ ਲੋਕ ਇੰਨੇ ਭੁੱਖੇ ਆ ਨਾ, ਦੇਖ ਕੇ ਇਹਨਾਂ ਸਮਝਦੇ ਆ ਫਿਰ ਵੀ ਇਹ ਲੋਕ, ਅਸੀਂ ਸਾਰੀ ਉਮਰ ਇੱਥੇ ਲਾ ਕੇ ਆਪਣੇ ਆਪ ਨੂੰ ਬਣਾਇਆ, ਬੱਚੇ ਪੜ੍ਹੇ, ਮੁੰਡਾ ਵਕੀਲ ਚੰਗਾ ਹੈਗਾ, ਤੇ ਉਹਨਾਂ ਨੂੰ ਇਹ ਬਸ ਆਪ ਇੰਨੇ ਇੰਨਾ ਮਿਹਨਤ ਕਰਕੇ ਕਿ ਆਪ ਬੜੇ ਸਿਖਰ ਤੇ ਪਹੁੰਚੇ ਆ, ਪਰ ਫਿਰ ਵੀ ਉਹਨਾਂ ਦੇ ਦਿਲੋਂ ਅੰਦਰ ਹੋ ਜਾਂਦੇ। ਮੈਨੂੰ ਕੋਈ ਇੱਥੇ ਦੇਖੋ ਜੀ, ਇਹ ਕਿੰਨਾ ਕੁ ਅਸੀਂ ਨਾਲ ਥੋੜਾ ਕੁਛ ਲੈ ਕੇ ਜਾਣਾ।
0: ਜੀ ਜੀ,
2: ਇਹ ਤਾਂ ਪਿਆਰ ਆ, ਪਿਆਰ ਬੰਦੋ ਇਹ।
0: ਚਲੋ ਬਾਕੀ ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ, 2118। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮਤਲਬ ਇਹੀ ਆਪਾਂ ਪੁੱਛਣਾ ਵੀ, ਜੇ ਵਹਿ ਜਾਂਦੇ ਉਦੋਂ ਕੀ ਪ੍ਰੋਬਲਮ ਐਸੀ ਆ ਜਾਂਦੀ ਹੈ, ਰਿਸ਼ਤੇ ਕਮਜ਼ੋਰ ਹੋ ਜਾਂਦੇ ਆ?
1: ਨਹੀਂ, ਉਦੋਂ ਭਾਜੀ ਸ਼ਰੀਕ ਹੋ ਜਾਂਦੇ, ਜਦੋਂ ਦੀ ਸ਼ਰੀਕ ਬਣ ਜਾਂਦੇ ਹੋ ਨਾ, ਫਿਰ ਰਿਸ਼ਤੇ ਖਤਮ ਹੋ ਜਾਂਦੇ। ਜਿੰਨੇ ਚਿਰ ਭਰਾ ਭਰਾ ਸ਼ਰੀਕ ਨਹੀਂ ਬਣਦੇ ਨਾ, ਉਹ ਸ਼ਰੀਕ ਉਦੋਂ ਬਣਦੇ ਜਦੋਂ ਉਹਨਾਂ ਸਾਰਿਆਂ ਦੇ ਵਿਆਹ ਜਾਂਦੇ ਆ, ਉਹਨਾਂ ਦੀਆਂ ਧੀਆਂ ਵੀ ਸ਼ਰੀਕ ਬਣਾਉਂਦੀਆਂ ਨੇ। ਮੈਂ ਆਮ ਸੋਰੀ ਟੂ ਸੇ, ਪਰ ਜਦੋਂ ਬਗਾਨਾ ਬਲੱਡ ਤੁਹਾਡੇ ਚ ਆ ਜਾਂਦਾ ਨਾ, ਉਹ ਮੈਂ ਤੁਹਾਨੂੰ ਸ਼ਰੀਕ ਬਣਾਉਂਦਾ, ਲੈ ਇੰਨੇ ਤਿੰਨ ਏਦਾਂ ਕਰਤੀ, ਉਹ ਸਾਡੇ ਕੀ ਲੱਗਦੇ ਆ, ਕਦੀ ਭਰਾ ਨੂੰ ਕਦੀ ਭਰਾ ਨੂੰ ਗਲਤ, ਮੇਰਾ ਕੁਛ ਨੀ ਲੱਗਦਾ, ਕਦੀ ਨੀ ਕਹਿੰਦਾ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਰਾਏ ਬਹੁਤ ਵਧੀਆ ਹੈ ਕਿ ਜਦੋਂ ਉਹਨਾਂ ਦੀਆਂ ਸ਼ਾਦੀਆਂ ਹੋ ਜਾਂਦੀਆਂ ਨੇ ਤੇ ਜਦੋਂ ਉਹ ਇਹਨਾਂ ਰਿਸ਼ਤਿਆਂ ਨੂੰ ਸ਼ਰੀਕਾਂ ਦੇ ਵਿੱਚ ਬਦਲ ਜਾਂਦੇ ਆ ਨਾ ਰਿਸ਼ਤੇ, ਤੇ ਉਦੋਂ ਰਿਸ਼ਤੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ।
1: ਦੇਖੋ, ਦੁਨੀਆਂ ਵਿੱਚ ਜਿੰਨੇ ਵੀ ਇਨਸਾਨ ਆਏ ਆ, ਸਾਰੇ ਇੱਕੋ ਜਿਹੇ ਨਹੀਂ, ਸਾਰਾ ਵੀ ਜਿਹੜੇ ਲੇਖ ਲਿਖੇ ਇੱਕੋ ਜਿਹੇ ਲਿਖੇ ਰੱਬ ਨੇ।
0: ਜੀ ਜੀ,
1: ਕੋਈ ਚੰਗਾ ਕੋਈ ਮਾੜਾ, ਕੋਈ ਭੈੜਾ ਹਨਾ, ਕੋਈ ਬਹੁਤਾ ਚੰਗਾ, ਜਦੋਂ ਤੁਸੀਂ ਚੈਲੰਜ ਕਰਦੇ ਹੋ ਨਾ ਕਿ ਮੇਰੇ ਵੱਡੇ ਭਰਾ ਕੋ ਆਹ ਕੁਛ ਹੋ ਗਿਆ, ਮੇਰੇ ਛੋਟੇ ਭਰਾ ਕੋ ਆਹ ਹੋ ਗਿਆ, ਲੈ ਦੇਖਿਆ ਮੇਰੇ ਜੇਠ ਦੇ ਘਰਦੇ ਨੇ ਤੇਰੇ ਕੋਲ ਕੁਛ ਵੀ ਨੀ ਹੈਗਾ, ਹਨਾ ਉਹ ਜਿਹੜੀ ਚੀਜ਼ ਆ ਨਾ ਉਹ ਫਿਰ ਮਾਰਦੀ ਆ ਸਾਨੂੰ। ਬਾਕੀ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੰਦੇ ਆ ਜਾਂਦੇ ਨੇ
0: ਜੀ,
1: ਇੱਥੇ ਜਿਹੜੀ ਜੈਲਸੀ ਆ ਉਹ ਇਹ ਆ ਕਿ ਮੈਂ 40 ਸਾਲ ਹੋ ਗਏ, ਮੈਨੂੰ 16-50 ਸਾਲ ਹੋ ਗਏ
0: ਜੀ ਜੀ,
1: ਤੁਹਾਨੂੰ 20 ਸਾਲ ਹੋਏ ਆਇਆ ਨੂੰ। ਹੁਣ ਜਿਹੜੇ ਅੱਜ ਦੇ ਬੰਦੇ ਆਏ ਆ ਜਾਂ 1-2 ਸਾਲ ਪਹਿਲਾਂ ਆਏ ਆ
0: ਜੀ ਜੀ,
1: ਉਹ ਤੁਹਾਡੇ ਨਾਲ ਮੇਰੇ ਨਾਲ ਕਿਵੇਂ ਰਲ ਜਾਣਗੇ?
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂਕਿ ਤੁਸੀਂ ਜਦੋਂ ਆਏ ਸੀਗੇ ਤੁਸੀਂ 50 ਸਾਲ ਦਾ ਘਰ ਲਿਆ ਸੀ
0: ਜੀ ਜੀ ਜੀ ਜੀ,
1: ਜਿਹੜੇ 20 ਸਾਲ ਪਹਿਲਾਂ ਆਏ ਉਹਨੇ 2-2 ਲੱਖ ਦੇ ਘਰ ਲਏ ਆ।
0: ਹਾਂ ਬਿਲਕੁਲ ਬਿਲਕੁਲ,
1: ਜਿਹੜੇ ਹੁਣ ਆਏ ਉਹਨੂੰ 2-2 ਲੱਖ ਦੇ ਘਰ ਮਿਲਦੇ ਪਏ ਆ
0: ਜੀ ਜੀ ਜੀ ਜੀ,
1: ਕਿੱਦਾਂ ਤੁਸੀਂ ਮੈਚ ਕਰ ਲਓਗੇ ਹਨਾ? ਤੇ ਫਿਰ ਕਿਸੇ ਕਰਕੇ ਪੈਂਦਾ ਯਾਰ ਉਹ ਬਣ ਗਿਆ, ਮੈਂ ਬਣਿਆ ਨੀ, ਜਿਹਨਾਂ ਨਹੀਂ ਆਉਂਦੇ ਲੈ
2: ਪਿਆਰ ਮੁਹੱਬਤ ਦੀਆਂ ਰਿਸ਼ਤੇ ਦੀਆਂ ਕਿੰਨੀਆਂ ਖਿੱਚਾਂ ਤਾਣ ਵਾਲੀਆਂ ਗੱਲਾਂ ਕਰਦੇ ਆ ਜਿਹੜੀਆਂ
0: ਹੈ ਹੀ ਹੈ ਨਾ। ਵੈਸੇ ਇਹਨਾਂ ਰਿਸ਼ਤਿਆਂ ਦਾ ਮੁਕਾਬਲਾ ਹੈ ਕੋਈ ਤਾਏ ਦਾ ਚਾਚੇ ਦਾ ਔਰ ਭਰਾ ਦਾ ਹੈ?
2: ਨਹੀਂ ਸਰ ਨਹੀਂ ਕੋਈ ਨੀ ਹੈਗਾ ਆਪਣੇ, ਮੈਂ ਤਾਂ ਹੁਣ ਤੁਹਾਨੂੰ ਕੀ ਦੱਸਾਂ, ਇੱਥੇ ਮੈਨੂੰ ਆਏ ਨੂੰ ਅਕਤੂਬਰ ਦੇ ਵਿੱਚ 30 ਸਾਲ ਹੋ ਜਾਣਾ ਇੱਥੇ ਕਨੇਡਾ ਆਏ ਨੂੰ
0: ਜੀ ਜੀ ਜੀ,
2: ਤੇ ਉਹ ਮਤਲਬ ਮੈਂ ਇੱਥੇ ਜਿੱਦਾਂ ਆਏ ਨੂੰ 4 ਹੋ ਗਿਆ ਤੇ ਠੀਕ ਹੈ ਰੋਜੀ ਰੋਟੀ ਕਮਾ ਰਹੇ ਹਾਂ ਪਰਮਾਤਮਾ ਦਾ ਸ਼ੁਕਰ ਹੈ ਜਿੱਦਾਂ
0: ਜੀ ਜੀ ਜੀ,
2: ਤੇ ਪਲੱਸ ਮੈਂ ਤੁਹਾਡੇ ਨਾਲ ਗੱਲ ਆਪਣੀ ਹੀ ਥੋੜੀ ਜਿਹੀ ਬੈਕਗ੍ਰਾਉਂਡ ਜੀ ਕਰੂੰਗਾ ਆਪਣੇ ਚਾਚੇ ਤਾਇਆਂ ਦੀ
0: ਜੀ ਜੀ।
2: ਮੇਰੇ ਮਤਲਬ ਆਪਣੇ ਮਤਲਬ 3 ਭਰਾ ਸੀ ਡੈਡੀ ਹੋਣੀ, ਮੇਰਾ ਜਿਹੜਾ ਡੈਡੀ ਸੀ ਮਿਡਲ ਦੇ ਵਿੱਚ ਸੀਗਾ
0: ਜੀ ਜੀ,
2: ਤੇ ਸੋ ਆਪਣੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਚਾਚਾ ਵੀ ਤੇ ਮੈਨੂੰ ਤਾਇਆ ਜੀ ਵੀ ਮਿਲੇ ਹਨਾ, ਤੇ ਇੱਕ ਸਾਡੀ ਭੂਆ ਉਹ ਵੀ ਇੱਥੇ USA ਰਹਿੰਦੀ ਆ ਹਨਾ, ਚਾਰ ਜਣੇ ਸੀਗੇ। ਤੇ ਪਲੱਸ ਜਿਹੜੀ ਤੁਸੀਂ ਮੈਂ ਗੱਲ ਤੁਸੀਂ ਅੱਜ ਸ਼ੁਰੂ ਕੀਤੀ ਉਹ ਮੈਂ ਤਾਂ ਕਰਨੀ ਚਾਹੁੰਦਾ, ਮੇਰੇ ਨਾਲ ਜਾਣੀ ਕਿ ਬੜੀ ਪਿਆਰ ਮੁਹੱਬਤ ਨਾਲ ਮੇਰੇ ਤਾਇਆ ਜੀ ਵੀ ਇੱਥੇ ਕਾਫੀ ਦੇਰ ਦੇ ਆਏ ਹੋਏ ਆ 81-2 ਦੇ ਹਨਾ। ਪੁਰਾਣੀ ਗੱਲ ਆ ਤੇ ਹੁਣ ਇੱਥੇ ਮਤਲਬ ਤੋੜ ਲਿਆ ਹਨਾ, ਤੇ ਜਿਹੜੇ ਮੇਰੇ ਚਾਚਾ ਜੀ ਸੀਗੇ ਉਹ ਇੰਨੇ ਪਿਆਰ ਵਾਲੇ ਸੀਗੇ, ਮੈਂ ਤੁਹਾਨੂੰ ਦੱਸਦਾ ਅਸੀਂ ਉਹ ਚਲੇ ਦੇ ਵਿੱਚ ਤੁਸੀਂ ਦੱਸਦੇ ਅਸੀਂ ਖੇਤੀ ਕਰਦੇ ਉੱਥੇ ਪੰਜਾਬ ਜੰਡੀ ਚ।
0: ਮੈਂ ਕਹਿੰਦਾ ਉਦੋਂ ਨਾ ਮਤਲਬ ਅਫਸੋਸ ਹੁੰਦਾ ਸੀ ਯਾਰ ਮੇਰਾ ਚਾਚਾ ਨੀ ਹੈਗਾ, ਕੋਈ ਅਫਸੋਸ ਹੁੰਦਾ ਸੀ ਦੂਸਰਿਆਂ ਨੂੰ ਦੇਖ ਕੇ ਜਿਨ੍ਹਾਂ ਦਾ ਚਾਚਾ ਹੁੰਦਾ ਸੀ ਨਾ ਉੱਥੇ ਬੰਦੇ ਅਫਸੋਸ ਹੁੰਦਾ ਸੀ ਯਾਰ ਮੇਰਾ ਚਾਚਾ ਕੋਈ ਨੀ, ਮੇਰਾ ਤਾਇਆ ਕੋਈ ਨੀ ਜਿਨ੍ਹਾਂ ਦੇ ਨਹੀਂ ਹੁੰਦੇ ਸੀ।
2: ਹਾਂਜੀ ਹਾਂਜੀ, ਉਹ ਮੇਰਾ ਮਤਲਬ ਚਾਚਾ ਮੇਰੇ ਤੋਂ 15 ਸਾਲ ਬੜਾ ਸੀ, ਬੜਾ ਏਜ ਦਾ ਫਰਕ ਨੀ ਸੀਗਾ ਜਿੱਦਾਂ
0: ਯਾਰਾਂ ਦੋਸਤਾਂ ਹੁੰਦਾ।
2: ਉਹਦੇ ਵਿੱਚ ਜਾਣੀ ਕਿ ਤੁਹਾਨੂੰ ਮੈਂ ਜਿਹੜੀ ਹਾਸੇ ਵਾਲੀ ਮੁਕਾਰ ਵਾਲੀ ਗੱਲ ਦੱਸਾਂ, ਅੱਜ ਕੱਲ ਝੋਨਾ ਲੱਗਣਾ ਜਦੋਂ ਗਰਮੀਆਂ ਹੁੰਦੀਆਂ ਹਨਾ
0: ਜੀ ਜੀ ਜੀ,
2: ਉਹ ਚਲੇ ਦੇ ਵਿੱਚ ਅਸੀਂ ਐਵੇਂ ਕਹੀਏ ਆਪਣੇ ਬੋਤਲ ਸੈੱਟ ਕੇ ਅਸੀਂ ਪੀਣੀ ਆਪਣੇ ਬਰਸਾਤਾਂ ਦੇ ਵਿੱਚ, ਉਹ ਅਸੀਂ ਖੇਡੀ ਜਾਣਾ ਖੇਡੀ ਜਾਣਾ ਹੱਸੀ ਜਾਣਾ ਮੁਕਾਰ ਕਰੀ ਜਾਣਾ, ਉਹ ਸਾਡੀ ਜਿਹੜੀ ਮੰਮੀ ਸੀਗੀ ਮਾਂ ਕਹਿੰਦਾ ਦਾਦੀ ਕਹਿੰਦਾ ਉਹਨੇ ਸਾਨੂੰ ਗਾਲਾਂ ਕੱਢਣੀਆਂ ਤੁਸੀਂ ਰੋਟੀ ਨੀ ਖਾਣੀ ਯਾਰ।
0: ਚਲੋ ਥੋੜਾ ਸੰਖੇਪ ਕਰ ਦਿਓ ਇੱਕ ਕਾਲਰ ਹੋਰ ਵੀ।
2: ਹਾਂਜੀ ਤੇ ਹਾਂਜੀ, ਤੇ ਪਲੱਸ ਜਿਹੜਾ ਮੇਰੇ ਡੈਡੀ ਸੀਗੇ ਉਹਨਾਂ ਤੋਂ ਮੈਂ ਇੰਨੀਆਂ ਆਪਣੇ ਜਿੱਦਾਂ ਕਹਿੰਦਾ ਪ੍ਰੇਰਣਾ ਖਾਧੀਆਂ ਹੋਈਆਂ ਹਨ, ਉਹ ਆਪਣੇ ਛੱਡ ਕੇ ਜਿੱਦਾਂ ਉਹ ਨੀ ਕਹਿਣਾ ਸਾੜਿਆ ਤੂੰ ਆਪਣੇ ਲੱਸੀ ਨੂੰ ਲੈ ਕੇ ਆਈ ਇੱਥੇ ਕਣਕ ਵੱਢਦੇ ਝੋਨਾ ਲਾਉਣੇ ਆ ਤੂੰ,
0: ਬਿਲਕੁਲ
2: ਤਾਂ ਉਹਨਾਂ ਨੇ ਮੇਰੇ ਪ੍ਰੇਰਣਾ ਚ ਜਿੱਦਾਂ ਲੱਤਾਂ ਆਪਣੇ ਲਿਆ ਕੇ ਆਪਣਾ ਲੱਸੀ ਨੂੰ ਲੈ ਕੇ ਮੇਰੇ ਪ੍ਰੇਰਣਾ ਚ ਪ੍ਰੇਰਣਾ ਮਾਰਨੀਆਂ, ਤੇ ਮੈਂ ਜਿਹੜੀ ਮੇਨ ਗੱਲ ਆ ਉਹਨਾਂ ਦੀ ਡੈਥ ਹੋਣੀ 20

0: ਛੋਟੀ ਫੈਮਿਲੀ ਹੈ ਫਿਰ ਤੁਹਾਡੀ ਸੋਚ ਵੀ ਛੋਟੀ ਹੋ ਜਾਂਦੀ
1: ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
0: ਉਸ ਤੋਂ ਬਾਅਦ ਜਿਹੜੇ ਆਪਣੇ ਪਹਿਲਾਂ ਹੁੰਦੇ ਸੀ ਸੰਸਕਾਰੀ ਸਭ ਕੁਛ ਅੱਗੇ ਜਨਰੇਸ਼ਨ ਤੋਂ ਜਨਰੇਸ਼ਨ ਅੱਗੇ ਟ੍ਰਾਂਸਫਰ ਹੁੰਦਾ ਸੀ ਤੇ ਹੁਣ ਸੰਸਕਾਰ ਦੇਣ ਤਾਂ ਕਿਸੇ ਕੋਲ ਟਾਈਮ ਹੀ ਹੈ ਨੀ।
1: ਬੱਚਿਆਂ ਨੂੰ ਸੰਸਕਾਰ ਬਹੁਤ ਮਿਲਦੇ ਹੁੰਦੇ ਸੀ ਇਹਦੇ ਵਿੱਚ।
0: ਬਿਲਕੁਲ ਉੱਥੇ ਸਰ ਕੋਈ ਚਾਚਾ ਤਾਇਆ ਕਿਸੇ ਨੇ ਵੀ ਸਪੇਡ ਮਾਰਤੀ ਗੁਆਂਢੀ ਮਾਰ ਜਾਂਦੇ ਨੇ,
1: ਹਾਂ
0: ਤੇ ਉਹਦਾ ਨਜ਼ਾਰਾ ਹੀ ਡਿਫਰੈਂਟ ਸੀ।
1: ਨਜ਼ਾਰਾ ਗੁੱਸਾ ਨੀ ਨਾ ਕਰਦੇ ਕਿਸੇ ਨੂੰ ਕਹਿ ਕੇ ਦੇਖੋ ਕਿ ਕਿਸੇ ਨੂੰ ਕੁਝ ਤੁਸੀਂ ਹੋ। ਲੈਣੀ ਹੋਵੇ ਕੋਈ ਗਰੋਸਰੀ, ਤੁਸੀਂ ਕੋਈ ਲੈਣਾ ਹੋਵੇ ਡਿਸਪੋਜ਼ੇਬਲ ਸਮਾਨ।

ਬ੍ਰੈਂਪਟਨ ਦੇ ਵਿੱਚ ਔਰ ਇੱਕ ਮਿਸੀਸਾਗਾ ਦੇ ਵਿੱਚ। ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਕਰਨਾ, ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ, ਮੈਨੂੰ ਡਿਸਾਈਡ ਕਰੋਗੇ ਔਰ ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ। ਤੁਸੀਂ ਕੋਈ ਫੰਕਸ਼ਨ ਕਰਨਾ ਹਾਲ

ਫਲੇਵਰ ਆਏਗਾ। ਟਿਫਨ ਤੁਸੀਂ ਲਗਵਾਉਣਾ ਚਾਹੁੰਦੇ ਹੋ, 7 ਦਿਨ ਲਗਵਾਉਣਾ, 6 ਦਿਨ ਲਗਵਾਉਣਾ, 5 ਦਿਨ ਲਗਵਾਉਣਾ, ਕੀ ਮੈਨਿਊ ਹੋਏਗਾ, ਕੀ ਉਸਦੀ ਪ੍ਰਾਈਜ਼ ਹੈ, ਇਸ ਹਰ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਫੋਨ ਕਰ ਸਕਦੇ ਹੋ 905-450-3333 ਬ੍ਰੈਂਪਟਨ ਦਾ ਨੰਬਰ, 114 ਕੈਨੇਡੀ ਰੋਡ ਦਾ, ਔਰ 905-542-1333 ਇਹ 6430 ਐਰਨਵਿਲ ਪਾਰਕਵੇ ਦਾ ਨੰਬਰ ਹੈ, ਤੁਸੀਂ ਫੋਨ ਕਰਕੇ ਕੋਈ ਜਾਣਕਾਰੀ ਲੈ ਸਕਦੇ ਹੋ। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਸਾਡੇ ਘਰਾਂ ਦੇ ਵਿੱਚ ਪਣਪਰਾਏ ਰਿਸ਼ਤੇ ਨਾਤੇ ਜਿਨ੍ਹਾਂ ਨੂੰ ਅਸੀਂ ਹੰਡਾ ਕੇ ਆਏ ਹਾਂ, ਅਸੀਂ ਛੋਟੇ ਛੋਟੇ ਹੁੰਦੇ ਆਪਣੇ ਪਰਿਵਾਰਾਂ ਦੇ ਵਿੱਚ ਸਾਡਾ ਤਾਇਆ ਵੀ ਘਰ ਦੇ ਵਿੱਚ ਹੁੰਦਾ ਸੀ, ਸਾਡਾ ਚਾਚਾ ਵੀ ਘਰ ਦੇ ਵਿੱਚ ਹੁੰਦਾ ਸੀ, ਸਾਡੇ ਭੈਣ ਭਰਾ ਵੀ ਘਰ ਦੇ ਵਿੱਚ ਹੁੰਦੇ ਸੀ, ਔਰ ਧਮੱਚੜ ਮੱਚਿਆ ਹੁੰਦਾ ਸੀ ਪੂਰੇ ਪਰਿਵਾਰ ਦੇ ਵਿੱਚ, ਜੁਆਇੰਟ ਫੈਮਿਲੀਆਂ ਹੁੰਦੀਆਂ ਸੀ, ਬਹੁਤ ਸਾਰੇ ਸੰਸਕਾਰ, ਬਹੁਤ ਸਾਰੀਆਂ ਅੱਛੀਆਂ ਗੱਲਾਂ ਅਸੀਂ ਪਰਿਵਾਰ ਦੇ ਵਿੱਚ ਹੀ ਸਿੱਖਦੇ ਹੁੰਦੇ ਸੀ, ਤੇ ਬਹੁਤ ਸਾਰੀਆਂ ਛੋਟੀਆਂ ਮੋਟੀਆਂ ਸ਼ਰਾਰਤਾਂ ਉਹ ਵੀ ਚਾਚੇ ਜਾਂ ਭਰਾਵਾਂ ਦੇ ਰੂਪ ਵਿੱਚ ਸਾਨੂੰ ਮਿਲਦੀਆਂ ਸੀ, ਪਰ ਉਹਦੇ ਵਿੱਚ ਐਸੀਆਂ ਨਹੀਂ ਕਿ ਜਿਹੜੀਆਂ ਸ਼ਰਾਰਤਾਂ ਘਰ ਦੇ ਵਿੱਚ ਰਹਿ ਕੇ ਵੀ ਕੀਤੀਆਂ ਜਾ ਸਕਣ, ਐਸੀਆਂ ਛੋਟੀਆਂ ਮੋਟੀਆਂ ਸ਼ਰਾਰਤਾਂ ਹੁੰਦੀਆਂ ਸੀ। ਸੋ ਭੈਣ ਭਰਾ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੁੰਦਾ ਕਿ ਸਭ ਤੋਂ ਜ਼ਿਆਦਾ ਲੜਾਈ ਭੈਣ ਭਰਾ ਦੀ ਹੁੰਦੀ ਹੈ ਬਚਪਨ ਦੇ ਵਿੱਚ, ਲੇਕਿਨ ਇਹੀ ਇੱਕ ਰਿਸ਼ਤਾ ਹੈ ਜਿਵੇਂ ਜਿਵੇਂ ਅੱਗੇ ਵੱਧਦਾ ਜਾਂਦਾ ਨਾ, ਦੇਖੋ ਸਾਰੇ ਦੇ ਸਾਰੇ

ਰਿਸ਼ਤੇ ਜਿਹੜੇ ਆ ਨਾ ਬਾਕੀ ਭੈਣ ਭਰਾ ਤੋਂ ਇਲਾਵਾ, ਉਹ ਜਿਵੇਂ ਜਿਵੇਂ ਟਾਈਮ ਪੈਂਦਾ ਜਾਏਗਾ ਨਾ, ਉਹ ਹੌਲੀ ਹੌਲੀ ਕਮਜ਼ੋਰ ਹੁੰਦੇ ਜਾਣਗੇ। ਲੇਕਿਨ ਭੈਣ ਭਰਾ ਦਾ ਇੱਕ ਰਿਸ਼ਤਾ ਹੈ, ਟਾਈਮ ਜਿਵੇਂ ਸਭ ਤੋਂ ਪਹਿਲਾਂ ਇੱਕ ਕਮਜ਼ੋਰ ਹੁੰਦਾ, ਕਿਉਂਕਿ ਭੈਣ ਭਰਾ ਦੀ ਸਭ ਤੋਂ ਜ਼ਿਆਦਾ ਘਰਾਂ ਦੇ ਵਿੱਚ ਲੜਾਈ ਹੁੰਦੀ ਹੈ, ਪਰ ਉਸ ਲੜਾਈ ਦੇ ਵਿੱਚ ਕੋਈ ਮਾੜੀ ਇੰਟੈਂਸ਼ਨ ਨਹੀਂ ਹੁੰਦੀ। ਜਿਵੇਂ ਜਿਵੇਂ ਇਹ ਰਿਸ਼ਤਾ ਅੱਗੇ ਵੱਧਦਾ ਜਾਂਦਾ ਨਾ, ਉਵੇਂ ਉਵੇਂ ਰਿਸ਼ਤਾ ਜ਼ਿਆਦਾ ਪੱਕਾ ਹੁੰਦਾ ਜਾਂਦਾ ਹੈ। ਬੁਢਾਪੇ ਤੱਕ ਜਾਂਦਿਆਂ ਜਾਂਦਿਆਂ ਭੈਣ ਭਰਾ ਇੱਕ ਦੂਸਰੇ ਦੀ ਖਾਤਰ ਜਾਨ ਵਾਰਨ ਤੱਕ ਵੀ ਤਿਆਰ ਹੁੰਦੇ ਨੇ। ਸੋ ਤੁਸੀਂ ਇਹਨਾਂ ਰਿਸ਼ਤਿਆਂ ਨਾਤਿਆਂ ਦੇ ਬਾਰੇ, ਜਿਹੜੇ ਰਿਸ਼ਤੇ ਨਾਤੇ ਅੱਜ ਅਸੀਂ ਸਮਝਦੇ ਹਾਂ, ਸਾਡਾ ਅੱਜ ਵਿਸ਼ਾ ਹੀ ਇਹ ਹੈ ਕਿ ਇਹ ਰਿਸ਼ਤੇ ਨਾਤੇ ਕਮਜ਼ੋਰ ਕਿਉਂ ਹੋ ਰਹੇ ਨੇ। ਇੱਕ ਤਾਂ ਮੁੱਦਾ ਆਇਆ ਸੀ, ਸਾਡੇ ਇੱਕ ਦੋਸਤ ਨੇ ਸ਼ੇਅਰ ਕੀਤਾ ਸੀ ਕਿ ਪੈਸਾ ਜਿਹੜਾ ਨਾ, ਉਹ ਸਭ ਤੋਂ ਵੱਡੀ ਇੱਕ ਖੇਡ ਹੈ, ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਕਾਰਨ ਤੁਹਾਡੀ ਨਜ਼ਰ ਦੇ ਵਿੱਚ ਹੋਣ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। 647-367-5353 ਸਾਡੇ ਸਟੂਡੀਓ ਦੇ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤੇ ਕਰ ਸਕਦੇ ਹੋ। ਆਪਾਂ ਪ੍ਰੋਗਰਾਮ ਨੂੰ ਲੈ ਕੇ ਅੱਗੇ ਚੱਲਦੇ ਹਾਂ ਇੱਕ ਛੋਟੇ ਜਿਹੇ ਹੋਰ ਪਿਆਰੇ ਜਿਹੇ ਗੀਤ ਦੇ ਨਾਲ।

0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ 0418।
1: ਸਤਿ ਸ੍ਰੀ ਅਕਾਲ ਜੀ, ਡਾਕਟਰ ਸਾਹਿਬ ਢਿੰਸਾ ਹੋ ਰਿਹਾ ਸੀ।
0: ਹਾਂਜੀ ਹਾਂਜੀ, ਢਿੰਸਾ ਸਾਹਿਬ ਕੀ ਹਾਲ ਚਾਲ ਹੈ? ਕੱਲ ਤੁਹਾਡੀ ਗਹਿਰਾ ਮਿਲੀ ਲਈ ਹੈ, ਕੱਲ ਤੁਹਾਡਾ ਫੋਨ ਨਹੀਂ ਆਇਆ।
1: ਹਾਂਜੀ ਹਾਂਜੀ, ਮੈਂ ਹਾਜ਼ਰੀ ਲਾਉਣ ਵਾਸਤੇ ਫੋਨ ਕਰਿਆ ਤੇ ਪ੍ਰੋਗਰਾਮ ਬਹੁਤ ਹੀ ਸੋਹਣਾ ਚੱਲ ਰਿਹਾ।
0: ਅੱਛਾ ਅੱਛਾ ਅੱਛਾ,
1: ਮਤਲਬ ਕਿ ਬਚੇ ਹੀ ਨਹੀਂ ਕੁਛ ਕਹਿਣ ਨੂੰ।
0: ਨਹੀਂ ਨਹੀਂ, ਕਹੋ, ਤੁਹਾਡਾ ਬੜਾ ਐਕਸਪੀਰੀਅੰਸ ਹੈ, ਤੁਸੀਂ ਬੜੇ ਲਰਨਡ ਆਦਮੀ ਹੋ, ਤੁਸੀਂ ਬੜੀ ਰਾਏ ਵਧੀਆ, ਬਹੁਤ ਵਧੀਆ ਦਿੰਦੇ ਹੋ। ਮੈਂ ਅਕਸਰ ਮਹਿਸੂਸ ਕਰਦਾ ਕਿ ਤੁਸੀਂ ਬਹੁਤ ਵਧੀਆ ਫੀਡਬੈਕ ਦਿੰਦੇ ਹੋ।
1: ਹਾਂਜੀ, ਬਹੁਤ ਵਧੀਆ, ਬਹੁਤ ਸੋਹਣਾ ਪ੍ਰੋਗਰਾਮ ਅੱਜ, ਜਿਹੜੇ ਕੁਝ ਰਿਸ਼ਤਿਆਂ ਦੀ ਆਹ ਗੱਲ ਕੀਤੀ ਆ ਨਾ, ਤੇ ਇਹਦੇ ਸ਼ਬਦ ਘੱਟ ਹੀ ਮਿਲਦੇ ਆ, ਤੇ ਮਤਲਬ ਮੈਂ ਐਪਰੀਸ਼ੀਏਟ ਕਰ ਸਕਦਾ ਬਹੁਤ ਜ਼ਿਆਦਾ।
0: ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਪੈਸੇ ਤੋਂ ਇਲਾਵਾ ਕੋਈ ਹੋਰ ਵੀ ਕਾਰਨ ਹੈ ਕਿ ਰਿਸ਼ਤਿਆਂ ਦੇ ਵਿੱਚ ਕਮਜ਼ੋਰੀ ਆਉਣ ਦਾ?
1: ਪੈਸਾ ਤਾਂ ਨਾ ਊਂ ਹੈ ਹੀ ਨੀ ਕੁਛ, ਐਵੇਂ ਨੌਕਰ ਨਾ, ਮਤਲਬ ਇਹਦੇ ਚ ਮੈਂ ਕੀ ਕਹਾਂ ਵੀ ਇਹ ਚੀਜ਼ ਹੈ ਹੀ ਨੀ ਕੁਛ। ਮਤਲਬ ਤੁਸੀਂ ਦੁੱਖ ਤੇ ਸੁੱਖ
0: ਜੀ ਜੀ ਜੀ,
1: ਤੀਜਾ ਪਤਾ ਸੋਚਿਆ ਕਦੇ?
0: ਜੀ ਜੀ ਜੀ ਜੀ, ਬਿਲਕੁਲ ਸਹੀ ਗੱਲ।
1: ਓਹੀ ਓਹੀ ਚੀਜ਼ ਇਹ ਆ, ਤੇ ਮਤਲਬ ਜਿਹੜਾ ਦੁੱਖ ਹੁੰਦਾ ਉਹ ਪੈਸਾ ਨਾ ਹੋਣਾ, ਸੁੱਖ ਹੁੰਦਾ ਪੈਸਾ ਜ਼ਿਆਦਾ ਹੋਣਾ, ਤੇ ਇੱਕ ਤੀਜਾ ਵੀ ਹੁੰਦਾ
0: ਜੀ ਜੀ।
1: ਇਹ ਚੀਜ਼ਾਂ ਵੀ ਲੋਕ ਨਾ ਐਵੇਂ ਇਹ ਚੀਜ਼ਾਂ ਨੂੰ ਲੈ ਕੇ ਮਨ ਤੇ ਬੈਠੇ ਰਹਿੰਦੇ ਆ, ਤੇ ਖਰਾਬ ਕਰ ਲੈਂਦੇ ਸਾਰੀ ਜ਼ਿੰਦਗੀ ਆਉਂਦੀ, ਬਸ ਆਪਦੀ ਨੀ ਨਾਲ ਜਾਂਦੀ ਵੀ ਕਰ ਲੈਂਦੇ ਪ੍ਰਾਮਾਣਿਕ ਸਭ ਦੀ।
0: ਤੁਹਾਨੂੰ ਇਹ ਨਹੀਂ ਇੱਕ ਲੱਗਦਾ ਕਿ ਕੈਨੇਡਾ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਹੈ ਉਹ ਉਹਨਾਂ ਦੇ ਵਿੱਚ ਰਿਸ਼ਤਿਆਂ ਨਾਤਿਆਂ ਨੂੰ ਇੱਕ ਦੂਸਰੇ ਨੂੰ ਅਟੈਂਡ ਕਰਨ ਦੇ ਵਿੱਚ ਲੋਕਾਂ ਦੀਆਂ ਮਜਬੂਰੀਆਂ ਵੀ ਹੈ, ਸਾਨੂੰ ਉਹ ਵੀ ਸਮਝਣੀਆਂ ਚਾਹੀਦੀਆਂ ਨਾ? ਜੇ ਕੋਈ ਕਿਸੇ ਦੇ ਕੋਲੇ ਆਉਂਦਾ ਜਾਂਦਾ ਤੇ ਮਜਬੂਰੀਆਂ ਨੂੰ ਸਮਝਣਾ ਚਾਹੀਦਾ, ਕਿਉਂਕਿ ਇਹ ਹੈਗਾ ਲੇਬਰ ਕੰਟਰੀ ਹੈ ਤੇ ਹਰ ਬੰਦਾ ਜਿਹੜਾ ਨਾ ਉਹ ਮਿਹਨਤ ਕਰਦਾ, ਲੇਬਰ ਕਰਦਾ ਤੇ ਕੰਮ ਕਰਦਾ, ਕੰਮ ਤੋਂ ਬਿਨਾਂ ਇੱਥੇ ਕਿਸੇ ਦਾ ਗੁਜ਼ਾਰਾ ਕੋਈ ਨਹੀਂ ਹੈਗਾ।
1: ਹਾਂਜੀ, ਮੈਂ ਤੁਹਾਨੂੰ ਦੱਸ ਦੇਣਾ ਵੀ ਜਿਵੇਂ ਇੱਥੇ ਨਾ ਵੀ ਆਪਾਂ ਇੱਕ ਘਰ ਚ ਬੈਠੇ ਆ ਕੈਨੇਡਾ ਚ,
0: ਜੀ ਜੀ,
1: ਵੀ ਜਦੋਂ ਠੰਡ ਹੋਊਗੀ ਉੱਥੇ ਹੀਟ ਚੱਲੂਗੀ, ਤੇ ਜਦੋਂ ਜੇ 20 ਦਿਨ ਜਾਂ ਮਹੀਨਾ ਕਹਿ ਲਓ ਗਰਮੀ ਪਈ ਉਦੋਂ ਏ ਸੀ ਚੱਲ ਪੂ ਜਾ ਕਹਿਣ ਤੋਂ, ਮਤਲਬ ਕਈ ਸੂਬੇ ਚ ਨਹੀਂ ਵੀ ਹੈਗੇ ਕੈਨੇਡਾ ਚ, ਚਲੋ
0: ਜੀ ਜੀ,
1: ਮਤਲਬ ਕੁੱਲ ਮਿਲਾ ਕੇ ਕੰਮ ਖੁਸ਼ਕ ਹੈ।
0: ਬਿਲਕੁਲ,
1: ਉਹ ਵੀ ਰਿਸ਼ਤੇ ਵੀ ਖੁਸ਼ਕ ਨੇ।
0: ਹਾਂ ਹਾਂ ਹਾਂ ਹਾਂ, ਬਿਲਕੁਲ ਬਿਲਕੁਲ, ਮੌਸਮ ਦੇ ਮਤਲਬ ਅਸਰ ਪੈਂਦਾ ਹੈ ਮੌਸਮ ਦਾ ਵੀ ਰਿਸ਼ਤਿਆਂ ਤੇ।
1: ਨਹੀਂ ਜੀ, ਤੁਹਾਡੇ ਗੋਡਿਆਂ ਨੂੰ ਚਲਾਉਣ ਵਾਸਤੇ ਵੀ ਤ੍ਰਿਉਤੀ ਚਾਹੀਦੀ ਹੈ, ਇੰਜਣ ਨੂੰ ਚਲਾਉਣ ਵਾਸਤੇ ਮੋਬਾਈਲ ਜਿਹੜਾ ਹੁੰਦਾ ਨਾ ਤੇਲ,
0: ਬਿਲਕੁਲ
1: ਉਹ ਵੀ ਚਾਹੀਦਾ।
0: ਬਿਲਕੁਲ ਬਿਲਕੁਲ,
1: ਮਤਲਬ ਕਿ ਰਿਸ਼ਤਿਆਂ ਨੂੰ ਚਲਾਉਣ ਵਾਸਤੇ ਵੀ ਤ੍ਰਿਉਤੀ ਚਾਹੀਦੀ ਹੈ, ਤਾਂ ਇਹ ਖੁਸ਼ਕੀ ਹੈ ਸਾਰੇ ਪਾਸੇ।
0: ਉਹ ਤ੍ਰਿਉਤੀ ਜਿਹੜੀ ਹੈ ਨਾ ਉਹ ਸਾਡੇ ਪੰਜਾਬ ਦੇ ਵਿੱਚ ਬਹੁਤ ਹੈ, ਕੋਈ ਗੱਲ ਬਾਤ ਕਰਨੀ ਹੋਵੇ ਤੇ ਸਾਡੇ ਨਾਲ ਕਰ ਸਕਦੇ ਹੋ, 647-5-367-5353 ਸਾਡੇ ਨੰਬਰ ਹੈ। ਸੋ ਇੱਕ ਚੀਜ਼ ਮੈਂ ਹੋਰ ਇਹਦੇ ਵਿੱਚ ਐਡ ਕਰਨੀ ਚਾਹੂੰਗਾ ਕਿ ਦੇਖੋ, ਜਿੱਦਾਂ ਇਹ ਗਾਣਾ ਆਪਾਂ ਸੁਣ ਰਹੇ ਸੀ ਨਾ ਕਿ ਅੱਜ ਕੱਲ੍ਹ ਰਿਸ਼ਤੇ ਜਿਹੜੇ ਰਹਿ ਗਏ ਨਾ ਵਿਆਹ ਮਰਗ ਤੇ ਭੋਗਾਂ ਦੇ, ਇਹੀ ਫਾਰਮੈਲਿਟੀ ਰਹਿ ਗਈ ਹੈ ਕਿ ਵਿਆਹ ਤੇ ਜਾਂ ਮਰਗ ਹੋਏ ਜਾਂ ਕੋਈ ਭੋਗ ਹੋਏ ਰਿਸ਼ਤੇ ਨਾਤੇ ਇਹਨਾਂ ਓਕੇਜਨ ਦੇ ਉੱਪਰ ਜਾਣ ਵਾਸਤੇ ਹੀ ਹੋ ਗਏ ਆ। ਦੇਖੋ ਜਿਹੜੇ ਇਸ ਤਰ੍ਹਾਂ ਫਾਰਮੈਲਿਟੀ ਹੋਏ ਨਾ ਓਕੇਜਨਲੀ ਰਿਸ਼ਤੇ ਨਾਤੇ ਹੋਣ, ਉਹਨਾਂ ਨੂੰ ਸਹੀ ਅਰਥਾਂ ਦੇ ਵਿੱਚ ਦਿਲ ਦੇ ਰਿਸ਼ਤੇ ਨਾਤੇ ਮੈਂ ਨਹੀਂ ਮੰਨਦਾ। ਮੈਂ ਮੰਨਦਾ ਦਿਲ ਦੇ ਰਿਸ਼ਤੇ ਉੱਥੇ ਜਿੱਥੇ ਤੁਸੀਂ ਬਿਨਾਂ ਕਾਰਨ ਕਿਸੇ ਦੋਸਤ, ਮਿੱਤਰ, ਸੱਜਣ, ਭੈਣ ਭਰਾ, ਰਿਸ਼ਤੇਦਾਰ ਨੂੰ ਮਿਲਣ ਜਾਓ, ਉਹਨੂੰ ਫੋਨ ਕਰੋ। ਕੋਈ ਜ਼ਰੂਰੀ ਨਹੀਂ ਤੁਹਾਨੂੰ ਉਹ ਤੀਕਰ ਕੋਈ ਕੰਮ ਹੋਏ, ਜਾਂ ਤੁਸੀਂ ਕੋਈ ਉਹਨਾਂ ਦੇ ਕੋਈ ਖੁਸ਼ੀ ਦਾ ਮੌਕਾ ਤੁਸੀਂ ਉਹਨੂੰ ਵਧਾਈ ਦੇਣੀ ਹੋਵੇ, ਜਾਂ ਕੋਈ ਗਮੀ ਦਾ ਮੌਕਾ ਤੁਸੀਂ ਅਫਸੋਸ ਕਰਨਾ ਹੋਵੇ, ਜਾਂ ਕੋਈ ਹੋਰ ਕੋਈ ਸਮੱਸਿਆ ਤੁਸੀਂ ਉਹਦੇ ਤੋਂ ਮਾਫੀ ਮੰਗਣੀ ਹੋਵੇ, ਮੈਂ ਕੋਈ ਆ ਨਹੀਂ ਸਕਿਆ ਯਾਰ, ਜਾਂ ਉਹਨੂੰ ਕਹਿਣਾ ਹੋਵੇ ਦੱਸੀ ਯਾਰ ਮੇਰੇ ਲਈ ਕੋਈ ਮਦਦ ਹੋਵੇ, ਨਹੀਂ, ਉਹ ਦੋਸਤੀ ਉਹ ਰਿਸ਼ਤੇਦਾਰੀ ਸਹੀ ਅਰਥਾਂ ਦੇ ਵਿੱਚ ਸਹੀ ਹੈ ਜੋ ਬਿਨਾਂ ਕਾਰਨ ਤੁਸੀਂ ਉਹਦੇ ਨਾਲ ਨਿਭਾਉਂਦੇ ਹੋ ਨਾ, ਉਹ ਸਹੀ ਅਰਥਾਂ ਦੇ ਵਿੱਚ ਹੈ। ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ।
0: ਜੀ ਜੀ ਜੀ,
2: ਅਗਰ ਦਰਵਾਜ਼ਾ ਛੋਟਾ ਹੈ ਤਾਂ ਉਸ ਨੂੰ ਤੋੜਨ ਦੀ ਬਜਾਏ ਚੁੱਕੇ ਲੰਘਣ ਵਿੱਚ ਸਮਝਦਾਰੀ ਹੈ,
0: ਚੁੱਕੇ ਲੰਘਣ ਦੇ ਵਿੱਚ ਸਮਝਦਾਰੀ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ
2: ਹੈ। ਜਿਸ ਇਨਸਾਨ ਦੀ ਸੋਚ ਨੀਵੀਂ ਹੈ ਨਾ, ਉਹ ਉੱਚਾ ਉੱਡ ਕੇ ਵੀ ਨੀਵਾਂ ਹੀ ਰਹਿੰਦਾ ਹੈ।
0: ਬਿਲਕੁਲ,
2: ਜਿਸ ਇਨਸਾਨ ਦੀ ਸੋਚ ਉੱਚੀ ਹੈ ਉਹ ਨੀਵਾਂ ਹੋ ਕੇ ਵੀ ਉੱਚਾ ਹੀ ਹਮੇਸ਼ਾ ਉੱਚਾ ਹੀ ਰਹਿੰਦਾ ਹੈ।
0: ਜੀ ਜੀ ਜੀ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ। ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਕਰ ਸਕਦੇ ਹੋ 647-367-5353। ਸੋ ਸਾਡੇ ਇੱਕ ਨਾ ਰਿਸ਼ਤੇਦਾਰੀਆਂ ਦੇ ਵਿੱਚ ਵੈਸੇ ਬਿਲਕੁਲ ਸਹੀ ਗੱਲ ਹੈ, ਇੱਕ ਸਾਡੇ ਦੋਸਤ ਮਿੱਤਰ ਨੇ ਗੱਲ ਕੀਤੀ ਸੀ ਕਿ ਪੈਸਾ ਬਹੁਤ ਮਹੱਤਵਪੂਰਨ ਰੋਲ ਅਦਾ ਕਰਦਾ ਹੈਗਾ ਇਹਦੇ ਵਿੱਚ। ਤੁਸੀਂ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ, ਅਸੀਂ ਆਪਣੇ ਆਪਣੇ ਸਰਕਲ ਦੇ ਵਿੱਚ ਜੇ ਨਜ਼ਰ ਮਾਰ ਕੇ ਦੇਖ ਲਈਏ ਨਾ, ਤੇ ਜਿਹੜਾ ਸਾਡਾ ਰਿਸ਼ਤੇਦਾਰ ਹੋਏਗਾ ਨਾ ਬੜਾ ਅਮੀਰ, ਬਹੁਤ ਸਹਿੰਦਾ ਹੈ, ਬਹੁਤ ਅਮੀਰ ਹੈ, ਤੇ ਸਾਰੇ ਰਿਸ਼ਤੇਦਾਰ ਉਹਦੇ ਨਾਲ ਆਨੇ ਬਹਾਨੇ ਉਹਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਉਹੀ ਜਿਹੜਾ ਜੇ ਕੋਈ ਰਿਸ਼ਤੇਦਾਰ ਮੰਨ ਲਓ ਕਮਜ਼ੋਰ ਹੈ, ਗਰੀਬ ਹੈ, ਤੇ ਸਾਰੇ ਉਹਦੇ ਤੋਂ ਕੰਨੀ ਕਤਰਾਉਂਦੇ ਨੇ ਕਿ ਯਾਰ ਕੀ ਜਾਣਾ, ਐਵੇਂ ਕੋਈ ਨਾ ਕੋਈ ਇਹਨੇ ਮੈਨੂੰ ਸਵਾਲ ਹੀ ਪਾਉਣਾ, ਇਹ ਵੀ ਇੱਕ ਰੀਜ਼ਨ। ਪੈਸਾ ਜੇ ਹੈਗਾ ਤਾਂ ਇਹ ਕੋਈ ਸ਼ੱਕ ਨਹੀਂ। ਸਤਿ ਸ਼੍ਰੀ ਅਕਾਲ ਜੀ, 4444 ਨੰਬਰ ਹੈ ਜੀ ਤੁਹਾਡਾ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ
0: ਜੀ।
1: ਇਹ ਬੰਦੇ ਨੂੰ ਜੋੜਦੀ ਹੈ
0: ਜੀ ਜੀ ਜੀ।
1: ਅੱਜ ਜਮਾਨਾ ਉਹ ਆ ਗਿਆ ਕਿ ਸਾਨੂੰ ਕੋਈ ਲੋੜ ਨਹੀਂ ਰਹੀ ਇੱਕ ਦੂਜੇ ਤੱਕ।
0: ਬਿਲਕੁਲ ਬਿਲਕੁਲ,
1: ਇਹਨੂੰ ਖੁਸ਼ੀ ਕਹਿ ਲੋ ਚਾਹੇ ਤੁਸੀਂ ਕਹਿ ਲੋ ਕਿ ਦੁਨੀਆਦਾਰੀ ਏਦਾਂ ਦੀ ਹੋ ਗਈ ਹੈ। ਕੋਈ ਟਾਈਮ ਸੀਗਾ ਕਿ ਘਰਾਂ ਦੇ ਵਿਚ ਛੋਟੇ ਹੁੰਦੇ ਤੇ ਆਂਢੀ ਗੁਆਂਢੀ ਕੋਈ ਅੱਗ ਮੰਗਣ ਆ ਜਾਂਦਾ ਸੀ ਪਾਸੀ ਲੈ ਕੇ, ਤੇ ਕੋਈ ਲੱਸੀ ਮੰਗਣ ਆ ਜਾਂਦਾ ਸੀ, ਕੋਈ ਕਹਿੰਦਾ ਚਾਹ ਬਣਾਉਣੀ ਸਾਡੀ ਅੱਜ ਗਾਈ ਨੇ ਦੁੱਧ ਨਹੀਂ ਦਿੱਤਾ। ਉਹ ਲੋੜਾਂ ਜਿਹੜੀਆਂ ਅਸੀਂ ਤਾਂ ਜੋੜੀ ਰੱਖਦੇ ਹਾਂ।
0: ਵੈਸੇ ਉਦੋਂ ਨਾ ਜਦੋਂ ਜੇ ਕੋਈ ਮੰਗਣ ਆਉਂਦਾ ਸੀ ਤੇ ਦੇਣ ਵਾਲਾ ਵੀ ਖੁਸ਼ ਹੁੰਦਾ ਸੀ, ਯਾਰ ਮੇਰੇ ਕੋਲ ਆਇਆ ਤੇ ਉਹਨੇ ਇਹ ਸਮਝਿਆ ਮੈਨੂੰ ਆਪਣਾ, ਤੇ ਤਾਂ ਹੀ ਮੇਰੇ ਕੋਲ ਆਇਆ ਨਾ।
1: ਇਹ ਬੜੀ ਵੱਡੀ ਗੱਲ ਸੀ।
0: ਬਿਲਕੁਲ
1: ਬਿਲਕੁਲ, ਇਹ ਤਾਂ ਇਹ ਬਹੁਤ ਵੱਡੀ ਗੱਲ, ਦੇਣ ਵਾਲਾ ਤਾਂ ਹੁੰਦਾ ਹੀ ਵੱਡਾ ਵਾ, ਪਰ ਜਿਹੜਾ ਲੈਣ ਵਾਲਾ ਉਹ ਵੀ ਸੋਚ ਕੇ ਆਉਂਦਾ ਸੀ ਵੀ ਮੇਰਾ ਤਾਏ ਦਾ ਘਰ ਹੈ, ਚਾਚੇ ਦਾ ਘਰ ਲੱਗ ਗਿਆ,
0: ਮਾਂ ਨਾਲ ਆਉਂਦਾ ਸੀ ਨਾ, ਉਹਨੂੰ ਪਤਾ ਸੀ ਵੀ ਮੈਨੂੰ ਜਵਾਬ ਨਹੀਂ ਮਿਲਣਾ ਇੱਥੋਂ,
1: ਜਵਾਬ ਨਹੀਂ ਮਿਲਣਾ, ਤੇ ਆਇਆਂ ਨੂੰ ਖਿੜੇ ਮੱਥੇ, ਮਤਲਬ
0: ਖਿੜੇ ਮੱਥੇ,
1: ਹਾਂ ਬਜ਼ੁਰਗ ਮਾਈਆਂ ਉਹਨਾਂ ਦੇ ਪਾਥੀ ਦੇ ਉੱਤੇ ਬਾਗ ਰੱਖ ਦੇਣੀ
0: ਜੀ ਜੀ,
1: ਜਾਂ ਗਲਾਸ ਦੁੱਧ ਦਾ ਦੇ ਦੇਣਾ ਜਾਂ ਲੱਸੀ ਦਾ ਗਲਾਸ ਦੇ ਦੇਣਾ
0: ਜੀ ਜੀ ਜੀ।
1: ਛੋਟੀਆਂ ਲੋੜਾਂ ਸੀ, ਫਿਰ ਵੀ ਬੰਨੀ ਰੱਖਦਾ ਸੀ ਇਨਸਾਨ ਇੱਕ ਦੂਜੇ ਨਾਲ ਪਰਿਵਾਰ ਨੂੰ
0: ਜੀ ਜੀ ਜੀ ਜੀ।
1: ਹੁਣ ਕੀ ਹੋ ਗਿਆ ਕਿ ਹਰ ਬੰਦਾ ਇੰਡੀਪੈਂਡੈਂਟ ਹੋ ਗਿਆ, ਸਭ ਕੁਛ ਸਾਨੂੰ ਹਰ ਬੰਦੇ ਕੋਲ ਸਭ ਕੁਛ ਹੀ ਹੈ
0: ਜੀ ਜੀ ਜੀ ਜੀ ਬਿਲਕੁਲ,
1: ਤੇ ਇਹਨਾਂ ਚੀਜ਼ਾਂ ਨੇ ਫਿਰ ਬੰਦੇ ਨੂੰ ਕਹਿੰਦਾ ਮੈਂ ਕੀ ਲੈਣਾ ਉਹਦੇ ਕੋਲ।
0: ਪਰ ਵੈਸੇ ਤੁਸੀਂ ਇਹ ਸਮਝਦੇ ਨੀ ਕਿ ਜਿੱਥੇ ਬੰਦਾ ਭੈਣ ਭਰਾ ਸੱਜਣ ਮਿੱਤਰ ਖੜ ਜਾਂਦਾ ਹੈ ਉੱਥੇ ਤੁਹਾਡੇ ਰਿਸੋਰਸਿਸ ਨਹੀਂ ਖੜਦੇ।
1: ਨਹੀਂ ਉਹ ਤਾਂ ਕਦੀ ਵੀ ਨਹੀਂ, ਉਹ ਕਹਿੰਦੇ ਕਿ ਬਲੱਡ ਇਸ ਥਿਕਰ ਦੈਨ ਵਾਟਰ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਜਿਹੜਾ ਆਪਣਾ ਨਾ ਆਪਣਾ ਹੀ ਹੈ,
0: ਆਪਣਾ ਹੀ ਆ। ਉਹ ਕਹਿੰਦੇ ਵੀ ਆਪਣਾ ਮਾਰੂ ਤੇ ਛਾਵੇਂ ਸੁੱਟੂ, ਕਮ ਸੇ ਕਮ
1: ਛਾਵੇਂ ਸੁੱਟੂ ਜੀ। ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਸਹੀ ਗੱਲ ਕਹੀ, ਇਹ ਮਤਲਬ ਇਹ ਗੱਲ ਸਮਝਣ ਦੀ ਆ, ਔਰ ਇਹਦੀ ਹਮੇਸ਼ਾ ਉਦੋਂ ਪਤਾ ਲੱਗਦਾ ਜਦੋਂ ਕਦੇ ਲੋੜ ਪੈਂਦੀ ਹੈ।
0: ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਬਿਲਕੁਲ,
1: ਜਿਹੜੇ ਸੱਜਣ ਮਿੱਤਰ ਹੁੰਦੇ ਨਾ ਉਹ ਕਈ ਵਾਰੀ ਕੋਲੇ ਲੰਘ ਜਾਂਦੇ ਆ, ਲੇਕਿਨ ਜਿਹੜਾ ਆਪਣਾ ਨਾ ਉਹ ਵੇਖ ਕੇ ਪਰਾ ਨਹੀਂ ਜਾਂਦਾ, ਉਹ ਨਾਲ ਜੁੜ ਵੀ ਜਾਂਦਾ, ਚੁੱਕਦਾ ਵੀ ਹੈ।
0: ਬਿਲਕੁਲ ਬਿਲਕੁਲ
1: ਬਿਲਕੁਲ, ਸਾਂਭਦਾ ਵੀ ਹੈ, ਸਭ ਕੁਛ ਹੀ ਹੈ।
0: ਮਿਹਰਬਾਨੀ, ਥੈਂਕ ਯੂ ਵੈਰੀ ਮਚ, ਤੁਸੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਦੋਸਤੋ ਤੁਸੀਂ

0: ਬਹੁਤ ਰਿਸ਼ਤੇ ਰਹਿ ਗਏ ਅੱਜ ਕੱਲ ਵਿਆਹ ਮਰਗ ਤੇ ਭੋਗਾਂ ਦੇ, ਤੁਸੀਂ ਕੋਈ ਗੱਲਬਾਤ ਕਰਨੀ ਹੋਈ ਤੇ ਸਾਡੇ ਨਾਲ ਕਰ ਸਕਦੇ ਹੋ 647-347-5353।
1: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
0: ਸੋ ਜੁੜੋ ਤੁਸੀਂ, ਇਹ ਵੀ ਬਹੁਤ ਵਧੀਆ ਇੱਕ ਐਫਰਟਸ ਹੈ, ਬਹੁਤ ਵਧੀਆ ਉਪਰਾਲਾ ਹੈ ਸਿੰਘ ਹਰਜੀਤ ਜੀ ਦਾ, ਪੰਜਾਬੀ ਵਿਰਸਾ ਪ੍ਰੋਗਰਾਮ ਜਿਹੜੇ ਪੇਸ਼ ਕਰਦੇ ਨੇ। ਸੋ ਇੱਕ ਬਹੁਤ ਮਹਾਨ ਕੀਰਤਨ ਦਰਬਾਰ ਜਿਹੜਾ 16-17-18 ਨੂੰ ਜਿਸ ਤਰ੍ਹਾਂ ਉਹਨਾਂ ਨੇ ਹੁਣੇ ਆਪਣੀ ਆਵਾਜ਼ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ, ਸੋ ਗੁਰਬਾਣੀ ਨਾਲ ਜੁੜੋ, ਗੁਰਬਾਣੀ ਦੇ ਅੰਮ੍ਰਿਤ ਰਸ ਨੂੰ ਮਾਣੋ, ਇੰਜੋਏ ਕਰੋ ਔਰ ਆਪਣਾ ਜੀਵਨ ਨੂੰ ਸਾਰਥਕ ਬਣਾਓ। ਕੁਛ ਨਾ ਕੁਛ ਜ਼ਰੂਰ ਤੁਸੀਂ ਉੱਥੋਂ ਗ੍ਰਹਿਣ ਕਰੋਗੇ। ਬਹੁਤ ਬਹੁਤ ਮਹਾਨ ਕੀਰਤਨੀ ਜਥੇ ਜਿਹੜੇ ਉੱਥੇ ਆ ਰਹੇ ਨੇ, ਜਿਨ੍ਹਾਂ ਦੇ ਨਾਮ ਤੁਸੀਂ ਸੁਣੇ। ਸੋ 16-17-18 ਤਿੰਨ ਦਿਨ ਨੇ, 2 ਦਿਨ ਦਾ ਟਾਈਮ 12 ਵਜੇ ਤੋਂ ਲੈ ਕੇ 7 ਵਜੇ ਤੱਕ, ਔਰ ਤੀਸਰੇ ਦਿਨ ਮੰਡੇ ਨੂੰ ਟਾਈਮ ਜਿਹੜਾ 3 ਵਜੇ ਤੋਂ ਲੈ ਕੇ 10 ਵਜੇ ਤੱਕ, 12942 ਕੈਲੇਡਨ ਦੇ ਵਿੱਚ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਹੋ ਰਿਹਾ। ਤੁਸੀਂ ਸਾਰੇ ਉੱਥੋਂ ਜਿੰਨਾ ਵੀ ਟਾਈਮ ਸਪੇਅਰ ਕਰ ਸਕਦੇ ਹੋ ਜ਼ਰੂਰ ਪਹੁੰਚੋ, ਔਰ ਜਿੰਨਾ ਜਿੰਨਾ ਆਪਣੀ ਸਮਰੱਥਾ ਦੇ ਅਨੁਸਾਰ ਦਸਵੰਧ ਕੱਢ ਕੇ ਆਪਣੀ ਕਮਾਈ ਦੇ ਵਿੱਚੋਂ, ਆਪਣੇ ਧਨ ਦੇ ਵਿੱਚੋਂ ਜੋ ਕੁਝ ਤੁਸੀਂ ਉੱਥੇ ਦਾਨ ਦੇਣਾ ਚਾਹੁੰਦੇ ਹੋ, ਕੰਟਰੀਬਿਊਟ ਕਰਨਾ ਚਾਹੁੰਦੇ ਹੋ, ਵੀ ਜ਼ਰੂਰ ਕਰੋ। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਅੱਜ ਦੇ ਜਿਹੜੇ ਰਿਸ਼ਤੇ ਨਾਤੇ ਸਾਡੇ ਜਿਹੜੇ ਇੰਨੀ ਕਮਜ਼ੋਰ ਜਿਹੜੇ ਦਿਨ ਬ ਦਿਨ ਕਿਉਂ ਹੋ ਰਹੇ ਨੇ। ਇੱਕ ਸ਼ਾਇਰ ਨੇ ਲਿਖਿਆ, ਉਹ ਕਹਿੰਦਾ ਵੀ ਚਾਚੇ ਦੇ ਮੁੰਡੇ ਰਾਹ ਰੋਕ ਲਿਆ ਤਾਏ ਦੇ ਮੁੰਡੇ ਖਾਲਾ, ਚਾਚੇ ਦੇ ਮੁੰਡੇ ਰਾਹ ਰੋਕ ਲਿਆ ਤਾਏ ਦੇ ਮੁੰਡੇ ਖਾਲਾ, ਅਮਰੀਕਾ ਤੇ ਈਰਾਨ ਦਾ ਝਗੜਾ ਸਾਡੇ ਪਿੰਡਾਂ ਵਾਲਾ, ਅੱਧੀ ਅੱਧੀ ਗਲੀ ਰੋਕ ਲਈ ਜਗੀਰੇ ਤੇ ਕਰਤਾਰੇ, ਹੋ ਕੇ ਨਿੱਤ ਸ਼ਰਾਬੀ ਬੰਤਾ ਮਾਰਦਾ ਏ ਲਲਕਾਰੇ, ਸਾਰੇ ਪਿੰਡ ਦੀ ਬੱਤੀ ਕੱਟ ਕੇ ਬਹਿ ਗਿਆ ਵੈਲੀ ਕਾਲਾ, ਸਭ ਦੁਨੀਆਂ ਵਿੱਚ ਰੌਲਾ ਮਿੱਤਰੋ ਸਾਡੇ ਪਿੰਡਾਂ ਵਾਲਾ, ਸਭ ਦੁਨੀਆਂ ਵਿੱਚ ਰੌਲਾ ਮਿੱਤਰੋ ਸਾਡੇ ਪਿੰਡਾਂ ਵਾਲਾ। ਸੋ ਪਿੰਡਾਂ ਦੇ ਵਿੱਚ ਸਾਡੇ ਉਸ ਸੱਭਿਆਚਾਰ ਦੇ ਵਿੱਚ ਇਹ ਨਹੀਂ ਹੈ ਕਿਸੇ ਇੱਕ ਪਿੰਡ ਦੇ ਵਿੱਚ ਹੈ, ਇਹ ਸਾਰੇ ਪੰਜਾਬ ਦੇ ਸਾਡੇ ਉਸ ਸਮਾਜ ਦੇ ਵਿੱਚ ਹੀ ਰਿਸ਼ਤਿਆਂ ਨਾਤਿਆਂ ਦੇ ਵਿੱਚ ਦਿਨ ਬ ਦਿਨ ਜਿਹੜੀ ਆ ਰਹੀ ਜਿਹੜੀ ਕਮਜ਼ੋਰੀ ਹੈ ਨਾ, ਉਸ ਦੇ ਬਹੁਤ ਸਾਰੇ ਕਾਰਨ ਨੇ, ਜਿਨ੍ਹਾਂ ਦੇ ਵਿੱਚ ਇੱਕ ਪੈਸਾ ਜਿਹੜਾ ਅਸੀਂ ਕੀਤਾ ਸਾਰਿਆਂ ਨੇ ਡਿਸਾਈਡ, ਸਾਰੇ ਦੋਸਤਾਂ ਮਿੱਤਰਾਂ ਨੇ ਆਪਣੀ ਆਪਣੀ ਸਮਝ ਦੇ ਮੁਤਾਬਕ। ਦੂਸਰਾ ਇਹ ਵੀ ਕਿ ਜਦੋਂ ਸ਼ਾਦੀਆਂ ਹੋ ਜਾਂਦੀਆਂ ਨੇ ਨਾ, ਸ਼ਾਦੀਆਂ ਤੋਂ ਬਾਅਦ ਲੋਕਾਂ ਦੇ ਸੁਭਾਅ ਬਦਲ ਜਾਂਦੇ ਨੇ, ਭਰਾ ਦਾ ਸੁਭਾਅ ਵੀ ਬਦਲ ਜਾਂਦਾ, ਚਾਚੇ ਦਾ ਵੀ ਆਪਣੇ ਪਰਿਵਾਰ ਵਾਲਾ ਹੋ ਜਾਂਦਾ, ਤਾਇਆ ਆਪਣੇ ਪਰਿਵਾਰ ਵਾਲੇ ਹੋ ਜਾਂਦਾ, ਜਦੋਂ ਉਹਨਾਂ ਦੀ ਅੱਗੇ ਔਲਾਦ ਹੋ ਜਾਂਦੀ ਨੇ, ਬੱਚੇ ਹੋ ਜਾਂਦੇ ਨੇ, ਉਦੋਂ ਉਹਨਾਂ ਦੀ ਆਪਣੀ ਫਿਰ ਘਰਾਂ ਦੇ ਵਿੱਚ ਉਨੀ ਨਹੀਂ ਚੱਲਦੀ ਜਿੰਨੀ ਬੱਚਿਆਂ ਦੀ ਚੱਲਦੀ ਹੈ। ਸੋ ਬੱਚਿਆਂ ਦੇ ਵਿੱਚ ਔਰ ਪਤਨੀ ਦੇ ਵਿੱਚ ਔਰ ਚਾਚਾ ਆਪਣੇ ਆਪ ਦੇ ਵਿੱਚ ਉਹ ਐਸੇ ਪਰਿਵਾਰਕ ਝਮੇਲਿਆਂ ਦੇ ਵਿੱਚ ਫਸ ਜਾਂਦੇ ਨੇ ਕਿ ਉਸ ਵੇਲੇ ਇਹਨਾਂ ਨਜ਼ਦੀਕ ਦੇ ਰਿਸ਼ਤੇਦਾਰ ਰਾਤਿਆਂ ਨੂੰ ਚਾਚਾ ਹੋ ਗਿਆ, ਤਾਇਆ ਹੋ ਗਿਆ, ਭਰਾ ਹੋ ਗਿਆ, ਜਦੋਂ ਫੈਮਿਲੀਆਂ ਬਣ ਜਾਂਦੀਆਂ ਨੇ ਨਾ, ਤੇ ਉਦੋਂ ਰਿਸ਼ਤਿਆਂ ਇਹਨਾਂ ਰਿਸ਼ਤਿਆਂ ਨਾਤਿਆਂ ਨੂੰ ਅਸੀਂ ਸ਼ਰੀਕਾਂ ਦੇ ਨਾਮ ਨਾਲ ਜਾਣਦੇ ਹਾਂ। ਸੋ ਸ਼ਰੀਕ ਲਫ਼ਜ਼ ਹੀ ਬੜਾ ਇੱਕ ਮੇਰੇ ਮੁਤਾਬਕ ਤੇ ਬੜਾ ਇੱਕ ਨੈਗੇਟਿਵ ਜਿਹਾ ਲਫ਼ਜ਼ ਹੈ। ਸੋ ਜਿਹੜਾ ਲਫ਼ਜ਼ ਹੀ ਨੈਗੇਟਿਵ ਜਿਹਾ ਹੈ ਤੇ ਉਸ ਲਫ਼ਜ਼ ਦੀ ਜਿੱਥੇ ਉਹ ਲਾਗੂ ਹੁੰਦਾ ਉਹਦੀ ਜਿਹੜੀ ਆਊਟਪੁੱਟ ਹੈ ਉਹ ਵੀ ਫਿਰ ਕੋਈ ਜ਼ਿਆਦਾ ਵਧੀਆ ਨਹੀਂ ਹੁੰਦੀ, ਜਿਸ ਕਾਰਨ ਹੌਲੀ ਹੌਲੀ ਹੌਲੀ ਹੌਲੀ ਇਹ ਰਿਸ਼ਤੇ ਨਾਤੇ ਜਿਹੜੇ ਹੌਲੀ ਹੌਲੀ ਨਾ ਕਮਜ਼ੋਰ ਹੁੰਦੇ ਜਾਂਦੇ ਨੇ। ਅਸਰ ਅਸੀਂ ਅਕਸਰ ਸਾਡੇ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਚਾਚੇ ਤਾਏ ਆਪਸ ਦੇ ਵਿੱਚ ਲੜਦੇ ਸਾਨੂੰ ਨਜ਼ਰ ਆਉਂਦੇ ਨੇ, ਭਰਾ ਦੇ ਨਾਲ ਭਰਾ ਦੇ ਕਈ ਵਾਰੀ ਅਸੀਂ ਦੇਖਦੇ ਲੜਾਈਆਂ ਝਗੜੇ ਹੁੰਦੇ ਆ, ਪਹਿਲਾਂ ਨਹੀਂ ਕਦੇ ਹੁੰਦੇ, ਸ਼ਾਦੀਆਂ ਤੋਂ ਪਹਿਲਾਂ, ਸ਼ਾਦੀਆਂ ਤੋਂ ਬਾਅਦ ਜਦੋਂ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਵੱਸ ਜਾਂਦੇ ਨੇ, ਉਹੀ ਗੱਲ ਮੇਨ ਕਿ ਜਦੋਂ ਵਿੱਚ ਉਹ ਪ੍ਰੋਪਰਟੀ ਜਾਇਦਾਦ ਪੈਸਾ ਤੇਲਾ ਉਹ ਵੰਡ ਵੰਡਈਆ ਜਿਹੜਾ ਆ ਜਾਂਦਾ ਨਾ ਪ੍ਰੋਪਰਟੀ ਦਾ ਜਾਇਦਾਦ ਦਾ, ਉਹ ਫਿਰ ਸ਼ਰੀਕ ਦਾ ਨਾਮ ਵੀ ਦੇ ਦਿੰਦਾ ਤੇ ਸ਼ਰੀਕਾਂ ਵਾਲੀਆਂ ਜਿਹੜੀਆਂ ਉਹ ਆਊਟਪੁੱਟ ਜਿਹੜੀਆਂ ਛੋਟੀਆਂ ਛੋਟੀਆਂ ਤਲਖੀਆਂ ਜਿਹੜੇ ਤਕਰਾਰ ਜਿਹੜੇ ਹੌਲੀ ਹੌਲੀ ਲੜਾਈਆਂ ਝਗੜੇ ਜਿਹੜੇ ਉਹ ਵੀ ਇਹਨਾਂ ਰਿਸ਼ਤਿਆਂ ਨਾਤਿਆਂ ਦੇ ਵਿੱਚ ਆ ਜਾਂਦੇ ਨੇ, ਤੇ ਸਾਡੇ ਪਰਿਵਾਰ ਦੇ ਵਿੱਚ ਇਹ ਕੋਈ ਜ਼ਿਆਦਾ ਵਧੀਆ ਜਿਹੜੀ ਅਪਰੋਚ ਨਹੀਂ ਹੈ, ਕੋਸ਼ਿਸ਼ ਕਰਨੀ ਚਾਹੀਦੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ 4444 ਨੰਬਰ ਤੁਹਾਡਾ
2: ਜੀ ਸਤਿ ਸ੍ਰੀ ਅਕਾਲ ਜੀ ਉਹ ਗੱਲ ਤੁਸੀਂ ਕਰ ਰਹੇ ਸੀ ਮੈਂ ਪਹਿਲੇ ਗੱਲ ਕੀਤੀ ਹੈ
0: ਜੀ
2: ਪਰ ਉਹ ਪ੍ਰੋਬਲਮ ਹੁੰਦੀ ਖੜੀ ਜਦੋਂ ਹਿੱਸੇਦਾਰ ਖੜੇ ਹੋ ਜਾਂਦੇ ਆ
0: ਉਹੀ ਹੈ ਨਾ ਉਹੀ ਹੈ ਨਾ ਜੇ ਰੌਲਾ ਅਲਟੀਮੇਟਲੀ ਉਹੀ ਆ ਗਿਆ ਨਾ ਧਨ ਦੌਲਤ ਦਾ ਪੈਸੇ ਦਾ ਹੀ ਆ ਗਿਆ ਜਦੋਂ ਜਾਇਦਾਦ ਪ੍ਰੋਪਰਟੀ ਵਿੱਚ ਆ ਜਾਂਦੀ ਹੈ ਬਸ
2: ਸ਼ਰੀਕ ਦਾ ਮਤਲਬ ਹੈ ਸ਼ੇਅਰ ਹੋਲਡਰ
0: ਹਾਂ ਸ਼ੇਅਰ ਹੋਲਡਰ ਉਹੀ ਹੈ ਨਾ
2: ਤੁਹਾਡਾ ਜਿਹੜਾ ਉਹ ਹਿੱਸਾ ਸੀਗਾ ਜਦੋਂ ਤੁਸੀਂ ਕਦੀ ਨਹੀਂ ਸੋਚਿਆ ਜਦੋਂ ਕੋਈ ਬਣਾਉਣ ਆ ਜਾਂਦਾ ਮੇਰਾ ਵੀ
0: ਬਸ ਬਸ ਬਸ
2: ਉਹਨੂੰ ਤਕਲੀਫ ਹੁੰਦੀ ਆ ਉਹਦਾ ਹਿੱਸਾ ਦੇਣ ਲੱਗਿਆ ਉਹਨੂੰ ਤਕਲੀਫ ਹੁੰਦੀ ਆ ਫਿਰ ਇਹ ਜਿਹੜੇ ਪੁਆੜੇ ਵੱਧ ਜਾਂਦੇ ਆ ਕਿ ਹਾਂ ਮੇਰੇ ਕੋਲ ਸ਼ੇਅਰ ਮੰਗਣ ਆ ਗਿਆ
0: ਚਲੋ ਸ਼ੁਕਰੀਆ ਜੀ ਬਹੁਤ ਬਹੁਤ ਸੋ ਦੋਸਤੋ ਤੁਸੀਂ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਹੁੰਦਾ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ ਹੁਣ ਟਾਈਮ ਸਾਡਾ ਅੱਜ ਦੇ ਪ੍ਰੋਗਰਾਮ ਦਾ ਉਹ ਚੱਲਿਆ ਸਮਾਪਤੀ ਦੇ ਵੱਲ ਕੱਲ ਫਰਾਈਡੇ ਹੈ ਵੀਕਐਂਡ ਹੈ ਤੇ ਉਸ ਤੋਂ ਬਾਅਦ ਫਿਰ ਲੌਂਗ ਵੀਕਐਂਡ ਹੈ ਕੱਲ ਮੌਜ ਮਸਤੀ ਕਰਾਂਗੇ ਗਾਣੇ ਸ਼ਾਣੇ ਗਾਵਾਂਗੇ ਤੁਹਾਡੀ ਮਰਜ਼ੀ ਦੇ ਤੁਹਾਡੇ ਵੀ ਸੁਣਾਂਗੇ ਤੇ ਮੈਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਤੁਹਾਨੂੰ ਵਧੀਆ ਵਧੀਆ ਗਾਣੇ ਸੁਣਾਈਏ ਤੇ ਕੱਲ ਹੋਰ ਵੀ ਤੁਸੀਂ ਆਪਣਾ ਸ਼ੌਕ ਕੋਈ ਆਪਣਾ ਗੀਤ ਗਾਉਣ ਦਾ ਕੋਈ ਗੁਣਗਣਾਉਣ ਦਾ ਕੋਈ ਕਵਿਤਾ ਕੋਈ ਚੁਟਕਲਾ ਕੋਈ ਹੱਡ ਬੀਤੀ ਕੋਈ ਜਗ ਬੀਤੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਨੂੰ ਕੋਈ ਤੁਸੀਂ ਹੈਲਪ ਕਰਨਾ ਚਾਹੋ ਕੋਈ ਐਡ ਦੇਣੀ ਚਾਹੋ ਕਿਸੇ ਆਪਣੇ ਕਾਰੋਬਾਰ ਪ੍ਰੋਫੈਸ਼ਨ ਬਿਜ਼ਨਸ ਦੀ ਤਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੋਏਗਾ 647-367-5353 ਮੇਰਾ ਪਰਸਨਲ ਨੰਬਰ ਹੈ 437-243-3091 ਕੱਲ੍ਹ ਸਭ ਕੁਝ ਠੀਕ ਠਾਕ ਰਿਹਾ ਤਾਂ ਫਿਰ ਆਪਾਂ ਮਿਲਾਂਗੇ 10 ਵਜੇ ਤੱਕ ਤਦ ਤੱਕ ਦੇ ਲਈ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ।

0: night out with your friends, not having a plan for a safe ride home can leave you in a bad spot. You can end up riding in an ambulance, a police car, or a hearse. These unplanned modes of transportation are costly alternatives and do not take you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and the Beer Store.
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਕਿਆ ਬਾਤ ਹੈ, ਘਰ ਦੇ ਕਹਿੰਦੇ ਕਿ ਮਸਾਂ ਮੁੰਡਾ ਹੋਇਆ ਤੇ ਇਹਦਾ ਨਾਂ ਹੀ ਗਿਫਟ ਰੱਖਦੇ ਨੇ। ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel Brij Mohan.

ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551

0: कॉल करो 6475041557 या मैसेज करो पंजाबी लहरां दे इंस्टाग्राम पेज ते।
1: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: all good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS लॉयर्स नु कॉल करो 416-655-2000
5: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: 1557 504 1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
1: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 4 1557 6475 504 1557।
2: This is the effect of famous

ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲੈਣਾ ਲੈ ਕੇ ਠੀਕ 9 ਵਜੇ ਤੱਕ। ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ ਬਈ। ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਬੱਲੇ ਬੱਲੇ ਆ, ਇੰਜੋਏ ਕਰ ਰਹੇ ਹੋ? ਹੈਪੀ ਫਰਾਈਡੇ ਜੂਨੀਅਰ।

ਠੰਡੀ ਠਾਰ ਤੁਸੀਂ ਸਾਡੇ ਨਾਲ ਇੰਜੋਏ ਕਰੋਗੇ। ਕੋਈ ਨਾ, ਤੁਹਾਨੂੰ ਅੱਜ ਗਰਮ ਰੱਖਾਂਗੇ, ਗੀਤ ਸੰਗੀਤ ਸੁਣਾਉਂਦੇ ਆ, ਇੰਜੋਏ ਕਰਦੇ ਆ, ਰੌਣਕ ਮੇਲਾ ਫੁੱਲ ਬਟਾ ਫੁੱਲ ਲਾਉਂਦੇ ਆ। ਸੋ ਪਹਿਲਾਂ ਤੁਸੀਂ ਸੁਣਾਓ, ਕਿਵੇਂ ਹੋ? ਠੀਕ ਹੋ, ਖੁਸ਼ ਹੋ, ਇੰਜੋਏ ਕਰ ਰਹੇ ਹੋ? ਦਿਨ ਬੜਾ ਪਿਆਰਾ, ਮਿੱਠਾ, ਸੋਹਣਾ, ਤੇ ਮੈਨੂੰ ਪਤਾ ਹਲਕੀ ਜੀ ਚਿੱਲੀਨੈਸ ਥੋੜ੍ਹੀ ਜਿਹੀ ਜ਼ਿਆਦਾ ਅੱਜ, ਬਟ ਜਦੋਂ ਫਿਰ ਗਾਣਾ ਲਾਇਆ ਨਾ ਤੁਹਾਡੇ ਲਈ, ਇੱਕ ਅੱਧਾ ਗਰਮਾ ਗਰਮ ਅਪ ਬੀਟ, ਤੇ ਜਿਹਨੂੰ ਆਪਾਂ ਕਈ ਵਾਰ ਕਹਿ ਦਿੰਦੇ ਚੱਕਵਾਂ ਜਿਹਾ, ਫਿਰ ਤੁਸੀਂ ਵੀ ਕਹੋਗੇ ਨਵੀਂ ਯਾਰ ਅੱਜ ਤਾਂ ਮੂਡ ਹੀ ਬਣਾ ਤਾ ਤੇ ਅੱਜ ਲਾਉਂਦੇ ਆ ਮਿੱਠਾ ਮਿੱਠਾ। ਸੋ ਖੈਰ, ਜਿਹਨੇ ਇੰਜੋਏ ਕਰਨਾ ਕਰੋ, ਜਿਹਨੇ ਨਹੀਂ ਕਰਨਾ ਨਾ ਕਰੋ, ਹੁਣ ਤੁਹਾਡੀ ਮਰਜ਼ੀ ਆ, ਬਟ ਅਸੀਂ ਤੁਹਾਡੇ ਨਾਲ ਜੁੜੇ ਹਾਂ ਤੇ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ। ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਤੁਹਾਡੀ ਵਾਕਈ ਇੰਜੋਏਮੈਂਟ ਹੀ ਹੋਵੇ। ਦੇਖੋ, ਜੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਤੁਸੀਂ ਕਹੋ ਨਾ ਵੀ ਯਾਰ ਮਜ਼ਾ ਜਿਹਾ ਨਹੀਂ ਆਇਆ, ਫਿਰ ਸਾਨੂੰ ਲੋੜ ਹੈ ਕਿ ਅਸੀਂ ਕੁਛ ਨਾ ਕੁਛ ਫਿਕਸ ਕਰੀਏ। ਤੇ ਸਾਡੀ ਆਲਵੇਜ਼ ਇਹੀ ਮੇਰੀ ਕੋਸ਼ਿਸ਼ ਹੁੰਦੀ ਹੈ, ਥੋੜ੍ਹੇ ਜਿਹੇ ਐਨਰਜੈਟਿਕ ਹੋਈਏ ਤੁਹਾਡੇ ਲਈ, ਚੰਗੀਆਂ ਪੋਜ਼ਿਟਿਵ ਗੱਲਾਂ ਕਰੀਏ, ਇੱਕ ਦੂਜੇ ਨੂੰ ਹਸਾਈਏ, ਇੱਕ ਦੂਜੇ ਨੂੰ ਗਵਾਈਏ, ਇੱਕ ਦੂਜੇ ਨੂੰ ਨਚਾਈਏ, ਤੇ ਇੱਕ ਦੂਜੇ ਨੂੰ ਆਪਾਂ ਆਲਵੇਜ਼ ਇੰਸਪਾਇਰ ਕਰੀਏ, ਹੈਲਥ ਪੱਖੋਂ। ਵੈਸੇ ਸੁਭਾਅ ਵਧੀਆ ਬਣਾਈਏ ਮਿਲਣਸਾਰ, ਤੇ ਯੂ ਨੋ ਨੈਗੇਟਿਵ ਗੱਲਾਂ ਨਾ ਕਰੀਏ, ਨੈਗੇਟਿਵ ਵਾਈਬ ਨਾ ਕ੍ਰੀਏਟ ਕਰੀਏ, ਐਂਡ ਜਸਟ ਆਲਵੇਜ਼ ਯੂ ਨੋ ਹੈਵ ਅ ਗੁੱਡ ਮਾਇੰਡ ਸੈਟ। ਤੇ ਇਹ ਸਾਡੀ ਕੋਸ਼ਿਸ਼ ਰਹਿੰਦੀ ਹੈ, ਤੇ ਹੋਪ ਕਿ ਤੁਹਾਡੀਆਂ ਉਮੀਦਾਂ ਤੇ ਅਸੀਂ ਖਰੇ ਉਤਰਦੇ ਹਾਂ। ਤੇ ਨੰਬਰ ਆਪਣਾ ਇੱਕੋ ਇੱਕ ਹੈ, 905-673-3337, 905-673-3337 ਨੰਬਰ ਹੈ। ਤੇ ਦੱਸੋ ਫਿਰ ਅੱਜ ਕੀ ਮੂਡ ਹੈ, ਜੇ ਕਿਹੜਾ ਕਿਹੜਾ ਮਸਾਲਾ ਪਾਈਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੈ, ਤੁਸੀਂ ਦੱਸਦਿਆ ਕਰੋ। ਕਈ ਕਹਿੰਦੇ ਨੇ ਕਿ ਭਾਜੀ ਹੁਣ ਸੁਣਾ ਦਿਓ ਸਦੀਕ ਸਾਹਿਬ, ਕੋਈ ਕਹਿੰਦਾ ਨਵੀਂ ਜੀ ਇੱਕ ਨਵਾਂ ਗਾਣਾ ਹੈ ਨਵੇਂ ਮੁੰਡੇ ਦਾ, ਉਹ ਸੁਣਾ ਦੱਸੋ, ਜੋ ਵੀ ਤੁਸੀਂ ਕਹਿੰਦੇ ਹੋ ਤੇ ਤੁਹਾਡੇ ਲਈ ਗੀਤ ਸੰਗੀਤ ਉਹੀ ਲੱਗੇਗਾ। 905-673-3337 ਨੰਬਰ ਹੈ ਆਪਣਾ, ਨਵਾਂ ਪੁਰਾਣਾ ਤੇ ਤੁਹਾਡੀ ਮਨਮਰਜ਼ੀ ਦਾ। ਜੇ ਤੁਸੀਂ ਕਹੋ ਕਿ ਯਾਰ ਨਵੀਂ ਤੁਸੀਂ ਆਪਣੇ ਪਸੰਦ ਦੇ ਲਾ ਦਿਓ ਤਾਂ ਉਹ ਵੀ ਲਾ ਦਾਂਗੇ, ਇਹ ਹੁਣ ਤੁਹਾਡੀ ਇੱਕ ਮਰਜ਼ੀ ਹੈ। ਮੈਂ ਕਹਿੰਦਾ ਵੀਕਐਂਡ ਹੈ ਕਿ ਉਹਨਾਂ ਥੋੜ੍ਹੇ ਜਿਹਾ ਇਕੱਠੇ ਯੋਗਦਾਨ ਪਾ ਕੇ ਵਧੀਆ ਐਨਰਜੈਟਿਕ ਗੀਤ ਸੰਗੀਤ ਸੁਣੀਏ ਤੇ ਲਾਈਏ ਰੌਣਕਾਂ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337। ਤੇ ਹੈਪੀ ਫਰਾਈਡੇ ਜੂਨੀਅਰ, ਤੇ ਲੌਂਗ ਵੀਕਐਂਡ ਸ਼ੁਰੂ ਹੈ ਕੱਲ੍ਹ ਤੋਂ। ਸੋ ਕੱਲ੍ਹ ਨੂੰ ਮੈਨੂੰ ਪਤਾ ਕਿ ਜਿਹੜਾ ਲੌਂਗ ਵੀਕਐਂਡ ਹੁੰਦਾ, ਲੋਕ ਫਰਾਈਡੇ ਨੂੰ ਵੀ ਲੌਂਗ ਵੀਕਐਂਡ ਮਿਲਾ ਲੈਂਦੇ ਆ ਵੀ ਚਲੋ ਹੁਣ ਫਰਾਈਡੇ ਨੂੰ ਵੀ ਕੰਮ ਕੁੰਮ ਥੋੜ੍ਹਾ ਜਿਹਾ ਸਲੋ ਹੀ ਰੱਖੀਏ, ਨਾ ਕੋਈ ਬੜਾ ਟੈਨਸ਼ਨ ਲੈਣ ਦੀ ਲੋੜ, ਕਿਉਂਕਿ ਫਿਰ ਸੈਟਰਡੇ ਸੰਡੇ ਮੰਡੇ ਆਫ ਤੇ ਫਰਾਈਡੇ ਵੀ ਕੋਈ ਨਾ ਲੈ ਲਿਓ ਆਫ, ਐਡੀ ਕਿਹੜੀ ਗੱਲ ਹੈ।

0: ਹਰਜੀਤ ਹਰਮਨ ਮੈਂ ਕੱਲ ਯਾਰ ਪਰਸੋਂ ਵੀ ਹਰਜੀਤ ਹਰਮਨ ਦੇ ਗਾਣੇ ਨਾਲ ਸ਼ੁਰੂਆਤ ਕੀਤੀ ਸੀ ਆਈ ਹੋਪ ਨਹੀਂ ਇਹ ਨਹੀਂ ਸੀ ਉਹ ਮੇਰੇ ਤੋਂ ਲੱਗ ਗਿਆ ਸੀਗਾ ਆਪਣਾ ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਹੈ ਅਸੀਂ ਖਿਲਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ ਹਰਮਨ ਸਾਹਿਬ ਤੁਸੀਂ ਵੀ ਹਟਦੇ ਨਹੀਂ ਹੈ ਵਾਹ ਬਈ ਵਾਹ ਸੋ ਖੈਰ ਹਰਮਨ ਸਾਹਿਬ ਵੀ ਯਾਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕੁਝ ਕੁ ਆਰਟਿਸਟ ਨੇ ਉਹ ਚਲੋ ਆਰਟਿਸਟ ਨੇ ਕੁਝ ਕੁ ਜਿਹੜੇ ਆਰਟਿਸਟ ਨੇ ਉਹ ਇਨਸਾਨ ਇੰਨੇ ਵਧੀਆ ਕਿ ਬਸ ਮੱਲੋ ਮੱਲੀ ਉਹਨਾਂ ਦਾ ਗੀਤ ਸੰਗੀਤ ਲਾਉਣ ਨੂੰ ਵੀ ਜੀ ਕਰਦਾ ਅਤੇ ਉਹਨਾਂ ਦੀ ਤਾਰੀਫ ਕਰਨ ਨੂੰ ਵੀ ਜੀ ਕਰਦਾ ਜਿਹੜੇ ਨਾ ਇਨਸਾਨ ਵੈਸੇ ਦਿਲੋਂ ਚੰਗੇ ਹੁੰਦੇ ਆ ਉਹਨਾਂ ਦੀ ਤਾਰੀਫ ਮੱਲੋ ਮੱਲੀ ਹੋ ਹੀ ਜਾਂਦੀ ਹੈ ਲੋੜ ਹੀ ਨਹੀਂ ਯਾਰ ਕਿ ਉਹ ਤੁਹਾਨੂੰ ਕੁਛ ਕਹਿਣ ਜਾਂ ਇੱਦਾਂ ਦੀ ਕੋਈ ਗੱਲ ਜਸਟ ਨੈਚੁਰਲੀ ਤੁਸੀਂ ਦਿਲ ਦੇ ਚੰਗੇ ਬਣੋ ਤੇ ਹਰੇਕ ਹੀ ਬੰਦਾ ਕਹੂਗਾ ਯਾਰ ਕਿ ਵਾਕਈ ਇਹਦੇ ਵਰਗਾ ਹੈ ਹੀ ਕੋਈ ਨਹੀਂ ਸੋ ਪ੍ਰੋਗਰਾਮ ਹੈ ਪੰਜਾਬੀ ਦਾ 6684 ਹਾਂਜੀ ਵੀਰੇ
1: ਹਾਂਜੀ ਭਾਈ ਕਿੱਦਾਂ ਚੱਲ
0: ਉਹ ਵਧੀਆ ਕਿਵੇਂ ਹੋ ਕੀ ਬਣਦਾ
1: ਉਹ ਮੈਂ ਬਸ ਭਾਈ ਘਰ ਚੱਲੇ ਸੀਗੇ ਬੜੇ ਦਿਨਾਂ ਬਾਅਦ ਫੋਨ ਕੀਤਾ
0: ਕਿੱਥੇ ਰਹਿੰਦੇ ਹੋ
1: ਉਹ ਕਿਤੇ ਨੀ ਭਾਈ ਯਾਰ ਕੰਮ ਚ ਬਿਜ਼ੀ ਬਹੁਤ ਸੀਗੇ
0: ਚਲੋ ਵਧੀਆ ਗੱਲ ਹੈ ਅੱਜ ਅੱਜ ਕੱਲ੍ਹ ਲੋਕਾਂ ਨੂੰ ਕੰਮ ਨੀ ਮਿਲਦਾ ਸੋ ਤੁਸੀਂ ਦੇਖੋ ਜਿਹੜੇ ਆਪਾਂ ਲੋਕ ਕੰਮ ਕਰ ਰਹੇ ਆਪਾਂ ਕਰਮਾਂ ਵਾਲੇ ਆ ਕਿ ਨਹੀਂ
1: ਹਾਂ ਸਹੀ ਗੱਲ ਆ ਮੈਂ ਕਿਹਾ ਭਾਈ ਗਾਣੇ ਦੀ ਟਿਓਨ ਸੁਣ ਕੇ ਨਾ ਮੈਂ ਕਿਹਾ ਮੈਸੇਜ ਜਦੋਂ ਮੈਂ ਤੈਨੂੰ ਭੇਜਿਆ ਸੀ ਨਾ ਮੈਨੂੰ ਮਜ਼ਾ ਆ ਜਾਂਦਾ ਆ ਅੱਜ
0: ਤੁਹਾਡਾ ਗਾਣਾ ਮੈਂ ਨਾ ਤੁਹਾਨੂੰ ਚੇਤੇ ਕਰ ਰਿਹਾ ਸੀ ਯਾਰ ਮੈਂ ਸੱਚੀ ਗੱਲ ਦੱਸਾਂ ਤੁਹਾਨੂੰ ਮੈਂ ਗਾਣਾ ਲਾਇਆ ਮੈਂ ਯਾਰ ਕਿਹਾ ਕਿ ਵੀਰ ਦਾ ਫੋਨ ਹੀ ਨਹੀਂ ਆਇਆ ਤੇ ਇੰਨੇ ਦਿਨ ਹੋ ਗਏ ਤੇ ਵਾਕਈ ਤੁਹਾਡਾ ਹੀ ਰਿਕੁਐਸਟ ਕੀਤਾ ਹੋਇਆ ਗੀਤ ਹੈ
1: ਸਹੀ ਗੱਲ ਇੱਕ ਭਾਜੀ ਇੱਦਾਂ ਦੀ ਕਾਲਜ ਗਾਣਾ ਕਾਲਜ ਉਹ ਮੈਨੂੰ ਹੁਣ ਸਿੰਗਰ ਦਾ ਨਾਮ ਨਹੀਂ ਪਤਾ ਉਹਦੇ ਵਿੱਚ ਨਾ ਕਾਲਜ ਵਿੱਚ ਕਹਿੰਦਾ ਹੁੰਦਾ ਕਿ ਆਪਣਾ ਰੱਬ ਭਲਾ ਕਰੇ
0: ਕਾਲਜ ਚ ਕੁੰਡੀਆਂ ਦੇ ਸਿੰਘ ਫਸ ਗਏ
1: ਨਹੀਂ ਨਹੀਂ ਨਹੀਂ ਨਹੀਂ ਨਹੀਂ ਉਹ ਕਹਿੰਦੇ ਸਿੰਗਰ ਕੋਈ ਹੋਰ ਆ ਦੇਖ ਲਿਆ ਸੀ ਤੇਰਾ ਵੇਖ ਲਿਆ ਚਿਹਰਾ ਇਹਦੇ ਵਿੱਚ ਦੱਸਦੇ ਕਸੂਰ ਕੀ ਹੈ ਮੇਰਾ ਇੱਦਾਂ ਦਾ ਗਾਣਾ ਹੈ ਭਾਜੀ ਕੁਛ
0: ਪਰ ਤੁਹਾਨੂੰ ਚੇਤੇ ਨਹੀਂ ਵੀ ਕਿਹਦਾ ਗਾਣਾ ਤੁਹਾਨੂੰ ਚੇਤੇ ਨਹੀਂ ਹੈ
1: ਹਾਂ
0: ਮੈਂ
1: ਦੱਸਦੇ ਕਸੂਰ ਕੀ ਹੈ ਮੇਰਾ ਕਾਲਜ ਦੀ ਖੇਡ ਵਿੱਚ ਖੜੀ ਸੀ ਮੰਡੀਰੀ ਕੱਲ ਚੰਗਾ ਮਾੜਾ ਤੇਰੇ ਬਾਰੇ ਕਹਿਣ ਲੱਗ ਗਈ ਅੱਗੇ ਹੈਗਾ
0: ਦੇਖੋ ਕੁਝ ਗਾਣੇ ਵਾਕਈ ਹੁੰਦੇ ਆ ਕਿ ਤੁਹਾਨੂੰ ਉਹਨਾਂ ਦੇ ਨਾ ਬੋਲ ਕੁਝ ਚੇਤੇ ਆ ਪਰ ਟਾਈਟਲ ਨੀ ਯਾਦ ਰਹਿੰਦਾ
1: ਡਿਊਟ ਗਾਣਾ ਨੀ ਟਾਈਟਲ ਮੈਨੂੰ ਯਾਦ ਆ ਕਾਲਜ ਉਹ ਨਾ ਜੇ ਤੁਸੀਂ ਯੂਟਿਊਬ ਤੇ ਸਰਚ ਕਰੂਗੇ ਨਾ ਭਾਜੀ ਉਹਦੇ ਵਿੱਚ ਨਾ ਇੱਕ ਮੁੰਡਾ ਐਨਕਾਂ ਲਾ ਕੇ ਖੜਾ ਆ ਇਹਦਾ ਵਾਈਟ ਪਿੱਛੇ ਵਾਈਟ ਪੋਸਟਰ ਹੋਣਾ ਆ ਤੇ ਐਨਕਾਂ ਲਾ ਖੜਾ ਉਹ ਗਾਣਾ ਆ
0: ਠੀਕ ਹੈ ਕੋਈ ਨਾ ਲੱਭ ਲੈਂਦੇ ਆ ਤੇ ਜੇ ਕੋਈ ਟਾਈਟਲ ਆਪਾਂ ਨੂੰ ਦੱਸ ਦੇ ਫਿਰ ਤਾਂ ਬਹਿ ਜਾ
1: ਮੈਂ ਕਿਹਾ ਭਾਜੀ ਤੁਹਾਨੂੰ ਮੈਸੇਜ ਭੇਜਾਂਗੇ ਆਪਾਂ
0: ਕੋਈ ਨਾ ਤੁਹਾਡੇ ਮੈਸੇਜ ਤੋਂ ਪਹਿਲਾਂ ਹੀ ਲੱਭ ਲੈਣਾ ਦੇਖਿਓ ਸਹੀ ਠੀਕ ਹੈ ਥੈਂਕ ਯੂ ਵੀਰੇ ਬਹੁਤ ਧੰਨਵਾਦ ਤੁਹਾਡਾ ਇੰਜੋਏ ਕਰੋ ਸੋ ਕਿਸੇ ਨੂੰ ਪਤਾ ਹੈ ਕਿਹੜਾ ਗਾਣਾ ਦੱਸਿਓ ਸਾਨੂੰ ਨੰਬਰ ਹੈ ਆਪਣਾ 9053333337
2: ਅਰਮਾਨ
0: ਤੇ ਸੁਦੇਸ਼ ਕੁਮਾਰੀ ਹੈ ਤੁਹਾਡੀ ਆਵਾਜ਼ ਬੜੀ ਸੋਹਣੀ ਹੈ ਪਹਿਲਾਂ ਵੀ ਤੁਸੀਂ ਕਾਲ ਕਰਕੇ ਗਾਉਣੇ ਗੁਣੇ ਹੁੰਦੇ ਹੋ ਪ੍ਰੋਗਰਾਮ ਚ
2: ਨਹੀਂ ਇੱਕ ਵਾਰੀ ਗਾਇਆ
0: ਨਹੀਂ ਵੈਸੇ ਗਾਉਣ ਦਾ ਸ਼ੌਂਕ ਹੈ ਤੁਹਾਨੂੰ ਕੋਈ ਗਾਣਾ ਗੁਣਾ ਕੱਢਿਆ ਕਦੇ
2: ਨਹੀਂ ਕੱਢਿਆ ਤਾਂ ਨਹੀਂ
0: ਪਰ ਵਧੀਆ ਗਾ ਲਈਦਾ ਨਹੀਂ ਵਧੀਆ ਆਵਾਜ਼ ਕੁਝ ਸੁਣਾ ਦੋ ਯਾਰ ਫਰਾਈਡੇ ਜੂਨੀਅਰ ਹੈ ਥੋੜਾ ਮਾਹੌਲ ਜਿਹਾ ਬਣ ਜੂ
2: ਹਾਂਜੀ
0: ਕੁਝ ਸੁਣਾ ਦੋ
2: ਕਿਹੋ ਜਿਹਾ ਸੁਣਨਾ ਕੋਈ ਮਤਲਬ ਕਰਾਰਾ ਜਿਹਾ ਸੁਣਨਾ ਜਾਂ ਸੈਡ ਸੌਂਗ ਜਿਹਾ
0: ਸੁਣਨਾ ਜੋ ਮਰਜ਼ੀ ਜੋ ਦੇਖੋ ਕਿਉਂਕਿ ਹਰੇਕ ਜਿਹੜਾ ਗਾਇਕ ਹੁੰਦਾ ਨਾ ਜਦੋਂ ਕੋਈ ਉਹਨੂੰ ਪੁੱਛਦਾ
2: ਕਿ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣਾ ਮੇਜਰ ਰਾਜਸਥਾਨੀ ਦਾ
0: ਸੁਣਾਓ ਸੁਣਾਓ ਚੱਕ ਦਿਓ ਫੱਟੇ
2: ਇਹ ਮੇਰੇ ਦੋਸਤ ਵਾਸਤੇ ਹੀ ਆ ਵੀ ਉਹਦੀ ਸਹੇਲੀ ਛੱਡ ਗਈ ਉਹਨੂੰ
0: ਅੱਛਾ ਤੁਹਾਡੇ ਦੋਸਤ ਦੀ ਸਹੇਲੀ ਛੱਡ ਗਈ ਉਹਨੂੰ ਠੀਕ ਹੈ ਕੋਈ ਨਾ ਸੁਣਾ ਦੋ ਫਿਰ ਉਹਨੂੰ
2: ਉਹਨੂੰ ਛੱਡ ਕੇ ਤੁਰਿਆਈ ਤੇਰੇ ਤੇ ਆਸ਼ਿਕ ਸੀ ਜੋ ਚਿਰਦਾ ਗਲ ਪਾਟੇ ਲੀੜੇ ਨੀ ਵਿਆਹ ਵਿੱਚ ਪਾਗਲ ਹੋਇਆ ਫਿਰਦਾ ਨਾ ਤੇਰਾ ਹੀ ਜਪਦਾ ਮੁੰਡੇ ਤੇ ਇਸ਼ਕ ਹੋ ਗਿਆ ਪਾਰੂ ਤੇਰੇ ਗਮ ਵਿੱਚ ਨੀ ਚੱਲੀਏ ਲੱਗ ਪਿਆ ਪੀਣ ਨਵਾਣਾ ਦਾਰੂ ਤੇਰੇ ਗਮ ਵਿੱਚ ਨੀ ਚੱਲੀਏ ਲੱਗ ਪਿਆ ਪੀਣ ਨਵਾਣਾ ਦਾਰੂ ਠੀਕ ਹੈ ਜੀ
0: ਵਾਹ ਯਾਰ ਬੜੀ ਵਧੀਆ ਆਵਾਜ਼ ਹੈ ਯਾਰ ਚੱਕਦੇ ਫੱਟੇ
3: ਨਾਮ ਹੈਗਾ ਤੇਰੇ ਪਿੱਛੇ ਕਾਲਜ ਚ ਕੀਤੀ ਲੜਾਈਆਂ ਤੁਸੀਂ ਸਾਨੂੰ ਬਦਮਾਸ਼ ਹੁਣ ਕਹਿਣ ਲੱਗ ਪਈ
0: ਤੁਸੀਂ ਬਦਮਾਸ਼ ਸਾਨੂੰ ਕਹਿਣ ਲੱਗ ਪਈ ਉਹ ਹੁਣੀ ਇੱਕ ਬਾਈ
3: ਜੀ ਦਾ ਗਾਣਾ ਉਹ ਤੇ ਮਿਸ ਪੂਜਾ ਜੀ ਦਾ ਗਾਣਾ ਨਾਲ ਇੱਕ ਬਾਈ ਜੀ ਹੋਰ ਨੇ ਉਹਨਾਂ ਦਾ ਨਾਮ ਨੀ ਮੈਨੂੰ ਪਤਾ ਇਹ ਕਾਲਜ ਟਾਈਮ ਚ ਭਾਜੀ ਮੈਂ ਵੀ ਬਹੁਤ ਸੋਹਣਾ ਗਾਣਾ ਹੈ
0: ਅੱਛਾ ਮਿਸ ਪੂਜਾ ਤੇ ਅਰਮਨਜੀਤ ਉਹ ਆ
3: ਹਾਂਜੀ ਹਾਂਜੀ ਹਾਂਜੀ ਤੇਰੇ ਪਿੱਛੇ ਕਾਲਜ ਚ ਕੀਤੀਆਂ ਲੜਾਈਆਂ ਤੁਸੀਂ
0: ਮੈਂ ਫਿਰ ਹੋਰ ਲੱਭੀ ਬੈਠਾ ਸੀ ਤੁਸੀਂ ਦੱਸਤਾ ਠੀਕ ਹੈ ਪੂਜਾ ਤੇ ਅਰਮਨਜੀਤ ਦਾ ਦੇਖੋ ਪੂਜਾ ਦਾ ਜਿਹੜਾ ਉਦੋਂ ਨਾ ਸਮਾਂ ਚੱਲਿਆ ਸੀਗਾ ਬਹੁਤ ਸਾਰੇ ਗਾਇਕ ਜਿਨ੍ਹਾਂ ਨੇ ਪੂਜਾ ਨਾਲ ਗਾਣੇ ਕੀਤੇ ਆਪਾਂ ਨੂੰ ਉਹਨਾਂ ਦੇ ਨਾਂ ਹੀ ਨੀ ਪਤਾ ਬਟ ਪੂਜਾ ਦਾ ਪਤਾ ਜ਼ਰੂਰ ਹੈ ਪੂਜਾ ਨਾਲ ਕਰ ਲੋ ਤੇ ਹਿੱਟ ਹੋ ਜਾਓਗੇ
3: ਮਤਲਬ ਮੈਂ ਦੱਸਣਾ ਭਾਜੀ ਉਸ ਟਾਈਮ ਮੇਰੇ ਕੋਲ ਨੋਕੀਆ ਦਾ N73 ਫੋਨ ਹੁੰਦਾ ਸੀ ਮੋਸਟਲੀ ਗਾਣੇ ਮਤਲਬ ਬੱਬੂ ਮਾਨ ਬਾਈ ਜੀ ਦੇ ਮਿਸ ਪੂਜਾ ਜੀ ਦੇ ਇਹਨਾਂ ਦੇ ਹੁੰਦੇ ਸੀ ਮੇਰੇ 1 GB ਜਾਂ 2 GB ਦਾ ਮੈਮਰੀ ਕਾਰਡ ਹੁੰਦਾ ਸੀ ਕੁਛ ਮਤਲਬ ਮੋਸਟਲੀ ਗਾਣੇ ਇਹਨਾਂ ਦੇ ਹੁੰਦੇ ਸੀ
0: ਤੁਹਾਡੇ ਕੋਲ ਨੋਕੀਆ ਦਾ ਸੀਗਾ ਤੁਸੀਂ ਕਿਹਾ
3: ਹਾਂਜੀ ਹਾਂਜੀ ਨੋਕੀਆ N72 ਫੋਨ ਹੁੰਦਾ ਸੀ ਮੇਰੇ ਕੋਲ ਕਾਲਜ ਦੇ ਵਿੱਚ ਤੇ ਉਸ ਟਾਈਮ ਮਤਲਬ ਉਹ ਚੰਗੇ ਫੋਨਾਂ ਦੇ ਵਿੱਚ ਆਉਂਦਾ ਸੀ ਤੇ
0: ਜਦੋਂ ਨਵੇਂ ਨਵੇਂ ਗਾਣੇ ਆਉਣ ਲੱਗੇ ਆ ਫੋਨਾਂ ਚ ਹਰੇਕ ਨੂੰ ਬੜਾ ਚਾਅ ਚੜਿਆ ਤੇ ਜਦੋਂ ਫਿਰ ਹੈਡਫੋਨ ਲਾ ਲੈਣੇ ਤੇ ਹਰੇਕ ਨੇ ਕਹਿਣਾ ਬੱਲੇ ਯਾਰ ਇਹ ਤਾਂ ਬੜਾ ਐਡਵਾਂਸ ਬੰਦਾ
3: ਮੋਸਟਲੀ ਮਤਲਬ ਜਿਵੇਂ ਪਿੱਛੇ ਮੈਂ ਡਿਸਟ੍ਰਿਕਟ ਸੰਗਰੂਰ ਦਾ ਰਹਿਣਾ ਤਾਂ ਅਸੀਂ ਜਿਵੇਂ ਚੰਡੀਗੜ੍ਹ ਲਿਖਦੇ ਹੋ ਟਰੈਵਲ ਕਰਨਾ ਤਾਂ ਅਸੀਂ ਮਤਲਬ ਮੋਸਟਲੀ ਹੈਡਫੋਨ ਲਾ ਕੇ ਗਾਣੇ ਸੁਣਦੇ ਜਾਣਾ ਮਤਲਬ
0: ਨੋਕੀਆ N72 ਤੁਸੀਂ ਯਾਦ ਕਰਾਤਾ ਪਹਿਲੇ ਫੋਨ ਨਾਲ ਸਮਾਂ ਚਲੋ ਥੈਂਕ ਯੂ ਵੀਰੇ ਬਹੁਤ ਧੰਨਵਾਦ ਬਹੁਤ ਧੰਨਵਾਦ ਸੋ ਵਾਹ ਵੀ ਵਾਹ ਮਿਸ ਪੂਜਾ ਲਾਉਂਦੇ ਆ ਪੂਜਾ ਨੂੰ ਪੂਜਾ ਜੀ ਸਾਡੇ ਸਟੂਡੀਓ ਚ ਬਹੁਤ ਵਾਰ ਆਏ ਮੈਂ ਚਲੋ ਮੇਰੀ ਮੈਨੂੰ ਯਾਰ ਮੌਕਾ ਨੀ ਮਿਲਿਆ ਮਿਸ ਪੂਜਾ ਜੀ ਦੀ ਇੰਟਰਵਿਊ ਕਰਨ ਨੂੰ ਮੇਰੇ ਡੈਡ ਨੇ ਤਕਰੀਬਨ ਘੱਟੋ ਘੱਟ 10-12 ਮਿਸ ਪੂਜਾ ਦੀਆਂ ਇੰਟਰਵਿਊਆਂ ਕੀਤੀਆਂ ਹੋਣਗੀਆਂ ਬਟ ਉਦੋਂ ਫਿਰ ਇੰਟਰਵਿਊ ਰਿਕਾਰਡ ਅਸੀਂ ਘੱਟ ਕਰਦੇ ਸੀਗੇ ਹੁਣ ਜਦੋਂ ਪੂਜਾ ਜੀ ਆਏ ਉਹਨਾਂ ਨੂੰ ਕਹਾਂਗੇ ਯਾਰ ਸਾਡੇ ਸਟੂਡੀਓ ਆਓ ਤੇ ਪੂਜਾ ਜੀ ਤੁਹਾਡੇ ਨਾਲ ਗੱਲਬਾਤ ਕਰੀਏ ਤੇ ਥੋੜ੍ਹੇ ਜਿਹਾ ਸਾਡੇ ਲਿਸਨਰਸ ਨੂੰ ਫਿਰ ਤੋਂ ਤੁਹਾਡੇ ਨਾਲ ਵੈਸੇ ਪੂਜਾ ਜੀ ਅੱਜ ਕੱਲ੍ਹ ਯਾਰ ਬੜਾ ਟ੍ਰੈਂਡ ਦੇ ਵਿੱਚ ਨੇ ਪੂਜਾ ਦੇ ਬਹੁਤ ਸੋਹਣੇ ਸੋਹਣੇ ਗਾਣੇ ਨਵੇਂ ਮੁੰਡਿਆਂ ਨਾਲ ਹੁਣ ਚੰਨੀ ਹੁਣਾਂ ਨਾਲ ਮੋਗੇ ਹੁਣਾਂ ਨਾਲ ਗਾਣੇ ਇੱਕ ਦੋ ਆਏ ਨੇ ਬੜੇ ਚੱਲੇ ਸੋ ਪੂਜਾ ਜੀ ਐਵਰਗ੍ਰੀਨ ਆਰਟਿਸਟ ਨੇ ਐਂਡ ਪੂਜਾ ਜੀ ਇਜ਼ ਡੂਇੰਗ ਗ੍ਰੇਟ ਜੋਬ ਹਜੇ ਵੀ ਸੋ ਇੱਕ ਦੋ ਨੰਬਰ ਦੇਈਏ ਤੁਹਾਨੂੰ ਪਹਿਲਾਂ ਤਾਂ ਤੁਸੀਂ ਯਾਦ ਰੱਖੋ ਨਿਊ ਹਾਈਟਸ ਕਿਚਨ ਕਿਚਨ ਤਿਆਰ ਕਰਾਓ ਆਪਣੇ ਮਨਪਸੰਦ ਦੀ ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਭਾਜੀ ਨੂੰ ਫੋਨ ਕਰੋ ਨਿਊ ਹਾਈਟਸ ਕਿਚਨ ਬਹੁਤ ਹੀ ਸੋਹਣਾ ਕੰਮ ਕਰਦੇ ਆ ਬਾਈ ਜੀ ਤੇ ਹਾਈ ਐਂਡ ਕਿਚਨ ਰੈਡੀ ਕਰਵਾਓ ਨਿਊ ਹਾਈਟਸ ਕਿਚਨ ਕੋਲੋਂ ਕੋਈ ਕਿਚਨ ਰੈਡੀ ਕਰਾਉਣੀ ਹੈ ਕਾਊਂਟਰ ਟੋਪ ਵੈਨਿਟੀਜ਼ ਬਾਰ ਨਵਾਂ ਤਿਆਰ ਕਰਾਉਣਾ ਆਪਣੇ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟਸ ਰੈਡੀ ਕਰਾਉਣੀਆਂ ਨੇ ਤਾਂ 416-859-1920 416-859-1920 ਤੇ ਯਾਦ ਰੱਖੋ ਨਿਊ ਹਾਈਟਸ ਕਿਚਨ ਤੇ ਸਾਡਾ ਨਾਂ ਲੈ ਦਿਓ ਡਿਸਕਾਊਂਟ ਵੀ ਮਿਲੂਗਾ ਤੇ ਉਹਦੇ ਨਾਲ ਨਾਲ ਤੁਸੀਂ ਸਾਡਾ ਨਾਂ ਫਿਰ ਲੈ ਦਿਓ ਤੇ ਇੱਕ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਮਿਲੂਗਾ 416-859-1920 ਚਲੋ ਕਿਚਨ ਤੁਹਾਡਾ ਬਣ ਗਿਆ ਹੁਣ ਤੁਹਾਨੂੰ ਕਿਚਨ ਲਈ ਡਾਇਨਿੰਗ ਟੇਬਲ ਚਾਹੀਦਾ ਫੈਮਿਲੀ ਰੂਮ ਲਈ ਤੁਹਾਨੂੰ ਸੋਫਾ ਸੈੱਟ ਚਾਹੀਦਾ ਬੈਡਰੂਮਾਂ ਲਈ ਬੈੱਡ ਸੈੱਟ ਚਾਹੀਦਾ ਕੱਲ ਤੋਂ ਸ਼ੁਰੂ ਹੈ ਗ੍ਰੈਂਡ ਹੋਮ ਫਰਨੀਚਰ ਦੀ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਸੇਲ ਸੇਲ ਸੇਲ ਕੱਲ ਨੂੰ ਸਵੇਰੇ ਡੋਰ ਖੁੱਲ ਜਾਣੇ ਆ ਤੇ ਸ਼ਾਮ ਨੂੰ ਕੱਲ ਨੂੰ ਅਸੀਂ ਲਾਈਵ ਔਨ ਲੋਕੇਸ਼ਨ ਵੀ ਹੋਵਾਂਗੇ ਸੋ ਗੇਟ ਰੈਡੀ ਤੇ ਸਾਡੇ ਨਾਲ ਸੁਖ ਭਾਜੀ ਜੁੜੇ ਸੁਖ ਜੀ ਵੈਲਕਮ
4: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਕੱਲ ਨੂੰ ਜਿਹੜੀ ਸੇਲ ਦੀ ਸ਼ੁਰੂਆਤ ਹੋਣ ਜਾ ਰਹੀ ਆ ਸਵੇਰੇ ਸ਼ਾਰਪ ਜਿਹੜੇ ਦਰਵਾਜ਼ੇ 11 ਵਜੇ ਓਪਨ ਹੋ ਜਾਣੇ ਨੇ ਪਰਿਵਾਰਾਂ ਵਾਸਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ ਚਾਹੇ ਬੈੱਡ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਬਹੁਤ ਸਾਰੀ ਇਨਵੈਂਟਰੀ ਜਿਹੜੀ ਹੈ ਨਵੀਂ ਭਾਜੀ ਨਵੀਂ ਸਾਡੇ ਕੋਲ ਡਿਸਪਲੇ ਤੇ ਲੱਗ ਚੁੱਕੀ ਆ ਇਨਵੈਂਟਰੀ ਨਵੀਂ ਆ ਪਰ ਪ੍ਰਾਈਜ਼ ਜਿਹੜੇ ਤੁਹਾਨੂੰ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਲੋਐਸਟ ਮਿਲਣੇ ਆ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤੇ ਮਿਲਣਾ ਸੋ ਵਿਕਟੋਰੀਆ ਗਲੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ। ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਡਿਸਕਾਊਂਟ ਤੇ ਤੋਹਫੇ ਮਿਲਣੇ ਆ। 6885 ਟੌਮਗਨ ਰੋਡ ਦੇ ਉੱਪਰ ਹੈ, 6685 ਟੌਮਗਨ ਟੌਮਗਨ ਟੌਮਗਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਜਾਣਾ। ਤੇ ਹੁਣ ਮੈਂ ਬੈਡਰੂਮ ਸੈੱਟ ਦੀ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ ਮਰਜੀ, ਹਾਂ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਮਾਡਲ ਨੰਬਰ ਵੀ ਤੁਹਾਨੂੰ ਦੱਸ ਦੇਣੇ, ਪਤਾ ਗੂਗਲ ਕਰ ਲਿਓ ਸਾਡੀ ਪ੍ਰਾਈਸ, ਟੇਲਰ ਬੈਡਰੂਮ ਸੈੱਟ। ਸੋ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਤੇ ਡਰੋਰ ਸੋਫਟ ਕਲੋਜ਼ਰ ਨੇ, ਡਰੈਸਰ ਤੇ ਥੱਲੇ ਵੀ ਐਲਈਡੀ ਲਾਈਟ, ਮਿਰਰ ਦੇ ਵਿੱਚ ਵੀ ਐਲਈਡੀ ਲਾਈਟ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਜਿਹਦੀ ਰੈਗੂਲਰ ਕੀਮਤ 3,350 ਡਾਲਰ ਸੀ। ਜਿੰਨੇ ਵੀ ਪਰਿਵਾਰ ਕੱਲ ਨੂੰ ਸਾਡੇ ਕੋਲ ਪਹੁੰਚ ਜਾਣਗੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, ਪੂਰੇ ਦਾ ਪੂਰਾ ਬੈਡਰੂਮ ਸੈੱਟ 1499 ਡਾਲਰ 1499 ਦੇ ਵਿੱਚ ਟੇਲਰ ਬੈਡਰੂਮ ਸੈੱਟ ਮਿਲੂਗਾ। ਤੇ ਨਾਲ ਤੋਹਫਾ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇ ਦਿਓ, ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਕਲੀਨ ਕਰਨ ਲਈ ਰੂਮ ਬਿਲਕੁਲ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, ਤੁਸੀਂ ਜ਼ਰੂਰ ਇੱਕ ਚੱਕਰ ਲਾਓ। 6885 ਟੌਮਗਨ ਰੋਡ, 6685 ਟੌਮਗਨ ਰੋਡ ਦੇ ਉੱਪਰ, ਡੈਰੀ ਟੌਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੌਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ। ਸੇਲ ਸੇਲ
0: ਵੈਰੀ ਗੁੱਡ, ਗੇਟ ਰੈਡੀ, ਸੇਲ ਕੱਲ ਨੂੰ ਸ਼ੁਰੂ ਹੈ ਤੇ ਡੀਲਾਂ ਤੁਹਾਨੂੰ ਮਿਲਣਗੀਆਂ ਟੌਪ ਟੌਪ ਟੌਪ ਦੀਆਂ। ਚਲੋ ਸੁਣੀਏ ਯਾਰ ਦੋ ਕੁ ਬੋਲ। ਵੀਰ ਹੋਣਾ ਨੇ ਬੜੇ ਪਿਆਰ ਨਾਲ ਕਿਹਾ ਕਿ ਨਵੀਂ ਕਾਲਜ ਗਾਣਾ ਲਾਓ, ਤੇ ਕਾਲਜ ਗਾਣਾ ਦੇਖਿਆ। ਵੀਰ ਨੂੰ ਮੈਂ ਕਿਹਾ ਸੀ ਨਾ ਵੀ ਤੁਹਾਡੇ ਲੱਭਣ ਤੋਂ ਪਹਿਲਾਂ ਅਸੀਂ ਲੱਭ ਲੈਣਾ, ਤੇ ਠਾ ਠਾ ਕਰਕੇ ਨਾਲ ਹੀ ਤੁਹਾਡੀਆਂ ਕਾਲਾਂ ਆਈਆਂ ਤੇ ਨਾਲ ਹੀ ਆਪਾਂ ਫਿਰ ਗਾਣਾ ਲੱਭ ਲਿਆ। ਸੋ ਇਹਨੂੰ ਕਹਿੰਦੇ ਆ ਇੱਕ ਕੁਇਕ ਤੇ ਫਾਸਟ ਰਿਸਪੋਂਸ ਤੁਹਾਡਾ ਸਾਰਿਆਂ ਦਾ। ਗੁਰਕਰਮ ਢੀਂਡ ਸਾਨੂੰ ਕਾਲ ਕਰ ਲਓ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ ਤਾਂ ਗੁਰਕਰਮ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦਾ ਨੰਬਰ 1 ਰੇਟ 416-876-4605 ਗੁਰਕਰਮ ਢੀਂਡ ਸਾ। ਤੇ ਉਸਦੇ ਨਾਲ ਨਾਲ ਯਾਦ ਰੱਖਣਾ ਜ਼ਰੂਰ ਤੁਸੀਂ ਸਾਰੇ ਨੇ SS ਲੋਨ ਕੇਅਰ ਵਾਲਿਆਂ ਨੂੰ। ਤੁਸੀਂ ਅਗਰ ਨਵਾਂ ਘਾਹ ਲਗਵਾਉਣਾ, ਸੋਡਿੰਗ ਕਰਾਉਣੀ ਹੈ, ਜਾਂ ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਕਿਸੇ ਨੂੰ ਹਾਇਰ ਕਰਨਾ ਵੀ ਸਾਡਾ 2 ਕੁ ਵੀਕਾਂ ਬਾਅਦ ਘਾਹ ਕੱਟ ਦਿਆ ਕਰਨ, ਤਾਂ ਯਾਦ ਰੱਖੋ ਤੁਸੀਂ ਜ਼ਰੂਰ SS ਲੋਨ ਕੇਅਰ 437-655-1984 437-655-1984 ਆ ਜਾਓ ਫਿਰ ਸੁਣਦੇ ਆ ਪੂਜਾ ਜੀ ਤੇ ਅਰਮਨਜੀਤ। ਵਾਹ ਵੀ ਵਾਹ।

0: ਨਾਲੇ ਪੂਰਾ ਨਹੀਂ, ਇਹ ਤਾਂ ਸੁਦੇਸ਼ ਕੁਮਾਰੀ ਹੈ। ਦੇਖੋ ਕਿਵੇਂ ਯਾਰ, ਲੋਕਾਂ ਨੂੰ ਪਤਾ ਹੈ ਨਹੀਂ ਵੀ ਕਿਹਦਾ ਗਾਣਾ ਲਿਖਿਆ ਹੋਇਆ। ਮਿਸ ਪੂਜਾ ਅਰਮਨਜੀਤ ਤੇ ਫੋਟੋ ਵੀ ਪੂਜਾ ਦੀ ਲਾਈ ਹੋਈ ਆ। ਇਹ ਤਾਂ ਸਾਫ ਹੀ ਹੁਣ ਦੋਨਾਂ ਦੀ ਆਵਾਜ਼ ਦੇ ਵਿੱਚ ਫਰਕ ਤਾਂ ਪਤਾ ਹੀ ਲੱਗ ਜਾਂਦਾ। ਚਲੋ ਹੁਣ ਕੀ ਕਹਿ ਸਕਦੇ, ਬੜੀ ਯਾਰ ਥੋੜ੍ਹਾ ਗਲਤ ਲੱਗਦਾ ਕਿ ਨਹੀਂ। ਜਿਹੜੇ ਆਰਟਿਸਟ ਨੇ ਗਾਇਆ ਉਹਦਾ ਕਮ ਸੇ ਕਮ ਨਾਮ ਲਿਖ ਦਿਓ। ਸੋ ਖੈਰ, ਸਟੂਡੀਓ ਦਾ ਨੰਬਰ ਆਪਣਾ 9056733337 9056733337 905-673 3373 ਤੇ ਟੀਮ ਡਾਇਮੰਡ। ਵਾਹ, ਟੀਮ ਡਾਇਮੰਡ ਦੇ ਰਵੀ ਮੈਨੀ ਸਾਹਿਬ ਤੇ ਇਹਨਾਂ ਦੀ ਟੀਮ ਪਿਛਲੇ 25 ਸਾਲਾਂ ਤੋਂ ਰੀਅਲ ਸਟੇਟ ਦੀ ਇਹ ਅਵਾਰਡ ਵਿਨਿੰਗ ਟੀਮ ਹੈ। ਇਹਨਾਂ ਕੋਲ ਬਹੁਤ ਸਾਰੀਆਂ ਪ੍ਰੋਪਰਟੀਜ਼ ਬ੍ਰੈਂਪਟਨ ਮਿਸੀਸਾਗਾ ਦੇ ਆਸ ਪਾਸ ਫੋਰ ਸੇਲ ਨੇ। ਸੋ ਤੁਸੀਂ ਯਾਦ ਰੱਖੋ, ਟੀਮ ਡਾਇਮੰਡ ਰਵੀ ਮੈਣੀ ਹਰ ਇੱਕ ਸਰਵਿਸ ਇਨ ਹਾਊਸ ਆਫਰ ਕਰਦੇ ਨੇ। ਸੋ ਟੀਮ ਡਾਇਮੰਡ ਰਵੀ ਮੈਣੀ ਦੇਖਦੇ ਆ ਕੀ ਫਿਰ ਲਿਸਟਿੰਗ ਆਈਆਂ।
1: Hello everyone, agar aapko acche price mein ghar bechna ya khareedna hai, then you know who to call. Team Diamond Ravi Mani at 416-471-4081 416-471-4081 and Team Diamond lekar aaye hai kuch amazing listings. Pehla ghar hai is a detached bungalow in Mississauga with 3 bedrooms, 4 washrooms, a car garage, 3 bedroom finished basement apartment and a separate entrance. A beautiful home in Mississauga listed for $949,000. Dusra home is a semi-detached two-story home in Brampton with 3 bedrooms, 3 washrooms, a car garage, 1 bedroom finished basement apartment and a separate entrance. A luxurious home in Brampton listed for $799,000. So for more information about these amazing properties, call Team Diamond Ravi Mani at 416-471-4081 416-471-4081. Team Diamond has the best team available for mortgage consultants, lawyers and home inspectors. Our in-house mortgage experts provide business loan financing available for first-time buyers, self-employed and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081 416-471-4081 or visit teamdiamond.ca.

0: ਜੀ
1: ਬੜੇ ਵੱਡੇ ਵੱਡੇ ਗਾਣੇ ਸੁਦੇਸ਼ ਕੁਮਾਰੀ ਜੀ ਨੇ ਗਾਏ ਆ। ਤੁਸੀਂ ਦੇਖੋ ਪਰ ਹੁਣ ਫੀਮੇਲ ਆਰਟਿਸਟ ਦੇ ਵਿੱਚ ਪਹਿਲਾਂ ਪਹਿਲਾਂ ਬੈਕਗਰਾਉਂਡ ਵੋਕਲ ਜ਼ਿਆਦਾ ਹੁੰਦੀ ਸੀ, ਹੁਣ ਦੇਖੋ ਫੀਮੇਲ ਆਰਟਿਸਟ ਦੀ ਵੀ ਬਹੁਤ ਜ਼ਿਆਦਾ ਟੌਰ ਹੈ, ਨਵੀਆਂ ਕੁੜੀਆਂ ਬਹੁਤ ਵਧੀਆ ਕੰਮ ਕਰ ਰਹੀਆਂ।
0: ਪੂਰੀ ਪੂਰੀ ਵੀਡੀਓ ਯੁੱਗ ਆ ਗਿਆ ਜੀ।
1: ਹਾਂ ਨਹੀਂ ਹੁਣ ਤਾਂ ਜਿਹੜੀਆਂ ਸਾਡੀਆਂ ਫੀਮੇਲ ਆਰਟਿਸਟ ਨੇ, ਜੈਸਮਿਨ ਸੈਂਡਲੈਸ ਦੇਖ ਲਓ, ਨਿਮਰਤ ਖਹਿਰਾ ਦੇਖ ਲਓ, ਬਹੁਤ ਵੱਡੀਆਂ ਵੱਡੀਆਂ ਸਕਰੀਨਾਂ ਤੇ ਆ ਰਹੀਆਂ ਹੁਣ। ਮੌਸਮ ਖਰਾਬ ਹੈ, ਸੱਜ ਕੇ ਨਾ ਨਿਕਲੋ ਸੋਹਣੇ,
0: ਨਿਕਲੋ ਸੋਹਣੇ, ਦੇਖੋ ਤਾਂ ਭੰਗੜਾ ਪੈਂਦਾ ਫਿਰ
1: ਕਿਆ ਬਾਤ ਹੈ।
0: ਸਹੀ ਤੰਦ ਛੇੜੀ ਨੀ ਹਜੇ, ਮੈਂ ਕਿਹਾ ਬਈ ਜੂਨੀਅਰ ਫਰਾਈਡੇ
1: ਕੋਈ ਨਾ, ਛੇੜ ਦਿੰਦੇ ਚੱਕਰੀ ਕੋਈ ਨੀ। ਹਜੇ ਤਾਂ ਪਹਿਲੀ ਗੇਅਰ ਪਈ ਆ, ਬਾਕੀ ਗੇਅਰਾਂ ਬਾਕੀ ਹਜੇ ਪੈਣੀਆਂ ਨੇ।

0: locations in GTA. For more information, visit rajdhanisweets.ca.
1: Haji 2825. Ji bhai ji.
2: Haji Nabi Sat Sri Akal ji.
1: Kiven ho?
2: Hai badhiya badhiya. Kya baat hai?
1: Ki ho gaya?
2: Main kya badhe badhiya bhaiyo ne gana apne keh ke gaya laun layi.
1: Haan bhaiyo ne rang ban gaye hain.
2: ਹਾਂ ਰੰਗ ਬਣ ਗਏ ਤੇ ਮਤਲਬ ਇਧਰਲੇ ਪਾਸੇ ਨੂੰ ਹੋਜੂਗਾ ਜਗਾਡਮੈਂਟ ਤੇ ਸ਼ੁਰੂ ਕਰ ਦਿਓ ਤੇ ਬਹੁਤ ਵਧੀਆ ਸ਼ਾਮ ਸੰਧੂਰੀ ਹੋਜੂਗੀ
1: ਸ਼ਾਮ ਵੈਸੇ ਅੱਜ ਥੋੜੀ ਜੀ ਹੈ ਠੰਡੀ ਗਰਮ ਕਰ ਦਈਏ ਪੂਰੀ ਕਿ ਨਹੀਂ
2: ਯਾ
1: ਕੀ ਕਿਵੇਂ ਤੁਸੀਂ ਕਿਵੇਂ ਸ਼ਾਮ ਨੂੰ ਮਨਾ ਰਹੇ ਹੋ
2: ਮੈਂ ਤਾਂ ਕੁਛ ਨੀ ਕੰਮ ਤੋਂ ਆਇਆ ਆਪਣੇ ਯਾਰਡ ਨੂੰ ਜਾ ਰਿਹਾ ਹੁਣ ਟ੍ਰੇਲਰ ਖੜਾ ਕਰਨਾ ਨਾ
1: ਅੱਛਾ
2: ਤੇ ਜਾਵਾਂਗੇ ਘਰ ਫਿਰ ਜਾ ਕੇ ਨਹਾਵਾਂ ਨਹਾਵਾਂਗੇ ਜਿੱਦਾਂ ਵੀ ਆ
1: ਹਾਂ ਤੇ ਫਿਰ ਜ਼ਿੰਦਗੀ ਚ ਥੋੜੇ ਜਿਹਾ ਫਨ ਸ਼ਨ ਵੀ ਕਰ ਲਿਆ ਕਰੋ ਹੋਰ ਸੁਣਾਓ ਤੁਸੀਂ ਹੁਕਮ ਕਰੋ ਕੋਈ ਖੁਸ਼ ਰਹੋ ਐਂਡ ਅੱਜ ਪੰਜਾਬ ਵਾਲਿਆਂ ਨੇ ਫੇਰ ਯਾਰ ਹੁਣ ਕੀ ਕਹੀਏ ਬਹੁਤ ਗਲਤ ਗੱਲ ਹੈ ਜੋ ਕਰ ਰਹੇ ਆ ਬਸ ਹਾਰੀ ਜਾਂਦੇ ਆ ਤੇ ਅੱਜ ਮੁੰਬਈ ਨੂੰ ਹਾਰ ਗਏ ਮੈਨੂੰ ਅੱਜ ਦੋ ਚਾਰ ਮੈਸੇਜ ਆਏ ਕਿ ਭਾਜੀ ਦੇਖੋ ਆਪਣੇ ਬੰਦਿਆਂ ਨੇ ਕੀ ਕਰਤਾ ਅਸੀਂ ਵੀ ਕੀ ਕਰੀਏ ਯਾਰ ਚਲੋ ਮਰਜ਼ੀ ਹੈ ਨਾ ਜੀ 2865 ਹਾਂਜੀ ਬਾਈ ਜੀ
3: ਕੀ ਹਾਲ ਹੈ ਜੀ
1: ਵਧੀਆ ਕਿਵੇਂ ਹੋ
3: ਬਾਈ ਦੇ ਹਾਂਜੀ ਵਧੀਆ ਠੀਕ ਹੈ ਮੈਂ ਬਾਈ ਕੁਲਦੀਪ ਦੀ ਆਵਾਜ਼ ਤੋਂ ਦੂਰੋਂ ਪਤਾ ਲੱਗ ਜਾਂਦਾ
1: ਹਾਂ ਵੱਜਦਾ ਹੁਣ ਦੇਖੋ ਤੁਸੀਂ ਇੰਨੇ ਚਿਰ ਤੋਂ ਸੁਣ ਰਹੇ ਹੋ ਸਾਰਿਆਂ ਦੀਆਂ ਪਛਾਣ ਤਾਂ ਲੈਣੇ ਹੀ ਹੋ ਫਿਰ
3: ਹਾਂਜੀ ਪਛਾਣ ਤਾਂ ਲੈਣੇ ਬਾਕੀ ਰੰਗ ਬੰਨਤੇ ਪੂਰੇ ਬਾਈ ਜੀ ਨੇ ਬਾਕੀ ਮੈਚ ਪੂਰੇ ਨੇ ਬਹੁਤ ਗੀਤ ਗਾਏ ਬਾਈ ਮੁੰਡਾ ਨਾ ਭਲਕਾ ਭਗਤੇ ਭਾਈ ਭਗਤੇ ਦਾ ਮੁੰਡਾ
1: ਕਿਹੜਾ
3: ਉਹ ਸਿੰਗਰ ਜਿਹੜਾ ਮੁੰਡਾ ਗੀਤ ਲਿਖਦਾ ਮੁੰਡਾ
1: ਗੀਤ
3: ਭਾਈ
1: ਭਗਤੇ ਕਿਹੜਾ ਮੁੰਡਾ ਨਾਂ ਤਾਂ ਦੱਸੋ
3: ਪੂਰੀ ਨਾ ਕੀ ਨਾਂ ਲਾਸਟ ਪੂਰੀ ਦਾ ਮੁੰਡੇ ਦਾ ਨਾਂ ਲਾਸਟ ਨੇਮ ਭਗਤੇ ਭਾਈ ਭਗਤਾ ਭਾਈ ਕਾ ਉਹਦੇ ਪਿੰਡ ਦਾ ਮੁੰਡਾ ਗੀਤ ਲਿਖਦਾ ਨਾ
1: ਭਗਤਾ ਭਾਈ ਕਾ ਮੈਨੂੰ ਪਿੰਡ ਦਾ ਤਾਂ ਚਲੋ ਪਤਾ ਪਰ ਜਿਹੜੇ ਤੁਸੀਂ ਬੰਦੇ ਕਿਹੜੀ ਦੀ ਗੱਲ ਕਰ ਰਹੇ ਹੋ ਨਹੀਂ ਮੈਨੂੰ ਨਾਂ
3: ਲਾਸਟ ਨਾਂ ਪੂਰੀ ਉਹਦਾ
1: ਪੂਰੀ
3: ਹਾਂਜੀ
1: ਮਿਸ ਪੂਜਾ ਕਾਫੀ ਗਾਏ ਨੇ ਆਪਣੇ ਮਿਸ ਪੂਜਾ ਨੇ ਬਾਈ ਅੱਛਾ ਵੀ ਉਹ ਲਿਖਦਾ ਸੀ ਗਾਣੇ
3: ਹਾਂਜੀ ਇਹ ਹੋਰ

0: ਬਠਿੰਡੇ ਦੇ ਨਾਲ ਗਾਉਂਦੀ ਕੁੜੀ
1: ਬਹੁਤ ਵਧੀਆ। ਕਰਮਜੀਤ ਪੁਰੀ?
0: ਹਾਂਜੀ ਉਹੀ, ਹਾਂਜੀ ਹਾਂ ਉਹੀ।
1: ਮੈਂ ਕਿਹਾ ਤੁਸੀਂ ਕਹਿੰਦੇ ਵੀ ਕੋਈ ਉਹ ਗਾਉਂਦਾ ਸੀਗਾ, ਉਹ ਰਾਈਟਰ ਸੀ?
0: ਨਹੀਂ ਨਹੀਂ ਰਾਈਟਰ ਜੀ, ਹਾਂ ਗੀਤ ਲਿਖਦਾ ਸੀ। ਹਾਂਜੀ
1: ਗੀਤ ਲਿਖਦਾ ਸੀ ਭਗਤ ਭਾਈ ਕਾ, ਠੀਕ ਆ।
0: ਹਾਂਜੀ ਮਸ਼ਹੂਰ ਬਹੁਤ ਪੂਰਾ ਜੀ ਸਾਡੇ ਆਪਣੇ ਨੇੜੇ ਹੀ ਉੱਥੇ।
1: ਮੈਂ ਉਸ ਪਿੰਡ ਚ ਗਿਆ ਬਹੁਤ ਜ਼ਿਆਦਾ ਆ।
0: ਨਹੀਂ ਜੀ ਉਹ ਤਾਂ ਭੂਤਾਂ ਦਾ ਖੂਹ ਵੀ ਉੱਥੇ ਜੀ।
1: ਅੱਛਾ ਹੈਗਾ? ਉੱਥੇ ਸਾਡੇ ਕੁਝ ਰਿਸ਼ਤੇਦਾਰ ਨੇ, ਮੈਂ ਉੱਥੇ ਕਾਫੀ ਵਾਰ ਗਿਆ।
0: ਹਾਂਜੀ ਹਾਂਜੀ ਕੋਈ ਨੀ, ਪੇਸ਼ਾ ਸੁਣਦੇ ਹਾਂ ਬਾਈ ਜੀ।
1: ਚਲੋ ਸੁਣੋ, ਇੰਜੋਏ ਕਰੋ। ਥੈਂਕ ਯੂ ਬਾਈ ਜੀ। 6500 ਹੈਲੋ।
2: ਹਾਂਜੀ ਨਵੀ ਭਾਈ ਕੀ ਹਾਲ ਹੈ?
1: ਵਧੀਆ ਜੀ, ਕਿਵੇਂ ਹੋ?
2: ਕਰਮਜੀਤ ਪੁਰੀ ਹੈ ਬਾਈ ਰਾਈਟਰ ਦਾ ਨਾਮ।
1: ਅੱਛਾ ਰਾਈਟਰ ਸੀ? ਨਹੀਂ ਮੈਂ ਉਹ ਮੈਨੂੰ ਭੁਲੇਖੇ ਚ ਪਾ ਗਏ। ਮੈਂ ਕਿਹਾ ਉਹ ਕਹਿੰਦੇ ਵੀ ਉਹ ਕੋਈ ਗਾਉਂਦਾ ਸੀਗਾ ਪੂਜਾ ਨਾਲ।
2: ਨਹੀਂ ਨਹੀਂ ਨਹੀਂ ਨਹੀਂ ਨਹੀਂ, ਲਿਖਦਾ ਉਹ ਕਰਮਜੀਤ ਪੁਰੀ ਹੈ ਨਾ ਭਗਤ ਭਾਈ ਦਾ, ਡਿਊਟ ਬਹੁਤ ਲਿਖਿਆ ਉਹ ਬਾਈ ਨੇ ਕਰਮਜੀਤ ਪੁਰੀ।
1: ਅੱਛਾ ਕੀ ਉਹਨਾਂ ਨੇ ਪੂਜਾ ਹੋਣ ਲਈ ਬਹੁਤ ਡਿਊਟ ਲਿਖਿਆ?
2: ਸਾਰਿਆਂ ਲਈ ਭਾਜੀ, ਵੈਸੇ ਮਿਸ ਪੂਜਾ ਨੇ ਚਲੋ ਜਿਆਦਾ ਗਾਏ ਹੈ ਡਿਊਟ, ਤੇ ਉਹ ਡਿਊਟ ਚ ਜਿਆਦਾ ਫੇਮਸ ਹੈ ਭਗਤ ਦਾ। ਮੈਂ ਭਗਤ ਜੋਬ ਕੀਤੀ ਬੈਂਕ ਚ।
1: ਅੱਛਾ ਤੁਸੀਂ ਜੋਬ ਕੀਤੀ,
2: ਮੈਨੂੰ ਪਤਾ ਸੀ। ਉਹ ਜਿਹੜਾ ਉਹ ਖੂਹ ਵੀ ਉੱਥੇ ਹੈਗਾ ਭਾਜੀ, ਉੱਥੇ ਨਾ SGPC ਦਾ ਹੀ ਗੁਰਦੁਆਰਾ ਸਾਹਿਬ ਹੈ, ਉੱਥੇ ਉਹ ਖੂਹ ਕਹਿੰਦੇ ਉਹ ਭੂਤਾਂ ਵਾਲਾ ਖੂਹ। ਤਾਂ ਇੱਦਾਂ ਵੀ ਪਤਾ ਨੀ ਉਹ ਬਣਾਉਂਦੇ ਸੀ ਤੇ ਭੂਤਾਂ ਇੱਟਾਂ ਲੈ ਜਾਂਦੀਆਂ ਸੀ ਕੋਈ, ਫਿਰ ਬਾਬਾ ਜੀ ਨੇ ਕੋਈ ਬਚਨ ਕੀਤਾ, ਕੋਈ ਐਸੀ ਸਟੋਰੀ ਹੈਗੀ ਆ ਉਹਦੀ।
1: ਪਤਾ ਨੀ ਕਿੱਥੋਂ ਕੌਣ ਸਟੋਰੀਆਂ ਬਣਾ ਲੈਂਦਾ। ਹੁਣ ਭੂਤਾਂ ਕੀ ਨੇ ਦੇਖੀਆਂ ਤੁਸੀਂ? ਤੁਸੀਂ ਕਦੇ ਭੂਤ ਦੇਖੀ ਆ ਜ਼ਿੰਦਗੀ ਚ? ਛੋਟੇ ਹੁੰਦੇ ਸੀ ਅਸੀਂ ਘਰਾਂ ਇੱਥੇ ਗਏ, ਭੂਤ ਦੇਖੇ ਮੈਂ ਕਿਵੇਂ ਬਣਾ ਲੈਂਦੇ ਕਹਾਣੀਆਂ ਲੋਕ।
2: ਇਹ ਭਾਜੀ ਬਸ ਆਈ ਹੈ ਕਿ ਹੁਣ ਤਾਂ ਚਲੋ ਅੱਜ ਕੱਲ ਦੀ ਜਨਰੇਸ਼ਨ ਤਾਂ ਬਹੁਤ ਘੱਟ ਬਿਲੀਵ ਕਰਦੀ ਹੈ।
1: ਬਿਲਕੁਲ,
2: ਪਹਿਲਾਂ ਹੁੰਦਾ ਸੀਗਾ ਆਹ ਚੀਜ਼ਾਂ।
1: ਹੁਣ ਦੇਖੋ ਖੂਹ ਖੂਹ ਦਾ ਨਾਂ ਹੀ ਰੱਖਦਾ ਭੂਤਾਂ ਵਾਲਾ ਖੂਹ ਹੈ, ਭੂਤਾਂ ਕੇ ਇੱਟਾ ਚੱਕ ਲਈਏ, ਇਹ ਕਰਦਾ ਵੋ ਕਰਦਾ। ਹੁਣ ਉਹਨਾਂ ਨੇ ਕੀ, ਉਹਨਾਂ ਨੇ ਕੀ ਕਰਨੀ, ਇੱਟਾ ਕਿਸੇ ਹੋਰ ਨੇ ਚੋਰੀ ਕਰ ਲਈ ਹੋਣਗੀਆਂ।
2: ਸਹੀ ਗੱਲ ਹੈ।
1: ਤੁਸੀਂ ਇਹ ਮੈਨੂੰ ਦੱਸੋ ਪੁਰੀ ਸਾਹਿਬ ਦਾ ਕਿਹੜਾ ਲਿਖਿਆ ਗੀਤ ਮਸ਼ਹੂਰ ਆ?
2: ਮੈਨੂੰ ਲੱਗਦਾ ਭਾਜੀ ਸ਼ਾਇਦ ਉਹ ਝੋਨਾ ਗਾਣਾ ਵੀ ਸ਼ਾਇਦ ਮੈਨੂੰ ਲੱਗਦਾ ਉਹਨਾਂ ਨੇ ਲਿਖਿਆ, ਕਨਫਰਮ ਨੀ ਵੀ ਪਾਣੀ ਲਾਉਣ ਬਹਾਨੇ ਨੀ ਤੂੰ ਆ ਜੀ ਮੋਟਰ ਪਤਨੀਆਂ ਜੀ ਕੁਛ ਕਰਕੇ ਆ ਸਾਰੇ ਗਾਣੇ ਜੇ ਉਹਨਾਂ ਦੇ ਲਿਖੇ ਹੋਏ ਆ।
1: ਦੱਸਣੇ ਚਾਹੀਦੇ ਆ ਜਿਹੜੇ ਲੋਕਾਂ ਨੇ ਏਡੇ ਮਸ਼ਹੂਰ ਗੀਤ ਲਿਖੇ, ਕੋਈ ਨਾਂ ਹੀ ਨੀ ਲੈਂਦਾ ਉਹਨਾਂ ਦਾ।
2: ਨਹੀਂ ਉਹਨੇ ਤਾਂ ਬਹੁਤ ਲਿਖਿਆ ਭਾਜੀ, ਬਹੁਤ ਫੇਮਸ ਸੀ, ਫੇਮਸ ਸੀ ਉਹਨੇ ਕੀਤਾ ਸੀ।
1: ਅੱਛਾ ਕਿਆ ਬਾਤ ਹੈ, ਚਲੋ ਲਾਉਣੇ ਆ ਜ਼ਰੂਰ। ਕਾਫੀ ਉਹਨਾਂ ਦੇ ਮਾਮਾ ਜੀ ਲੱਗਦੇ, ਉਹ ਵੀ ਭਗਤ ਭਾਈ ਕਰਕੇ ਨੇ।
2: ਕਿਉਂਕਿ ਹਰਭਜਨ ਮਾਨ ਸਾਹਿਬ ਦਾ ਵੀ ਪਿੰਡ ਕੋਈ ਬਾਹਲਾ ਦੂਰ ਨੀ, ਮਲੁਕੇ ਤੋਂ ਗਾ ਖੇਮੂਆਣਾ ਨੇੜੇ ਹੀ ਆ ਭਾਜੀ ਸਾਰੇ।
1: ਹਾਂਜੀ ਨੇੜੇ ਹੀ ਆ ਖੇਮੂਆਣਾ ਤੇ ਭਗਤ ਭਾਈ ਕਾ ਵੀ ਬਿਲਕੁਲ ਨਾਲ ਹੀ ਆ। ਲੌਂਗ ਵੀਕਐਂਡ ਤੇ ਪੀਜ਼ਾ ਖਾਣਾ, 100% ਪਿਓਰ ਵੈਜੀਟੇਰੀਅਨ ਪੀਜ਼ਾ, ਮਿਸਟਰ ਸਿੰਘ ਪੀਜ਼ਾ। ਮਿਸਟਰ ਸਿੰਘ ਪੀਜ਼ੇ ਤੇ ਜਾਓ ਤੇ 2 ਲਾਰਜ ਪੀਜ਼ੇ, 4-4 ਟੋਪਿੰਗ, 4 ਡਿਪਿੰਗ ਸੌਸ ਤੇ 2 ਲੀਟਰ ਕੋਕ ਫ੍ਰੀ, ਸਾਰਾ ਕੁਝ ਸਿਰਫ $40 ਚ। ਮਿਸਟਰ ਸਿੰਘ ਪੀਜ਼ਾ 905-504-000 905-504-000 9055-500-4000 ਮਿਸਟਰ ਸਿੰਘ ਪੀਜ਼ਾ 1236 ਹੈਲੋ।
3: ਹਾਂਜੀ ਕੀ ਹਾਲ ਹੈ
1: ਵੀਰੇ? ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਵਧੀਆ ਵਧੀਆ, ਹੋਰ ਠੀਕ ਠਾਕ
1: ਹੋ? ਬਹੁਤ ਵਧੀਆ ਜੀ, ਬੱਲੇ ਬੱਲੇ ਆ।
3: ਉਹ ਆਪਣਾ ਮੇਰੇ ਨਾਨਕੇ ਜੀ ਉੱਥੇ ਭਗਤੇ ਦੇ ਕੋਲੇ ਨਾਲ ਹੀ ਘਲੀਆਂ ਪਿੰਡ ਆ ਜੀ, ਉਹ ਭਗਤੇ ਉਹ ਸਟੋਰੀ ਇਹ ਸੀਗੀ ਵੀ ਜਿਹੜਾ ਖੂਹ ਪੱਟਿਆ ਸੀਗਾ ਬੰਦਿਆਂ ਨੇ ਤੇ ਉਹ ਦਿਨੇ ਦੇਖਿਆ ਤਾਂ ਦਿਨੇ ਤਾਂ ਉਹ ਸਹੀ ਸੀਗਾ, ਉਹ ਰਾਤੇ ਰਾਤ ਚਿਣਿਆ ਗਿਆ ਇੱਟਾਂ ਨਾਲ, ਫਿਰ ਉਹਨੂੰ ਭੂਤਾਂ ਦਾ ਖੂਹ ਕਹਿਣ ਲੱਗ ਗਏ ਵੀ ਭੂਤਾਂ ਨੇ ਰਾਤੇ ਰਾਤ ਚਿਣਤਾ।
1: ਅੱਛਾ ਭੂਤਾਂ ਨੇ ਚਿਣਤਾ ਹੈ?
3: ਹਾਂਜੀ ਐਂ ਕਹਿੰਦੇ, ਬਸ ਉਹ ਆਹ ਸਟੋਰੀ ਬਣਾਈ ਹੋਈ
1: ਆ। ਭੂਤਾਂ ਫਿਰ ਬਾਅਦ ਚੋਂ ਕਿੱਥੇ ਚਲੀ ਗਈਆਂ ਭੂਤਾਂ? ਉਹ ਸੁਣੀ ਕੋਈ ਗੱਲ? ਇੱਥੇ ਲੋਕ ਕੰਮਾਂ ਕਾਰਾਂ ਜਿੰਨੇ ਬਿਜ਼ੀ ਨੇ, ਟਾਈਮ ਹੀ ਹੈ ਨੀ ਗਾ ਸਟੋਰੀਆਂ ਬਣਾਉਣ ਦਾ। ਠੀਕ ਹੈ ਗੱਲ ਤੁਹਾਡੀ ਬਿਲਕੁਲ ਸਹੀ ਹੈ। ਇੱਥੇ ਤਾਂ ਯਾਰ ਬੰਦਾ ਉਹੀ ਨੀ, ਬੰਦੇ ਨੂੰ ਨੀਂਦ ਨੀ ਹੁੰਦੀ। ਸਹੀ ਗੱਲ ਹੈ, ਸਾਰੇ ਭੂਤ ਭੂਤ ਬੜੀ ਫਿਰਦੇ ਆ। 4790 ਹਾਂਜੀ
4: ਹਾਂਜੀ ਹਾਂਜੀ ਮੈਂ ਗਿਆ ਮੈਂ ਉੱਥੇ ਘਰ ਉੱਥੇ ਨਾਲ ਬਣਿਆ ਹੋਇਆ
1: ਠੀਕ ਹੈ
4: ਤੇ ਉੱਥੇ ਆਂਦੇ ਕੋਈ ਸੁੱਖ ਸੁੱਖ ਲੋ ਤਾਂ ਪੂਰੀ ਹੋ ਜਾਂਦੀ ਏਦਾਂ
1: ਕਿਆ ਬਾਤ ਹੈ
4: ਮੈਂ ਸੁਣਿਆ ਉੱਥੇ
1: ਇਹ ਵੀ ਗੱਲਾਂ। ਹੁਣ ਚਲੋ ਮੈਂ ਨਾ ਆਪਾਂ ਕਿਸੇ ਜਗ੍ਹਾ ਨੂੰ ਨੀ ਕੁਝ ਕਹਿ ਸਕਦੇ, ਦੇਖੋ ਆਪਾਂ ਕੋਈ ਵੀ ਧਾਰਮਿਕ ਗੱਲ ਉਹਦੇ ਵਿੱਚ ਆਪਾਂ ਕਦੇ ਪੈਂਦੇ ਨੀ, ਬਟ ਹੁਣ ਸੁੱਖ ਸੁੱਖ ਲੋ ਨਹੀਂ ਤਾਂ ਯਾਰ ਚਲੋ ਮੈਂ ਨੀ ਕਹਿੰਦਾ ਇਹ ਚੀਜ਼ਾਂ ਵਰਕ ਨਹੀਂ ਕਰਦੀਆਂ, ਪਰ ਦੁਨੀਆਂ ਭਰ ਤੋਂ ਫਿਰ ਲੋਕ ਜਾਂਦੇ ਸੁੱਖ ਸੁੱਖ।
4: ਮੈਂ ਵੀ ਨੀ ਮੰਨਦਾ ਇਹਨਾਂ ਚੀਜ਼ਾਂ ਨੂੰ, ਜਿਵੇਂ ਨਾ ਆਪਣੇ ਨਾ ਮੇਰਾ ਆਪਣਾ ਖੇਤ ਨਾ ਸਿਵਿਆਂ ਦੇ ਨਾਲ ਹੀ ਆ ਇੰਡੀਆ ਬੈਕ ਹੋਮ ਤੇ ਮੈਂ ਆਪਣੀ ਵਾਰੀ ਵੀ ਰਾਤ ਨੂੰ 12:30 ਹੁੰਦੀ ਸੀਗੀ ਤੇ ਮੈਨੂੰ ਉੱਥੇ ਨਾ ਨਾਲ ਦੇ ਗਵਾਂਢੀਆਂ ਨੇ ਮੈਨੂੰ ਬੜਾ ਡਰਾਉਣਾ ਵੀ ਯਾਰ ਇੱਥੇ ਨਾ ਲੱਭ ਰਹੀ ਤਾਂ ਐਂ ਕਰਕੇ ਹੁੰਦਾ ਕੁਛ ਰਾਤ ਨੂੰ ਤੇ ਕੋਈ ਹੈਗੀ ਆ ਕੋਈ ਚੀਜ਼ ਤੇ ਉਹ ਨਾ ਜਿਵੇਂ ਆਪਣੇ ਨਰਮਾ ਨੁਰਮਾ ਹੁੰਦਾ ਸੀ ਪਹਿਲਾਂ ਜ਼ਿਆਦਾ ਉੱਧਰ ਤੇ ਆ ਯਾਰ ਨਰਮੇ ਚ ਵਾਜਾਂ ਹੁੰਦੀਆਂ ਉਹ ਮੈਨੂੰ ਬੜਾ ਡਰਾਉਣਾ ਤੇ ਮੈਂ ਕਿਹਾ ਵੀ ਜਿੱਦਣ ਮੈਨੂੰ ਮਿਲ ਗਈ ਉਹ ਚੀਜ਼ ਤੇ ਮੈਂ ਯਕੀਨ ਕਰ ਲੂ ਤੇਰੀ ਗੱਲ ਤੇ ਮੈਂ ਦੱਸ ਦੂ ਆਪ ਖੁਦ ਵੀ ਹਾਂ ਵੀ ਇਹ ਸਹੀ ਗੱਲ ਆ ਤੇਰੀ ਤੇ ਉਹ ਮੈਨੂੰ ਐਂ ਬਸ ਕਰੀ ਜਾਇਆ ਕਰੇ ਵੀ ਉਹ ਸਿਵੇਂ ਕੁੜੀ ਖੇਤ ਕਰਕੇ ਜਿਵੇਂ ਮੈਨੂੰ ਡਰਾਉਂਦਾ ਸੀਗਾ ਵੀ ਇਹਨੇ ਜਾਣਾ ਨੀ ਪਾਣੀ ਲਾਉਣ ਤੇ ਆਪਾਂ ਕਿੱਥੇ ਡਰਦੇ ਆ ਨਾਲੇ ਜੇ ਮੈਂ ਕਿਹਾ ਮੈਂ ਜਦੋਂ ਦੇਖ ਲਿਆ ਫਿਰ ਮੈਨੂੰ ਯਕੀਨ ਵੀ ਆਜੂਗਾ
1: ਤੇ
4: ਫਿਰ ਆਪਾਂ ਦੱਸ ਦਾਂਗੇ ਮੈਂ ਤੈਨੂੰ ਦੱਸ ਦੂੰਗਾ ਵੀ ਹਾਂ ਸਹੀ ਗੱਲ
1: ਤੁਸੀਂ ਫਿਰ ਕਦੇ ਦੇਖਿਆ ਦੁਖਿਆ ਇਹ ਨਹੀਂ
4: ਨਾ ਨਾ ਵੀਰੇ ਮੈਂ 32 ਸਾਲਾਂ ਦਾ ਹੋ ਗਿਆ ਮੈਂ ਅੱਜ ਤੀਕਰ ਇਹ ਚੀਜ਼ ਨੀ ਦੇਖੀ ਕਦੇ ਵੀ ਨੀ ਕੋਈ ਇੰਸੀਡੈਂਟ ਨੀ ਹੋਇਆ ਮੇਰੇ ਨਾਲ ਇਹੋ ਜਿਹਾ ਬਾਬੇ ਦੀ ਕਿਰਪਾ ਇਦੂ ਗੱਲੋਂ ਤੇ ਉਹ ਸੁਣੀਆਂ ਬਹੁਤ ਗੱਲਾਂ ਲੋਕਾਂ ਤੋਂ ਐਂ ਹੋ ਜਾਂਦਾ ਐਂ ਹੋ ਜਾਂਦਾ ਪਰ ਹੋਇਆ ਨੀ ਆਪਣੇ ਨਾਲ ਤਾਂ ਕਦੇ ਵੀ ਇੱਕ ਨਾ ਨੀ ਵੀਰੇ ਮੈਂ ਉਹ ਕਹਿਣਾ ਸੀਗਾ ਮੈਂ ਟੇਬਲ ਲੈਣਾ ਸੈਂਟਰ ਟੇਬਲ
1: ਤੇ
4: ਵੈਸੇ ਤਾਂ ਮੈਂ ਸੋਫੇ ਲੈ ਕੇ ਆਇਆ ਵੀਰੇ ਤੋਂ ਸੁੱਖ ਵੀਰੇ ਤੋਂ ਹੋ ਗਏ 3-4 ਮਹੀਨੇ ਤੇ ਮੈਂ ਟੇਬਲ ਵੀ ਲੈਣਾ ਸੀਗਾ ਫਿਰ ਮੈਂ ਕਿਹਾ ਚੱਲ ਕੱਲ ਨੂੰ ਚੱਕ ਲੈਂਦੇ ਹਾਂ ਤੇ ਵਿਕਟੋਰੀਆ ਦਾ ਆਪਣੇ ਉੱਥੇ ਉਹ ਹੈਗਾ
1: ਕਿੱਦਾਂ ਦਾ ਤੁਸੀਂ ਟੇਬਲ ਲੈਣਾ ਹੈਗਾ
4: ਟੇਬਲ ਉੱਥੇ ਫਿਰ ਦੇਖ ਲਾਂਗੇ ਇੱਕ ਨਾ ਐਕਚੁਅਲੀ ਨਾ ਆਪਣੇ ਮਤਲਬ ਭਤੀਜਾ ਛੋਟਾ ਵਾਲਾ ਉਹਦਾ ਨਾ ਮਤਲਬ ਆਪਾਂ ਗੋਲ ਲੈਣਾ ਰਾਊਂਡ ਟੇਬਲ ਲੈਣਾ ਚੌਰਸ ਜਿਹਾ ਨਹੀਂ ਲੈਣਾ ਵੀ ਚੁੰਡਾਂ ਵੱਜਦੀਆਂ ਉਹਦੇ ਫਿਰ
1: ਕੋਈ ਨਾ ਇੱਕ ਸੈਕਿੰਡ ਹੋਲਡ ਕਰੋ ਦਵਾਜ਼ ਨੇ ਇੱਕ ਸੈਕਿੰਡ ਹੋਲਡ ਕਰੋ ਹਰਮਨ ਮੈਂ ਤੁਹਾਨੂੰ ਇੱਕ ਸੈਕਿੰਡ ਦੇ ਵਿੱਚ ਕਾਲ ਕਰਦਾ ਬਾਈ ਦਾ ਮੈਂ ਹੱਲ ਕਰਕੇ ਦਵਾਂ ਤੇ ਬਾਈ ਹੁਣ ਨੇ ਟੇਬਲ ਲੈਣਾ ਤੁਹਾਨੂੰ ਹੁਣੇ ਦਵਾਜ਼ ਨੇ ਇੱਕ ਸੋਰੀ ਉਹ ਮੈਂ ਤਾਂ ਵੀਡੀਓ ਕਾਲ ਕਰ ਲਈ ਤੇ ਹੁਣ ਟੇਬਲ ਲੈਣਾ ਕੋਈ ਨਾ ਵਧੀਆ ਤੁਸੀਂ ਇਹਨਾਂ ਤੋਂ ਸੋਫੇ ਵੀ ਲੈ ਕੇ ਆਏ ਸੀ ਭਾਜੀ ਹੁਣਾਂ ਕੋਲੋਂ
4: ਹਾਂਜੀ ਹਾਂਜੀ ਸੋਫੇ ਲੈ ਕੇ ਆਏ ਸੀ ਹੋ ਗਏ 3-4 ਮਹੀਨੇ
1: 3-4 ਮਹੀਨੇ ਹੋ ਗਏ ਸੁੱਖ ਭਾਜੀ ਸਾਡੇ ਨਾਲ ਇੱਕ ਬਾਈ ਜੀ ਜੁੜੇ ਆ 3-4 ਮਹੀਨੇ ਪਹਿਲਾਂ ਉਹ ਤੁਹਾਡੇ ਤੋਂ ਸੋਫੇ ਲੈ ਕੇ ਗਏ ਸੀ ਆਪਣੇ ਪ੍ਰੋਗਰਾਮ ਰਾਹੀਂ ਤੇ ਹੁਣ ਕਹਿੰਦੇ ਕਿ ਨਵੀਂ ਸਾਨੂੰ ਇੱਕ ਚੌਰਸ ਸਰਕਲ ਟੇਬਲ ਚਾਹੀਦਾ ਰੂਮ ਲਈ ਠੀਕ ਹੈ
5: ਡਨ ਹੋ ਗਿਆ ਨਵੀ ਬਾਈ ਜੀ ਕਾਫੀ ਟੇਬਲ ਚਾਹੀਦਾ ਜੀ
1: ਬਾਈ ਜੀ ਕਾਫੀ ਟੇਬਲ ਚਾਹੀਦਾ
4: ਹਾਂਜੀ ਜਿਹੜਾ ਸੋਫੇ ਦੇ ਅੱਗੇ ਹੁੰਦਾ ਸੈਂਟਰ ਟੇਬਲ ਕਹਿੰਦੇ ਕਿ ਕਾਫੀ ਟੇਬਲ
5: ਬਿਲਕੁਲ ਬਾਈ ਜੀ ਤੁਸੀਂ ਆ ਜਾਓ 6885 ਟੌਮਕਨ ਰੋਡ ਦੇ ਉੱਪਰ ਤੇ ਪਹਿਲਾਂ ਤੁਸੀਂ ਡੀਲ ਡਨ ਕਰ ਲੈਣੀ ਆ ਡੀਲ ਬਣਾ ਕੇ ਫਿਰ ਦੱਸਣਾ ਵੀ ਪੰਜਾਬੀ ਲਹਿਰਾਂ ਸੁਣ ਕੇ ਆਏ ਆ ਤੇ ਨਵੀ ਬਾਈ ਦਾ ਨਾਮ ਲੈ ਦਿਓ ਕਾਫੀ ਟੇਬਲ ਤੁਸੀਂ ਬਾਏ ਕਰਨ ਤੋਂ ਬਾਅਦ $100 ਐਕਸਟਰਾ ਡਿਸਕਾਊਂਟ ਤੁਹਾਨੂੰ ਮਿਲੂਗਾ
1: ਦੇਖਿਆ
4: ਓਕੇ ਬਾਈ ਥੈਂਕ ਯੂ ਸੋ ਮਚ ਸੁੱਖ ਵੀਰੇ
1: ਕੋਈ ਨਾ ਕੱਲ ਨੂੰ ਚਲ ਜਾਇਓ ਤੇ ਨਾਲੇ ਵਿਕਟੋਰੀਆ ਡੇ ਦੀ ਸੇਲ ਹੈ ਨਾਲੇ ਤੈਨੂੰ $100 ਐਡੀਸ਼ਨਲ ਆਫ ਹੈ ਕੀ ਬਾਤ ਹੈ ਬਹੁਤ ਸ਼ੁਕਰੀਆ ਵੀਰੇ ਤੇ ਸੁੱਖ ਭਾਜੀ ਦੱਸਿਓ ਫਿਰ ਹੋਰ ਕੀ ਡੀਲਾਂ ਨੇ
5: ਬਿਲਕੁਲ ਬਿਲਕੁਲ ਨਵੀ ਬਾਈ ਜੀ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਕੱਲ ਤੋਂ ਸ਼ੁਰੂਆਤ ਕਰਨ ਜਾ ਰਹੇ ਆ ਤੇ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ 6885 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਦੇ ਉੱਪਰ ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ ਈਵਨ ਕਾਫੀ ਟੇਬਲ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਜਾਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਕੱਲ ਨੂੰ ਤੁਸੀਂ ਇੱਕ ਚੱਕਰ ਜ਼ਰੂਰ ਲਾਓ 6885 ਟੌਮਕਨ ਰੋਡ ਦੇ ਉੱਪਰ ਤੇ ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਈ ਕਰਨਾ ਜੀ ਹਾਂ ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ ਜਿੰਨੇ ਵੀ ਪਰਿਵਾਰ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $1500 ਵਾਲਾ ਸਿਰਫ $499 ਦੇ ਵਿੱਚ ਟੇਬਲ ਤੇ 6 ਚੇਅਰਾਂ $499 ਦਾ ਮਿਲੂਗਾ ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ ਤੇ 에ਅਰ ਫਰਾਇਰ ਨਾਲ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ 6885 ਟੌਮਕਨ ਰੋਡ 6685 ਟੌਮਕਨ ਰੋਡ ਦੇ ਉੱਪਰ ਡੈਰੀ ਐਂਡ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਕਰ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਭਾਜੀ
1: ਕੀ ਬਾਤ ਹੈ ਸੇਲ ਸੇਲ ਸੇਲ 4802 ਹੈਲੋ 4802 ਹੈਲੋ ਜੀ
6: 4802 ਜੀ ਜੀ
1: ਹਾਂਜੀ ਹਾਂਜੀ ਤੁਸੀਂ ਅੱਜ ਕੱਲ੍ਹ ਲੋਕਾਂ ਨੂੰ ਆਪਣਾ ਨੰਬਰ ਹੀ ਨਹੀਂ ਚੇਤੇ
6: ਮੈਂ ਸੁਣ ਰਿਹਾ ਸੀ ਰੇਡੀਓ ਤੇ ਤੁਹਾਡੀ ਆਵਾਜ਼ ਆ ਗਈ
1: ਜੀ ਸਰ
6: ਅੱਛਾ ਇਹਦੇ ਵਿੱਚ ਨਵੀਂ ਜਿਹੜਾ ਦੇਖੋ ਜੀ ਇਸ ਦੁਨੀਆਂ ਤੇ ਮਖਲੂਕਾਤ ਬਹੁਤ ਹੈਗੀਆਂ ਹੈ ਨਾ ਜਿਹੜੇ ਮਟੀਰੀਅਲ ਮਟੀਰੀਅਲ ਔਰ ਦੂਸਰਾ ਹਵਾਈ ਚੀਜ਼ਾਂ ਜਿਹੜੀਆਂ ਨੇ ਉਹ ਵੀ ਇਸ ਦੁਨੀਆਂ ਚ ਬਹੁਤ ਸਾਰੀਆਂ ਮਖਲੂਕ ਲੇਕਿਨ ਉਹਨਾਂ ਦਾ ਐਂਗਲ ਹਰ ਬੰਦੇ ਦੇ ਆਪਣੇ ਆਪਣੇ ਤਜਰਬਾਤ ਆ ਉਹ ਇਹ ਜਿਹੜੀਆਂ ਮਟੀਰੀਅਲ ਆ ਉਹ ਸਾਨੂੰ ਨਜ਼ਰ ਆ ਕਿਉਂਕਿ ਅਸੀਂ ਆਹ ਮਟੀਰੀਅਲ ਹੈਗੇ ਆ ਤੇ ਬਾਕੀ ਜਿਹੜੀਆਂ ਚੀਜ਼ਾਂ ਉਹ ਫਿਰ ਲੋਕਾਂ ਦੇ ਤਜਰਬਾਤ ਹੈਗੇ ਆਪਣੇ ਆਪਣੇ ਜ਼ਾਤੀ ਤਜਰਬਾਤ ਮੇਰਾ ਇੱਕ ਦਫ਼ਾ ਹੋਇਆ ਸੀ ਮਾਰਨਿੰਗ ਵਾਕ ਕਰਦਿਆਂ ਹੋਇਆ ਇੱਕ ਨਾ ਇਸੇ ਤਰ੍ਹਾਂ ਐਸੀ ਆਵਾਜ਼ਾਂ ਪਿੱਛੋਂ ਆਉਣ ਲੱਗ ਪਈਆਂ ਫਿਰ ਉਹ ਆਵਾਜ਼ ਕਰੀਬ ਆਉਂਦੀ ਜਾਵੇ ਔਰ ਬੜੀ ਕਰੀ ਆਵਾਜ਼ ਔਰ ਜਿਹੜੀ ਦਰਖਤਾਂ ਦੇ ਉੱਤੋਂ ਤੇ ਮੈਂ ਉਹ ਪਹਿਲੀ ਦਫ਼ਾ ਸੁਣੀ ਮੈਂ ਫਿਰ ਤੁਹਾਨੂੰ ਪਤਾ ਫਿਰ ਕੁਛ ਆਯਾਤ ਸੀ ਸਾਡੇ ਕੁਰਾਨ ਕਰੀਮ ਦੀਆਂ ਮੈਂ ਪੜ੍ਹੀਆਂ ਉਹਦੇ ਨਾਲ ਮੇਰੇ ਕੋਲ ਆ ਕੇ ਨਾ ਕੋਈ ਚੀਜ਼ ਧੜਮ ਕਰਕੇ ਡਿੱਗੀ ਔਰ ਧੂੰਆਂ ਜਿਹਾ ਬਣ ਕੇ ਉੱਠ ਗਿਆ
1: ਅੱਛਾ ਤੁਸੀਂ ਤੁਰੇ ਜਾ ਰਹੇ ਹੋ ਕੋਈ ਆਵਾਜ਼ ਸੁਣੀ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਬਸ ਉਹ ਚੀਜ਼ ਤੁਸੀਂ ਦੇਖ ਲਈ ਸੀ ਕਿਹੜੀ ਚੀਜ਼ ਹੈ
6: ਨਾ ਮੈਂ ਦੇਖੀ ਨੀ ਸਿਰਫ ਆਵਾਜ਼ ਸੁਣੀ ਮੇਰੇ ਮੋਢਿਆਂ ਦੇ ਕੋਲੋਂ ਆ ਕੇ ਉੱਤੋਂ ਉਹਨੇ ਦੜਮ ਕਰਕੇ ਕੋਈ ਚੀਜ਼ ਡਿੱਗੀ ਤੇ ਉੱਥੋਂ ਮੈਂ ਧੂੰਆਂ ਉੱਠਿਆ ਧੂੰਆਂ ਉੱਠਦਾ ਮੈਂ ਦੇਖਿਆ
1: ਤੁਹਾਡੇ ਨਾਲ ਹੋਇਆ ਉਸ ਤੋਂ ਬਾਅਦ ਵੀ ਕੁਛ ਕਦੇ ਜ਼ਿੰਦਗੀ ਚ ਹੋਇਆ
6: ਨਹੀਂ ਨਹੀਂ ਫੇਰ ਨੀ ਫੇਰ ਨੀ ਕਦੇ
1: ਉਹ ਤਾਂ ਮੈਂ ਉਹੀ ਤਾਂ ਤੁਹਾਨੂੰ ਕਹਿੰਦਾ ਕੋਈ ਤੁਸੀਂ ਤੁਰੇ ਜਾ ਰਹੇ ਹੋਵੋਗੇ ਦਰਖਤ ਦੇ ਉੱਤੋਂ ਕੁਛ ਨਾ ਕੁਛ ਡਿੱਗ ਪਿਆ ਹੋਊਗਾ
6: ਪਹਿਲੇ ਆਵਾਜ਼ ਦੂਰ ਸੀ ਫਿਰ ਆਹਿਸਤਾ ਆਹਿਸਤਾ ਕਰੀਬ ਆ ਰਹੀ ਸੀ ਮੈਂ ਖੌਫਜ਼ਦਾ ਹੋ ਰਿਹਾ ਮੈਂ ਫਿਰ ਆਪਣੀਆਂ ਕੁਰਾਨ ਕਰੀਮ ਦੀਆਂ ਜਿਹੜੀਆਂ ਇਹ ਸੇਫਟੀ ਤੋਂ ਆਯਾਤ ਹੈਗੀਆਂ ਸਾਰੀਆਂ ਸਾਡੇ ਕੋਲ
1: ਠੀਕ ਹੈ
6: ਪੜ੍ਹਨੀ ਸ਼ੁਰੂ ਕੀਤੀ ਤੇ ਉਹ ਫਿਰ ਮੇਰੇ ਸਿਰ ਦੇ ਉੱਤੇ ਪਿੱਛੋਂ ਦੀ ਮੈਨੂੰ ਨਜ਼ਰ ਨੀ ਆ ਕੇ ਨਾ ਸਾਈਡ ਤੇ ਡਿੱਗੀ ਸੜਕ ਤੇ ਮੈਂ ਵਾਕਵੇ ਤੇ ਸੀ
1: ਠੀਕ ਹੈ ਸਰ ਨਹੀਂ ਥੈਂਕ ਯੂ ਤੁਹਾਡਾ ਤੁਸੀਂ ਸ਼ੇਅਰ ਕੀਤਾ ਦੇਖਦੇ ਆ ਕਿਉਂਕਿ ਹੁਣ ਬਹੁਤ ਸਾਰੇ ਸਾਡੇ ਵਰਗੇ ਤਾਂ ਘੱਟ ਮੰਨਦੇ ਆ ਬਟ ਲੈਟਸ ਸੀ ਕਿ ਕਿਸੇ ਹੋਰ ਦਾ ਕੋਈ ਐਕਸਪੀਰੀਅੰਸ ਹੈ ਤਾਂ ਉਹ ਵੀ ਸ਼ੇਅਰ ਕਰ ਸਕਦੇ ਆ ਥੈਂਕ ਯੂ ਸੋ ਮਚ ਸਰ ਬਹੁਤ ਸ਼ੁਕਰੀਆ ਤੁਹਾਡਾ ਤੇ ਹਰਮਨ ਸਾਡੇ ਨਾਲ ਨੇ ਟੀਮ ਹਰਮਨ ਬੱਤਾ ਆਪਣੀ ਨੰਬਰ 1 ਮੋਰਗੇਜ ਫਾਈਨੈਂਸਿੰਗ ਤੇ ਲੈਂਡਿੰਗ ਦੀ ਟੀਮ ਹਰਮਨ ਪਹਿਲਾਂ ਤਾਂ ਸੋਰੀ ਯਾਰ ਇੱਕ ਬਾਈ ਜੀ ਦਾ ਫੋਨ ਆਇਆ ਮੈਂ ਕਿਹਾ ਮੈਂ ਉਹਨਾਂ ਨੂੰ ਵਧੀਆ ਜੀ ਕੋਈ ਡੀਲ ਦਵਾ ਦੇਵਾਂ ਤੇ ਥੈਂਕ ਯੂ ਵਾਂਸ ਅਗੇਨ ਤੇ ਵੈਲਕਮ
7: ਨੋ ਵਰੀਜ਼ ਨਵੀ ਗੁੱਡ ਈਵਨਿੰਗ ਐਵਰੀਵਨ ਨਵੀ ਕੁਇਕਲੀ ਕਮਰਸ਼ੀਅਲ ਮੋਰਗੇਜਸ ਬਾਰੇ ਅਪਡੇਟ ਦਿੰਦੇ ਆ ਬਹੁਤ ਹੀ ਵਧੀਆ ਰੇਟ ਮਿਲ ਰਹੇ ਨੇ ਕਮਰਸ਼ੀਅਲ ਮੋਰਗੇਜ 4.3-4.4 ਤੋਂ ਸਟਾਰਟ ਹੋ ਰਹੇ ਨੇ ਚਾਹੇ ਤੁਸੀਂ ਆਫਿਸ ਸਪੇਸ ਦੇਖ ਰਹੇ ਹੋ ਕੋਈ ਇੰਡਸਟਰੀਅਲ ਯੂਨਿਟ ਆ ਜਾਂ ਵੇਅਰ ਹਾਊਸ ਜਾਂ ਟਰੱਕ ਯਾਰਡ ਅਸੀਂ ਰੀਸੈਂਟਲੀ ਟਰੱਕ ਯਾਰਡ ਕਲੋਜ਼ ਕੀਤਾ ਆਟੋ ਮਕੈਨਿਕ ਸ਼ਾਪ ਕਲੋਜ਼ ਕੀਤੀ ਆ ਤੇ ਬਹੁਤ ਹੀ ਅਗਰੈਸਿਵ ਰੇਟਸ ਆਪਣੇ ਕਲਾਇੰਟ ਨੂੰ ਲੈ ਕੇ ਦਿੱਤੇ ਨੇ ਜੇ ਤੁਹਾਡੀ ਕਲੋਜ਼ਿੰਗ ਜਲਦੀ ਆ ਰਹੀ ਆ ਟਾਈਮ ਨਹੀਂ ਹੈਗਾ ਤਾਂ ਵੀ ਸਾਡੇ ਕੋਲ ਲੈਂਡਰਸ ਇੱਦਾਂ ਦੇ ਨੇ ਜਿਹੜੇ ਕਮਰਸ਼ੀਅਲ ਲੈਂਡਿੰਗ ਵਿਦ ਇਨ 1 ਵੀਕ ਤੁਹਾਨੂੰ ਫੰਡਸ ਰਿਲੀਜ਼ ਕਰ ਦੇਣਗੇ ਥੋੜਾ ਜਿਹਾ ਇੰਟਰਸਟ ਰੇਟ ਬੈਂਕਸ ਨਾਲੋਂ ਹਾਈ ਹੁੰਦਾ ਬਟ ਸਟਿਲ ਗਿਵਨ ਦ ਟਾਈਮ ਲਾਈਨਸ ਇੱਕ ਵੀਕ ਦੇ ਵਿੱਚ ਵਿੱਚ ਉਹ ਬਹੁਤ ਵਧੀਆ ਇੰਟਰਸਟ ਰੇਟ ਆਫਰ ਕਰ ਦਿੰਦੇ ਨੇ ਇਸ ਤੋਂ ਇਲਾਵਾ ਰੈਜੀਡੈਂਸ਼ੀਅਲ ਮੋਰਗੇਜ ਤੁਸੀਂ ਘਰ ਲੈਣ ਦਾ ਪਲਾਨ ਕਰ ਰਹੇ ਹੋ ਅਕਸਰ ਦੇਖਿਆ ਜਾਂਦਾ ਸੈਲਫ ਇੰਪਲੋਇਡ ਕਲਾਇੰਟਸ ਤੋਂ ਇੰਨੀ ਮੋਰਗੇਜ ਨਹੀਂ ਮਿਲਦੀ ਜਾਂ ਇਹ ਕਹਿ ਦਿੰਦੇ ਨੇ ਕਿ ਤੁਹਾਨੂੰ ਡਾਊਨ ਪੇਮੈਂਟ ਕਰਨੀ ਜ਼ਿਆਦਾ ਪੈਣੀ ਆ ਨਵੀਂ ਰੀਸੈਂਟਲੀ ਮੈਂ 10% ਤੇ ਟਰੱਕ ਡਰਾਈਵਰਸ ਦੀ ਪ੍ਰੂਵ ਕਰਾਈ ਆ ਜਿੱਥੇ ਉਹਨਾਂ ਦੇ ਨੋਟਿਸ ਆਫ ਅਸੈਸਮੈਂਟ ਤੇ ਪਰਸਨਲੀ 25-30,000 ਦੀ ਇਨਕਮ ਡਿਕਲੇਅਰ ਕੀਤੀ ਹੋਈ ਸੀ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਯੂਜ਼ ਕੀਤਾ ਇੰਸ਼ੋਰਡ ਪ੍ਰੋਗਰਾਮ ਦੇ ਅੰਡਰ ਤੇ ਉਹਨੂੰ ਅਸੀਂ ਏ ਬੈਂਕ ਤੋਂ 3.6% ਰੇਟ ਤੇ ਅਪਰੂਵਲ ਲੈ ਕੇ ਦਿੱਤੀ ਆ ਜਿੱਥੇ ਕਿ ਬੈਂਕ ਵੱਲੋਂ ਇਹ ਕਿਹਾ ਗਿਆ ਸੀਗਾ ਜੀ ਤੁਹਾਨੂੰ 20% ਮਿਨੀਮਮ ਡਾਊਨ ਕਰਨੀ ਪੈਣੀ ਆ ਤੇ ਤੁਹਾਡੀ ਮੋਰਗੇਜ ਆ ਬੀ ਲੈਂਡਰ ਤੋਂ ਹੋਊਗੀ 3.6% ਤੇ ਇਨਸ਼ੋਰਡ ਮੋਰਗੇਜ ਕਰਾ ਕੇ ਦਿੱਤੀ ਆ ਪਲੱਸ ਬੇਸਮੈਂਟ ਬਣਾਉਣ ਲਈ ਫੰਡਸ ਵੀ ਵਿੱਚ ਮੋਰਗੇਜ ਦੇ ਲੋ ਇੰਟਰਸਟ ਰੇਟ ਤੇ ਐਡ ਕਰਾ ਕੇ ਦਿੱਤੇ ਨੇ ਸੋ ਜੇ ਤੁਸੀਂ ਵੀ ਪਲਾਨ ਕਰ ਰਹੇ ਹੋ ਘਰ ਲੈਣ ਦਾ ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ ਟੀਮ ਹਰਮਨ ਬੱਤਾ
1: ਵਿਨੇਪਾਲ ਹੋਰਾਂ ਦਾ ਵੀ ਇੱਕ ਚੜੇਲ ਟੱਕਰੀ। ਸੋ ਅੱਜ ਪਤਾ ਨੀ ਕੁਦਰਤੀ ਕਿਵੇਂ ਗੱਲ ਹੋ ਗਈ, ਮੈਂ ਤਾਂ ਇਹ ਗੱਲ ਕੋਈ ਛੇੜ ਹੀ ਨਹੀਂ ਸੀਗੀ। ਕਿਸੇ ਨੇ ਇੱਕ ਪਿੰਡ ਦੀ ਗੱਲ ਕੀਤੀ ਤੇ ਕਹਿੰਦੇ ਕਿ ਨਵੀਂ ਉਸ ਪਿੰਡ ਦੇ ਵਿੱਚ ਭੂਤਾਂ ਦਾ ਖੂਹ ਵੀ ਆ, ਤੇ ਫਿਰ ਭੂਤਾਂ ਦੀ ਗੱਲ ਚੱਲ ਪਈ। ਕੁਝ ਕਹਿ ਰਹੇ ਸਾਡੇ ਮਿੱਤਰ ਨਵੀਂ, ਯਾਰ ਸਾਡੇ ਨਾਲ ਵਾਕਿਆ ਹੋਇਆ, ਤੁਰੇ ਜਾ ਰਹੇ ਸੀ, ਸਾਡੇ ਨਾਲ ਇਹ ਹੋਇਆ, ਆਵਾਜ਼ਾਂ ਸੁਣੀਆਂ। ਤੇ ਤੁਸੀਂ ਕਦੇ ਯਾਰ ਇਹ ਚੀਜ਼ ਐਕਸਪੀਰੀਅੰਸ ਕੀਤੀ ਹੈ? ਆਈ ਡੋਂਟ ਨੋ ਕਿ ਕਿਵੇਂ ਪੋਸੀਬਲ ਹੈ, ਬਟ ਜੇ ਤੁਹਾਡੇ ਚੋਂ ਕਿਸੇ ਨੇ ਵੀ ਕਦੇ ਭੂਤਾਂ ਦੇਖੀਆਂ, ਐਸੀ ਕੋਈ ਚੀਜ਼ ਐਕਸਪੀਰੀਅੰਸ ਕੀਤੀ ਹੈ, ਸ਼ੇਅਰ ਕਰਨਾ ਚਾਹੋਗੇ ਤਾਂ ਦੇਖੋ ਤੁਹਾਡੀਆਂ ਸਟੋਰੀਜ਼ ਸੁਣ ਲੈਂਦੇ ਹਾਂ। ਹੁਣ ਬੜੇ ਲੋਕਾਂ ਦੇ ਨਵੀਂ ਐਵੇਂ ਬਣਾਈਆਂ ਗੱਲਾਂ ਨੇ, ਖਾਸ ਤੌਰ 'ਤੇ ਇੰਡੀਆ ਦੇ ਵਿੱਚ ਤਾਂ ਹਰੇਕ ਹੀ ਬਣਾ ਲੈਂਦਾ, ਸਾਡੇ ਨਾਲ ਆਹ ਹੋਇਆ, ਅਸੀਂ ਕਾਲਜ ਟਾਈਮ 'ਚ ਪੜ੍ਹਦੇ ਸੀ ਤੇ ਹਨੇਰਾ ਹੋਇਆ ਸੀਗਾ, ਸਵੇਰ ਦੇ 2 ਵਜੇ ਸੀ, ਇਹ ਹੋਇਆ ਵੋ ਹੋਇਆ। ਸੋ ਤੁਸੀਂ ਕੋਈ ਐਸੀ ਚੀਜ਼ ਕਦੇ ਦੇਖੀ ਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਨੰਬਰ ਹੈ ਆਪਣਾ 9056733337, 9056733337 ਆਪਣਾ ਫੋਨ ਨੰਬਰ ਹੈ, 9056733337। ਕਿਸੇ ਨੇ ਵੀ ਅਗਰ ਕੌਂਕਰੀਟ ਪਵਾਉਣੀ ਹੈ, ਤੁਹਾਨੂੰ ਨੰਬਰ ਦਿੰਦੇ ਹਾਂ, ਟੀ ਰੈਕਸ ਕੌਂਕਰੀਟ ਦੇ ਸਾਡੇ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ। ਧਾਲੀਵਾਲ ਭਾਜੀ ਤੋਂ ਮੈਂ ਵੀ ਕੰਮ ਕਰਾਇਆ, ਨਵਾਂ ਡਰਾਈਵ ਤੁਸੀਂ ਬਣਵਾਉਣਾ, ਤੁਸੀਂ ਬੈਕਯਾਰਡ ਪੱਕੀ ਕਰਾਉਣੀ ਆ, ਏ ਟੂ ਜ਼ੈਡ ਕੋਈ ਵੀ ਸਟੈਂਪਡ ਐਗਰੀਗੇਟ ਪਲੇਨ ਕੌਂਕਰੀਟ ਦਾ ਕੰਮ ਹੈ ਨਾ, ਇੱਕ ਵਾਰ ਤੁਸੀਂ ਕੁਲਵਿੰਦਰ ਧਾਲੀਵਾਲ ਭਾਜੀ ਨੂੰ ਫੋਨ ਕਰ ਲਓ, ਕਹਿ ਦਿਓ ਨਵੀਂ ਨੇ ਨੰਬਰ ਭਾਜੀ ਦਿੱਤਾ, ਦੇਖਿਓ ਸੀ ਡਿਸਕਾਊਂਟ ਮਿਲਦਾ, ਬਹੁਤ ਸੋਹਣਾ ਕੰਮ ਭਾਜੀ ਕਰਦੇ ਆ। ਹੁਣ ਸੀਜ਼ਨ ਆ ਚੁੱਕਿਆ ਘਰਾਂ ਦਾ, ਲੈਂਡਸਕੇਪਿੰਗ ਦਾ, ਕੌਂਕਰੀਟ ਦਾ ਕੰਮ ਕਰਵਾ ਲਓ। 6475263273, 6475262372, 6475263273 ਤੇ ਕਾਲ ਕਰੋ ਕੁਲਵਿੰਦਰ ਧਾਲੀਵਾਲ। 1140 ਹੈਲੋ 1140 ਹੈਲੋ ਜੀ
8: ਹੈਲੋ
1: ਸਤਿ ਸ਼੍ਰੀ ਅਕਾਲ।
8: ਬਹੁਤ ਵਧੀਆ ਠੀਕ ਠਾਕ, ਤੁਸੀਂ ਸੁਣਾਓ ਆਪਣੇ?
1: ਬਹੁਤ ਵਧੀਆ ਸਰ।
8: ਹਾਂਜੀ, ਮੈਂ ਯਾਰ ਭੂਤਾਂ ਦੇ ਖੂਹ ਦੀ ਵੀ ਗੱਲ ਸੁਣੀ ਆ, ਮੈਂ ਉੱਥੇ ਗਿਆ ਵੀ ਆ, ਮੈਂ ਕੰਮ ਕਰਨ ਗਿਆ ਸੀ, ਮੈਨੂੰ ਉਸ ਪਿੰਡ ਦੇ ਵਿੱਚ ਉਹਨਾਂ ਨੂੰ ਦੱਸਿਆ, ਕਹਿੰਦੇ ਇੱਥੇ ਭੂਤਾਂ ਦਾ ਖੂਹ ਵੀ ਆ, ਉੱਥੇ ਦੇਖ ਕੇ ਆਉਂਦਾ। ਤੇ ਇਹ ਸਟੋਰੀ ਆ ਵੀ ਰਾਤੋ ਰਾਤ ਭੂਤਾਂ ਨੇ ਖੂਹ ਬਣਾਤਾ ਸੀ, ਉਹਨੂੰ ਤਾਂ ਭੂਤਾਂ ਦਾ ਖੂਹ ਕਹਿਣ ਲੱਗ ਗਏ।
1: ਅੱਛਾ, ਰਾਤੋ ਰਾਤੀ ਭੂਤਾਂ ਨੇ ਖੂਹ ਬਣਾਤਾ ਤੇ ਨਹੀਂ, ਹੁਣ ਕੀ ਪਤਾ ਕੋਈ ਬੰਦੇ ਉੱਥੇ ਆਏ ਉਹਨਾਂ ਨੇ ਖੂਹ ਬਣਾਤਾ,
8: ਕੁਛ ਵੀ ਹੋ ਸਕਦਾ ਸੀ, ਜਿਹੜਾ ਆਪਾਂ ਦੇਖਿਆ ਨੀ, ਲੋਕਾਂ ਨੇ ਦੱਸਿਆ।
1: ਅੱਛਾ ਵੀ ਰਾਤੋ ਰਾਤ ਭੂਤਾਂ ਨੇ ਖੂਹ ਬਣਾਤਾ, ਠੀਕ ਹੈ, ਕਿਆ ਬਾਤ ਹੈ। ਘਰ ਦੇ ਕਹਿੰਦੇ ਕਿ ਮਸਾਂ ਮੁੰਡਾ ਹੋਇਆ ਤੇ ਇਹਦਾ ਨਾਂ ਹੀ ਗਿਫਟ ਰੱਖ ਦਿੰਦੇ ਆ। ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475041557।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel Bridge

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ?
1: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: CFRA.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ ਚਾਰ ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ट्रक सेल वालियां कोल जा, 12 महीने कम पाओ ते नाले चंगे डॉलर कमाओ।
1: कवाल्टी लॉजिस्टिक इंक, जिन्हां नु पाल है काबिल ते ईमानदार ट्रक ड्राइवर्स, ट्राला ड्राइवर्स ते ओनर ऑपरेटर्स दी। वधेरे जानकारी लई कवाल्टी लॉजिस्टिक इंक दे जसवीर होरां नु कॉल करो
0: 416-717-2929
1: 416-717-2929 कवाल्टी लॉजिस्टिक इंक 14 स्टेनवे बुलेवर्ड यूनिट 4 इटोबिको।
2: ओहो, सर्दी च हीट नहीं चलदी ते गर्मी च एसी।
3: लै आपां हुणे करदे आं संधू साहब नाल गल ते करदे आं मसले दा हल।
2: एसी फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट दे जितेंद्र संधू नु कॉल लाओ ते लाइफ च कंफर्ट पाओ। कॉल 647-706-6640
3: 647-706-6640
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
5: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
7: ਇੱਥੇ ਬੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ ਜੇਐਨ ਗੈਰੀ ਨੂੰ
7: 905-459-5533
5: 905-459-5533 ਤੇ
7: PNJ ਸਪ੍ਰਿੰਗ ਵੀਲ ਅਲਾਈਨਮੈਂਟ।
8: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
9: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
8: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
9: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
10: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
11: Second, third mortgage, home equity, business loan, debt consolidation, refinance, rent to own lay, call karo Devinder Pawar nu 647-988-8731 647-988-8731
10: Je nahi hona khajjal khwar, ta call karo
11: Devinder Pawar.
10: Jekar ek var inna tuhadi file vekh ke haan keh ditti, ta apne bha dete hamesha khare utar dehan. License number 10845, independently owned and operated.
12: Paaji, aaj kare tandoori banao, par jo ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
9: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ, ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
8: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054561111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
13: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-335-5294-647-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਉਹ ਲੋਕ ਸਰਪੰਚੀ ਦਾ ਦਮ ਭਰਦੇ ਨੇ, ਉਹ ਲੋਕ ਸਰਪੰਚੀ ਦਾ ਦਮ ਭਰਦੇ ਨੇ ਜਿਨ੍ਹਾਂ ਦੇ ਵਿਹੜੇ ਚੂਹੇ ਭੁੱਖੇ ਮਰਦੇ ਨੇ, ਛੇੜਖਾਨੀ ਕੁਦਰਤ ਦੇ ਨਾਲ ਕਰਦੇ ਨੇ। ਇਹ ਢੀਠ ਬੰਦੇ ਰੱਬ ਤੋਂ ਕਦ ਡਰਦੇ ਨੇ। ਕਹਿੰਦਾ ਕੂਚੇ ਅੰਦਰ ਰੁਤਬਾ ਨਹੀਂ ਦਵਾਨੀ ਦਾ, ਕੂਚੇ ਅੰਦਰ ਰੁਤਬਾ ਨਹੀਂ ਦਵਾਨੀ ਦਾ, ਚੌਂਕਾਂ ਦੇ ਵਿੱਚ ਖੜ੍ਹ ਕੇ ਗੱਲਾਂ ਕਰਦੇ ਨੇ, ਮੁਜ਼ਰਿਆਂ 'ਚ ਜਾਂਦੇ ਜਿਹੜਾ ਰਾਤਾਂ ਨੂੰ, ਮੁਜ਼ਰਿਆਂ 'ਚ ਜਾਂਦੇ ਜਿਹੜਾ ਰਾਤਾਂ ਨੂੰ ਆਪਣੇ ਦਰ 'ਤੇ ਟੰਗੇ ਉਸਨੇ ਪਰਦੇ ਨੇ। ਅੰਨਦਾਤਾ ਆਪ ਵੀ ਭੁੱਖਾ ਮਰਦਾ ਹੈ, ਢਿੱਡ ਗੱਲਾਂ ਨਾਲ ਹੀ ਨਿੱਤਾ ਭਰਦੇ ਨੇ। ਦਿਖ ਰਿਹਾ ਪ੍ਰਭਾਵ ਪੂਰਾ ਕਲਯੁੱਗ ਦਾ, ਲੱਕੜ ਡੁੱਬ ਰਹੀ ਹੈ ਲੋਹੇ ਤਰਦੇ ਨੇ। ਦਿਖਾ ਨਾ ਮਦਹੋਸ਼ ਨੂੰ ਡਰ ਪੀੜਾਂ ਦਾ, ਦਿਖਾ ਨਾ ਮਦਹੋਸ਼ ਨੂੰ ਡਰ ਪੀੜਾਂ ਦਾ, ਉਸ ਦੇ ਤਾਂ ਦੁੱਖ ਵੀ ਆਪਣੇ ਘਰਦੇ ਨੇ, ਉਸਦੇ ਤਾਂ ਦੁੱਖ ਵੀ ਆਪਣੇ ਘਰਦੇ ਨੇ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੰਧਿਆ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡੇਂਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਸ਼ੁੱਕਰਵਾਰ, ਸ਼ੁੱਕਰਵਾਰ ਆਇਆ, ਲੈ ਲਿਆ ਕੰਮ ਗੇੜ 'ਚ, ਵੀਕਐਂਡ ਸਟਾਰਟ ਕਈਆਂ ਦਾ ਸ਼ਾਮ ਨੂੰ ਸਟਾਰਟ। 15 May 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਜੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਤਾਂ ਮਿਸਿਸ ਆਗਾ ਜੀ ਮਾਲਟਨ ਦੇ ਵਿੱਚ ਕਹਿ ਸਕਦੇ ਹਾਂ 6 ਟੈਂਪਰੇਚਰ ਹੈ ਜੀ, ਫੀਲ ਲਾਈਕ 3 ਕਰਦੇ ਹਾਂ, ਦੁਪਹਿਰ ਨੂੰ ਹੈਗਾ 18, ਸ਼ਾਮ ਨੂੰ 19 ਅਤੇ ਰਾਤ ਨੂੰ 15। 5:53 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 8:37 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਇੱਧਰ ਉੱਧਰ ਦੀ ਗੱਲਬਾਤ ਕਰਨੀ ਚਾਹੁੰਦੇ ਹੋ, ਪਰ ਚੰਗੇ ਕੁਐਸਚਨ ਹੋ ਸਕਦਾ, ਚੰਗੇ ਲਹਿਜੇ 'ਚ ਗੱਲ ਹੋ ਸਕਦੀ ਆ, ਜੇ ਵੈਸੀ ਕੋਈ ਗੱਲਬਾਤ ਕਰਨੀ ਆ ਵੀ ਕੋਈ ਟਾਈਮ ਪਾਸ ਕਰਨਾ, ਫਿਰ ਚਾਹੇ ਸੁਣ ਲਓ ਜਾਂ ਮੈਸੇਜ ਪਾ ਦਿਓ, ਹੈ ਨਾ। 905-673-3337। ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਤਾਂ ਜ਼ਰੂਰ ਤੁਸੀਂ 905-673-3337 'ਤੇ ਗੱਲਬਾਤ ਆਪਣੀ ਹੋ ਸਕਦੀ ਹੈ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸ਼ਾਇਦ ਅੱਜ ਫੋਨ ਨਹੀਂ ਕਹਿੰਦੇ ਚੱਲਦਾ, ਮੈਨੂੰ ਹਰਮਨ ਭਾਅ ਜੀ ਦਾ ਆਇਆ ਮੈਸੇਜ ਕਿਚਨਰ ਤੋਂ, ਕਹਿੰਦੇ ਫੋਨ 'ਤੇ ਡਾਇਲ ਨਹੀਂ ਹੋ ਰਿਹਾ। ਮੈਂ ਵੀ ਡਾਇਲ ਕਰਕੇ ਦੇਖਿਆ ਪਰ ਉਹ ਤਾਂ ਚੱਲਦਾ ਨਹੀਂ ਗਾ, ਸਿੱਧਵਾਂ ਸਾਹਿਬ ਬੋਲ ਕੇ ਹਟ ਜਾਂਦੇ, ਬਾਅਦ ਦੇ ਵਿੱਚ ਪ੍ਰੋਗਰਾਮ ਨਹੀਂ ਲਾਈਨ ਅਪ ਹੋ ਰਿਹਾ। 416-477-2040 ਜੇ ਚੱਲਦਾ ਹੋਇਆ ਤਾਂ ਦੱਸ ਦਿਓ, ਨਹੀਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਤੁਸੀਂ ਕਰ ਲਓ, ਉਹਦੇ 'ਤੇ ਫਿਰ 7 ਦਿਨ 530 'ਤੇ ਜਿੰਨੇ ਪ੍ਰੋਗਰਾਮ ਚੱਲਦੇ ਆ 24 ਘੰਟੇ 7 ਦਿਨ, ਉਹ ਪ੍ਰੋਗਰਾਮਾਂ ਦਾ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। ਜੇ ਤੁਸੀਂ ਮੈਸੇਜ ਪਾਉਣੇ ਆ, ਵਟਸਐਪ ਕਰਨੇ ਆ, ਫਿਰ ਭਾਈ ਬਸ ਵਧੀਆ ਗੱਲ ਆ, 647-835-5594 6478355294 'ਤੇ ਮੈਸੇਜ ਪਾ ਦਿਉ ਅਤੇ ਵਟਸਐਪ ਕਰ ਦਿਉ, ਫਿਰ ਵਧੀਆ ਮੈਨੂੰ ਵੀ ਲੱਗੂਗਾ, ਕਿਉਂਕਿ ਕੱਲ੍ਹ ਨੂੰ ਮਾਰਕੀਟਿੰਗ ਦਾ ਦਿਨ ਆ ਨਾ ਆਪਣਾ, ਹੈ ਨਾ। ਕੋਈ ਕਿਸੇ ਦੀ ਐਡ ਊਡ ਲੈ ਕੇ ਆਵਾਂਗੇ, ਕਿਸੇ ਤੋਂ ਪੈਸੇ ਪੋਏ ਲਵਾਂਗੇ, ਚੱਕ ਚੁੱਕ ਚੱਕਾਂਗੇ ਕਿਸੇ ਤੋਂ, ਹੈ ਨਾ। ਕੋਈ ਨਵਾਂ ਬੰਦਾ ਵੀ ਤੁਹਾਡੀ ਕਿਰਪਾ ਨਾਲ ਮਿਲ ਸਕਦਾ, ਤੁਹਾਡੇ ਕੋਲ ਕੋਈ ਬਿਜ਼ਨਸ ਹੋਵੇ, ਕੋਈ ਆਪਣਾ ਦੋਸਤ ਮਿੱਤਰ ਦਾ, ਰਿਸ਼ਤੇਦਾਰ ਦਾ, ਭੈਣ ਭਰਾ ਦਾ, ਜੇ ਤੁਹਾਨੂੰ ਲੱਗਦਾ ਵੀ ਥੋੜ੍ਹੇ ਜਿਹੇ ਪੈਸਿਆਂ 'ਚ ਪ੍ਰਮੋਸ਼ਨ ਇੱਥੇ ਕਰਾ ਸਕਦੇ ਹਾਂ ਆਪਾਂ, ਉਹਨਾਂ ਦੀ ਜਾਂ ਕਰ ਸਕਦੇ ਹਾਂ, ਤਾਂ ਜ਼ਰੂਰ ਤੁਸੀਂ ਯਾਰ ਮੈਨੂੰ ਸੰਦੇਸ਼ਾ ਲਾ ਦਿਆ ਕਰੋ, ਸੰਗਦੇ ਕਾ ਤਾਂ ਹੁੰਦੇ ਹੋ, 647-835-5594। ਕਈ ਵਾਰ ਉਹ ਕਹਿੰਦੇ ਨਹੀਂ ਹੁੰਦੇ, ਧੱਕਾ ਜਿਹਾ ਵੀ ਕਰਨਾ ਪੈ ਜਾਂਦਾ ਮਾੜਾ ਮੋਟਾ ਕਿਸੇ ਨਾਲ, ਦੇਖ ਲਿਓ ਜ਼ੋਰ ਜਿਹਾ ਲਾ ਕੇ, 647-835-5594। ਕਰੀਏ ਗੱਲਾਂ ਬਾਤਾਂ ਫਿਰ ਦੇਖੀਏ। 4493 ਤੋਂ ਕੁਲਵਿੰਦਰ ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਕਿੱਦਾਂ ਸਿਹਤਾਂ?
1: ਐਨ ਵਧੀਆ ਵਧੀਆ, ਪਹਿਲਾਂ ਜਿਹੜਾ ਤੁਸੀਂ ਨਾਸਾ ਮਹੀਨੇ ਦਾ ਤੇ ਮੁੜ ਕੇ ਸੰਗਰਾਂਦ ਦਾ ਗਾਣਾ ਲਾਇਆ, ਬਹੁਤ ਬਹੁਤ ਵਧਾਈਆਂ, ਬਹੁਤ ਚੰਗਾ।
0: ਸੱਚੀ ਅੱਜ 6 ਮਹੀਨੇ ਦੇ ਸੰਗਰਾਂਦ ਦਿਹਾੜੇ ਦੀ ਪਵਿੱਤਰ ਦਿਹਾੜੇ ਦੀ
1: ਬਿਲਕੁਲ ਜਿਹੜਾ
0: ਸਾਰੀਆਂ ਸਮੁੱਚੀ ਲਕਾਈ ਨੂੰ ਬਹੁਤ ਬਹੁਤ ਵਧਾਈਆਂ
1: ਵਧਾਈਆਂ ਵਧਾਈਆਂ। ਹੋਰ ਜੀ ਬਾਕੀ ਗੱਲਾਂ ਬਾਤ ਸੁਣਦੇ ਤੁਹਾਡੀਆਂ, ਹੋਰ ਵਾਧੂ ਕੋਈ ਗੱਲਬਾਤ ਨਹੀਂ, ਬਸ ਜਿਹੜੇ ਮੈਂ ਤੁਹਾਡੀਆਂ ਗੱਲਾਂ ਸੁਣਦੀ।
0: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਮਨਜੀਤ ਜਸਵਾਲ ਭਾਈ, ਸਤਿ ਸ਼੍ਰੀ ਅਕਾਲ ਜੀ, ਲੰਘਿਆ ਜੀ ਇਹਨੂੰ।
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
2: ਬਸ ਇਹੀ ਤਾਂ ਠੀਕ ਆ, ਤੁਸੀਂ ਆ ਲੱਡੂ ਆਪ ਪੀਤੇ ਹੋ?
0: ਕੀ ਕੀਤਾ?
2: ਲੱਡੂ ਆਪ ਪੀਤੇ ਹੋ?
0: ਲੱਡੂ ਆਪ ਮੈਨਾਂ ਦਾ ਫੋਨ ਨਹੀਂ ਚੱਲਦਾ, ਹਨਾ?
2: ਹਾਂ ਨਾ, ਅਮਰੀਕਾ ਦਾ ਚੱਲਦਾ ਨਾ ਕੈਨੇਡਾ ਚੱਲਦਾ, ਇਹ ਤਾਂ
0: ਅੱਛਾ ਅਮਰੀਕਾ ਦਾ ਵੀ ਨਹੀਂ ਚੱਲਦਾ?
2: ਨਹੀਂ
0: ਲੈ, ਫੇਰ ਤਾਂ ਮਾੜੀ ਗੱਲ ਆ, ਫੇਰ ਐਪ ਡਾਊਨਲੋਡ ਕਰ ਲਓ ਪੰਜਾਬੀ ਲਹਿਰਾਂ ਦੀ।
2: ਅੱਛਾ,
3: ਉਹ ਠੀਕ ਆ ਠੀਕ ਆ ਠੀਕ ਆ
0: ਪਤਾ ਨੀ ਮੈਂ ਤਾਂ ਆਪ ਹੁਣੇ ਆ ਕੇ ਦੇਖਿਆ ਮੈਂ ਕਿਉਂਕਿ ਹੁਣ ਪਹਿਲਾਂ ਤਾਂ ਨਹੀਂ ਪਤਾ ਲੱਗਦਾ ਇੱਥੋਂ ਇੱਦਾਂ ਕੁਛ ਵੀ ਅਤੇ ਮੈਂ ਵੀ ਜਦ ਹਰਮਨ ਭਾਈ ਦਾ ਮੈਸੇਜ ਆਇਆ ਫਿਰ ਲਾ ਕੇ ਦੇਖਿਆ ਟਿਊਨ ਕਰਕੇ ਪਰ ਚੱਲਿਆ ਨੀ ਗਾ ਹੋਰ ਠੀਕ ਆ ਬਾਈ ਨਹੀਂ ਟਰੱਕ 'ਚ ਲਾਓ ਟਰੱਕ 'ਚ ਸਟੀਰੀਓ ਵਧੀਆ ਲਾਓ ਨਹੀਂ ਗਾਣੇ ਕਾਹਤੋਂ ਚੱਲਦੇ ਆ ਸਟੀਰੀਓ 'ਤੇ ਨਹੀਂ ਰੇਡੀਓ 'ਤੇ ਨਹੀਂ ਚੱਲਦਾ ਚਲੋ ਕੋਈ ਨੀ ਮੰਗਾਉਣੇ ਭਗਵੰਤ ਮਾਨ ਦਾ ਉਹ ਤਾਂ ਐਪ ਕੋਈ ਨਹੀਂ ਲੈਣ ਤੇ ਔਖਾ ਹੋ ਜਾਣਾ ਹਾਂ ਸੱਚੀ ਗੱਲ ਚਲੋ ਅੱਜ ਫਿਰ ਇੱਦਾਂ ਸਾਰ ਲਓ ਚਲੋ ਜੇ ਬਾਬੇ ਨੇ ਚਾਹਿਆ ਦੇਖਾਂਗੇ ਕੋਈ ਨੀ ਠੀਕ ਹੈ ਥੈਂਕ ਯੂ ਮਨਜੀਤ ਭਾਅ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਬਿਲਕੁਲ ਜੀ 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਆ ਸਟੂਡੀਓ ਦੇ ਵਿੱਚ ਜਤਿੰਦਰ ਸੰਧੂ ਸਾਹਿਬ ਪਹੁੰਚੇ ਆ ਮੇਰੇ ਲਈ ਕੁਛ ਲੈ ਕੇ ਆਏ ਆ ਅੱਜ ਗਿਫਟਾਂ ਬਹੁਤ ਦਿੰਦੇ ਆ ਅੱਜ ਕੱਲ੍ਹ ਮੈਨੂੰ ਇਹ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਕਿੱਦਾਂ ਸਿਹਤਾਂ ਨਾਵ ਏਅਰ ਕੰਫਰਟ ਹੈ ਯੋਰ ਕੰਫਰਟ ਅਵਰ ਮਿਸ਼ਨ 647-204-0404 ਹੀਟਿੰਗ ਐਂਡ ਕੂਲਿੰਗ ਇਹ ਮੈਂ ਪਤਾ ਕਿੱਥੋਂ ਪੜਿਆ ਜੀ ਉਹਨਾਂ ਦੇ ਸੰਧੂ ਸਾਹਿਬ ਦੇ ਦਿਲ ਦੇ ਉੱਪਰ ਲਿਖਿਆ ਹੋਇਆ ਝੱਗੇ ਜੇ 'ਤੇ ਬਣੈਣ 'ਤੇ ਅਤੇ ਨਾਲ ਉਹ ਮੇਰੇ ਲਈ ਵੀ ਗਿਫਟ ਲੈ ਕੇ ਆਇਆ ਬਣੈਣ ਵਾਹ ਸੰਧੂ ਸਾਹਿਬ ਪਹਿਲਾਂ ਥੈਂਕ ਯੂ ਅਤੇ ਨਾਲ ਥੈਂਕ ਯੂ ਤੁਹਾਡਾ ਚਾਹ ਲਿਆਉਣ ਦਾ ਅਤੇ ਸੰਧੂ ਸਾਹਿਬ ਅੱਜ ਮੇਰੇ ਲਈ ਚਾਹ ਲੈ ਕੇ ਆਏ ਆ ਅਤੇ ਸੰਧੂ ਸਾਹਿਬ ਥੈਂਕ ਯੂ ਅਤੇ ਨਾਲ ਬੇਗਲ ਵੀ ਆ ਭਾਈ ਲੈ ਸੰਧੂ ਸਾਹਿਬ ਇੱਦਾਂ ਸੇਵਾ ਬੰਦਾ ਕਰਦਾ ਰਹਿੰਦਾ ਚਾਹੀਦਾ ਕਹਿੰਦੇ ਨੇ ਨਾ ਭੁੱਖੇ ਸਾਧੂਆਂ ਨੂੰ ਖਿਲਾਉਣਾ ਪਿਲਾਉਣਾ ਉਹਨਾਂ ਨੂੰ ਚਾਹ ਪਿਲਾਉਣੀ ਚਾਹੀਦੀ ਆ ਉਹ ਸਿੱਧੂ ਸਾਹਿਬ ਨਹੀਂ ਡਰਦਾ ਕਿਸੇ ਤੋਂ ਚਲੋ 10:37 ਤੋਂ ਕੰਗ ਸਾਹਿਬ ਦਾ ਵੀ ਮੈਸੇਜ ਆ ਗਿਆ ਫੁੱਲਾਂ ਦਾ ਗੁਲਦਸਤਾ ਕੰਗ ਸਾਹਿਬ ਥੈਂਕ ਯੂ ਸੋ ਮਚ ਤੇ 16 ਤੋਂ ਲਖਵਿੰਦਰ ਮੁਲਤਾਨੀ ਸਾਹਿਬ ਨੇ ਕੀ ਭੇਜਤਾ ਇਹ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੀ ਭੇਜਦੇ ਆ ਅਤੇ ਇੱਧਰੋਂ ਪਤਾ ਨਹੀਂ ਇਹ ਹੋਰੇ ਕੁਛ ਹੋਰੇ ਪਾਸੇ ਬੜੇ ਫਰੀ ਜਾਂਦੇ ਆ ਤੜਕੀ ਹੈਂ 23-96 ਤੋਂ ਵੀ ਕੁਮਾਰੀ ਆਂਟੀ ਦਾ ਮੈਸੇਜ ਆ 1-1 ਜੇਠ ਕਹਿੰਦੇ ਅੱਜ ਜੇਠ ਮਹੀਨੇ ਸੰਗਰਾਂ ਦਾ ਪਵਿੱਤਰ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਕਹਿੰਦੇ ਸਾਰਿਆਂ ਨੂੰ ਬਰਕਤਾਂ ਪਾਵੇ ਬਿਲਕੁਲ ਥੈਂਕ ਯੂ ਆਂਟੀ ਥੈਂਕ ਯੂ ਸੋ ਮਚ ਜਸਪ੍ਰੀਤ ਬਾਈ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤੁਹਾਨੂੰ ਵੀ ਅਤੇ ਸਤਨਾਮ ਬਾਈ ਜੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ ਅਤੇ ਪਰਮਿੰਦਰ ਦੀਆਂ ਖਬਰਾਂ ਕਾਫੀ ਹੈਗੀਆਂ 33-73 ਤੋਂ ਵੀ ਭਾਅ ਜੀ ਦਾ ਮੈਸੇਜ ਆ ਕਹਿੰਦੇ ਗੁੱਡ ਮਾਰਨਿੰਗ ਜੀ ਮੇ ਯੂਅਰ ਡੇ ਮਰੇਟਿੰਗ ਅਪ ਟੂਡੇ ਸਟੇ ਹੈਪੀ ਐਂਡ ਬਲੈਸਡ ਥੈਂਕ ਯੂ ਭਾਅ ਜੀ ਥੈਂਕ ਯੂ ਸੋ ਮਚ ਗਗਨ ਭਾਅ ਜੀ ਗਗਨ ਜੀ ਥੈਂਕ ਯੂ ਅਤੇ 85-20 ਤੋਂ ਵੀ ਭਾਅ ਜੀ ਦਾ ਮੈਸੇਜ ਆ ਗਿਆ ਰੇਸ਼ਮ ਸਿੰਘ ਜੀ ਦਾ ਰੇਸ਼ਮ ਸਿੰਘ ਜੀ ਥੈਂਕ ਯੂ ਸੋ ਮਚ ਅਤੇ ਸਾਡੇ ਮਿੱਤਰ ਨੇ ਨਰੂਲਾ ਸਾਹਿਬ ਸ਼੍ਰੀਨਗਰ ਨੂੰ ਪਹੁੰਚ ਜਾ ਰਹੇ ਨੇ ਉਹ ਉਹਨਾਂ ਦੀਆਂ ਵੀਡੀਓ ਆ ਗਈਆਂ ਅਤੇ ਪਰਮਿੰਦਰ ਜੀ ਦੇ ਕਾਫੀ ਖਬਰਾਂ ਪਹੁੰਚ ਚੁੱਕੀਆਂ ਅਤੇ ਖਬਰਾਂ ਆਪਾਂ ਕਾਫੀ ਢੇਰ ਸਾਰੀਆਂ ਅੱਜ ਕਰਨੀਆਂ ਨੇ ਅਤੇ ਇੱਕ ਵੀਡੀਓ ਵੀ ਆਪਾਂ ਬਣਾਉਣੀ ਹੈ ਖਬਰ ਦੀ ਅਤੇ ਖਬਰ ਫਿਰ ਵੀਡੀਓ ਬਣਾਵਣਗੇ ਆਪਣੇ ਸੰਧੂ ਸਾਹਿਬ ਪਰ ਹਾਲੇ ਨਹੀਂ ਅਤੇ ਉਹ ਤੋਂ ਪਹਿਲਾਂ ਫਿਰ ਇੱਕ ਲਾ ਲਈਏ ਖਬਰ ਵੀ ਡਿਪੋਰਟ ਹੋਣ ਤੋਂ ਬਚੇ ਹਜ਼ਾਰਾਂ ਪੰਜਾਬੀ ਸੰਧੂ ਸਾਹਿਬ ਉਹ ਕਹਿੰਦੇ ਹੁਣ ਤੁਹਾਨੂੰ ਡਿਪੋਰਟ ਨਹੀਂ ਕਰਨਾ ਕਹਿੰਦੇ ਅਤੇ ਹੁਣ ਤੁਹਾਡਾ ਸਰ ਸਕਦਾ ਕਹਿੰਦੇ ਕੋਈ ਗੱਲ ਨਹੀਂ ਸਾਰ ਲਾਂਗੇ ਕਹਿੰਦੇ ਅਸੀਂ ਇੱਦਾਂ ਇੱਕ ਵਾਰ ਕੱਟੀ ਕੱਟਾ ਜਿਹਾ ਕਰ ਦਿਓ ਜਿਹੜਾ ਕਰਨਾ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦੇ ਖਤਰੇ ਵਿੱਚ ਘਿਰੇ ਹਜ਼ਾਰਾਂ ਪੰਜਾਬੀਆਂ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਅਤੇ ਮਾਰਕ ਕਾਰਨੀ ਸਰਕਾਰ ਦਾ ਬਿੱਲ C-12 ਸੰਵਿਧਾਨਕ ਚੁਣੌਤੀਆਂ ਵਿੱਚ ਉਲਝਦਾ ਮਹਿਸੂਸ ਹੋ ਰਿਹਾ ਹੈ ਜੀ ਹਾਂ ਕੈਨੇਡਾ ਦੇ ਕੋਨੇ ਕੋਨੇ ਵਿੱਚ ਬੈਠੇ ਇਮੀਗ੍ਰੇਸ਼ਨ ਵਕੀਲਾਂ ਦੇ ਨਵੇਂ ਅਸਾਇਲਮ ਕਾਨੂੰਨ ਵਿਰੁੱਧ ਲਾਮਬੰਦ ਹੁੰਦਿਆਂ ਬਿੱਲ C-12 ਵਿਰੁੱਧ ਫੈਡਰਲ ਅਦਾਲਤ ਵਿੱਚ 3 ਦਰਜਨ ਮੁਕੱਦਮੇ ਦਰਜ ਕੀਤੇ ਗਏ ਹਨ 3 ਦਰਜਨ ਕਹਿੰਦੇ ਮਿਲ ਕੇ 36 ਤੇ ਉਹ ਕਹਿੰਦਾ ਵੀ ਨਿਪਟਾਰੇ ਹੁਣ ਤੱਕ ਨਵੇਂ ਕਾਨੂੰਨ ਅਧੀਨ ਅਯੋਗ ਮੰਨੇ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕੇਗਾ। ਬਿਲਕੁਲ ਜੀ, ਚਲੋ ਵਧੀਆ ਗੱਲ ਆ। ਕੈਨੇਡੀਅਨ ਫੋਰਸ ਵਿੱਚ ਭਰਤੀ ਹੋਣ ਵਾਲੇ ਪਰਮਾਨੈਂਟ ਰੈਜੀਡੈਂਸਾਂ ਵਿੱਚ ਭਾਰਤੀ ਮੋਹਰੀ ਹੋ ਗਏ ਪੀ ਆਰ ਵਿਅਕਤੀ 90 ਤੋਂ ਵੱਧ ਅਹੁਦਿਆਂ ਲਈ ਯੋਗ ਹਨ। 90 ਤੋਂ ਵੱਧ ਜਿਹੜੇ ਅਹੁਦੇ ਨੇ ਨਾ ਪੁਲਿਸ ਪੁਲਿਸ 'ਚ ਆਪਣੇ ਇਹਨਾਂ 'ਚ ਫੋਰਸਾਂ 'ਚ ਅਤੇ ਪੀ ਆਰ ਬੰਦੇ ਹੋ ਸਕਦੇ ਆ। ਚਲੋ ਵਧੀਆ ਗੱਲ। ਲੰਘੇ ਬੀਤੇ ਬਰੇ ਦੌਰਾਨ ਕੈਨੇਡਾ ਦੀਆਂ ਵੱਖ ਵੱਖ ਆਰਮਡ ਫੋਰਸ ਆਰਮੀ ਨੇਵੀ ਏਅਰ ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਹੋਣ ਵਾਲੇ ਗੈਰ ਨਾਗਰਿਕਾਂ ਵਿੱਚੋਂ ਭਾਰਤੀ ਮੂਲ ਦੇ ਲੋਕ ਮੋਹਰੀ ਹਨ। ਵਾਹ ਕਿਆ ਬਾਤ ਆ। ਕਿਆ ਬਾਤ ਆ। 0006 ਤੋਂ ਭਾਜੀ ਦਾ ਮੈਸੇਜ ਆ ਗਿਆ ਵਿਸ਼ਵਜੀਤ ਦਾ। ਵਿਸ਼ਵਜੀਤ ਜੀ ਥੈਂਕ ਯੂ ਸੋ ਮਚ, ਤੁਹਾਡਾ ਵੀ ਮੈਸੇਜ। ਹਾਂ ਬਿਲਕੁਲ, ਗੁੱਡ ਮਾਰਨਿੰਗ ਦਾ ਥੈਂਕ ਯੂ। ਅਤੇ 72 ਤੋਂ ਰਾਜ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਤੁਹਾਨੂੰ ਇੱਕ ਗੀਤ ਸੁਣਾਉਣਾ, ਉਹ ਤੋਂ ਬਾਅਦ ਫਿਰ ਖਬਰਾਂ ਇੱਧਰੋਂ ਲੈ, ਗੱਲਾਂ ਖੜਕਦੀਆਂ। ਭੁਪਿੰਦਰ ਬਾਈ ਜੀ ਲੰਘਿਆ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
4: ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ?
4: ਯੇ ਤੁਮ ਜੋ ਮੇਰਾ ਹਾਲ ਪੁੱਛਦੇ ਹੋ, ਖੁਦਾ ਕਸਮ ਬੜਾ ਹੀ ਮੁਸ਼ਕਿਲ ਸਵਾਲ ਪੁੱਛਦੇ ਹੋ।
0: ਹਾਂ ਚੱਕ,
4: ਹਾਲ ਤੁਸੀਂ ਪੁੱਛ ਵੀ ਲੈਂਦੇ, ਆਪਾਂ ਕਹਿ ਵੀ ਦੇਈਦਾ ਠੀਕ ਠਾਕ ਹੈ, ਪਰ ਹੁੰਦੇ ਨਹੀਂ ਆਪਾਂ।
0: ਹਾਂ ਹੁੰਦੇ ਨਹੀਂ, ਸੱਚੀ ਗੱਲ
4: ਹੁੰਦੇ ਕਹਿ ਦੇਈਦਾ। ਆਪਣਾ ਹਾਲ ਤਾਂ ਅਸੀਂ ਆਪਣੇ ਵੱਲ ਦੇਖੇ ਨਹੀਂ ਕਦੀ, ਅਸੀਂ ਹੋਰਾਂ ਵੱਲੇ ਦੇਖੀ ਜਾਂਦੇ ਹਾਂ, ਉੱਧਰ ਕੀ ਹੋ ਗਿਆ, ਇੱਧਰ ਕੀ ਹੋ ਗਿਆ।
0: ਗੱਲ ਤਾਂ ਸਹੀ ਹੈ।
4: ਬਾਕੀ ਫਿਰ ਚੜ ਗਿਆ ਜੇਠਾ ਚ,
0: ਜੇਠ ਚੜ ਗਿਆ।
4: ਹਾਂਜੀ ਮਹਾਰਾਜ,
5: ਆਵਾਜ਼
4: ਘੱਟ ਆਉਂਦੀ ਕਿਤੇ, ਥਰ ਥਰ ਆਉਂਦੀ ਜੀ, ਕਿਤੇ ਖੂਹ ਚ ਉਤਰੇ ਹੋ ਥੱਲੇ।
0: ਸੰਧੂ ਸਾਹਿਬ ਦੀ ਆਵਾਜ਼ ਤਾਂ ਬੁਰੀ ਆ,
4: ਗੁਰਨਾਮ
0: ਸਿੱਧੂ ਬਾਈ, ਸਤਿ ਸ਼੍ਰੀ ਅਕਾਲ ਭਾਈ ਜੀ ਨੂੰ।
6: ਸਤਿ ਸ਼੍ਰੀ ਅਕਾਲ ਭਾਜੀ,
0: ਠੀਕ ਆ ਪੰਜਾਬੀ ਲਹਿਰਾਂ ਦੀ ਠੀਕ ਆ, ਨੋ ਪ੍ਰੋਬਲਮ ਭਾਜੀ, ਥੈਂਕ ਯੂ ਸੋ ਮਚ। ਬਿਲਕੁਲ ਜੀ, ਤੇ ਮੈਨੂੰ ਮਾੜਾ ਜਿਹਾ ਇੱਕ ਇੱਧਰ ਸੈੱਟ ਜਿਹਾ ਕਰ ਲੈਂਦਾ, ਦੋ ਕੁ ਬੋਲ ਹੋਲਡ ਰੱਖਿਓ।

0: ਸਵਾਗਤ ਆ ਫਿਰ ਤੋਂ ਤੁਹਾਡਾ ਦਾਣਾ ਮੰਡੀ ਸੁਪਰ ਮਾਰਕੀਟ ਦੇ ਜ਼ਰੂਰ ਜਾ ਕੇ ਆਇਓ ਜੇ ਹਜੇ ਤੱਕ ਦਾਣਾ ਮੰਡੀ ਸੁਪਰ ਮਾਰਕੀਟ ਦੇ ਤੁਸੀਂ ਨਹੀਂ ਗ੍ਰੋਸਰੀ ਕੀਤੀ ਅਤੇ ਫਿਰ ਕਾਫੀ ਕਹਿ ਲਓ ਵੀ ਤੁਹਾਡਾ ਪੈਸਿਆਂ ਦਾ ਨੁਕਸਾਨ ਹੋ ਰਿਹਾ ਜੇ ਤੁਸੀਂ ਹੋਰ ਪਾਸੇ ਫਿਰਦੇ ਹੋ ਅਤੇ ਆਟੇ ਉੱਟੇ ਲੈ ਲਿਓ ਉੱਥੋਂ ਦੁੱਧ ਲੈ ਲਿਓ ਕਿਸੇ ਪ੍ਰਕਾਰ ਦੇ ਵੀ ਨੀਲੇ ਲਾਲ ਅਤੇ ਦਾਲਾਂ ਲੈਣੀਆਂ ਕੱਚੀਆਂ ਪੱਕੀਆਂ ਗੁੜ ਲੈਣਾ ਸ਼ੱਕਰ ਲੈਣੀ ਆ ਚੀਨੀ ਲੈਣੀ ਆ ਅਤੇ ਜਾਂ ਫਿਰ ਤੁਸੀਂ ਅੱਜ ਜਿਵੇਂ ਹੁਣ ਵੀਕਐਂਡ ਸਟਾਰਟ ਆ ਤੁਸੀਂ ਮੀਟ ਕਿਸੇ ਪ੍ਰਕਾਰ ਦਾ ਵੀ ਕੋਈ ਲੈਣਾ ਚਾਹੁੰਦੇ ਹੋ ਚਿਕਨ ਲੈਣਾ ਫਿਸ਼ ਲੈਣੀ ਆ ਗੋਟ ਮੀਟ ਲੈਣਾ ਰੈਸਟੋਰੈਂਟ ਅੰਦਰ ਹੀ ਆ ਤੁਸੀਂ ਬੈਠ ਕੇ ਖਾਣਾ ਖਾਣਾ ਘਰ ਲਿਜਾ ਕੇ ਖਾਣਾ ਕੇਟਰਿੰਗ ਤੋਂ ਕਰਾਉਣੀ ਆ ਅਤੇ ਤੁਸੀਂ ਉੱਥੋਂ ਸਸਤੀ ਤੋਂ ਸਸਤੀ ਕੇਟਰਿੰਗ ਕਰਾ ਸਕਦੇ ਹੋ ਐਂ ਟੋਪੋ ਟੋਪ ਹੋਊਗੇ ਖਾਣੇ ਜਿੰਨੇ ਤੁਸੀਂ ਵਿੱਚ ਕਰੋਗੇ ਸਾਰੀ ਉਹਨਾਂ ਨੇ ਪੂਰੀ ਪੈਕੇਜ ਬਣਾਇਆ ਹੋਇਆ ਕੁਈਨ ਐਂਡ ਬ੍ਰੈਮਲੀ ਦਾ ਖੁੰਜਾ ਬਣਦਾ 905-286-9952 905-286-9952 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ 905-286-9952 'ਤੇ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਤੁਸੀਂ ਜਾ ਸਕਦੇ ਹੋ ਅਤੇ ਆਪਣੇ ਨਾਲ ਪਰਮਿੰਦਰ ਜੀ ਜੁੜ ਗਏ ਪਰਮਿੰਦਰ ਲੰਘਿਆ ਸਤਿ ਸ਼੍ਰੀ ਅਕਾਲ ਜੀ ਨੂੰ ਸਵਾਗਤ ਆ
1: ਜੀ ਹਰਜੀਤ ਜੀ ਸਾਂਝਾ ਵਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਇੱਕ ਮਿੰਟ ਹੋਲਡ ਰੱਖਿਓ ਤੁਹਾਡੇ ਨਾਲ ਗੱਲ ਕਰਾਉਣੀ ਹੈ ਕਿਸੇ ਦੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਰਪ੍ਰੈਸਰ ਸਾਹਿਬ ਲੰਘਿਓ ਜੀ ਨੂੰ
2: ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਜੀ ਨੂੰ ਸਤਿ ਸ਼੍ਰੀ ਅਕਾਲ ਨਾਂ ਤੁਹਾਡਾ ਦਾ ਰੇਡੀਓ ਚੱਲਦਾ 416-477 ਵਾਲਾ ਐਪ ਤੇ ਲਾਇਆ ਸੀਗਾ ਐਪ ਤੇ ਨਵੀ ਦੀ ਫੋਟੋ ਆਈ ਜਾਂਦੀ ਆ ਉਹ ਬੋਲੀ ਜਾਂਦਾ ਹੁਣ ਦੱਸੋ ਕੀ ਕਰੀਏ
0: ਫਿਰ ਹੁਣ ਬਸ ਅੱਜ ਕੰਮ ਕੁੰਮ ਕਰਕੇ ਨੀਂਦ ਪੂਰੀ ਕਰੋ
2: ਅੱਜ ਫਿਰ ਰਹਿਣ ਦਿੰਦੇ ਆ
0: ਨੀਂਦ ਪੂਰੀ ਕਰੋ ਫਿਰ
2: ਓਕੇ ਜੀ ਥੈਂਕ ਯੂ
0: ਥੈਂਕ ਯੂ ਲਵ ਯੂ ਲੈ ਵੀ ਮੈਨੂੰ ਤਾਂ ਸੰਧੂ ਸਾਹਿਬ ਨੇ ਬਣਾ ਲਿਆ ਆਪਣਾ ਸਟਾਫ ਮੈਂਬਰ ਪਵਾ ਕੇ ਬਣਾਇਣ ਜੀ ਮੇਰੇ ਹੁਣ ਅੱਜ ਤੁਹਾਨੂੰ ਜਿਹੜੀਆਂ ਮੈਂ ਵੀਡੀਓ ਪਾਉਣੀਆਂ ਨੇ ਅੱਜ ਵਾਲੀਆਂ ਸਾਰੀਆਂ ਤੁਹਾਨੂੰ ਦੇਖਣੀਆਂ ਪੈਣੀਆਂ ਨੇ ਵੀ ਮੇਰੇ ਇਹਨਾਂ ਨੇ ਪਵਾਇਆ ਕੀ ਆ ਅਤੇ ਉਹ ਤੋਂ ਬਾਅਦ ਫਿਰ ਹੁਣ ਮੈਨੂੰ ਸਟਾਫ ਮੈਂਬਰ ਆਪਣਾ ਬਣਾ ਲਿਆ ਇਹਨਾਂ ਨੇ ਹੁਣ ਪਤਾ ਨਹੀਂ ਮੇਰੇ ਤੋਂ ਕੀ ਕਰਾਉਣਾ ਅੱਜ ਇਹਨਾਂ ਨੇ ਚਲੋ ਦੇਖਦੇ ਹਾਂ ਪਰਮਿੰਦਰ ਜੀ
1: ਜੀ ਹਰਜੀਤ ਜੀ ਸਾਂਝਾ ਵਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਇੱਥੋਂ ਮੈਂ ਇਹਨੂੰ ਇੱਦਾਂ ਕਰਦਾ ਇੱਦਾਂ ਬਣਾਉਣਾ ਅੱਛਾ ਕਿੱਦਾਂ ਮੌਸਮ ਮੌਸਮ ਦਾ ਕੀ ਹਾਲ ਚਾਲ ਆ ਤੁਹਾਡੇ ਜੀਰੀ ਜੂਰੀ ਲੱਗ ਗਏ ਲਾਉਣ ਕਿ ਨਹੀਂ ਹਾਲੇ
1: ਜੀਰੀ ਹਾਲੇ ਜਿਹੜਾ ਦੁਆਬੇ ਦਾ ਸਾਡਾ ਏਰੀਆ ਤਾਂ 10 ਤਰੀਕ ਆ ਸੋ 7-8 ਤਰੀਕ ਤੋਂ ਸ਼ੁਰੂ ਹੋ ਜਾਣਾ ਜੀ ਕੰਮ ਸੋ ਜੂਨ 10 ਤੋਂ ਹਾਲੇ ਤਾਂ ਮਤਲਬ ਕਣਕ ਦੀ ਵਾਢੀ ਤੋਂ ਬਾਅਦ ਜਿਹੜਾ ਜਿਹੜੀ ਨਾੜ ਵਗੈਰਾ ਹੁੰਦਾ ਉਹਨੂੰ ਸਾਂਭਣ ਦਾ ਪਰ ਪੰਜਾਬ ਦੀ ਸਭ ਤੋਂ ਵੱਡੀ ਤ੍ਰਾਸਦੀ ਇਸ ਵੇਲੇ ਜਿਹੜਾ ਬੇਮੌਸਮ ਮੀਂਹ ਝੱਖੜਿਆ ਔਰ ਨਾਲ ਦੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਸਾਰੇ ਆਪਾਂ ਵੀਡੀਓ ਦੇਖਦੇ ਹਾਂ ਕਿ ਕਿੱਡੇ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋ ਰਿਹਾ ਵੱਖ ਵੱਖ ਥਾਵਾਂ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਤਸਵੀਰਾਂ ਡਰਾਉਣ ਵਾਲੀਆਂ ਨੇ ਖਾਸ ਤੌਰ ਤੇ ਡੇਰਿਆਂ ਤੇ ਰਹਿੰਦੇ ਲੋਕ ਨੇ ਉਹਨਾਂ ਦੇ ਮਕਾਨ ਉਹ ਬਹੁਤ ਅੱਗਾਂ ਚ ਘਿਰ ਰਹੇ ਨੇ ਦਰਖਤਾਂ ਦਾ ਪਸ਼ੂਆਂ ਦਾ ਜਾਂ ਈਵਨ ਹੋਰ ਬਹੁਤ ਸਾਰੇ ਸਾਜੋ ਸਮਾਨ ਦਾ ਨੁਕਸਾਨ ਹੋ ਰਿਹਾ ਜਿਹੜੀਆਂ ਅੱਗਾਂ ਇਸ ਵਾਰ ਲੱਗ ਰਹੀਆਂ ਨੇ ਖਾਸ ਤੌਰ ਤੇ ਨੇਰੀ ਦੇ ਨਾਲ ਰਲ ਕੇ ਜਿਹੜਾ ਇੰਪੈਕਟ ਪੈ ਰਿਹਾ ਬਹੁਤ ਜ਼ਬਰਦਸਤ ਨੁਕਸਾਨ ਹੋ ਰਿਹਾ ਪੰਜਾਬ ਦੇ ਵਿੱਚ ਜੀ
0: ਬਿਲਕੁਲ ਚਲੋ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਆ ਬਿਲਕੁਲ ਜੀ ਆਪਣੇ ਨਾਲ ਪਰਮਿੰਦਰ ਜੀ ਜੁੜ ਚੁੱਕੇ ਪਰਮਿੰਦਰ ਜੀ ਜਿਹੜਾ ਭਾਰਤ ਸਰਕਾਰ ਨੇ ਇੱਕ ਐਸ ਆਈ ਆਰ ਦਾ ਕੀਤਾ ਸਿਸਟਮ ਉਹਦਾ ਮਤਲਬ ਕੀ ਹੈ ਅਤੇ ਕੀ ਚੀਜ਼ ਕੀ ਆ ਉਹ ਕਿਹਦੀਆਂ ਬੂਟਾਂ ਕੱਟ ਹੋ ਜਾਣੀਆਂ ਕਿਹਦੀਆਂ ਬੂਟਾਂ ਬਣਨਗੀਆਂ ਉਹਨਾਂ ਦੇ ਵਿੱਚ ਜਿਵੇਂ ਅਸੀਂ ਐੱਨ ਆਰ ਆਈ ਲੋਕ ਹਾਂ ਪ੍ਰਵਾਸੀ ਲੋਕ ਹਾਂ ਕਹਿ ਲਓ ਜਿਵੇਂ ਸਾਡੇ ਪਿੰਡ ਦੇ ਵਿੱਚ ਮੇਰੀ ਮੰਨ ਲਓ ਐਗਜ਼ਾਮਪਲ ਮੇਰੀ ਬੂਟਾ ਪਰ ਮੈਂ ਕੈਨੇਡੀਅਨ ਸਿਟੀਜ਼ਨ ਨਹੀਂ ਹੈਗਾ ਉਹਦੀ ਵੋਟ ਜਿਵੇਂ ਮੇਰੀ ਮੈਨੂੰ ਖਾਦਸ਼ਾ ਵੀ ਮੇਰੀ ਵੋਟ ਕੱਟੀ ਜਾਣੀ ਆ ਇੱਦਾਂ ਹੀ ਲੱਖਾਂ ਹੀ ਕਰੋੜਾਂ ਹੀ ਭਾਰਤੀ ਹੋਰ ਹੋਣਗੇ ਜਿਨ੍ਹਾਂ ਦੀਆਂ ਵੋਟਾਂ ਕੱਟ ਹੋ ਜਾਣੀਆਂ ਨੇ ਅਤੇ ਪਰ ਉਹਨਾਂ ਨੂੰ ਜ਼ਿੰਮੇਵਾਰ ਕੌਣ ਆ ਦੁਬਾਰਾ ਕਿਵੇਂ ਬਣਨਗੀਆਂ ਉਹਦੇ ਲਈ ਸਾਨੂੰ ਦਿਖਾਉਣਾ ਕੀ ਪੈਣਾ ਸਾਡੇ ਕੋਲ ਪਾਸਪੋਰਟ ਤਾਂ ਇੰਡੀਅਨ ਆ ਪਰ ਉਹਦੇ ਲਈ ਸਾਨੂੰ ਸ਼ੋਅ ਕੀ ਕਰਨਾ ਪੈਣਾ ਵੀ ਅਸੀਂ ਇੰਡੀਅਨ ਹੈਗੇ ਹਾਂ
1: ਆਪਾਂ ਜਿਹੜੀਆਂ ਪੰਜ ਸੂਬਿਆਂ ਦੀਆਂ ਇਲੈਕਸ਼ਨਾਂ ਦੇ ਵਿੱਚ ਲਗਾਤਾਰ ਇਹ ਚਰਚਾ ਸੁਣਦੇ ਆਏ ਸੀ ਕਿ ਐਸ ਆਈ ਆਰ ਹੋ ਰਹੀ ਹੈ ਐਸ ਆਈ ਆਰ ਅਸਲ 'ਚ ਕੀ ਹੈ ਐਸ ਆਈ ਆਰ ਜਿਹੜੀ ਇਲੈਕਸ਼ਨ ਤੋਂ ਐਨ ਪਹਿਲਾਂ ਜਿਹੜੀ ਆ ਵੋਟਾਂ ਦੀ ਵੈਰੀਫਿਕੇਸ਼ਨ ਆ ਐਸ ਆਈ ਆਰ ਦਾ ਮਤਲਬ ਆ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਔਰ ਆਪਾਂ ਹਰਜੀਤ ਜੀ ਇਹ ਵੀ ਨਾ ਭੁੱਲੀਏ ਕਿ ਬੰਗਾਲ ਦੇ ਵਿੱਚ ਕਰੀਬ 91 ਲੱਖ ਮਤਲਬ 9 ਲੱਖ ਘੱਟ 1 ਕਰੋੜ ਲੋਕਾਂ ਦੀ ਵੋਟ ਕੱਟੀ ਗਈ ਆ। ਹੁਣ ਇੱਥੇ ਇਸ਼ੂ ਇਹ ਬਣਦਾ ਆ ਕਿ ਭਾਈ ਚਲੋ ਵੋਟ ਕੱਟੀ ਗਈ ਕਈ ਨਹੀਂ ਪਾਉਂਦੇ, ਕੋਈ ਵਾਲਾ ਇਸ਼ੂ ਨਹੀਂ ਇਸ ਮਾਮਲੇ ਦਾ, ਪਰ ਵੋਟ ਕੱਟੀ ਗਈ ਜਾਣ ਦੇ ਨਾਲ ਨਾਲ ਵੋਟ ਦਾ ਅਧਿਕਾਰ ਦੇ ਨਾਲ ਨਾਲ ਜਿਹੜਾ ਭਾਰਤ ਦੀ ਸਿਟੀਜ਼ਨਸ਼ਿਪ ਦਾ ਅਧਿਕਾਰ ਜੋੜਿਆ ਜਾ ਰਿਹਾ, ਲਿੰਕ ਕੀਤਾ ਜਾ ਰਿਹਾ, ਔਰ ਨਾਲ ਈਵਨ ਕਿ ਆਧਾਰ ਕਾਰਡ ਨੂੰ ਵੀ ਲਿੰਕ ਕਰਕੇ ਇੱਕ ਕਨੈਕਟਿਵਿਟੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਬੜੀ ਚਿੰਤਾ ਵਾਲੀ ਗੱਲ ਆ। ਨੌਰਥ ਇੰਡੀਆ ਦੇ ਸੂਬੇ ਜਿਹੜੇ ਆਦੀਵਾਸੀ ਨੇ ਵਿਚਾਰਿਆਂ ਕੋਲ, ਉਹਨਾਂ ਕੋਲ ਹੈ ਹੀ ਕੁਛ ਨੀ। ਔਰ ਹਰਜੀਤ ਜੀ, ਜਿਵੇਂ ਤੁਸੀਂ NRI ਦੇ ਫਿਕਰ ਦੀ ਗੱਲ ਕੀਤੀ ਆ, NRI ਦਾ ਫਿਕਰ ਬਿਲਕੁਲ ਜਾਇਜ਼ ਆ। ਈਵਨ ਕਿ ਇੱਦਾਂ ਦੀਆਂ ਉਦਾਹਰਣਾਂ ਹੈਗੀਆਂ ਬੰਗਾਲ ਤੇ ਆਸਾਮ ਦੇ ਵਿੱਚੋਂ ਕਿ ਬੰਦੇ MP ਬਣੇ ਨੇ, ਸੈਂਟਰ ਦੇ ਵਿੱਚ ਮਿਨਿਸਟਰ ਬਣੇ ਨੇ, ਕੈਬਨਿਟ ਸਰਕਾਰਾਂ ਚ ਮੰਤਰੀ ਬਣੇ ਨੇ, ਉਹਨਾਂ ਦੀ ਵੋਟ ਕੱਟ ਗਈ ਆ। ਬੰਦੇ ਨੀ, 10 ਤੋਂ 12 ਕਿਸਮ ਦੇ ਜਿਹੜੇ ਦਸਤਾਵੇਜ਼ ਮੰਗੇ ਜਾ ਰਹੇ ਨੇ। ਔਰ ਪੰਜਾਬ ਦੀ ਵਾਰੀ ਆ ਗਈ ਆ ਜੀ, ਪੰਜਾਬ ਸਮੇਤ 16 ਸੂਬੇ ਹੋਰ ਨੇ ਜਿਹਨਾਂ ਚ SIR ਹੋਣ ਜਾ ਰਹੀ ਆ, ਔਰ ਇਹਨਾਂ ਦੇ ਵਿੱਚ 6 ਜਿਹੜੇ ਯੂਨੀਅਨ ਟੈਰੀਟਰੀ ਵੀ ਹੈਗੇ ਨੇ। ਸੋ ਦੇਖਦੇ ਹਾਂ ਕਿ ਪੰਜਾਬ ਚ ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਉਹ ਬਹੁਤ ਵੱਡਾ ਮਸਲਾ ਬਣਨਾ, ਜਾਂ NRI ਜਿਹੜੇ ਜਿਵੇਂ ਤੁਸੀਂ ਕਿਹਾ। ਮੈਂ ਪ੍ਰੋਗਰਾਮ ਤੋਂ ਐਨ ਪਹਿਲਾਂ ਇੱਕ ਸਾਡੇ ਇਲਾਕੇ ਦੇ ਜਿਹੜੇ BLO ਆ, ਜਿਹੜੇ ਵੋਟਾਂ ਜਿਹਨਾਂ ਦੇ ਸਿਰ ਜੁੰਮਾ ਪੂਰਾ ਵੋਟਾਂ ਦੀ ਵੈਰੀਫਿਕੇਸ਼ਨ ਕਰਨੀ ਜਾਂ SIR ਕਰਨਾ, ਉਹਨਾਂ ਨੂੰ ਵੀ ਪਤਾ ਨਹੀਂ ਹਲੇ ਕਿ ਪੰਜਾਬ ਦੇ, ਉਹਨਾਂ ਦੀ ਹਲੇ ਮੀਟਿੰਗਾਂ ਨਹੀਂ ਹੋਈਆਂ। ਪਰ ਫਿਕਰ ਜ਼ਰੂਰ ਇਹ ਤੁਹਾਡਾ ਜਾਇਜ਼ ਆ। 25 ਜੂਨ ਤੋਂ 24 ਜੁਲਾਈ ਤੱਕ ਜਿਹੜੇ BLO ਘਰ ਘਰ ਜਾਣਗੇ, ਉੱਥੋਂ ਵੈਰੀਫਿਕੇਸ਼ਨ ਲੈਣਗੇ, ਵੋਟਾਂ ਵੱਡੇ ਪੱਧਰ ਤੇ ਕੱਟਣ ਦਾ ਵੀ ਆ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਾਂ NRI ਆ। NRI ਕੋਲ ਇੱਕ ਹੋਰ ਮੌਕਾ ਜ਼ਰੂਰ, ਹਰਜੀਤ ਜੀ ਮੈਂ ਇਹ ਦੱਸਣਾ ਚਾਹੂੰਗਾ ਕਿ ਆਮ ਵੋਟਾਂ ਦੇ ਨਾਲੋਂ NRI ਜਿਹੜੇ ਇੱਕ NRI ਦੀ ਵੋਟ ਵੱਖਰੀ ਬਣਦੀ ਆ, ਉਹ ਵੱਖਰੀ ਕੈਟਾਗਰੀ ਆ। ਉਹ ਵੋਟਾਂ ਜਿਹੜੀਆਂ ਬਣਨੀਆਂ ਚਾਹੀਦੀਆਂ, ਪਰ ਵੱਡੀ ਗਿਣਤੀ NRI ਦੀ ਉਹ ਬਣਾਉਂਦਾ ਹੀ ਕੋਈ ਨਹੀਂ। ਸੋ ਇੱਕ ਦਿੱਕਤ ਤਾਂ ਜ਼ਰੂਰ ਆ, ਦਿੱਕਤ ਇਸ ਕਰਕੇ ਵੀ ਆ ਜੇ ਕਿਸੇ ਦੀ ਵੋਟ ਕੱਟੀ ਜਾਂਦੀ ਆ ਤਾਂ ਦੂਸਰੀ ਸਵਾਲ ਇਹ ਨਾਲ ਦੀ ਨਾਲ ਪੈਦਾ ਹੋ ਜਾਣਾ ਕਿ ਉਹਦਾ ਸਿਟੀਜ਼ਨਸ਼ਿਪ ਦਾ ਸਵਾਲ ਆ, ਉਹਦਾ ਆਧਾਰ ਕਾਰਡ ਦਾ, ਉਹਦਾ ਪਾਸਪੋਰਟ ਦਾ, ਉਹਦਾ ਜ਼ਮੀਨੀ ਮਾਮਲਿਆਂ ਦਾ, ਜਾਂ ਹੋਰ ਕੋਈ ਸਰਕਾਰੀ ਅਦਾਰਿਆਂ ਦੇ ਵਿੱਚ ਕੋਈ ਜਿਹੜਾ NRI ਹੈਗਾ ਉਹ ਜਾਏਗਾ ਤਾਂ ਉਹਨੂੰ ਪਹਿਲਾ ਸਵਾਲ ਇਹ ਪੁੱਛਿਆ ਜਾਊਗਾ ਕਿ ਭਾਈ ਤੇਰੀ ਵੋਟ ਕਿੱਥੇ ਆ ਜਾਂ ਤੇਰਾ ਆਧਾਰ ਕਾਰਡ ਕਿੱਥੇ ਆ, ਕਿਉਂਕਿ ਆਧਾਰ ਕਾਰਡ ਵੋਟ ਤੋਂ ਬਿਨਾਂ ਕੋਈ ਵੀ ਜਿਹੜੀ ਪ੍ਰਕਿਰਿਆ ਅੱਗੇ ਨਹੀਂ ਵਧੂਗੀ। ਇੱਕ ਚਿੰਤਾ ਵਾਲੀ ਗੱਲ ਜ਼ਰੂਰ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ BLO ਨਾਲ ਇੱਕ ਗੱਲ ਹੋਈ ਆ ਕਿ ਆਉਣ ਵਾਲੇ ਸਮੇਂ 'ਚ ਜਿਵੇਂ ਹੀ ਗਾਈਡਲਾਈਨਸ ਆਉਣਗੀਆਂ ਕੀ ਚਾਹੀਦਾ, ਕਿੱਥੇ ਚਾਹੀਦਾ, ਕਿਹਨਾਂ ਕਿਹਨਾਂ ਲੋਕਾਂ ਨੂੰ ਕੀ ਕਰਨਾ, ਉਹ ਹਾਲੇ ਗੱਲ ਹੋਰ ਜ਼ਿਆਦਾ ਕਲੀਅਰ ਹੋਏਗੀ ਜੀ।
0: ਓਕੇ, ਥੈਂਕ ਯੂ ਸੋ ਮਚ, ਆਪਾਂ ਜੁੜਦੇ ਹਾਂ ਅਗਲੀ ਗੱਲਬਾਤ 'ਚ। ਬਿਲਕੁਲ ਜੀ, ਤੇ ਨਾਲ ਦੀ ਨਾਲ ਆਪਾਂ ਰਵਿੰਦਰ ਭਾਜੀ ਲਾ ਲਈਏ। ਰਵਿੰਦਰ ਭਾਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਨੰਗਾ ਸਵਾਗਤ।
3: ਹਾਂ ਜੀ, ਸਤਿ ਸ਼੍ਰੀ ਅਕਾਲ
0: ਜੀ, ਆਇਆਂ ਨੂੰ
3: ਜੀ। ਭਾਈ ਐਪ ਜਲਦੀ ਜਿਹੜੀ ਪਿੰਡਾਂ ਦੀ ਗੱਲ ਜ਼ਰੂਰੀ ਆ,
0: ਐਪ ਚੱਲਦੀ ਆ। ਹਾਂ ਬਿਲਕੁਲ, ਕੋਈ ਸ਼ੱਕ
3: ਨਹੀਂ ਚੱਲਦੀ ਆ। ਬਾਕੀ ਯਾਰ ਪੈਰਕਾਂ ਵਾਲੇ ਬੰਦੇ ਜਿੰਨੇ ਹੈਗੇ ਆ, ਖੁੱਲਾ ਇੰਟਰਨੈਟ ਲਾਓ, ਖੁੱਲੇ ਪੈਸੇ ਬਣਦੇ ਆ, ਕਾਹਦੋਂ ਏਦਾਂ ਕਰਦੇ, ਫੋਨ ਨਹੀਂ ਚੱਲਦਾ, ਐਪਾਂ ਲਾਓ।

0: ਪਾਣੀ ਵਾਲਾ ਮਾਮਲਾ, ਪੰਜਾਬ ਚ 3 ਲੱਖ ਸਰਕਾਰੀ ਮੁਲਾਜ਼ਮ ਨੇ, 4 ਲੱਖ ਪੈਨਸ਼ਨਰ ਨੇ। ਭਗਵੰਤ ਮਾਨ ਸਰਕਾਰ 2 ਵਾਰ ਹਾਈਕੋਰਟ ਚ ਪਹੁੰਚ ਚੁੱਕੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕੱਟ ਲਾਇਆ ਜਾਵੇ। ਤੇ ਹੁਣ ਹੁਣ ਤਾਂ ਸਰਕਾਰ ਕੋਲ ਸਿੱਧਾ ਸਿੱਧਾ ਬਹਾਨਾ ਹੋ ਜਾਣਾ ਕਿ ਵੋਟ ਨਹੀਂ ਪਾਈ, ਤੁਹਾਡਾ ਆਧਾਰ ਕਾਰਡ ਆ, ਜਾਂ ਇਸ ਤਰੀਕੇ ਨਾਲ ਜੇ ਇੱਕ ਕਿਸੇ NRI ਦੇ ਕੋਲ, ਜਿਹੜਾ ਇੱਥੇ ਪੈਨਸ਼ਨ ਵੀ ਲੈਂਦੇ ਨੇ, ਜੇ ਉਹਨਾਂ 'ਚ ਕਾਗਜ਼ਾਂ 'ਚ ਕੋਈ ਕਮੀ ਪੇਸ਼ੀ ਆਉਂਦੀ ਹੈ ਤਾਂ ਸਰਕਾਰ ਕੋਲ ਸਿੱਧਾ ਸਿੱਧਾ ਇਹ ਬਹਾਨਾ ਬਣਦਾ ਭਾਈ ਪੈਨਸ਼ਨ 'ਤੇ ਵੀ ਰੋਕ ਲੱਗੇ ਜੀ। ਠੀਕ ਆ ਅਜੀਤ ਭਾਅ ਜੀ,
1: ਓਕੇ ਭਾਅ ਜੀ, ਥੈਂਕ ਯੂ ਸੋ ਮਚ, ਬਿਲਕੁਲ ਜੀ। ਜੇ ਤੁਸੀਂ ਫਰੈਸ਼ ਹੇਅਰ ਟੋਨਿਕ ਵਾਲਿਆਂ ਦੇ ਤੇਲ ਲੈਣਾ, ਤੁਸੀਂ ਵਾਲਾਂ ਨੂੰ ਲਾਉਣੇ ਵਾਲਾ ਕੰਡੀਸ਼ਨਿੰਗ ਤੇਲ ਆ, ਉਹ ਕਹਿੰਦੇ ਵਾਲਾਂ ਦਾ ਝੜਨਾ ਰੋਕਦਾ, ਨਵੇਂ ਵਾਲ ਉਗਾਉਂਦਾ, ਉਗਾਉਣ ਵਿੱਚ ਮਦਦ ਕਰਦਾ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, ਤੁਸੀਂ 5 ਤੋਂ 7 ਦਿਨਾਂ ਵਿੱਚ ਫਰਕ ਕਹਿੰਦੇ ਮਹਿਸੂਸ ਕਰੋਗੇ, ਪਿਛਲੇ 20 ਸਾਲਾਂ ਤੋਂ ਸੇਵਾ ਵਿੱਚ ਨੇ, ਸਿੱਧੇ ਗਾਹਕਾਂ ਤੱਕ ਪਹੁੰਚ ਕਰਦਾ ਜਾਂਦਾ, ਪਹੁੰਚਾਇਆ ਜਾਂਦਾ, 100% ਖਾਲਸ ਜੜੀ ਬੂਟੀਆਂ ਵਾਲਾ ਤੇਲ ਆ। ਅਤੇ ਜੇ ਤੁਸੀਂ ਮੰਗਵਾਉਣਾ, ਕੈਨੇਡਾ ਅਤੇ ਅਮਰੀਕਾ ਦੇ ਵਿੱਚ ਮੁਫਤ ਡਿਲੀਵਰੀ ਆ, ਕੋਈ ਪੈਸਾ ਨਹੀਂ, ਜਾਂ ਫਿਰ ਮਾਲਕ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ, 647-521-5159। ਇਹ ਸੀ ਗੱਲ ਉਹਨਾਂ ਦਾ ਲਿਖਿਆ ਆ। ਹੁਣ ਜਿਹੜੀ ਆਪਾਂ ਆਪਣੇ ਵੱਲੋਂ ਗੱਲ ਬਣਾਉਣੀ ਆ, ਵੀ ਜੇ ਤੁਸੀਂ, ਮੈਂ ਵੀ ਅੱਜ ਕੱਲ੍ਹ ਨੂੰ ਮਿਲਦਾ ਮਾਲਕ ਸਾਹਿਬ ਨੂੰ, ਮੈਂ ਵੀ ਲਾਉਣਾ ਤੇਲ, ਉਹ ਮੇਰੇ ਵੀ ਮੂਹਰੇ ਮੂਹਰੇ ਥੋੜ੍ਹੇ ਜਿਹੇ ਵਾਲ ਝੜੇ ਹੋਏ ਲੱਗਦੇ ਆ। ਜੇ ਤੁਸੀਂ ਆਪਣੇ ਵਾਲਾਂ ਨੂੰ ਉਗਾਉਣਾ ਚਾਹੁੰਦੇ ਹੋ, ਵਾਲ ਤੁਹਾਡੇ ਝੜ ਗਏ ਆ, ਚਾਹੇ ਉਹ ਲੇਡੀਜ਼ ਹੋਣ, ਭੈਣਾਂ ਆਂਟੀਆਂ ਚਾਚੀਆਂ ਤੋਂ ਹੀ, ਕੋਈ ਵੀ ਲੱਗਦਾ ਵੀ ਭਾਈ ਵਾਹੁੰਦਿਆਂ ਵਾਹੁੰਦੇ ਤਾਂ ਰੁੱਗ ਭਰ ਕੇ ਕੰਘੀ ਦੇ ਵਿੱਚ ਆ ਜਾਂਦਾ, ਜਾਂ ਤੁਸੀਂ ਉਹਨਾਂ ਨੂੰ ਕਾਲੇ ਰੱਖਣਾ, ਐਨ ਕੰਡੀਸ਼ਨ ਵੀ ਪੂਰੇ ਸਟਰੋਂਗ ਰਹਿਣ, ਤਾਂ ਵੀ ਤੁਸੀਂ ਫਰੈਸ਼ ਹੇਅਰ ਟੋਨਿਕ ਵਾਲਿਆਂ ਨਾਲ ਸੰਪਰਕ ਕਰ ਲਿਓ। ਓਇਲ ਆ, ਕੰਡੀਸ਼ਨਿੰਗ ਓਇਲ ਤੇਲ, 647-521-5159, 647-521-5159 'ਤੇ ਜਾਂ ਫਿਰ ਮਾਲਕ ਸਾਹਿਬ ਨਾਲ ਤੁਸੀਂ ਸੰਪਰਕ ਕਰ ਲਿਓ। ਇਹਦੀ ਜਾਣਕਾਰੀ ਆਪਾਂ ਅਗਲੇ ਪ੍ਰੋਗਰਾਮਾਂ 'ਚ ਵਧੇਰੇ ਦੇਵਾਂਗੇ, ਅਤੇ ਕੱਲ੍ਹ ਨੂੰ ਮੈਂ ਉਹਨਾਂ ਨੂੰ ਮਿਲਣਾ ਅਤੇ ਫਿਰ ਆਪਾਂ ਗੱਲਬਾਤ ਕਰਾਂਗੇ ਜੀ।
2: ਮੈਂ ਜੀ ਅਮਰੀਕਾ ਦਾ ਨਾਂ ਦਾ, ਮੈਂ ਇੱਕ ਸ਼ੀਸ਼ੀ ਗਿਫਟ ਕਰ ਸਕਦਾ ਜੀ ਕਿਸੇ ਨੂੰ?
1: ਹਾਂ,
2: ਮੈਂ ਟਰੰਪ ਸਾਹਿਬ ਨੂੰ ਕਰਨੇ, ਉਹਦੇ ਵਾਲ ਵੀ ਨਾ ਉੱਡੜੀ ਝਾੜੀ ਵਰਗੇ ਆ,
1: ਕਰ ਸਕਦੇ ਹੋ?
2: ਹਾਂਜੀ, ਹਾਂ ਦੇਖਿਆ ਨਾ ਵਾਲ ਟਰੰਪ ਸਾਹਿਬ ਦੇ ਕਿੱਦਾਂ ਦੇ।
1: ਹਾਂ, ਤੁਸੀਂ ਲੈ ਲਓ ਕੱਲ੍ਹ ਨੂੰ ਉਹਨਾਂ ਤੋਂ, ਅੱਜ ਫੋਨ ਕਰ ਲਿਓ।
2: ਕਰਦਾ ਨਹੀਂ,
1: ਅਤੇ ਤੁਸੀਂ ਡਿਲੀਵਰੀ ਉਹਨਾਂ ਨੇ ਕਰ ਦੇਣੀ ਹੈ, ਪੈਸੇ ਤੁਸੀਂ ਦੇਣੇ।
2: ਹਾਂਜੀ ਹਾਂਜੀ, ਠੀਕ ਹੈ।
1: ਬਲਦੇਵ ਸਿੰਘ ਜੀ ਆ ਗਏ, ਬਲਦੇਵ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਨੰਗੇ ਹੋ ਜੀ ਤੁਸੀਂ
3: ਜਾਗਦੇ ਹੋ ਰਾਤ ਦੇ?
1: ਹਾਂਜੀ ਹਾਂਜੀ,
3: ਮੈਂ ਬੜਾ ਨਜ਼ਾਰਾ ਜਿਹੜੇ ਵੋਟਾਂ ਕੱਟੀਆਂ ਨੇ ਇੱਧਰ ਦੇ ਨਾਲ ਉੱਧਰ ਦੇ, ਵੱਡੇ ਬਣੇ ਫਿਰਦੇ ਚੌਧਰ ਦੇ,
1: ਵਾਹ ਚੱਕ
3: ਵੱਡਾ ਨਜ਼ਾਰਾ, ਸਾਰਿਆਂ ਨੇ ਕੱਟੀਆਂ ਜਾਣ ਵੋਟਾਂ ਇਹਨਾਂ ਨੇ ਜਿਹੜੇ ਵੱਡੇ ਬਣੇ ਫਿਰਦੇ, ਖਾ ਕੇ ਕੈਨੇਡਾ ਦਾ ਕਹਿੰਦੇ ਭਾਰਤ ਭਾਰਤ ਭਾਰਤ ਜਿੰਦਾਬਾਦ।
1: ਧੰਨਵਾਦ, ਥੈਂਕ ਯੂ। ਬਿਲਕੁਲ ਜੀ, ਅਤੇ ਨਾਲ ਦੀ ਨਾਲ ਕੋਈ ਗੱਲ ਜੀ ਸਮਝ ਆਈ ਇਹਨਾਂ ਦੀ? ਸੰਧੂ ਸਾਹਿਬ, ਏਸੀ ਨਵਾਂ ਲਗਾਉਣਾ ਹੋਵੇ ਕਿਸੇ ਨੇ, ਜਿਵੇਂ ਹੁਣ ਨਵੀਂ ਕਹਿ ਲਓ ਵੀ ਗਰਮੀਆਂ ਆ ਗਈਆਂ,
2: ਹਾਂਜੀ ਬਿਲਕੁਲ,
1: ਮੋਸਟਲੀ ਚਲੋ ਅੱਜ ਤੋਂ ਚੱਲ ਪੈਣਾ ਕੰਮ ਤਾਂ,
2: ਹਾਂਜੀ ਹਾਂਜੀ ਬਿਲਕੁਲ,
1: ਏਸੀ ਬੰਦੇ ਦਾ ਬੰਦ ਹੋਇਆ ਹੋਇਆ,
2: ਠੀਕ ਹੈ,
1: ਰਿਪੇਅਰ ਹੋਵੇ ਜਾਂ ਨਵਾਂ ਲਗਾਇਆ ਜਾਵੇ ਅੱਜ ਦੀ ਡੇਟ 'ਚ? ਕੀ
2: ਦੇਖੋ, ਕੋਸ਼ਿਸ਼ ਸਾਡੀ ਪਹਿਲਾਂ ਇਹ ਹੁੰਦੀ ਹੈ ਕਿ ਜੇ ਤਾਂ ਪੁਰਾਣਾ ਠੀਕ ਕੀਤਾ ਜਾ ਸਕਦਾ, ਕੋਈ ਇਹੋ ਜਿਹੇ ਹਾਲਾਤ ਆ, ਅਸੀਂ ਚਾਹੁੰਦੇ ਨਹੀਂ ਕਿ ਕਿਸੇ ਨੂੰ, ਕਿਉਂਕਿ ਕਾਫੀ ਮਹਿੰਗਾ ਸਿਸਟਮ ਲੱਗਦਾ,
1: ਠੀਕ ਆ,
2: ਉਹਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਡਾਇਗਨੋਸ ਕਰਦੇ ਹਾਂ, ਸਾਰਾ ਦੱਸਦੇ ਹਾਂ ਕਿ ਵੀ ਵਰਥ ਕਰਦਾ ਕਿ ਨਹੀਂ ਕਰਦਾ, ਉਸ ਤੋਂ ਬਾਅਦ ਫਿਰ ਲੱਗੇ ਕਿ ਵਾਕਿਆ ਬਹੁਤ ਪੁਰਾਣਾ ਵਾ, ਅਤੇ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਨਵਾਂ ਲਵਾ ਲਓ, ਇਹ ਵਰਥ ਨਹੀਂ ਕਰਦਾ ਇੰਨੀ ਰਿਪੇਅਰ ਦਾ, ਮਹਿੰਗਾ ਮਿਲਦਾ।
1: ਅਤੇ ਜਿਹੜਾ ਪੁਰਾਣਾ ਹੁੰਦਾ ਉਹ ਵਿਕ ਜਾਂਦਾ ਉਹ 'ਚ, ਜਿਹੜਾ ਕੁਆਰੀ ਲੈ ਕੇ ਜਾਂਦੇ ਆ?
2: ਹਾਂਜੀ ਹਾਂਜੀ, ਉਹਦੇ 'ਚ ਫਿਰ ਇੱਕ ਤਾਂ ਜਿਹੜੀ ਪੁਰਾਣੀ ਗੈਸ ਆ, ਇੱਕ ਸਾਨੂੰ ਉਹ ਕੱਢਣੀ ਪੈਂਦੀ, ਕਿਉਂਕਿ ਤੁਸੀਂ ਹਵਾ 'ਚ ਨਹੀਂ ਛੱਡ ਸਕਦੇ।
1: ਅੱਛਾ,
2: ਜੇ ਹਵਾ 'ਚ ਛੱਡਦੇ ਹੋ 50,000 ਡਾਲਰ ਜੁਰਮਾਨਾ।
1: ਕਿਆ ਬਾਤ!
2: ਉਹਦਾ ਕਾਰਨ ਇਹ ਆ ਕਿ ਜਿਹੜੀ ਉਹ 'ਚ ਗੈਸ ਹੁੰਦੀ ਆ ਨੀ, ਜਿਹੜੀ ਸਾਡੀ ਓਜ਼ੋਨ ਆ, ਉਹਦੀ ਜਿਹੜੀ ਹੈਗੀ ਆ, ਉਹਦੀ ਡਿਪਰੈਸ਼ਨ ਉਹਨੂੰ ਪਾੜ ਦਿੰਦੀ, ਜਿਹੜੀ ਕਿ ਬਾਅਦ 'ਚ ਤੁਹਾਡੀਆਂ ਅਲਟਰਾਵਾਇਲਟ ਕਿਰਨਾਂ ਜ਼ਮੀਨ 'ਤੇ ਡਿੱਗਦੀਆਂ, ਤੁਹਾਡੀ ਸਕਿਨ ਲਈ, ਫਸਲਾਂ ਲਈ ਮਾੜੀਆਂ ਨੇ। ਇਸ ਕਰਕੇ ਹੁਣ ਨਵੀਆਂ ਗੈਸਾਂ ਆ ਗਈਆਂ ਨੇ ਕਾਫੀ, ਹੁਣ ਤਾਂ ਮੇਰੇ ਖਿਆਲ ਪਹਿਲਾਂ R22 ਸੀ, ਫਿਰ R410 ਆਈ, ਅਤੇ ਹੁਣ 2 ਤਰ੍ਹਾਂ ਦੀਆਂ ਗੈਸਾਂ ਨੇ, R32 ਆ, ਇੱਕ R404 ਆ, ਕਿਉਂਕਿ ਉਹ ਸਾਡੀ ਜਿਹੜੀ ਇਨਵਾਇਰਮੈਂਟ ਆ ਉਹਨੂੰ ਬਚਾਉਂਦੀਆਂ ਨੇ। ਇਸ ਕਰਕੇ ਮਤਲਬ ਕਾਫੀ ਸਾਡੇ 'ਤੇ ਸਖਤੀ ਰਹਿੰਦੀ ਕਿ ਤੁਸੀਂ ਬਾਹਰ ਗੈਸ ਨਹੀਂ ਛੱਡਣੀ, ਅਤੇ ਸਾਡਾ ਕੰਮ ਬੜਾ ਓਨੈਸਟੀ ਨਾਲ ਕਰਦੇ ਨੇ, ਕੋਈ ਇਹੋ ਜਿਹੀ
1: ਜਿਹੜੀ ਕੋਇਲ ਹੁੰਦੀ ਹੈ ਵਿੱਚ ਮੋਟਰ ਹੁੰਦੀ ਹੈ, ਉਹ ਵਿਕ ਜਾਂਦੀ ਹੈ, ਮੇਰਾ ਕਹਿਣਾ ਤਾਂ
2: ਨਹੀਂ ਨਹੀਂ ਉਹ ਨਹੀਂ ਕੁਛ ਨਹੀਂ ਉਹ ਸਾਰਾ ਵੇਖੋ ਹੈਗਾ ਤਾਂ ਅਲਮੋਨੀਅਮ ਹੁੰਦਾ, ਉਹ 'ਚ ਕਾਪਰ ਹੁੰਦੀ ਆ, ਪਰ ਉਹ 'ਚ ਮਿਹਨਤ ਬੜੀ ਕਰਨੀ ਪੈਂਦੀ, ਕੱਢ ਕੇ ਡਿਸਮੈਂਟਲ ਕਰਕੇ ਤੁਹਾਨੂੰ ਫਿਰ ਉਹ ਨਹੀਂ
1: ਜਾਣੀ, ਪੁਰਾਣਾ ਜੋ ਵੀ ਸਮਾਨ ਹੋਊਗਾ ਲੈ ਤੁਸੀਂ ਜਾਣਾ ਚਾਹੁੰਦੇ,
2: ਬਿਲਕੁਲ ਜੀ,
1: ਨਵਾਂ ਫਿੱਟ ਕਰ ਜਾਣਾ,
2: ਬਿਲਕੁਲ
1: ਇੰਨਾ ਹੀ ਆ।
2: ਬਿਲਕੁਲ,
1: ਨੰਬਰ ਬੋਲੋ।
2: ਮੇਰਾ ਨੰਬਰ 647-766-66।
1: ਪਹਿਲਾਂ ਤਾਂ ਆਹ ਤੁਸੀਂ ਜਿਹੜਾ ਲਿਖਿਆ ਨਾ ਨਾਵੇਰ ਕੰਫਰਟ ਦੀ ਮੈਨੂੰ ਬਣਾਉਣ ਦਿੱਤੀ ਆ,
2: ਠੀਕ ਹੈ,
1: ਇਹਦਾ ਤੁਹਾਡਾ ਬਹੁਤ ਬਹੁਤ ਧੰਨਵਾਦ।
2: ਥੈਂਕ ਯੂ ਸਰ,
1: ਸੰਧੂ ਸਾਹਿਬ ਦਾ ਲਵ ਜੂਗਾ।
2: ਥੈਂਕ ਯੂ, ਥੈਂਕ ਯੂ।

0: 7603 ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਨੰਗਿਓ ਉਦਾਂ ਸੋਰੀ ਹਾਂਜੀ ਭਾਜੀ ਨੰਗਿਓ ਜੀ ਆਨ
1: ਗੁੱਡ ਮਾਰਨਿੰਗ ਸਾਰੇ ਪਰਿਵਾਰ
0: ਗੁੱਡ ਮਾਰਨਿੰਗ ਜੀ ਆਨ
1: ਠੀਕ ਹੈ ਸਮਝ ਕਰ ਸਮਝਾਉਣਾ ਗੱਲ ਮੇਰੀ ਥੈਂਕ ਯੂ
0: ਹਾਂਜੀ
1: ਕਰ ਸਮਝ ਸਾਹਿਬ ਨਾਲ ਗੱਲ ਹੋਈ ਸੀ ਫੋਨ ਤੇ ਆਵਾਜ਼ ਘੱਟ ਆਉਂਦੀ ਯਾਰ
0: ਅੱਛਾ ਅੱਛਾ ਸੰਧੂ ਸਾਹਿਬ ਨਾਲ ਹੋ ਗਈ ਗੱਲ ਵਧੀਆ ਹੋ ਗਿਆ
1: ਹਾਂਜੀ ਹਾਂਜੀ ਹੋਰ ਸਭ ਠੀਕ ਠਾਕ ਚਲੋ ਮਿਲਦੇ ਆਪ ਕੋਈ ਥੈਂਕ ਯੂ
0: ਠੀਕ ਹੈ ਸਰ ਥੈਂਕ ਯੂ ਥੈਂਕ ਯੂ ਬਲਦੇਵ ਸਿੰਘ ਸਿੱਧੂ ਸਾਹਿਬ ਦਾ ਵੀ ਮੈਸੇਜ ਇੱਧਰੋਂ ਆਇਆ ਹੋਇਆ ਔਲਾਦ ਲਈ ਪਰਾਇਆ ਹੱਕ ਨਾ ਖਾਓ ਔਲਾਦ ਕਾਬਲ ਹੋਈ ਤਾਂ ਖੁਦ ਕਮਾ ਲਵੇਗੀ ਜੇਕਰ ਨਲਾਇਕ ਹੋਈ ਤਾਂ ਤੁਹਾਡੀ ਬਣਾਈ ਜਾਇਦਾਦ ਨੂੰ ਵੀ ਬਰਬਾਦ ਕਰ ਦੇਵੇਗੀ ਔਲਾਦ ਲਈ ਦੌਲਤ ਨਹੀਂ ਚੰਗੀ ਪਰਵਰਿਸ਼ ਛੱਡ ਕੇ ਜਾਓ ਕਿਉਂਕਿ ਜਾਇਦਾਦ ਘਰ ਬਣਾਉਂਦੀ ਹੈ ਪਰ ਸੰਸਕਾਰ ਹੀ ਖਾਨਦਾਨ ਬਣਾਉਂਦੇ ਨੇ ਗੱਲ ਤਾਂ ਸਹੀ ਹੈ ਬਿਲਕੁਲ ਅਤੇ ਲੱਖੀ ਭਾਅ ਜੀ ਸੁਣਦੇ ਆ ਹਰਮਿੰਦਰ ਜੀ ਪ੍ਰੋਗਰਾਮ ਨੂੰ ਗੁੱਡ ਮਾਰਨਿੰਗ ਭੇਜਦੇ ਆ ਥੈਂਕ ਯੂ 4467 ਤੋਂ ਹਰਮਨ ਭਾਅ ਜੀ ਕੀ ਕਹਿੰਦੇ ਭਾਅ ਜੀ ਨੂੰ ਹੋਲਡ 'ਤੇ ਰੱਖ ਕੇ ਮਿਊਟ 'ਤੇ ਪੈਣ ਤੋਂ ਅਮਰੀਕਾ ਵਾਲਿਆਂ ਨੂੰ ਕੀ ਗੱਲ ਬਣੀ ਭਾਅ ਜੀ ਨੂੰ ਹੋਲਡ 'ਤੇ ਰੱਖ ਕੇ ਮਿਊਟ 'ਤੇ ਪੈਣ ਦੋ ਅਮਰੀਕਾ ਵਾਲਿਆਂ ਨੂੰ ਅੱਛਾ ਉਹਨਾਂ ਦੇ ਜਿਨ੍ਹਾਂ ਦੇ ਕਾਲ ਆਏ ਸੀ ਹਰਮਨ ਜੀ ਮੈਨੂੰ ਨਾ ਕਾਲਾਂ ਮੇਰੇ ਕੋਲ ਇੰਨਾ ਹੁੰਦੀ ਆ ਕਿ ਹੁੰਦੀਆਂ ਪਰ ਤਾਂ ਕਰਕੇ ਪ੍ਰੋਬਲਮ ਆਉਂਦੀ ਆ 8475 ਤੋਂ ਭਾਅ ਜੀ ਦਾ ਮੈਸੇਜ ਆ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਗ੍ਰੇਟ ਰਿਸਪੈਕਟ ਯੂ ਥੈਂਕ ਯੂ ਸਰ ਖਾਸਾ ਵੱਡਾ ਮੈਸੇਜ ਆ
2: ਉਹਨਾਂ ਕਹਿਣ ਤੋਂ ਭਾਵ ਇਹ ਕਿ ਜੇ ਤੁਹਾਡੀ ਕਾਲ ਸਟੂਡੀਓ 'ਚ ਲੱਗ ਗਈ ਆ ਤਾਂ ਮਿਊਟ ਹੁੰਦੀ ਆ ਉਹਨੂੰ ਮਿਊਟ ਰਹਿਣ ਦਿਓ ਪਰ ਤੁਹਾਨੂੰ ਸਟੂਡੀਓ 'ਚ ਲੈ ਲੈਣਗੇ ਬਾਅਦ
0: ਬਿਲਕੁਲ ਗੁੱਡ ਮਾਰਨਿੰਗ ਆਪਣੇ ਲਖਵਿੰਦਰ ਭਾਅ ਜੀ ਦਾ ਵੀ ਮੈਸੇਜ ਆ ਥੈਂਕ ਯੂ ਸਰ ਥੈਂਕ ਯੂ ਅਤੇ ਨਾਲ ਦੀ ਨਾਲ ਇੱਧਰੋਂ ਜੇ ਦੂਜੇ ਪਾਸਿਓਂ ਆਪਾਂ ਹੋਰ ਗੱਲਬਾਤ ਕਰ ਲਈਏ ਪਰਮਿੰਦਰ ਜੀ ਹੋਣਾ ਨਾ ਫਿਰ ਕਿਉਂਕਿ ਆਪਾਂ ਉੱਧਰਲੇ ਪਾਸੇ ਨੂੰ ਵੀ ਜਾਣਾ ਪਰਮਿੰਦਰ ਜੀ ਕਹਿੰਦਾ ਰਵਨੀਤ ਬੱਟੂ ਦੀ ਰੇਲ ਦੇ ਵਿੱਚ ਇੱਕ ਹੋਰ MLA ਚੜ ਗਿਆ ਆਮ ਆਦਮੀ ਪਾਰਟੀ ਦਾ ਕੀ ਹੋ ਗਿਆ
3: ਗੱਡੀ ਚੜ੍ਹਨ ਦੀ ਕਾਹਲ ਬੜੀ ਸੀ ਇੱਕ ਨਾਟਕ ਮੈਂ ਦੇਖਿਆ ਸੀ ਮੈਨੂੰ ਉਹ ਸਿਆਸਤ ਦਾ ਨਾਟਕ ਵੀ ਸਾਹਮਣੇ ਨਜ਼ਰ ਆ ਰਿਹਾ ਔਰ ਕੱਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਵੈਸੇ ਤਾਂ ਰਵਨੀਤ ਬਿੱਟੂ ਜਿਹੜੇ ਕੇਂਦਰੀ ਮੰਤਰੀ ਨੇ ਅੱਜ ਕੱਲ੍ਹ ਪੰਜਾਬ 'ਚ ਬੜੇ ਨੰਬਰਾਂ ਦੀ ਗੇਮ ਖੇਡ ਰਹੇ ਨੇ ਕਿਉਂਕਿ ਉਹ ਵੀ TC ਵਾਲਾ ਬੇੜ ਤੋੜਨਾ ਚਾਹੁੰਦੇ 2027 'ਚੋਂ ਅਣਅਲਾਨੇ ਮੁੱਖ ਮੰਤਰੀ ਨੇ ਭਾਜਪਾ ਦੇ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਹੈਗਾ ਜੀ ਆਸਾਮ ਦੇ ਵਿੱਚ ਸੋ ਉੱਥੇ ਲਈ ਇੱਕ ਟ੍ਰੇਨ ਦਾ ਉਦਘਾਟਨ ਕੀਤਾ ਅੰਮ੍ਰਿਤ ਭਾਰਤ ਐਕਸਪ੍ਰੈਸ ਹਫ਼ਤੇ 'ਚ ਇੱਕ ਵਾਰੀ ਚੱਲਣੀ ਆ ਔਰ ਇਸ ਨਾਲ ਦੀ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਵੀ ਹੋਣਾ 502 ਕਰੋੜ ਰੁਪਈਏ ਔਰ ਅੱਜ ਵੀ ਉਹਨਾਂ ਦੀ ਐਕਟੀਵਿਟੀ ਦੇਖੀ ਗਈ ਆ ਹਲਵਾਰਾ ਏਅਰਪੋਰਟ ਅੱਜ ਹਰਜੀਤ ਜੀ ਵਧਾਈਆਂ ਤੁਹਾਨੂੰ ਹਲਵਾਰਾ ਏਅਰਪੋਰਟ ਅੱਜ ਸਟਾਰਟ ਹੋ ਗਿਆ ਦਿੱਲੀ ਤੋਂ ਹਲਵਾਰਾ ਪਹਿਲੀ ਫਲਾਈਟ ਆ ਗਈ ਆ ਉਹਦੇ ਵਿੱਚ ਵੀ ਰਵਨੀਤ ਬਿੱਟੂ ਅੱਜ ਨਜ਼ਰ ਆਏ ਇੱਕ ਲਾਮ ਲਸ਼ਕਰ ਲੈ ਕੇ ਨਾਲ ਰਜਿੰਦਰ ਗੁਪਤਾ ਵੀ ਸੀ ਉਹੀ ਜਿਹੜੇ ਆਪ ਦੇ ਵਿੱਚੋਂ ਚੱਲੇ ਗਏ ਸੀ ਟ੍ਰਾਈਡੈਂਟ ਗਰੁੱਪ ਵਾਲੇ 7 MPs ਦੇ ਵਿੱਚੋਂ ਪਰ ਆਪਾਂ ਜਿਹੜੀ ਖਬਰ ਕਰਨੀ ਆ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਰਵਨੀਤ ਬਿੱਟੂ ਦੀ ਨਾਲ ਦੀ ਕੁਰਸੀ ਦੇ ਉੱਪਰ ਜਿਹੜਾ ਟ੍ਰੇਨ ਦਾ ਉਦਘਾਟਨ ਹੋਇਆ ਉਹਦੇ ਉੱਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਜ਼ਰ ਆਏ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਭਗਵੰਤ ਮਾਨ ਸਰਕਾਰ ਦੇ ਹਮਾਇਤੀ ਵੀ ਰਹੇ ਨੇ ਬਹੁਤ ਸ਼ੁਰੂਆਤ ਦੇ ਵਿੱਚ ਬਾਅਦ ਦੇ ਵਿੱਚ ਵਿਰੋਧੀ ਵੀ ਬਾਗੀ ਸੁਰਾਂ ਵੀ ਕੀ ਇਹ ਹੁਣ ਗੱਡੀ ਚੜ ਗਏ ਨੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਔਰ ਨਾਲ ਦੀ ਨਾਲ ਸਵਾਲ ਹਰਜੀਤ ਜੀ ਜੇਕਰ ਕੁੰਵਰ ਵਿਜੇ ਪ੍ਰਤਾਪ ਰਵਨੀਤ ਬਿੱਟੂ ਭਾਜਪਾ ਦੀ ਗੱਡੀ ਚੜ੍ਹ ਜਾਂਦੇ ਨੇ ਤਾਂ ਉਹ ਬੇਅਦਬੀ ਮਾਮਲਿਆਂ ਵਾਲੇ ਜਿਹੜੇ ਸਿੱਟ ਦੇ ਮੁਖੀ ਸੀ ਕੁੰਵਰ ਵਿਜੇ ਪ੍ਰਤਾਪ ਉਹ ਪੋਤੜੇ ਦੁਬਾਰਾ ਫੁੱਲਣੇ ਨੇ ਕਿ ਭਗਵੰਤ ਮਾਨ ਸਰਕਾਰ ਨੇ ਅਕਸਰ ਉਹ ਕਹਿੰਦੇ ਨੇ ਕਿ ਕਿਵੇਂ ਕਿਵੇਂ ਉਹ ਮਾਮਲੇ ਹੱਲ ਨਹੀਂ ਹੋਣ ਦਿੱਤੇ ਸੋ ਇੱਕ ਨਵਾਂ ਸੈਗਮੈਂਟ ਖੁੱਲ ਸਕਦਾ ਮੈਨੂੰ ਲੱਗਦਾ ਭਾਜਪਾ ਨੇ ਚੁਣ ਕੇ ਬੰਦਾ ਲਿਆਂਦਾ 2027 ਲਈ ਕਿਉਂਕਿ ਬੇਅਦਬੀ ਜਿਹੜੇ ਬਰਗਾੜੀ ਜਾਂ ਬੇਅਦਬੀ ਕੋਟਕਪੂਰਾ ਗੋਲੀਕਾਂਡ ਮਾਮਲੇ ਜੇ ਦੁਬਾਰਾ ਖੁੱਲਦੇ ਨੇ ਤਾਂ ਪੰਜਾਬ ਦੇ ਵਿੱਚ ਇੱਕ ਨਵੀਂ ਕਿਸਮ ਦੀ ਸਿਆਸਤ ਸ਼ੁਰੂ ਹੋ ਸਕਦੀ ਆ ਜੀ
0: ਬਿਲਕੁਲ ਚਲੋ ਡਾਕਟਰ ਸਾਹਿਬ ਨੂੰ ਵੀ ਲੈ ਲਈਏ ਆਪਾਂ ਨਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਵਾਗਤ ਆ
4: ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰੇ ਭੈਣ ਭਰਾਵਾਂ ਨੂੰ
0: ਗੁੱਡ ਮਾਰਨਿੰਗ ਡਾਕਟਰ ਸਾਹਿਬ ਕਿੱਦਾਂ ਸਿਹਤਾਂ
4: ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਠੀਕ ਠਾਕ
0: ਸ਼ੁਕਰ ਸ਼ੁਕਰ ਬੱਲੇ ਬੱਲੇ ਕਿਰਪਾ ਬਾਬੇ ਦੀ ਅੱਛਾ ਵੀਕਐਂਡ ਹੋ ਗਿਆ ਸਟਾਰਟ ਤੇ ਕਈਆਂ ਦੇ ਹੁਣ ਜਿਹੜੇ ਭਰਾ ਸਾਡੇ ਭੈਣਾਂ ਬਹੁਤ ਨੇ ਜਿਹੜੀਆਂ ਟਰੱਕ ਵੀ ਚਲਾਉਂਦੀਆਂ ਨੇ ਕੁੜੀਆਂ ਕੋਈ USA ਨੂੰ ਚੱਲਦੀਆਂ ਤੇ ਕੋਈ ਇੱਧਰ ਮੌਂਟਰੀਅਲ ਵਗੈਰਾ ਇੱਧਰ ਨੂੰ ਚੱਲਦੀਆਂ ਹੈਲੀਫੈਕਸ ਨੂੰ ਉਹ ਫਿਰ 5-6 ਦਿਨ ਦਾ 4 ਦਿਨ ਦਾ ਥਕੇਵਾਂ ਹੋਇਆ ਹੁੰਦਾ ਬੈਕ ਦੁਖਦੀ ਹੁੰਦੀ ਆ ਤੇ ਜੇ ਬੈਕ ਦੁਖਦੀ ਆ ਪੇਨ ਹੁੰਦੀ ਆ ਗਰਦਨ ਨੂੰ ਉੱਪਰ ਨੂੰ ਜਾਂਦੀ ਆ ਤੇ ਫਿਰ ਕਿੱਥੇ ਆ ਕੇ ਮਿਲਣ ਤੇ ਕੀ ਕਰਾਉਣਾ ਚਾਹੀਦਾ ਉਹਨਾਂ ਨੂੰ
4: ਬਸ ਆ ਜਾਣ ਜੀ ਠੀਕ ਕਰਕੇ ਭੇਜਾਂਗੇ ਜਿੰਨੀ ਮਰਜ਼ੀ ਪੇਨ ਹੈ ਨੈਕ ਦੀ ਬੈਕ ਦੀ ਕਿਤੋਂ ਨਹੀਂ ਸਲੂਸ਼ਨ ਮਿਲ ਰਿਹਾ ਉਹਦਾ ਅਸੀਂ ਹੱਲ ਕੱਢ ਕੇ ਦੇਵਾਂਗੇ ਜੀ ਸੇਮ ਟਾਈਮ ਤੇ
0: ਕਿੰਨਾ ਕੁ ਟਾਈਮ ਲੱਗਦਾ ਬੰਦੇ ਕਿੰਨਾ ਕੁ ਟਾਈਮ ਕੱਢ ਕੇ ਆਉਣ ਜੇ ਮੰਨ ਲਓ ਅਗਲਾ ਕਹਿੰਦਾ ਵੀ ਮੈਂ ਬਿਲੀਅਮ ਐਂਡ ਚੰਗੂਜੀ ਵਾਲੇ ਏਰੀਆ 'ਚ ਜਾਣਾ ਮੰਨ ਲਓ ਸਾਡੇ ਏਰੀਏ 'ਚੋਂ ਤੁਰਨਾ ਏਅਰਪੋਰਟ ਕੈਸਲ ਮੋੜ 'ਚੋਂ ਵੀ ਬੰਦੇ ਨੂੰ 20 ਮਿੰਟ ਜਾਣ ਨੂੰ ਲੱਗਣੇ ਉੱਥੇ ਕਿੰਨਾ ਕੁ ਟਾਈਮ ਲੱਗੂਗਾ
4: ਉੱਥੇ 15-20 ਮਿੰਟ ਲੱਗਦੇ ਆ ਤੇ 15-20 ਮਿੰਟ ਪੇਪਰ ਵਰਕ ਨੂੰ
0: ਬਸ
4: ਬਸ ਜੀ
0: ਜਿਨ੍ਹਾਂ ਦੀ ਇੰਸ਼ੋਰੈਂਸ ਕਵਰ ਆ ਉਹਨਾਂ ਲਈ ਪੇਪਰ ਵਰਕ ਆ
4: ਹਾਂਜੀ ਸਾਰਿਆਂ ਵਾਸਤੇ ਹੀ ਆ।
0: ਅੱਛਾ ਜਾਨੀ ਉਹ
4: ਸਾਰਿਆਂ ਵਾਸਤੇ ਹੀ ਆ,
0: ਉਹ ਡਾਇਆਮੀਟਰ ਜਿਹਾ ਕੀ ਕਹਿੰਦੇ ਹੁੰਦੇ ਸਾਰਿਆਂ ਦਾ ਬਣਾ ਲੈਣਾ,
4: ਨੋਟਸ ਮੈਡੀਕਲ ਨੋਟਸ ਸਾਰਿਆਂ ਵਾਸਤੇ ਬਣਾਉਣੇ ਹੁੰਦੇ, ਤਸਵੀਰ ਹਰੇਕ ਨੂੰ ਚਾਹੀਦੀ ਹੈ।
0: ਸੱਚੀ ਗੱਲ ਆ। ਅੱਛਾ ਕਿਸੇ ਨੂੰ ਮਾਈਗ੍ਰੇਨ ਹੋਵੇ, ਸਿਰ ਹਟ ਗਿਆ ਦੁਖਣੋਂ, ਦੁਖਣ ਲੱਗ ਗਿਆ, ਦੁਖਣ ਲੱਗ ਗਿਆ, ਹਟ ਗਿਆ, ਏਦਾਂ ਬਾਰ ਬਾਰ ਹੋਈ ਜਾਂਦਾ,
4: ਮੋਸਟਲੀ ਸ਼ੋਲਡਰ ਪੇਨ ਹੀ ਹੁੰਦੀ ਆ, ਔਰ ਸ਼ੋਲਡਰ ਪੇਨ ਕਿਸੇ ਕੋ ਕਾਬੂ ਨਹੀਂ ਆਉਂਦੀ, ਸਾਲ ਸਾਲ ਫਿਜ਼ੀਓਥੈਰੇਪੀ ਕਰਾਉਂਦੇ ਰਹਿੰਦੇ, ਇੱਕ ਇੱਕ ਸਾਲ ਕਰਾ ਕੇ ਵੀ ਠੀਕ ਨਹੀਂ ਹੁੰਦੀ, ਉਹ ਵੀ ਠੀਕ ਹੋ ਜੂਗੀ।
0: ਜਾਣੀ ਅੱਜ ਸ਼ੁੱਕਰਵਾਰ, ਕੱਲ ਨੂੰ ਸ਼ਨੀਵਾਰ, ਐਤਵਾਰ,
4: ਐਤਵਾਰ ਤੋਂ ਬਾਅਦ ਆਉਣ ਦੀ ਲੋੜ ਨਹੀਂ,
0: ਤਿੰਨ ਦਿਨ ਆਉਣਾ।
4: ਹਾਂਜੀ
0: ਚਲੋ ਇੱਕ ਗੱਲ ਕਰੋ, ਅੱਜ ਮੈਨੂੰ ਪਤਾ ਵੀ ਆਪਣਾ ਰੇਡੀਓ ਸੁਣ ਕੇ ਮੈਂ ਅੱਜ ਇੱਕ ਚੀਜ਼ ਕਰਨੀ ਚਾਹੁੰਦਾ, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ,
4: ਮੈਂ ਕਹਿੰਦਾ ਜੀ ਬਿਲਕੁਲ ਮੈਂ ਮਹਾਰਾਜ
0: ਨੂੰ ਅੱਜ ਜਿਹੜੇ ਬੰਦੇ ਅੱਜ ਕੱਲ ਨੂੰ ਪਰਸੋਂ ਨੂੰ ਤਿੰਨ ਦਿਨ ਤੁਹਾਡੇ ਕੋ ਆਉਣਗੇ, ਦੇਖੋ ਉਹ ਅੱਗੇ ਵੀ ਆਉਂਦੇ ਨੇ, ਬਹੁਤ ਸਰੋਤੇ ਨੇ ਜਿਹੜੇ ਆਪਣੇ ਸੁਣ ਕੇ ਪ੍ਰੋਗਰਾਮ ਤੋਂ ਤੁਹਾਨੂੰ ਜਾਂਦੇ ਆ, ਤੁਹਾਨੂੰ ਮਿਲਦੇ ਆ, ਠੀਕ ਹੋ ਕੇ ਆਉਂਦੇ ਆ। ਅੱਜ ਮੇਰੇ ਕਹੇ ਤੇ ਤਿੰਨ ਦਿਨ ਹਰੇਕ ਪੇਸ਼ੈਂਟ ਨੂੰ $20 ਆਫ ਕਰਨੇ ਆ ਤੁਸੀਂ,
4: ਮੈਂ ਆਪਣੇ ਕੋਲ ਵੈਸੇ ਦੇ ਦੂੰਗਾ, ਲੇਕਿਨ ਮੈਂ ਰਸੀਦ ਜਿਹੜੀ ਆ ਉਹ,
0: ਹਾਂ ਜਿਹੜੀ ਤੁਸੀਂ ਪੇਪਰਾਂ ਚ ਲਾਉਣੀ ਉਹ ਜੋ ਮਰਜ਼ੀ ਕਰੋ, ਉਹ ਤੁਹਾਨੂੰ ਪਤਾ ਹੋਊਗਾ, ਪਰ $20 ਹਰੇਕ ਬੰਦੇ ਨੂੰ ਆਫ ਕਰਨੇ ਜਿਹੜੇ ਤੁਸੀਂ ਆ ਤਿੰਨ ਦਿਨ ਤੁਹਾਡੇ ਕੋਲ ਮਰੀਜ਼ ਆਉਣਗੇ।
4: ਕੋਈ ਗੱਲ ਨੀ ਜੀ, ਕੋਈ ਚੱਕਰ ਨੀ,
0: ਸਮਝ ਸਾਹਿਬ ਠੀਕ ਆ ਨਾ, ਕੁਛ ਤਾਂ ਲਾਹਾ ਡਾਕਟਰ ਸਾਹਿਬ ਦਾ ਲਿਆ ਜਾਵੇ, ਨਾਲੇ ਆਰਾਮ ਹੋਊ ਨਾਲੇ ਫੀਸ ਬਚੂ।
2: ਮੈਂ ਕਿਹਾ ਸੇਵਾ ਲਈ ਇਹਨਾਂ ਦੀ, ਬੜੇ ਪਿਆਰ ਨਾਲ ਡੀਲ ਕਰਦੇ
0: ਨਹੀਂ, ਸੱਚੀ ਦਿਲੋਂ ਇਹਨਾਂ ਦਾ ਸਤਿਕਾਰ ਆ, ਬੜਾ ਅੱਜ ਮੈਂ ਕਰਿਆ ਤਾਂ ਧੱਕਾ ਇਹਨਾਂ ਨਾਲ, ਪਰ ਫਿਰ ਵੀ ਚਲੋ ਮੰਨ ਲੈਂਦੇ ਆ ਇਹਨੇ ਕਹੇ,
2: ਨਹੀਂ ਕੋਈ ਦੇਖੋ ਮਾਨਤਾ ਨੀ ਹੁੰਦਾ ਜੀ, ਵੋਟ
0: ਮਾਨਤਾ ਮਾਨਤਾ ਜਿਵੇਂ ਸੰਧੂ ਸਾਹਿਬ ਤੁਸੀਂ ਮਾਨਤਾ ਕਰ ਲਓ,
2: ਬਿਲਕੁਲ
4: ਬਿਲਕੁਲ
0: ਨਹੀਂ ਨਹੀਂ ਫ੍ਰੀ ਨਹੀਂ ਗਾ, ਫਿਰ ਤਾਂ ਬੰਦਾ ਠੀਕ ਨਹੀਂ ਹੁੰਦਾ ਹੁੰਦਾ ਡਾਕਟਰ ਸਾਹਿਬ, ਇਹ ਵੀ ਨਾਲ ਹੁੰਦਾ ਹੁੰਦਾ ਨਾ, ਕਿਉਂ ਸੰਧੂ ਸਾਹਿਬ
2: ਬਿਲਕੁਲ,
0: ਜੇ ਬੰਦਾ ਫ੍ਰੀ ਕੋਈ ਇਲਾਜ ਕਰਾਵੇ ਉਹ ਠੀਕ ਨਹੀਂ ਹੁੰਦਾ, ਉਹਦੇ ਦਿਮਾਗ 'ਚ ਕੀੜਾ ਹੋ ਜਾਂਦਾ ਵੀ ਚੱਲ ਮੈਨੂੰ ਮੈਂ ਕਿਹੜਾ ਪੈਸੇ ਦੇ ਕੇ ਆਇਆ।
2: ਨਹੀਂ ਨਹੀਂ ਵੇਖੋ ਡਾਕਟਰ ਸਾਹਿਬ ਵੀ ਆਪਣੇ ਖਰਚੇ ਨੇ ਕੰਮ ਕਰ,
0: ਬਿਲਕੁਲ ਬਿਲਕੁਲ
2: ਆਪਾਂ ਸਾਰੇ
0: 416-884-8686 ਦਾ ਸੰਪਰਕ ਕਰ ਲਿਓ ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨਾਲ, ਮੈਥੋਂ ਇਨੀ ਟਾਈਮ ਨੰਬਰ ਲਿਆ ਜਾ ਸਕਦਾ, ਗਿੱਟੇ ਗੁੱਡੇ ਮੋਢਿਆਂ 'ਚ ਕਿਤੇ ਵੀ ਦਰਦ ਆ, ਸ਼ੋਲਡਰ 'ਚ ਪੇਨ ਆ, ਅਤੇ ਤੁਸੀਂ ਭਾਈ ਡਾਕਟਰ ਕਹਿੰਦੇ ਨੇ ਵੀ ਕੱਲ੍ਹ ਨੂੰ ਗਿੱਟੇ ਸੋਰੀ ਗੋਡੇ ਤੁਹਾਡੇ ਚੇਂਜ ਕਰਨੇ ਆ, ਅਤੇ ਫਿਰ ਤੁਸੀਂ ਡਾਕਟਰ ਸਾਹਿਬ ਨਾਲ ਕਰਿਓ ਸੰਪਰਕ, 416-884-5486 ਮੇਰੇ ਨਾਂ 'ਤੇ $20 ਤੁਹਾਨੂੰ ਔਫ ਹੋ ਜਾਣਗੇ ਟੋਟਲ ਫੀਸ 'ਚੋਂ। ਡਾਕਟਰ ਸਾਹਿਬ ਹੋਰ ਕੁਛ ਐਡ ਕਰਨਾ?
2: ਤੁਮ ਮੇਰੇ ਬਿਨਾ ਰਹਿ ਨਹੀਂ ਪਾਓਗੇ, ਜੇ ਸਿਰਫ ਹੱਕ ਪੈਸੇ ਕੋ ਹੈ, ਤੁਮ ਮੇਰੇ ਬਿਨਾ ਰਹਿ ਨਹੀਂ ਪਾਓਗੇ, ਇਹ ਹੱਕ ਸਿਰਫ ਪੈਸੇ ਨੂੰ।
0: ਅੱਛਾ ਪੈਸੇ ਤੋਂ ਬਿਨਾ ਬੰਦਾ ਰਹਿ ਲੂ?
2: ਦੇਖੋ ਤੁਮ ਮੇਰੇ ਬਿਨ ਰਹਿ ਨਹੀਂ ਪਾਓਗੇ, ਜੇ ਹੱਕ ਸਿਰਫ ਪੈਸੇ ਕੋ ਹੈ।
0: ਆ ਚੱਕ ਇਹ ਨਹੀਂ ਹਟਦੇ ਸੰਧੂ ਸਾਹਿਬ ਸ਼ੇਰੋ ਸ਼ੇਰੀ ਕਰਨ ਨੂੰ। ਅੱਛਾ ਇੱਕ ਚੀਜ਼ ਆ, ਕਾਰਨੀ ਸਰਕਾਰ ਨੇ ਨਵੀਂ ਰਾਸ਼ਟਰੀ ਬਿਜਲੀ ਰਣਨੀਤੀ ਐਲਾਨੀ ਆ, 2050 ਤੱਕ ਬਿਜਲੀ ਗ੍ਰਿਡ ਨੂੰ ਦੁੱਗਣਾ ਕਰਨ ਦੀ ਯੋਜਨਾ ਕਹਿੰਦੇ ਬਣਾਈ ਆ।
2: ਲੋੜ ਵੀ ਹੈ ਸਮੇਂ ਦੀ,
0: ਹੈ
2: ਲੋੜ ਵੀ ਹੈਗੀ,
0: ਲੋੜ ਵੀ ਹੈਗੀ ਆ।
2: ਹਾਂ
0: ਉਧਰੋਂ ਭਗਵੰਤ ਮਾਨ ਸਾਹਿਬ ਨੇ ਚੌਗਣੀ ਭੱਜਣੀ ਕਰੀ ਹੋਈ ਆ ਬਿਜਲੀ ਸ਼ਾਇਦ,
2: ਨਾਲੇ ਹੁਣ ਪਰਮਾਣੂ ਤੋਂ ਬੰਦ, ਜਿੱਥੇ ਤੁਹਾਡਾ 2 ਕੁਇੰਟਲ ਕੋਲਾ ਲੱਗਦਾ ਨਾ ਜੀ, ਉੱਥੇ ਪਰਮਾਣੂ ਦਾ 1 ਗ੍ਰਾਮ ਨਾਲ ਕੰਮ ਸਰਦਾ।
0: ਅੱਛਾ
2: ਹਾਂ 2 ਕੁਇੰਟਲ ਦੇ ਬਰਾਬਰ 1 ਗ੍ਰਾਮ ਆ, ਔਰ ਵੇਸਟੇਜ ਵੀ ਕੋਈ।
0: ਤੁਹਾਨੂੰ ਮੈਂ ਗਾਣਾ ਸੁਣਾਵਾਂ?
2: ਹੈ ਲਾ ਲਓ ਜੀ, ਗਾਣਾ ਲਓ।
0: ਕਮਲਜੀਤ ਭਾਈ ਹੋਲਡ ਰੱਖਿਓ ਇੱਕ ਮਿੰਟ।

0: ਫਰਾਈਡੇ ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ ਲੰਘਾ ਉੱਚੀਆਂ ਨੂੰ
1: ਸਤਿ ਸ਼੍ਰੀ ਅਕਾਲ ਜਿੰਦਰਾ ਸਾਹਿਬ ਕੀ ਹਾਲ ਚਾਲ
0: ਕਿਰਪਾ ਤੁਸੀਂ ਸੁਣਾਓ ਭਾਜੀ ਕਿੱਦਾਂ
1: ਅੱਛਾ ਮੈਂ ਗੱਲ ਕਰਨੀ ਸੀ ਮੈਂ ਕਿਹਾ ਜਿੰਨੇ ਕੁ ਮੋਦੀ ਨੇ ਉਹ ਸਮਾਰਟ ਸਿਟੀ ਬਣਾ ਤੇ ਸੁਰੱਖਿਆ ਅਭਿਆਨ ਚਲਾਤਾ ਅਭਿਆਨ ਚਲਾਤਾ ਸਾਰਾ ਇੰਡੀਆ ਸਾਫ ਕਰਤਾ ਚਲੋ ਉਨਾ ਕੁ ਮੈਂ ਕਿਹਾ ਬਿੱਟੂ ਨੇ ਜਿਹੜਾ ਅੰਮ੍ਰਿਤਸਰ 500-2 ਕਰੋੜ ਰੁਪਇਆ ਲਾ ਕੇ ਨਵੀਨੀਕਰਨ ਕਰਨਾ ਉਹਨੇ ਵੀ ਕਰ ਦੇਣਾ ਹੈਗਾ ਤੇ ਹੁਣ ਅਸੀਂ ਅਗਲੀ ਵਾਸਤੇ ਉਹ ਪ੍ਰਧਾਨ ਮੰਤਰੀ ਚੁਣਨਾ ਕਿ ਜਿਹੜਾ ਮਨ ਕੀ ਬਾਤ ਬੀਬੀ ਨਾ ਕਰੇ ਤੇ ਕੰਮ ਦੀ ਬਾਤ ਲੋਕਾਂ ਦੇ ਨਾਲ ਜਨਤਾ ਦੇ ਨਾਲ ਕਰੇ ਦੇਸ਼ ਦੀ
0: ਤਾਂ ਥੈਂਕ
1: ਯੂ ਸਰ ਮਿਹਰਬਾਨੀ ਟਾਈਮ
0: ਥੈਂਕ ਯੂ ਪਰਮਿੰਦਰ ਜੀ ਚਲੋ ਇੱਥੋਂ ਸਟਾਰਟ ਕਰ ਲੈਂਦੇ ਹਾਂ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ 178 ਕਰੋੜ ਰੁਪਇਆ ਮੰਗਿਆ ਸੀ ਕਹਿੰਦੇ ਉਹਨਾਂ ਨੇ 400 ਕਰੋੜ ਤੋਂ ਵੱਧ ਦੇਤਾ ਸੱਚੀ ਹੈ ਗੱਲ
2: ਚਰਚਾਵਾਂ ਜ਼ਰੂਰ ਨੇ ਪਰ ਕਲੈਰਿਟੀ ਕੁਛ ਨਹੀਂ ਹੈ ਜੀ ਚਰਚਾਵਾਂ ਨੇ ਔਰ 2 ਦਿਨ ਪਹਿਲਾਂ ਜਿਹੜਾ ਸੀਐਮ ਭਗਵੰਤ ਮਾਨ ਦਾ ਜਿਹੜਾ ਦਿੱਲੀ ਦੌਰਾ ਹੋਇਆ ਹਾਲਾਂਕਿ ਉਹਦੇ ਵਿੱਚ ਮੰਗਾਂ ਹੋਰ ਵੀ ਬਹੁਤ ਸਾਰੀਆਂ ਨੇ ਖੇਤੀਬਾੜੀ ਨਾਲ ਸੰਬੰਧਿਤ ਜਾਂ ਹੋਰ ਮਾਮਲਿਆਂ 'ਚ ਸੋ ਵੱਖ ਵੱਖ ਹਾਲੇ ਸਰਕਾਰ ਦੇ ਪੱਧਰ 'ਤੇ ਕੋਈ ਕਲੈਰਿਟੀ ਨਹੀਂ ਆ ਚੁੰਝ ਚਰਚਾ ਜ਼ਰੂਰ ਆ ਕਿ ਇੰਨੇ ਮੰਗੇ ਇੰਨੇ ਦੇ ਉੱਤੇ ਕੇਂਦਰ ਕਹਿੰਦਾ ਅਸੀਂ ਤੁਹਾਨੂੰ ਵੱਧ ਦੇ ਉੱਤੇ ਸੂਬੇ ਦੀ ਸਰਕਾਰ ਕਹਿੰਦੇ ਆ ਸਾਡੇ ਪੱਲੇ ਹੀ ਕੁਛ ਨਹੀਂ ਪਾਇਆ ਸੋ ਜਦੋਂ ਤੱਕ ਕਲੀਅਰ ਗੱਲ ਨਹੀਂ ਹੋਏਗੀ ਮੈਨੂੰ ਲੱਗਦਾ ਆਪਾਂ ਨੂੰ ਵੀ ਕੁਝ ਕਹਿਣਾ ਨਹੀਂ ਚਾਹੀਦਾ ਜੀ
0: ਬਿਲਕੁਲ ਗੱਲ ਤਾਂ ਸਹੀ ਆ ਬਿਲਕੁਲ ਜੀ ਤੁਸੀਂ ਰੋਇਲ ਕਰੋਕਰੀ ਬਿੱਲ ਵਾਲਿਆਂ ਦੇ ਜਾ ਸਕਦੇ ਹੋ ਰੋਇਲ ਕਰੋਕਰੀ ਬਿੱਲ ਵਾਲਿਆਂ ਦੇ ਐਤਵਾਰ ਨੂੰ 17 ਤਰੀਕ ਨੂੰ ਗ੍ਰੈਂਡ ਓਪਨਿੰਗ ਹੋ ਰਹੀ ਆ ਹੋਲਸੇਲ ਤੁਸੀਂ ਉੱਥੋਂ ਰੇਟ ਲੈ ਸਕਦੇ ਹੋ ਡਿਨਰ ਸੈੱਟ ਐਰਨ ਕੜਾਹੀ ਕੋਈ ਲੈਣੀ ਆ ਮੱਗ ਸੈੱਟ ਲੈਣਾ ਸਟੇਨਲੈਸ ਸਟੀਲ ਕੁੱਕਵੇਅਰ ਸੈੱਟ ਲੈਣਾ ਚਾਹੁੰਦੇ ਹੋ ਕਲੇ ਆਈਟਮ ਲੈਣੀ ਚਾਹੁੰਦੇ ਹੋ ਅਲਮੀਨੀਅਮ ਕੁੱਕ ਟੋਪ ਸੈੱਟ ਲੈਣਾ ਚਾਹੁੰਦੇ ਹੋ ਦੇਸੀ ਕਲੇ ਤੰਦੂਰ ਲੈਣਾ ਮਧਾਣੀਆਂ ਲੈਣੀਆਂ ਸਟੇਨਲੈਸ ਕੁੱਕ ਟੋਪ ਸੈੱਟ ਲੈਣਾ ਚਾਹੁੰਦੇ ਹੋ 17 ਤਰੀਕ ਨੂੰ ਆ ਡਿਕਸੀ ਐਂਡ ਡਰਿਊ ਦਾ ਏਰੀਆ ਬਣਦਾ ਰੋਇਲ ਕਰੋਕਰੀ ਬਿੱਲ ਵਾਲਿਆਂ ਨੇ ਵੇਅਰ ਹਾਊਸ ਖੋਲ੍ਹ ਰਹੇ ਆ 15-10 ਡਰਿਊ ਰੋਡ ਯੂਨਿਟ ਨੰਬਰ 15 ਮਿਸਿਸਾਗਾ ਦੇ ਵਿੱਚ ਨੇ ਅਤੇ ਸੰਪਰਕ ਉੱਥੇ ਤੁਸੀਂ ਪਰਮਿੰਦਰ ਭਾਜੀ ਨਾਲ ਕਰ ਲਿਓ ਗੱਲਬਾਤ ਅਤੇ ਮੈਂ ਵੀ ਉੱਥੇ ਸੰਡੇ ਨੂੰ ਹੋਊਂਗਾ ਰੋਇਲ ਕਰੋਕਰੀ ਬਿੱਲ ਵਾਲੇ ਅਤੇ ਦੂਜੀ ਲੋਕੇਸ਼ਨ ਹੈਗੀ ਇਹਨਾਂ ਦੀ 31 ਮੈਲਨੀ ਡਰਾਈਵ ਯੂਨਿਟ ਨੰਬਰ 1 ਇਹ ਹੈਗਾ ਸਟੀਲ ਐਂਡ ਮੈਲਨੀ ਦਾ ਏਰੀਆ ਇੱਥੋਂ ਵੀ ਤੁਸੀਂ 647-296-5066 ਜਾਂ ਫਿਰ 647-227-9890 'ਤੇ ਸੰਪਰਕ ਕੀਤਾ ਜਾ ਸਕਦਾ ਬਿਲਕੁਲ ਜੀ ਪਰਮਿੰਦਰ ਜੀ ਅਗਲੀ ਗੱਲਬਾਤ ਕਹਿੰਦੇ ਕੀ ਕਰਨੀ ਆ ਕਰਨੀ ਇਹ ਆ ਗੱਲਬਾਤ ਤੁਸੀਂ ਮੈਨੂੰ ਖਬਰਾਂ ਅੱਜ ਬਹੁਤ ਭੇਜੀਆਂ ਹੋਈਆਂ ਨੇ ਹੈ ਕਾਫੀ ਨੇ ਭਾਈ ਚਲੋ ਕੋਈ ਨਹੀਂ ਆਪਾਂ ਮੇਨ ਕਰ ਲੈਂਦੇ ਇੱਕ ਦੋ ਐਮਪੀ ਅੰਮ੍ਰਿਤਪਾਲ ਤੇ ਚੱਲੇਗਾ ਕਤਲ ਦੀ ਕੋਸ਼ਿਸ਼ ਦਾ ਕੇਸ ਇਹ ਕੀ ਹੋ ਗਿਆ
2: ਜਿਹੜਾ ਅਜਨਾਲਾ ਥਾਣੇ ਸੰਬੰਧੀ ਕੱਲ ਜਿਹੜਾ ਚਲਾਨ ਪੇਸ਼ ਹੋ ਗਿਆ ਜੀ ਪਹਿਲੀ ਪੇਸ਼ੀ ਹੋ ਗਈ ਆ ਕੱਲ ਡਿਬਰੂਗੜ੍ਹ ਦੀ ਜੇਲ੍ਹ ਚੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਐਮਪੀ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਹੋਈ ਆ ਕੁਝ ਗੱਲਾਂ ਕਲੀਅਰ ਹੋਈਆਂ ਨੇ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਮਾਮਲੇ ਚੱਲਣੇ ਨੇ ਉਹ ਮਾਮਲੇ ਵੱਖ ਹੋ ਗਏ ਨੇ ਦੋ ਮਾਮਲੇ ਦੋ ਧਾਰਾਵਾਂ ਜਿਹੜੇ ਪੰਜਾਬ ਦੀ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਦਰਜ ਕੀਤੇ ਸੀ ਉਹ ਕੈਂਸਲ ਵੀ ਹੋਏ ਨੇ ਅੰਮ੍ਰਿਤਪਾਲ ਤੇ ਹੁਣ ਮਾਮਲਾ ਕੀ ਚੱਲਣਾ ਅੰਮ੍ਰਿਤਪਾਲ ਤੇ ਇਹ ਮਾਮਲਾ ਚੱਲਣਾ ਕਿ ਉਹਨਾਂ ਨੇ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਆ ਸਰਕਾਰੀ ਕੰਮਾਂ 'ਚ ਰੁਕਾਵਟ ਪਾਈ ਆ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਅਜਨਾਲਾ ਥਾਣੇ ਦੇ ਉੱਪਰ 2023 ਨੂੰ ਹਮਲਾ ਹੋਇਆ ਸੀ ਜਿਹੜਾ ਸੋ ਉਸ ਮਾਮਲੇ ਸੰਬੰਧੀ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਨੇ ਦੋ ਧਾਰਾਵਾਂ ਜਿਹੜੀਆਂ ਕੈਂਸਲ ਕਰਤੀਆਂ ਨੇ ਉਹ ਕਿਹੜੀਆਂ ਨੇ ਕਿ ਅਸਲਾ ਕਾਨੂੰਨ ਔਰ ਸਬੂਤਾਂ ਦੀ ਛੇੜਛਾੜ ਇਹ ਕਹਿੰਦੇ ਇਹਦਾ ਕੋਈ ਐਵੀਡੈਂਸ ਨਹੀਂ ਸਰ ਜਿਹੜਾ ਪੁਲਿਸ ਦੇ ਕੋਲ ਇਹ ਮਾਮਲੇ ਹਟਾਏ ਜਾਣ ਤਿੰਨ ਮਾਮਲੇ ਕਤਲ ਦੀ ਕੋਸ਼ਿਸ਼ ਸਰਕਾਰੀ ਕੰਮ 'ਚ ਰੁਕਾਵਟ ਔਰ ਸਰਕਾਰੀ ਜਾਇਦਾਦ ਮਤਲਬ ਅਜਨਾਲਾ ਥਾਣੇ ਨੂੰ ਨੁਕਸਾਨ ਪਹੁੰਚਾਉਣ ਦਾ ਜਾਂ ਉੱਥੇ ਹਮਲਾ ਕਰਨ ਦਾ ਮੁਕੱਦਮਾ ਚੱਲੇਗਾ ਅਗਲੀ ਪੇਸ਼ੀ 15 ਮਈ ਨੂੰ ਆ
0: ਤਵਾ ਕਿਚਨ ਵਾਲਿਆਂ ਦੇ ਸੰਪਰਕ ਕਰ ਲਿਓ 50 ਸੈਨੇਵਿਲ ਗੇਟ ਬ੍ਰੈਂਪਟਨ ਦੇ ਵਿੱਚ ਨੇ ਤੁਸੀਂ ਉੱਥੇ ਪਰੌਂਠੇ ਖਾਣੇ ਆ ਚਾਹ ਪੀਣੀ ਆ ਡਿਨਰ ਕਰਨਾ ਲੰਚ ਕਰਨਾ 905-790-1699 ਬਵੇੜ ਐਂਡ ਮਾਊਂਟੇਨੇਸ਼ ਵਾਲਾ ਕਹਿ ਸਕਦੇ ਹਾਂ ਏਰੀਆ ਪੈਂਦਾ ਏਅਰਪੋਰਟ ਤੋਂ ਜੇ ਜਾਈਏ ਤਾਂ ਦੂਜੀਆਂ ਲਾਈਟਾਂ ਲੈਫਟ ਸਾਈਡ 'ਤੇ ਜੇ ਟੋਰਬਰਮ ਵਾਲੀ ਸਾਈਡ ਤੋਂ ਬਵੇੜ 'ਤੇ ਆਈਏ ਤਾਂ ਪਹਿਲੀਆਂ ਲਾਈਟਾਂ ਸੱਜੇ ਹੱਥ ਨੂੰ ਤਵਾ ਕਿਚਨ 905-790-1699 ਜੰਗ ਸਟੀਲ ਫੂਡ ਵਾਲਿਆਂ ਨਾਲ ਸੰਪਰਕ ਕਰ ਲਿਓ F-150 ਤੁਸੀਂ ਪਿੱਕਾ ਲੈਣਾ ਜ਼ੀਰੋ ਡਾਊਨ ਪੇਮੈਂਟ 'ਤੇ $125 ਵੀਕਲੀ ਲੀਜ਼ ਬਣਦੀ ਆ ਲਿੰਕਨ ਦੀਆਂ ਗੱਡੀਆਂ ਲੈਣੀਆਂ ਬਰੋਨਕੋ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ ਹੋ ਤਾਂ ਵੀ ਤੁਸੀਂ ਬਨੀਤ ਜੀ ਨਾਲ ਉੱਥੇ ਸੰਪਰਕ ਕਰ ਲਿਓ 416-704-4949 'ਤੇ ਤੀਆਂ ਪਿੰਡ ਬ੍ਰੈਂਪਟਨ ਦੀਆਂ ਅਗਲੇ ਐਤਵਾਰ ਨੂੰ 24 ਤਰੀਕ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ 19942 ਹੱਟ ਲੇਕ ਰੋਡ ਕੈਲਡਨ 416-671-1996 ਦਵਿੰਦਰ ਪਵਾਰ ਸਾਹਿਬ 647-988-87-31 ਦਾਣਾ ਮੰਡੀ ਸੁਪਰ ਮਾਰਕੀਟ 1729 ਕੁਈਨ ਸਟਰੀਟ ਈਸਟ 905-286-9957 ਅੰਪੀਰੀਅਲ ਕ੍ਰਾਈਏਸ਼ਨ ਵਾਲਿਆਂ ਨਾਲ ਸੰਪਰਕ ਕਰ ਲਿਓ 200-435 235-2700 ਦੇ ਉੱਪਰ। ਹੋਰਨਵਿਲ ਇੰਸ਼ੋਰੈਂਸ ਬ੍ਰੋਕਰੇਜ ਤੁਸੀਂ ਰਮਨਦੀਪ ਨਾਲ ਸੰਪਰਕ ਕਰ ਲਿਓ, ਕੱਲ੍ਹ ਮੈਂ ਵੀ ਉੱਥੇ ਹੋਣਾ, ਸਾਡੀ ਮੀਟਿੰਗ ਆ 647-237-3131 'ਤੇ ਸੰਪਰਕ ਕੀਤਾ ਜਾ ਸਕਦਾ। ਤੁਸੀਂ ਕੋਈ ਗਰਾਜ ਦੀ ਡੋਰ ਦਾ ਰਿਪੇਅਰ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤਾਂ 647-470-1245 ਦੇ ਉੱਪਰ ਸੰਪਰਕ ਕਰ ਲਿਓ। ਅਤੇ ਪਰਮਿੰਦਰ ਜੀ ਹੈਡਲਾਈਨਸ ਕਰ ਲਓ, ਇੱਕ ਮਿੰਟ ਹੈ ਆਪਣੇ ਕੋਲ
2: ਜੀ। ਹੈਡਲਾਈਨ, ਭਾਰਤ ਸਮੇਤ ਪੰਜਾਬ 'ਚ ਫੁੱਟਿਆ ਮਹਿੰਗਾਈ ਦਾ ਬੰਬ, ਪੈਟਰੋਲ ਡੀਜ਼ਲ ਨੂੰ ਲੱਗੀ ਅੱਗ। ਪੈਟਰੋਲ 3 ਰੁਪਏ 14 ਪੈਸੇ ਤੇ ਡੀਜ਼ਲ 3 ਰੁਪਏ 11 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ। ਪੰਜਾਬ ਦੇ ਪਾਣੀਆਂ ਦੇ ਮਸਲੇ ਉੱਤੇ ਕਿਸਾਨਾਂ ਦੇ ਜੋਸ਼ ਨੇ ਮੁੜ ਮਾਰਿਆ ਉਬਾਲ। ਸੰਯੁਕਤ ਕਿਸਾਨ ਮੋਰਚਾ ਤੇ BKU ਉਗਰਾਹਾਂ ਦਾ ਚੰਡੀਗੜ੍ਹ ਵੱਲ ਕੂਚ, ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ। ਐਕਟਰ ਯੋਗਰਾਜ ਸਿੰਘ ਉੱਤੇ FIR, ਚੰਡੀਗੜ੍ਹ ਪੁਲਿਸ ਨੇ ਕਰਵਾ ਲਈ ਥੂ ਥੂ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਪਤੇ ਨੂੰ ਯੋਗਰਾਜ ਸਿੰਘ ਦੇ ਘਰ ਦਾ ਐਡਰੈਸ ਦੱਸ ਕੇ ਦਰਜ FIR ਵਿਵਾਦਾਂ 'ਚ। ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਰੇਲ ਗੱਡੀ 'ਚ ਸਵਾਰ ਹੋਣ ਲਈ ਇੱਕ ਹੋਰ ਆਮ ਆਦਮੀ ਪਾਰਟੀ ਵਿਧਾਇਕ ਤਿਆਰ। ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਅੰਮ੍ਰਿਤ ਭਾਰਤ ਐਕਸਪ੍ਰੈਸ ਦੇ ਉਦਘਾਟਨ ਮੌਕੇ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਹਾਜ਼ਰੀ ਨੇ ਛੇੜੀ ਨਵੀਂ ਚੁੰਝ ਚਰਚਾ। ਪੰਜਾਬੀਆਂ ਸਿਰ ਚੜ ਕੇ ਬੋਲ ਰਿਹਾ ਵਿਦੇਸ਼ ਜਾਣ ਦਾ ਜਨੂਨ। ਬਾਬਾ ਬਕਾਲਾ 'ਚ ਆਸਟ੍ਰੇਲੀਆ ਜਾਣੋ ਰੋਕਣ ਉੱਤੇ ਧੀ ਨੇ ਬਾਪ ਨੂੰ ਮਾਰ ਦਿੱਤੀ ਗੋਲੀ, ਹਾਲਤ ਨਾਜ਼ੁਕ।
0: ਥੈਂਕ ਯੂ, ਜੁੜਦੇ ਆਪਾਂ ਮੰਡੇ ਵਾਲੇ ਪ੍ਰੋਗਰਾਮ 'ਚ। ਥੈਂਕ ਯੂ ਸੋ ਮਚ। ਬਿਲਕੁਲ ਜੀ, ਮੰਡੇ ਨੂੰ ਆਪਾਂ ਸੱਚ ਆਫ ਕਰਾਂਗੇ, ਸ਼ਮੀ ਵਾਲਾ ਪ੍ਰੋਗਰਾਮ ਵੀ ਅਤੇ ਆਪਣੇ ਵਾਲਾ ਵੀ, ਅਤੇ ਰਿਕਾਰਡਿੰਗ ਲੱਗੂਗੀ। ਤੁਸੀਂ ਉੱਦਾਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਕਰ ਲਿਓ। ਸੰਧੂ ਸਾਹਿਬ, 30 ਸਕਿੰਟ ਦੇ ਵਿੱਚ ਕੀ ਤੁਸੀਂ AC ਦੀ ਗੱਲ ਕਰਨੀ?
3: ਮੈਂ ਗੱਲ ਇਹੀ ਕਰਨੀ ਕਿ ਅੱਜ ਵੀ ਟੈਂਪਰੇਚਰ ਹੋਣਾ ਵਾ, ਸ਼ਾਇਦ ਆਪਾਂ ਨੂੰ ਕਈ ਵਾਰੀ ਘਰ ਬੜੇ ਰੇਟ ਟਾਈਟ ਹੁੰਦੇ AC ਲੋੜ ਪੈਂਦੀ ਆ। ਆਪਣੇ ਇਸ ਨੂੰ ਚਲਾਉਣ ਤੋਂ ਪਹਿਲਾਂ ਜ਼ਰੂਰ ਉਹਨੂੰ ਡਰੇਨ ਹੌਜ਼ ਨਾਲ ਸਾਫ਼ ਕਰੋ। ਜੇ ਸਾਡੀ ਲੋੜ ਆ ਕੋਈ ਟਿਊਨਅਪ ਕਰਨ ਲਈ, ਗੈਸ ਚੈੱਕ ਕਰਨ ਲਈ, ਫਰਨਸ ਲਈ, ਅਸੀਂ ਆਵਾਂਗੇ ਤੁਹਾਡਾ ਸਾਰਾ AC ਫਰਨਸ ਚੈੱਕ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਕੇ ਜਾਵਾਂਗੇ, ਕਲੀਨ ਕਰਾਂਗੇ ਡੀਪਲੀ। ਅਤੇ ਮੈਨੂੰ ਕੋਈ ਵੀ ਕਾਲ ਕਰ ਸਕਦਾ ਤੁਹਾਡਾ ਸਰੋਤਾ 647-706-66।
0: ਸਵੀ ਨਿੱਜਰ ਭਾਅ ਜੀ ਪ੍ਰੋਗਰਾਮ ਸੁਣਦੇ, ਥੈਂਕ ਯੂ ਸੋ ਮਚ। ਅਤੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵਾਧਾ ਘਾਟਾ ਬੋਲਿਆ ਗਿਆ ਕਰਦੇ ਮਾਫ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ, ਤਾਂ ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਈਏ ਫਤਿਹ ਮੰਗਲਵਾਰ ਨੂੰ ਮਿਲਦੀ ਉਮੀਦ ਨਾਲ, ਸ਼ਮੀ ਪੱਠਲ ਲੈ ਕੇ ਪ੍ਰੋਗਰਾਮ ਆਉਣ ਤੋਂ ਬਾਅਦ ਹਾਜ਼ਰ। 2000 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7063।

0: Yep. Asas, ruasas, hebisas, nadit, hosi, bisas, bole, sonihal, sasiakal.
1: ਘਰ ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ। ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

ਯਾ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਜੀ ਆਈ ਨੂੰ, ਸਤਿ ਸ਼੍ਰੀ ਅਕਾਲ ਜੀ ਆਈ ਨੂੰ, ਵੈਲਕਮ ਵੈਲਕਮ ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿੱਚ ਸ਼ੰਮੀ ਪੱਟਲ ਦੇ ਵਿੱਚ, ਨਿੱਘਾ ਨਿੱਘਾ ਵੈਲਕਮ ਜੀ ਆਈ ਨੂੰ, ਸਵਾਗਤ ਸਾਰਿਆਂ ਦਾ ਹੀ। ਅਤੇ ਸਭ ਤੋਂ ਪਹਿਲਾਂ ਸੰਗਰਾਂਦ ਦੀ ਇਸ ਸਵੇਰ ਸਾਰਿਆਂ ਨੂੰ ਮੁਬਾਰਕ ਹੋਵੇ। ਪਰਮਾਤਮਾ ਦੀ ਮਿਹਰ ਨਾਲ ਇਹ ਭਾਗਾਂ ਭਰੀ ਸਵੇਰ ਤੁਹਾਡੇ ਘਰਾਂ ਵਿੱਚ ਪਿਆਰ, ਸਕੂਨ ਅਤੇ ਤੰਦਰੁਸਤੀ ਦੀਆਂ ਖੁਸ਼ੀਆਂ ਲੈ ਕੇ ਆਵੇ, ਇਸ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਸੋ ਸੰਗਰਾਂਦ ਦੀ ਆਪ ਸਭ ਨੂੰ ਦੋਸਤੋ ਬਹੁਤ ਬਹੁਤ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਅਤੇ ਉੱਥੇ ਹੀ ਅੱਜ ਮੇਰੇ ਮਾਤਾ ਜੀ, ਮੰਮਾ ਜੀ, ਉਹਨਾਂ ਦਾ ਜਨਮ ਦਿਨ ਹੈ 15 ਮਈ। ਬੜਾ ਚਾਅ ਸਾਨੂੰ ਸਾਰਿਆਂ ਨੂੰ ਚੜ੍ਹ ਜਾਂਦਾ ਜਿਹੜੇ ਮੇਰੇ ਮਾਰਗ ਦਰਸ਼ਨ ਰਹੇ ਨੇ। ਪਰਮਾਤਮਾ ਅੱਗੇ ਅਰਦਾਸ ਹੈ ਇਸੇ ਤਰ੍ਹਾਂ ਸਿਹਤ ਜਾਬ ਰਹਿਣ ਅਤੇ ਮੇਰੀ ਅਗਵਾਈ ਕਰਦੇ ਰਹਿਣ। ਜ਼ਿੰਦਗੀ ਦੇ ਵਿੱਚ ਬਹੁਤ ਪਾਠ ਹੈ ਜਿਹੜੇ ਆਪਾਂ ਕਿਤਾਬਾਂ 'ਚੋਂ ਨਹੀਂ ਪੜ੍ਹ ਸਕਦੇ, ਉਹ ਸਾਡੇ ਪੇਰੈਂਟਸ ਹੈ ਜਿਹੜੇ ਉਹ ਸਾਨੂੰ ਸਮਝਾ ਵੀ ਦਿੰਦੇ ਨੇ ਅਤੇ ਪੜ੍ਹਾ ਵੀ ਦਿੰਦੇ ਨੇ। ਜ਼ਿੰਦਗੀ ਜਦੋਂ ਬਹੁਤ ਥਪੇੜੇ ਮਾਰਦੀ ਹੁੰਦੀ ਹੈ ਅਤੇ ਉਦੋਂ ਬੰਦਾ ਮਾਂ ਬਾਪ ਦੀ ਬੁੱਕਲ ਦੇ ਵਿੱਚ ਹੀ ਪਹਿਲਾਂ ਭੱਜਦਾ ਹੈ। ਹਾਂਜੀ, ਸੋ ਮਾਰੇ ਮਾਤਾ ਜੀ ਮੇਰੇ ਦਿਲ ਦੇ ਬੜੇ ਕਰੀਬ, ਹਰ ਵਾਰੀ ਹੈ ਜਿਹੜਾ ਮੇਰੀ ਉਹਨਾਂ ਨੇ ਕਹਿ ਲਓ ਵੀ ਔਖੇ ਸੌਖੇ ਰਾਹਾਂ ਦੇ ਉੱਤੇ ਮੈਨੂੰ ਉਂਗਲ ਫੜ ਕੇ ਹੈ ਜਿਹੜਾ ਕੱਢਿਆ। ਸੋ ਅੱਜ ਉਹਨਾਂ ਦਾ ਜਨਮ ਦਿਨ ਹੈ। ਬਹੁਤ ਬਹੁਤ ਵਧਾਈਆਂ ਪੂਰੇ ਪਰਿਵਾਰ ਨੂੰ, ਖਾਸ ਤੌਰ 'ਤੇ ਮੇਰੇ ਮਾਤਾ ਪਿਤਾ ਜੀ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਹੈਪੀ ਬਰਥਡੇ, ਲਵ ਯੂ ਲੋਟ। ਅਤੇ ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਸਿਹਤ ਜਾਬ ਰੱਖੇ ਅਤੇ ਇਸੇ ਤਰ੍ਹਾਂ ਤੁਸੀਂ ਹੱਸਦੇ ਖੇਡਦੇ ਰਹੋ। ਸੋ ਅੱਜ ਮੇਰੇ ਲਈ ਵੀ ਹੈ ਜਿਹੜਾ ਦਿਨ ਬੜਾ ਭਾਗਾ ਭਰਿਆ, ਅਤੇ ਤੁਹਾਡਾ ਇੱਕ ਜਿਹੜਾ ਸਾਥ ਹੈ ਇਹ ਇਸ ਚੀਜ਼ ਨੂੰ ਹੋਰ ਵਧੀਆ ਬਣਾ ਦਿੰਦਾ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ। ਸੋ ਅੱਜ ਉੱਦਾਂ ਵੀ ਸ਼ੁੱਕਰਵਾਰ ਹੈ, ਸ਼ੁੱਕਰਵਾਰ ਵਾਲੇ ਦਿਨ ਹੈ, ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਗੀਤ ਹੈ ਜਿਹੜਾ ਉਹ ਪ੍ਰੋਗਰਾਮ ਦਾ ਸ਼ਿੰਗਾਰ ਬਣਦੇ ਨੇ, ਅਤੇ ਅੱਗੇ ਜਾ ਕੇ ਹੈ ਜਿਹੜਾ ਜਿਹੜੀਆਂ ਮੇਰੇ ਤੱਕ ਹਜੇ ਫਰਮਾਇਸ਼ਾਂ ਪਹੁੰਚੀਆਂ ਨੇ ਉਹ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਰਹੂੰਗਾ। ਬਾਕੀ ਤੁਸੀਂ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਕੋਈ ਤੁਕਬੰਦੀ ਜਾਂ ਫਿਰ ਕੁਝ ਗੁਣਗੁਣਾਉਣਾ ਚਾਹੁੰਦੇ ਹੋ, ਜਾਂ ਸਾਹਿਤ ਦੇ ਨਾਲ ਪਿਆਰ ਰੱਖਦੇ ਹੋ, ਕੋਈ ਰਚਨਾ ਬੜੀ ਖੂਬਸੂਰਤ ਹੈ ਉਹ ਸਾਂਝੀ ਕਰਨਾ ਚਾਹੁੰਦੇ ਹੋ, ਤੇ ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਤੁਸੀਂ ਸਾਂਝ ਪਾ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿੱਦ ਸ਼ੰਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਲੋ ਜੀ, ਪਹਿਲਾਂ ਹੈਪੀ ਬਰਥਡੇ ਵਾਲਾ ਸੌਂਗ, ਉਸ ਤੋਂ ਬਾਅਦ ਤੁਹਾਡੀਆਂ ਇੱਕ ਇੱਕ ਕਰਕੇ ਜਿਹੜੀਆਂ ਕਾਲਸ ਹੈ ਜਿਹੜੀਆਂ ਉਹ ਵੀ ਆਪਾਂ ਏਅਰ 'ਤੇ ਕਰਾਂਗੇ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੁਹਾਡੇ ਜਿਹੜੇ ਟੈਕਸਟ ਮੈਸੇਜ, ਵਟਸਐਪ ਮੈਸੇਜ ਜਿਹੜੇ ਆਉਣੇ ਸ਼ੁਰੂ ਹੋ ਗਏ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ। ਕੁਛ ਕੁ ਕਾਲਸ ਉਹ ਮੈਂ ਏਅਰ ਤੇ ਕਰਦਾ, ਫਿਰ ਆਪਾਂ ਪ੍ਰੋਗਰਾਮ ਨੂੰ ਵੀ ਅੱਗੇ ਵਧਾਉਂਦੇ ਹਾਂ। ਦੁੱਲੇ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਬੇਟੇ,
0: ਸਤਿ ਸ਼੍ਰੀ ਅਕਾਲ ਜੀ।
1: ਤੇ ਅੱਜ ਰੇਡੀਓ ਤੇ ਨਹੀਂ ਸੁਣਦਾ ਪ੍ਰੋਗਰਾਮ।
0: ਰੇਡੀਓ ਤੇ ਨਹੀਂ ਆਉਂਦਾ ਪਿਆ ਜੀ?
1: ਨਹੀਂ ਜੀ।
0: ਅੱਛਾ ਜੀ, ਤੁਸੀਂ ਕਿੱਥੋਂ ਸੁਣਦੇ ਪਏ, ਕਿਹੜੀ ਐਪ ਰਾਹੀਂ ਸੁਣਦੇ ਪਏ? ਪੰਜਾਬੀ ਲਹਿਰਾਂ?
1: ਮੈਂ ਉਹਦੇ ਰੇਡੀਓ ਤੇ ਉਹ ਨੰਬਰ ਘੁਮਾਉਂਦੀ
0: ਆ। ਅੱਛਾ ਅੱਛਾ ਜੀ, ਠੀਕ ਹੈ ਜੀ। ਓਕੇ ਓਕੇ, ਮੈਂ ਚੈੱਕ ਕਰ ਲੈਣਾ ਉਹਦਾ ਰੇਡੀਓ ਤੇ, ਜੇ ਮੈਂ ਬਾਕੀ ਵੀ ਥੋੜਾ ਚੈੱਕ ਕਰ ਲੈਣਾ, ਕਿਉਂਕਿ ਇਸ ਵਕਤ ਤਾਂ ਮੇਰੇ ਹੱਥ ਵਾਸ ਕੁਛ ਹੈ ਨਹੀਂ ਗਾ, ਪਰ ਤੁਸੀਂ ਇੱਕ ਨੰਬਰ ਡਾਇਲ ਕਰਕੇ ਵੀ ਸੁਣ ਸਕਦੇ ਹੋ ਜੇ ਸੁਣਨਾ ਚਾਹੁੰਦੇ ਹੋ ਪ੍ਰੋਗਰਾਮ ਜੀ।
1: ਮੈਂ ਉਹ ਨੰਬਰ ਹੀ ਕੀਤਾ
0: ਯਾਰ। ਅੱਛਾ ਅੱਛਾ, ਉਹ ਨੰਬਰ ਕਰਕੇ ਸੁਣਦੇ ਹੋ ਤੁਸੀਂ?
1: ਹਾਂਜੀ ਹਾਂਜੀ।
0: ਓਕੇ ਓਕੇ,
1: ਪਤਾ 4 ਵਜੇ ਦਾ ਹੀ ਨਹੀਂ ਆਉਂਦਾ।
0: ਅੱਛਾ, ਸਵੇਰ ਦਾ ਹੀ ਨਹੀਂ ਚੱਲਦਾ ਪਿਆ?
1: ਹਾਂਜੀ।
0: ਓਕੇ ਓਕੇ, ਇੱਕ ਹੋਰ ਵੀ ਨੰਬਰ ਹੈਗਾ, ਮੈਂ ਉਹ ਦੇਖ ਲੈਣਾ, ਮੈਂ ਲਿਖਿਆ ਹੋਇਆ 647 ਅੱਗੇ ਨੰਬਰ ਮੈਂ ਭੁੱਲ ਗਿਆ, ਅਤੇ ਉਹ ਵੀ ਨੰਬਰ ਹੈਗਾ, ਜੇ ਮੈਨੂੰ ਜਾਂ ਮੇਰੇ ਸਰੋਤੇ ਆ ਜਿਹੜੇ ਮੈਨੂੰ ਯਾਦ ਕਰਾ ਦੇਣ ਉਹ ਨੰਬਰ ਕੀ ਹੈ। ਓਕੇ, ਮੈਨੂੰ ਲੱਗਦਾ ਆਂਟੀ ਜੀ ਉਹ ਮੈਨੂੰ ਵੀ ਨੰਬਰ ਹੈ ਜਿਹੜਾ ਇਸ ਵਕਤ ਯਾਦ ਨਹੀਂ ਹੈਗਾ। ਹਾਂਜੀ ਹਾਂਜੀ, ਯਾਦ ਨਹੀਂ ਹੈਗਾ ਅਤੇ ਹੈਨਾ ਜੀ, ਜਾਂ ਥੋੜ੍ਹੀ ਦੇਰ ਤੱਕ ਕਾਲ ਕਰ ਲਿਓ ਜੇ, ਜਾਂ ਤੁਸੀਂ ਹੈਨਾ ਜੀ, ਜੇ ਮੈਂ ਉਦੋਂ ਤੱਕ ਲੱਭ ਕੇ ਰੱਖ ਲੈਣਾ ਜੀ। ਥੈਂਕ ਯੂ ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਨਾਈਸ ਆਫ ਯੂ। ਮੁਲਤਾਨੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਈ ਨੂੰ ਵੈਲਕਮ ਜੀ।
2: ਹਾਂਜੀ ਭਾਜੀ, ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ।
2: ਹੈਪੀ ਫਰਾਈਡੇ, ਰੱਬ ਖੁਸ਼ ਰੱਖੇ, ਪਰਮਾਤਮਾ ਵੀਕਐਂਡ ਸਭ ਦਾ ਜੀ।
0: ਜੀ ਥੈਂਕ ਯੂ ਜੀ, ਥੈਂਕ ਯੂ ਜੀ।
2: ਤੇ ਭਾਜੀ ਇੱਕ ਰਿਕੁਐਸਟ ਹੈ ਕਿ ਫੋਨ ਤੇ ਰੇਡੀਓ ਨਹੀਂ ਚੱਲ ਰਿਹਾ ਭਾਜੀ, ਪਲੀਜ਼।
0: ਹਾਂਜੀ, ਉਹ ਵੀ ਕਹਿ ਕੇ
2: ਹਾਂਜੀ, ਕੋਈ ਵਟਸਐਪ ਦਾ ਨੰਬਰ ਮੈਨੂੰ ਸੈਂਡ ਕਰ ਦੇ ਜੇ ਕੋਈ ਹੈ ਤਾਂ, ਉੱਤੇ ਸੁਣ ਲਾਂਗੇ, ਪਲੀਜ਼ ਰਿਕੁਐਸਟ ਹੈ ਭਾਜੀ।
0: ਐਡ ਆਪਾਂ ਐਪ ਰਾਹੀਂ ਨਹੀਂ ਭਾਜੀ ਸੁਣ ਸਕਦੇ?
2: ਗੱਲ ਬਣੀ ਨੇ, ਐਪ ਡਾਊਨਲੋਡ ਨਹੀਂ ਕੀਤੀ, ਬਾਕੀ ਦੇਖ ਲਿਓ ਭਾਜੀ।
0: ਓਕੇ ਠੀਕ ਹੈ ਜੀ,
2: ਸੈਂਡ ਕਰ ਦਿਓ।
0: ਠੀਕ ਹੈ,
2: ਮਿਹਰਬਾਨੀ, ਧੰਨਵਾਦ ਸਾਰੇ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮੈਂ ਕੋਸ਼ਿਸ਼ ਕਰਦਾ ਉਹ ਨੰਬਰ ਲੱਭਣ ਵਾਸਤੇ, ਜਿਵੇਂ ਸਾਡੇ ਸਰੋਤਿਆਂ ਕੋਲ ਉਹ ਨੰਬਰ ਹੈ 647-647, ਇੱਕ ਹੋਰ ਨੰਬਰ ਹੈ ਜੇ ਉਹ ਯਾਦ ਹੈ ਤੇ ਉਹ ਵੀ ਦੱਸ ਦਿਓ। ਗੁੰਡੂ ਆਂਟੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ ਤੁਹਾਡੇ ਰੇਡੀਓ ਤੇ ਆਉਂਦੇ, ਉਹ ਡਾਇਲ ਕਰਕੇ ਜਿਹੜਾ ਕਹਿੰਦੇ ਨਾ ਜੀ, ਨੰਬਰ ਡਾਇਲ ਕਰਕੇ ਜਿਹੜਾ ਸੁਣਨਾ ਹੁੰਦਾ?
1: ਨਹੀਂ, ਮੈਂ ਤਾਂ ਸਿੱਧੇ ਡਾਇਲ ਕੀਤਾ, ਤੁਹਾਨੂੰ ਪਤਾ ਮਿਲ ਗਿਆ।
0: ਅੱਛਾ ਅੱਛਾ ਅੱਛਾ, ਠੀਕ ਹੈ, ਤੁਸੀਂ ਕਿਸ
1: ਡਾਇਲ ਕੀਤਾ ਆਪਣਾ, ਹੈਨਾ?
0: ਹਾਂਜੀ ਹਾਂਜੀ, ਠੀਕ ਹੈ,
1: ਹਾਂਜੀ, ਹੈਪੀ ਬਰਥਡੇ ਜੀ ਸਾਡੇ ਮਦਰ
0: ਦਾ। ਥੈਂਕ ਯੂ ਜੀ, ਥੈਂਕ ਯੂ।
1: ਆਪਣਾ ਵੀ ਐਸੇ ਮਹੀਨੇ ਇਸ
0: ਤਰ੍ਹਾਂ। ਅੱਛਾ ਜੀ, ਤੁਹਾਡਾ ਕਿਹੜੀ ਤਰੀਕ ਨੂੰ ਹੈ?
1: 6 ਮਈ ਸੀਗਾ।
0: 6 ਮਈ ਸੀਗਾ, ਤੁਸੀਂ ਯਾਦ ਨਹੀਂ ਕਰਾਇਆ ਅਸੀਂ ਤੁਹਾਨੂੰ? ਨਾਲੇ ਮਾਮਾ ਦਾ ਤਾਂ ਹਰ ਰੋਜ਼ ਹੀ ਜਨਮ ਦਿਨ ਹੁੰਦਾ ਜੀ।
1: ਹਾਂਜੀ, ਕੋਈ ਗੱਲ
0: ਨਹੀਂ ਜੀ ਜੀ, ਹੈਪੀ ਬਰਥਡੇ ਜੀ ਤੁਹਾਨੂੰ ਵੀ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਦੋਸਤੋ, ਜੇ ਤੁਹਾਡੇ ਕੋਲ ਨੰਬਰ ਹੈਗਾ ਆ ਦੂਸਰਾ, ਇੱਕ ਤਾਂ 416-477-2040 ਹੈ ਨਾ, ਜਿੱਦਾਂ ਮੈਨੂੰ ਪਤਾ ਚੱਲਿਆ ਵੀ ਇਹ ਨੰਬਰ ਹੈ ਜਿਹੜਾ ਵਰਕ ਨਹੀਂ ਕਰ ਰਿਹਾ, ਡਾਇਲ ਟੂ ਲਿਸਨ ਕੈਨੇਡਾ ਵਾਈਡ, ਤਾਂ ਇੱਕ ਹੋਰ ਨੰਬਰ ਹੈ 647-644, ਉਸ ਤੋਂ ਅੱਗੇ ਜਿਹੜੇ 4 ਡਿਜਿਟ ਹੈ ਸ਼ਾਇਦ ਉਹ ਮੈਂ ਭੁੱਲ ਗਿਆ, ਮੈਂ ਲੱਭਦਾ ਉੱਦਾਂ ਲਿਖਿਆ ਹੋਣਾ ਕਿਤੇ, ਪਰ ਜੇ ਤੁਹਾਨੂੰ ਯਾਦ ਹੈ ਤਾਂ ਜ਼ਰੂਰ ਹੈ ਤੁਸੀਂ ਸਟੂਡੀਓ 'ਚ ਕਾਲ ਕਰਕੇ ਜਿਹੜਾ ਸਾਂਝ ਪਾ ਦਿਓ, ਤਾਂ ਕਿ ਫਿਰ ਮੈਂ ਨੰਬਰ ਹੈ ਜਿਹੜਾ ਸ਼ੇਅਰ ਕਰ ਦੇਵਾਂਗਾ ਜਿੰਨੇ ਵੀ ਸਾਡੇ ਹੋਰ ਜਿਹੜੇ ਲਿਸਨਰਸ ਨੇ। ਸੋ 7603 ਭਾਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਦਲਵੀਰ ਬੋਲ ਰਿਹਾ।
0: ਹਾਂਜੀ ਸਿੱਧੂ ਸਾਹਿਬ ਜੀ,
2: ਥੈਂਕ
0: ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ।
2: ਦੂਜਾ ਨਾ ਸਿੰਪਲ ਰੇਡੀਓ ਆਉਂਦਾ ਉੱਥੇ, ਉੱਥੇ ਸਿੰਪਲ ਰੇਡੀਓ।
0: ਹਾਂਜੀ ਹਾਂਜੀ, ਉੱਦਾਂ ਤਾਂ ਮੈਂ ਬੋਲਦਾ ਰਹਿੰਦਾ ਵੀ ਸਿੰਪਲ ਰੇਡੀਓ ਤੇ ਵੀ ਸੁਣਿਆ ਜਾ ਸਕਦਾ, ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ।
2: ਓਕੇ,
0: ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ, ਆਓ ਫਿਰ ਪ੍ਰੋਗਰਾਮ ਦੀ ਨਾਲੇ ਸ਼ੁਰੂਆਤ ਕਰਦੇ ਹਾਂ। ਮੈਂ ਦੇਖਦਾ ਨੰਬਰ ਵੀ ਹੈ ਜਿਹੜਾ ਮੈਂ ਲੱਭਦਾ ਪਿਆ, ਜੇ ਮੈਨੂੰ ਮਿਲ ਗਿਆ ਤੇ ਜ਼ਰੂਰ ਹੈ ਜਿਹੜਾ ਮੈਂ ਉਹ ਸ਼ੇਅਰ ਕਰ ਦੇਵਾਂਗਾ। ਕਹਿੰਦੇ ਇਸ਼ਕ ਇਨਸਾਨ ਨਾਲ ਕੀਤਾ ਤੇ ਬਦਨਸੀਬ ਹੋ ਗਏ, ਇਸ਼ਕ ਖੁਦਾ ਨਾਲ ਕੀਤਾ ਤੇ ਉਹਦੇ ਕਰੀਬ ਹੋ ਗਏ, ਪੱਲਾ ਛੱਡ ਕੇ ਦੁਨੀਆਂ ਦਾ ਜਦੋਂ ਦਾ ਉਹਦਾ ਹੱਥ ਫੜਿਆ, ਸੱਚ ਜਾਣੀ ਉਦੋਂ ਦੇ ਚੰਗੇ ਨਸੀਬ ਹੋ ਗਏ। ਮੈਂ ਗਾਹੇ ਬਗਾਹੇ ਆ ਜਿਹੜੀ ਇਹ ਵਾਲੀਆਂ 17 ਖਾਸ ਤੌਰ 'ਤੇ ਮੈਂ ਬੋਲਦਾ ਰਹਿੰਦਾ। ਵੇਰਨ ਬਫੇ ਬਹੁਤ ਵੱਡੇ ਆ ਜਿਹੜੇ ਬਿਲੀਨੀਅਰ ਆ ਜਿਹੜੇ ਅਮੈਰੀਕਾ ਦੇ ਵਿੱਚ, ਉਹਨਾਂ ਨੇ ਕਿਹਾ, ਕਹਿੰਦੇ ਨੋਬਡੀ ਸੀਜ਼ ਦਾ ਵਰਕ, ਦੇ ਓਨਲੀ ਸੀ ਦਾ ਰਿਜ਼ਲਟ। ਕੋਈ ਵੀ ਤੁਹਾਨੂੰ ਇਹ ਨਹੀਂ ਦੇਖਦਾ ਪਿਆ ਤੁਸੀਂ ਕਿੰਨੇ ਸੰਘਰਸ਼ ਦੇ ਵਿੱਚੋਂ ਲੰਘ ਰਹੇ ਹੋ, ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹੋ, ਉਹਨਾਂ ਨੂੰ ਜੋ ਨਜ਼ਰ ਆਵੇਗਾ ਉਹ ਸਿਰਫ ਤੇ ਸਿਰਫ ਤੁਹਾਡੀ ਤਰੱਕੀ ਨਜ਼ਰ ਆਵੇਗੀ, ਤੁਹਾਡਾ ਰਿਜ਼ਲਟ ਨਜ਼ਰ ਆਵੇਗਾ। ਦੇ ਡੋਂਟ ਸੀ ਦਾ ਸੇਵਿੰਗਸ, ਦੇ ਡੋਂਟ ਸੀ ਦਾ ਇਨਵੈਸਟਿੰਗ, ਦੇ ਡੋਂਟ ਸੀ ਦਾ ਡਿਸਿਪਲਿਨ, ਦੈਟ ਇਜ਼ ਵਾਈ ਦੇ ਕਾਲ ਇਟ ਲੱਕ। ਕਈ ਵਾਰ ਕਹਿੰਦੇ ਨਾ ਯਾਰ ਉਹਦਾ ਤੁੱਕਾ ਲੱਗ ਗਿਆ, ਬੜਾ ਕਿਸਮਤ ਵਾਲਾ ਆ ਵੀ ਉਹ ਆ ਜਿਹੜਾ ਇਸ ਮੁਕਾਮ 'ਤੇ ਪਹੁੰਚ ਗਿਆ, ਪਰ ਉਹਦੇ ਪਿੱਛੇ ਜਿਹੜੀ ਕੀਤੀ ਘਾਲਣਾ, ਜਿਹੜੀ ਮਿਹਨਤ ਹੈ ਜਿਹੜੀ, ਉਹ ਸਾਨੂੰ ਕਈ ਵਾਰ ਪਤਾ ਨਹੀਂ ਚੱਲਦੀ। ਇੱਕ ਵਾਰ ਪਾਬਲੋ ਪਿਕਾਸੋ ਸਾਹਿਬ ਨੂੰ ਆ ਜਿਹੜੀ ਰਾਹ ਜਾਂਦਿਆਂ ਨੂੰ ਇੱਕ ਪੁੱਲ ਦੇ ਉੱਤੇ ਆ ਜਿਹੜੀ ਇੱਕ ਕੁੜੀ ਮਿਲ ਗਈ, ਅਤੇ ਉਸਨੇ ਪਾਬਲੋ ਪਿਕਾਸੋ ਸਾਹਿਬ ਸਪੇਨ ਦੇ ਬੜੇ ਮਸ਼ਹੂਰ ਪੇਂਟਰ ਜਿਹੜੇ ਹੋਏ ਨੇ, ਦੁਨੀਆਂ ਦੇ ਵਿੱਚ ਸੁਨਹਿਰੇ ਅੱਖਰਾਂ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਜਾਂਦਾ, ਅਤੇ ਉਹਨੂੰ ਪਹਿਚਾਣ ਲਿਆ ਪਾਬਲੋ ਪਿਕਾਸੋ ਸਾਹਿਬ ਨੂੰ, ਅਤੇ ਕਹਿਣ ਲੱਗੀ ਵੀ ਮੈਂ ਤੁਹਾਡੀ ਬੜੀ ਮੁਰੀਦ ਹੈ, ਮੈਂ ਤੁਹਾਡੀਆਂ ਪੇਂਟਿੰਗਸ ਦੀਆਂ ਬੜੀ ਮੁਰੀਦ ਹੈ, ਸੋ ਸੰਯੋਗ ਬਸ ਅੱਜ ਤੁਸੀਂ ਮੇਰੇ ਮੈਨੂੰ ਮਿਲੇ ਹੋ, ਸੋ ਮੈਨੂੰ ਹੈ ਜਿਹੜਾ ਕੁਛ ਨਾ ਕੁਛ ਹੈ ਜਿਹੜਾ ਗਿਫਟ ਜ਼ਰੂਰ ਕਰੋ। ਪਿਕਾਸੋ ਸਾਹਿਬ ਕਹਿੰਦੇ ਵੀ ਮੈਂ ਇਸ ਵਕਤ ਕੀ ਤੁਹਾਨੂੰ ਗਿਫਟ ਕਰ ਸਕਦਾ ਹਾਂ, ਅਤੇ ਕਹਿੰਦੀ ਮੈਨੂੰ ਪਤਾ ਨਹੀਂ ਵੀ ਅਗਲੀ ਵਾਰ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲੇ ਨਾ ਮਿਲੇ, ਪਰ ਅੱਜ ਮੇਰੀ ਖੁਸ਼ਕਿਸਮਤੀ ਹੈ ਵੀ ਤੁਸੀਂ ਮੈਨੂੰ ਰਾਹ ਜਾਂਦੇ ਮਿਲ ਗਏ, ਅਤੇ ਮੈਨੂੰ ਕੋਈ ਨਾ ਕੋਈ ਹੈ ਜਿਹੜਾ ਗਿਫਟ ਜ਼ਰੂਰ ਦਿਓ। ਪਾਬਲੋ ਪਿਕਾਸੋ ਦੀ ਜੇਬ ਦੇ ਵਿੱਚ ਇੱਕ ਰਫ ਜਿਹਾ ਪੇਪਰ ਸੀਗਾ, ਇੱਕ ਪਾਸੇ ਉਹਨਾਂ ਨੇ ਪੈਨਸਲ ਕੱਢੀ, ਅਤੇ ਉਹਨਾਂ ਨੇ ਤਕਰੀਬਨ ਇੱਕ ਮਿੰਟ ਹੈ ਜਿਹੜਾ ਕਾਗਜ਼ ਦੇ ਉੱਤੇ ਕੁਛ ਬਣਾਇਆ, ਅਤੇ ਆ ਜਿਹੜਾ ਉਸ ਕੁੜੀ ਨੂੰ ਦੇ ਦਿੱਤਾ, ਅਤੇ ਜਾਂਦੇ ਜਾਂਦੇ ਕਿਹਾ ਵੀ ਇਸ ਦੀ ਕੀਮਤ ਲੱਖਾਂ ਦੇ ਵਿੱਚ ਹੈ। ਚਲੋ ਕੁੜੀ ਆ ਜਿਹੜੀ ਘਰ ਆ ਗਈ, ਉਹਨੂੰ ਲੱਗਿਆ ਵੀ ਸ਼ਾਇਦ ਪਾਬਲੋ ਪਿਕਾਸੋ ਹੈ ਜਿਹੜੇ ਉਹ ਮੇਰੇ ਨਾਲ ਮਜ਼ਾਕ ਕਰ ਗਏ ਵੀ ਇੱਕ ਮਿੰਟ ਦੇ ਵਿੱਚ ਜਿਹੜੀ ਆਹ ਚੀਜ਼ ਬਣਾਈ ਹੈ ਉਹ ਲੱਖਾਂ ਦੀ ਕਿਵੇਂ ਹੋ ਸਕਦੀ ਹੈ, ਪਰ ਫਿਰ ਵੀ ਉਸਲ ਵੱਟੇ ਲੈਂਦੀ ਰਹੀ। ਕਹਿੰਦੀ ਕਿਉਂ ਨਾ ਮਾਰਕੀਟ ਦੇ ਵਿੱਚ ਜੋ ਆਹ ਪਿਕਾਸੋ ਸਾਹਿਬ ਨੇ ਬਣਾਈ ਹੈ ਪੇਂਟਿੰਗ, ਇਹਦੀ ਕੀਮਤ ਪੁੱਛੀ ਜਾਵੇ। ਉਹ ਮਾਰਕੀਟ ਦੇ ਵਿੱਚ ਜਾਂਦੀ ਹੈ, ਇੱਕ ਕੋਲ ਜਾਂਦੀ ਹੈ, ਉਹ ਵੀ ਕਹਿੰਦੇ ਜੀ ਇਹ ਤਾਂ ਇਹਦਾ ਤਾਂ ਬੜੀ ਮਹਿੰਗੀ ਹੈ ਇਹ ਪੇਂਟਿੰਗ, ਦੂਏ ਧੀਏ ਕੋਲ ਜਾਂਦੀ ਹੈ, ਬਾਕੀ ਉਹ ਲੱਖਾਂ ਡਾਲਰਾਂ ਦੀ ਚੀਜ਼ ਬਣਾਤੀ ਸੀਗੀ ਉਹਨਾਂ ਨੇ ਇੱਕ ਰੱਦੀ ਜਿਹੇ ਪੇਪਰ ਦੇ ਉੱਤੇ। ਉਹ ਕੁੜੀ ਹੈ ਜਿਹੜੀ ਫਿਰ ਦੁਬਾਰਾ ਜਿਹੜੀ ਹੈ ਲੱਗ ਗਈ ਵੀ ਪਾਬਲੋ ਪਿਕਾਸੋ ਨੂੰ ਆ ਜਿਹੜਾ ਲੱਭਿਆ ਜਾਵੇ। ਸੰਯੋਗ ਬਾਅਦ ਫਿਰ ਆ ਜਿਹੜੇ ਉਸਦੇ ਇੱਕ ਟਾਕਰੇ ਹੋ ਗਏ ਇੱਕ ਕੌਂਸਰਟ ਦੇ ਵਿੱਚ, ਅਤੇ ਉਹ ਪੈਰੀ ਪੈ ਗਈ ਪਾਬਲੋ ਪਿਕਾਸੋ ਦੇ ਵੀ ਤੁਹਾਡੇ ਨਾਲ ਮੈਂ ਇੱਕ ਵਾਰ ਇੱਕ ਪੁੱਲ 'ਤੇ ਮਿਲੀ ਸੀਗੀ, ਤੁਸੀਂ ਆ ਜਿਹੜਾ ਇੱਕ ਮਿੰਟਾਂ ਦੇ ਵਿੱਚ ਜਿਹੜਾ ਕੁਝ ਕਾਗਜ਼ 'ਤੇ ਬਣਾ ਕੇ ਜਿਹੜਾ ਮੈਨੂੰ ਫੜਾ ਦਿੱਤਾ ਸੀਗਾ, ਅਤੇ ਤੁਸੀਂ ਹਾਸੇ 'ਚ ਕਹਿ ਦਿੱਤਾ ਸੀਗਾ ਵੀ ਇਹ ਆ ਜਿਹੜੀ ਲੱਖਾਂ ਦੀ ਕੀਮਤ ਹੈ ਇਸ ਦੀ, ਅਤੇ ਮੈਂ ਜਦੋਂ ਮਾਰਕੀਟ ਦੇ ਵਿੱਚ ਪਤਾ ਕੀਤਾ ਅਤੇ ਬਾਕੀ ਆ ਜਿਹੜੀ ਇਹ ਜਿਹੜੀ ਪੇਂਟਿੰਗ ਤੁਸੀਂ ਬਣਾਈ ਹੈ ਇਹਦੀ ਕੀਮਤ ਲੱਖਾਂ ਦੇ ਵਿੱਚ ਹੈ, ਅਤੇ ਕਹਿੰਦੀ ਵੀ ਹੁਣ ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਦੀ ਹਾਂ, ਨੱਕ ਰਗੜਦੀ ਹਾਂ ਵੀ ਇਹ ਵਾਲੀ ਕਲਾ ਜਿਹੜੀ ਹੈ ਮੈਨੂੰ ਵੀ ਸਿਖਾ ਦਿਓ ਵੀ ਇੱਕ ਮਿੰਟ ਦੇ ਵਿੱਚ ਲੱਖਾਂ ਰੁਪਿਆਂ ਵਾਲੀ ਜਾਂ ਡਾਲਰਾਂ ਵਾਲੀ ਜਿਹੜੀ ਪੇਂਟਿੰਗ ਹੈ ਕਿਵੇਂ ਬਣਾਈ ਜਾ ਸਕਦੀ ਹੈ। ਅਤੇ ਉਸ ਵਕਤ ਪਾਬਲੋ ਪਿਕਾਸੋ ਸਾਹਿਬ ਬੋਲੇ, ਕਹਿੰਦੇ ਵੀ ਤੁਹਾਨੂੰ ਇਹ ਤਾਂ ਦਿਖ ਗਿਆ ਵੀ ਮੈਂ ਇੱਕ ਮਿੰਟ ਦੇ ਵਿੱਚ ਜਿਹੜੀ ਲੱਖਾਂ ਦੇ ਮੁੱਲ ਦੀ ਹੈ ਜਿਹੜੀ ਇਹ ਪੇਂਟਿੰਗ ਬਣਾ ਦਿੱਤੀ, ਪਰ ਉਹਦੇ ਪਿੱਛੇ ਜਿਹੜਾ ਮੇਰਾ 30 ਸਾਲ ਦਾ ਤਜਰਬਾ ਉਹ ਨਹੀਂ ਦਿਖਿਆ। ਸੋ ਕਹਿੰਦੇ ਵੀ ਤੁਸੀਂ ਮਿਹਨਤ ਕਰਦੇ ਰਹੋ, ਲਗਾਤਾਰ ਕਰਦੇ ਰਹੋ, ਕੰਟੀਨਿਊਟੀ ਦੇ ਵਿੱਚ ਕਰਦੇ ਰਹੋ, ਅਤੇ ਇੱਕ ਦਿਨ ਤੁਸੀਂ ਵੀ ਹੈ ਜਿਹੜੇ ਨਾਮਵਰ ਕਲਾਕਾਰ ਜਾਂ ਨਾਮਵਰ ਤੁਹਾਡਾ ਵੀ ਨਾਮ ਹੈ ਜਿਹੜਾ ਆਪਣੇ ਫੀਲਡ ਦੇ ਵਿੱਚ ਹੈ ਜਿਹੜਾ ਹੋ ਜਾਵੇਗਾ। ਦੋਸਤੋ ਦੇਖੋ ਕਿੰਨਾ ਵੱਡੀ ਸਿੱਖਿਆ ਜਿਹੜੀ ਹੈ ਸਾਨੂੰ ਇਸ ਕਿੱਸੇ ਤੋਂ ਮਿਲ ਗਈ। ਕਹਿੰਦੇ ਪਾਪ ਕਰਨ ਨਾਲੋਂ ਵੀ ਮਾੜਾ ਹੁੰਦਾ ਹੈ ਕੀਤੇ ਹੋਏ ਪੁੰਨ ਦਾ ਹੰਕਾਰ ਕਰਨਾ। ਇਨਸਾਨ ਦੀ ਇਨਸਾਨੀਅਤ ਉਦੋਂ ਖਤਮ ਹੋ ਜਾਂਦੀ ਹੈ ਜਦੋਂ ਉਹ ਦੂਜਿਆਂ ਦੇ ਦਰਦ 'ਤੇ ਹੱਸਣਾ ਸ਼ੁਰੂ ਕਰ ਦਿੰਦਾ ਹੈ। ਵਿਸ਼ਵਾਸ ਹੈ ਜਿਹੜਾ ਭਾਵੇਂ ਇੱਕ ਬਹੁਤ ਛੋਟਾ ਜਿਹਾ ਲਫ਼ਜ਼ ਹੈ। ਹੁਣ ਤੁਸੀਂ ਅਸੀਂ ਆ ਜਿਹੜੇ ਜੁੜੇ ਹੋਏ ਹੈ, ਕਈ ਬਹੁਤ ਸਾਰੇ ਸਰੋਤੇ ਆ ਜਿਹੜੇ ਆਵਾਜ਼ ਰਾਹੀਂ ਆ ਤੁਹਾਡਾ ਮੇਰਾ ਸਾਥ ਬਣਿਆ ਹੋਇਆ, ਅਤੇ ਉਸੇ ਆਵਾਜ਼ ਦੇ ਟਰੱਸਟ ਦੇ ਉੱਤੇ ਆ ਜਿਹੜਾ ਤੁਸੀਂ ਮੈਨੂੰ ਆ ਜਿਹੜਾ ਮਿਲੀਅਨਸ ਆਫ ਡਾਲਰ ਦਾ ਬਿਜ਼ਨਸ ਵੀ ਦਿੰਦੇ ਹੋ। ਕਾਹਦੇ ਕਰਕੇ? ਕਿਉਂਕਿ ਵਿਸ਼ਵਾਸ ਕਰਕੇ। ਵਿਸ਼ਵਾਸ ਇੱਕ ਛੋਟਾ ਜਿਹਾ ਸ਼ਬਦ ਹੈ ਜਿਸ ਨੂੰ ਪੜ੍ਹਨ ਦੇ ਵਿੱਚ ਇੱਕ ਸੈਕਿੰਡ, ਸੋਚਣ ਦੇ ਵਿੱਚ ਇੱਕ ਮਿੰਟ, ਅਤੇ ਸਮਝਣ ਦੇ ਵਿੱਚ ਪੂਰਾ ਦਿਨ ਲੱਗ ਜਾਂਦਾ, ਪਰ ਇਸ ਨੂੰ ਸਾਬਤ ਕਰਨ ਲਈ ਮਿੱਤਰੋ ਪੂਰੀ ਜ਼ਿੰਦਗੀ ਹੈ ਜਿਹੜੀ ਉਹ ਲੱਗ ਜਾਂਦੀ ਹੈ। ਸੋ ਹੁਣ ਹੋਰ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਕੁਛ ਕੁ ਤੁਹਾਡੇ ਜਿਹੜੇ ਫਰਮਾਇਸ਼ ਹੈ ਜਿਹੜੀ ਉਹ ਵੀ ਪਹੁੰਚੀ ਹੋਈ ਹੈ, ਮੈਂ ਤੁਹਾਡੇ ਨਾਲ ਕੁਝ ਕੁ ਜਿਹੜੀਆਂ ਹੈੱਡਲਾਈਨਸ ਹੈ ਦੋਸਤੋ ਉਹ ਸਾਂਝੀਆਂ ਕਰਾਂਗਾ ਅੱਗੇ ਜਾ ਕੇ। ਸਿਰਫ ਅੱਜ ਹੈੱਡਲਾਈਨਸ ਹੀ ਕਰਦੇ, ਕੋਈ ਵੀ ਆਪਾਂ ਤਬਸਰਾ ਨਹੀਂ ਕਿਸੇ ਵੀ ਖਬਰ ਦੇ ਉੱਤੇ ਕਰਦੇ, ਅਤੇ ਸਿਰਫ ਅਤੇ ਸਿਰਫ ਅੱਜ ਹੈੱਡਲਾਈਨਸ ਹੈ ਜਿਹੜੀਆਂ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਅਤੇ ਇੱਕ ਮੈਂ ਤੁਹਾਨੂੰ ਆ ਜਿਹੜਾ ਛੋਟਾ ਜਿਹਾ ਸਵਾਲ ਪਾ ਦਿੰਦਾ, ਅਤੇ ਮਾੜਾ ਜਿਹਾ ਦਿਮਾਗ ਲਾ ਕੇ ਦੱਸਿਓ। ਸਵਾਲ ਬੜਾ ਸੌਖਾ, ਬਸ ਤੁਸੀਂ ਆ ਜਿਹੜਾ ਸਿਰਫ ਪਲੱਸ ਮਾਈਨਸ ਹੀ ਕਰਨਾ, ਪਰ ਇਹ ਹੈ ਵੀ ਤੁਸੀਂ ਨਤੀਜਾ ਸਹੀ ਦਿੰਦੇ ਹੋ ਜਾਂ ਗਲਤ ਦਿੰਦੇ ਹੋ, ਇਹ ਹੁਣ ਤੁਹਾਡੇ 'ਤੇ ਹੈ। ਚਲੋ ਇੱਕ ਸਵਾਲ ਪਾ ਦਿੰਦਾ, ਉਸ ਤੋਂ ਬਾਅਦ ਫਿਰ ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਤੁਹਾਡੇ ਰੇਡੀਓ ਸੈਟ 'ਤੇ ਆ ਰਿਹਾ। ਇਹ ਆਪਣੇ ਦਲਜੀਤ ਜੀ ਹੋਣਾਂ ਦੀ ਪਸੰਦ, ਬੜੀ ਦੇਰ ਬਾਅਦ ਮੈਂ ਕਹਿੰਦਾ ਵੀ ਜਦੋਂ ਮੈਂ ਇਹ ਗੀਤ ਹੈ ਜਿਹੜਾ ਆ ਕੇ ਲਾਇਆ ਨਾ ਜੀ ਜਾਂ ਕੱਢਿਆ, ਤਾਂ ਮੈਂ ਵੀ ਆ ਜਿਹੜਾ ਮੈਂ ਸੋਚਣ ਲੱਗ ਪਿਆ ਵੀ ਇਹ ਗੀਤ ਪਹਿਲਾਂ ਮੈਂ ਕਦੋਂ ਲਾਇਆ ਸੀਗਾ, ਮੈਂ ਵੀ ਭੁੱਲ ਗਿਆ ਸੀਗਾ ਇਹ ਗੀਤ ਨੂੰ ਕਦੋਂ ਲਾਇਆ, ਪਰ ਅੱਜ ਸੁਣ ਕੇ ਮੈਂ ਕਹਿੰਦਾ ਵੀ ਤੁਹਾਨੂੰ ਵੀ ਮਜ਼ਾ ਆਵੇਗਾ ਤੇ ਮੈਨੂੰ ਵੀ ਆ ਜਿਹੜਾ ਮੈਨੂੰ ਲੱਗਦਾ ਵੀ ਇਹ ਗੀਤ ਸੁਣ ਕੇ ਮਜ਼ਾ ਆਵੇਗਾ। ਚੋ ਇੱਕ ਸਵਾਲ ਲਈ ਰੇਡੀ ਰਹੋ, ਮੰਨ ਲਓ ਤੁਸੀਂ ਆ ਜਿਹੜਾ 10 ਸਵਾਰੀਆਂ ਵਾਲੀ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ, ਮੰਨ ਲਓ ਤੁਸੀਂ 10 ਸਵਾਰੀਆਂ ਵਾਲੀ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ, ਦੋ ਯਾਤਰੀ ਆ ਜਿਹੜੇ, ਦੋ ਪੈਸੰਜਰ ਆ ਜਿਹੜੇ ਉਹ ਉਤਰ ਗਏ ਅਤੇ ਚਾਰ ਜਣੇ ਆ ਜਿਹੜੇ ਚੜ੍ਹ ਗਏ ਇੱਕ ਸਟੇਸ਼ਨ 'ਤੇ, ਪਹਿਲੇ ਸਟੇਸ਼ਨ ਦੇ ਵਿੱਚ ਦੋ ਜਣੇ ਉਤਰ ਗਏ ਅਤੇ ਚਾਰ ਜਣੇ ਚੜ੍ਹ ਗਏ ਅਤੇ ਤੀਸਰੇ ਸਟੇਸ਼ਨ 'ਤੇ ਪੰਜ ਜਣੇ ਉਤਰ ਗਏ ਅਤੇ ਦੋ ਜਣੇ ਚੜ੍ਹ ਗਏ ਅਤੇ ਹੁਣ ਅਗਲਾ ਸਟੇਸ਼ਨ ਆ ਗਿਆ ਉੱਥੇ ਵੀ ਦੋ ਜਣੇ ਉਤਰ ਗਏ ਅਤੇ ਤਿੰਨ ਜਣੇ ਚੜ੍ਹ ਗਏ। ਹੁਣ ਤੁਸੀਂ ਇਹ ਦੱਸਣਾ ਵੀ ਕਿੰਨੇ ਯਾਤਰੀ ਆ ਜਿਹੜੇ ਬੱਸ ਦੇ ਵਿੱਚ ਸਫ਼ਰ ਕਰ ਰਹੇ ਨੇ। ਇਹ ਮੈਨੂੰ ਲੱਗਦਾ ਮੈਂ ਬਹੁਤ ਪਹਿਲਾਂ ਇੱਕ ਪਾਇਆ ਵੀ ਸੀਗਾ, ਉਦੋਂ ਵੀ ਸਹੀ ਜਵਾਬ ਨਹੀਂ ਸੀ ਆਇਆ। ਸੋ ਮੰਨ ਲਓ ਤੁਸੀਂ 10 ਸਵਾਰੀਆਂ ਵਾਲੀ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ, ਦੋ ਯਾਤਰੀ ਆ ਜਿਹੜੇ ਪਹਿਲੇ ਸਟੇਸ਼ਨ ਦੇ ਵਿੱਚ ਉਤਰੇ ਅਤੇ ਚਾਰ ਜਣੇ ਚੜ੍ਹ ਗਏ ਅਤੇ ਅਗਲੇ ਸਟੇਸ਼ਨ ਦੇ ਵਿੱਚ ਪੰਜ ਜਣੇ ਉਤਰ ਗਏ ਅਤੇ ਦੋ ਜਣੇ ਚੜ੍ਹ ਗਏ। ਸੋ ਪਹਿਲੇ ਦੇ ਵਿੱਚ ਦੋ ਉਤਰੇ ਅਤੇ ਚਾਰ ਚੜ੍ਹੇ, ਦੂਸਰੇ ਦੇ ਵਿੱਚ ਪੰਜ ਉਤਰੇ ਅਤੇ ਦੋ ਚੜ੍ਹੇ ਅਤੇ ਲਾਸਟ ਸਟੇਸ਼ਨ ਸੀਗਾ ਉਹਦੇ 'ਤੇ ਦੋ ਉਤਰ ਗਏ ਅਤੇ ਤਿੰਨ ਜਣੇ ਚੜ੍ਹ ਗਏ। ਅਤੇ ਹੁਣ ਦੱਸੋ ਵੀ ਤੁਸੀਂ ਕਿੰਨੇ ਯਾਤਰੀਆਂ ਕਿੰਨੇ ਯਾਤਰੀ ਆ ਜਿਹੜੇ ਬੱਸ ਦੇ ਵਿੱਚ ਆ ਜਿਹੜੇ ਸਫ਼ਰ ਕਰ ਰਹੇ ਨੇ। ਸੋ ਜਮ੍ਹਾਂ ਘਟਾਓ ਜਿਹੜਾ ਇਹੀ ਕਰਨਾ। ਸੋ ਲੈਟ ਸੀ ਤੁਸੀਂ ਆ ਜਿਹੜਾ ਜਵਾਬ ਹੈ ਜਿਹੜਾ ਉਹ ਬੁੱਝ ਲੈਂਦੇ ਹੋ ਜਾਂ ਨਹੀਂ। ਸਟੂਡੈਂਟ ਨੰਬਰ 905-673-3337 9056733337 'ਤੇ ਤੁਸੀਂ ਆ ਜਿਹੜਾ ਕਾਲ ਕਰ ਸਕਦੇ ਹੋ ਜਾਂ ਫਿਰ ਟੈਕਸਟ ਮੈਸੇਜ ਕਰਨਾ 416-917-7763 'ਤੇ 416-917-7763 'ਤੇ ਤੁਸੀਂ ਆ ਜਿਹੜੀ ਕਾਲ ਕਰ ਸਕਦੇ ਹੋ। ਓਹੋ ਲਾਈਨ ਹੈ ਜਿਹੜੀ ਇੱਕ ਡਰੋਪ ਹੋ ਗਈ, ਮੈਨੂੰ ਪਤਾ ਨਹੀਂ ਚੱਲਿਆ ਕਿਹਨਾਂ ਨੇ ਕਾਲ ਕੀਤੀ ਸੀ। ਸੋ ਪਲੀਜ਼ ਦੁਬਾਰਾ ਕਰ ਲਿਓ। ਹਾਂਜੀ ਗੁੰਡੂ ਆਂਟੀ ਜੀ ਸਵਾਗਤ ਹੈ ਜੀ।
3: ਉਹ ਤਾਂ ਬੇਟਾ ਠੀਕ ਹੈ, ਸਤਿ ਸ਼੍ਰੀ ਅਕਾਲ ਬੇਟਾ।
4: ਹਾਂਜੀ
3: ਸਰ, ਮੈਂ ਤਾਂ ਕਹਿੰਦੇ ਮੈਂ ਜ਼ਿੰਦਗੀ ਵੀ ਇੱਕ ਤਰ੍ਹਾਂ ਦਾ ਕੋਰਸ ਹੈ
4: ਨਾ, ਸਹੀ ਗੱਲ,
3: ਸਿਲੇਬਸ ਲੰਬਾ ਜ਼ਰੂਰ ਹੈ
4: ਹਾਏ ਹੈ,
3: ਪਰ ਕਈ ਸਹੂਲਤਾਂ ਵੀ ਹਨ, ਨਤੀਜਾ ਬੁਢਾਪੇ ਵਿੱਚ ਨਿਕਲਦਾ ਹੈ।
4: ਕੀ ਬਾਤ ਹੈ,
3: ਡਿਗਰੀ ਮਰਨ ਤੋਂ ਬਾਅਦ ਮਿਲਦੀ ਹੈ।
4: ਬਹੁਤ ਵੱਡੀ ਗੱਲ ਕਹਿਤੀ, ਬਹੁਤ ਵੱਡੀ ਗੱਲ ਕਹਿਤੀ ਜੀ ਤੁਸੀਂ।
3: ਓਕੇ ਬੇਟਾ,
4: ਓਕੇ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ, ਸੋ ਨਾਈਸ ਆਫ ਯੂ। ਸੋ ਗੀਤ ਤੋਂ ਬਾਅਦ ਕੁਝ ਕੁ ਜਿਹੜੀਆਂ ਹੈਡਲਾਈਨਸ ਹੈ ਉੱਧਰ ਚੱਲਦੇ ਆ, ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਜਿਹੜੇ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਮੇਰੇ ਤੱਕ ਪਹੁੰਚੇ ਨੇ ਉਹ ਫਿਰ ਪ੍ਰੋਗਰਾਮ ਦਾ ਸ਼ਿੰਗਾਰ ਬਣਨਗੇ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮੈਂ ਕਹਿੰਦਾ ਤੁਹਾਨੂੰ ਵੀ ਮਜ਼ਾ ਆ ਗਿਆ ਹੋਵੇਗਾ ਇਹ ਗੀਤ ਸੁਣ ਕੇ, ਬੜਾ ਹੀ ਪਿਆਰਾ ਗੀਤ। ਉਸ ਤੋਂ ਬਾਅਦ ਮੈਨੂੰ ਇਹ ਨਹੀਂ ਪਤਾ ਵੀ ਇਹ ਗਾਇਕ ਨੇ ਹੋਰ ਵੀ ਗੀਤ ਗਾਏ ਜਾਂ ਨਹੀਂ, ਪਰ ਆਹ ਗੀਤ ਹੈ ਜਿਹੜਾ ਬਾ ਕਮਾਲ ਹੈ। ਬਚਪਨ ਦੇ ਵਿੱਚ ਜਿਹੜਾ ਇਹ ਗੀਤ ਸੁਣਿਆ ਸੀਗਾ ਅਤੇ ਪਤਾ ਨਹੀਂ ਮੈਨੂੰ ਰੇਡੀਓ 'ਤੇ ਮੈਂ ਪਹਿਲਾਂ ਲਾਇਆ ਕਦੇ ਨਹੀਂ, ਪਰ ਅੱਜ ਲਾ ਕੇ ਆ ਜਿਹੜਾ ਨਾ ਸਕੂਨ ਜਿਹਾ ਆ ਗਿਆ, ਮਜ਼ਾ ਆ ਗਿਆ। ਅਗਲੀ ਕਾਲ 'ਤੇ ਚੱਲਦਾ, 2396 ਜੀ ਸਵਾਗਤ ਹੈ ਜੀ।
1: ਹਾਂਜੀ ਸ਼ਮੀ ਜੀ, ਗੁੱਡ ਮਾਰਨਿੰਗ।
0: ਵੈਰੀ ਗੁੱਡ ਮਾਰਨਿੰਗ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ।
1: ਅੱਛਾ, ਉਹ ਕਾਰ 'ਚ ਪਤਾ ਕਿੰਨੇ ਯਾਤਰੀ ਰਹਿ ਗਏ?
0: ਹਾਂਜੀ, ਕਿੰਨੇ ਰਹਿ ਗਏ ਜੀ?
1: ਸਿਰਫ ਇੱਕ, ਉਹ ਵੀ ਡਰਾਈਵਰ।
0: ਸਿਰਫ ਇੱਕ ਰਹਿ ਗਿਆ?
1: ਹਾਂਜੀ, ਉਹ ਡਰਾਈਵਰ ਸੀਗਾ।
0: ਮੈਂ ਦੱਸ ਦਿੰਦਾ ਜੀ ਜਵਾਬ, ਜਾਂਦੇ ਜਾਂਦੇ ਦੱਸ ਕੇ ਜਾਊਂਗਾ। ਚਲੋ, ਤੁਹਾਡਾ ਜਵਾਬ ਮੈਂ ਨੋਟ ਕਰ ਲਿਆ ਵੀ ਇੱਕ ਜਣਾ ਹੀ ਰਹਿ ਗਿਆ, ਸਿਰਫ ਡਰਾਈਵਰ ਰਹਿ ਗਿਆ।
1: ਹਾਂਜੀ, ਓਕੇ ਜੀ,
0: ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ, ਮੈਂ ਜਿਹੜਾ ਸਵਾਲ ਹੈ ਜਿਹੜਾ ਇਹ ਪਾਇਆ ਵੀ 10 ਸਵਾਰੀਆਂ ਵਾਲੀ ਬੱਸ ਵਿੱਚ ਜਿਹੜਾ ਇਹ ਸਫ਼ਰ ਕਰ ਰਹੇ ਹੋ ਤੁਸੀਂ, ਮੰਨ ਲਓ ਤੁਸੀਂ ਹੈ ਜਿਹੜਾ ਆਪ 10 ਸਵਾਰੀਆਂ ਵਾਲੀ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ, ਪਹਿਲੇ ਸਟੇਸ਼ਨ ਦੇ ਵਿੱਚ 2 ਜਣੇ ਉੱਤਰ ਗਏ ਅਤੇ ਉੱਥੇ 4 ਜਣੇ ਆ ਜਿਹੜੇ ਉਹ ਚੜ ਗਏ, ਠੀਕ ਹੈ ਜੀ। ਦੂਸਰੇ ਸਟੇਸ਼ਨ 'ਤੇ 5 ਜਣੇ ਉੱਤਰੇ ਹੈ ਅਤੇ 2 ਜਣੇ ਚੜ੍ਹੇ ਹੈ, ਫਿਰ ਜਿਹੜਾ ਲਾਸਟ ਸਟੇਸ਼ਨ ਸੀਗਾ ਜਿੱਥੇ ਰੁਕਣੀ ਹੈ ਉਸ ਤੋਂ ਬਾਅਦ ਫਿਰ ਉਹਨੇ ਆਪਣੀ ਮੰਜ਼ਿਲ 'ਤੇ ਪਹੁੰਚ ਜਾਣਾ, ਲਾਸਟ ਸਟੇਸ਼ਨ 'ਤੇ ਫਿਰ ਉਹਨੇ 2 ਜਣੇ ਉੱਤਰੇ ਅਤੇ 3 ਜਣੇ ਚੜ੍ਹੇ। ਸੋ ਪਹਿਲੇ 'ਤੇ 2 ਉੱਤਰੇ ਅਤੇ 4 ਚੜ੍ਹੇ, ਦੂਸਰੇ 'ਤੇ 5 ਉੱਤਰੇ ਅਤੇ 2 ਚੜ੍ਹੇ, ਅਤੇ ਅਗਲੇ 'ਤੇ 2 ਉੱਤਰੇ ਅਤੇ 3 ਚੜ੍ਹੇ। ਸੋ ਤੁਸੀਂ ਇਹ ਦੱਸਣਾ ਵੀ ਹੁਣ ਬੱਸ ਦੇ ਵਿੱਚ ਕਿੰਨੇ ਯਾਤਰੀ ਸਫ਼ਰ ਕਰ ਰਹੇ ਹਨ, ਤੁਸੀਂ ਸਿਰਫ ਇਹ ਜਵਾਬ ਦੇਣਾ। ਸੋ ਇੱਕ ਜਿਹੜਾ ਆਇਆ ਜਵਾਬ, ਉਹ ਕਹਿੰਦੇ ਸਿਰਫ ਡਰਾਈਵਰ ਹੀ ਰਹਿ ਗਿਆ, ਬਾਕੀ ਸਾਰੇ ਜਿਹੜੇ ਪੈਸੈਂਜਰਸ ਆ ਜਿਹੜੇ ਉਹ ਉਤਰ ਗਏ। ਤੁਹਾਨੂੰ ਲੱਗਦਾ ਵੀ ਸਹੀ ਹੈ ਜਵਾਬ? ਲੈਟ ਸੀ, ਅਤੇ ਰੈਨੋਵੇਸ਼ਨ ਵੱਲ ਵੀ ਚੱਲਦੇ ਹਾਂ। ਬਰਾੜ ਸਾਹਿਬ ਜੀ ਆਇਓ ਨੂੰ, ਸਤਿ ਸ਼੍ਰੀ ਅਕਾਲ ਭਾਜੀ। ਕਿੱਦਾਂ ਹਾਲ ਚਾਲ ਜੀ?
2: ਬਿਲਕੁਲ
0: ਬਿਲਕੁਲ, ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਉੱਥੇ ਹੀ ਆ ਜਿਹੜਾ ਮੇਰੇ ਕੋਲ ਹੈਪੀ ਬਰਥਡੇ ਦੇ ਮੈਸੇਜ ਆਏ।

ਕਿੰਨੇ ਕੱਢ ਗਏ ਮਤਲਬ ਮੈਥੋਂ, ਫਿਰ ਵੀ ਭੁੱਲ ਜਾਈਦਾ। ਸਭ ਤੋਂ ਮਾੜੀ ਆਦਤ ਮੇਰੀ, ਹਰ ਇੱਕ ਨਾਲ ਘੁੱਲ ਮਿਲ ਜਾਈਦਾ ਜਾਂ ਖੁੱਲ ਜਾਈਦਾ। ਕਿਆ ਬਾਤ ਹੈ ਹਰਮਨ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਤੇ ਹੈਪੀ ਬਰਥਡੇ ਆਂਟੀ ਜੀ, ਗੋਡ ਬਲੈਸ ਹਰ, ਕੋਂਗਰੈਚੁਲੇਸ਼ਨ ਟੂ ਪੱਟਲ ਫੈਮਿਲੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਜੰਜੂਆ ਸਾਹਿਬ ਦਾ ਵੀ ਮੈਸੇਜ ਆਇਆ, ਹੈਪੀ ਬਰਥਡੇ ਆਂਟੀ ਜੀ, ਕੋਂਗਰੈਚੁਲੇਸ਼ਨ। ਥੈਂਕ ਯੂ ਭਾਅ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸੋ ਰੇਸ਼ਮ ਭਾਅ ਜੀ ਹੋਣਾ ਦਾ ਮੈਸੇਜ ਆਇਆ, ਗੁੱਡ ਮਾਰਨਿੰਗ, ਫਰਾਈਡੇ ਬਲੈਸਿੰਗ, ਮੇ ਦਿਸ ਫਰਾਈਡੇ ਬ੍ਰਿੰਗ ਯੂ ਇਨਰ ਪੀਸ, ਹੈਪੀਨੈਸ ਐਂਡ ਅ ਸਟਰੈਂਥ ਟੂ ਫਿਨਿਸ਼ ਦ ਵੀਕ ਵਿਦ ਏ ਹਰਟ ਫੁੱਲ ਆਫ ਗ੍ਰੈਟੀਟਿਊਡ ਐਂਡ ਹੋਪ, ਹੈਵ ਏ ਗ੍ਰੇਟ ਫਰਾਈਡੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮਨਦੀਪ ਜੀ ਦਾ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਪ੍ਰੋਗਰਾਮ, ਹੈਪੀ ਬਰਥਡੇ ਆਂਟੀ ਜੀ, ਥੈਂਕ ਯੂ ਜੀ, ਥੈਂਕ ਯੂ। ਗਗਨ ਜੀ ਦਾ ਆਇਆ, ਹੈਪੀ ਬਰਥਡੇ ਆਂਟੀ ਜੀ, ਥੈਂਕ ਯੂ ਜੀ, ਥੈਂਕ ਯੂ। ਤੇਜੀ ਜੀ ਹੋਣਾ ਦਾ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਵੈਰੀ ਨਾਈਸ ਸੌਂਗ, ਹੈਪੀ ਬਰਥਡੇ ਆਂਟੀ ਜੀ, ਥੈਂਕ ਯੂ ਜੀ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਅਤੇ ਆਓ ਕੁਝ ਕੁ ਜਿਹੜੇ ਆਪਣੇ ਜਿਹੜੇ ਆ ਕਹਿ ਲਈਏ ਵੀ ਹੁਣ ਜਿਹੜੀਆਂ ਹੈਡਲਾਈਨਸ ਹੈ ਉਹਨਾਂ ਵੱਲ ਹੋ ਜਾਈਏ ਥੋੜ੍ਹੀ ਦੇਰ, ਫਿਰ ਉਸ ਤੋਂ ਬਾਅਦ ਫਿਰ ਆਪਾਂ ਵਾਪਸ ਆਉਂਦੇ ਹਾਂ ਅਤੇ ਹੈਡਲਾਈਨਸ, ਉਸ ਤੋਂ ਬਾਅਦ ਫਿਰ ਜਿਹੜਾ ਇਸੇ ਤਰ੍ਹਾਂ ਆਪਾਂ ਗੱਲਬਾਤ ਤੁਹਾਡੇ ਨਾਲ ਕਰਦੇ ਰਹਾਂਗੇ। ਰੈਨੋਵੇਸ਼ਨ ਦਾ ਕੰਮ ਕਰਾਉਣਾ ਆ ਤਾਂ ਫਿਰ KPT ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ, ਰੈਜੀਡੈਂਸ਼ੀਅਲ ਕਮਰਸ਼ੀਅਲ ਰੈਨੋਵੇਸ਼ਨ ਤੁਸੀਂ ਕਰਾਉਣੀ ਹੈ ਅਤੇ ਨੰਬਰ ਹੈ ਜੀ 416-272-8214, 416-272-8214 'ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਉੱਥੇ ਹੀ ਮੋਰਗੇਜ ਬਾਬਤ ਕੋਈ ਸਲਾਹ ਲੈਣੀ ਹੈ ਤਾਂ ਫਿਰ ਰਸ਼ਮੀਤ ਕੌਰ ਜੀ, ਪ੍ਰਿੰਸੀਪਲ ਬ੍ਰੋਕਰ ਨੇ, ਅਕਾਲ ਮੋਰਗੇਜ ਦੇ ਵਿੱਚ ਇਕੁਇਟੀ ਪਈ ਹੋਈ ਹੈ, ਘਰ ਦੇ ਵਿੱਚ ਹੀਲੌਕ ਪਈ ਹੋਈ ਹੈ, ਐਕਸੈਸ ਕਰਨਾ ਚਾਹੁੰਦੇ ਹੋ ਬਿਨਾਂ ਤੁਹਾਡੀ ਫਿਕਸਡ ਮੋਰਗੇਜ ਤੋੜੇ ਹੀ ਹੈ ਜਿਹੜਾ ਤੁਹਾਨੂੰ ਹੈ ਜਿਹੜਾ ਉਹ ਪੈਸੇ ਹੈ ਜਿਹੜੇ ਉਹ ਐਕਸੈਸ ਕਰਾ ਦੇਣਗੇ। ਬਹੁਤ ਸਾਰੀਆਂ ਕੰਪਨੀਜ਼ ਦੇ ਨਾਲ ਪ੍ਰੋਡਕਟਸ ਹੈ ਇਹਨਾਂ ਕੋਲ ਅਵੇਲੇਬਲ ਨੇ। ਸੋ ਰਸ਼ਮੀਤ ਕੌਰ ਜੀ ਹੋਣਾ ਦਾ ਨੰਬਰ 647-539-4499 4499 'ਤੇ ਸੰਪਰਕ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਓ। ਅਸੀਂ ਸਾਰੇ ਹੀ ਆ ਜਿਹੜੇ ਹੋਮ ਆਟੋ ਇੰਸ਼ੋਰੈਂਸ ਤੋਂ ਆ ਜਿਹੜੇ ਦੁਖੀ ਹੈ। ਇੱਕ ਤਾਂ ਹੁੰਦਾ ਵੀ ਚੀਜ਼ ਹੈ ਜਿਹੜੀ ਥੋੜ੍ਹੀ ਦੇਰ ਰੁਕਦੀ ਹੈ, ਪਰ ਇਹਦਾ ਗ੍ਰਾਫ ਹੈ ਲਗਾਤਾਰ ਉੱਪਰ ਨੂੰ ਜਾ ਰਿਹਾ। ਸੋ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਗੱਲ ਕਰ ਸਕਦੇ ਹੋ, ਤੁਹਾਨੂੰ ਲੱਗਦਾ ਵੀ ਤੁਹਾਡੀ ਜਿਹੜਾ ਰਿਨਿਊਲ ਆਉਣ ਵਾਲੀ ਹੈ ਅਤੇ ਕੰਪਨੀ ਹੈ ਜਿਹੜੀ ਉਹਨੇ ਚਿੱਠੀ ਘੱਲ ਦਿੱਤੀ ਹੈ ਵੀ ਭਾਈ ਤੁਹਾਡਾ ਜਿਹੜਾ ਪ੍ਰੀਮੀਅਮ ਹੈ ਜਿਹੜਾ ਰਿਨਿਊਲ 'ਤੇ ਹੋਰ ਵੱਧ ਜਾਵੇਗਾ, ਸੋ ਵਾਈ ਨੋਟ ਸ਼ੋਪ ਅਰਾਊਂਡ ਕੀਤਾ ਜਾਵੇ। ਸੋ ਮਨਵੀਰ ਹੋਣਾ ਦਾ ਨੰਬਰ ਹੈ 647-279-2892870 'ਤੇ ਮਨਵੀਰ ਸਿੰਘ ਦੇ ਨਾਲ ਹੈ ਜਿਹੜਾ ਸੰਪਰਕ ਕਰ ਸਕਦੇ ਹੋ। ਫੈਡਰਲ ਸਰਕਾਰ ਨੇ ਆ ਜਿਹੜਾ ਕਾਰਨੀ ਸਰਕਾਰ ਨੇ ਆ ਜਿਹੜਾ ਐਡਵਾਈਜ਼ਰੀ ਹੈ ਜਿਹੜੀ ਇਸ਼ੂ ਕਰ ਦਿੱਤੀ ਹੈ ਵੀ ਜੇ ਤੁਸੀਂ ਸਮਰ ਦੇ ਵਿੱਚ ਮਿਡਲ ਈਸਟ ਜਾਂ ਫਿਰ ਕੋਈ ਟਰੈਵਲ ਹੈ ਜਿਹੜਾ ਜਿਹਦੇ ਵਿੱਚ ਇਸ਼ਾਰਾ ਭਾਰਤ ਵੱਲ ਵੀ ਹੈਗਾ, ਤੁਸੀਂ ਮਿਡਲ ਈਸਟ ਤੋਂ ਹੋ ਕੇ ਆ ਜਿਹੜਾ ਹੋਰ ਕੰਟਰੀਜ਼ ਨੂੰ ਜਾ ਰਹੇ ਹੋ ਤਾਂ ਫਿਰ ਕਹਿੰਦੇ ਵੀ ਕੈਨੇਡਾ ਸਰਕਾਰ ਦੇ ਹੱਥ ਖੜੇ ਹੈ, ਲਿਮਿਟਿਡ ਐਕਸੈਸ ਹੈ ਜਿਹੜੇ ਉਹ ਕੈਨੇਡੀਅਨਸ ਵਾਸਤੇ ਪ੍ਰੋਵਾਈਡ ਕੀਤੇ ਜਾ ਸਕਦੇ ਆ। ਸੋ ਇਸ ਕਰਕੇ ਅਵੋਇਡ ਕਰੋ ਇਸ ਸਮਰ ਦੇ ਵਿੱਚ ਟਰੈਵਲਿੰਗ ਟਾਈਮ। ਕਾਰਨ ਉਹਨਾਂ ਨੇ ਇਹ ਦੱਸਿਆ ਵੀ ਜਿੱਥੇ ਤੁਸੀਂ ਜਾ ਰਹੇ ਹੋ ਸ਼ਾਇਦ ਉੱਥੇ ਆ ਜਿਹੜੀ ਗੈਸ ਦੀ ਕਿੱਲਤ ਹੋਵੇ, ਜੈੱਟ ਫਿਊਲ ਦੀ ਕਿੱਲਤ ਹੋਵੇ ਜਾਂ ਹੋਰ ਕਿਸੇ ਪ੍ਰਕਾਰ ਦੀਆਂ ਜਿਹੜੀਆਂ ਸ਼ੋਰਟੇਜ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ। ਸੋ ਇਸ ਕਰਕੇ ਕਹਿੰਦੇ ਵੀ ਜੇ ਤੁਸੀਂ ਜਾਣਾ ਹੀ ਹੈ ਤਾਂ ਆਪਣਾ ਜਿਹੜਾ ਸਮਾਨ ਹੈ ਜਿੰਨੇ ਕੁ ਛੁੱਟੀ ਵਾਸਤੇ ਜਾ ਰਹੇ ਹੋ ਉਸ ਤੋਂ ਵੱਧ ਲੈ ਕੇ ਚੱਲੋ, ਜਿਹਦੇ ਵਿੱਚ ਤੁਹਾਡੀਆਂ ਦਵਾਈਆਂ ਵੀ ਜ਼ਰੂਰੀ ਨੇ। ਅਤੇ ਉੱਥੇ ਹੀ ਆ ਜਿਹੜਾ ਇੱਕ ਟੈਨੈਂਟ ਹੈ ਜਿਹੜਾ ਉਹਨੇ ਨਾ ਮਿਨਹਾ ਸਾਹਿਬ ਹੈ ਇਹਨਾਂ ਦਾ ਇੱਕ ਯੂਨਿਟ ਸੀਗਾ ਜਾਂ ਪ੍ਰੋਪਰਟੀ ਸੀਗੀ ਅਤੇ ਇਹਨਾਂ ਨੇ ਅੱਗੇ ਪ੍ਰੋਪਰਟੀ ਹੈ ਜਿਹੜੀ ਹੈ ਉਹ ਰੈਂਟ 'ਤੇ ਦੇ ਦਿੱਤੀ ਅਤੇ ਟੈਨੈਂਟ ਕੋਲ 3 ਬਿੱਲੀਆਂ ਸੀਗੀਆਂ। ਅਤੇ ਟੈਨੈਂਟ ਨੇ ਕੀ ਕੀਤਾ, ਕਈ ਵਾਰ ਟੈਨੈਂਟ ਹੁੰਦੇ ਆ ਨਾ ਜਦੋਂ ਰਹਿੰਦੇ ਆ ਥੋੜ੍ਹੇ ਅਵੇਸਲੇ ਜਿਹੇ ਹੁੰਦੇ ਆ, ਸਫਾਈ ਨਹੀਂ ਕਰਨੀ, ਜਿੱਥੇ ਕੂੜਾ ਹੈਗਾ ਆ ਉਹਨੂੰ ਕਰਨਾ ਵੀ ਜਿੱਥੇ ਹੈਗਾ ਡੰਪ ਕਰ ਦਿਉ, ਉਹਨੇ 3 ਬਿੱਲੀਆਂ ਦਾ ਲਿਟਰ ਜਾਂ ਕੂੜਾ ਕਰਕਟ ਜਿਹੜਾ ਬਿੱਲੀਆਂ ਦਾ ਹੁੰਦਾ ਆ ਉਹਨੇ ਕੀ ਕੀਤਾ, ਉਹ ਆ ਜਿਹੜਾ ਫਲੱਸ਼ ਕਰ ਦਿੱਤਾ। ਸੋ ਜਦੋਂ ਫਲੱਸ਼ ਕਰ ਦਿੱਤਾ ਤਾਂ ਕੀ ਹੋਇਆ, ਉਹ ਅਪਾਰਟਮੈਂਟ ਦੇ ਵਿੱਚ ਜਿਹੜਾ ਡਰੇਨੇਜ ਪ੍ਰੋਬਲਮ ਆ ਗਈ। ਤੋ ਜਿਹੜੀ ਉਹ ਬਿਲਡਿੰਗ ਦੀ ਕਾਰਪੋਰੇਸ਼ਨ ਹੈ ਉਹਨਾਂ ਨੇ ਆਪਣੇ ਵੱਲੋਂ ਵਾਹ ਲਾ ਦਿੱਤੀ ਵੀ ਭਾਈ ਇਹ ਪ੍ਰੋਬਲਮ ਆਈ ਤਾਂ ਆਈ ਕਿੱਥੋਂ ਹੈ। ਪਹਿਲਾਂ ਤਾਂ ਉਹਨਾਂ ਨੂੰ ਸਮਝ ਨਹੀਂ ਲੱਗਿਆ ਮਹੀਨਾ ਕੁ, ਫਿਰ ਹੈ ਜਿਹੜਾ ਉਹਨਾਂ ਨੂੰ ਜਦੋਂ ਲੱਗਿਆ ਵੀ ਇੱਥੇ ਬਲੋਕੇਜ ਹੈ ਤਾਂ ਉਹਨਾਂ ਨੇ ਪਹਿਲਾਂ ਤਾਂ ਜਿੱਥੇ ਜਿਹੜਾ ਥੱਲੇ ਜਿਹੜੇ ਰਹਿੰਦੇ ਸੀਗੇ ਉਹਨਾਂ ਤੋਂ ਆ ਜਿਹੜਾ ਓਨਰ ਤੋਂ ਆ ਜਿਹੜਾ ਯੂਨਿਟ ਖਾਲੀ ਕਰਵਾਇਆ। ਉਸ ਤੋਂ ਬਾਅਦ ਉਹ ਪਾਈਪ ਕੱਟ ਕੇ ਜਦੋਂ ਦੇਖਿਆ ਤਾਂ ਉਹਦੇ ਵਿੱਚ ਜਿਹੜਾ ਬਿੱਲੀਆਂ ਦਾ ਲਿਟਰ ਸੀਗਾ, ਕੂੜਾ ਕਰਕਟ ਸੀਗਾ। ਅਤੇ ਫਿਰ ਹੈ ਜਿਹੜਾ ਉਹਨਾਂ ਨੇ ਦੇਖਿਆ ਵੀ ਇੱਕ ਡਰੇਨ ਨੂੰ ਹੈ ਜਿਹੜੇ 4 ਯੂਨਿਟ ਦੀ ਪਾਈਪ ਜਾਂਦੀ ਹੈ। ਅਤੇ ਫਿਰ ਉਹਨਾਂ ਨੇ ਸ਼ੁਰੂ ਕੀਤਾ ਵੀ ਭਾਈ ਦੇਖੀਏ ਵੀ ਕਿਹਨੇ ਕੋਲ ਹੈ ਜਿਹੜੇ ਇਹ ਪਾਲਤੂ ਬਿੱਲੀਆਂ ਨੇ। ਅਤੇ ਫਿਰ ਇੱਕ ਜਿਹੜਾ ਯੂਨਿਟ ਸੀਗਾ ਉਹਦੇ ਕੋਲ 3 ਬਿੱਲੀਆਂ ਸੀਗੀਆਂ ਅਤੇ ਉਸ ਯੂਨਿਟ ਦੇ ਓਨਰ ਸੀਗੇ ਮਿਨਹਾਸ ਸਾਹਿਬ ਅਤੇ ਕਹਿੰਦੇ ਵੀ ਇੰਸ਼ੋਰੈਂਸ ਕੰਪਨੀ 'ਤੇ ਕਵਰ ਨਹੀਂ ਕਰਨਾ, ਸੋ ਇਸ ਕਰਕੇ ਤੁਹਾਨੂੰ ਪੱਲਿਓ ਦੇਣੇ ਪੈਣੇ ਆ। ਪਰ ਮਿਨਹਾਸ ਸਾਹਿਬ ਅੜ ਗਏ, ਕਹਿੰਦੇ ਮੈਂ ਕਾਹਤੋਂ ਕੁੱਦਵਾਂ,
ਮੈਂ ਕਿਉਂ ਦਵਾਂ, ਇਕੱਲਾ ਹੀ ਮੇਰੇ ਯੂਨਿਟ ਦਾ ਇਸ਼ੂ ਨਹੀਂ ਸੀਗਾ, ਉਹ ਹੋਰ ਵੀ 3 ਯੂਨਿਟ ਸੀਗੇ, ਉਹਨਾਂ ਦਾ ਵੀ ਕੂੜਾ ਕਰਕਟ ਤਾਂ ਜਾਂਦਾ ਹੋਵੇਗਾ।

0: ਚਲੋ ਜੀ, ਇਹ ਟ੍ਰਿਬਿਊਨਲ ਕੋਲ ਹੁੰਦਾ ਹੋਇਆ ਇਹ ਆ ਜਿਹੜਾ ਅਦਾਲਤ ਦੇ ਵਿੱਚ ਆ ਜਿਹੜਾ ਇਹ ਮਾਮਲਾ ਪਹੁੰਚਿਆ, ਜਾਂ ਕਹਿ ਲਓ ਸਿਵਲ ਰੈਜ਼ੋਲੂਸ਼ਨ ਟ੍ਰਿਬਿਊਨਲ ਕੋਲ ਆ ਜਿਹੜਾ ਇਹ ਮਾਮਲਾ ਪਹੁੰਚਿਆ, ਤੇ ਉਹਨਾਂ ਨੇ ਕਿਹਾ ਵੀ ਭਾਈ ਓਨਰ ਹੀ ਆ ਜਿਹੜਾ ਜਵਾਬ ਦੇ। ਸੋ ਇਸ ਕਰਕੇ ਜਦੋਂ ਵੀ ਕੋਈ ਟੈਨੈਂਟ ਰੱਖਦੇ ਪਏ ਹੋ, ਜ਼ਰੂਰ ਆ ਜਿਹੜਾ ਆਪਣੀ ਕਾਗਜ਼ੀ ਕਾਰਵਾਈ ਕਰੋ, ਜ਼ਰੂਰ ਆ ਜਿਹੜਾ ਇਹ ਦੇਖੋ ਵੀ ਉਹਨਾਂ ਕੋਲ ਕੀ ਹੈ, ਤੇ ਉਹਨਾਂ ਨੂੰ ਜ਼ਰੂਰ ਸਮਝਾਓ ਵੀ ਭਾਈ ਕਿਹੜੀ ਚੀਜ਼ ਆ ਜਿਹੜੀ ਤੁਸੀਂ ਕਿੱਥੇ ਪਾਣੀ ਹੈ। FOI ਫਰੀਡਮ ਆਫ ਇਨਫੋਰਮੇਸ਼ਨ ਬਾਰੇ ਵੀ ਗੱਲ ਕਰਾਂਗੇ। 21 ਜੀ ਸਵਾਗਤ ਹੈ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
1: ਉਹ ਇਹ ਦੱਸਣਾ ਸੀ ਉਹ ਗੱਡੀ ਚ 10 ਬੰਦੇ ਹੀ ਆ ਪਿੱਛੇ ਰਹਿ ਗਏ।
0: ਤੁਸੀਂ ਸ਼ੋਰ ਹੋ ਵੀ 10 ਜਣੇ ਹੀ ਰਹਿ ਗਏ ਗੱਡੀ ਦੇ ਵਿੱਚ?
1: ਹਾਂਜੀ ਹਾਂਜੀ,
0: ਪੂਰੀ ਤੁਸੀਂ ਕੈਲਕੂਲੇਸ਼ਨ ਕਰ ਲਈ ਹੈ ਨਾ ਜੀ?
1: ਹਾਂਜੀ, ਮੈਂ ਗੱਡੀ ਡਰਾਈਵ ਕਰਦੀ ਨੇ ਕਿਤੇ, ਹੁਣ ਪਤਾ ਨਹੀਂ।
0: ਓਕੇ ਓਕੇ ਓਕੇ, ਨਹੀਂ ਬੜੇ ਬੜੀ ਵਧੀਆ ਤੁਸੀਂ ਕੈਲਕੂਲੇਸ਼ਨ ਕੀਤੀ ਹੈ। ਥੈਂਕ ਯੂ ਜੀ, ਥੈਂਕ ਯੂ।
1: ਗੱਲ ਤਾਂ ਜੀ ਠੀਕ ਸੀ, ਸਹੀ ਆ,
0: ਥੋੜਾ ਜਿਹਾ ਗਲਤ ਹੈ। ਪਰ ਲਾਗੇ ਹੀ ਆ ਗਏ ਤੁਸੀਂ, ਲਾਗੇ ਹੀ ਆਏ ਵਰ ਤੁਸੀਂ ਨਾ। ਜਾਗਰੂਕ ਕਰਦੇ ਆ ਪਰ ਅਮਲ ਕੋਈ ਕੋਈ ਕਰਦਾ। ਇਹ ਫਰੀਡਮ ਆਫ ਇਨਫੋਰਮੇਸ਼ਨ ਨੂੰ ਲੈ ਕੇ ਜਿਹੜੀ ਅਸੀਂ ਗੱਲਬਾਤ ਤੁਹਾਡੇ ਨਾਲ ਕਰਦੇ ਰਹੇ ਹਾਂ, ਕੱਲ ਦੀ ਇੱਕ ਖਬਰ ਆਈ ਹੈ ਵੀ ਡਗਫੋਰਡ ਸਾਹਿਬ ਨੇ ਤਾਂ ਇਹ ਕਿਹਾ ਸੀਗਾ ਵੀ ਭਾਈ ਸਾਡੇ ਜਿਹੜੇ ਫੋਨਾਂ ਦੇ ਰਿਕਾਰਡ ਆ ਅਸੀਂ ਨਹੀਂ ਚਾਹੁੰਦੇ ਵੀ ਉਹ ਬਾਹਰ ਜਾਵੇ, ਇਸ ਕਰਕੇ ਫਰੀਡਮ ਆਫ ਇਨਫੋਰਮੇਸ਼ਨ FOI ਜਿਹਨੂੰ ਕਹਿ ਦਿੱਤਾ ਜਾਂਦਾ ਉਹਦੇ ਵਿੱਚ ਚੇਂਜਸ ਕੀਤੀਆਂ। ਪਰ ਕੱਲ੍ਹ ਪਤਾ ਚੱਲਿਆ ਵੀ ਜੇ ਤੁਸੀਂ ਹੈਲਥ ਇਸ਼ੂਜ਼ ਬਾਰੇ ਪਤਾ ਕਰਨਾ ਆ, ਜਿਹੜੇ ਖੋਜੀ ਪੱਤਰਕਾਰ ਹੁੰਦੇ ਆ ਜਾਂ ਕਈ ਜਿਹੜੇ ਕਹਿ ਲਓ ਵੀ ਜਾਗਰੂਕ ਲੋਕ ਹੁੰਦੇ ਆ, ਤੇ ਕੱਲ ਉਹਨਾਂ ਨੂੰ ਵੀ ਪਤਾ ਚੱਲ ਗਿਆ ਵੀ ਭਾਈ ਹੈਲਥ ਦੇ ਵਿੱਚ ਜੇ ਤੁਸੀਂ ਪਤਾ ਕਰਨਾ ਵੀ ਸਰਕਾਰ ਨੇ ਕਿੱਥੇ ਫੰਡਿੰਗ ਕੱਟ ਕੀਤੀ ਹੈ ਤੇ ਕਿਸ ਹਸਪੀਟਲ ਦਾ ਕਿੰਨਾ ਕੁ ਡੈਫੀਸ਼ਿਟ ਚੱਲਦਾ ਪਿਆ ਤੇ ਉਸ ਡੈਫੀਸ਼ਿਟ ਨੂੰ ਪੂਰਾ ਕਰਨ ਵਾਸਤੇ ਉਹ ਕੀ ਕੀ ਨੀਤੀਆਂ ਅਪਣਾ ਰਿਹਾ ਉਹ ਵੀ ਤੁਹਾਨੂੰ ਪਤਾ ਨਹੀਂ ਚੱਲੇਗਾ ਅੱਜ ਤੋਂ ਬਾਅਦ। ਸੋ ਇਹ ਹੈ ਜਿਹੜੀਆਂ ਇੱਦਾਂ ਦੀਆਂ ਚੇਂਜਸ ਆ ਜਿਹੜੀਆਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ, ਕਿਉਂਕਿ ਇਸ ਦੇ ਨਾਲ ਸਰਕਾਰ ਦੀ ਕਿਰਕਰੀ ਬੜੀ ਹੋ ਰਹੀ ਸੀਗੀ। ਸੋ ਕੱਲ੍ਹ ਦੀ ਆ ਜਿਹੜੀ ਇਹ ਖਬਰ, ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਵੀ ਆ ਜਿਹੜਾ ਕਿ ਉਹਨਾਂ ਨੇ ਵੀ ਕਿਹਾ, ਕਹਿੰਦੇ ਅਸੀਂ ਤਾਂ ਪਹਿਲੀ ਆ ਜਿਹੜੀ ਆਵਾਜ਼ ਚੱਕ ਰਹੇ ਸੀਗੇ ਵੀ ਇਹਦੇ ਨਾਲ ਬਹੁਤ ਕੁਛ ਜਿਹੜੀਆਂ ਚੇਂਜਸ ਹੋ ਜਾਵੇਗਾ, ਵਰਕ ਫੋਰਸ ਵਿੱਚ ਹੋਸਪਿਟਲਸ ਆ ਜਿਹੜੇ ਉਹ ਆਪਣੀ ਕੱਟ ਕਰ ਰਹੇ ਨੇ, ਹਾਲਾਂਕਿ ਉਲਟਾ ਇੱਥੇ ਲੋੜ ਹੈ ਵੀ ਵਰਕ ਫੋਰਸ ਵਧਾਈ ਜਾਵੇ। ਹੋਸਪਿਟਲਾਂ ਦਾ ਕੀ ਹਾਲ ਹੈ ਤੁਹਾਨੂੰ ਮੈਨੂੰ ਆਪਾਂ ਸਾਰਿਆਂ ਨੂੰ ਪਤਾ ਆ। ਸੋ ਇਸ ਕਰਕੇ ਆ ਜਿਹੜਾ ਹਮੇਸ਼ਾ ਜਾਗਰੂਕ ਰਹੋ ਆਪਣੇ ਹੱਕਾਂ ਪ੍ਰਤੀ। ਪਰ ਇਹ ਮੈਂ ਖਬਰ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਿਹਾ, ਵਾਟਰਲੂ ਰੀਜਨਲ ਡਿਸਟ੍ਰਿਕਟ ਸਕੂਲ ਬੋਰਡ ਦੇ ਇੱਕ ਉੱਥੇ ਬੱਚਿਆ ਜਿਹੜਾ ਗ੍ਰੇਡ 10 ਦਾ ਸਟੂਡੈਂਟ ਹੈ, ਈਸ਼ਾਨ ਆਚਾਰਿਆ, ਉਹਨੇ ਆ ਜਿਹੜਾ ਇੱਕ ਸਵਾਲ ਖੜਾ ਕਰ ਦਿੱਤਾ ਉੱਥੇ ਵਾਟਰਲੂ ਜਿਹੜਾ ਸਕੂਲ ਬੋਰਡ ਹੈ, ਕਹਿੰਦਾ ਵੀ ਤੁਸੀਂ ਆ ਜਿਹੜਾ 22 ਦੇ ਵਿੱਚ ਇੱਕ ਸਕੂਲ ਦਾ ਨਾਮ ਚੇਂਜ ਕੀਤਾ ਸੀਗਾ, ਮੈਕਡੋਨਲਡ ਤੋਂ ਆ ਜਿਹੜਾ ਲੋਰੀਅਲ ਸਕੂਲ ਦਾ ਨਾਮ ਚੇਂਜ ਕੀਤਾ ਗਿਆ, ਅਤੇ ਕਹਿੰਦਾ ਇੱਕ ਨਾਮ ਚੇਂਜ ਕਰਨ ਦੇ ਉੱਤੇ ਹੀ ਹੈ ਜਿਹੜਾ ਤਕਰੀਬਨ ਤੁਸੀਂ ਕਹਿ ਰਹੇ ਹੋ ਵੀ ਪੌਣੇ 2 ਤੋਂ 2 ਲੱਖ ਡਾਲਰ ਦਾ ਖਰਚਾ ਆ ਗਿਆ। ਕਮਾਲ ਹੈ, ਕਹਿੰਦਾ ਵੀ ਕਿਸ ਤਰ੍ਹਾਂ ਇਹ ਟੈਕਸਪੇਅਰ ਦਾ ਪੈਸਾ ਤੁਸੀਂ ਆ ਜਿਹੜਾ ਯੂਟੀਲਾਈਜ਼ ਕੀਤਾ। ਕਹਿੰਦਾ ਮੇਰੇ ਨਾਲ ਮੇਰੇ ਜਮਾਤੀ ਕੁਛ ਕਿਹੋ ਜਿਹੇ ਨੇ ਜਿਹੜਾ ਆਪਣਾ ਲੰਚ ਨਹੀਂ ਲੈ ਕੇ ਆ ਰਹੇ ਕਿਉਂਕਿ ਉਹਨਾਂ ਦੇ ਪਰਿਵਾਰ ਅਫੋਰਡ ਨਹੀਂ ਕਰ ਰਹੇ। ਕਹਿੰਦਾ ਜਿਹੜਾ ਸਪੋਰਟਸ ਦੀਆਂ ਕਈ ਇਕਵਿਪਮੈਂਟਸ ਹੈ ਉਹ ਸਾਡੇ ਸਕੂਲ ਨਹੀਂ ਹਜੇ ਪਹੁੰਚੀਆਂ ਹੋਈਆਂ। ਸੋ ਇਹੋ ਜਿਹੀਆਂ ਕਈ ਚੀਜ਼ਾਂ ਜਿਹੜੀਆਂ ਉਹ ਪੈਂਡਿੰਗ ਪਈਆਂ, ਪਰ ਤੁਸੀਂ ਸਿਰਫ ਇੱਕ ਨਾਮ ਚੇਂਜ ਕਰਨ ਦੇ ਉੱਤੇ $2 ਲੱਖ ਹੈ ਜਿਹੜਾ ਤੁਸੀਂ ਉਹ ਖਰਚ ਕਰ ਦਿੱਤਾ। ਸੋ ਮੈਂ ਉਸ ਸਲੂਟ ਕਰਦਾ ਉਸ ਬੱਚੇ ਨੂੰ, ਉਸ ਨੌਜਵਾਨ ਨੂੰ, ਸਿਰਫ 10 ਸਾਲ 10ਵੀਂ ਕਲਾਸ ਦੇ ਵਿੱਚ ਉਹ ਪੜ੍ਹਦਾ ਪਿਆ ਵੀ ਭਾਈ ਇੰਨਾ ਜਾਗਰੂਕ ਹੈ ਆਪਣੇ ਹੱਕਾਂ ਪ੍ਰਤੀ ਵੀ ਉਹਨੇ ਸਰਕਾਰ ਨੂੰ ਆ ਜਿਹੜਾ ਸਵਾਲ ਖੜੇ ਕਰਤੇ, ਸਕੂਲ ਟਰੱਸਟੀਆਂ ਨੂੰ ਸਵਾਲ ਖੜੇ ਕਰਤੇ ਉੱਥੇ ਦੇ ਵੀ ਤੁਸੀਂ ਇੰਨਾ ਪੈਸਾ ਸਿਰਫ ਇੱਕ ਸਕੂਲ ਦਾ ਨਾਮ ਚੇਂਜ ਕਰਨ 'ਤੇ ਹੀ ਲਾ ਦਿੱਤਾ, ਪਰ ਇਹ ਪੈਸਾ ਇੱਕ ਸਹੀ ਤਰ੍ਹਾਂ ਕਿਤੇ ਹੋਰ ਵੀ ਇਸਤੇਮਾਲ ਕੀਤਾ ਜਾ ਸਕਦਾ ਸੀ। ਪਰ ਅਸੀਂ ਆ ਜਿਹੜੇ, ਸਾਨੂੰ ਤਾਂ ਪਤਾ ਜੀ, ਸਾਨੂੰ ਇਹ ਪਤਾ ਵੀ ਅਸੀਂ ਕੰਮ 'ਤੇ ਜਾਣਾ, ਕੰਮ ਤੋਂ ਘਰੇ ਆਉਣਾ, ਘਰੇ ਆ ਕੇ ਆਪਣੀ ਗਰੋਸਰੀਆਂ ਕਰਨੀਆਂ ਅਤੇ ਬਸ ਸਾਡਾ ਸਾਰਾ ਕੁਛ ਚੱਲਦਾ ਪਿਆ। ਜਦੋਂ ਪਾਣੀ ਸਿਰ ਤੋਂ ਉੱਪਰ ਲੱਗਦਾ ਫਿਰ ਆਪਾਂ ਹੱਥ ਪੈਰ ਮਾਰਨ ਲੱਗਦੇ ਹਾਂ, ਪਰ ਉਦੋਂ ਕਈ ਵਾਰ ਦੋਸਤੋ ਗੱਲ ਬਹੁਤ ਦੂਰ ਹੈ ਜਿਹੜੀ ਉਹ ਲੰਘ ਜਾਂਦੀ ਹੈ। ਸੋ ਇੱਥੇ ਦਾ ਫਿਕਰ ਆਪਾਂ ਘੱਟ ਕਰਦੇ ਹਾਂ। ਸੋ ਫਿਕਰ ਕਰੋ ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹਨਾਂ ਦਾ ਭਵਿੱਖ ਹੈ ਜਿਹੜਾ ਉਹ ਸੁਰੱਖਿਅਤ ਹੋਵੇ। ਮੈਂ ਹੋਕਾ ਲਾਈ ਜਾਣਾ ਜਿੰਨੀ ਦੇਰ ਮੈਂ ਇੱਥੇ ਬੈਠਾ ਹੋਇਆ, ਬਾਕੀ ਹੈ ਜਿਹੜਾ ਤੁਸੀਂ ਕਿੰਨਾ ਕੁ ਸਾਥ ਦਿੰਦੇ ਹੋ ਤੁਹਾਡੇ ਸਾਰਿਆਂ 'ਤੇ ਹੈ। ਸੋ ਕੁਛ ਕੁ ਜਿਹੜੀਆਂ ਕਾਲਸ ਲੈਂਦੇ ਹਾਂ। ਚਰਨ ਭਾਅ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਭਾਅ ਜੀ।
2: ਇੱਕ ਛੋਟਾ ਜਿਹਾ ਸਵਾਲ ਹੈ ਜੀ ਤੁਹਾਨੂੰ
0: ਜੀ,
2: ਇਹ ਬੱਸ ਕਿਹੜੇ ਮੁਲਕ ਦੀ ਹੈ ਜੀ?
0: ਇਹ ਬੱਸ ਜਿਹੜੇ ਮਰਜ਼ੀ ਮੁਲਕ ਦੇ ਲੈ ਲਓ ਜੀ, ਬੱਸ
2: ਇੱਥੇ ਕੰਡਕਟਰ ਨਹੀਂ ਹੁੰਦਾ ਜੀ।
0: ਅੱਛਾ ਅੱਛਾ, ਕੰਡਕਟਰ, ਕੰਡਕਟਰ ਦੀ ਮੈਂ ਗੱਲ ਵੀ ਨਹੀਂ ਕੀਤੀ ਭਾਜੀ,
2: ਮੈਂ ਉਹੀ ਤਾਂ ਗਿਣਨ ਲੱਗਾ ਨਾ।
0: ਅੱਛਾ ਅੱਛਾ ਠੀਕ ਹੈ, ਕੰਡਕਟਰ ਛੱਡ ਦਿਓ।
2: ਕੰਡਕਟਰ ਵੀ ਐਡ ਕਰਨਾ ਜੇ ਇੰਡੀਆ ਜਾਂ ਪਾਕਿਸਤਾਨ ਦੀ ਕਿਸੇ ਦੀ ਫੇਰ ਹੈਗੇ 12
0: ਕੰਡਕਟਰ ਤੇ ਡਰਾਈਵਰ ਹੈ ਜਿਹੜਾ ਉਹ ਛੱਡ ਦੋ
2: ਜੇ ਉਹ ਗਿਣਨੇ ਵਿੱਚ
0: ਨਹੀਂ ਉਹ ਨਹੀਂ ਗਿਣਨੇ
2: ਕਿਉਂ ਨਹੀਂ ਗਿਣਨੇ ਉਹ ਵੀ ਵਿੱਚ ਹੀ ਹੈ
0: ਆਪਾਂ ਸਵਾਰੀਆਂ ਦੀ ਗੱਲ ਕੀਤੀ ਨਾ ਉਹ ਤਾਂ ਚਲਾ ਰਿਹਾ ਡਰਾਈਵਰ ਦੱਸ ਹੈ ਜੀ ਚਲੋ ਥੈਂਕ ਯੂ ਜਨਰਲ ਭਾਈ ਥੈਂਕ
2: ਯੂ
0: ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਚਲੋ ਸੋ ਨਾਈਸ ਜੀ ਥੈਂਕ ਯੂ ਜੀ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਬਲਜੀਤ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਭਾਜੀ
2: ਮੈਨੂੰ ਤੁਸੀਂ ਉਹ ਲਾਸਟ ਵਾਲਾ ਦੱਸਿਓ ਵੀ ਕਿੰਨੇ ਬੰਦੇ ਚੜੇ ਸੀ ਲਾਸਟ ਤੇ
0: ਦਸਾਂ
2: ਨੂੰ ਜਿਹੜੀ ਸੀਟ ਬੈਲਟ ਲਾਉਣੀ ਜ਼ਰੂਰੀ ਆ ਪਹਿਲਾਂ ਸੀਗੇ ਉਹਦੇ ਵਿੱਚ 8 ਬੰਦੇ 8 ਚੋਂ ਜਿਹੜੇ ਹੈਗੇ ਆ 2 ਗਏ ਆ ਉੱਤਰ 6 ਰਹਿ ਗਏ ਆ 4 ਚੜੇ 10 ਹੋ ਗਏ ਪੂਰੇ ਉਹ ਵੱਧ ਘੱਟ ਨੀ ਹੋ ਸਕਦੇ ਗੇ ਠੀਕ ਆ ਨਾ ਜੀ 10 ਹੋ ਗਿਆ ਤੇ 5 ਜਿਹੜੇ ਹੈਗੇ ਆ ਬੰਦੇ ਜਿਹੜੇ ਉਤਰ ਗਏ ਆ 5 ਰਹਿ ਗਏ ਹੈਗੇ ਆ ਹੁਣ ਜੇ ਉਹਦੇ ਵਿੱਚੋਂ ਤੁਸੀਂ ਕਿਹਾ ਹੈਗਾ ਵੀ 3 ਚੜੇ 8 5 ਤੇ 3 8 ਤੇ 2 ਉਤਰ ਗਏ ਆ 6 ਆ ਜੀ ਇਹਦਾ ਉਤਰ
0: ਅੱਛਾ 6 ਜਵਾਬ ਹੈ
2: ਹਾਂਜੀ ਜੇ ਸੀਟ ਬੈਲਟਾਂ ਲਾਉਣੀਆਂ ਜ਼ਰੂਰੀ ਆ ਤੇ 10 ਸੀਟਰ ਤੁਸੀਂ ਕਹਿੰਦੇ ਆ ਜੇ ਫੁੱਲ ਆ ਤਾਂ ਤੇ ਜੇ ਉਹ ਨਹੀਂ ਫੁੱਲ ਤੇ ਹੁਣ ਫੇਰ ਤਾਂ ਘੱਟ ਵੱਧ ਵੀ ਹੋ ਸਕਦੇ ਆ ਜੀ
0: ਹਾਂਜੀ ਠੀਕ ਹੈ
2: ਹਾਂਜੀ ਜੇ 10 ਸੀਟਾਂ ਤੋਂ ਜ਼ਿਆਦਾ ਨਹੀਂ ਗੀਆਂ ਸੀਟ ਬੈਲਟਾਂ ਵੀ ਵੱਧ ਨਹੀਂ ਬਿਠਾ ਸਕਦਾ ਪਰ ਹੈ 10 ਹੀ ਆ ਤੇ ਫੇਰ ਇਹਦਾ 6 ਆਨਸਰ
0: ਥੈਂਕ ਯੂ ਜੀ ਥੈਂਕ ਯੂ ਬਲਜੀਤ ਭਾਜੀ ਬਹੁਤ ਬਹੁਤ ਧੰਨਵਾਦ ਸੋ ਨਾਈਸ ਆਫ ਯੂ ਅਗਲੀ ਕਾਲ ਤੇ ਚੱਲਦਾ ਮੈਂ 6843 ਭਾਜੀ ਜੀ ਇਹਨੂੰ ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਸ਼ਮੀ ਭਾਜੀ ਤੁਹਾਨੂੰ ਤੁਹਾਡੇ ਰੱਬੇ ਸੁੱਤੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਚੜ੍ਹਦੀ ਕਲਾ ਤੇ ਹੈਪੀ ਫਰਾਈਡੇ ਜੀ
0: ਹੈਪੀ ਫਰਾਈਡੇ ਗੁੱਡ ਮਾਰਨਿੰਗ ਕੁਲਦੀਪ ਭਾਜੀ ਕਿੱਦਾਂ ਹਾਲ ਚਾਲ ਕੈਮਰੇ ਕਿੰਨਰ ਦਾ ਵਾਟਰਲੂ ਦਾ ਕਿੱਦਾਂ ਦਾ ਹਾਲ ਚਾਲ ਤਾਂ ਉੱਤੋਂ ਹੀ ਪਤਾ ਚੱਲਦਾ ਸਾਨੂੰ
3: ਹਾਲ ਚਾਲ ਬਹੁਤ ਵਧੀਆ ਨਹੀਂ ਨਹੀਂ ਮੈਨੂੰ ਤੁਹਾਡੇ ਕੋਲੋਂ ਪਤਾ ਲੱਗੀ ਆ ਖਬਰ ਪਹਿਲੀ ਗੱਲ ਤਾਂ ਉਹ ਬੱਚੇ ਨੂੰ ਸਲੂਟ ਆ
0: ਹਾਂਜੀ ਹਾਂਜੀ
3: ਜਿਹਨੇ ਮਤਲਬ ਦੇਖੋ ਆਪਦੇ ਹੱਕਾਂ ਲਈ ਸ਼ਮੀ ਜੀ ਆਲਵੇਜ ਆਵਾਜ਼ ਸੁਣੀ ਚਾਹੀਦੀ ਆ ਟੈਕਸ ਪੇਅਰ ਦਾ ਪੈਸਾ ਵੀ ਇੱਕ ਨਾਂ ਬਦਲਣ ਪਿੱਛੇ ਇੰਨਾ ਮਤਲਬ ਖਰਚਾ ਆ ਗਿਆ ਬੜੀ ਸੋਚਣ ਵਾਲੀ ਗੱਲ ਆ
0: ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਬਿਲਕੁਲ
3: ਇਸ ਕਰਕੇ ਡਜ਼ਨਟ ਮੈਟਰ ਕਹਿੰਦੇ ਹੁੰਦੇ ਆ ਜਿੰਨਾ ਚਿਰ ਬੱਚਾ ਵੀ ਰੋਂਦਾ ਨੀ ਤੇ ਮਾਂ ਦੁੱਧ ਨੀ ਦਿੰਦੀ ਨਾ ਸੋਚੋ ਮੈਂ ਵੀ ਉਹਨਾਂ ਚੋਂ ਅਸੀਂ ਕਿਹੜੇ ਕਹਿ ਦਿੰਦੇ ਹਾਂ ਇੱਥੇ ਕਿਹੜਾ ਕੁਛ ਫਰਕ ਪੈਂਦਾ ਯਾਰ ਛੱਡੋ ਠੀਕ ਆ ਹੁਣ ਸੋਰੀ ਟੂ ਸੇ ਕਿਤੇ ਹਿਰਦੇ ਨਾ ਬਲੂੰਦਰੇ ਜਾਣ ਮੋਰੇ ਵੀਕੈਂਡਾਂ ਲੌਂਗ ਵੀਕੈਂਡਾਂ ਮੋਰੇ ਜਿੱਦਾਂ ਉਹ ਫਿਰ ਅਸੀਂ ਸਾਡਾ ਕੰਮ ਪਤਾ ਕੀ ਆ ਖਾਸ ਕਰ ਸਾਡੇ ਇੰਡੀਅਨਾਂ ਦਾ ਪੰਜਾਬੀਆਂ ਦਾ ਆਪਣਾ ਜੀ ਗ੍ਰੋਸਰੀ ਲੈਣ ਦੀ ਕੰਮ ਤੇ ਦਿਹਾੜੀ ਲੈਣ ਦੀ ਕੰਮ ਚੱਲਦਾ ਹੋਰ ਗੱਲ ਕਹਿਣ ਲੱਗਿਆ ਪਹਿਲੇ ਮੈਂ ਮਾਫ਼ੀ ਮੰਗ ਲੈਣਾ ਥੋੜੀ ਜਿਹੀ ਹਾਰਡ ਆ ਸਾਡੇ ਲੇਡੀਜ਼ ਦਾ ਜਾਂ ਪਰਿਵਾਰਾਂ ਦਾ 2 ਬੱਚੇ ਹੋ ਗਏ ਕੰਮ ਖਤਮ ਆ ਜੀ ਵੱਡੇ ਹੋ ਜਾਂਦੇ ਅਸੀਂ ਆਪਣੇ ਆਪ ਚ ਜਾਗਰਤੀ ਆਉਣੀ ਚਾਹੀਦੀ ਆ ਤੇ ਬਾਕੀ ਜੇ ਟਾਈਮ ਲੱਗਿਆ ਹੁਣ ਟਾਈਮ ਤਾਂ ਥੋੜਾ ਜਿਹਾ ਨਹੀਂ ਤਾਂ ਫਿਰ ਤੇ ਜਾਓ ਉਹ ਸ਼ੈਰੀ ਮਾਨ ਦਾ ਗਾਣਾ ਜ਼ਿੰਦਗੀ ਉਹਦੇ 2 ਬੋਲ ਜਾਂਦੇ ਜਾਂਦੇ ਚਾਹੇ ਖੀਰ ਤੇ ਹੀ ਲਾ ਦਿਓ ਕੈਲਕੂਲੇਸ਼ਨ ਵੱਲੋਂ ਹੱਥ ਤੰਗ ਆ ਮੈਂ ਦੂਜਿਆਂ ਦਾ ਸੁਣਦਾ ਹਾਂ
0: ਜੀ ਥੈਂਕ ਯੂ ਜੀ ਥੈਂਕ ਯੂ ਕੁਲਦੀਪ ਭਾਜੀ
3: ਥੈਂਕ ਯੂ ਭਾਜੀ
0: ਜੀ ਬਹੁਤ ਬਹੁਤ ਧੰਨਵਾਦ ਜੀ ਸੋ ਨਾਈਸ ਆਫ ਯੂ ਸੋ ਨਾਈਸ ਆਫ ਯੂ ਗੁਸਲ ਸਾਹਿਬ ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
4: ਭਾਜੀ ਆ ਜਿਹੜੀ ਤੁਸੀਂ ਗੱਲ ਕੀਤੀ ਸਾਈਨ ਲਾਉਣ ਦੀ ਇੱਥੇ ਆਪਣੇ ਵੀ ਕਈ ਆ ਕੇ ਨਾ ਰੇਡੀਓ ਤੇ ਬੰਦੇ ਦੱਸਦੇ ਜੀ ਅਸੀਂ ਪਤਾ ਨੀ ਕਿਹੜਾ ਮਾਰਕਾ ਮਾਰ ਲਿਆ ਜੀ ਅਸੀਂ ਸਾਈਨ ਲਵਾਤਾ ਸੀ ਉਹ ਕਰਤਾ ਉਹ ਟੈਕਸ ਪੇਅਰ ਦੀ ਮਨੀ ਆ ਤੁਸੀਂ ਖਰਾਬ ਕਰਦੇ ਆ ਜਿਹੜੇ ਪਹਿਲਾਂ ਰੋਡਾਂ ਦੇ ਨਾਂ ਆ ਜਾਂ ਸਾਈਨ ਲੱਗੇ ਲੱਗੇ ਰਹਿਣ ਦਾ ਉਹ ਕਿਹੜਾ ਦੰਦੀਆਂ ਵੱਢਦੇ ਆ ਤੁਹਾਨੂੰ ਹਨਾ ਕਈ ਆਪਣੇ ਆਪ ਨੂੰ ਦੱਸੂਗੇ ਜਾਂ ਤਾਂ ਤੁਸੀਂ ਪੱਲਿਓ ਲਵਾਓ ਆਪਣੀ ਜੇਬ ਚੋਂ ਲਵਾਓ ਹਨਾ ਤੁਸੀਂ ਟੈਕਸ ਪੇਅਰ ਦੀ ਮਨੀ ਦੇ ਆ ਕੇ ਆਪਣੇ ਨੰਬਰ ਬਣਾਉਂਦੇ ਰਹਿੰਦੇ ਇੱਥੇ ਵੀ ਆਉਂਦੇ ਹੁੰਦੇ ਰੇਡੀਓ ਤੇ ਬਹੁਤ ਲੋਕੀ ਜੀ ਹਨਾ ਜੀ ਬਾਕੀ ਭਾਜੀ ਆ ਜਿਹੜੀ 145 ਫਲੈਟਾਂ ਕੈਂਸਲ ਕਰਤੀਆਂ ਇੰਡੀਆ ਨੇ ਜੀ ਆਪਣੇ ਕੈਨੇਡਾ ਨੂੰ ਜੇ ਆਉਂਦੀਆਂ ਸੀ ਇਹਨਾਂ ਤੋਂ ਵੀ 5-6 ਨਹੀਂ ਕੱਟਦੀਆਂ ਵੈਨਕੂਵਰ ਟੋਰਾਂਟੋ ਤੋਂ ਜੀ
0: ਹਾਂਜੀ ਹਾਂਜੀ ਕੱਟੀਆਂ ਗਈਆਂ ਜੀ ਬਿਲਕੁਲ
4: ਹਾਂਜੀ ਇਹ ਮਾੜਾ ਜਿਹਾ ਧਿਆਨ ਰੱਖਿਓ ਜੀ ਇਹ ਬਹੁਤ ਤਗੜਾ ਇੰਡੀਆ ਦਾ ਲੋਕਡਾਊਨ ਹੋਇਆ ਲਓ ਥੋੜੇ ਦਿਨਾਂ ਚ ਪਟਾਕੇ ਪਏ ਲੈ ਉੱਥੇ ਭਾਈ ਸਿਵਲ ਵਾਰ ਲੱਗਣੀ ਇੰਡੀਆ ਚ ਲੋਕੀ ਸੜਕਾਂ ਦੇ ਆਉਣ ਨੂੰ ਤਿਆਰ ਬੈਠੇ ਤੇ ਭੁੱਖ ਮਰੀ ਮੋਦੀ ਪਹਿਲਾਂ ਦੱਸਿਆ ਨੀ ਹੁਣ ਉਹ ਚੀਕਾਂ ਮਾਰਦਾ ਜੀ ਤੇਲ ਐਨੀ ਗੈਸ ਐਨੀ ਲੋਕੀ ਹੁਣ ਭਾਜੀ ਧੁੱਪ ਚ ਰੱਖਦੇ ਕਰਨ ਦੁਪਹਿਰ ਨੂੰ ਰੋਟੀ ਪਾਣੀ ਤੇ ਆਪੇ ਉਹ ਗਰਮੀ ਬਹੁਤ ਹੈ ਉੱਥੇ ਪੱਕ ਜਾ ਕਰਨਾ ਜੀ
0: ਮੈਨੂੰ ਇਹ ਵੀ ਪਤਾ ਚੱਲਿਆ ਜੀ ਅੱਜ ਥੋੜੀ ਦੇਰ ਪਹਿਲਾਂ ਜਿਹੜੇ ਹੈ ਮੋਦੀ ਸਾਹਿਬ ਹੈ ਜਿਹੜੇ UAE ਹੈ ਜਿਹੜੇ ਉਹ ਲੈਂਡ ਕਰ ਰਹੇ ਨੇ
4: ਨੀਦਰਲੈਂਡ ਕਈ ਮੁਲਕਾਂ 'ਚ ਜਾ ਰਹੇ ਆ ਜੀ
0: ਬਿਲਕੁਲ ਬਿਲਕੁਲ ਜੀ ਜੀ
4: ਉਹਨਾਂ ਤੋਂ ਕਿਹੜਾ ਤੇਲ ਆਉਣਾ ਜੀ ਤੇਲ ਤਾਂ ਆਉਣਾ ਇਰਾਨ ਤੋਂ ਇਰਾਨ ਕੋ ਜਾਵੇ ਜੀ ਹਾਂਜੀ ਇਰਾਨ ਨਾਲ ਗੱਲ ਕਰੇ ਅਮਰੀਕਾ ਨਾਲ ਕਰੇ ਰਸ਼ੀਆ ਤੋਂ ਕਹੇ ਭਾਜੀ ਡਰ ਗਿਆ ਕਹਿੰਦੇ ਜਦੋਂ ਅਮਰੀਕਾ ਨੇ ਦਾਵਕਾ ਮਾਰਿਆ ਕਹਿੰਦਾ ਅਸੀਂ ਰਸ਼ੀਆ ਤੋਂ ਤੇਲ ਨੀ ਲੈਣਾ ਰਾਤੀ ਮੈਂ ਵੀਡੀਓ ਸੁਣਦਾ ਸੀ ਗੈਸ ਨੀ ਲੈਣੀ ਕਹਿੰਦਾ ਅਮਰੀਕਾ ਚ ਦੇਖੋ ਕਿੰਨੀ ਪਹੁੰਚ ਆ ਇਹਦਾ ਮਤਲਬ ਇਹਦੀ ਕੋਈ ਹੈਗੀ ਕੁੰਡੀ ਅਮਰੀਕਾ ਕੋਲ ਮੋਦੀ ਦੀ
0: ਯੂ ਐਸ ਵਾਲਿਆਂ ਨੇ ਵੀ ਕਹਿੰਦੇ ਵੀ ਮਸ਼ਰੂਮ ਤੇ ਆ ਜਿਹੜਾ ਉਹ ਲਾਉਣ ਲੱਗੇ ਟੈਕਸ ਜਿਹੜਾ ਕੈਨੇਡੀਅਨ ਮਸ਼ਰੂਮ ਅਮਰੀਕਾ ਨੂੰ ਜਾਂਦਾ ਉਹਦੇ ਤੇ 1.5% ਦੇ ਕਰੀਬ ਹੈ ਕਹਿੰਦੇ ਟੈਕਸ ਲਾਉਣ ਲੱਗੇ ਟੈਰਿਫ ਲਾਉਣ ਲੱਗੇ
4: ਰਾਤੀ ਸੀਬੀਸੀ ਤੇ ਹੈਗੀ ਸੀ ਖ਼ਬਰ ਦਿਖਾਉਂਦੇ ਸੀ ਜੀ ਤੇ ਦੂਜਾ ਇਹ ਆਪਣੇ ਬਾਈਡਨ ਨੂੰ ਪਿੱਟੀ ਜਾਂਦਾ ਟਰੰਪ ਜੀ ਰਾਤ ਦਿਨ ਉਹਦੇ ਤੇ ਸਾਰਾ ਭਾਂਡਾ ਤੋੜੀ ਜਾਂਦਾ ਜੀ
0: ਅੱਛਾ ਤੁਹਾਨੂੰ ਇਹ ਪਤਾ ਵੀ ਕੱਲ ਹੈ ਜਿਹੜਾ ਇਹਨਾਂ ਦੀ ਜਿਹੜੀ ਇੱਕ ਕੰਪਨੀ ਹੈ ਉਹ ਫੋਨ ਜਿਹੜਾ ਵੇਚਣੇ ਉਹਨਾਂ ਨੇ ਸ਼ੁਰੂ ਕਰ ਦੇਣੇ ਅਗਲੇ ਹਫ਼ਤੇ ਤੋਂ ਉਹ ਗੋਲਡ ਪੈਲੇਟਡ ਹਾਂਜੀ ਅਮਰੀਕਾ ਦਾ ਨਿਸ਼ਾਨ ਪਹਿਲਾਂ ਲਿਖਿਆ ਸੀਗਾ ਮੇਡ ਇਨ ਯੂ ਐਸ ਏ ਫਿਰ ਜਿਹੜੇ ਇਹਨਾਂ ਦੇ ਨਾਲ ਹੈ ਨਾ ਉਹ ਕਹਿੰਦੇ ਵੀ ਸਾਰਾ ਕੁਛ ਨਹੀਂ ਇੱਥੇ ਯੂ ਐਸ ਏ ਬਣਿਆ ਹੋਇਆ ਤੇ ਕੁਛ ਅਸੀਂ ਸਮਾਨ ਬਾਹਰੋਂ ਵੀ ਮੰਗਾਇਆ ਹੋਇਆ ਤੇ ਇਸ ਕਰਕੇ ਫਿਰ ਹੁਣ ਮੇਡ ਇਨ ਯੂ ਐਸ ਏ ਲਾ ਦਿੱਤਾ ਉਹ ਕਰ ਦਿੱਤਾ ਡਿਜ਼ਾਈਨਡ ਇਨ ਯੂ ਐਸ ਏ ਏਦਾਂ ਏਦਾਂ ਜਿਹੜੀ ਉਹ ਸ਼ਬਦਾਵਲੀ ਚੇਂਜ ਕਰ ਦਿੱਤੀ ਤੇ ਤੁਸੀਂ ਦੇਖੋ ਵੀ ਇੱਕ ਮੁਲਕ ਸ਼ਕਤੀਸ਼ਾਲੀ ਮੁਲਕ ਦੇ ਉਹ ਪ੍ਰੈਜੀਡੈਂਟ ਹੈ ਤੇ ਉਹਨਾਂ ਦੇ ਪਰਿਵਾਰ ਦੇ ਹੀ ਆ ਜਿਹੜੇ ਇਹ ਕੰਮ ਹੁਣ ਕਰ ਰਹੇ ਆ ਤੇ ਕਹਿੰਦੇ ਵੀ ਬਹੁਤ ਵੱਡੀ ਆ ਜਿਹੜੀ ਸੇਲ ਵੀ ਹੋਵੇਗੀ ਉਹਨਾਂ ਦੇ ਨਾਂ ਹੇਠ ਤੇ ਇਹ ਵੀ ਤਾਂ ਇੱਕ ਕੰਫਲਿਕਟ ਆਫ ਇੰਟਰਸਟ ਹੀ ਹੈ ਇਹਦੇ ਬਾਬਤ ਕੋਈ ਗੱਲ ਨਹੀਂ ਕਰਦਾ ਪਿਆ
4: ਤੁਸੀਂ ਦੇਖੋ ਜੀ ਜਿੱਥੇ ਜਾਂਦਾ ਜਾ ਕੇ ਤੇ ਸਮਝੌਤਾ ਕਰਨਾ ਆਪਣੀ ਬੇਟੀ ਨੂੰ ਨਾਲ ਭੇਜਦਾ ਆਪਣੇ ਜਵਾਈ ਨੂੰ ਨਾਲ ਭੇਜਦਾ ਇਹ ਆਪਣੇ ਪਰਿਵਾਰ ਲਈ ਬਿਜ਼ਨਸ ਪੈਦਾ ਕਰ ਰਿਹਾ ਜੀ ਟਰੰਪ ਇਹ ਲੋਕਾਂ ਦਾ ਨੀ ਇਹਨੂੰ ਫਿਕਰ ਹੈਗਾ ਇਹਨੂੰ ਆਪਣੇ ਪਰਿਵਾਰ ਦਾ ਫਿਕਰ ਆ ਚਾਈਨਾ ਤੋਂ ਕੀ ਕੱਢ ਲਿਆ ਕੁਛ ਵੀ ਨੀ ਜੀ ਕੱਟਣ ਪਾਉਣ ਕੁਛ ਨੀ ਹੈਗਾ ਜੀ ਉਹਦੇ ਚ
0: ਇਹ ਕਿਹਾ ਸੀਗਾ ਭਾਜੀ ਇਹ ਕਹਿੰਦੇ ਕਹਿੰਦਾ ਵੀ ਮੈਨੂੰ ਆ ਜਿਹੜਾ ਸ਼ੀ ਜਿੰਨ ਹੈ ਜਿਹੜੇ ਉਹ ਘੁੱਟ ਕੇ ਜੱਫੀ ਪਾਉਣਗੇ ਵੱਡੀ ਜੱਫੀ ਪਰ ਉੱਥੇ ਉਹਨੇ ਦਾ ਹੱਥ ਹੀ ਮਿਲਾਇਆ ਤੇ ਉਹ ਨਾਲ ਹੀ ਕਹਿ ਦਿੱਤਾ ਵੀ ਆਪਾਂ ਪਾਰਟਨਰਸ ਹਾਂ
4: ਉਹ ਤਾਂ ਲੈਣ ਵੀ ਨੀ ਆਇਆ ਜੀ
0: ਨਹੀਂ ਆਇਆ ਸਹੀ ਗੱਲ ਜੀ
4: ਦੇਖੋ ਇੱਕ ਵਰਲਡ ਪਾਵਰ ਹੋਵੇ ਉਹਨੂੰ ਕੋਈ ਲੈਣ ਨਾ ਆਵੇ ਏਅਰਪੋਰਟ ਤੇ ਕਮਾਲ ਦੀ ਗੱਲ ਹੈ
0: ਜੀ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ 5007 ਮਨਜਿੰਦਰ ਆਂਟੀ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ
5: ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜਨਮ ਦਿਨ ਦੇ ਬਹੁਤ ਮੁਬਾਰਕਾਂ ਸਾਡੇ ਮੰਮੀ ਦੇ
0: ਜੀ ਥੈਂਕ ਯੂ ਜੀ ਥੈਂਕ ਯੂ
5: ਤੇ ਇਹਦਾ ਆਨਸਰ ਤੁਸੀਂ ਮੰਨਿਆ ਆ ਤਾਂ ਉਹ ਅਸਲੀ ਚ ਨਹੀਂ ਹੈਗਾ ਤੇ ਉਹ ਜਿੰਨੇ ਤੁਸੀਂ ਮੰਨ ਲਏ ਓਨੇ ਹੀ ਹੋਣਗੇ
0: ਨਹੀਂ ਉਦਾਂ ਉਦਾਂ ਚਲੋ ਆਪਾਂ ਇੱਕ ਕਹਿੰਦੇ ਹੁੰਦੇ ਨਾ ਫੋਰ ਐਗਜ਼ਾਮਪਲ ਉਹਦੀ ਕਿਹਾ ਐਗਜ਼ਾਮਪਲ ਪਰ ਜਵਾਬ ਤਾਂ ਹੈ ਇਹਦਾ ਉਦਾਂ ਤੁਹਾਡੇ ਹਿਸਾਬ ਨਾਲ ਕੀ ਜਵਾਬ ਹੋਊਗਾ
5: ਉਦਾਂ ਵੀ ਮੰਨਿਆ ਜੇ ਉਦਾਂ ਤਾਂ ਫਿਰ ਇੱਕ ਹੀ ਬਣਦਾ ਆ ਅਖੀਰ ਚ ਨਹੀਂ ਦੋ ਬਣਦੇ ਆ
0: ਠੀਕ ਆ ਦੋ ਬਣਦੇ ਤੁਸੀਂ ਕਹਿੰਦੇ ਆ ਚਲੋ ਮੈਂ ਹੁਣ ਜਿਹੜਾ ਰੈਪ ਅਪ ਕਰੂੰਗਾ ਤੇ ਨਾਲੇ ਜਵਾਬ ਦੇ ਕੇ ਜਾਣਾ ਜੀ ਫਿਰ ਓਕੇ ਜੀ ਓਕੇ ਸੋ ਨਾਈਸ ਆਫ ਯੂ ਡਰੀਮ ਹੋਮ ਅਪਲਾਇੰਸਸ ਤੇ ਕੋਈ ਅਪਲਾਇੰਸਸ ਤੁਸੀਂ ਦੋਸਤੋ ਬਾਏ ਕਰਨਾ ਚਾਹੁੰਦੇ ਹੋ ਤਾਂ ਡਰੀਮ ਹੋਮ ਅਪਲਾਇੰਸਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ 2915 ਅਰਜੰਟੀਆ ਰੋਡ ਯੂਨਿਟ ਨੰਬਰ 2 ਤੇ ਵਾਕਿਆ ਨੇ ਮਿਸਜਾਗਾ ਰੋਡ ਤੇ 3 ਅਪਲਾਇੰਸਸ ਤੇ 605 ਅਪਲਾਇੰਸਸ ਤੇ 1200 ਇਹ ਤਾਂ ਬਜਟ ਹੋਵੇਗੀ ਪਲੱਸ 10% ਹੋਰ ਤੁਹਾਨੂੰ ਆ ਜਿਹੜੀ ਐਡੀਸ਼ਨਲ ਜਿਹੜਾ ਆ ਆਫਰ ਦਿੱਤਾ ਜਾਵੇਗਾ ਸੋ ਡਰੀਮ ਹੋਮ ਅਪਲਾਇੰਸਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਟੋਪ ਆਫ ਦਾ ਲਾਈਨ ਅਪਲਾਇੰਸਸ ਨੇ ਸੋ ਨੰਬਰ ਹੈ ਜੀ 905-805-3000 ਤੇ 2915 ਅਰਜੰਟੀਆ ਰੋਡ ਤੁਸੀਂ ਇਹ ਵਿਜ਼ਿਟ ਵੀ ਕਰ ਸਕਦੇ ਹੋ ਪ੍ਰੋ 1 ਟਰੱਕ ਰਿਪੇਅਰ ਐਂਡ ਟਰਾਇਲ ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਹੈ ਟਰਸਟਡ ਨੇਮ ਹੈ ਕਾਫੀ ਸਾਲਾਂ ਤੋਂ ਹੈ ਜਿਹੜੇ ਹਰ ਇੱਕ ਤਰ੍ਹਾਂ ਦਾ ਟਰੱਕਾਂ ਤੇ ਟਰੇਲਾਂ ਦਾ ਕੰਮ ਕਰਦੇ ਨੇ ਗਰਾਜ ਦੇ ਵਿੱਚ 5 ਬੇ ਨੇ ਸੋ ਇੱਕੋ ਟਾਈਮ 12 ਤੋਂ ਵੱਧ ਟਰੱਕ ਹੈ ਜਿਹੜੀ ਉਹਨਾਂ ਦੀ ਰਿਪੇਅਰ ਕੀਤੀ ਜਾਂਦੀ ਹੈ ਬਹੁਤ ਵੱਡੀ ਤੇ ਕਮਾਲ ਦੀ ਇਹਨਾਂ ਦੀ ਟੀਮ ਹੈ ਫੁੱਲੀ ਸਿਕਿਉਰਡ ਯਾਰਡ ਹੈ ਕਿੱਥੇ ਜਾਣਾ ਤੁਸੀਂ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਮਿਲਿਓ ਪ੍ਰੋਗਰਾਮ ਦਾ ਹਵਾਲਾ ਦੇ ਦਿਓ ਵੀ ਸੱਜਰੀ ਸਵੇਰ ਸ਼ੰਮੀ ਭੱਠਲ ਦਾ ਸੁਣ ਕੇ ਆਏ ਆ ਪੀ ਐਮ ਇੰਸਪੈਕਸ਼ਨ ਹੈ ਜਿਹੜੀ ਫਰੀ ਆਫ ਕੋਸਟ ਅਤੇ ਬਾਕੀ ਹਮੇਸ਼ਾ ਜਿਹੜੇ ਆ ਸਾਡੇ ਟਰੱਕ ਵੀਰ ਟਰੱਕ ਟਰੇਲਰ ਜਿਹੜੇ ਵੀਰ ਭੈਣ ਚਲਾਉਂਦੇ ਆ ਵੀ ਭਾਈ ਮੁਰੰਮਤ ਬੜੀ ਮਹਿੰਗੀ ਹੈ ਇੱਕ ਵਾਰ ਇੱਥੇ ਜਾਇਓ ਤੁਸੀਂ ਆਪ ਹੈ ਜਿਹੜੇ ਫੀਡਬੈਕ ਦਊਂਗੇ ਇੱਕ ਤਾਂ ਕੁਆਲਿਟੀ ਸਰਵਿਸ ਉੱਤੋਂ ਦੀ ਹੈ ਜਿਹੜਾ ਖਰਚਾ ਜਿਹੜਾ ਆ ਬਹੁਤ ਹੀ ਜ਼ਿਆਦਾ ਜਿਹੜਾ ਆ ਵਾਜਬ ਹੈ ਜਿਹੜਾ ਹੋਇਆ ਸੋ ਕਿੱਥੇ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਕੰਜ਼ਿਊਮਰ ਚੋਇਸ ਅਵਾਰਡ ਲਗਾਤਾਰ ਜਿੱਤਦੇ ਆ ਰਹੇ ਨੇ ਕਿਆ ਬਾਤ ਹੈ ਜੀ ਸੋ ਐਨੂਅਲ ਸੇਫਟੀ ਅਮਿਸ਼ਨ ਟੈਸਟ ਕੰਪਿਊਟਰ ਡਾਇਗਨੋ ਆਇਲ ਚੇਂਜ ਇੰਜਨ ਰਿਪੇਅਰ ਟਾਇਰ ਸਰਵਿਸ ਡੀ ਪੀ ਐਫ ਦਾ ਕੰਮ ਜਾਂ ਫਿਰ ਟਰਾਂਸਮਿਸ਼ਨ ਡੀਐਫ ਰੀਬਿਲਟ ਕਰਾਉਣੇ ਨੇ ਤਾਂ ਫਿਰ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਤੇ ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਉੱਤੇ ਸੋ ਸਰਦਾਰ ਗੁਰਪ੍ਰੀਤ ਜੀ ਹੁਣ ਆਦੇ ਨਾਲ ਸੰਪਰਕ ਕਰ ਸਕਦੇ ਹੋ 519-490 ਕਾਰਡ 519-400-9061 14 14 ਮੈਨਸ ਵੁੱਡ ਕੋਟ ਮਿਲਟਨ ਵਿਖੇ ਵਾਕਿਆ ਨੇ ਇਹ। ਸੋ ਤੁਸੀਂ ਜਿਹੜਾ ਉੱਥੇ ਜਾ ਸਕਦੇ ਹੋ, ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ। ਲਓ ਜੀ ਫਿਰ ਇੱਕ ਪਿਆਰਾ ਜਿਹਾ ਗੀਤ ਲਾ ਦਈਏ, ਜ਼ਿੰਦਗੀ ਭਾਅ ਜੀ ਹੁਣਾਂ ਦਾ ਪਹਿਲਾਂ ਵੀ ਇਹ ਗੀਤ ਫਰਮਾਇਸ਼ ਆਈ ਸੀ, ਰਹਿ ਗਿਆ ਸੀ। ਲਓ ਜੀ ਆ ਗਿਆ। ਇਸ ਤੋਂ ਪਹਿਲਾਂ ਤੁਸੀਂ ਜਿਹੜਾ ਦੋਸਤੋ ਰੀਅਲ ਸਟੇਟ ਬਾਬਤ ਕੋਈ ਵੀ ਗੱਲਬਾਤ ਕਰਨੀ ਹੈ, ਸਾਡੇ ਕੋਲ ਲਿਸਟਿੰਗਸ ਆਉਂਦੀਆਂ ਰਹਿੰਦੀਆਂ ਨੇ, ਤੁਸੀਂ ਅਪਸਾਈਜ਼ ਕਰਨਾ ਚਾਹੁੰਦੇ ਹੋ, ਡਾਊਨ ਸਾਈਜ਼ ਕਰਨਾ ਚਾਹੁੰਦੇ ਹੋ, ਜਾਂ ਫਿਰ ਕੋਈ ਰੀਫਾਈਨੈਂਸ ਕਈ ਵਾਰ ਲੋਡ ਪੈ ਜਾਂਦੀ ਹੈ, ਤਾਂ ਸਾਡੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਦਾਸ ਹਾਜ਼ਰ ਹੈ 416-917-7763 416-917-7763 ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਆਫਟਰ ਦਾ ਪ੍ਰੋਗਰਾਮ ਕੋਈ ਬਿਜ਼ਨਸ ਆਪਣਾ ਪ੍ਰਮੋਟ ਕਰਾਉਣਾ ਚਾਹੁੰਦੇ ਹੋ, ਇੱਥੇ ਸਾਨੂੰ ਐਡਵਰਟਾਈਜ਼ਮੈਂਟ ਦੀ ਹਮੇਸ਼ਾ ਲੋੜ ਰਹਿੰਦੀ ਹੈ, ਅਤੇ ਤੁਹਾਡਾ ਸਾਥ ਹੈ ਜਿਹੜਾ ਸਾਡੇ ਲਈ ਹੈ ਜਿਹੜਾ ਬੜਾ ਜ਼ਰੂਰੀ ਹੈ, ਕਿਉਂਕਿ ਐਡਵਰਟਾਈਜ਼ਮੈਂਟ ਦੇ ਸਿਰ ਦੇ ਉੱਤੇ ਹੀ ਹੈ ਜਿਹੜੇ ਪ੍ਰੋਗਰਾਮ ਚੱਲਦੇ ਆ। ਸੋ ਤੁਹਾਡਾ ਬਹੁਤ ਬਹੁਤ ਪਿਆਰ ਦਿੱਤਾ, ਜਦੋਂ ਵੀ ਅਸੀਂ ਹੈ ਜਿਹੜਾ ਆਵਾਜ਼ ਚੱਕੀ ਹੈ ਅਤੇ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜ੍ਹੇ ਹੋਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਐਡਵਰਟਾਈਜ਼ਮੈਂਟ ਕਰਨ ਵਾਸਤੇ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, 416-917-7763 416-917-7763 'ਤੇ ਕਰ ਸਕਦੇ ਹੋ। ਬਾਕੀ ਲਾਈਫ ਇੰਸ਼ੋਰੈਂਸ ਜਾਂ ਫਿਰ ਤੁਸੀਂ ਜਿਹੜੀ ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ TFSA RRSP RESP ਦੇ ਵਿੱਚ ਜਿਹੜਾ ਤੁਸੀਂ ਜਿਹੜੇ ਅਕਾਊਂਟ ਖੁਲਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਟਰੈਵਲ ਇੰਸ਼ੋਰੈਂਸ ਮੈਂ ਤੁਹਾਨੂੰ ਦੱਸਿਆ, ਜੇ ਤੁਸੀਂ ਟਰੈਵਲ ਕਰ ਰਹੇ ਹੋ ਜ਼ਰੂਰ ਆਪਣੀ ਟਰੈਵਲ ਇੰਸ਼ੋਰੈਂਸ ਕਰਕੇ ਜਾਓ, ਅੱਜ ਦੇ ਸਮੇਂ ਦੇ ਹਾਲਾਤ ਦੇ ਅਨੁਸਾਰ ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ। ਸੋ ਨੰਬਰ ਮੇਰਾ 416-917-7763 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਜਵਾਬ ਮਿੱਤਰੋ ਸੀਗਾ 11, ਤੁਸੀਂ ਮੈਂ ਕਿਹਾ ਸੀ ਕਿ ਮੰਨ ਲਓ ਤੁਸੀਂ 10 ਸਵਾਰੀਆਂ ਵਾਲੀ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ, ਮੈਂ ਇਹ ਨਹੀਂ ਕਿਹਾ ਵੀ ਸੀਟਿੰਗ ਕਪੈਸਿਟੀ ਹੈ, ਮੈਂ ਕਿਹਾ ਵੀ ਤੁਸੀਂ 10 ਸਵਾਰੀਆਂ ਹੋਰ।
6: Swing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
7: Another Dawn Clean with the Dawn Ducks.
8: Whoa, he's doing dishes with Dawn Platinum.
9: The only soap trusted to save wildlife affected by
8: oil. And Platinum removes up to 99% of grease and food residue, so he doesn't have to work so hard.
9: Well, flap my wings. What'll he do with all that unused elbow grease?
8: Organize the fridge, the spice rack, the junk drawer.
9: What are you quacking on about? He's gonna make enchiladas.
8: More dishes? That's giving this duck goosebumps.
7: Dawn Platinum, the better grease getter.
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
11: ਪੰਜਾਬੀ ਲਹਿਰਾਂ
12: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
11: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
12: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
11: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
12: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
11: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
12: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
11: ਪ੍ਰੋਗਰਾਮ ਪੰਜਾਬੀ ਲਹਿਰਾਂ
12: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
13: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our show.

0: ਤੁਹਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵੇਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾ, ਕਾਲ 647-504-1557, 647-504-1557 ਔਰ ਵਿਜ਼ਿਟ punjabilehra.com।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ

0: 6800.
1: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਤੇ ਤੇ ਅੱਜ 15 ਮਈ 2026 ਦਿਨ ਸ਼ੁੱਕਰਵਾਰ ਜੀ ਆ ਹੀ ਗਿਆ ਤੇ ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਹੀ ਨਿੱਘੀ ਪਿਆਰੀ ਜੀ ਗੁੱਡ ਮਾਰਨਿੰਗ ਆਖਦੀ ਹਾਂ ਤੇ ਪੰਜਾਬੀ ਲਹਿਰਾਂ ਦੀ ਸਾਰੀ ਟੀਮ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਨਿੱਘਾ ਸਵਾਗਤ ਅੱਜ ਦੇ ਇਸ ਸਫ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੋ ਸ਼ੁਕਰ ਹੈ ਸ਼ੁੱਕਰਵਾਰ ਹੈ ਤੇ ਆਓ ਸ਼ੁੱਕਰਵਾਰ ਦੀ ਇਸ ਸਵੇਰ ਦਾ ਆਗਾਜ਼ ਕਰੀਏ ਇਕੱਠੇ ਹਾਂ ਤੇ ਸਭ ਤੋਂ ਪਹਿਲਾਂ ਜੀ ਉਸ ਪਰਮਾਤਮਾ ਦਾ ਸ਼ੁਕਰਾਨਾ ਤੇ ਆਓ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਾਰੇ ਗੁਰ

0: हम अंधले का गोर अंचल दीजा जन नानक चलह मिलन था वाहिगुरु जी का खालसा वाहिगुरु जी की फतेह। जत श्री महला चौथा घर पहला चौपदी एक ओंकार सतगुर प्रसाद मेरा हियर रतन नाम हर बसिया गोर हाथ धरियो मेरा माथा जन्म जन्म के किल बिख दुख उतरी गुर नाम दियो रेन लाथा।
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਤੇ ਅੱਜ ਦਾ ਸਫ਼ਰ ਜੀ ਅੱਜ ਦਾ ਸਫ਼ਰ ਤਾਂ ਫਿਰ ਚਾਵਾਂ ਵਾਲਾ ਸਫ਼ਰ ਹੈ। ਸ਼ੁੱਕਰਵਾਰ ਦਾ ਦਿਨ ਹੈ, ਸੋਹਣਾ ਮੌਸਮ ਹੈ, ਸ਼ੁਰੂਆਤ ਹੋ ਗਈ ਹੈ ਤੇ ਹੌਲੀ ਹੌਲੀ ਫਿਰ ਲੌਂਗ ਵੀਕਐਂਡ ਜੋ ਹੈ ਇਸ ਦਾ ਆਗਾਜ਼ ਵੀ ਬਿਲਕੁਲ ਹੋ ਗਿਆ। ਸੋ ਜੀ ਲੌਂਗ ਵੀਕਐਂਡ ਦੀ ਸ਼ੁਰੂਆਤ ਤਾਂ ਫਿਰ ਸ਼ੁੱਕਰਵਾਰ ਦੇ ਦਿਨ ਤੋਂ ਹੀ ਹੋ ਜਾਂਦੀ ਹੈ ਜਦੋਂ ਅੱਜ ਜੋ ਅੱਛਾ ਮੌਸਮ ਹੈ ਤੇ ਜੀ ਆਉਣ ਵਾਲਾ ਜੋ ਪੂਰਾ ਹਫ਼ਤਾ ਹੈ ਇਹ ਵੀ ਬਹੁਤ ਸੋਹਣੇ ਟੈਂਪਰੇਚਰ ਲੈ ਕੇ ਆ ਰਿਹਾ। ਸੋ 12 ਡਿਗਰੀ ਕੱਲ੍ਹ ਸਨ ਪਰ ਅੱਜ ਜੀ 20 ਡਿਗਰੀ ਵਾਲੀ ਜੋ ਧੁੱਪ ਹੈ ਇਸ ਦੇ ਵਿੱਚ ਜਦੋਂ ਤੁਸੀਂ ਬਾਹਰ ਆਪਣਿਆਂ ਨਾਲ ਹੋਣਾ ਫਿਰ ਲੱਗਣਾ ਕਿ ਹੁਣ ਜੋ ਲੌਂਗ ਵੀਕਐਂਡ ਹੈ ਇਹ ਆ ਗਿਆ ਅਤੇ ਹੁਣ ਮਈ ਦਾ ਮਹੀਨਾ ਜੋ ਹੈ ਉਹ ਬਿਲਕੁਲ ਸ਼ੁਰੂ ਹੋਇਆ। ਸੋ ਇਸ ਦੇ ਨਾਲ ਹੀ ਪ੍ਰੋਮਿਸਿੰਗ ਟੈਂਪਰੇਚਰਸ ਜੀ ਸ਼ਨੀਵਾਰ, ਐਤਵਾਰ, ਸੋਮਵਾਰ ਅਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਨੇ। ਸੋ 23 ਡਿਗਰੀ, 22, 29, 28 ਡਿਗਰੀ ਤੁਸੀਂ ਮਾਣੋ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰੋ। ਸੋ ਜੀ ਸ਼ੁੱਕਰਵਾਰ ਦਾ ਦਿਨ ਕਈਆਂ ਨੂੰ ਤਾਂ ਅੱਜ ਵੀ ਚਲੋ ਹਾਫ ਡੇ ਹੋ ਜਾਂਦਾ ਕਿ ਚਲੋ ਲੌਂਗ ਵੀਕਐਂਡ ਹੈ ਅਤੇ ਅੱਜ ਦੇ ਦਿਨ ਵੀ ਹਾਫ ਡੇ ਹੋ ਜੇ। ਬੱਚੇ ਅੱਜ ਘਰੇ ਨੇ, ਬੱਚਿਆਂ ਨੂੰ ਵੀ ਛੁੱਟੀ ਹੈ। ਸੋ ਸਾਰਿਆਂ ਨੂੰ ਅੱਜ ਦਾ ਦਿਨ ਜੋ ਹੈ ਇਹ ਬਹੁਤ ਬਹੁਤ ਮੁਬਾਰਕ ਹੋਵੇ ਅਤੇ ਅੱਜ ਜੀ ਜੋ ਸੰਗਰਾਂਦ ਦਾ ਵੀ ਪਵਿੱਤਰ ਦਿਹਾੜਾ। ਸੋ ਜੇਠ ਦਾ ਮਹੀਨਾ ਜੋ ਸ਼ੁਰੂ ਹੋਇਆ ਸੀ ਇਹ ਮਹੀਨਾ ਜੋ ਹੈ ਇਹ ਵੀ ਤੁਹਾਨੂੰ ਬਹੁਤ ਬਹੁਤ ਜੀ ਮੁਬਾਰਕ ਹੋਵੇ ਅਤੇ ਉਮੀਦ ਕਰਦੇ ਹਾਂ ਪਰਮਾਤਮਾ ਅੱਗੇ ਅਰਦਾਸ ਅਸੀਂ ਇਹੋ ਕਰਦੇ ਹਾਂ ਕਿ ਜੋ ਇਹ ਨਵਾਂ ਮਹੀਨਾ ਸ਼ੁਰੂ ਹੋਇਆ ਅਤੇ ਸਾਰਿਆਂ ਲਈ ਬਹੁਤ ਹੀ ਚੰਗਾ ਸਾਬਤ ਹੋਵੇ, ਬਹੁਤ ਹੀ ਮਿੱਠੀਆਂ ਯਾਦਾਂ ਜੋ ਹੈ ਇਹ ਜੋ ਮਹੀਨਾ ਜੋ ਹੈ ਉਹ ਦੇ ਕੇ ਜਾਵੇ। ਸੋ ਜੀ ਸੰਗਰਾਂਦ ਦਾ ਜੋ ਵਾਕ ਹੈ ਮੈਨੂੰ ਯਾਦ ਹੈ ਕਿ ਤੁਸੀਂ ਚਾਹੁੰਦੇ ਹੋ, ਕਈ ਸਾਡੇ ਲਿਸਨਰਸ ਜੋ ਚਾਹੁੰਦੇ ਨੇ ਕਿ ਸੰਗਰਾਂਦ ਦਾ ਵਾਕ ਵੀ ਲਾਇਆ ਜਾਵੇ। ਸੋ ਮੈਨੂੰ ਥੋੜ੍ਹਾ ਜਿਹਾ ਜੀ ਲੱਭਣਾ ਪਏਗਾ, ਸੋ ਮੈਂ ਲੱਭ ਕੇ ਰੱਖਦੀ ਹਾਂ ਅਤੇ ਨਾਲ ਹੀ ਚਲੋ ਆਓ ਸਰਵਣ ਕਰਦੇ ਹਾਂ ਜੀ ਹੁਕਮਨਾਮਾ ਸੰਗਰਾਂਦ ਲਈ ਅਤੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਆਉਣ ਵਾਲਾ ਸਮਾਂ ਸਾਰਿਆਂ ਲਈ ਬਹੁਤ ਹੀ ਚੰਗਾ ਦੇ ਅਤੇ ਜੋ ਮਈ ਵਾਲਾ ਜੋ ਹੁਣ ਇਹ ਮੌਸਮ ਸ਼ੁਰੂ ਹੋਇਆ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇਹੀ ਹੋਵੇ ਕਿ ਥੋੜ੍ਹੇ ਮਹੀਨਿਆਂ ਦੀ ਜੋ ਗਰਮੀ ਰਹਿ ਗਈ ਹੈ ਹੁਣ ਸਾਡੇ ਕੋਲ ਕਿ ਉਹ ਤਾਂ ਸਾਨੂੰ ਮਿਲੇ ਅਤੇ ਬੱਚੇ ਬਾਹਰ ਖੇਡ ਸਕਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਚਲੋ ਟੈਂਪਰੇਚਰ ਘੱਟ ਸੀ, ਹਵਾਵਾਂ ਵੀ ਤੇਜ਼ ਸਨ, ਸੋ ਸਟਰੀਟਸ 'ਚੋਂ ਨੇ ਗਲੀਆਂ 'ਚੋਂ ਨੇ ਖਾਲੀ ਜਾਪਦੀਆਂ ਸੀ। ਸੋ ਉਮੀਦ ਹੈ ਕਿ ਅੱਜ ਜੋ ਹੈ ਉਹ ਚਹਿਲ ਪਹਿਲ ਹੋਵੇਗੀ, ਅੱਜ ਲੱਗੇਗਾ ਕਿ ਵਾਕਈ ਬੱਚੇ ਘਰੇ ਨੇ ਅਤੇ ਬੱਚੇ ਜੋ ਨੇ ਉਹ ਬਾਹਰ ਖੇਡ ਕੇ ਖੁਸ਼ ਨੇ। ਅਤੇ ਆਓ ਜੀ ਸੰਗਰਾਂਦ ਦਾ ਹੁਕਮਨਾਮਾ ਮੈਂ ਲੱਭ ਲਿਆ ਅਤੇ ਆਓ ਸਰਵਣ ਕਰਦੇ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ ਅਤੇ ਜੀ ਨਾਲ ਹੀ ਸਟੂਡੀਓ ਨੰਬਰ ਵੀ ਤੁਹਾਨੂੰ ਜ਼ਰੂਰ ਨੋਟ ਕਰਵਾ ਦਈਏ। ਸਾਡੀ ਸਟੂਡੀਓ ਨੰਬਰ ਜੀ 905-673-3337 905-673-3337 ਤੁਸੀਂ ਨੋਟ ਰੱਖੋ। ਨਾਲ ਹੀ ਫੋਨ ਰਾਹੀਂ ਪ੍ਰੋਗਰਾਮ ਨੂੰ ਤੁਸੀਂ ਜ਼ਰੂਰ ਜੀ ਸੁਣ ਸਕਦੇ ਹੋ ਅਤੇ ਸਾਡੇ ਨੰਬਰ 416-477-2040 ਇਹ ਕੈਨੇਡਾ ਲਈ ਨੰਬਰ ਨੇ। ਤੁਸੀਂ ਕੈਨੇਡਾ ਦੇ ਵਿੱਚ ਕਿਤੇ ਵੀ ਹੋ ਅਤੇ ਇਹ ਫੋਨ ਨੰਬਰ ਡਾਇਲ ਕਰੋ ਅਤੇ ਪ੍ਰੋਗਰਾਮ ਨੂੰ ਲਾਈਵ ਫੋਨ ਰਾਹੀਂ ਸੁਣੋ। ਸੋ 416-477-2040 ਨੰਬਰ ਹੈ ਅਤੇ US ਦੇ ਵਿੱਚ ਨੰਬਰ 641-741-0860 ਜੀ US ਦੇ ਲਈ ਇਹ ਨੰਬਰ ਹੈ। ਅਤੇ ਨਾਲ ਹੀ ਮੈਂ ਯਾਦ ਇਹ ਵੀ ਕਰਵਾ ਦੇਵਾਂ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੀ ਮੋਬਾਈਲ ਐਪ ਵੀ ਤੁਸੀਂ ਆਪਣੇ ਫੋਨ ਦੇ ਵਿੱਚ ਹੁਣ ਪਾ ਲਓ ਜੇ ਤੁਸੀਂ ਨਹੀਂ ਪਾਈ, ਕਿਉਂਕਿ ਜੇਕਰ ਇੰਡੀਆ ਪਾਕਿਸਤਾਨ ਵੀ ਗਏ ਹੋ ਜਾਂ ਕਿਸੇ ਹੋਰ ਮੁਲਕ ਵੀ ਗਏ ਹੋ, ਉੱਥੇ ਜਾ ਕੇ ਵੀ ਤੁਸੀਂ ਐਪ ਰਾਹੀਂ ਫੋਨ 'ਤੇ ਜੋ ਆਪਣਾ ਪ੍ਰੋਗਰਾਮ ਹੈ ਉਹ ਬਿਲਕੁਲ ਸੁਣ ਸਕਦੇ ਹੋ, ਅਤੇ ਆਪਣਿਆਂ ਨੂੰ ਵੀ ਜੋ ਪਿੱਛੇ ਵਤਨਾਂ ਦੇ ਵਿੱਚ ਨੇ ਉਹਨਾਂ ਨੂੰ ਵੀ ਦੱਸਿਆ ਜਾ ਸਕਦਾ। ਸੋ ਆਓ ਸਰਵਣ ਕਰਦੇ ਹਾਂ ਅੱਜ ਸੰਗਰਾਂਦ ਦਾ ਜੋ ਇਹ ਦਿਹਾੜਾ ਅਤੇ ਹੁਕਮਨਾਮਾ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਤੁਸੀਂ ਬਣੇ ਰਹਿਣਾ।
0: ਸ੍ਰੀ ਵਾਹੇ ਗੁਰੂ ਸਾਹਿਬ ਜੀ, ਹਰ ਜੇਠ ਜੜਨ ਦਾ ਲੋੜਿਆ, ਜਿਸ ਅੱਗੇ ਸਭ ਨਿਵਾਨਾ, ਹਰ ਸੱਜਣ ਦਾਵਣ ਲੱਗਿਆ, ਕਿਸਨ ਦੇ ਬੰਨ ਹਰ ਜੇਠ ਜੁੜਨ ਦਾ ਲੋੜਿਆ, ਜਿਸ ਅੱਗੇ ਸਭ ਨਿਵਾਨਾ, ਹਰ ਸੱਜਣ ਦਾਵਣ ਲੱਗਿਆ, ਕਿਸਨ ਦੇ ਬੰਨ ਮਾਣਕ ਮੋਤੀ ਨਾਮ ਪ੍ਰਭਾ, ਉਨ ਲੱਗਾ ਨਾਹੀਂ ਸੰਨ ਰੰਗ ਸਭੇ ਨਾਰਾਇਣ, ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ, ਸੋਏ ਜੀ ਕਰਾਨਾ

0: ਹਰ ਜੇਠ ਨੰਗੇਲਾ ਤਿਸ ਧਣੇ ਜਿਸ ਕਾ ਭਾਗ ਮਥਾਨਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਾਨਾ। ਹਰ ਜੇਠ ਨੰਗੇਲਾ ਤਿਸ ਧਣੇ ਜਿਸ ਕਾ ਭਾਗ ਮਥਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਜੇਠ ਜੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਵਾਨ। ਹਰ ਸੱਜਣ ਦਾ ਵਣ ਲੱਗਿਆ, ਕਿਸਾਨ ਦੇ ਬੰਨ।
1: ਬਹੁਤ ਬਹੁਤ ਸ਼ੁਕਰਾਨਾ ਜੀ ਉਸ ਪਰਮਾਤਮਾ ਦਾ, ਅਤੇ ਨਵਾਂ ਦਿਨ, ਨਵਾਂ ਮਹੀਨਾ ਅਤੇ ਲੌਂਗ ਵੀਕਐਂਡ ਦੀ ਖੁਸ਼ੀ, ਅਤੇ ਫਿਰ ਹੋਰ ਕੀ ਚਾਹੀਦਾ ਬੰਦੇ ਨੂੰ। ਅਤੇ ਜੀ ਪੀਸ ਆਫ ਮਾਈਂਡ ਜੋ ਹੈ ਸਵੇਰੇ ਸਵੇਰੇ ਜੋ ਮਿਲ ਜੇ, ਅਤੇ ਇਹੀ ਸਭ ਤੋਂ ਵੱਡੀ ਗੱਲ ਹੈ। ਉਮੀਦ ਕਰਦੇ ਹਾਂ ਜੀ ਤੁਸੀਂ ਸ਼ੁਰੂਆਤ ਜੋ ਹੈ ਚੰਗੀ ਕੀਤੀ ਹੈ ਅੱਜ ਦੇ ਇਸ ਸਫ਼ਰ ਦੀ, ਇਸ ਦਿਨ ਦੀ। ਅਤੇ ਨਾਲ ਹੀ ਜੀ ਨੋਟ ਤੁਸੀਂ ਜ਼ਰੂਰ ਰੱਖੋ, ਅਤੇ ਹੁਣ ਜੋ ਜੇਠ ਦਾ ਮਹੀਨਾ ਆ ਗਿਆ, ਹੁਣ ਚਲੋ ਗਰਮੀਆਂ ਆ ਗਈਆਂ ਨੇ, ਅਤੇ ਹੁਣ ਕੌਨਕ੍ਰੀਟ ਦਾ ਕੰਮ ਹੁਣ ਘਰੇ ਤੁਸੀਂ ਕਰਵਾਉਣਾ, ਡਰਾਈਵੇ ਆਪਣਾ ਸੋਹਣਾ ਬਣਵਾਉਣਾ, ਜਾਂ ਫਿਰ ਜੋ ਬੇਸਮੈਂਟ ਲੀਕੇਜ ਰਿਪੇਅਰਿੰਗ ਜੋ ਹੈ ਇਹ ਕਰਵਾਉਣੀ ਹੈ, ਲੀਕੇਜ ਤੁਹਾਨੂੰ ਤੰਗ ਕਰ ਰਹੀ ਹੈ, ਸੋ ਤੁਸੀਂ ਕੌਨਕ੍ਰੀਟ ਦੇ ਕੰਮ ਲਈ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਨੂੰ ਆਪਣੀ ਕਾਲ ਜ਼ਰੂਰ ਕਰ ਸਕਦੇ ਹੋ। ਕੁਲਵਿੰਦਰ ਧਾਲੀਵਾਲ ਜੀ ਦਾ ਇਹ ਨੰਬਰ ਨੋਟ ਕਰੋ ਜੀ, 647-526-2372। ਇਹ ਨੰਬਰ ਹੈ। ਗੱਲ ਡਰਾਈਵੇ, ਪੈਟੀਓ, ਸਾਈਡਵਾਕ ਇਹ ਕੰਕਰੀਟ ਦੇ ਕੰਮ ਦੀ ਹੋਵੇ। ਆਪਣੇ ਕੰਮ ਦੇ ਵਿੱਚ ਬਹੁਤ ਮੁਹਾਰਤ ਰੱਖਦੇ ਨੇ, ਲੰਮੇ ਸਾਲ ਦਾ ਤਜਰਬਾ ਹੈ, ਸਮੇਂ ਸਿਰ ਕੰਮ ਹੋਣ ਦੀ ਪੂਰੀ ਗਾਰੰਟੀ ਹੈ। ਅਤੇ ਬੇਸਮੈਂਟ ਲੀਕੇਜ ਦਾ ਕੰਮ ਹੈ ਤਾਂ ਵੀ ਬਿਲਕੁਲ ਕਾਲ ਕਰੋ, 647-526-2372। ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਵਾਲਿਆਂ ਦਾ ਜੀ ਇਹ ਨੰਬਰ ਹੈ। ਅਤੇ ਨਾਲ ਹੀ ਜੀ ਅੱਜ ਦੀ ਕੁਛ ਲੋਕਲ ਅਪਡੇਟ ਵੀ ਤੁਹਾਡੇ ਨਾਲ ਸਾਂਝੀਆਂ ਜੋ ਕਰਨੀਆਂ ਬਣਦੀਆਂ ਨੇ ਜ਼ਰੂਰ ਕਰੀਏ। ਸੋ ਜੀ ਪਹਿਲੀ ਅਪਡੇਟ ਤਾਂ ਟੋਰੋਂਟੋ ਤੋਂ ਹੀ ਆਈ ਹੈ, ਕਿਉਂਕਿ ਕੱਲ੍ਹ ਰਾਤੀ ਵੀਰਵਾਰ ਦੀ ਰਾਤ ਜੇਕਰ ਤੁਸੀਂ ਡਾਊਨ ਟਾਊਨ ਦੇ ਵਿੱਚ, ਜੋ ਮੇਰੇ ਖਿਆਲ ਇੱਕ ਅਲੱਗ ਹੀ ਨਜ਼ਾਰਾ ਹੋਇਆ ਹੋਵੇਗਾ, ਸੋ ਜੇਕਰ ਤੁਸੀਂ ਡਾਊਨ ਟਾਊਨ ਦੇ ਵਿੱਚ ਸਪੈਂਡ ਕੀਤੀ ਹੋਵੇਗੀ, ਸੋ ਡਰੇਕ ਨੇ ਕੱਲ੍ਹ ਇੱਕ ਸਰਪ੍ਰਾਈਜ਼ ਅਨਾਊਂਸਮੈਂਟ ਜੋ ਹੈ ਆਪਣੀਆਂ ਐਲਬਮਸ ਦੀ, ਇਹ ਮਿਡ ਨਾਈਟ ਦੇ ਵਿੱਚ ਜਾ ਕੇ ਕੀਤੀ, ਅਤੇ CN ਟਾਵਰ ਨੂੰ ਪੂਰਾ ਆਈਸ ਵਾਂਗ ਜੋ ਹੈ ਉਹ ਨੀਲੇ ਰੰਗ ਦਾ ਕਰ ਦਿੱਤਾ ਗਿਆ। ਸੋ ਕਾਫੀ ਮਿਹਨਤ ਜੋ ਹੈ ਉਹ ਫਿਰ ਡਰੇਕ ਦੀ ਟੀਮ ਦੀ ਲੱਗੀ ਹੋਏਗੀ, ਕਿਉਂਕਿ ਕਹਿੰਦੇ ਨੇ ਕਿ ਲਾਈਟ ਜੋ ਕਿੰਨੀ ਲਾਈਟ ਦੀ ਆਊਟਪੁੱਟ ਇਸ ਗੱਲ ਲਈ ਚਾਹੀਦੀ ਹੋਣੀ ਹੈ, ਕਿੰਨੇ ਪ੍ਰੋਜੈਕਟਰਸ ਲੱਗੇ, ਕਿੰਨਾ ਮੀਡੀਆ ਸਰਵਿਸਿਜ਼ ਦਾ ਕੰਮ ਲੱਗਿਆ। ਸੋ ਜੀ ਇਹ ਲਾਈਟ ਸ਼ੋਅ ਜੋ ਹੈ ਕੱਲ੍ਹ ਇੱਕ ਜੋ ਕਹਿ ਲਓ ਕਿ ਅਟਰੈਕਸ਼ਨ ਸੀ ਡਾਊਨ ਟਾਊਨ ਦੇ ਵਿੱਚ, ਜੇਕਰ ਕੋਈ ਉਸ ਵੇਲੇ ਹੋਇਆ ਹੋਵੇਗਾ, ਕਿ CN ਟਾਵਰ ਬਿਲਕੁਲ ਜਿਵੇਂ ਬਰਫ਼ ਹੁੰਦੀ ਹੈ ਉਸ ਤਰ੍ਹਾਂ ਬਲੂ ਕੀਤਾ ਗਿਆ। ਵੀਡੀਓਜ਼ ਵੀ ਔਨਲਾਈਨ ਇਸ ਦੀਆਂ ਕਾਫ਼ੀ ਹੋਈਆਂ, ਅਤੇ ਜੋ ਆਈਸ ਮੈਨ ਕਰਕੇ ਇਹਨਾਂ ਦੀ ਆਪਣੀ ਕੋਈ ਨਵੀਂ ਐਲਬਮ ਆ ਰਹੀ ਹੈ, ਅਤੇ ਉਸ ਨੂੰ ਪ੍ਰਮੋਟ ਕਰਨ ਲਈ ਇਹ ਲਾਈਟ ਸ਼ੋਅ ਜੋ ਹੈ ਉਹ CN ਟਾਵਰ 'ਤੇ ਕੀਤਾ ਗਿਆ। ਸੋ ਦੇਖਣ ਦਾ ਹੀ ਇਹ ਮੇਰੇ ਖਿਆਲ ਅਲੱਗ ਹੀ ਨਜ਼ਾਰਾ ਹੋਣਾ। ਸੋ ਇਸ ਦੇ ਨਾਲ ਜੀ ਹੁਣ ਵਰਲਡ ਕੱਪ ਜੋ ਫੀਫਾ ਵਰਲਡ ਕੱਪ ਉਡੀਕ ਜੋ ਕਰ ਰਹੇ ਨੇ, ਜੋ ਫੈਨਸ ਨੇ ਉਹਨਾਂ ਲਈ ਅੱਜ ਇਹ ਖੁਸ਼ ਖਬਰ ਹੈ ਕਿ ਅੱਜ ਦੂਸਰਾ ਬੈਚ ਜੋ ਹੈ ਫ੍ਰੀ ਟਿਕਟਸ ਦਾ ਅੱਜ ਸਿਟੀ ਆਫ ਟੋਰੋਂਟੋ ਰਿਲੀਜ਼ ਕਰੇਗੀ। ਸੋ ਹਾਲਾਂਕਿ ਤੁਹਾਨੂੰ ਯਾਦ ਹੋਣਾ ਕਿ ਕੁਛ ਕੰਟਰੋਵਰਸ਼ਲ ਪਲਾਨ ਵੀ ਰਿਹਾ ਕਿ $10 ਚਾਰਜ ਕਰਾਂਗੇ ਜਨਰਲ ਐਡਮਿਸ਼ਨ ਟਿਕਟਸ ਦੇ ਲਈ, ਅਤੇ ਗੱਲ ਹੋਈ ਸੀ ਫ੍ਰੀ ਫੈਸਟੀਵਲ ਦੀ, ਪਰ $10 ਜੋ ਹੈ ਜਨਰਲ ਐਡਮਿਸ਼ਨ ਲਈ ਚਾਰਜ ਕਰਾਂਗੇ, ਪਰ ਇਸ ਨੂੰ ਫਿਰ ਕਾਫੀ ਕੰਟਰੋਵਰਸੀ ਦਾ ਸਾਹਮਣਾ ਕਰਨਾ ਪਿਆ, ਅਤੇ ਫਿਰ ਟੋਰੋਂਟੋ ਨੇ ਆਪਣਾ ਪਲਾਨ ਜੋ ਹੈ ਉਹ ਜ਼ਰੂਰ ਚੇਂਜ ਕੀਤਾ ਅਤੇ ਇਸ ਨੂੰ ਬਦਲਿਆ, ਅਤੇ ਹੁਣ ਫ੍ਰੀ ਟਿਕਟਸ ਦਾ ਅੱਜ ਜੋ ਦੂਸਰਾ ਬੈਚ ਜੋ ਨਿਕਲਣਾ, ਅਤੇ ਜਨਰਲ ਐਡਮਿਸ਼ਨ ਟਿਕਟਸ ਜੋ ਨੇ ਜਦੋਂ ਪੋਰਟਲ ਓਪਨ ਹੋਏਗਾ 10 ਵਜੇ, ਅਤੇ ਅਲੋਟਮੈਂਟ ਜੋ ਹੈ ਫ੍ਰੀ ਟਿਕਟਸ ਦੀ ਕੀਤੀ ਜਾ ਸਕਦੀ ਹੈ। ਸੋ ਤੁਸੀਂ ਚਾਹੁੰਦੇ ਹੋ ਕਿ ਫ੍ਰੀ ਟਿਕਟਸ ਸਾਡੇ ਹਿੱਸੇ ਆਉਣ, ਤਾਂ ਫਿਰ ਇਸ ਗੱਲ ਦਾ ਖਿਆਲ ਜ਼ਰੂਰ ਰੱਖਣਾ। ਅਤੇ ਨਾਲ ਹੀ ਜੀ ਫੈਨ ਫੈਸਟੀਵਲ ਜੋ ਹੈ ਇਹ ਜੀ ਫੋਰਕ ਯੋਕ ਨੈਸ਼ਨਲ ਹਿਸਟੋਰਿਕ ਸਾਈਟ 'ਤੇ ਬੈਂਟਵੇ 'ਤੇ ਜੂਨ 11 ਤੋਂ ਲੈ ਕੇ ਜੁਲਾਈ 19 ਤੱਕ ਚੱਲਣਾ ਮੈਚ ਡੇਜ਼ ਦੇ ਦਰਮਿਆਨ। ਸੋ ਇਹ ਫਰੀ ਟਿਕਟਾਂ ਤੁਸੀਂ ਜੇਕਰ ਚਾਹੁੰਦੇ ਹੋ ਤਾਂ ਅੱਜ ਮੌਕਾ ਤੁਹਾਡੇ ਕੋਲ ਹੈ ਤਾਂ ਜੋ ਕਿ ਤੁਸੀਂ ਇਸ ਫੈਨ ਫੈਸਟੀਵਲ ਦੇ ਵਿੱਚ ਫਰੀ ਐਂਟਰੀ ਜੋ ਹੈ ਉਹ ਲੈ ਸਕੋ। ਅਤੇ ਜੀ ਇਸ ਦੇ ਨਾਲ ਅਗਲੀ ਖਬਰ ਬਰੈਂਪਟਨ ਤੋਂ ਹੈ। ਖਬਰ ਚਿੰਤਾ ਵਾਲੀ, ਖਬਰ ਸੁਖਾਵੀਂ ਨਹੀਂ, ਕਿਉਂਕਿ ਨਿਤ ਦੀਆਂ ਜਦੋਂ ਸ਼ੂਟਿੰਗ ਦੀਆਂ ਘਟਨਾਵਾਂ ਸੁਣਨ ਨੂੰ ਮਿਲਣ ਤਾਂ ਫਿਰ ਉਹ ਸੁਖਾਵਾਂ ਕਿੱਥੇ ਲੱਗਦਾ। ਕੱਲ੍ਹ ਗੱਲ ਕੀਤੀ ਸੀ ਵੌਨ ਦੀ ਅਤੇ ਅੱਜ ਇਹ ਸ਼ੂਟਿੰਗ ਦੀ ਘਟਨਾ ਵਾਪਰੀ ਹੈ ਬਰੈਂਪਟਨ ਦੇ ਵਿੱਚ ਹੀ। ਟੋ ਟਰੱਕ ਜੋ ਹੈ ਇਹ ਸ਼ੋਟ ਜੋ ਕੀਤਾ ਗਿਆ, ਜੋ ਫਾਇਰ ਕੀਤੇ ਗਏ ਇਸ 'ਤੇ, ਅਤੇ ਬਵੇਡ ਅਤੇ ਮਾਊਂਟਨ ਐਸ਼ ਰੋਡ ਦੇ ਕੋਲ ਦੀ ਇਹ ਘਟਨਾ ਅਤੇ ਸ਼ਾਮ ਦੀ ਘਟਨਾ ਹੈ। ਹਾਲਾਂਕਿ ਸ਼ੁਕਰ ਹੈ ਪਰਮਾਤਮਾ ਦਾ ਕੋਈ ਇੰਜਰੀਜ਼ ਜੋ ਨਹੀਂ ਇਸ ਦੇ ਵਿੱਚ ਰਿਪੋਰਟ ਨਹੀਂ ਕੀਤੀਆਂ ਗਈਆਂ, ਅਤੇ ਜੋ ਸਸਪੈਕਟ ਸਨ ਇਹ ਵੀ ਮੌਕੇ ਤੋਂ ਫਰਾਰ ਹੋ ਗਏ। ਸੋ ਉਹਨਾਂ ਦੀ ਭਾਲ ਜੋ ਹੈ ਉਹ ਜਾਰੀ ਹੈ ਅਤੇ ਜਾਂਚ ਇਸ ਮਸਲੇ ਦੀ ਬਿਲਕੁਲ ਜਾਰੀ ਹੈ ਜੀ। ਅਤੇ ਜੀ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਨੋਟ ਜ਼ਰੂਰ ਕਰਵਾ ਦਈਏ। ਚਲੋ ਤੁਹਾਡੀਆਂ ਕਾਲਸ ਜੋ ਆ ਰਹੀਆਂ ਨੇ ਅਤੇ ਇਹਨਾਂ ਕਾਲਸ ਨੂੰ ਵੀ ਅਸੀਂ ਬਿਲਕੁਲ ਲੈ ਲਈਏ। ਅਤੇ ਸਾਡੇ ਨਾਲ ਨੇ ਜੀ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸੁਰਿੰਦਰ ਅੰਕਲ ਜੀ, ਸਤਿ ਸ਼੍ਰੀ ਅਕਾਲ ਜੀ।
2: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਤੁਹਾਡਾ ਅੱਜ ਰੇਡੀਓ ਨਹੀਂ ਚੱਲ ਰਿਹਾ, ਉਧਰ ਨਵੀਂ ਦੀ ਐਡ ਆ ਜਾਂਦੀ ਆ ਲਵੀ, ਤੁਸੀਂ ਸੁਣ ਰਹੇ ਹੋ ਨਾਲ ਹੀ, ਉਹ ਤੋਂ ਬਾਅਦ ਸਾਇਲੈਂਸ।
1: ਰੇਡੀਓ ਨਹੀਂ ਚੱਲ ਰਿਹਾ ਸਰ, ਫੋਨ ਤੇ ਨਹੀਂ ਚੱਲ ਰਿਹਾ ਜਾਂ ਫਿਰ ਰੇਡੀਓ ਤੁਸੀਂ?
2: ਨਹੀਂ ਫੋਨ ਤੇ ਨਹੀਂ ਚੱਲ ਰਿਹਾ, ਫੋਨ ਤੇ ਜਿਹੜਾ ਪੰਜਾਬੀ ਲਹਿਰਾਂ ਦਾ ਨੰਬਰ ਡਾਇਲ ਕਰੀ ਦਾ ਆ,
1: ਠੀਕ ਹੈ ਜੀ,
2: ਉਹ ਤੇ ਬਸ ਤੁਹਾਡੀ ਐਡਵਰਟਾਈਜ਼ਮੈਂਟ ਜੀ ਆ ਜਾਂਦੀ ਆ ਨਵੀਂ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ, ਉਹ ਤੋਂ ਬਾਅਦ ਸਾਇਲੈਂਸ।
1: ਠੀਕ ਹੈ ਜੀ, ਚਲੋ ਮੈਂ ਇਹ ਗੱਲ ਨੋਟ ਕਰ ਲੈਂਦੀ ਹਾਂ ਜੀ, ਮੈਂ ਆਪਣੀ ਟੀਮ ਨੂੰ ਇਸ ਬਾਰੇ ਜ਼ਰੂਰ
2: ਕਰਾਓ ਇਹਨੂੰ ਠੀਕ, ਨਹੀਂ ਤਾਂ ਫਿਰ ਇੱਧਰ ਸਾਨੂੰ ਰਹਿਣ ਦਿਓ, ਅਸੀਂ ਪ੍ਰੋਗਰਾਮ ਸੁਣਨਾ ਆ।
1: ਜੀ ਸਰ, ਮੈਂ ਇਸ ਗੱਲ ਦੀ ਜੋ ਹੈ ਟੀਮ ਨੂੰ ਇਨਫੋਰਮੇਸ਼ਨ ਜ਼ਰੂਰ ਦੇ ਦਿੰਦੀ ਹਾਂ, ਤੁਹਾਡਾ ਧੰਨਵਾਦ। ਅਤੇ ਜੀ ਸਾਡੇ ਨਾਲ ਅਗਲੀ ਕਾਲ ਹੈ 4701 ਜੀ, ਵੈਲਕਮ।
3: ਸਤਿ ਸ਼੍ਰੀ ਅਕਾਲ ਪੁੱਤਰ ਜੀ।
1: ਸਤਿ ਸ਼੍ਰੀ ਅਕਾਲ ਅੰਕਲ ਜੀ।
3: ਮੈਂ ਵੀ ਇਹ ਕਹਿਣਾ ਸੀਗਾ ਵੀ ਨਾ ਰੇਡੀਓ ਫੋਨ ਤੇ ਨੀ ਸੁਣ ਰਹੇ, ਤੇ ਨਾਲੇ ਨਾ ਐਪ ਜਦ ਲਾਉਣੇ ਆ ਐਪ ਤੇ ਨਾ ਨਵੀਂ ਬੋਲਦਾ ਆਉਂਦਾ, ਐਪ ਵੀ ਨੀ ਚੱਲਦੀ ਚੱਜ ਨਾ, ਨਵੀਂ ਉਹ ਦੇਖਦਾ।
1: ਠੀਕ ਹੈ ਜੀ, ਠੀਕ ਹੈ ਜੀ, ਮੈਂ
3: ਕਰਾ ਦਿਓ ਪਲੀਜ਼, ਅਸੀਂ ਨਾ ਫਿਰ ਸੁਣਨ ਤੋਂ ਰਹਿ ਜਾਂਦੇ ਆ। ਥੈਂਕ ਯੂ, ਥੈਂਕ
1: ਯੂ, ਸ਼ੁਕਰੀਆ ਜੀ, ਸ਼ੁਕਰੀਆ, ਤੁਸੀਂ ਇਹ ਇਨਫੋਰਮੇਸ਼ਨ ਜੋ ਹੈ ਇਹ ਦਿੱਤੀ ਹੈ। ਤੇ ਜੀ ਮੈਂ ਟੀਮ ਨੂੰ ਇਸ ਬਾਰੇ ਬਿਲਕੁਲ ਦੱਸ ਦਿੰਦੀ ਹਾਂ ਅਤੇ ਕੰਮ ਇਸ 'ਤੇ ਬਿਲਕੁਲ ਸ਼ੁਰੂ ਹੋਵੇਗਾ। ਤੁਹਾਡਾ ਧੰਨਵਾਦ। ਅਤੇ ਜੀ ਆਓ ਬਹੁਤ ਹੀ ਜਲਦ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਰਮੇਸ਼ ਜੀ ਦੇ ਨਾਲ, ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਜੋ ਬਣੇ ਹੋਏ ਹੋ, ਅਤੇ ਸੰਦੇਸ਼ ਮੈਂ ਤੁਹਾਨੂੰ ਇਹ ਵੀ ਦੇ ਦੇਵਾਂ ਕਿ ਤੁਸੀਂ ਕਿਤੇ ਮੂਵ ਕਿਸੇ ਹੋਰ ਸ਼ਹਿਰ ਦੇ ਵਿੱਚ ਹੋਣਾ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਹੋਣਾ, ਜਾਂ ਫਿਰ ਤੁਸੀਂ ਨੌਰਥ ਅਮੈਰੀਕਾ ਦੇ ਵਿੱਚ ਮੁਲਕ ਹੀ ਜੋ ਹੈ ਵੱਖਰੇ 'ਚ ਜਾਣਾ, ਸੋ ਤੁਸੀਂ ਐਚ ਕੇ ਮੂਵਰਸ ਨੂੰ ਆਪਣੀ ਕਾਲ ਜ਼ਰੂਰ ਕਰ ਸਕਦੇ ਹੋ। ਨੰਬਰ 416-524-6604 416-524-6704 ਜੀ ਇਹ ਨੰਬਰ ਹੈ, ਨੋਟ ਤੁਸੀਂ ਕਰ ਲਓ ਹਰਮਿੰਦਰ ਜੀ ਦਾ, ਕਾਲ ਇਹਨਾਂ ਨੂੰ ਕਰੋ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦਿਓ, ਅਤੇ ਬੈਸਟ ਸੇਵਾਵਾਂ ਜੀ ਤੁਹਾਡੇ ਲਈ ਪ੍ਰੋਫੈਸ਼ਨਲ ਐਚ ਕੇ ਮੂਵਰਸ ਵੱਲੋਂ, ਕਿਉਂਕਿ ਆਪਣੇ ਕੰਮ ਦੇ ਵਿੱਚ ਜੋ ਇਹਨਾਂ ਦੀ ਮੁਹਾਰਤ ਹੈ, ਜੋ ਪ੍ਰੋਫੈਸ਼ਨਲਿਜ਼ਮ ਹੈ, ਜੋ ਫੁੱਲਾਂ ਵਾਂਗੂ ਤੁਹਾਡਾ ਸਮਾਨ ਸੰਭਾਲ ਕੇ ਲੈ ਕੇ ਜਾਣਗੇ, ਪੈਕਿੰਗ ਤੋਂ ਲੈ ਕੇ ਸ਼ਿਫਟਿੰਗ ਟਰੱਕਸ ਦੇ ਵਿੱਚ ਪਾਉਣਾ, ਅਤੇ ਫਿਰ ਉੱਥੇ ਜਾ ਕੇ ਦੁਬਾਰਾ ਜੀ ਸਹੀ ਸਲਾਮਤ ਜੋ ਹੈ ਰੱਖਣਾ। ਸੋ 416-524-6604 416-524-6704 ਜੀ ਐਚ ਕੇ ਮੂਵਰਸ ਦੇ ਲਈ ਤੁਸੀਂ ਜ਼ਰੂਰ ਨੋਟ ਕਰੋ ਜੀ। ਅਤੇ ਜੀ ਥੋੜ੍ਹਾ ਜਿੰਨਾ ਸਮਾਂ, ਅਤੇ ਜਲਦ ਕਨੈਕਟ ਕਰਦੇ ਹਾਂ ਰਮੇਸ਼ ਜੀ ਦੇ ਨਾਲ, ਅਤੇ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਦੀ ਅਪਡੇਟ ਉਹਨਾਂ ਪਾਸੋਂ ਲੈਂਦੇ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਜੀ ਤੁਸੀਂ ਬਣੇ ਹੋਏ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ, ਇਹਨਾਂ ਕੋਲ

0: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਤੇ ਜੋ ਫੋਨ ਵਾਲਾ ਇਸ਼ੂ ਹੈ ਐਪ ਤੇ ਜੋ ਇਸ਼ੂ ਹੈ ਇਸ ਵੇਲੇ ਦਾ, ਸੋ ਇਸ ਬਾਰੇ ਤੁਸੀਂ ਫਿਕਰ ਨਹੀਂ ਕਰਨੀ, ਇਸ ਤੇ ਜੋ ਹੈ ਇਨਫੋਰਮ ਜੋ ਹੈ ਮੈਂ ਅੱਗੇ ਜ਼ਰੂਰ ਕਰ ਦਿੱਤਾ ਤੇ ਉਮੀਦ ਹੈ ਜੀ ਥੋੜੇ ਸਮੇਂ ਦੇ ਵਿੱਚ ਇਹ ਠੀਕ ਹੋਣਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਨੂੰ ਤੁਸੀਂ AM 530 ਫ੍ਰੀਕੁਐਂਸੀ ਤੇ ਤੁਸੀਂ ਮਾਣ ਰਹੇ ਹੋ, ਸੁਣ ਰਹੇ ਹੋ, ਤੇ ਆਓ ਅੱਜ ਦੀਆਂ ਖਬਰਾਂ ਸ਼ੁਰੂ ਕਰੀਏ। ਰਮੇਸ਼ ਜੀ ਸਾਡੇ ਨਾਲ ਨੇ, ਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ, ਸਤਿ ਸ੍ਰੀ ਅਕਾਲ।
1: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਜੀ। ਰਮੇਸ਼ ਜੀ ਸ਼ੁਕਰੀਆ ਜੀ। ਤੇ ਪਹਿਲਾਂ ਰਮੇਸ਼ ਜੀ ਗੱਲ SIR ਵਾਲੀ ਕਰਾਂਗੇ, ਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਬਰ ਹੈ 15% ਜੋ ਵੋਟਾਂ ਨੇ ਕੱਟੇ ਜਾਣ ਦੇ ਚਰਚੇ ਸ਼ੁਰੂ ਹੋਏ ਨੇ ਜੀ, ਇਹ ਕੀ ਮਾਜਰਾ, ਕੀ ਰਿਪੋਰਟ ਹੈ?
1: ਰੁਪਿੰਦਰ ਜੀ ਇੱਕ ਗੱਲ ਤੇ ਬੜੀ ਸਾਫ਼ ਹੈ ਕਿ SIR ਦੇ ਵਿੱਚ ਵੋਟਾਂ ਯਕੀਨਨ ਕੱਟੀਆਂ ਜਾਣੀਆਂ, ਚਾਹੇ ਉਹ ਪੰਜਾਬ ਵਿੱਚ ਹੋਵੇ
0: ਜੀ,
1: ਚਾਹੇ ਕਿਸੇ ਹੋਰ ਸੂਬੇ ਚ ਹੋਵੇ, ਤੇ ਚਾਹੇ ਬੀਤੇ ਜਿਹੜੇ ਸੂਬਿਆਂ ਚ ਹੋ ਹਟੀ ਉੱਥੇ ਦੀ ਗੱਲ ਕਰੀਏ, ਰੌਲਾ ਸਿਰਫ ਇਸ ਗੱਲ ਦਾ ਆ ਕਿ ਜਿਹੜੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ ਕਿ ਵਾਕਿਆ ਸਹੀ ਕੱਟੀਆਂ ਜਾ ਰਹੀਆਂ, ਭਾਵ ਕਿ ਜਿਹੜੇ ਲੋਕਾਂ ਦੀਆਂ ਵੋਟਾਂ ਕੱਟੀਆਂ ਚਾਹੀਦੀਆਂ ਕਿ ਉਹੀ ਕੱਟੀਆਂ ਜਾ ਰਹੀਆਂ ਜਾਂ ਮਨਮਰਜ਼ੀ ਦੇ ਨਾਲ ਕੱਟੀਆਂ ਜਾ ਰਹੀਆਂ। ਤੇ ਦੂਜਾ ਸਵਾਲ ਇਹ ਵੀ ਹੈ ਕਿ ਮਨਮਰਜ਼ੀ ਦੇ ਨਾਲ ਕੁਛ ਚਹੇਤਿਆਂ ਦੀਆਂ ਬਣਾਈਆਂ ਤਾਂ ਨਹੀਂ ਜਾ ਰਹੀਆਂ, ਸਵਾਲ ਇਹ ਹੈ। ਹੁਣ ਜਿਹੜਾ ਤੁਸੀਂ 15% ਅੰਕੜੇ ਦਾ ਜ਼ਿਕਰ ਕੀਤਾ, ਅਸਲ ਵਿੱਚ 15 ਨਹੀਂ, ਉਹ ਇੱਕ 17% ਦੀ ਫਿਕਰ ਹੈ ਜਿਹੜੀ 2 ਦਿਨ ਪਹਿਲਾਂ ਪੰਜਾਬ ਰਾਜ ਚੋਣ ਕਮਿਸ਼ਨ ਵਾਲੇ ਪਾਸਿਓਂ ਹੀ ਇੱਕ ਢੰਗ ਦੀ ਜਨਤਕ ਹੋ ਜਾਂਦੀ ਹੈ। ਅਸਲ ਵਿੱਚ ਉਹ ਮਸਲਾ ਇਹ ਆ ਕਿ SIR ਤੋਂ ਪਹਿਲਾਂ ਇੱਕ ਬੇਸਿਕ ਬੁਨਿਆਦੀ ਤੌਰ ਤੇ ਕੁਛ ਚੀਜ਼ਾਂ ਜਿਹੜੀਆਂ ਜਦੋਂ ਪਰਖੀਆਂ ਜਾਂਦੀਆਂ, ਕੁਛ ਤਿਆਰੀਆਂ ਕੀਤੀਆਂ ਜਾਂਦੀਆਂ ਨੇ, SIR ਤੋਂ ਪਹਿਲਾਂ ਉਹਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ। ਉਹਦੇ ਵਿੱਚ ਇੱਕ ਪੈਮਾਨਾ ਰੱਖਿਆ ਗਿਆ, ਪੈਮਾਨਾ ਇਹ ਆ ਕਿ ਜਿਹੜੇ ਵੋਟਰ ਜਿਸ ਬੂਥ ਤੇ ਆ ਉੱਥੇ ਦਾ VLO ਨੂੰ ਮੈਪ ਕਰ ਰਿਹਾ ਹੈ। ਮੈਪ ਤੋਂ ਭਾਵ ਹੈ ਕਿ ਜਿਹੜੀ ਵਿਸ਼ੇਸ਼ ਐਪ ਆ ਪੰਜਾਬ ਰਾਜ ਚੋਣ ਕਮਿਸ਼ਨ ਦੀ ਜਾਂ ਭਾਰਤ ਦੇ ਚੋਣ ਕਮਿਸ਼ਨ ਦੀ, ਉਹਦੇ ਵਿੱਚ ਜਾ ਕੇ ਉਹ ਉਹਦੇ ਵਿੱਚ ਦੱਸਦਾ ਆ ਕਿ ਇਹ ਫਲਾਣੇ ਦਾ ਪੁੱਤਰ ਹੈ, ਫਲਾਣੇ ਦਾ ਪੋਤਰਾ ਆ, ਜਾਂ ਫਲਾਣੇ ਦੀ ਪੋਤਰੀ ਹੈ, ਜਾਂ ਫਲਾਣੇ ਦਾ ਦੋਤਾ ਜਾਂ ਦੋਤੀ ਹੈ, ਕਿਉਂਕਿ 6 ਵਿਅਕਤੀ ਆ ਜਿਹੜੇ ਵੋਟ ਕਿਸੇ ਦੀ ਮੈਪਿੰਗ ਜਿਹਦੇ ਨਾਲ ਹੋ ਸਕਦੀ ਹੈ, ਇੱਕ ਮਾਂ ਤੇ ਪਿਓ ਦੇ ਨਾਲ, ਜਾਂ ਫਿਰ ਦਾਦੇ ਜਾਂ ਦਾਦੀ ਨਾਲ, ਜਾਂ ਨਾਨੇ ਜਾਂ ਨਾਨੀ ਨਾਲ, ਇਹਨਾਂ 6ਾਂ ਚੋਂ 1 ਦੇ ਨਾਲ ਮੈਪਿੰਗ ਹੋਣੀ ਹੈ। ਮੈਂ ਮੋਟਾ ਜਿਹਾ ਫਾਰਮੂਲਾ ਸਮਝਾ ਦਾਂ ਕਿ ਮੰਨ ਲਓ ਰੁਪਿੰਦਰ ਕੌਰ ਦੀ ਵੋਟ ਕਿਤੇ ਬਣੀ ਹੈ ਤੇ ਰੁਪਿੰਦਰ ਕੌਰ ਨੂੰ ਪੁੱਛਿਆ ਜਾਂਦਾ ਕਿ ਭਾਈ SIR ਚੱਲ ਰਹੀ ਹੈ
0: ਜੀ,
1: ਤੇ ਤੇਰੀ ਵੋਟ 2003 ਤੋਂ ਬਾਅਦ ਭਾਰਤ ਵਿੱਚ ਪੰਜਾਬ 'ਚ ਬਣੀ, ਕਿਉਂਕਿ ਇੱਕ ਪੈਮਾਨਾ ਰੱਖ ਲਿਆ 2003 ਤੋਂ, ਜਿਹੜੀ 2003 ਦੀ ਸੂਚੀ 'ਚ ਵੋਟ ਆ ਗਈ ਉਹਨੂੰ ਕੋਈ ਰੌਲਾ ਨਹੀਂ, ਜਿਹੜੇ 2003 ਤੋਂ ਬਾਅਦ ਵੋਟ ਬਣੀ ਉਹਨੂੰ ਪੁੱਛਿਆ ਜਾਂਦਾ ਕਿ ਭਾਈ ਤੇਰੀ ਵੋਟ ਪਹਿਲਾਂ ਕਿੱਥੇ ਸੀ, ਉਹ ਜੇ ਉਹ ਕਹਿ ਦਿੰਦਾ ਜੀ ਮੈਂ ਤੇ ਨਵੀਂ ਵੋਟ ਬਣੀ, ਮੇਰੀ ਤੇ ਉਮਰ ਹੀ ਅਜੇ 18-20 ਸਾਲ ਹੈ, ਫਿਰ ਉਹਨੂੰ ਪੁੱਛਿਆ ਜਾਂਦਾ ਕਿ ਤੂੰ ਕਿਹਦਾ ਬੱਚਾ ਜਾਂ ਬੱਚੀ ਹੈ, ਭਾਵ ਕੀ ਜਾਂ ਮੰਮੀ ਜਾਂ ਡੈਡੀ ਦਾ, ਉਹਦਾ ਨਾਂ ਨੰਬਰ ਦੱਸ ਦੇ
0: ਜੀ,
1: ਜੇ ਮੰਮੀ ਡੈਡੀ ਦੀ ਵੋਟ ਕਿਸੇ ਕਾਰਨ ਨਹੀਂ ਆ, ਉਹ ਵਿਦੇਸ਼ ਵਿੱਚ ਆ, ਕਹਿੰਦੇ ਦਾਦੀ ਦਾਦੀ ਦੀ ਦੱਸ ਦੇ, ਉਹ ਦਾਦਾ ਦਾਦੀ ਵੀ ਕਿਸੇ ਕਾਰਨ ਨਹੀਂ ਆ, ਤੇ ਨਾਨਾ ਨਾਨੀ ਦੱਸ ਦੇ, ਜੇ 6ਾਂ ਚੋਂ ਕੋਈ ਉਹ 1 ਵੀ ਦੱਸ ਦਿੰਦਾ ਤੇ ਉਹਦੇ ਨਾਲ ਉਹਦੀ ਵੋਟ ਜੋੜ ਦਿੱਤੀ ਜਾਂਦੀ, ਜਿਹਨੂੰ ਮੈਪਿੰਗ ਆਖਿਆ ਜਾਂਦਾ, ਇੱਕ ਸ਼ਬਦ ਹੈ ਚੋਣ ਕਮਿਸ਼ਨ ਦਾ ਮੈਪਿੰਗ, ਜਿਹਦੀ ਮੈਪਿੰਗ ਹੋ ਗਈ ਉਹਦੀ ਵੀ ਸਮਝ ਲਓ ਕਿ SIR ਵਿੱਚ 12 ਨਿਆਰੇ ਹੈ, ਮੰਨਿਆ ਜਾਂਦਾ ਕਿ ਉਹਦੀ ਵੋਟ ਵੀ ਫਿਰ ਕੱਟੀ ਨਹੀਂ ਜਾਵੇਗੀ। ਹੁਣ 17% ਅੰਕੜਾ ਉਹ ਹੈ ਜਿਹੜੀਆਂ ਵੋਟਾਂ ਰੁਪਿੰਦਰ ਜੀ ਮੈਪਿੰਗ ਨਹੀਂ ਹੋਈਆਂ, ਬਾਕੀ 17% ਵੋਟਾਂ ਹਵਾ 'ਚ ਲਟਕ ਚੁੱਕੀਆਂ ਨੇ, 17% ਤੇ ਬਹੁਤ ਵੱਡਾ ਅੰਕੜਾ ਹੈ 17%। ਮੰਨ ਲਓ ਇਹ ਜਿਹੜੀਆਂ 17% ਮੈਪਿੰਗ ਨਹੀਂ ਹੁੰਦੀਆਂ ਜੇ ਕੱਟੀਆਂ ਜਾਂਦੀਆਂ, ਰੁਪਿੰਦਰ ਜੀ ਇੱਥੇ ਤੇ ਹਾਹਾਕਾਰ ਮੱਚ ਜਾਏਗੀ, 17% ਵੋਟਾਂ ਕੱਟੀਆਂ ਜਾਣੀਆਂ ਕੋਈ ਛੋਟੀ ਗੱਲ ਹੈ? ਇਸ ਕਰਕੇ ਇਹ ਜਿਹੜਾ ਅੰਕੜਾ 17% ਆਇਆ, ਫਿਲਹਾਲ ਇਹ ਮੈਪਿੰਗ ਨਾਲ ਜੁੜਿਆ ਹੋਇਆ ਸ਼ਬਦ ਹੈ, ਅਸੀਂ ਇਹ ਨਹੀਂ ਕਹਿ ਸਕਦੇ ਕਿ 17% ਹੀ ਕੱਟੀਆਂ ਜਾਣੀਆਂ, ਕਿਉਂਕਿ ਹੁਣ ਇਸ ਤੋਂ ਅਗਲੀ ਚੀਜ਼ ਜਿਹੜੀ ਰੁਪਿੰਦਰ ਜੀ ਸ਼ੁਰੂ ਹੋਣੀ ਹੈ, ਅਗਲੀ ਚੀਜ਼ ਵਿੱਚ ਜਿਹੜੇ ਕਿਸੇ ਕਾਰਨ ਆਪਣੇ ਮੰਮੀ ਡੈਡੀ ਦਾਦੇ ਦਾਦੀ ਨਾਨੇ ਨਾਨੀ ਦਾ ਨਾਂ ਨਹੀਂ ਦੱਸ ਸਕੇ, ਫਿਰ ਉਹਨਾਂ ਦੇ ਕੋਲ ਅਗਲੀ ਆਪਸ਼ਨ ਹੈ ਕਿ ਤੁਸੀਂ ਭਾਈ ਆਪਣਾ ਹੀ ਦੱਸ ਦਿਓ
0: ਜੀ
1: ਕਿ ਤੁਸੀਂ ਕੌਣ ਹੋ, ਤੇ ਤੁਸੀਂ ਆਪਣੀ ਆਈਡੈਂਟੀਫਿਕੇਸ਼ਨ ਦਿਓ। ਹਾਲਾਂਕਿ ਉਸ ਆਈਡੈਂਟੀਫਿਕੇਸ਼ਨ ਵਿੱਚ ਵੀ ਬਹੁਤ ਸਾਰੀਆਂ ਗੁੰਝਲਦਾਵਾਂ ਨੇ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਹ ਲਓ ਜੀ ਮੇਰਾ ਆਧਾਰ ਕਾਰਡ, ਆਧਾਰ ਕਾਰਡ ਤੇ ਲੈਣਾ ਹੀ ਨਹੀਂ, ਆਧਾਰ ਕਾਰਡ ਤੇ ਸਮਝ ਲਓ ਕਿ SIR ਦੇ ਵਿੱਚ 0 ਦੇ ਬਰਾਬਰ ਹੀ ਹੈ। ਪਾਸਪੋਰਟ ਬੜਾ ਉੱਤਮ ਹੈ, ਪਾਸਪੋਰਟ ਤੋਂ ਇਲਾਵਾ ਬਰਥ ਸਰਟੀਫਿਕੇਟ, ਬਰਥ ਸਰਟੀਫਿਕੇਟ ਤੋਂ ਇਲਾਵਾ ਸੂਬਾ ਸਰਕਾਰ ਦਾ ਜਾਰੀ ਜਾਂ ਕੇਂਦਰ ਸਰਕਾਰ ਦਾ ਜਾਰੀ ਕੋਈ ਆਈਡੈਂਟੀਫਿਕੇਟ, ਜਿਹਨੂੰ ਆਪਾਂ ਕਹਿੰਦੇ ਕੋਈ ਆਈਡੈਂਟੀਫਿਕੇਸ਼ਨ ਜਾਂ ਜਿਹਨੂੰ ਆਪਾਂ ਕਿਸੇ ਢੰਗ ਦੇ ਨਾਲ ਕੋਈ ਵੀ ਆਈਡੈਂਟੀ ਕਾਰਡ ਜਾਰੀ ਹੁੰਦਾ ਉਹੋ ਜਿਹਾ, ਜਾਂ ਕੋਈ ਹੋਰ ਵਿਸ਼ੇਸ਼ ਸੂਬਾ ਸਰਕਾਰ ਦਾ ਜਾਰੀ ਦਸਤਾਵੇਜ਼, ਜੇ ਤੇ ਉਹ ਕੋਈ ਪੇਸ਼ ਕਰ ਗਿਆ ਫਿਰ ਠੀਕ ਹੈ, ਨਹੀਂ ਤੇ ਦਿੱਕਤ ਹੈ। ਹੁਣ ਗੱਲ ਇਹ ਕਿ SIR ਦੀ ਡੇਟ ਐਲਾਨ ਹੁੰਦਿਆਂ ਹੀ ਪੰਜਾਬ ਦੇ ਵਿੱਚ ਸਿਆਸਤ ਰੁਪਿੰਦਰ ਜੀ ਖੂਬ ਭੱਗ ਗਈ ਹੈ, ਔਰ ਇੰਨੀ ਕੁ ਭੱਖੀ ਕਿ ਤੁਸੀਂ ਪੁੱਛੋ ਨਾ। ਇਸ ਵੇਲੇ ਹਾਹਾਕਾਰ ਮਚੀ ਹੋਈ ਹੈ, ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਡਟ ਕੇ ਵਿਰੋਧ ਕਰ ਰਹੀਆਂ। ਕਾਂਗਰਸ ਪਾਰਟੀ ਨੇ ਤੇ ਸਿੱਧਾ ਹੀ ਆਖਿਆ ਕਿ ਜਦੋਂ 10 ਮਹੀਨੇ ਵੋਟਾਂ ਚ ਰਹਿ ਗਏ ਤੁਹਾਨੂੰ SIR ਦੀ ਯਾਦ ਆ ਗਈ, ਇੱਥੇ ਸਿੱਧਾ ਹੀ ਕਹਿੰਦੇ ਸ਼ੱਕੀ ਹੈ। ਹੁਣ ਗੱਲ ਇਹ ਕਿ ਜੋ ਚੋਣ ਪ੍ਰਕਿਰਿਆ, ਇਹ ਚੋਣ ਪ੍ਰਕਿਰਿਆ ਤੋਂ ਪਹਿਲਾਂ 1 ਅਕਤੂਬਰ ਨੂੰ ਫਾਈਨਲ ਸੂਚੀ ਜਾਰੀ ਹੋਣੀ ਹੈ, ਤੇ 1 ਅਕਤੂਬਰ ਤੋਂ ਬਾਅਦ ਤੇ ਫਿਰ ਇੱਕ ਢੰਗ ਦੀ ਵੋਟਾਂ ਦੀ ਤਿਆਰੀ ਹੈ। ਸੋ ਇਸ ਕਰਕੇ ਹੁਣ ਸ਼ੱਕੀ ਤੇ ਵਿਰੋਧੀ ਪਾਰਟੀਆਂ ਪਹਿਲੇ ਦਿਨ ਤੋਂ ਹੀ ਕਹਿੰਦੀਆਂ ਆ ਰਹੀਆਂ, ਜਦੋਂ ਬਾਕੀ ਸੂਬਿਆਂ ਚ ਵੀ SIR ਹੋਈ ਸੀ, ਤੇ SIR ਦੇ ਵਿੱਚ ਜਿਹੜਾ ਆਹ ਅੰਕੜਾ ਆ ਗਿਆ 17% ਜਾਂ 15% ਜਿਹੜੇ ਮੈਪਿੰਗ ਨਹੀਂ ਹੋਏ, ਉਹ ਆਪਣੇ ਆਪ ਚ ਸ਼ੱਕੀ ਗੱਲ ਹੋ ਗਈ। ਲੋਕਾਂ ਵਿੱਚ ਇਹ ਗੱਲ ਚਰਚਾ ਚੱਲੇਗੀ ਕਿ ਪਤਾ ਨਹੀਂ 90% ਵੋਟਾਂ ਕੱਟੀਆਂ ਜਾਣੀਆਂ, ਹਾਲਾਂਕਿ ਚੋਣ ਕਮਿਸ਼ਨ ਕਹਿੰਦਾ ਇਹ ਬਾਅਦ ਵਿੱਚ ਪਤਾ ਲੱਗਣਾ ਕਿ ਕਿੰਨੀਆਂ ਕੱਟੀਆਂ ਜਾਣੀਆਂ, ਕਿੰਨੀਆਂ ਨਵੀਆਂ ਬਣਨੀਆਂ, ਕਿਉਂਕਿ ਇਹਦੇ ਤੇ BLO ਨੇ 25 ਜੂਨ ਤੋਂ ਘਰਾਂ ਚ ਜਾਣਾ ਹੈ। ਹਾਂ, ਇਹਦੇ ਵਿੱਚ ਇੱਕ ਨੁਕਤਾ ਰੁਪਿੰਦਰ ਜੀ ਜ਼ਰੂਰ ਮੈਂ ਆਪਣੇ ਸਰੋਤਿਆਂ ਤੇ ਕੰਨਾਂ ਚ ਪਾ ਦਾਂ, ਕਿਉਂਕਿ ਜਿਹੜੇ ਵਿਦੇਸ਼ਾਂ ਚ ਵੱਸਦੇ ਨੇ ਉਹਨਾਂ ਲਈ ਇੱਕ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਜਿਨ੍ਹਾਂ ਦੀ ਵੋਟ ਇੱਥੇ ਹੈ, ਸਾਰਿਆਂ ਨੂੰ ਨਹੀਂ, ਜਿਨ੍ਹਾਂ ਦੀ ਵੋਟ ਇੱਥੇ ਹੈ, ਜਿਨ੍ਹਾਂ ਦਾ ਤੇ ਟੱਬਰ ਦਾ ਕੋਈ ਵਿਅਕਤੀ ਇੱਥੇ ਹੈਗਾ, ਮੈਪਿੰਗ ਕਰਾ ਦੇਗਾ, ਜੋ BLO ਪੁੱਛਦਾ ਉਹਦੇ ਸਵਾਲ ਦਾ ਜਵਾਬ ਦੇ ਦੇਗਾ, ਕੋਈ ਰੌਲਾ ਨਹੀਂ। ਤੇ ਜਿਹਦੇ ਟੱਬਰ ਚੋਂ ਕੋਈ ਇੱਥੇ ਹੈ ਹੀ ਨਹੀਂ, ਭਾਵ ਕਿ ਜੇ BLO ਜਾਂਦਾ ਦਰਵਾਜ਼ਾ ਰੋਜ਼ ਖੜਕਾਵੇ ਭਵਾਂ, ਅੰਦਰੋਂ ਨਿਕਲਦਾ ਹੀ ਕੋਈ ਨਹੀਂ, ਗਵਾਂਢੀ ਨੂੰ ਪਤਾ ਹੀ ਨਹੀਂ ਕਿ ਭਾਈ ਉਹਨਾਂ ਦੇ ਦਸਤਾਵੇਜ਼ ਕਿੱਥੇ ਨੇ, ਉਹ ਕੌਣ ਹੈ, ਕਿੱਦਾਂ, ਤੇ ਫਿਰ ਉੱਥੇ ਦਿੱਕਤ ਜ਼ਰੂਰ ਹੈ। ਭਾਵ ਕਿ ਜਿਹੜੇ ਵਿਦੇਸ਼ਾਂ ਵਿੱਚ ਚਲੇ ਗਏ, ਇੱਧਰ ਉਹਨਾਂ ਦਾ ਜੀ ਕੋਈ ਨਹੀਂ, ਉਹਨਾਂ ਦੀ ਵੋਟ ਵੀ ਕੱਟੇ ਜਾਣ ਦੀ ਸੰਭਾਵਨਾ ਹੈ। ਇੱਕ ਗੱਲ ਬੜੀ ਸਾਫ਼ ਹੈ ਕਿ ਚਾਹੇ ਇੱਧਰ ਦੀ ਗੱਲ ਕਰੀ

0: ਜੇ ਤੁਸੀਂ ਬਿਨਾਂ ਚਿੰਤਾ ਤੋਂ ਜੀ ਪੂਰਾ ਕਰਵਾਉਣਾ ਚਾਹੁੰਦੇ ਹੋ, ਕਿਉਂਕਿ ਜੀ ਮਲਟੀਪਲ ਲੈਂਡਰਸ ਏ ਬੀ ਲੈਂਡਰਸ ਦੇ ਨਾਲ ਇਹ ਕੰਮ ਕਰਦੇ ਨੇ, ਤੁਹਾਨੂੰ ਇੱਕ ਸਹੀ ਸਲਾਹ ਦੇਣਗੇ ਤੁਹਾਡੀ ਫਾਈਲ ਦੇ ਅਕੋਰਡਿੰਗ। ਅਤੇ ਪਰਚੇਜ਼ ਮੋਰਗੇਜ ਰਿਨਿਊਅਲ ਦੀ ਗੱਲ ਹੈ ਤਾਂ ਵੀ ਕਾਲ ਕਰੋ, ਨੰਬਰ 647-685-9000 ਇਹ ਨੰਬਰ ਹੈ, 647-685-9000, 647-685-9000 ਹਰਮਨ ਬੱਤਾ ਜੀ ਦੇ ਲਈ ਤੁਸੀਂ ਨੋਟ ਕਰਕੇ ਜੀ ਜ਼ਰੂਰ ਰੱਖੋ। ਰਮੇਸ਼ ਇੱਕ ਗੱਲ ਅਗਲੀ ਤੋਰਾਂਗੇ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ, ਅਤੇ ਦੋਸ਼ਾਂ ਖਿਲਾਫ ਜੀ ਅੱਜ ਕੀ ਜੋ ਅਪਡੇਟ ਹੈ?
1: ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦਾ ਤੁਸੀਂ ਜ਼ਿਕਰ ਕੀਤਾ, ਜਿਹੜੇ ਇਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ 'ਚ ਬੰਦ ਹੈ, ਹਾਲਾਂਕਿ ਐਨ ਐਸ ਏ ਜਿਹੜਾ ਉਹਨਾਂ 'ਤੇ ਲੱਗਾ ਸੀ ਉਹ ਹਟ ਚੁੱਕਾ ਹੈ, ਪਰੰਤੂ ਐਨ ਐਸ ਏ ਹਟਣ ਦੇ ਬਾਵਜੂਦ ਵੀ ਉਹ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ, ਜਿਹੜੀਆਂ ਅਸੀਂ ਬੀਤੇ ਸਮੇਂ 'ਚ ਸਾਂਝਾ ਪਾ ਚੁੱਕੇ ਹਾਂ ਕਿ ਉਹਦਾ ਕਾਰਨ ਬੜਾ ਸਿੱਧਾ ਪੱਧਰਾ ਆ। ਪੰਜਾਬ ਦੀ ਸਰਕਾਰ ਉਹਨਾਂ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਲਈ ਖਤਰਾ ਮੰਨਦੀ ਹੈ। ਪੰਜਾਬ ਦੀ ਸਰਕਾਰ ਕਹਿੰਦੀ ਕਿ ਅੰਮ੍ਰਿਤਪਾਲ ਜੇ ਪੰਜਾਬ ਆਉਂਦਾ ਤੇ ਇੱਥੇ ਕਾਨੂੰਨ ਵਿਵਸਥਾ ਹੋਰ ਵਿਗੜ ਸਕਦੀ ਹੈ, ਇਹ ਕਾਨੂੰਨ ਵਿਵਸਥਾ ਲਈ ਖਤਰਾ, ਇਸ ਕਰਕੇ ਇਹਨੂੰ ਉੱਥੇ ਰੱਖੋ। ਤੇ ਜਦੋਂ ਇੱਕ ਸਰਕਾਰ ਹੀ ਕਿਸੇ ਵਿਅਕਤੀ ਦੇ ਖਿਲਾਫ਼ ਹੋ ਜਾਏ ਤੇ ਫਿਰ ਰੁਪਿੰਦਰ ਜੀ ਵਾਕਿਆ ਰਾਹਤ ਕਿੱਥੋਂ ਮਿਲ ਜਾਣੀ ਹੈ। ਅੰਮ੍ਰਿਤਪਾਲ ਨੇ ਲੱਖ ਯਤਨ ਕੀਤੇ, ਅਦਾਲਤਾਂ ਦੇ ਦਰਵਾਜ਼ੇ ਖੜਕਾਏ, ਇੱਕ ਪੋਲੀਟੀਕਲ ਪਾਰਟੀ ਦੇ ਉਹ ਮੁਖੀ ਹੈ, ਸੁੱਖ ਦੇ ਨਾਲ ਆਪ ਲੋਕ ਸਭਾ ਮੈਂਬਰ ਹੈ, ਬੜਾ ਫੇਮਸ ਚਿਹਰਾ ਆ, ਪਰੰਤੂ ਲੱਖ ਯਤਨਾਂ ਦੇ ਬਾਵਜੂਦ ਵੀ ਅੰਮ੍ਰਿਤਪਾਲ ਹੁਣੀ ਡਿਬਰੂਗੜ੍ਹ ਦੀ ਜੇਲ੍ਹ ਚੋਂ ਬਾਹਰ ਨਹੀਂ ਆ ਸਕੇ, ਉੱਥੇ ਬੰਦ ਹੈ। ਬਾਕੀ ਉਹਨਾਂ ਦੇ ਸਾਥੀ ਬੀਤੇ ਸਮੇਂ 'ਚ ਆ ਗਏ ਸੀ। ਰੁਪਿੰਦਰ ਜੀ, ਹੁਣ ਮਸਲਾ ਜਿਹੜਾ ਉਹਨਾਂ ਦੇ ਉੱਪਰ ਵੱਡਾ ਦਰਜ ਹੈ, ਕਿਉਂਕਿ ਉਵੇਂ ਤੇ ਉਹਨਾਂ ਦੇ ਖਿਲਾਫ਼ ਕਈ ਹੋਰ ਮੁਕੱਦਮੇ ਵੀ ਦਰਜ ਹੈ
0: ਜੀ।
1: ਉਹ ਥਾਣਾ ਅਜਨਾਲੇ ਵਾਲੀ ਘਟਨਾ, ਅਜਨਾਲਾ ਥਾਣੇ 'ਚ ਜਦੋਂ ਅੰਮ੍ਰਿਤਪਾਲ ਹੁਣਾਂ ਨੇ ਗੁਰੂ ਮਹਾਰਾਜ ਦੀ ਸਵਾਰੀ ਦਾ ਓਟ ਐਸਰਾ ਲੈ ਕੇ ਬਾਵਾ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਧਾਵਾ ਬੋਲ ਦਿੱਤਾ ਸੀ, ਕਿਉਂਕਿ ਉਹਨਾਂ ਦਾ ਇੱਕ ਸਾਥੀ ਪੁਲਿਸ ਨੇ ਫੜਿਆ ਸੀ, ਜੇਲ੍ਹ 'ਚ ਬੰਦ ਕੀਤਾ ਸੀ, ਖੈਰ ਉਹ ਤੇ ਛੁਡਾ ਲਿਆ ਸੀ। ਪਰੰਤੂ ਉਸ ਤੋਂ ਬਾਅਦ ਏਦਾਂ ਦੀ ਕਸੂਤੀ ਖੇਡ ਉਹਨਾਂ ਦੀ ਵਿਗੜੀ ਕਿ ਫਿਰ ਤੇ ਅੰਮ੍ਰਿਤਪਾਲ, ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਉਹਦੇ ਪੈਰ ਅੱਜ ਤੱਕ ਲੱਗੇ ਹੋਣਗੇ। ਹਾਂ, ਇਹ ਗੱਲ ਬੜੀ ਸਾਫ਼ ਹੈ ਕਿ ਉਹ ਲੋਕ ਸਭਾ ਮੈਂਬਰ ਜ਼ਰੂਰ ਬਣੇ ਆ, ਪਰੰਤੂ ਜਿਸ ਲਹਿਰ ਦੇ ਨਾਲ ਜੁੜੇ ਸੀ, ਜਿਸ ਲਹਿਰ ਨੂੰ ਉਹ ਪੰਜਾਬ 'ਚ ਲਾ ਰਹੇ ਸੀ, ਉਸ ਲਹਿਰ ਦੇ ਪੈਰ ਨਹੀਂ ਫਿਰ ਲੱਗੇ। ਉਸ ਢੰਗ ਦੀ ਗੱਲ ਨਹੀਂ ਆਈ ਕਿ ਜਿੱਥੇ ਜਾ ਕੇ ਜੋ ਅੰਮ੍ਰਿਤਪਾਲ ਨੇ ਕਹਿ ਦਿੱਤਾ ਬਸ ਉਹੀ ਹੁੰਦਾ ਸੀ, ਇੱਦਾਂ ਦਾ ਕੁਛ ਨਹੀਂ ਹੋਇਆ। ਹੁਣ ਉਹ ਮਸਲਾ ਅੰਮ੍ਰਿਤਸਰ ਦੀ ਅਦਾਲਤ ਵਿੱਚ ਸੁਣਵਾਈ ਅਧੀਨ ਹੈ
0: ਜੀ,
1: ਜਿਹੜਾ ਅਜਨਾਲੇ ਥਾਣੇ ਦਾ ਹੈ। ਅਦਾਲਤ ਦੀ ਇੱਕ ਪ੍ਰਕਿਰਿਆ ਦਾ ਢੰਗ ਹੁੰਦਾ ਹੈ, ਉਹ ਪ੍ਰਕਿਰਿਆ ਦੇ ਵਿੱਚ ਕਿਸੇ ਵਿਅਕਤੀ ਦੇ ਉੱਪਰ ਪਹਿਲਾਂ ਦੋਸ਼ ਤੈਅ ਕੀਤੇ ਜਾਂਦੇ ਕਿ ਇਹਦੇ ਖਿਲਾਫ਼ ਜਿਹੜੇ ਦੋਸ਼ ਲਾ ਰਹੇ ਉਹ ਹੈ ਵੀ ਹੈ। ਐਵੇਂ ਨਾ ਕਹੀ ਜਾਓ ਇਹਨ ਕਤਲ ਕੀਤਾ, ਇਹਨ ਥਾਣੇ ਤੇ ਹਮਲਾ ਕੀਤਾ, ਇਹਨ ਕੁੱਟੇ, ਇਹਨ ਮਾਰੇ। ਉਹਦੇ ਵਿੱਚ ਰੁਪਿੰਦਰ ਜੀ ਅੱਜ ਅਜਨਾਲੇ ਦੀ ਅਦਾਲਤ ਵਿੱਚ ਦੋਸ਼ ਆਇਦ ਹੋ ਗਿਆ ਹੈ। ਸਭ ਤੋਂ ਵੱਡੀ ਗੱਲ ਕਿ ਇਰਾਦਾ ਕਤਲ ਦੀ ਧਾਰਾ ਜਿਹੜੀ ਅੰਮ੍ਰਿਤਪਾਲ ਤੇ ਲੱਗ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਯਤਨ ਜਿਹੜਾ ਉੱਥੇ ਇੱਦਾਂ ਦਾ ਕੀਤਾ ਜਿਹਦੇ ਨਾਲ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ। ਹਾਲਾਂਕਿ ਕੁਛ ਧਾਰਾਵਾਂ ਹਟ ਗਈਆਂ ਨੇ, ਜਿਵੇਂ ਸਬੂਤਾਂ ਨਾਲ ਛੇੜਛਾੜ ਕੀਤੀ ਜੀ ਅੰਮ੍ਰਿਤਪਾਲ ਨੇ, ਉਹ ਧਾਰਾ ਹਟ ਗਈ ਹੈ, ਉਹ ਕਹਿੰਦੇ ਜੀ ਝੂਠ ਬੋਲਦੇ ਆ ਉਹਨਾਂ ਦੇ ਵਕੀਲ। ਹੁਣ ਕੱਲ ਤੇ ਪਰਸੋਂ ਤੋਂ ਬਾਅਦ, ਦੋ ਦਿਨਾਂ ਬਾਅਦ ਜੋ ਮੇਰੇ ਕੋਲ ਜਾਣਕਾਰੀ ਹੈ ਕਿ ਟ੍ਰਾਇਲ ਦੀ ਅਗਲੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ, ਉਹਦੇ ਵਿੱਚ ਹੁਣ ਸਬੂਤ ਪੇਸ਼ ਕਰਨੇ ਆ ਜਿਹੜੇ ਉਹਨਾਂ ਦੇ ਖਿਲਾਫ਼ ਦੋਸ਼ ਐਦ ਹੋਏ ਆ, ਦੂਜਿਆਂ ਨੇ ਬਚਣਾ ਹੈ, ਭਾਵ ਕਿ ਫਿਰ ਅਗਲਾ ਟ੍ਰਾਇਲ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ। ਜਿਸ ਢੰਗ ਦੇ ਨਾਲ ਤਰੀਕਾਂ ਉੱਪਰ ਥੱਲੇ ਪੈ ਰਹੀਆਂ, ਮੈਨੂੰ ਲੱਗਦਾ ਕਿ ਇਸ ਕੇਸ ਦਾ ਬਹੁਤ ਜਲਦ ਨਿਬੇੜਾ ਹੋ ਸਕਦਾ ਹੈ। ਹਾਲਾਂਕਿ ਗਰੰਟੀ ਕੋਈ ਨਹੀਂ, ਅਦਾਲਤਾਂ ਦੀ ਪ੍ਰਕਿਰਿਆ ਦਾ ਆਪਣੇ ਢੰਗ ਹੁੰਦਾ ਹੈ, ਪਰੰਤੂ ਜਿਵੇਂ ਉੱਪਰ ਥੱਲੇ ਤਰੀਕਾਂ ਪਈਆਂ ਉਹਦੇ ਵਿੱਚ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ
0: ਜੀ,
1: ਕਿਉਂਕਿ ਜੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਜਿਵੇਂ ਦੋਸ਼ ਆਇਦ ਹੋਏ ਹੈ, ਅਦਾਲਤ ਵਿੱਚ ਉਹ ਦੋਸ਼ ਆਇਦ ਹੋਣ ਤੋਂ ਬਾਅਦ ਸਾਬਤ ਹੋ ਜਾਂਦੇ ਹੈ ਤੇ ਉਹਦੇ ਵਿੱਚ ਤੇ ਸਜ਼ਾ ਆ, ਤੇ ਜੇ ਸਜ਼ਾ ਹੋ ਗਈ ਇੱਥੇ ਫਿਰ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਕਿਸੇ ਨੇ ਰੱਖਣੀ ਥੋੜੋ ਹੈ। ਇਹ ਕਿਹੜਾ ਮਨਜਿੰਦਰ ਸਿੰਘ ਲਾਲਪੁਰ ਆਇਆ ਕਿ ਜਿਹਨੂੰ ਕਿਹਾ ਕਿ ਜਾ ਜਾ ਭਾਈ ਤੂੰ ਪਹਿਲਾਂ ਹਾਈ ਕੋਰਟ ਜਾਇਆ, ਸੁਪਰੀਮ ਕੋਰਟ ਜਾਇਆ, ਯਤਨ ਕਰ ਲਾ ਸਮਝੌਤੇ ਨੂੰ, ਤੇ ਨਹੀਂ ਉਹਦੀ ਮੈਂਬਰਸ਼ਿਪ ਰੱਦ ਕੀਤੀ। ਇੱਥੇ ਤੇ ਅੰਮ੍ਰਿਤਪਾਲ ਆ, ਇੱਥੇ ਤੇ ਇਹਨਾਂ ਨੇ ਤਿੰਨ ਨਹੀਂ ਪੈਣ ਦੇਣੇ ਅੰਮ੍ਰਿਤਪਾਲ ਦੀ ਲੋਕ ਸਭਾ ਮੈਂਬਰੀ ਮਾਰਨੀ ਚੁੱਕ ਕੇ ਪਰੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਦੀਆਂ ਮੁਸ਼ਕਲਾਂ ਇਸ ਕੇਸ ਵਿੱਚ ਵੱਧ ਸਕਦੀਆਂ ਨੇ, ਕਿਉਂਕਿ ਇੱਕ ਪਾਸੇ ਵਾਕਿਆ ਸਟੇਟ ਹੈ, ਦੂਜੇ ਪਾਸੇ ਅੰਮ੍ਰਿਤਪਾਲ ਹੈ, ਔਰ ਜਿਹੜੇ ਉਹਦੇ ਉੱਪਰ ਦੋਸ਼ ਲੱਗੇ ਆ ਜਾਂ ਅਜਨਾਲੇ ਥਾਣੇ ਦੀ ਘਟਨਾ, ਮਾਫ਼ ਕਰਨਾ ਇਹ ਕਹਿਣਾ

0: ਕਿਹਾ ਉਹ ਵਾਕਈ ਬਹੁਤ ਵੱਡੀ ਘਟਨਾ ਸੀ, ਉਹ ਛੋਟੀ ਘਟਨਾ ਨਹੀਂ ਹੈ, ਉਹਨੂੰ ਕੋਈ ਵੀ ਵਿਅਕਤੀ ਚਾਹੇ ਅਦਾਲਤ ਹੈ
1: ਜੀ
0: ਜਾਂ ਕੋਈ ਥਾਣਾ ਥਪਾਣਾ ਨੂੰ ਇਗਨੋਰ ਨਹੀਂ ਕਰ ਸਕਦਾ। ਭਾਵ ਕਿ ਉਸ ਮਾਮਲੇ ਚ ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਨਜ਼ਰ ਆ ਰਹੀਆਂ। ਬਾਕੀ ਵੇਖਦੇ ਹਾਂ ਹੁਣ ਜਦੋਂ ਉੱਪਰ ਥੱਲੇ ਤਰੀਕਾਂ ਪੈਂਦੀਆਂ ਤੇ ਫਿਰ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ।
1: ਜੀ ਬਿਲਕੁਲ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਜ਼ਿਕਰ ਇਸ ਗੱਲ ਦਾ ਵੀ ਬਿਲਕੁਲ ਕਰ ਦਈਏ ਜੀ, ਤੁਸੀਂ ਇੰਸ਼ੋਰੈਂਸ ਆਪਣੀ ਟਰੱਕ ਕਾਰ ਦੀ, ਤੁਸੀਂ ਜੋ ਕਮਰਸ਼ਲ ਇੰਸ਼ੋਰੈਂਸ ਵੇਖ ਰਹੇ ਹੋ, ਬਿਜ਼ਨਸ ਇੰਸ਼ੋਰੈਂਸ ਜਾਂ ਹੋਮ ਇੰਸ਼ੋਰੈਂਸ, ਤੇ ਜੀ ਇਹਨਾਂ ਇੰਸ਼ੋਰੈਂਸਿਸ ਦੇ ਲਈ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਤੁਹਾਡੀ ਮਦਦ ਜ਼ਰੂਰ ਕਰ ਸਕਦੇ ਨੇ, ਕਿਉਂਕਿ ਇਹਨਾਂ ਕੋਲ ਬਹੁਤ ਹੀ ਅੱਛੇ ਪਲਾਨਸ ਨੇ, ਖਾਸ ਤੌਰ 'ਤੇ ਓਨਰ ਓਪਰੇਟਰ ਅਤੇ ਫਲੀਟ ਓਨਰਸ ਦੇ ਲਈ ਤੁਹਾਨੂੰ ਸਹੀ ਸਲਾਹ, ਸਹੀ ਪੋਲਿਸੀ ਅਦਾ ਕਰਨਗੇ। ਨੰਬਰ 647-929-9509 647-929-9509 ਜੀ ਇਹ ਨੰਬਰ ਹੈ, ਜਾਂ ਫਿਰ ਇੱਕ ਹੋਰ ਨੰਬਰ ਨੋਟ ਕਰੋ 647-883-1899 6478831899 ਜੀ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦੇ ਲਈ ਇਹ ਨੰਬਰ ਹੈ, ਤੁਸੀਂ ਨੋਟ ਕਰਕੇ ਬਿਲਕੁਲ ਰੱਖੋ ਜੀ। ਰਮੇਸ਼ ਜੀ ਕਈ ਦਿਨਾਂ ਤੋਂ ਜੀ ਇਸ ਗੱਲ ਦੇ ਹੀ ਚਰਚੇ ਸਨ ਜੋ ਪ੍ਰਧਾਨ ਮੰਤਰੀ ਵੱਲੋਂ ਜੋ ਹਦਾਇਤਾਂ ਜੋ ਨੇ ਉਹ ਮੁਲਕ ਨੂੰ ਦਿੱਤੀਆਂ ਗਈਆਂ ਨੇ, ਅਤੇ ਚਰਚਾ ਕਿ ਘੱਟ ਖਰਚਾ ਕਰੋ, ਵੱਧ ਤੋਂ ਵੱਧ ਜੋ ਹੈ ਉਹ ਘਰੇ ਰਹੋ, ਬਾਹਰ ਜਾਣਾ ਅਤੇ ਆਪਣੀ ਕਾਰ ਨਾ ਲੈ ਕੇ ਜਾਓ। ਪਰ ਗੱਲ ਹੁਣ ਦੂਸਰੇ ਪਾਸੇ ਦੀ ਕਰਾਂਗੇ, ਖਬਰ ਹੈ ਪ੍ਰਧਾਨ ਮੰਤਰੀ ਆਪ ਵਿਦੇਸ਼ ਦੌਰੇ ਤੇ ਰਵਾਨਾ ਹੋਏ ਨੇ ਜੀ, ਕੀ ਖਾਸ ਰਿਪੋਰਟ ਹੈ?
0: ਰੁਪਿੰਦਰ ਜੀ ਜਿਹਦੇ ਕਹਿੰਦੇ ਕੋਠੀ ਦਾਣੀ ਉਹਦੇ ਕਮਲੇ ਵੀ ਸਿਆਣੇ ਤੇ ਤਕੜੇ ਦਾ ਸੱਤੀ ਵੀ ਸੌ
1: ਜੀ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੁਸੀਂ ਜ਼ਿਕਰ ਕਰਦੇ, ਭਾਜਪਾ ਇਸ ਵੇਲੇ ਭਾਰਤ ਦੀ ਉਹ ਪਾਰਟੀ ਹੈ ਜਿਹੜੀ ਭਾਰਤ ਦੀ ਬੜੀ ਸਿਆਸੀ ਤੌਰ ਤੇ ਹਰੇਕ ਢੰਗ ਨਾਲ ਤਾਕਤਵਰ ਪਾਰਟੀ, ਹਰੇਕ ਢੰਗ ਨਾਲ। ਤੇ ਫਿਰ ਭਾਈ ਉਹ ਚਾਹੇ ਲੋਕਾਂ ਨੂੰ ਇਹ ਕਹਿਣ ਕਿ ਤੁਸੀਂ ਘੱਟ ਖਰਚਾ ਕਰੋ, ਸੋਨਾ ਨਾ ਖਰੀਦੋ, ਤੁਸੀਂ ਮੈਟਰੋ ਤੇ ਸਫ਼ਰ ਕਰੋ, ਉਹ ਜੋ ਕਹਿਣਗੇ ਠੀਕ ਹੀ ਠੀਕ ਹੈ। ਤਕੜਿਆਂ ਦਾ ਜਿਹੜਾ ਕੁੱਤਾ ਟੌਮੀ ਹੋ ਸਕਦਾ ਤੇ ਗਰੀਬ ਦਾ ਕੁੱਤਾ ਕੁੱਤਾ ਹੀ ਹੁੰਦਾ ਹੈ, ਇੱਥੇ ਕਹਾਣੀ ਉਹ ਹੈ। ਵਾਕਿਆ ਤੁਸੀਂ ਠੀਕ ਜ਼ਿਕਰ ਕੀਤਾ, ਲਗਾਤਾਰ ਭਾਜਪਾ ਵਾਲੇ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਜੀ ਸੁਰੱਖਿਆ ਦੇ ਕਾਫਲਿਆਂ ਚ ਕਟੌਤੀ ਕਰ ਦਿੱਤੀ, ਇੱਥੇ ਤੇ ਜੀ ਅਮਿਤ ਸ਼ਾਹ ਨੇ ਵੀ ਕਰ ਦਿੱਤੀ, ਇੱਥੇ ਤੇ ਨੈਬ ਸਿੰਘ ਸੈਣੀ ਦਾ ਵੀ ਬਿਆਨ ਆ ਗਿਆ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਕਹਿੰਦੀ ਮੈਂ ਤੇ ਕਮਾਲ ਕਰ ਦੇਣੀ ਹੈ, ਤੇ ਖਬਰਾਂ ਇਹ ਹੈ ਕਿ ਮੋਦੀ ਸਾਹਿਬ ਜਹਾਜ਼ ਤੇ ਬਹਿ ਕੇ 5 ਦੇਸ਼ਾਂ ਦੇ ਦੌਰੇ ਤੇ ਰਵਾਨਾ ਹੋ ਗਿਆ। ਹਾਲਾਤ ਇੱਥੇ ਆ ਕਿ ਦੇਸ਼ ਦੇ ਵਿੱਚ ਕੀਮਤਾਂ ਵਧਣੀਆਂ ਸ਼ੁਰੂ ਹੋ ਚੁੱਕੀਆਂ, ਮਹਿੰਗਾਈ ਵਧੇਗੀ। RBI ਦੇ ਗਵਰਨਰ ਬਹੁਤ ਸਿੱਧਾ ਸੰਕੇਤ ਦੇ ਗਏ ਨੇ, ਔਰ ਸਿੱਧਾ ਸੰਕੇਤ ਦਿੱਤੇ ਨੂੰ ਅਜੇ 24 ਘੰਟੇ ਨਹੀਂ ਹੋਏ ਸੀ, ਤੇ 24 ਘੰਟੇ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਭਾਰਤ ਵਿੱਚ 3-3 ਰੁਪਏ ਵੱਧ ਗਈਆਂ 24 ਘੰਟਿਆਂ ਚ। ਤੇ ਪ੍ਰਧਾਨ ਮੰਤਰੀ ਕਹਿੰਦੇ ਮੈਂ UAE ਚਲਾ ਗਿਆ, ਅੱਗੇ ਮੈਂ ਨਾਰਵੇ ਜਾਣਾ, ਫਿਰ ਮੈਂ ਨੀਦਰਲੈਂਡ ਜਾਣਾ, ਫਿਰ ਮੈਂ ਸਵੀਡਨ ਜਾਣਾ, ਫਿਰ ਇਟਲੀ ਜਾਣਾ ਹੈ। ਬਹੁਤ ਹੈਰਾਨੀਜਨਕ ਹੈ, ਇੱਕ ਪਾਸੇ ਡੋਨਲਡ ਟਰੰਪ ਸਾਹਿਬ ਚੀਨ ਆ ਕੇ ਬੈਠੇ ਹੋਏ ਆ, ਦੁਨੀਆਂ ਦੇ ਕਈ ਵਿਦੇਸ਼ ਮੰਤਰੀ ਜਿਹੜੇ ਬ੍ਰਿਕਸ ਸੰਸਥਾ ਦੇ ਨਾਲ ਸੰਬੰਧਿਤ ਹੈ ਉਹ ਭਾਰਤ ਆ ਕੇ ਬੈਠੇ ਆ, ਭਾਰਤ ਦੇ ਪ੍ਰਧਾਨ ਮੰਤਰੀ UAE ਜਾ ਕੇ ਬੈਠੇ, ਇੱਥੇ ਤੇ ਹੱਦ ਹੋ ਗਈ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਕੱਢਣਾ ਪਾਉਣਾ ਕੀ ਹੈ। ਇੱਕ ਜੰਗ ਲੱਗੀ ਆ ਇਰਾਨ ਤੇ ਅਮਰੀਕਾ ਦੀ, ਉਹ ਕਿਸੇ ਤੋਂ ਹਟ ਨਹੀਂ ਰਹੀ, ਤੇ ਜਾ ਕੇ ਅਸੀਂ ਗੱਲਾਂ ਏਡੀਆਂ ਏਡੀਆਂ ਕਰਦੇ ਕਿ ਪੁੱਛੋ ਨਾ। ਮੈਂ 5 ਦੇਸ਼ਾਂ ਦੇ ਦੌਰੇ ਤੇ ਚਲਾ ਗਿਆ, ਤੇ ਤੁਸੀਂ ਹੋਰ ਵੀ ਮੈਂ ਦੱਸਦਾ, F-16 ਫਾਈਟਰ ਜੈੱਟ ਹੈ ਏਅਰਫੋਰਸ ਦੇ, UAE ਏਅਰਫੋਰਸ ਦੇ F-16, ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਸਕਾਊਟ ਕੀਤਾ ਉੱਥੇ ਕਿ ਉਹ ਤੇਲ ਤੋਂ ਬਿਨਾਂ ਹੀ ਚੱਲਦੇ ਹੋਣਗੇ। ਹੁਣ ਤੇਲ ਤੇ ਜਿੱਥੇ ਮਰਜ਼ੀ ਹੈ ਤੇਲ ਤੇ ਤੇਲ ਹੀ ਆ ਨਾ, ਕਿ ਜਦੋਂ ਅਸੀਂ ਦੁਨੀਆਂ ਵਿਆਪੀ ਗੱਲ ਕਰਦੇ ਹਾਂ, ਜਿਸ ਦੁਬਈ ਵਿੱਚ ਗਏ ਆ, ਜਿਸ ਆਬੋ ਧਾਬੀ ਚ ਗਏ ਆ ਪ੍ਰਧਾਨ ਮੰਤਰੀ ਮੋਦੀ, ਠੀਕ ਹੈ ਸਵਾਗਤ ਉਹਨਾਂ ਦਾ ਬੜਾ ਕਮਾਲ ਦਾ ਹੁੰਦਾ ਹਮੇਸ਼ਾ ਹੀ, ਉੱਥੋਂ ਦੇ ਕਹਿ ਲਈਏ ਕਿ ਕਰਤਾ ਤਰਤਾ ਜਿਹੜੇ ਨੇ ਉਹਨਾਂ ਦੇ ਨਾਲ ਦੁਬੱਲੇ ਦੀਆਂ ਬੈਠਕਾਂ ਸ਼ੁਰੂ ਹੋ ਚੁੱਕੀਆਂ ਨੇ, ਉੱਥੇ ਦੇ ਜਿਹੜੇ ਸ਼ੇਖ ਹੈ ਉਹਦੇ ਨਾਲ ਉਹਨਾਂ ਨੇ ਆ ਕੇ ਏਅਰਪੋਰਟ ਤੇ ਜੀ ਆਇਆਂ ਆਖਿਆ। ਇਹ ਸਾਰੀਆਂ ਖਬਰਾਂ ਪਹਿਲਾਂ ਦੀ ਤਰ੍ਹਾਂ ਹੀ ਆ ਕਿ ਪ੍ਰਧਾਨ ਮੰਤਰੀ ਦਾ ਬੜਾ ਵੱਡਾ ਸਵਾਗਤ, ਹੋ ਸਕਦਾ ਖਬਰ ਇਹ ਵੀ ਆ ਜਾਏ ਕਿ ਉਸ ਦੇਸ਼ ਦਾ ਜਿਹੜਾ ਸਭ ਤੋਂ ਵੱਡਾ ਸਨਮਾਨ
1: ਜੀ
0: ਪ੍ਰਧਾਨ ਮੰਤਰੀ ਦੀ ਝੋਲੀ ਚ ਅਗਲਿਆਂ ਨੇ ਪਾ ਦਿੱਤਾ, ਹੋਰ 2 ਘੰਟਿਆਂ ਨੂੰ ਖਬਰ ਇਹ ਵੀ ਆ ਸਕਦੀ ਹੈ। ਦੁਬਈ ਦੇ ਨਾਲ LPG ਸਪਲਾਈ ਦਾ ਇੱਕ ਮਹੱਤਵਪੂਰਨ ਸਮਝੌਤਾ ਹੋ ਚੁੱਕਾ, ਇਹ ਵੀ ਖਬਰਾਂ ਆ ਗਈਆਂ। ਹੁਣ ਉਹ ਸਮਝੌਤਾ ਹੋ ਚੁੱਕਾ ਤੇ ਠੀਕ ਹੈ ਕਿ ਭਾਰਤ ਦਾ ਹੋਇਆ ਜਾਂ ਕਿਸੇ ਪ੍ਰਾਈਵੇਟ ਕੰਪਨੀ ਦਾ ਮੋਦੀ ਸਾਹਿਬ ਨੇ ਕਰਾਇਆ, ਇਹ ਅਜੇ ਭੇਦ ਹੈ। ਫਿਰ ਜੇ ਉਹ ਸਮਝੌਤਾ ਹੋ ਗਿਆ ਤੇ ਆਊਗੀ ਕਿਹੜੇ ਰਸਤੇ ਗੈਸ, ਕਿ ਹੋਰਵਜ ਸਟੇਟ ਵਿੱਚ ਦੀ ਆਉਣੀ ਹੈ, ਜੇ ਉਥੋਂ ਦੀ ਆਉਣੀ ਤੇ ਫਿਰ ਜਿੰਨੇ ਮਰਜ਼ੀ ਸਮਝੌਤੇ ਕਰੀ ਜਾਓ ਜਦੋਂ ਆਉਣੀ ਹੀ ਨਹੀਂ ਹੈਗੀ। ਸੋ ਬਹੁਤ ਹੈਰਾਨੀਜਨਕ ਵਰਤਾਰੇ ਹੈਗੇ ਕਿ ਇੱਕ ਪਾਸੇ ਅਸੀਂ ਲੋਕਾਂ ਨੂੰ ਮਤਾਂ ਦਿੰਦੇ ਹਾਂ ਕਿ ਭਾਈ ਵਿਦੇਸ਼ੀ ਯਾਤਰਾ ਤੇ ਨਹੀਂ ਜਾਣਾ, ਜੇ ਕਿਸੇ ਰਿਸ਼ਤੇਦਾਰ ਨੇ ਵਿਦੇਸ਼ਾਂ ਚ ਵਿਆਹ ਰੱਖ ਲਿਆ ਤੇ ਉਹ ਤੋਂ ਵੀ ਪਰਹੇਜ਼ ਕਰੋ, ਇਹ ਮੇਰੇ ਸ਼ਬਦ ਨਹੀਂ ਹੈ, ਪ੍ਰਧਾਨ ਮੰਤਰੀ ਦੇ ਸ਼ਬਦ ਹੈ। ਜੇ ਕੋਈ ਕਹੇ ਕਿ ਮੈਂ ਕੋਈ ਤੰਜ ਕੱਸ ਰਿਹਾ, ਮੈਂ ਤੰਜ ਨਹੀਂ ਕੱਸ ਰਿਹਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਦੌਰਿਆਂ ਤੋਂ ਪਰਹੇਜ਼ ਕਰੋ, ਭਾਰਤ ਦੇ ਵਿੱਚ ਇੱਧਰ ਉੱਧਰ ਜਾਓ ਜੇ ਘੁੰਮਣ ਜਾਣਾ, ਤੇ ਆਪ 5 ਦੇਸ਼ਾਂ ਦੇ ਦੌਰੇ ਤੇ ਚਲੇ ਗਿਆ। ਬਹੁਤ ਹੈਰਾਨੀਜਨਕ ਹੈ, ਕਿੱਡੀ ਕੁ ਜ਼ਰੂਰਤ ਸੀ ਅੱਜ ਦੇ ਸਮੇਂ, ਜੇ ਤੁਸੀਂ ਤਾਕਤ ਲਾਉਣੀ ਤੇ ਤਾਕਤ ਇਸ ਗੱਲ ਤੇ ਲਾਓ ਕਿ ਹੋਰ ਵਿੱਚ ਸਟੇਟ ਕਿਵੇਂ ਖੁੱਲਣਾ ਚਾਹੀਦਾ। ਬ੍ਰਿਕਸ ਮੁਲਕਾਂ ਦੇ ਵੱਖ ਵੱਖ ਵਿਦੇਸ਼ ਮੰਤਰੀ ਆਏ, ਤੁਸੀਂ ਉਹਨਾਂ ਨਾਲ ਵਾਰਤਾਲਾਪ ਕਰੋ, ਉਹਨਾਂ ਨੂੰ ਕਹੋ ਕਿ ਭਾਈ ਆਓ ਅਸੀਂ ਕੋਈ ਏਦਾਂ ਦਾ ਰਸਤਾ ਲੱਭੀਏ ਜਿੰਨਾ ਹੋਰ ਵਿੱਚ ਸਟੇਟ ਖੁੱਲੇ। ਡੋਨਲਡ ਟਰੰਪ ਚੀਨ ਆਏ ਆ, ਤੁਸੀਂ ਕਿਸੇ ਢੰਗ ਦੇ ਨਾਲ ਉਹ ਗੱਲ ਕਰੋ ਕਿ ਉੱਥੋਂ ਕੋਈ ਸਹਿਮਤੀ ਦੀ ਉਮੀਦ ਬਚੇ, ਤੇ ਅਸੀਂ ਇੱਥੋਂ ਆਪਣਾ ਟਰੈਕਟਰ ਚੁੱਕਿਆ ਤੇ ਆਪਾਂ ਮਗਰ ਭਾਈ ਟਰਾਲੀ ਤੇ ਆਪਾਂ ਤੁਰ ਪਏ ਦੁਬਈ ਵਾਲੇ ਪਾਸੇ ਨੂੰ ਜਾਂ ਹੋਰ ਚਾਰ ਚਾਰ ਮੁਲਕਾਂ ਨੂੰ। ਇਹ ਮੈਨੂੰ ਲੱਗਦਾ ਕਿ ਬੜਾ ਹੈਰਾਨੀਜਨਕ ਹੈ ਕਿ ਲੋਕਾਂ ਨੂੰ ਕਹਿਣਾ ਕੁਛ ਹੋਰ ਹੈ ਤੇ ਆਪ ਕੁਛ ਹੋਰ ਕਰਨਾ।
1: ਜੀ ਬਿਲਕੁਲ ਸਹੀ ਜੀ, ਗੱਲ ਸਾਰੀ ਇਹੋ ਹੀ ਹੈ। ਤੇ ਜੀ ਨਾਲ ਹੀ ਅਗਲੀ ਖਬਰ ਵੱਲ ਅਸੀਂ ਚੱਲਾਂਗੇ, ਤੇ ਮੈਂ ਉਸ ਤੋਂ ਪਹਿਲਾਂ ਚਲੋ ਇਹ ਸੰਦੇਸ਼ ਜ਼ਰੂਰ ਦੇ ਦੇਵਾਂ, ਕਿਉਂਕਿ ਗੱਲ ਹੋਵੇ ਜੀ ਟੈਕਸਿੰਗ ਦੀ, ਗੱਲ ਹੋਵੇ ਅਕਾਊਂਟਿੰਗ ਦੀ, ਤੇ ਤੁਸੀਂ ਇੱਕ ਅੱਛੀ ਅਕਾਊਂਟਿੰਗ ਫਰਮ ਤੋਂ ਆਪਣਾ ਕੰਮ ਜੋ ਹੈ ਕਰਵਾਉਣਾ ਚਾਹੁੰਦੇ ਹੋ, ਤੇ ਟੈਕਸਲ ਅਕਾਊਂਟਿੰਗ ਨੂੰ ਤੁਸੀਂ ਆਪਣੀ ਕਾਲ ਕਰਨੀ ਹੈ। ਸੋ ਬੁੱਕ ਕੀਪਿੰਗ, ਕਾਰਪੋਰੇਟ ਟੈਕਸੇਸ਼ਨ ਦਾ ਸਾਰਾ ਹੀ ਕੰਮ ਨੰਬਰ 6474061 6474610361 ਟੈਕਸਲ ਅਕਾਊਂਟਿੰਗ ਦੇ ਲਈ 6474461 ਨੰਬਰ ਨੋਟ ਕਰ ਲਓ ਜੀ। 50% ਤੱਕ ਡਿਸਕਾਊਂਟ ਪੰਜਾਬੀ ਲਹਿਰਾਂ ਰੇਡੀਓ ਦੇ ਲਿਸਨਰਸ ਦੇ ਲਈ ਤੁਹਾਨੂੰ ਬਿਲਕੁਲ ਜੀ ਮਿਲਣਾ ਟੈਕਸਲ ਅਕਾਊਂਟਿੰਗ ਤੋਂ। ਸੋ ਕਾਲ ਤੁਸੀਂ ਅੱਜ ਹੀ ਕਰ ਸਕਦੇ ਹੋ। ਰਮੇਸ਼ ਜੀ ਚੱਲਾਂਗੇ ਅਗਲੀ ਖਬਰ ਵੱਲ, ਤੇ ਗੱਲ ਹੁਣ ਜੀ ਅਰਵਿੰਦ ਕੇਜਰੀਵਾਲ ਦੀ ਤੋਰੀਏ, ਤੇ ਖਬਰ ਹੈ ਇਹਨਾਂ ਦਾ ਸੱਤਿਆਗ੍ਰਹਿ ਅੰਦੋਲਨ ਰਮੇਸ਼ ਜੀ ਬਿਲਕੁਲ ਜਿੱਤਿਆ, ਕੀ ਖਾਸ ਰਿਪੋਰਟ ਹੈ ਜੀ?
0: ਦੋ ਖਬਰਾਂ ਆ ਜੀ, ਇੱਕ ਸੱਤਿਆਗ੍ਰਹਿ ਅੰਦੋਲਨ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੱਤਿਆਗ੍ਰਹਿ ਅੰਦੋਲਨ ਜਿਹੜਾ ਅਰਵਿੰਦ ਕੇਜਰੀਵਾਲ ਨੇ ਸ਼ੁਰੂ ਕੀਤਾ ਸੀ ਉਹ ਤੇ ਵਾਕਈ ਜਿੱਤ ਲੱਗਦਾ ਹੈ ਕਿ ਜਿੱਤ ਗਿਆ ਹੈ। ਅਸਲ ਵਿੱਚ ਕਹਾਣੀ ਇਹ ਆ ਕਿ ਜਿਹੜਾ ਦਿੱਲੀ ਦਾ ਸ਼ਰਾਬ ਘਟਾਲਾ
1: ਜੀ,
0: ਜਦੋਂ ਕੇਜਰੀਵਾਲ ਹੁਣੀ ਮੁੱਖ ਮੰਤਰੀ ਹੁੰਦੇ ਸੀ, ਹੁਣ ਤੇ ਕੁਰਸੀਆਂ ਕੱਸੀਆਂ ਜਾਂਦੀਆਂ ਰਹੀਆਂ, ਉਸ ਵੇਲੇ ਸ਼ਰਾਬ ਘਟਾਲੇ ਚ ਕੇਜਰੀਵਾਲ ਸਣੇ 22-23 ਲੋਕ ਜਿਹੜੇ ਜਿਨ੍ਹਾਂ ਤੇ ਦੋਸ਼ ਲੱਗੇ, ਜਿਹੜੇ ਜੇਲ੍ਹਾਂ ਚ ਵੀ ਜਾ ਕੇ ਆਏ, ਤੇ ਕਰੀਬ ਕਰੀਬ 5-7 4 ਮਹੀਨੇ ਪਹਿਲਾਂ ਦਿੱਲੀ ਦੀ ਰੋਜ਼ ਐਵਨਿਊ ਅਦਾਲਤ ਨੇ ਬਰੀ ਕਰ ਦਿੱਤੇ ਸਾਰੇ ਕੇਜਰੀਵਾਲ ਸਮੇਤ। ਪਰ ਅਦਾਲਤ ਦੀਆਂ ਟਿੱਪਣੀਆਂ ਕੇਜਰੀਵਾਲ ਹੁਣਾਂ ਦੇ ਪੱਖੀ ਸੀ, ਉਹਨਾਂ ਨੇ ਬੜਾ ਸਿੱਧਾ ਪੱਧਰਾ ਕਿਹਾ ਕਿ ਕੇਸ ਬੋਗਸ ਸੀ, ਐਵੇਂ ਝੂਠਾ ਹੀ ਤਿਆਰ ਕੀਤਾ ਲੱਗਦਾ, ਏਦਾਂ ਦੀ ਕੋਈ ਗੱਲ। ਬੜੇ ਬਾਗੋ ਬਾਗ ਹੋਏ ਕੇਜਰੀਵਾਲ ਹੁਣੀ ਸਾਰੇ, ਪੰਜਾਬ ਤੱਕ ਖੁਸ਼ੀਆਂ ਮਨਾਈਆਂ ਗਈਆਂ, ਆਤਿਸ਼ਬਾਜ਼ੀਆਂ ਪਟਾਕੇ ਕੀ ਪੁੱਛੋ ਨਾ ਢੋਲ ਵੱਜੇ। ਉਸ ਤੋਂ ਬਾਅਦ CBI ਪਹੁੰਚ ਜਾਂਦੀ ਹੈ ਹਾਈ ਕੋਰਟ
1: ਜੀ,
0: ਹੇਠਲੀ ਅਦਾਲਤ ਦੇ ਫੈਸਲੇ ਦੇ ਖਿਲਾਫ, ਉਹਨਾਂ ਦਾ ਅਧਿਕਾਰ ਖੇਤਰ ਹੈ। ਉੱਥੇ CBI ਨੇ ਜਾ ਕੇ ਕਿਹਾ ਜੀ ਜੋ ਹੇਠਲੀ ਅਦਾਲਤ ਨੇ ਫੈਸਲਾ ਸੁਣਾਇਆ ਉਹ ਗਲਤ ਹੈ। ਹਾਈ ਕੋਰਟ ਦੇ ਵਿੱਚ ਜਿਹੜੇ ਜੱਜ ਸਾਹਿਬਾਂ ਦੇ ਅੱਗੇ ਕੇਸ ਗਿਆ ਉਹਨਾਂ ਦਾ ਨਾਮ ਸੀ ਮਿਸੀ ਸ਼ਰਮਾ, ਸਵਰਨ ਕਾਂਤਾ ਸ਼ਰਮਾ। ਕੇਜਰੀਵਾਲ ਪੈਂਦੇ ਸੱਟੇ ਕਹਿੰਦੇ ਕਿ ਸਵਰਨ ਕਾਂਤਾ ਸ਼ਰਮਾ ਜੱਜ ਤੇ ਸਾਨੂੰ ਇਤਰਾਜ਼ ਹੈ, ਮੇਰੇ ਕੇਸ ਦੀ ਸੁਣਵਾਈ ਤੋਂ ਉਹਨਾਂ ਨੂੰ ਵੱਖ ਕਰੋ। ਹਾਈ ਕੋਰਟ ਕਹਿੰਦਾ ਕਿ ਐਂ ਥੋੜੋ ਆ, ਤੇਰੀ ਮਰਜ਼ੀ ਥੋੜੋ ਚੱਲਣੀ ਹੈ। ਕੇਜਰੀਵਾਲ ਅੜ ਗਏ। ਖੈਰ ਅਦਾਲਤ ਨੂੰ ਕੇਜਰੀਵਾਲ ਦੀ ਅਦਾਲਤ ਵਿੱਚ ਖੜ ਕੇ ਗੱਲ ਸੁਣਨੀ ਪਈ। ਕੇਜਰੀਵਾਲ ਨੇ ਆਪਣੀ ਵਕਾਲਤ ਆਪ ਕੀਤੀ
1: ਜੀ।
0: ਕੇਜਰੀਵਾਲ ਨੇ ਸਵਰਨ ਕਾਂਤਾ ਸ਼ਰਮਾ ਨੂੰ ਆਪਣੇ ਕੇਸ ਤੋਂ ਹਟਵਾਉਣ ਲਈ ਦੋਸ਼ ਇਹ ਮੜੇ ਜਾਂ ਇਹ ਦੋਸ਼ ਲਾਏ ਕਿ ਜਿਹੜੀ ਸਵਰਨ ਕਾਂਤਾ ਸ਼ਰਮਾ ਇਹ RSS ਦੇ ਨੇੜੇ ਹੈ ਤੇ RSS ਦੀ ਤੇ ਵਿਚਾਰਧਾਰਾ ਸਾਨੂੰ ਪਾਰਟੀ ਦੇ ਖਿਲਾਫ ਹੈ, ਸਾਨੂੰ ਖਤਮ ਕਰਨ ਲੱਗੀ ਹੋਈ ਹੈ। ਦੂਜਾ ਉਹ ਕਹਿੰਦੇ ਜੀ ਕਿ ਇਹਨਾਂ ਦੇ ਜਿਹੜੇ ਧੀ ਪੁੱਤਰ ਹੈ ਉਹ ਹੈ ਵਕੀਲ ਆ, ਪਰੰਤੂ ਉਹ ਭਾਰਤੀ ਸੋਲਿਸਟਰ ਜਨਰਲ ਦੇ ਨਾਲ ਆ, ਭਾਰਤੀ ਸੋਲਿਸਟਰ ਜਨਰਲ ਮੇਰੇ ਖਿਲਾਫ ਵਕੀਲ ਹੈ ਇਸ ਕੇਸ ਵਿੱਚ
1: ਜੀ,
0: ਤੇ ਇਹ ਬੀਬੀ ਆਪਣੇ ਬੱਚਿਆਂ ਦੇ ਉਸਤਾਦ ਦੇ ਖਿਲਾਫ ਕਿਵੇਂ ਕੇਸ ਮੇਰੇ ਖਿਲਾਫ ਭੁਗਤ ਜਾਏਗੀ ਜਾਂ ਮੇਰੇ ਹੱਕ ਚ ਭੁਗਤ ਜਾਏਗੀ, ਕਹਿੰਦੀ ਅੰਤੇ ਉਹਦੇ ਹੱਕ ਚ ਭੁਗਤਣਾ। ਪਰੰਤੂ ਕੁੱਲ ਮਿਲਾ ਕੇ ਮਸਲਾ ਇੱਥੇ ਗਿਆ ਕਿ ਸਵਰਨ ਕਾਂਤਾ ਸ਼ਰਮਾ ਕਹਿੰਦੀ ਕਿ ਐਵੇਂ ਨੀ ਰੌਲਾ ਰੂਲਾ ਪਾਈ, ਮੈਂ ਹੀ ਜੱਜ ਰਹਿਣਾ ਹੈ। ਹਾਈ ਕੋਰਟ ਵੀ ਕਹਿੰਦਾ ਕਿ ਜੋ ਸਵਰਨ ਕਾਂਤਾ ਸ਼ਰਮਾ ਨੇ ਕਿਹਾ ਤਾਂ ਠੀਕ ਹੈ। ਫਿਰ ਕੇਜਰੀਵਾਲ ਨੇ ਉਹ ਪੈਂਤੜਾ ਵਰਤਿਆ ਜਿਹੜਾ ਭਾਰਤ ਵਿੱਚ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਅਸੀਂ ਆਸ ਵੀ ਨਹੀਂ ਕਰ ਸਕਦੇ ਕਿ ਕਾਮਯਾਬ ਹੋ ਜਾਏਗਾ। ਉਹ ਕਹਿੰਦੇ ਜੀ ਮੇਰਾ ਮਹਾਤਮਾ ਗਾਂਧੀ ਵਾਂਗੂ ਸੱਤਿਆਗ੍ਰਹਿ ਅੰਦੋਲਨ ਹੈ। ਸਵਰਨ ਕਾਂਤਾ ਸ਼ਰਮਾ ਲੱਖ ਤਰੀਕਾਂ ਪਾਵੇ, ਲੱਖ ਮੈਨੂੰ ਨੋਟਿਸ ਭੇਜੇ, ਜੋ ਮਰਜ਼ੀ ਕਰੇ, ਪੁਲਿਸ ਭੇਜਦੇ, CBI ਭੇਜਦੇ, ਫੌਜ ਭੇਜਦੇ, ਮੈਂ ਤਾਂ ਨਹੀਂ ਜਾਣਾ। ਮੈਂ ਉਸ ਕੇਸ ਦੇ ਵਿੱਚ ਪੇਸ਼ ਹੀ ਨਹੀਂ ਹੋਣਾ, ਉਸ ਅਦਾਲਤ ਵਿੱਚ ਪੇਸ਼ ਹੀ ਨਹੀਂ ਹੋਣਾ ਜਿੱਥੇ ਸਵਰਨ ਕਾਂਤਾ ਸ਼ਰਮਾ ਸੁਣਵਾਈ ਕਰਦੀ। ਮੇਰਾ ਸੱਤਿਆਗ੍ਰਹਿ ਅੰਦੋਲਨ
1: ਜੀ
0: ਬੜੀ ਵੱਡੀ ਗੱਲ ਸੀ। ਤੇ ਹੁਣ ਤਾਜ਼ਾ ਤਿੰਨ ਖਬਰ ਇਹ ਹੈ, ਸਵਰਨ ਕਾਂਤਾ ਸ਼ਰਮਾ ਨੇ ਆਪਣੇ ਆਪ ਨੂੰ ਉਸ ਕੇਸ ਤੋਂ ਅਲੱਗ ਕਰ ਲਿਆ ਹੈ, ਭਾਵ ਕਿ ਅਰਵਿੰਦ ਕੇਜਰੀਵਾਲ ਦਾ ਸੱਤਿਆਗ੍ਰਹਿ ਅੰਦੋਲਨ ਜਿੱਤ ਗਿਆ ਹੈ। ਪਰੰਤੂ ਜਾਂਦੇ ਜਾਂਦੇ ਉਹ ਇੱਕ ਅਪਰਾਧਿਕ ਮਾਨਹਾਨੀ ਦਾ ਮੁਕੱਦਮਾ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਦੁਰਗੇਸ਼ ਪਾਠਕ, ਇੱਕ ਅੱਧੇ ਦੋ ਹੋਰ ਹੈ, ਸੌਰਵ ਭਾਰਦਵਾਜ, ਇਹਨਾਂ ਦੇ ਖਿਲਾਫ ਦਰਜ ਕਰਾ ਗਈ ਹੈ। ਉਹ ਜਾਂਦੀ ਜਾਂਦੀ ਕਹਿੰਦੀ ਕਿ ਭਾਈ ਇਹਨਾਂ ਨੇ ਸੋਸ਼ਲ ਮੀਡੀਏ ਤੇ ਮੇਰੇ ਖਿਲਾਫ ਅਪਮਾਨਜਨਕ ਟਿੱਪਣੀਆਂ ਕੀਤੀਆਂ, ਮੇਰੇ ਖਿਲਾਫ ਝੂਠੀਆਂ ਟਿੱਪਣੀਆਂ ਕੀਤੀਆਂ, ਮੇਰੇ ਅਕਸ ਨੂੰ ਨੁਕਸਾਨ ਪਹੁੰਚਾਇਆ, ਅਦਾਲਤ ਦੀ ਨਿਆਂਪਾਲਿਕਾ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ, ਅਪਰਾਧਿਕ ਮਾਨਹਾਨੀ ਦਾ ਮੁਕੱਦਮਾ ਕੇਜਰੀਵਾਲ ਦੇ ਖਿਲਾਫ ਜਿਹੜਾ ਉਹਨਾਂ ਨੇ ਦਰਜ ਕਰਾਇਆ। ਔਰ ਮੈਨੂੰ ਲੱਗਦਾ ਕਿ ਉਸ ਮੁਕੱਦਮੇ ਵਿੱਚ ਵੀ ਜਿਹੜੀਆਂ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ, ਉਵੇਂ ਜਿਹੜੀ ਉਹਨਾਂ ਦੀ ਮੁੱਖ ਮੰਗ ਸੀ ਕਿ ਸਵਰਨ ਕਾਂਤਾ ਸ਼ਰਮਾ ਉਹਨਾਂ ਦੇ ਕੇਸ ਚੋਂ ਬਾਹਰ ਹੋਣੀ ਚਾਹੀਦੀ, ਭਾਵ ਕਿ ਕੇਸ ਹੋਰ ਜੱਜ ਤੋਂ ਜਾਣਾ ਚਾਹੀਦਾ, ਉਹ ਕੇਜਰੀਵਾਲ ਨੇ ਆਪਣੇ ਸੱਤਿਆਗ੍ਰਹਿ ਅੰਦੋਲਨ ਰਾਹੀਂ ਉਹ ਗੱਲ ਜਿੱਤ ਲਈ ਹੈ।
1: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਰਮੇਸ਼ ਜੀ ਅਗਲੀ ਖਬਰ ਵੀ ਬ੍ਰੇਕ ਤੋਂ ਪਹਿਲਾਂ ਲੈ ਲਈਏ, ਤੇ ਗੱਲ ਜਿੱਥੇ ਤੋਰੀ ਹੈ ਰਮੇਸ਼ ਜੀ ਹੁਣ ਚੰਡੀਗੜ੍ਹ ਦੀ, ਤੇ ਖਬਰ ਜੋ ਹੈ ਚੰਗੀ ਨਹੀਂ ਹੈ, ਪਰ ਸਾਂਝੀ ਜੋ ਬਿਲਕੁਲ ਕਰਨੀ ਹੈ, ਜਿੱਥੇ ਕਿਸਾਨਾਂ 'ਤੇ ਖਬਰ ਹੈ ਡਾਂਗਾਂ ਵਰੀਆਂ ਨੇ ਜੀ, ਕਿੱਥੋਂ ਦੀ ਇਹ ਰਿਪੋਰਟ ਹੈ, ਖਬਰ ਹੈ, ਕੀ ਖਾਸ ਜਾਣਕਾਰੀ ਹੈ?
0: ਗੱਲ ਤੇ ਮੋਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਦੀ ਹੈ। ਉਹ ਹੁਣ ਬੜੀ ਸਿੱਧੀ ਪੱਧਰੀ ਗੱਲ ਹੈ ਕਿ ਲਾਠੀਆਂ ਕਿਸਾਨਾਂ ਤੇ ਵਧਦੀਆਂ, ਪਾਣੀ ਦੀਆਂ ਵਿਛਾੜਾਂ ਪੈਣੀਆਂ, ਅਥਰੂ ਗੈਸ ਦੇ ਗੋਲੇ ਭਰਨੇ
1: ਜੀ,
0: ਪੈਸੇ ਤੇ ਕੋਈ ਹੈਰਾਨੀਜਨਕ ਨਹੀਂ। ਪਰੰਤੂ ਹੈਰਾਨੀਜਨਕ ਇਸ ਕਰਕੇ ਹੋ ਜਾਂਦਾ ਹੈ, ਪੰਜਾਬ ਦੇ ਵਿੱਚ ਸਰਕਾਰ ਆਮ ਲੋਕਾਂ ਦੀ ਹੈ, ਆਮ ਆਦਮੀ ਦੀ ਹੈ
1: ਜੀ,
0: ਇਸ ਕਰਕੇ ਥੋੜਾ ਜਿਹਾ ਦਰਦ ਵੀ ਲੱਗਦਾ, ਸੇਕ ਫਿਰ ਉਹਨਾਂ ਲਾਠੀਆਂ ਦਾ ਵੱਧ ਆਉਂਦਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਅਸਲ ਵਿੱਚ ਐਲਾਨ ਕੀਤਾ ਸੀ ਕਿ ਅਸੀਂ ਚੰਡੀਗੜ੍ਹ ਵਾਲੇ ਪਾਸੇ ਨੂੰ ਕੂਚ ਕਰਨਾ ਹੈ, ਅਸੀਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨੀ ਹੈਗੀ ਹੈ। ਪਰੰਤੂ ਇੱਥੇ ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਚੰਡੀਗੜ੍ਹ ਵਿੱਚ ਸਿਆਸੀ ਪਾਰਟੀਆਂ ਤੋਂ ਇਲਾਵਾ ਕੋਈ ਪੈਰ ਧਾਰ ਹੀ ਨਹੀਂ ਸਕਦਾ, ਸਿਰਫ ਇੱਕ ਸਿਆਸੀ ਪਾਰਟੀਆਂ ਆ ਜਿਹੜੀਆਂ ਚੰਡੀਗੜ੍ਹ ਦੇ ਵਿੱਚ MLA ਹੋਸਟਲ ਦੇ ਬਾਹਰ ਜਾਂ ਮੁੱਖ ਮੰਤਰੀ ਦੀ ਕੋਠੀ ਤੋਂ ਥੋੜੀ ਦੂਰ ਤੱਕ ਜਾ ਕੇ ਪ੍ਰਦਰਸ਼ਨ ਕਰ ਸਕਦੀਆਂ। ਉਹਦਾ ਕਾਰਨ ਅਸਲ ਵਿੱਚ ਇਹ ਆ ਕਿ ਚੰਡੀਗੜ੍ਹ ਦੀ ਪੁਲਿਸ ਨੂੰ ਪਤਾ ਹੁੰਦਾ ਕਿ ਇਹ ਕਾਗਜ਼ੀ ਸ਼ੇਰ ਹੈ ਤੇ ਡਰਾਮਾ ਕਰਨ ਆਏ ਆ, ਡਰਾਮਾ ਕਰਕੇ ਚਲੇ ਜਾਣਾ, 10 ਮਿੰਟ ਕਰ ਲੈਣ ਦੋ
1: ਜੀ।
0: ਦੂਜਿਆਂ ਨੂੰ ਆਗਿਆ ਇਸ ਲਈ ਨਹੀਂ ਕਿਉਂਕਿ ਉਹ ਸੱਚੇ ਸ਼ੇਰ ਹੈ, ਉਹ ਡਰਾਮਾ ਕਰਨੇ ਆਏ, ਉਹ ਤਾਂ ਆਪਣਾ ਦਰਦ ਲੈ ਕੇ ਆਉਂਦੇ ਆ, ਤੇ ਦਰਦ ਜਦੋਂ ਬੰਦਾ ਬਿਆਨ ਕਰਦਾ ਤੇ ਫਿਰ ਸਾਹਮਣੇ ਵਾਲਾ ਜਿੱਡਾ ਮਰਜ਼ੀ ਹੋਵੇ ਢਹਿ ਢੇਰੀ ਹੋ ਜਾਂਦਾ
1: ਜੀ।
0: ਹੁਣ ਅੱਜ 32 ਕਿਸਾਨ ਬੰਦੇ ਜਥੇਬੰਦੀਆਂ ਪਹੁੰਚੀਆਂ ਸੀ ਮੋਹਾਲੀ, ਕਹਿੰਦੇ ਅਸੀਂ ਚੰਡੀਗੜ੍ਹ ਜਾਣਾ ਹੈ, ਰਾਜਪਾਲ ਦੀ ਕੋਠੀ ਵਾਲੇ ਪਾਸੇ ਨੂੰ ਜਾਣਾ, ਤੇ ਫਿਰ ਉਹੀ ਕੁਛ ਹੋਇਆ ਜੋ ਆਮ ਤੌਰ ਤੇ ਹੁੰਦਾ। ਪੁਲਿਸ ਨੇ ਬੈਰੀਕੇਡ ਲਾਏ ਸੀ, ਉਹਨਾਂ ਨੇ ਬੈਰੀਕੇਡ ਤੇ ਵੱਲ ਨੂੰ ਜਦੋਂ ਵਧਣ ਦੀ ਗੱਲ ਆਖੀ, ਅੱਗੇ ਨੂੰ ਵਧੇ ਤੇ ਫਿਰ ਉਹਦੇ ਵਿੱਚ ਪਾਣੀ ਦੀਆਂ ਬਿਛਾਰਾਂ ਵੀ, ਅਥਰੂ ਗੈਸ ਦੇ ਗੋਲੇ ਵੀ, ਤੇ ਲਾਠੀ ਚਾਰਜ ਵੀ, ਬਹੁਤ ਕੁਛ ਹੋਇਆ ਕਿਸਾਨਾਂ ਤੇ, ਕਾਫੀ ਕਿਸਾਨਾਂ ਤੇ ਸੱਟਾਂ ਚੋਟਾਂ ਦੀ ਖਬਰ ਹੈ, ਕਾਫੀ ਧੱਕਾ ਮੁੱਕੀ ਹੋਈ ਹੈ, ਕਈਆਂ ਦੀਆਂ ਪੱਗਾਂ ਲੱਤ ਗਈਆਂ, ਵਾਹਵਾ ਸਾਰੀ ਗਿਣਤੀ ਵਿੱਚ ਉੱਥੇ ਮਹਿਲਾਵਾਂ ਆ, ਮਹਿਲਾਵਾਂ ਤੇ ਸੱਟਾਂ ਵੀ ਲੱਗੀਆਂ। ਅਜੇ ਤੱਕ ਸਰਕਾਰ ਦਾ ਕੋਈ ਅਧਿਕਾਰਤ ਬਿਆਨ ਨਹੀਂ, ਅਜੇ ਤੱਕ ਕਿਸਾਨ ਉੱਥੇ ਡਟੇ ਹੋਏ ਆ, ਸੂਬੇ ਦੇਖਦੇ ਆ ਖਬਰ ਕੀ ਆਉਂਦੀ ਹੈ। ਹੈ ਆਪਣੇ ਆਪ ਚ ਗਲਤ ਹੈ ਕਿ ਆਪਣੀ ਹੀ ਰਾਜਧਾਨੀ ਵਿੱਚ ਜਾਣ ਨੂੰ, ਆਪਣੀ ਹੀ ਗੱਲ ਸੁਣਾਉਣ ਨੂੰ ਆਪਣੀ ਰਾਜਧਾਨੀ ਡੱਕਿਆ ਜਾ ਰਿਹਾ ਹੈ, ਤੇ ਚੰਡੀਗੜ੍ਹ ਵਿੱਚ ਸੰਘਰਸ਼ੀ ਲੋਕਾਂ ਨੂੰ ਪੈਰ ਵੀ ਨਹੀਂ ਪਾਉਣ ਦਿੱਤਾ ਜਾ ਰਿਹਾ, ਅੱਜ ਉਹਦੇ ਕਰਕੇ ਕਿਸਾਨਾਂ ਤੇ ਇਹ ਲਾਠੀਚਾਰਜ ਹੋਇਆ।
1: ਜੀ ਰਮੇਸ਼ ਜੀ, ਤੇ ਜੀ ਇੱਥੇ ਹੀ ਅਸੀਂ ਰਮੇਸ਼ ਜੀ ਇਸ ਭਾਗ ਦਾ ਬ੍ਰੇਕ ਲੈ ਲਈਏ ਜੀ, ਅਗਲੇ ਭਾਗ ਦੇ ਵਿੱਚ ਸਾਡੇ ਜੋ ਸਰੋਤੇ ਨੇ ਉਹਨਾਂ ਦੀਆਂ ਕਾਲਸ ਤੇ ਵਿਚਾਰ ਬਿਲਕੁਲ ਲਵਾਂਗੇ। ਤੇ ਜੀ ਤੁਸੀਂ ਸਾਡੇ ਨੰਬਰ ਨੋਟ ਕਰ ਲਓ ਜੀ, 905-673-3337, 905-673-3337 ਤੇ ਤੁਸੀਂ ਆਪਣੀ ਕਾਲ ਸਾਨੂੰ ਜ਼ਰੂਰ ਕਰ ਸਕਦੇ ਹੋ। ਤੇ ਨਾਲ ਹੀ ਮੈਂ ਸੰਦੇਸ਼ ਇਹ ਤੁਹਾਨੂੰ ਬਿਲਕੁਲ ਦੇ ਦੇਵਾਂ ਜੀ ਅਪਲਾਈਂਸ ਜੰਕਸ਼ਨ ਵਾਲਿਆਂ ਦਾ ਲੌਂਗ ਵੀਕਐਂਡ ਤੇ ਲੌਂਗ ਵੀਕਐਂਡ ਮੌਕੇ ਜੀ ਅੱਛੀਆਂ ਸੇਲ ਜੋ ਪ੍ਰਾਈਜ਼ ਜੋ ਡਿਸਕਾਊਂਟਸ ਦੇ ਨਾਲ ਅਪਲਾਈਂਸ ਜੰਕਸ਼ਨ ਪਾਸ ਤੁਸੀਂ ਜ਼ਰੂਰ ਅਵੇਲ ਕਰੋ। ਗੱਲ ਹੋਵੇ ਫਰਿੱਜ ਸਟੋਵ ਵਾਸ਼ਰ ਡਰਾਇਰ ਡਿਸ਼ਵਾਸ਼ਰ ਦੀ, ਗੱਲ ਹੋਵੇ ਪੂਰਾ ਬੰਡਲ ਤੁਸੀਂ ਲੈਣਾ, ਗੱਲ ਹੋਵੇ ਬੇਸਮੈਂਟ ਲਈ ਪੂਰਾ ਬੰਡਲ ਲੈਣਾ ਜਾਂ ਫਿਰ ਵਾਸ਼ਰ ਡਰਾਇਰ ਇੱਕ ਅੱਛਾ ਕੌਂਬੋ ਤੁਸੀਂ ਲੈਣਾ ਉਹ ਵੀ ਚੰਗੇ ਪ੍ਰਾਈਜ਼ਸ 'ਤੇ ਕਿ ਸੇਵਿੰਗ ਤੁਹਾਡੀ ਜੋ ਬਿਲਕੁਲ ਹੋਣੀ ਹੈ। ਅਪਲਾਈਂਸ ਜੰਕਸ਼ਨ ਦੀਆਂ ਲੋਕੇਸ਼ਨਸ 'ਤੇ ਤੁਸੀਂ ਪਹੁੰਚਣਾ, ਏਅਰਪੋਰਟ 'ਤੇ ਕਲਾਰਕ ਅਤੇ ਮਿਸੀਸਾਗਾ ਅਤੇ ਸਟੀਲਸ ਦੇ ਕੋਲ ਜੀ, ਇਹਨਾਂ ਦੀਆਂ ਦੋ ਲੋਕੇਸ਼ਨਸ ਨੇ। ਅਪਲਾਈਂਸ ਜੰਕਸ਼ਨ ਜੀ ਯਾਦ ਰੱਖਣਾ, ਲੌਂਗ ਵੀਕਐਂਡ ਮੌਕੇ ਲਾਜਵਾਬ ਸੇਲ। ਸੋ ਜੀ ਨਿੱਕਾ ਜਿਹਾ ਬ੍ਰੇਕ, ਬ੍ਰੇਕ ਤੋਂ ਬਾਅਦ ਵਾਪਸੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ।
2: ਓ ਹੀਟ ਵੇਵ ਆ ਗਈ,
3: ਕੀ ਗੱਲ ਇੰਨੀ ਜਲਦੀ?
2: ਹਾਂਜੀ ਤੇ ਪਤਾ ਇਸ ਦਾ ਕੀ ਮਤਲਬ?
3: ਸਨਸਕ੍ਰੀਨ, ਹਾਈਡਰੇਸ਼ਨ, ਐਨਕਾਂ ਤੇ ਸੇਵਿੰਗਸ ਵੀ, ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14 ਤੇ 99 ਸੈਂਟਸ ਚ। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
4: ਓ ਬਾਈ, ਇਹ ਤਾਂ ਗਰਮਾ ਗਰਮ ਡੀਲ ਹੈ।
3: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
5: Wholesale Club, whole lot of value.
6: Thanks for being the designated driver. My turn's next week.
7: You're the best.
6: Hey, DD, can I buy you a pop?
8: All good, guys.
6: No matter how you thank your designated driver, it helps show your appreciation for their commitment to your safety. Having a DD is one of the easiest and most effective ways to prevent impaired driving. License suspensions, fines, and even jail time. All of this can be prevented by having a DD. Thank you. From Arrive Alive, Drive Sober, The Beer Store, and Desjardins Insurance.
9: This is AM 530, CHLO AM, serving Brampton, Mississauga, Toronto, the GTA, and the world at am530.ca.
10: ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: ਲੋਕੀ ਪ੍ਰੋਪਰ ਇੰਸ਼ੋਰੈਂਸ ਕਿੱਥੋਂ ਕਰਵਾਉਂਦਾ ਯਾਰ?
1: ਪਰ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ।

0: ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਤੇ ਪ੍ਰੋਗਰਾਮ ਦਾ ਜੋ ਦੂਸਰਾ ਘੰਟਾ ਹੈ ਸਮਾਂ 7:07 ਦਾ ਹੈ ਤੇ ਬਹੁਤ ਹੀ ਪਿਆਰੇ ਦਿਨ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਇਸ ਘੰਟੇ ਦੀ ਸ਼ੁਰੂਆਤ ਜੀ ਤੁਹਾਡਾ ਫਿਰ ਤੋਂ ਸਵਾਗਤ ਤੇ ਸਾਰਿਆਂ ਨੂੰ ਜੀ ਸਾਡੇ ਵੱਲੋਂ ਜੀ ਆਇਆਂ ਨੂੰ ਤੇ ਹੁਣ ਤੁਸੀਂ ਆਪਣੀਆਂ ਕਾਲਸ ਵੀ ਬਿਲਕੁਲ ਕਰ ਸਕਦੇ ਹੋ ਇਸ ਪਿਆਰੀ ਸਵੇਰ ਦੇ ਵਿੱਚ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਨੰਬਰ 905-673-3337 905-673-3337 ਤੇ ਜੀ ਤੇ ਜੀ ਲੌਂਗ ਵੀਕਐਂਡ ਤੇ ਲੌਂਗ ਵੀਕਐਂਡ ਦਾ ਚਾਅ ਜੋ ਹੈ ਸ਼ੁੱਕਰਵਾਰ ਦੀ ਸਵੇਰ ਤੋਂ ਹੀ ਬਿਲਕੁਲ ਸ਼ੁਰੂ ਹੋ ਜਾਂਦਾ ਤੇ ਕਈ ਤਾਂ ਸੋਚਦੇ ਨੇ ਅੱਜ ਚਲੋ ਹਾਫ ਡੇ ਕਰ ਲਈਏ ਬੱਚਿਆਂ ਨੂੰ ਵੀ ਛੁੱਟੀ ਹੈ ਤੇ ਜੀ ਛੁੱਟੀਆਂ ਤਾਂ ਸ਼ੁਰੂ ਹੋ ਹੀ ਗਈਆਂ ਨੇ ਜਦੋਂ ਬੱਚੇ ਘਰ ਨੇ ਤੇ ਜੋ ਇੱਕ ਚਾਅ ਜੋ ਹੈ ਜੋ ਸਵੇਰ ਵੇਲੇ ਜੋ ਲੌਂਗ ਵੀਕਐਂਡ ਦਾ ਅੱਜ ਤੋਂ ਸ਼ੁਰੂ ਹੋਇਆ ਜੀ ਇਸ ਚਾਅ ਨੂੰ ਅਸੀਂ ਹੋਰ ਦੁੱਗਣਾ ਤੀਣਾ ਕਰ ਦਿੰਦੇ ਹਾਂ ਕਿਉਂਕਿ ਦੁੱਗਣਾ ਤਿਗਣਾ ਕਰ ਦਿੰਦੇ ਹਾਂ ਕਿਉਂਕਿ ਜੀ ਫਰਨੀਚਰ ਤੁਸੀਂ ਜੇ ਇਸ ਹਫ਼ਤੇ ਇਸ ਵੀਕਐਂਡ ਲੈਣ ਬਾਰੇ ਸੋਚ ਰਹੇ ਹੋ ਤੇ ਲੌਂਗ ਵੀਕਐਂਡ ਤੇ ਬਹੁਤ ਅੱਛੀਆਂ ਸੇਲ ਜੋ ਕੰਡੀਸ਼ਨਸ ਜੋ ਨੇ ਜੋ ਸੇਲ ਦੇ ਜੋ ਡਿਸਕਾਊਂਟਸ ਜੋ ਨੇ ਜੋ ਗ੍ਰੈਂਡ ਹੋਮ ਫਰਨੀਚਰ ਪਾਸ ਨੇ ਉਹ ਤੁਹਾਨੂੰ ਜ਼ਰੂਰ ਦੱਸ ਦਈਏ ਕਿਉਂਕਿ ਅੱਜ ਸ਼ੁੱਕਰਵਾਰ ਦਾ ਦਿਨ ਹੈ ਤੇ ਅੱਜ ਸ਼ਾਮੀ ਸਾਡੀ ਲਾਈਵ ਔਨ ਲੋਕੇਸ਼ਨ ਜੋ ਹੈ ਉਹ ਗ੍ਰੈਂਡ ਹੋਮ ਫਰਨੀਚਰ ਦੇ ਪਾਸ ਰਹਿਣ ਵਾਲੀ ਹੈ ਤੇ ਜਿੱਥੇ ਜੀ ਸੇਲ ਪ੍ਰਾਈਜ਼ਸ ਤਾਂ ਹੋਣਗੇ ਜਿੱਥੇ ਡਿਸਕਾਊਂਟਸ ਤਾਂ ਤੁਹਾਨੂੰ ਮਿਲਣੇ ਹੀ ਮਿਲਣੇ ਆ ਅਨਬਿਲੀਵੇਬਲ ਪ੍ਰਾਈਜ਼ਸ ਜੋ ਮਿਲਣੇ ਆ ਉਸ ਦੇ ਨਾਲ ਜੀ ਤੋਹਫੇ ਵੀ ਤੁਹਾਨੂੰ ਪੱਕਾ ਹੀ ਮਿਲਦੇ ਆ ਸੋ ਇਹਨਾਂ ਬਾਰੇ ਜੀ ਥੋੜ੍ਹੀ ਜਿਹੀ ਹੋਰ ਜਾਣਕਾਰੀ ਹਰਦੀਪ ਜੀ ਪਾਸੋਂ ਬਿਲਕੁਲ ਲੈ ਲਈਏ ਹਰਦੀਪ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਰੁਪਿੰਦਰ ਜੀ ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਦਾ ਅਸੀਂ ਸੁਨੇਹਾ ਦਿੰਦੇ ਆ ਰਹੇ ਸੀ ਅੱਜ ਉਹ ਜਿਹੜੀ ਸੇਲ ਸਟਾਰਟ ਹੋ ਜਾਣੀ ਆ ਦਰਵਾਜ਼ੇ ਜਿਹੜੇ ਸ਼ਾਰਪ 11 ਵਜੇ ਤੁਹਾਡੇ ਲਈ ਓਪਨ ਹੋ ਜਾਣੇ ਨੇ ਐਡਰੈਸ ਤੇ ਡਾਇਰੈਕਸ਼ਨ ਜ਼ਰੂਰ 6885 ਟੋਮਕਨ ਰੋਡ ਦੇ ਉੱਪਰ ਪਹੁੰਚਣਾ 6685 ਟੋਮਕਨ ਰੋਡ ਜੇ ਤੁਸੀਂ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ ਬੈੱਡ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਤਾਂ ਡਿਸਕਾਊਂਟ ਤਾਂ ਮਿਲਣੇ ਹੀ ਮਿਲਣੇ ਆ ਵਿਕਟੋਰੀਆ ਡੇ ਸਪੈਸ਼ਲ ਹਰੇਕ ਪਰਚੇਜ਼ ਨਾਲ ਤੋਹਫਾ ਤੁਹਾਨੂੰ ਜਿਹੜਾ ਲਾਜ਼ਮੀ ਦਿੱਤਾ ਜਾਣਾ ਸੋ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ 6885 ਟੋਮਕਨ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ ਤੇ ਨਾਲ ਦੀ ਨਾਲ ਮੈਂ ਇੱਕ ਡੀਲ ਦੇ ਦਿੰਦਾ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਆਪਣੀ ਕਿਚਨ ਦੇ ਲੈਣਾ ਜੀ ਹਾਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਟੇਬਲ ਤੇ 6 ਚੇਅਰਾਂ ਸਿਰਫ 399 ਦਾ ਜੀ ਹਾਂ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 399 ਦਾ ਮਿਲੂਗਾ ਤੇ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇ ਦਿਓ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ ਸੋ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 399 ਦਾ ਤੇ ਨਾਲ ਮਾਈਕ੍ਰੋਵੇਵ ਫ੍ਰੀ ਮਿਲੂਗਾ ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ ਸੋ ਤੁਸੀਂ ਵੀ ਇੱਕ ਚੱਕਰ ਜ਼ਰੂਰ ਲਓ ਐਡਰੈਸ ਜ਼ਰੂਰ ਨੋਟ ਕਰ ਲਓ 6885 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਰੁਪਿੰਦਰ ਜੀ
0: ਬਹੁਤ ਬਹੁਤ ਸ਼ੁਕਰੀਆ ਹਰਦੀਪ ਜੀ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਜੀ ਤੁਸੀਂ ਪੱਕੀ ਸੇਲ ਇਹ ਨੋਟ ਕਰ ਲਓ ਜੀ ਗ੍ਰੈਂਡ ਹੋਮ ਫਰਨੀਚਰ ਪਾਸ ਟੋਮਕਨ ਰੋਡ 6885 ਟੋਮਕਨ ਰੋਡ ਤੁਸੀਂ ਪਹੁੰਚਣਾ ਹੈ ਤੇ ਸ਼ਾਮੀ ਵੀ ਜੋ ਡੀਲਸ ਦਾ ਵੇਰਵਾ ਤੁਹਾਨੂੰ ਬਿਲਕੁਲ ਦੇਵਾਂਗੇ ਜੀ ਤੇ ਜੀ ਇਸ ਦੇ ਨਾਲ ਹੀ ਥੋੜ੍ਹੀ ਜਿਹੀ ਗੱਲ ਤੋਰੀਏ ਜੀ ਇੰਸ਼ੋਰੈਂਸ ਦੀ ਵੀ ਕਿਉਂਕਿ ਅਸੀਂ ਬਹੁਤ ਖਰਚਾ ਜੋ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਰਹਿੰਦੇ ਹਾਂ ਪਰ ਜੇ ਥੋੜ੍ਹਾ ਜਿਹਾ ਖਰਚਾ ਆਪਣੀ ਜੋ ਇੰਸ਼ੋਰੈਂਸ ਨੂੰ ਲੈ ਕੇ ਵੀ ਕਰੀਏ ਪਰਿਵਾਰ ਦੀ ਪ੍ਰੋਟੈਕਸ਼ਨ ਨੂੰ ਲੈ ਕੇ ਵੀ ਕਰੀਏ ਤੇ ਮੇਰੇ ਖਿਆਲ ਉਹ ਪ੍ਰਾਇਰਿਟੀ ਸਾਡੀ ਜ਼ਰੂਰ ਹੋਣੀ ਚਾਹੀਦੀ ਹੈ ਤੇ ਥੋੜ੍ਹੀ ਗੱਲਬਾਤ ਇਸ ਤੇ ਮੋਨਾ ਮਹਿੰਗੀ ਜੀ ਦੇ ਨਾਲ ਕਰਾਂਗੇ ਮੋਨਾ ਜੀ ਸਵਾਗਤ ਹੈ ਜੀ ਸ਼ੁੱਕਰਵਾਰ ਦੇ ਇਸ ਸਫ਼ਰ ਦੇ ਵਿੱਚ ਵੈਰੀ ਗੁੱਡ ਮਾਰਨਿੰਗ
2: ਥੈਂਕ ਯੂ ਸੋ ਮਚ ਰੁਪਿੰਦਰ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ
0: ਜੀ
2: ਟੂ ਐਵਰੀਵਨ ਜੀ
0: ਜੀ ਮੋਨਾ ਜੀ ਤੇ ਗੱਲ ਮੈਂ ਥੋੜੀ ਜਿਹੀ ਇੰਸ਼ੋਰੈਂਸ ਦੀ ਤੋਰੀ ਸੀ ਕਿ ਕਿਸ ਤਰ੍ਹਾਂ ਜੋ ਹੈ ਇਹ ਵੀ ਸਾਡੀ ਪ੍ਰਾਇੋਰਟੀ ਜੋ ਹੈ ਹੋਣੀ ਚਾਹੀਦੀ ਹੈ ਸਾਨੂੰ ਲੱਗਦਾ ਹੈ ਕਿ ਇਹ ਵਾਧੂ ਦਾ ਖਰਚਾ ਪਰ ਇਹ ਵਾਧੂ ਦਾ ਖਰਚਾ ਇਹ ਅੱਗੇ ਜਾ ਕੇ ਬਹੁਤ ਕੰਮ ਆ ਸਕਦਾ ਇਸ ਬਾਰੇ ਪਹਿਲਾਂ ਥੋੜੀ ਗੱਲ ਕਰੀਏ
2: ਬਿਲਕੁਲ ਰੁਪਿੰਦਰ ਜੀ ਕਿਉਂਕਿ ਜ਼ਰੂਰੀ ਹੁੰਦੀ ਹੈ ਕਿਉਂਕਿ ਇਹ ਜਦੋਂ ਸਾਡੀ ਹੈਲਥ ਚੰਗੀ ਹੈ ਉਸ ਟਾਈਮ ਤੇ ਤਾਂ ਜੇ ਅਸੀਂ ਕਰਵਾ ਲਿੱਤੀ ਤਾਂ ਠੀਕ ਹੈ ਅਦਰਵਾਈਜ਼ ਜੇ ਹੈਲਥ ਦੇ ਵਿੱਚ ਕੋਈ ਪ੍ਰੋਬਲਮਸ ਆ ਜਾਂਦੀਆਂ ਨੇ ਕੋਈ ਹੈਲਥ ਇਸ਼ੂਜ਼ ਆ ਜਾਂਦੇ ਨੇ ਉਸ ਤੋਂ ਬਾਅਦ ਸਾਨੂੰ ਪਾਲਿਸੀ ਮਿਲਣੀ ਹੀ ਮੁਸ਼ਕਿਲ ਹੋ ਜਾਂਦੀ ਹੈ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰੀਮੀਅਮਸ ਪੇ ਕਰਕੇ ਜ਼ਿਆਦਾ ਤੋਂ ਜ਼ਿਆਦਾ ਮਨੀ ਪੇ ਕਰਕੇ ਅਸੀਂ ਪਾਲਿਸੀ ਇਹ ਕਾਫੀ ਲਿਮਿਟੇਸ਼ਨਸ ਆ ਜਾਂਦੀਆਂ ਨੇ ਜਦੋਂ ਹੈਲਥ ਇਸ਼ੂਜ ਆ ਜਾਂਦੇ ਨੇ। ਕਾਫੀ ਵਾਰ ਆਪਾਂ ਨੋਨ ਮੈਡੀਕਲ ਪਾਲਿਸੀਜ਼ ਦੀ ਵੀ ਗੱਲ ਕਰਦੇ ਆ, ਨੋ ਡਾਊਟ ਮਿਲ ਸਕਦੀਆਂ ਹੁੰਦੀਆਂ ਨੇ, ਪਰ ਡਿਪੈਂਡਿੰਗ ਅਪੋਨ ਕਦੋਂ ਤੋਂ ਪਰਸਨ ਨੂੰ ਹੈਲਥ ਇਸ਼ੂਜ਼ ਅਕਰ ਹੋਏ ਸੀ, ਕਦੋਂ ਤੋਂ ਸਟੇਬਲ ਹੈਗੇ ਆ, ਉਸ ਹਿਸਾਬ ਦੇ ਨਾਲ ਕਵਰੇਜ ਅਮਾਊਂਟ ਲਈ ਐਲੀਜੀਬਲ ਹੁੰਦੇ ਹੋ ਕਿ ਤੁਸੀਂ 50,000, 2.5 ਲੱਖ, 3.5 ਲੱਖ ਜਾਂ 5 ਲੱਖ ਕਿੰਨੀ ਅਮਾਊਂਟ ਲਈ ਐਲੀਜੀਬਲ ਹੋ ਰਹੇ ਹੋ। ਹੁਣ ਥੋੜੀ ਜਿਹੀ ਗੱਲ ਮੈਂ ਉਸ ਪਰਪਸ ਲਈ ਕਰਨਾ ਚਾਹੂੰਗੀ, ਜਿੱਦਾਂ ਕਿ ਮੈਂ ਅਕਸਰ ਦੇਖਦੀ ਹੈਗੀ ਆ ਕਿ ਜਦੋਂ ਵੀ ਅਸੀਂ ਔਨ ਏਅਰ ਵੀ ਗੱਲ ਕਰਦੇ ਹਾਂ, ਟਾਈਮ ਥੋੜਾ ਹੋਣ ਕਰਕੇ ਅਕਸਰ ਕਹਿ ਦਿੰਦੇ ਹਾਂ ਕਿ ਜਿਹੜੇ ਸੈਲਫ ਇੰਪਲੋਇਡ ਲੋਕ ਹੈਗੇ ਆ ਉਹਨਾਂ ਨੂੰ ਜ਼ਰੂਰ ਚਾਹੀਦੀ ਹੈਗੀ ਆ ਕਵਰੇਜ, ਲਾਈਫ ਇੰਸ਼ੋਰੈਂਸ ਵੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਤਿੰਨੇ ਪੋਲਿਸੀਜ਼ ਚਾਹੀਦੀਆਂ ਹੁੰਦੀਆਂ ਨੇ। ਰੀਜ਼ਨ ਇਸ ਕਰਕੇ ਕਹਿੰਦੇ ਹੁੰਦੇ ਹਾਂ ਕਿਉਂਕਿ EI ਦੀ ਕਵਰੇਜ ਨਹੀਂ ਹੈਗੀ, WSIB ਦੀ ਕਵਰੇਜ ਨਹੀਂ ਹੈਗੀ ਆ ਕੰਮ ਤੋਂ, ਤੇ ਨਾ ਹੀ ਉਹਨਾਂ ਦੇ ਕੋਲ ਕੋਈ ਗਰੁੱਪ ਬੈਨੀਫਿਟਸ ਹੁੰਦੇ ਨੇ ਕਿ ਜਿਹਦੇ ਵਿੱਚ ਕੋਈ ਸ਼ਾਰਟ ਟਰਮ ਲੌਂਗ ਟਰਮ ਡਿਸੇਬਿਲਟੀ ਕਵਰ ਹੋ ਸਕੇ। ਪਰ ਜਿਹੜੇ ਪਰਸਨ ਜੋਬ ਕਰ ਰਹੇ ਹੁੰਦੇ ਆ ਉਸ ਪਰਸਨ ਸਾਨੂੰ ਕੋਈ ਕਵਰੇਜ ਨਹੀਂ ਚਾਹੀਦੀ। ਕਈ ਵਾਰ ਮੈਂ ਦੇਖਿਆ ਹੈਗਾ ਕਿ ਉਹਨਾਂ ਨਾਲ ਜਦੋਂ ਗੱਲ ਹੁੰਦੀ ਹੈ ਕਿ ਸਾਨੂੰ
0: ਜੀ
2: ਦੇ ਵਿੱਚ ਆਇਆ ਨੂੰ ਸਾਡੇ ਕੋਲ ਤਾਂ ਕਵਰੇਜ ਹੈਗੀ ਹੈ, ਜਦੋਂ ਪੁੱਛਦੇ ਹਾਂ ਤਾਂ ਕਿਹੜੀ ਕਵਰੇਜ ਹੈ, ਕੰਮ ਤੋਂ ਕਵਰੇਜ ਹੈ। ਜਦੋਂ ਪਾਲਿਸੀ ਦੇ ਗਰੁੱਪ ਬੈਨੀਫਿਟਸ ਰਿਵਿਊ ਕਰਦੇ ਹੈਗੇ ਆ, ਉਹਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਡਰੱਗ ਐਂਡ ਡੈਂਟਲ ਪਲਾਨ ਜ਼ਰੂਰ ਅਵੇਲੇਬਲ ਹੁੰਦੇ ਨੇ, ਪਰ ਜਿਹੜੀ ਲਾਈਫ ਇੰਸ਼ੋਰੈਂਸ ਕਵਰੇਜ ਹੁੰਦੀ ਆ ਅਕਸਰ ਦੇਖਿਆ ਜਾਂਦਾ ਕਿ ਕੋਈ 30,000, 50,000 ਜਾਂ ਮੈਕਸੀਮਮ 1 ਲੱਖ ਡਾਲਰ ਤੱਕ, ਤੁਹਾਡੀ 1 ਈਅਰ ਦੀ ਸੈਲਰੀ ਮੈਕਸੀਮਮ ਮੋਸਟਲੀ ਕੰਪਨੀਜ਼ ਕਵਰ ਕਰਦੀਆਂ ਹੁੰਦੀਆਂ ਨੇ। ਸੋ ਇਹ ਦੇਖ ਲਓ ਕਿ ਹੁਣ ਜੇ ਆਪਣੇ ਕੋਲ ਲਾਇਬਿਲਿਟੀਜ਼, ਅਸੀਂ ਮੋਰਗੇਜਿਸ ਲਿੱਤੀਆਂ ਹੋਈਆਂ ਨੇ ਕੋਈ, ਤੇ ਕਵਰੇਜ ਜੇ ਲਾਈਫ ਇੰਸ਼ੋਰੈਂਸ ਦੀ ਸਾਡੇ ਕੋਲ 50,000 ਜਾਂ ਲੱਖ ਦੀ ਹੈਗੀ ਹੈ ਤਾਂ ਕਿੰਨੇ ਜ਼ਿਆਦਾ ਅਸੀਂ ਅੰਡਰ ਇੰਸ਼ੋਰਡ ਹੈਗੇ ਆ। ਦੂਜੀ ਚੀਜ਼ ਇੱਕ ਉੱਥੇ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਕਈ ਵਾਰ ਹੁੰਦਾ ਕਿ ਅਕਸਰ ਆਪਾਂ ਦੇਖਦੇ ਹਾਂ ਕੈਨੇਡਾ ਦੇ ਵਿੱਚ ਜੋਬਸ ਆਪਣੀਆਂ ਕਦੇ ਵੀ ਕੋਈ ਪਰਮਾਨੈਂਟ ਨਹੀਂ ਹੁੰਦੀ, ਮੋਸਟਲੀ ਕੋਈ ਬੈਟਰ ਅਪੋਰਚੁਨਿਟੀ ਮਿਲੀ ਆਪਾਂ ਚੇਂਜ ਕਰ ਲੈਂਦੇ ਹੈਗੇ ਆ। ਸੋ ਜਦੋਂ ਵੀ ਜੋਬ ਚੇਂਜ ਕਰਦੇ ਹੋ ਜਾਂ ਕੰਟਰੈਕਟ ਬੇਸ ਤੇ ਜਾਂਦੇ ਹੋ, ਕੋਈ ਵੀ ਇੱਦਾਂ ਦੀ ਚੇਂਜਿਸ ਆਉਂਦੀਆਂ ਨੇ, ਤੁਹਾਡੀ ਇੰਸ਼ੋਰੈਂਸ ਉੱਥੇ ਹੀ ਖਤਮ ਹੋ ਜਾਂਦੀ ਹੈ ਜਿਹੜੀ ਵੀ ਥੋੜੀ ਬਹੁਤ ਵੀ ਹੁੰਦੀ ਹੈਗੀ ਆ। ਸੋ ਇਸੇ ਕਰਕੇ ਜ਼ਰੂਰੀ ਹੈ, ਨੋ ਮੈਟਰ ਤੁਸੀਂ ਜੋਬ ਕਰ ਰਹੇ ਹੋ, ਨੋ ਮੈਟਰ ਤੁਸੀਂ ਬਿਜ਼ਨਸ ਕਰ ਰਹੇ ਹੈਗੇ ਹੋ, ਆਪਣੀਆਂ ਪਰਸਨਲ ਇੰਸ਼ੋਰੈਂਸ ਪਾਲਿਸੀ ਜ਼ਰੂਰ ਕਰਵਾਓ ਤਾਂ ਕਿ ਕੱਲ ਨੂੰ ਕਦੇ ਵੀ ਕੋਈ ਜੋਬਸ ਦੇ ਵਿੱਚ ਚੇਂਜਿਸ ਆਉਂਦੀਆਂ ਨੇ ਉਸ ਟਾਈਮ ਤੱਕ ਤੁਸੀਂ ਹੈਲਥ ਦੇ ਵਿੱਚ ਆਲਰੇਡੀ ਚੇਂਜਿਸ ਆ ਚੁੱਕੀਆਂ ਨੇ, ਨਵੀਂ ਪਾਲਿਸੀ ਲਈ ਐਲੀਜੀਬਲ ਹੋਣਾ ਮੁਸ਼ਕਿਲ ਹੋ ਜਾਊਗਾ। ਸੋ ਇੱਕ ਤੁਹਾਨੂੰ ਕੋਈ ਵੀ ਕੰਸਰਨ ਹੈ, ਈਵਨ ਕਿ ਗਰੁੱਪ ਬੈਨੀਫਿਟਸ ਦੇ ਰਿਲੇਟਿਡ ਵੀ ਤੁਹਾਡੇ ਜਿਹੜੇ ਚੱਲ ਰਹੇ ਨੇ ਉਹਨੂੰ ਲੈ ਕੇ ਵੀ ਤੁਹਾਨੂੰ ਕੋਈ ਕੰਫਿਊਜ਼ਨ ਲੱਗ ਰਹੀ ਹੈ ਕਿ ਸਾਡੀ ਪਰਸਨਲ ਪਾਲਿਸੀ ਦੇ ਵਿੱਚ ਕੀ ਬੈਨੀਫਿਟਸ ਹੋਣੇ ਚਾਹੀਦੇ ਨੇ ਗਰੁੱਪ ਦੇ ਕੰਪੈਰੇਟਿਵਲੀ, ਤਾਂ ਵੀ ਜ਼ਰੂਰ ਅਸੀਂ ਤੁਹਾਨੂੰ ਪੂਰਾ ਕੰਪੈਰੀਜ਼ਨ ਦੱਸ ਸਕਦੇ ਹੁੰਦੇ ਹਾਂ ਕਿ ਕਿਹੜੀ ਆਪਸ਼ਨ ਤੁਹਾਡੇ ਲਈ ਸੂਟੇਬਲ ਹੈਗੀ ਹੈ, ਤਾਂ ਕਿ ਤੁਹਾਡੇ ਜਿਹੜਾ ਇਸ ਟਾਈਮ ਤੇ ਰਿਕੁਆਇਰਮੈਂਟ ਹੈਗੀ ਹੈ, ਤੁਹਾਡਾ ਜੋ ਬਜਟ ਹੈਗਾ ਉਸ ਦੇ ਬੇਸ ਤੇ ਤੁਹਾਡੀ ਪਾਲਿਸੀ ਨੂੰ ਡੈਫੀਨੇਟਲੀ ਡਿਜ਼ਾਈਨ ਕੀਤਾ ਜਾ ਸਕਦਾ ਹੈ। ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਪਰਸਨਲ ਮੋਰਗੇਜ ਇੰਸ਼ੋਰੈਂਸ ਬਾਰੇ ਜਾਂ ਫਿਰ ਮਨੀ ਬੈਕ ਪਲਾਨ ਦੇ ਬਾਰੇ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮੈਂਕੀ ਫਰੋਮ ਇੰਸ਼ੋਰੈਂਸ ਫਾਰ ਯੂ, 416-5091509-416-509-1509।
0: ਜੀ ਮੋਨਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਦੁਬਾਰਾ ਕਨੈਕਟ ਕਰਦੇ ਹਾਂ ਜੀ ਅਗਲੀ ਜੋ ਕਾਲ ਹੈ ਅਗਲੇ ਭਾਗ ਦੇ ਲਈ। ਅਤੇ ਨਾਲ ਹੀ ਜੀ, ਕਿਉਂਕਿ ਲੌਂਗ ਵੀਕਐਂਡ ਦਾ ਹੁਣ ਸਮਾਂ ਸ਼ੁਰੂ ਹੋ ਗਿਆ, ਅਤੇ ਮੈਂ ਜ਼ਿਕਰ ਪਹਿਲਾਂ ਵੀ ਕੀਤਾ ਸੀ, ਗੱਲ ਤੋਰੀਏ ਜੀ ਅਪਲਾਈਂਸਿਸ ਦੀ, ਤੁਸੀਂ ਚੰਗੇ ਅਪਲਾਈਂਸਿਸ ਚੰਗੇ ਪ੍ਰਾਈਜ਼ਸ 'ਤੇ ਲੈਣੇ, ਚੰਗੀਆਂ ਸੇਵਿੰਗਸ ਦੇ ਨਾਲ, ਅਤੇ ਤੁਸੀਂ ਨੋਟ ਕਰ ਲਓ ਜੀ ਅਪਲਾਈਂਸ ਜੰਕਸ਼ਨ। ਅਤੇ ਮਨਜੀਤ ਜੀ ਸਾਡੇ ਨਾਲ ਨੇ, ਲੈ ਲਈਏ ਡੀਲਸ ਦਾ ਵੇਰਵਾ। ਮਨਜੀਤ ਜੀ ਵੈਲਕਮ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
3: ਥੈਂਕ ਯੂ ਸੋ ਮਚ ਜੀ, ਤੇ ਪ੍ਰੋਗਰਾਮ ਸਭੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਜੇ ਤੁਸੀਂ ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਦੇਖ ਰਹੇ ਹੋ ਤਾਂ ਸੈਮਸੰਗ ਬ੍ਰਾਂਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ ਇਸ ਲੌਂਗ ਵੀਕਐਂਡ ਸਿਰਫ $999 ਚ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਫਰੰਟ ਲੋਡ ਦਾ ਵਾਸ਼ਰ ਡਰਾਇਰ ਦੇਖ ਰਹੇ ਨੇ, ਸੋ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਸਿੰਗਲ ਰੈਫਰੀਜਰੇਟਰ ਚ ਡੀਲ ਦੇਖ ਰਹੇ ਨੇ, 36 ਇੰਚ ਵਾਈਡ ਦਾ ਫੁੱਲ ਸਾਈਜ਼ ਰੈਫਰੀਜਰੇਟਰ ਹੈ, ਜਿਹੜਾ ਕਿ $1700 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999 ਚ ਤੁਸੀਂ ਇਸ ਲੌਂਗ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜੇ ਕਿਚਨ ਰੈਨੋਵੇਟ ਕਰ ਰਹੇ ਹੋ ਤੇ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ ਨਾਲ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕ੍ਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $64.99 ਦੇ ਵਿੱਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸ ਦਾ ਬੰਡਲ ਤੁਸੀਂ ਲਗਾ ਸਕਦੇ ਹਾਂ। ਸੋ ਕੋਈ ਵੀ ਡੀਲ ਤੁਸੀਂ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-405-0054-0050 ਅਪਲਾਈਸ ਜੰਕਸ਼ਨ ਲੌਂਗ ਵੀਕਐਂਡ ਸੇਲ। ਥੈਂਕ ਯੂ ਸੋ ਮਚ ਫੋਰ ਦ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ ਤੁਹਾਡਾ, ਤੁਸੀਂ ਡੀਲ ਸਾਡੇ ਤੱਕ ਲੈ ਕੇ ਆਏ ਜੀ ਤੇ ਤੁਸੀਂ ਇਹਨਾਂ ਡੀਲਸ ਨੂੰ ਬਿਲਕੁਲ ਮਾਣ ਲਓ। ਤੇ ਆਓ ਜੀ ਹੁਣ ਸ਼ੁਰੂਆਤ ਤੁਹਾਡੀਆਂ ਕਾਲਸ ਦੀ ਕਰੀਏ ਕਿਉਂਕਿ ਕਾਫੀ ਸਮਾਂ ਹੋ ਗਿਆ ਸਾਡੇ ਜੋ ਕਾਲਰਸ ਨੇ ਹੋਲਡ ਤੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡੀ ਇਸ ਪੇਸ਼ੈਂਸ ਦੇ ਲਈ। ਰਮੇਸ਼ ਜੀ ਮੁੜ ਸਵਾਗਤ ਹੈ ਜੀ।
4: ਜੀ ਸ਼ੁਕਰੀਆ ਜੀ।
0: ਤੇ ਸਾਡੇ ਨਾਲ ਜੋ ਪਹਿਲੀ ਕਾਲ ਹੈ ਜੀ ਗੁਰਮੇਲ ਜੀ, ਜੀ ਵੈਲਕਮ ਜੀ। ਪਰ ਚਲੋ ਮੇਰੇ ਖਿਆਲ ਕਾਲ ਇਹ ਵਿੱਚ ਕੱਟ ਗਈ ਹੈ, ਲੰਮਾ ਸਮਾਂ ਹੋ ਗਿਆ ਸੀ ਤੇ ਅਗਲੀ ਕਾਲ ਵੱਲ ਚੱਲਾਂਗੇ। ਜੀ ਪ੍ਰਿਤਪਾਲ ਅੰਕਲ ਜੀ ਜੀ ਸਵਾਗਤ ਹੈ ਜੀ।
5: ਦੀਦੀ ਰਵਿੰਦਰ ਜੀ ਤੇ ਰਮੇਸ਼ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਜੀ
5: ਰਮੇਸ਼ ਜੀ ਅੱਜ ਜੇਠ ਮਹੀਨੇ ਦੀ ਸੰਗਰਾਂਦ ਹੈ ਤੇ ਸੰਗਰਾਂਦ ਦੀ ਮੁਬਾਰਕਾਂ ਮੈਂ ਪੇਸ਼ ਕਰ ਰਿਹਾ
0: ਜੀ
5: ਤੇ ਵੀ ਕਾਮਨਾ ਕਰਨਾ ਕਿ ਆਉਣ ਵਾਲਾ ਮਹੀਨਾ ਜਿਹੜਾ ਖੁਸ਼ੀਆਂ ਖੇੜੇ ਔਰ ਤੰਦਰੁਸਤੀ ਜਿਹੜੀ ਹੈ ਉਹ ਦਿਸਬੋਧਾ ਸੰਦੇਸ਼ ਲੈ ਕੇ ਆਵੇ ਸਾਰਿਆਂ ਲਈ।
0: ਤੇ
5: ਜਿਹੜਾ ਮੈਂ ਸਵਾਲ ਕਰਨਾ ਇੱਕ ਗੱਲ ਕਰਨੀ ਆ ਉਹ ਇਸ ਸਿਲਸਿਲੇ ਦੇ ਕੇ ਕਹਿੰਦੇ ਨੇ ਕਿ ਜਿਹੜਾ ਸ਼ਖਸ ਦੂਸਰੇ ਨੂੰ ਨਸੀਹਤ ਕਰੇ ਔਰ ਆਪ ਉਹਦੇ ਤੇ ਅਮਲ ਨਾ ਕਰੇ ਤੇ ਉਰਦੂ ਵਿੱਚ ਕਹਿੰਦੇ ਨੇ ਦੀਗਰਾਂ ਨਸੀਹਤ ਖੁਦ ਵੀਆਂ ਫਜ਼ੀਲਤ। ਤੇ ਗੁਰਬਾਣੀ ਚ ਕਿਹਾ ਗਿਆ ਅਵਰੇ ਅਵਦੇਸੇ ਆਪ ਨਾ ਗਏ ਆਵਰ ਜਾਵਰ ਜਨਮੇ ਮਰੇ। ਮੋਦੀ ਸਾਹਿਬ ਨੇ ਦੇਸ਼ ਦੇ ਵਾਸੀਆਂ ਨੂੰ ਸੰਦੇਸ਼ ਤੇ ਦਿੱਤੇ ਨੇ ਬੜੇ ਕਈ ਕਿਸਮ ਦੇ ਕਿ ਸੋਨਾ ਨਾ ਖਰੀਦੋ, ਬਾਹਰਲੇ ਮੁਲਕਾਂ ਦੇ ਜਿਹੜੇ ਵਿਦੇਸ਼ ਯਾਤਰਾ ਨਾ ਕਰੋ, ਹੋਰ ਤੁਸੀਂ ਜਿਹੜੇ ਘਰ ਦੇ ਵਿੱਚ ਖਾਣ ਵਾਲਾ ਤੇਲ ਹੈ ਉਹ ਵੀ ਘੱਟ ਵਰਤੋ, ਇਸ ਤੋਂ ਇਲਾਵਾ ਜਿਹੜੀ ਕਿਚਨ ਦੀ ਗੈਸ ਹੈ, ਪੈਟਰੋਲ ਹੈ, ਡੀਜ਼ਲ ਹੈ, ਉਹਦੇ ਤੇ ਵੀ ਬੱਚਾ ਨਾ ਕਰੋ, ਸਾਈਕਲਾਂ ਤੇ ਸਕੂਟਰਾਂ ਤੇ ਜਾਓ, ਘੱਟੋ ਘੱਟ ਤੇਲ ਵਰਤੋ, ਇਹ ਕਾਰ ਪੂਰੀ ਦਾ ਇਸਤੇਮਾਲ ਕਰੋ, ਲੋਕਲ ਬਸ ਦੀ ਇਸਤੇਮਾਲ ਕਰੋ।
0: ਜੇਕਰ
5: ਖੁਦ ਕੋਈ ਅਮਲ ਨਹੀਂ ਆ, ਆਪ ਵਿਦੇਸ਼ੀ ਦੌਰੇ ਤੇ ਚਲੇ ਗਏ ਨੇ ਤੇ ਜੇ ਪਿਛਲੇ 10-12 ਸਾਲਾਂ ਦਾ ਹਿਸਾਬ ਲਾਇਆ ਜੇ ਤੇ ਹਰ ਇੱਕ ਚੀਜ਼ ਜਿਹੜੀ ਹੈ ਉਹਦੀ ਕੀਮਤ ਦੁੱਗਣੀ ਹੋ ਚੁੱਕੀ ਹੈ, ਤੇਲ ਦੀ, ਗੈਸ ਦੀ, ਡੀਜ਼ਲ ਦੀ, ਸਾਰੀ ਚੀਜ਼ਾਂ ਦੀ, ਇੱਥੋਂ ਤੱਕ ਕਿ ਰੁਪਇਆ ਜਿਹੜਾ ਉਹਦੀ ਕੀਮਤ ਡਾਲਰ ਦੇ ਮੁਕਾਬਲੇ ਕਿੰਨੀ ਗਿਰ ਚੁੱਕੀ ਹੈ, ਉਹ 100 ਰੁਪਏ ਦੇ ਕਰੀਬ ਪਹੁੰਚ ਗਿਆ। ਇਸ ਪਾਸੇ ਤੇ ਕੋਈ ਧਿਆਨ ਨਹੀਂ ਹੈ ਤੇ ਆਪ ਵਿਦੇਸ਼ੀ ਦੌਰਿਆਂ ਤੇ ਹੁਣ 5 ਮੁਲਕਾਂ ਦੇ ਦੇਸ਼ ਦੇ ਦੌਰਿਆਂ ਤੇ ਤੁਰੇ ਨੇ ਤੇ ਕੋਈ ਅਮਲ ਨਹੀਂ। ਇਹ ਜਿਹੜਾ ਕੋਈ ਐਲਾਨ ਕਰ ਰਹੇ ਨੇ ਸਾਰੇ ਫੋਕੇ ਐਲਾਨ ਨੇ ਤੇ ਇਹਨਾਂ ਚ ਕੋਈ ਦਮ ਨਹੀਂ ਤੇ ਇੱਕ ਪਖੰਡ ਔਰ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈ ਮੇਰਾ ਨਵਾਂ ਕਹਿਣਾ ਚਾਹੁੰਦਾ।
0: ਜੀ ਬਿਲਕੁਲ ਸਹੀ ਜੀ। ਜੀ ਰਮੇਸ਼ ਜੀ
6: ਚਲੋ ਉਹ ਤੇ ਕਹਿੰਦੇ ਜੀ ਕਿ ਸਾਡੇ ਜਿਹੜੇ ਅੱਜ ਬੜੇ ਸਮਝੌਤੇ ਅਹਿਮ ਹੋਏ ਆ ਉਹਦੇ ਵਿੱਚ ਐਲ ਪੀ ਜੀ ਸਪਲਾਈ ਨੂੰ ਲੈ ਕੇ ਕਹਿੰਦੇ ਬੜਾ ਅਹਿਮ ਸਮਝੌਤਾ ਹੋ ਗਿਆ, ਹੋਰ ਬੜੇ ਕਹਿੰਦੇ ਸਮਝੌਤੇ ਹੋਏ ਆ, MOU ਅਸੀਂ ਸਾਈਨ ਕਰ ਦਿੱਤੇ ਆ। ਮੈਂ ਪਹਿਲਾਂ ਇਸ ਗੱਲ ਤੇ ਟਿੱਪਣੀ ਕਰ ਚੁੱਕਾ ਕਿ ਜਦੋਂ ਪ੍ਰਧਾਨ ਮੰਤਰੀ ਜੀ ਵਿਦੇਸ਼ ਦੌਰਿਆਂ ਤੇ ਜਾਂਦੇ ਆ ਵੈਸੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਬਾਰੇ ਇਹ ਗੱਲ ਵਾਹਵੇ ਮਸ਼ਹੂਰ ਹੋ ਚੁੱਕੀ ਹੈ ਕਿ ਉਹ ਦੇਸ਼ ਵਿੱਚ ਘੱਟ ਤੇ ਵਿਦੇਸ਼ਾਂ ਚ ਵੱਧ ਰਹਿੰਦੇ ਆ। ਅੱਜ ਜਿਹੜੇ ਹਾਲਾਤ ਹੈ ਮੈਨੂੰ ਲੱਗਦਾ ਕਿ ਜੇ ਤੇ ਹੁੰਦੀ ਕੋਈ ਸੰਸਾਰ ਵਿਆਪੀ ਕੋਈ ਸੰਗਠਨਾਂ ਦੀ ਬੈਠਕ ਜਿੱਥੇ ਕੁਛ ਮਹੱਤਵਪੂਰਨ ਫੈਸਲੇ ਲੈਣੇ ਸੀ, ਖਾਸ ਕਰਕੇ ਜਿਹੜੀ ਇਸ ਵੇਲੇ ਹਾਰਮਨ ਸਟੇਟ ਦੀ ਸਥਿਤੀ ਹੈ, ਜੰਗ ਦੀ ਸਥਿਤੀ ਹੈ ਜਾਂ ਸੰਸਾਰ ਵਿਆਪੀ ਹੋਰ ਚੀਜ਼ਾਂ, ਤੇ ਮੈਂ ਕਹਿਣਾ ਸੀ ਚੰਗੀ ਗੱਲ ਹੈ ਕਿ ਜਾਣਾ ਚਾਹੀਦਾ ਹੈ। ਪਰੰਤੂ ਜਿਸ ਹਿਸਾਬ ਦੇ ਨਾਲ ਅਸੀਂ ਜਦੋਂ ਚਿਤ ਕੀਤਾ ਜਹਾਜ਼ ਦਾ ਕਹਿਣਾ ਹੀ ਹੈ ਨਾ ਡਰਾਈਵਰ ਹੀ ਆ ਉਹਨਾਂ ਦੇ ਲਈ, ਤੇ ਅਸੀਂ ਕਹਿੰਦੇ ਪਾਇਲਟ ਕਿ ਚੱਲ ਭਾਈ ਮੋੜ ਲੈ ਇਹਨੂੰ, ਕਿਹੜੀ ਕਿਸੇ ਤੋਂ ਪ੍ਰਵਾਨਗੀ ਲੈਣੀ ਹੈ, ਉਹ ਆਪਣੇ ਆਪ ਚ ਮੈਂ ਸਮਝਦਾ ਕਿ ਮੰਦਭਾਗਾ ਅੱਜ ਦੇ ਸਮੇਂ। ਲੋਚਿਆਂ ਨੂੰ ਅਸੀਂ ਮਤਾਂ ਦਿੰਦੇ ਹਾਂ ਕਿ ਆਪਾਂ ਜੇ ਕਿਸੇ ਰਿਸ਼ਤੇਦਾਰ ਦੀ ਵਿਆਹ ਸ਼ਾਦੀ ਵੀ ਹੈ ਦੁਨੀਆਂ ਚ ਨਹੀਂ ਜਾਣਾ, ਰਸੋਈ ਵਿੱਚ ਅਸੀਂ ਕਹਿੰਦੇ ਕਿ ਭਾਈ ਤੁੜਕਾ ਲਾਉਣਾ ਤੇ ਬੜਾ ਤੇਲ ਘੱਟ ਪਾਉਣਾ, ਉੱਥੇ ਅਸੀਂ ਰਸੋਈ ਤੱਕ ਚਲੇ ਗਏ ਮਤਾਂ ਦੇਣ ਲਈ। ਆਪ ਅਸੀਂ ਜਾ ਰਹੇ 5 ਦੌਰਿਆਂ ਦੇ, ਜਦੋਂ ਹਾਲਾਤ ਇਹ ਹੈ ਕਿ ਤੁਹਾਡੇ ਉੱਤੇ ਘਰ ਆਪ ਆ ਕੇ ਪਰਾਹੁਣੇ ਬੈਠੇ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀ, ਸੋ ਇਸ ਕਰਕੇ ਬੜਾ ਅਜੀਬੋ ਗਰੀਬ ਵਰਤਾਰਾ ਹੈਗਾ ਆ। ਤੇ ਗੱਲ ਫਿਰ ਕਹਿਣੀ ਪਊਗੀ ਨਾ ਕਿ ਇਹ ਲੋਕ ਕਹਿੰਦੇ ਕੁਛ ਹੈ, ਕਹਿਣੀ ਤੇ ਕਥਨੀ ਚੰਦਰ ਹੈ, ਫਿਰ ਕਹਿਣਾ ਪਏਗਾ। ਬਾਕੀ ਬਾਕੀ ਵੱਖਰੀ ਰਾਏ ਜ਼ਰੂਰ ਹੋ ਸਕਦੀ ਹੈ, ਬਾਕੀ ਵੀ ਸਰੋਤੇ ਆਪਣਾ ਪੱਖ ਇਸ ਮਾਮਲੇ ਤੇ ਜ਼ਰੂਰ ਰੱਖਣ। ਮੈਂ ਤੇ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਪ੍ਰਧਾਨ ਮੰਤਰੀ ਜੀ ਨੂੰ ਕੁਝ ਸਮਾਂ ਪਰਹੇਜ਼ ਕਰ ਲੈਣਾ ਚਾਹੀਦਾ ਸੀ, ਜਿਹੜੇ ਉਵੇਂ ਹੀ ਦੌਰੇ ਆਏ। ਹਾਂ, ਕੋਈ ਸੰਸਾਰ ਵਿਆਪੀ ਵਿਸ਼ੇਸ਼ ਬੈਠਕ ਹੁੰਦੀ ਕਿਸੇ ਵਿਸ਼ੇਸ਼ ਮੁੱਦੇ ਤੇ ਤੇ ਫਿਰ ਕੋਈ ਗੱਲ ਹੋਰ ਸੀ, ਇਹ ਤੇ ਐਵੇਂ ਹੀ ਇੱਕ ਦੌਰਾ ਆ। ਤੇ ਜਿਹੜੀਆਂ ਹੁਣ ਇਸ ਵੇਲੇ ਤਸਵੀਰਾਂ, ਜਿਹੜਾ ਭਾਰਤ ਦਾ ਇੱਕ ਵਿਸ਼ੇਸ਼ ਮੀਡੀਆ ਵੱਡੇ ਪੱਧਰ ਤੇ ਬੱਲੇ ਬੱਲੇ ਕਰਾ ਰਿਹਾ ਜੀ ਕਿ ਜਦੋਂ ਸੰਸਾਰ ਵਿਆਪੀ ਹਾਲਾਤ ਇਹੋ ਜਿਹੇ ਹੋਣ ਤੇ ਪ੍ਰਧਾਨ ਮੰਤਰੀ ਨੇ ਕੀਤੇ ਵਿਸ਼ੇਸ਼ ਸਮਝੌਤੇ, ਬਸ ਆਹ ਕੁਛ ਹੀ ਜਿਹੜਾ ਕੰਨਾਂ ਚ ਪੈ ਰਿਹਾ ਇਸ ਵੇਲੇ।
0: ਜੀ ਰਮੇਸ਼ ਜੀ, ਤੇ ਜੀ ਅਗਲੀ ਕਾਲ ਹੈ ਜੀ, ਗੁਰਨਾਮ ਜੀ ਸਵਾਗਤ ਹੈ ਜੀ। ਜੀ ਜੀ ਠੀਕ ਹੈ ਜੀ, ਤੇ ਚਲੋ ਅਗਲੀ ਕਾਲ ਵੱਲ ਅਸੀਂ ਵਧਾਂਗੇ ਜੀ। ਜਗਦੀਪ ਜੀ, ਜੀ ਸਵਾਗਤ ਹੈ। ਜੀ ਸਰ, ਤੁਸੀਂ ਆਨ ਏਅਰ ਹੋ ਜੀ, ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਬੇਟੇ।
0: ਜੀ ਜੀ ਅੰਕਲ ਜੀ, ਜੀ ਸਤਿ ਸ੍ਰੀ ਅਕਾਲ।
7: ਹਾਂ ਹਾਂ, ਮੈਂ ਜੀ ਗੱਲ ਕਰਨਾ ਚਾਹੁੰਦਾ
0: ਜੀ
7: ਵੀ ਪਹਿਲਾਂ ਜਦੋਂ ਇਹ ਪ੍ਰਧਾਨ ਮੰਤਰੀ ਆਪਣੇ ਇੰਨੇ ਆਏ ਆ, ਮਨਮੋਹਨ ਸਿੰਘ ਉਹਨਾਂ ਵੇਲੇ ਤੱਕ, ਮੇਰੀ ਤਕਰੀਬਨ ਉਮਰ 80 ਸਾਲ ਦੀ ਆ, ਮੈਂ ਅੱਜ ਤੱਕ ਕੋਈ ਪ੍ਰਧਾਨ ਮੰਤਰੀ ਨਹੀਂ ਸੀ ਦੇਖਿਆ ਜਿਹੜਾ ਕਿ ਅੰਦਰੇ ਕਦੇ ਮਿਊਨਸੀਪਲ ਚੋਣਾਂ ਦੇ ਵਿੱਚ, ਕਦੇ ਕਿਸੇ ਚੋਣਾਂ ਦੇ ਵਿੱਚ, ਕਦੇ ਕਿਸੇ ਚੋਣਾਂ ਦੇ ਵਿੱਚ, ਅੱਜ ਤੱਕ ਕੋਈ ਕਾਨਫਰੰਸ ਇਹਨਾਂ ਨੇ ਨੀ ਕੀਤੀ ਪੱਤਰਕਾਰਾਂ ਦੇ ਨਾਲ। ਮਨਮੋਹਨ ਸਿੰਘ ਨੂੰ ਜਦੋਂ ਕੋਲਾ ਘੁਟਾਲਾ ਹੋਇਆ ਸੀਗਾ, ਉਹਨਾਂ ਨੂੰ ਇਹ ਪੁੱਛਿਆ ਗਿਆ ਸੀਗਾ ਬਈ ਤੁਸੀਂ ਆ ਕੇ ਲੋਕ ਸਭਾ ਦੇ ਵਿੱਚ ਆ ਕੇ ਇਹਨਾਂ ਨੂੰ ਸਾਨੂੰ ਬਿਆਨ ਦੇਣੇ, ਭਾਜਪਾ ਵਾਲੇ ਕਹਿੰਦੇ ਸੀਗੇ। ਉਹਨਾਂ ਨੇ ਅਖੀਰ ਨੂੰ ਆ ਕੇ ਸਾਰਿਆਂ ਨੇ ਸੈਟਿਸਫੈਕਸ਼ਨ ਕਰਾ ਦਿੱਤੀ ਸੀਗੀ, ਔਰ ਉਹਨਾਂ ਨੇ ਆ ਕੇ ਉੱਥੇ ਇਹਨਾਂ ਨੂੰ ਸਾਰਾ ਕੁਛ ਚੁੱਪ ਕਰਾ ਸੀ। ਅੱਜ ਤੱਕ ਇਸ ਪ੍ਰਧਾਨ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਰਹੀ ਇਹਨਾਂ ਦੀ ਆਹ ਗੱਲ ਜਿਹੜਾ ਹੁਣ ਐਸ ਆਈ ਆਰ ਕਰਾਉਂਦੇ ਆ, ਉਹਨੇ ਕਹਿੰਦੇ ਐਸ ਆਈ ਆਰ ਕਰਕੇ ਆਏ, ਵੋਟਾਂ ਕੱਟੀਆਂ ਗਈਆਂ। 35 ਲੱਖ ਵੋਟ ਕੱਟਣ ਵਾਸਤੇ ਉਹਨਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਸੀਗੀਆਂ ਬੰਗਾਲ ਵਾਲਿਆਂ ਨੇ, ਉਹ ਜਦੋਂ ਸੁਪਰੀਮ ਕੋਰਟ ਵੀ ਚਲੇ ਗਏ, ਉਹਨਾਂ ਨੂੰ ਕਹਿੰਦੇ ਅਗਲੇ ਸਾਲ ਵੋਟਾਂ ਪਾ ਲਿਓ। ਇਹੀ ਕੁਛ ਪੰਜਾਬ ਚ ਹੋਣਾ, ਇਹਨਾਂ ਨੇ ਵੋਟਾਂ ਕੱਟ ਦੇਣੀਆਂ ਨੇ, ਫਿਰ ਜਿਹੜੀ ਡੇਟ ਨੂੰ ਇਹਨਾਂ ਨੇ ਕਹਿਣਾ ਸਾਡੀ ਲਿਸਟ ਪੂਰੀ ਹੋ ਗਈ, ਉਦੋਂ ਬਾਅਦ ਇਹਨਾਂ ਨੇ ਲਿਸਟ ਲੁਸਟ ਨਹੀਂ ਦੇਖਣੀ, ਇਹਨਾਂ ਨੇ ਇਲੈਕਸ਼ਨ ਦਾ ਐਲਾਨ ਕਰ ਦੇਣਾ। ਉਹ ਵੋਟਾਂ ਮੁੜ ਕੇ ਬਣਨੀਆਂ ਹੀ ਨਹੀਂ, ਚਾਹੇ ਜਿੰਨੇ ਪਰਸੈਂਟ ਮਰਜ਼ੀ ਕੱਟ ਲੈਣ। ਉਹ ਕਹਿੰਦੇ ਆ ਨਾ, ਕਹਿੰਦੇ ਕੋਈ ਬੰਦਾ ਬਾਲ ਕਟਾਉਣ ਗਿਆ ਸੀਗਾ, ਕਹਿੰਦਾ ਉਹ ਕਹਿੰਦੇ ਵੀ ਤੇਰੇ ਬਾਲ ਕਿੱਡੇ ਕਿੱਡੇ, ਕਿਆ ਕਹਿੰਦਾ ਜਜਮਾਨ ਜੀ ਸਾਡੇ ਸਾਹਮਣੇ ਆ ਜਾਣੇ ਆ, ਆਹ ਹੁਣ ਪਤਾ ਲੱਗ ਜਾਣਾ। ਉਹੀ ਕੰਮ ਇੱਥੇ ਹੋਣਾ ਜਿਹੜਾ ਕੁਛ ਬੰਗਾਲ ਦੇ ਵਿੱਚ ਹੋਇਆ। ਬਸ ਇਹੀ ਮੇਰੀ ਬੇਨਤੀ ਹੈ ਜੀ, ਤੁਸੀਂ ਸਾਨੂੰ ਜਵਾਬ ਦੇ ਦਿਓ, ਸੁਣਦਾ। ਥੈਂਕ ਯੂ,
0: ਸ਼ੁਕਰੀਆ ਜੀ ਤੁਸੀਂ ਅੰਕਲ ਜੀ ਕਾਲ ਕੀਤੀ। ਜੀ ਰਮੇਸ਼ ਜੀ,
6: ਦੇਖੋ ਖਦਸ਼ੇ ਤੇ ਹੈਗੇ ਨੇ ਕਿ ਐਸ ਆਈ ਆਰ ਦੇ ਵਿੱਚ ਕਈ ਉਹਨਾਂ ਨਾਲ ਵੀ ਬੇਇਨਸਾਫੀ ਹੋ ਗਈ, ਜਿਹਨਾਂ ਜਿਹੜੇ ਬਕਾਇਦਾ ਇੱਥੇ ਜੂੰਦੇ ਜਾਗਦੇ ਸੀ, ਵੋਟ ਉਹ ਡਿਜ਼ਰਵ ਕਰਦੇ ਸੀ, ਉਹਨਾਂ ਦੀ ਐਵੇਂ ਕੱਟੀਆਂ ਗਈਆਂ। ਇੱਦਾਂ ਦੀਆਂ ਕੁਝ ਇੱਕ ਉਦਾਹਰਨਾਂ ਬੀਤੇ ਸਮੇਂ 'ਚ ਵੱਖ ਵੱਖ ਉਹਨਾਂ ਸੂਬਿਆਂ 'ਚੋਂ ਸਾਹਮਣੇ ਆਈਆਂ, ਜਿਹਨਾਂ ਸੂਬਿਆਂ 'ਚ ਐਸ ਆਈ ਟਾਵੀ ਟਮ ਸਿਆਸੀ ਪਾਰਟੀਆਂ ਦਾ ਵਿਰੋਧ ਤੇ ਵੱਡੇ ਪੱਧਰ ਤੇ, ਖਾਸ ਕਰਕੇ ਕਾਂਗਰਸ ਦਾ ਜਾਂ ਹੋਰ ਜਿਵੇਂ ਤ੍ਰਿਮੂਲ ਕਾਂਗਰਸ ਹੈ, ਹੋਰ ਵੀ ਹੈ, ਖਦਸ਼ੇ ਨੇ ਸਰੋਤੇ। ਉਹ ਇਹਦੇ ਵਿੱਚ ਅਸੀਂ ਜੇ ਤੇ ਚੋਣ ਕਮਿਸ਼ਨ ਦੀ ਗੱਲ ਕਰੀਏ, ਭਾਰਤ ਦੀ ਸੰਵਿਧਾਨਿਕ ਬਾਡੀ ਹੈ, ਸੰਵਿਧਾਨਿਕ ਬਾਡੀ ਤੇ ਅਸੀਂ ਵੈਸੇ ਨਹੀਂ ਸ਼ੱਕ ਕਰਦੇ ਕਿਉਂਕਿ ਅਸੀਂ ਉਹਨੂੰ ਭਾਰਤ ਦੇ ਸਿਸਟਮ ਦਾ ਇੱਕ ਅਹਿਮ ਅੰਗ ਮੰਨਦੇ ਹਾਂ ਜਿਸਨੇ ਸਿਸਟਮ ਕ੍ਰੀਏਟ ਕਰਨਾ ਚਲਾਉਣਾ। ਪਰੰਤੂ ਹਾਂ, ਜੇ ਤੁਸੀਂ ਚਰਚਾ ਛੇੜੀ ਹੈ ਤਾਂ ਮੈਂ ਸਰੋਤਿਆਂ ਦੇ ਕੰਨਾਂ ਚ ਕੱਲ੍ਹ ਵਾਲੀ ਉਹ ਟਿੱਪਣੀ ਸੁਪਰੀਮ ਕੋਰਟ ਦੀ ਜ਼ਰੂਰ ਪਾਉਣੀ ਹੈ, ਕਿਉਂਕਿ ਅਸੀਂ ਤੇ ਚੋਣ ਕਮਿਸ਼ਨ ਨੂੰ ਮੰਨਦੇ ਹਾਂ ਸੰਵਿਧਾਨਿਕ ਦੀ ਬਹੁਤ ਵੱਡੀ ਸ਼ਾਖਾ ਸੰਵਿਧਾਨ ਦੀ। ਪਰੰਤੂ ਭਾਰਤ ਦੇ ਸੁਪਰੀਮ ਕੋਰਟ ਨੇ ਰੁਪਿੰਦਰ ਜੀ ਇੱਕ ਬੜੀ ਵੱਡੀ ਟਿੱਪਣੀ ਕੀਤੀ ਜਿਸ ਤੋਂ ਸਰੋਤਿਆਂ ਨੂੰ ਕਾਫੀ ਉਹਨਾਂ ਦਾ ਜਵਾਬ ਮਿਲ ਜਾਣਾ। ਉਹ ਕਹਿੰਦੇ ਜੀ ਕਿ ਜਿਹੜੀ ਤੁਸੀਂ ਜਿਹਨੂੰ ਆਪਾਂ ਚੋਣ ਕਮਿਸ਼ਨ ਦੀ ਜਦੋਂ ਨਿਯੁਕਤੀ ਕਰਦੇ ਮੁੱਖ ਚੋਣ ਆਯੋਗ ਜਾਂ ਮੁੱਖ ਚੋਣ ਕਮਿਸ਼ਨ ਦੀ, ਉਹਦੇ ਵਿੱਚ ਤੁਸੀਂ ਵਿਰੋਧੀ ਧਿਰ ਦੇ ਆਗੂ ਨੂੰ ਵੀ ਕਮੇਟੀ ਦਾ ਮੈਂਬਰ ਰੱਖਿਆ, ਜਦੋਂ ਉਹਦੀ ਗੱਲ ਮੰਨਣੀ ਨਹੀਂ ਤੇ ਫਿਰ ਰੱਖਣ ਦਾ ਕਹਿੰਦੇ ਕੀ ਫਾਇਦਾ। ਬੜੀ ਵੱਡੀ ਟਿੱਪਣੀ ਹੈ ਭਾਰਤ ਦੇ ਸੁਪਰੀਮ ਕੋਰਟ ਦੀ। ਅਸਲ ਵਿੱਚ ਉਹ ਕਿਉਂ ਕੀਤੀ ਹੈ, ਇੱਕ ਸਮਾਂ ਸੀ ਜਦੋਂ ਚੋਣ ਕਮਿਸ਼ਨ ਦੀ ਚੋਣ ਚਾਰ ਲੋਕ ਕਰਦੇ ਸੀ, ਚਾਰ ਲੋਕਾਂ ਚ ਇੱਕ ਪ੍ਰਧਾਨ ਮੰਤਰੀ ਹੁੰਦਾ ਸੀ, ਇੱਕ ਕੇਂਦਰੀ ਵਜ਼ੀਰ ਹੁੰਦਾ ਸੀ, ਬਾਕੀ ਦੋ ਸਰਕਾਰ ਦੇ ਨੁਮਾਇੰਦੇ, ਇੱਕ ਵਿਰੋਧੀ ਧਿਰ ਦਾ ਆਗੂ ਹੁੰਦਾ ਸੀ, ਇੱਕ ਚੀਫ ਜਸਟਿਸ ਆਫ ਇੰਡੀਆ ਹੁੰਦਾ ਸੀ, ਚਾਰ ਜਣੇ ਤੈਅ ਕਰਦੇ ਸੀ। ਹੁਣ ਤਿੰਨ ਜਣੇ ਤੈਅ ਕਰਦੇ ਆ, ਪ੍ਰਧਾਨ ਮੰਤਰੀ, ਕੇਂਦਰ ਦਾ ਵਜ਼ੀਰ ਤੇ ਇੱਕ ਵਿਰੋਧੀ ਧਿਰ ਦਾ ਆਗੂ, ਬਾਕੀ ਦੋ ਜਣੇ ਇੱਕ ਪਾਸੇ ਹੁੰਦੇ, ਇੱਕ ਜਣਾ ਇੱਕ ਪਾਸੇ ਹੈ, ਉਹਨੂੰ ਤੇ ਪੁੱਛਦੇ ਵੀ ਨਹੀਂ। ਰਾਹੁਲ ਗਾਂਧੀ ਤੇ ਕਈ ਵਾਰੀ ਇਹ ਗੱਲ ਕਹਿ ਚੁੱਕੇ ਕਿ ਮੈਨੂੰ ਤੇ ਪੁੱਛਦੇ ਵੀ ਨਹੀਂ, ਫਾਰਮੈਲਿਟੀ ਕੇਵਲ ਮੀਟਿੰਗ ਚ ਕਈ ਵਾਰੀ ਜ਼ਰੂਰ ਬੁਲਾ ਲੈਂਦੇ ਆ। ਸੋ ਇਸ ਕਰਕੇ ਜਿਹੜੀ ਇਹ ਸੁਪਰੀਮ ਕੋਰਟ ਦੀ ਟਿੱਪਣੀਆਂ ਚੋਣ ਕਮਿਸ਼ਨ ਬਾਰੇ ਕਿ ਚੋਣ ਕਮਿਸ਼ਨ ਦੀ ਚੋਣ ਬੀਤੇ ਸਮੇਂ ਚ ਕਿਵੇਂ ਹੋਈ ਹੈ, ਇਹ ਚ ਕਾਫੀ ਕੁਛ ਕਲੀਅਰ ਹੋ ਜਾਂਦਾ। ਉਵੇਂ ਸਰੋਤਿਓ ਇਹ ਖਦਸ਼ੇ ਹੈ ਉਹ ਭਾਰਤੀ ਇੱਕ ਸੰਵਿਧਾਨਿਕ ਢਾਂਚੇ ਦਾ ਇੱਕ ਵਿਸ਼ੇਸ਼ ਅੰਗ ਹੈ ਚੋਣ ਕਮਿਸ਼ਨ। ਅਸੀਂ ਉਮੀਦ ਆਸ ਕਰਦੇ ਹਾਂ ਕਿ ਜੋ ਉਹ ਕਹਿੰਦਾ ਕਿ ਇਹ ਕੇਵਲ ਤੇ ਕੇਵਲ ਇੱਕ ਵਿਸ਼ੇਸ਼ ਸੋਧ ਪ੍ਰਣਾਲੀ ਹੈ ਤੇ ਉਹ ਚ ਕੇਵਲ ਸੋਧਾਂ ਹੋਣੀਆਂ ਜਿਹਨਾਂ ਦੀ ਮੌਤ ਹੋ ਗਈ ਜਾਂ ਵਾਕਿਆ ਉਹ ਸ਼ਿਫਟ ਹੋ ਗਏ ਇੱਥੋਂ ਜਾਂ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਗੈਰ ਹਾਜ਼ਰ ਹੈ, ਉਹੀਓ ਕੱਟੇ ਜਾਣੇ ਆ, ਸਾਰੇ ਨਹੀਂ ਕੱਟੇ ਜਾਣੇ। ਕਹਿੰਦਾ ਚੋਣ ਕਮਿਸ਼ਨ ਇਹੀ ਹੈ, ਬਾਕੀ ਕੀ ਸੱਚ ਕੀ ਝੂਠ ਆ। ਦੂਜਿਆਂ ਸੂਬਿਆਂ ਦੀ ਅਸੀਂ ਕਹਾਣੀਆਂ ਬਥੇਰੀਆਂ ਸੁਣੀਆਂ, ਆਹ ਸੂਬੇ ਦੀ ਕਹਾਣੀ ਕੀ ਹੈ, ਉਹ ਜਿਹੜੀ ਹੈ 1 ਅਕਤੂਬਰ ਨੂੰ ਜਦੋਂ ਫਾਈਨਲ ਸੂਚੀ ਛਪਣੀ ਹੈ ਉਦੋਂ ਪਤਾ ਲੱਗਣੀ ਹੈ, ਜਾਂ ਇੰਜ ਕਹੀਏ ਕਿ ਅਗਸਤ ਮਹੀਨੇ ਵਿੱਚ ਜਦੋਂ ਲਗਭਗ ਜਿਹੜੀ ਡਰਾਫਟ ਹੋ ਜਾਣੀ ਹੈ, ਸੂਚੀ ਖਰੜਾ ਤਿਆਰ ਹੋ ਜਾਣਾ, ਉਹਦੇ ਵਿੱਚ ਕਲੀਅਰ ਹੋਣੀ ਹੈ, ਫਿਰ ਉਦੋਂ ਨੂੰ ਚਰਚਾ ਇੱਥੇ ਕਰਾਂਗੇ ਕੀ ਕੁਛ ਪੰਜਾਬ 'ਚ ਹੋਇਆ।
0: ਜੀ ਰਮੇਸ਼ ਜੀ, ਤੇ ਜੀ ਅਗਲੀ ਕਾਲ ਤੋਂ ਪਹਿਲਾਂ ਜੀ ਮੈਂ ਜ਼ਿਕਰ ਜੋ ਹੈ ਟੈਰਿਕਸ ਕੰਕਰੀਟ ਸਰਵਿਸਿਜ਼ ਦਾ ਬਿਲਕੁਲ ਕਰ ਦੇਵਾਂ ਜੀ। ਕੰਕਰੀਟ ਦਾ ਕੰਮ ਹੋਵੇ ਘਰੇ ਤੇ ਫਿਰ ਨੰਬਰ ਜੋ ਹੈ ਟੈਰਿਕਸ ਕੰਕਰੀਟ ਸਰਵਿਸਿਜ਼ ਦਾ ਬਿਲਕੁਲ ਨੋਟ ਕਰਨਾ ਬਣਦਾ, ਨੰਬਰ 647-526-2372 647-526-2372 ਤੁਸੀਂ ਨੋਟ ਕਰ ਲਓ। ਕੁਲਵਿੰਦਰ ਧਾਲੀਵਾਲ ਜੀ ਨੂੰ ਕਾਲ ਕਰਕੇ ਪੰਜਾਬੀ ਲਹਿਰਾ ਰੇਡੀਓ ਦਾ ਹਵਾਲਾ ਤੁਸੀਂ ਜ਼ਰੂਰ ਦਿਓ। ਗੱਲ ਬੇਸਮੈਂਟ ਲੀਕੇਜ ਰਿਪੇਅਰਿੰਗ ਦੀ ਹੈ, ਗੱਲ ਡਰਾਈਵੇ ਪੈਟੀਓ ਨਵੇਂ ਤਿਆਰ ਕਰਵਾਉਣ ਦੀ ਹੈ। ਬਖੂਬੀ ਆਪਣਾ ਕੰਮ ਕਰਦੇ ਨੇ, ਸਮੇਂ ਸਿਰ ਕੰਮ ਕਰਦੇ ਨੇ। ਨੰਬਰ 647-526-2372 ਜੀ ਟੈਰਿਕਸ ਕੰਕਰੀਟ ਸਰਵਿਸਿਜ਼ ਦੇ ਲਈ। ਤੇ ਸਾਡੇ ਨਾਲ ਅਗਲੀ ਕਾਲ ਹੈ ਜੀ। ਗਗਨ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
8: ਹਾਂਜੀ ਰੁਪਿੰਦਰ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਰ
8: ਰਮੇਸ਼ ਜੀ, ਅੱਜ ਥੋੜੀ ਜਿਹੀ ਗੱਲ ਕਰਦੇ ਆ। ਮਹੀਨੇ ਪਹਿਲਾਂ AI ਇੰਪੈਕਟ ਸਮਿਟ ਹੋਇਆ ਸੀ 2026 ਭਾਰਤ ਵਿੱਚ ਨਿਊ ਦਿੱਲੀ ਚ। ਉੱਥੇ ਚਲੋ ਜ਼ਿਆਦਾਤਰ ਸੁਰਖੀਆਂ ਚ ਨੈਗੇਟਿਵ ਚੀਜ਼ ਹੋਈ ਸੀ। ਇੱਕ ਬੱਚਾ ਨਾਮ ਉਹਦਾ ਰਣਵੀਰ ਸਚਦੇਵ ਹੈ, 2017 ਤੇ ਉਹਦੀ ਉੱਥੇ ਸਭ ਤੋਂ ਵੱਡੀ ਅਚੀਵਮੈਂਟ ਇਹ ਰਹੀ ਸੀ ਕਿ ਉਹ ਯੰਗੈਸਟ ਕੀ ਨੋਟ ਸਪੀਕਰ ਬਣਿਆ ਸੀ। ਸਪੀਕਰ ਵੀ ਜਿਹੜਾ ਬੋਲਦੇ ਨੇ ਉੱਥੇ AI ਦੇ ਉੱਤੇ
0: ਜੀ,
8: 12 ਚ ਜਨਮ ਹੋਇਆ ਤੇ ਉਹਨੇ ਕੋਡਿੰਗ ਸਿੱਖਣੀ ਸ਼ੁਰੂ ਕਰਤੀ ਰਮੇਸ਼ ਜੀ 3 ਤੋਂ 4 ਸਾਲ ਦਾ। ਜਦੋਂ ਸੋਫਟਵੇਅਰ ਬਣਦੇ ਨੇ, ਚਾਹੇ ਉਹ ਐਪਲ ਦੇ ਨੇ, ਚਾਹੇ ਉਹ ਹੋਰ ਕੰਪਿਊਟਰ ਚਲਾਉਣ ਦੇ ਨੇ, ਹੋਰ AI ਦੇ ਵਿੱਚ ਜੋ ਵੀ ਸੋਫਟਵੇਅਰ ਯੂਜ਼ ਹੁੰਦੇ ਨੇ ਉਹਨਾਂ ਦੀ ਕੋਡਿੰਗ ਹੁੰਦੀ ਆ। ਤੇ ਉਸ ਤੋਂ ਪਹਿਲਾਂ ਦੇ ਉਹਦੇ ਅਚੀਵਮੈਂਟ, ਇੱਕ ਟਾਕਿੰਗ ਪਲੇਟਫਾਰਮ ਹੈ ਉੱਥੇ ਲੋਕ ਮੋਟੀਵੇਸ਼ਨਲ ਸਪੀਚ ਔਰ ਹੋਰ ਬਹੁਤ ਤਰ੍ਹਾਂ ਦੀਆਂ ਸਪੀਚਸ ਕਰਦੇ ਨੇ। 6 ਸਾਲ ਐਡੈਕਸ ਤੇ ਸਪੀਕਰ ਬਣ ਗਿਆ ਸੀ, ਏਸ਼ੀਆ ਦਾ ਯੰਗੈਸਟ ਸਪੀਕਰ ਸੀਗਾ ਉਹ। 6 ਸਾਲ ਦੀ ਉਮਰ ਦੇ ਵਿੱਚ ਪਟਰ ਜਨਰਲ ਅਸੈਂਬਲੀ ਦੇ ਵਿੱਚ ਗਿਆ, ਉੱਥੇ ਉਹਨੇ ਸਪੀਚ ਦਿੱਤੀ ਤੇ ਯੰਗੈਸਟ ਪਾਰਟੀਸਪੇਸ਼ਨ ਬਣਿਆ ਉੱਥੇ। ਤੇ ਉਹ ਆਪਣੇ ਆਪ ਨੂੰ ਰਮੇਸ਼ ਜੀ ਟੈਕਨੋਲੋਜਿਸਟ, ਇੰਟਰਨੈਸ਼ਨਲ ਸਪੀਕਰ ਤੇ ਗਲੋਬਲ ਆਥਰ ਦੱਸਦਾ। ਜਿਹੜੇ ਸੋਚ ਰਿਹਾ ਕਿ ਮੈਂ ਇੰਡੀਆ ਦੀ GDP ਦੇ ਵਿੱਚ ਕਿੱਦਾਂ ਕੰਟਰੀਬਿਊਟ ਕਰ ਸਕਦਾ ਤੇ AI ਦੇ ਵਿੱਚ ਕਿੱਦਾਂ ਕੰਟਰੀਬਿਊਟ ਕਰ ਸਕਦਾ। ਤੇ ਉਹ ਕਹਿੰਦਾ ਇੰਡੀਅਨ ਫਿਲੋਸਫੀ ਨੂੰ ਜਿਹੜੀ ਮਾਡਰਨ ਡੇ ਟੈਕਨੋਲੋਜੀ ਹੈ ਉਹਦੇ ਨਾਲ ਮੈਂ ਜਿਹੜੀ ਜੋੜਨਾ ਤਾਂ ਕਿ ਜਿਹੜੇ ਆਉਣ ਵਾਲੇ ਜਨਰੇਸ਼ਨ ਹੈ ਉਹਨਾਂ ਲਈ AI ਬਹੁਤ ਸੌਖੀ ਹੋ ਜਾਏ ਪੜ੍ਹਨੀ। ਐਪਲ ਦਾ ਜਿਹੜਾ CEO ਹੈ ਟਿਮ ਕੁੱਕ ਦਿੱਲੀ ਆਇਆ, ਉਹ ਮਿਲਿਆ, ਉਹ ਬੜਾ ਪ੍ਰਭਾਵਿਤ ਹੋਇਆ ਉੱਥੋਂ। ਸੁੰਦਰ ਪਿਚਾਈ ਗੂਗਲ ਦਾ CEO, ਸੈਮ ਆਲਟਮੈਨ ਜਿਹੜਾ AI ਦਾ CEO ਹੈ, ਤੇ ਇਹ ਸਾਰੇ ਬੱਚੇ ਨੂੰ ਮਿਲ ਚੁੱਕੇ ਆ ਜਾਂ ਬੱਚਾ ਉਹਨਾਂ ਨੂੰ ਮਿਲ ਚੁੱਕਿਆ, ਸਾਰੇ ਪ੍ਰਭਾਵਿਤ ਹੋਏ। ਔਰ NASA ਦੇ ਵੈਬਸਾਈਟ ਤੇ ਉਹਨੂੰ ਰਿਕੋਗਨੀਸ਼ਨ ਮਿਲ ਚੁੱਕੀ ਹੈ, ਜਿਹਦਾ ਉਹਨੇ ਕੀ ਕੀਤਾ ਸੀ, ਇੱਕ ਪਲੈਨਟ ਸ਼ਿਪ ਸੀ ਉਹਦਾ ਪ੍ਰੋਟੋਟਾਈਪ ਤਿਆਰ ਕੀਤਾ ਸੀ। ਸੋ ਕਹਿਣ ਤੋਂ ਭਾਵ ਸਾਡੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇੱਦਾਂ ਦੇ ਬੱਚੇ ਵੀ ਹੈਗੇ ਨੇ ਕਿ ਜਿਹੜੇ ਬਚਪਨ ਤੋਂ ਹੀ ਇੰਨੇ ਇੰਟੈਲੀਜੈਂਟ ਨੇ, ਇੰਨੇ ਸਮਾਰਟ ਨੇ, ਔਰ ਉਹ ਆਉਣ ਵਾਲੇ ਭਵਿੱਖ ਨੂੰ ਤੈਅ ਕਰਨਗੇ ਭਾਰਤ ਦੇ ਨੂੰ ਔਰ ਦੁਨੀਆਂ ਦੇ ਨੂੰ। ਸੋ ਏਦਾਂ ਦੀ ਰਮੇਸ਼ ਜੀ ਤੁਹਾਨੂੰ ਬੇਨਤੀ ਮੈਂ ਹਮੇਸ਼ਾ ਕਰਦਾ ਹੁੰਦਾ, ਕੁਛ ਪੋਜ਼ਿਟਿਵ ਚੀਜ਼ਾਂ ਸ਼ੇਅਰ ਕਰਦੇ ਰਿਹਾ ਕਰੋ ਕਿਤੋਂ ਲੱਭ ਲੁੱਭ ਕੇ। ਤੇ ਬਹੁਤ ਧੰਨਵਾਦ ਰਵਿੰਦਰ ਜੀ ਤੁਹਾਡਾ ਸਮਾਂ ਦੇਣ ਲਈ।
0: ਬਹੁਤ ਬਹੁਤ ਸ਼ੁਕਰੀਆ ਗਗਨ ਜੀ ਤੁਹਾਡਾ ਵੀ, ਕਿਉਂਕਿ ਗੱਲ ਅਸੀਂ ਹਮੇਸ਼ਾ ਸਿਆਸਤ ਦੀ ਹੀ ਕਰਦੇ ਹਾਂ, ਪਰ ਇਹ ਜੋ ਬੱਚੇ ਜੋ ਕੁਛ ਐਕਸਟਰਾ ਆਰਡਨਰੀ ਰਮੇਸ਼ ਜੀ ਬੱਚੇ ਹੁੰਦੇ ਨੇ ਜੋ ਸਾਨੂੰ ਵੀ ਜੋ ਹੈ ਸੋਚਾਂ 'ਚ ਪਾ ਦਿੰਦੇ ਨੇ ਕਿ ਇਸ ਉਮਰ ਦੇ ਵਿੱਚ ਵੀ AI ਦੀਆਂ ਗੱਲਾਂ ਵੀ ਹੋ ਸਕਦੀਆਂ ਨੇ। ਜੀ ਤੁਸੀਂ ਇਸ ਬਾਰੇ ਕੁਛ ਕਹਿਣਾ ਚਾਹੋ?
6: ਮੈਂ ਤੇ ਜੀ ਪ੍ਰੇਜ਼ ਹੀ ਕਰ ਸਕਦਾ
0: ਜੀ,
6: ਮੈਂ ਤੇ ਉਸ ਬੱਚੇ ਦਾ, ਉਸ ਨੌਜਵਾਨ ਦਾ ਜਿਹੜਾ ਛੋਟੀ ਉਮਰੇ ਵੱਡੀਆਂ ਉਪਲਬਧੀਆਂ, ਚਾਹੇ ਹੋ ਸਕਦਾ ਕਿ ਸੰਸਾਰ ਦੇ ਵਿੱਚ AI ਦੇ ਨਾਲ ਬਹੁਤ ਸਾਰੇ ਲੋਕਾਂ ਦੀ ਸਹਿਮਤੀ ਨਾ ਹੋਵੇ ਜਾਂ ਉਹਦੇ ਵਿੱਚ ਵੱਖਰੇ ਢੰਗ ਦੇ ਸੁਝਾਅ ਹੋਣ, ਪਰੰਤੂ ਉਹਦੇ ਵਿੱਚ ਜਾ ਕੇ ਵੜ ਕੇ ਉਸ ਵੇਲੇ ਜਦੋਂ AI ਅਜਿਹੇ ਪੁੰਗਰ ਰਹੀ ਹੋਵੇ, ਖੋਜਾਂ ਕਰਨੀਆਂ ਤੇ ਉਹਦੇ ਉੱਪਰ ਕੁਛ ਟਿੱਪਣੀਆਂ ਕਰਨੀਆਂ, ਲੈਕਚਰ ਦੇਣੇ, ਇਹ ਬਹੁਤ ਵੱਡਾ ਇੱਕ ਸ਼ਲਾਘਾ ਜੋ ਕਦਮ ਹੈ। ਔਰ ਮੈਂ ਇਹੋ ਜਿਹੇ ਨੌਜਵਾਨ, ਇਹੋ ਜਿਹੇ ਬੱਚਿਆਂ ਨੂੰ ਜਿਹੜਾ ਸਲੂਟ ਕਰਦਾ
0: ਜੀ। ਬਿਲਕੁਲ ਸਹੀ ਜੀ। ਤੇ ਜੀ ਅਗਲੀ ਕਾਲ ਤੋਂ ਪਹਿਲਾਂ ਜੀ ਅਸੀਂ ਗੱਲ ਮੋਨਾ ਜੀ ਦੇ ਨਾਲ ਫਿਰ ਤੋਂ ਤੋਰਾਂਗੇ। ਮੋਨਾ ਜੀ ਮੁੜ ਸਵਾਗਤ ਹੈ ਜੀ।
9: ਥੈਂਕ ਯੂ ਸੋ ਮਚ ਰੁਪਿੰਦਰ ਜੀ।
0: ਮੋਨਾ ਜੀ, ਲਾਈਫ ਤੇ ਕ੍ਰਿਟੀਕਲ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਅਸੀਂ ਪਹਿਲਾਂ ਗੱਲ ਕੀਤੀ ਸੀ, ਤੇ ਫਿਰ ਲਾਈਫ ਇੰਸ਼ੋਰੈਂਸ ਹੁਣ ਹਰ ਇੱਕ ਲਈ ਜੋ ਪਾਲਿਸੀਜ਼ ਜੋ ਨੇ ਉਹ ਕਿਸ ਤਰ੍ਹਾਂ ਕਸਟਮਾਈਜ਼ ਹੋ ਸਕਦੀਆਂ ਨੇ, ਸਾਡਾ ਸਟੇਟਸ ਕੁਛ ਵੀ ਹੋਵੇ, ਇਸ ਬਾਰੇ ਥੋੜੀ ਗੱਲ ਜ਼ਰੂਰ ਕਰੀਏ।
9: ਬਿਲਕੁਲ ਰੁਪਿੰਦਰ ਜੀ, ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹੈਗੇ ਆ, ਤਾਂ ਅਕਸਰ ਹਰੇਕ ਪਰਸਨ ਦੇ ਮਨ ਦੇ ਵਿੱਚ ਆਉਂਦਾ ਹੈਗਾ ਕਿ ਜਿਹੜੇ ਵੀ ਪਰਸਨ ਇੱਥੇ PR ਨੇ, ਸਿਟੀਜ਼ਨ ਨੇ, ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਲਾਇਬਿਲਿਟੀਜ਼ ਹੈਗੀਆਂ, ਫੈਮਿਲੀਜ਼ ਇੱਥੇ ਹੈਗੀਆਂ, ਸ਼ਾਇਦ ਉਹਨਾਂ ਦੇ ਲਈ ਰਿਕੁਆਇਰਡ ਹੈ। ਪਰ ਇਹ ਚੀਜ਼ ਜ਼ਰੂਰ ਮੈਂ ਕਲੀਅਰ ਕਰਨਾ ਚਾਹੂੰਗੀ ਕਿ ਜੋ ਵੀ ਪਰਸਨ ਕੈਨੇਡਾ ਦੇ ਵਿੱਚ ਆਇਆ ਹੈਗਾ, ਕਾਫੀ ਵਾਰ ਇਹ ਹੁੰਦਾ ਕਿ ਇੰਟਰਨੈਸ਼ਨਲ ਸਟੂਡੈਂਟ ਦੇ ਬੇਸ ਤੇ, ਵਰਕ ਪਰਮਿਟ ਦੇ ਵਿੱਚ ਬੇਸ ਤੇ, ਰਿਫਿਊਜੀ ਸਟੇਟਸ ਦੇ ਬੇਸ ਤੇ ਆਪਾਂ ਇੱਥੇ ਆਏ ਹੁੰਦੇ ਹੈਗੇ ਆ। ਸੋ ਕਈ ਵਾਰ ਇਹ ਵੀ ਚੀਜ਼ ਮਨ ਦੇ ਵਿੱਚ ਆਉਂਦੀ ਉਸ ਟਾਈਮ ਤੇ ਕਿ ਪਤਾ ਨੀ ਅਸੀਂ ਇੱਥੇ ਰਹਿਣਾ ਹੈ ਕਿ ਨਹੀਂ, ਲੌਂਗ ਟਰਮ ਕਿੱਦਾਂ ਦਾ ਸਾਡਾ ਸੈਟਿੰਗ ਹੋਊਗੀ ਕਿ ਨਹੀਂ ਹੋਊਗੀ। ਸੋ ਇਹ ਚੀਜ਼ ਦਾ ਭਰਮ ਜ਼ਰੂਰ ਰਹਿੰਦਾ ਹੈਗਾ। ਇਸੇ ਤਰੀਕੇ ਦੇ ਨਾਲ ਕਾਫੀ ਵਾਰ ਮੈਂ ਦੇਖਦੀ ਹਾਂ ਸਾਲ ਦੋ ਸਾਲ ਇਸੇ ਤਰੀਕੇ ਦੇ ਨਾਲ ਨਿਕਲ ਜਾਂਦੇ ਨੇ, ਪਰ ਅਨਫੋਰਚੁਨੇਟਲੀ ਕਾਫੀ ਵਾਰ ਇਹ ਵੀ ਚੀਜ਼ ਆਉਂਦੀ ਹੈ ਕਿ ਜਦੋਂ ਛੋਟੀ ਏਜ ਦੇ ਵਿੱਚ ਕੁਛ ਵੀ ਇੱਦਾਂ ਦਾ ਮਿਸਹੈਪ ਹੋ ਜਾਂਦਾ ਹੈਗਾ, ਤਾਂ ਉਸ ਟਾਈਮ ਤੇ ਬੈਕ ਹੋਮ ਤੇ ਜਿਹੜੀ ਫੈਮਿਲੀ ਬੈਠੀ ਹੁੰਦੀ ਹੈਗੀ ਆ, ਉਹਨਾਂ ਨੇ ਤਾਂ ਬਹੁਤ ਸਾਰੀਆਂ ਆਪਣੀਆਂ ਜਿੰਨੀਆਂ ਵੀ ਸੇਵਿੰਗਸ ਲੈ ਕੇ, ਇਕੱਠੀਆਂ ਕਰਕੇ ਲੋਨਸ ਲੈ ਕੇ ਇੱਥੇ ਭੇਜਿਆ ਹੁੰਦਾ ਉਸ ਪਰਸਨ ਨੂੰ। ਸੋ ਉਸ ਟਾਈਮ ਤੇ ਬਹੁਤ ਹੀ ਔਕਵਰਡ ਸਿਚੁਏਸ਼ਨ ਅਨਫੋਰਚੁਨੇਟਲੀ ਹੋ ਜਾਂਦੀ ਹੈਗੀ ਹੈ। ਸੋ ਜਿਹਦੇ ਜਿਹਨੂੰ ਅਸੀਂ ਅਵੋਇਡ ਕਰ ਸਕਦੇ ਹਾਂ, ਰੱਬ ਨਾ ਕਰੇ ਕਿ ਕਿਸੇ ਦੇ ਇੱਦਾਂ ਦੀ ਸਿਚੁਏਸ਼ਨ ਆਵੇ, ਪਰ ਇਹ ਹੈਗਾ ਕਿ ਆਪਣੀ ਪ੍ਰੋਟੈਕਸ਼ਨ, ਆਪਣੀ ਸੇਫਟੀ ਨੈੱਟ ਲੈ ਕੇ ਜ਼ਰੂਰ ਚੱਲਣਾ ਚਾਹੀਦਾ ਹੈਗਾ। ਨੋ ਮੈਟਰ ਕੀ ਆ ਸਾਡੀ ਕਿੱਦਾਂ ਦੀ ਫਿਊਚਰ ਦੇ ਵਿੱਚ ਪਲੈਨਿੰਗ ਹੁੰਦੀ ਹੈ, ਚਾਹੇ ਅੱਜ ਦੀ ਡੇਟ ਦੇ ਵਿੱਚ ਅਸੀਂ 10 ਸਾਲ ਦੀ ਵੀ ਟਰਮ ਇੰਸ਼ੋਰੈਂਸ ਲੈ ਕੇ, ਲਾਈਫ ਇੰਸ਼ੋਰੈਂਸ ਦੀ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਲੈ ਕੇ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ। ਇੱਕ ਤਾਂ ਇਹ ਚੀਜ਼ ਆ ਜਾਂਦੀ ਹੈ ਕਿ ਪ੍ਰੀਮੀਅਮ ਤੁਹਾਨੂੰ ਘੱਟ ਤੋਂ ਘੱਟ ਦੇਣਾ ਪਊਗਾ। ਦੂਜੀ ਚੀਜ਼ ਇਹ ਆ ਜਾਂਦੀ ਹੈ ਕਿ ਜਿਸ ਦਿਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੁਣ PR ਹੋ ਜਾਣਾ ਹੈਗਾ, ਉਸ ਟਾਈਮ ਤੇ ਤੁਸੀਂ ਇਹਨਾਂ ਪਾਲਿਸੀਜ਼ ਨੂੰ ਮਨੀ ਬੈਕ ਪਲਾਨ ਦੇ ਵਿੱਚ ਕਨਵਰਟ ਕਰ ਸਕਦੇ ਹੁੰਦੇ ਹੋ। 6 ਮਹੀਨੇ, ਸਾਲ, 2 ਸਾਲ, ਕਦੇ ਵੀ ਉਸ ਨੂੰ ਆਪਾਂ ਕਨਵਰਟ ਕਰ ਸਕਦੇ ਹੁੰਦੇ ਹਾਂ। ਬੈਨੀਫਿਟ ਅੱਜ ਦੀ ਡੇਟ ਦੇ ਵਿੱਚ ਇਹ ਹੋਊਗਾ, ਪ੍ਰੀਮੀਅਮ ਘੱਟ, ਮੈਂ ਜਿੱਦਾਂ ਕਿ ਅੱਗੇ ਵੀ ਐਗਜ਼ਾਮਪਲ ਦਿੰਦੀ ਹੈਗੀ ਆ, ਜਸਟ $12 ਪਰ ਮੰਥ ਤੋਂ ਪਾਲਿਸੀ ਸ਼ੁਰੂ ਹੋ ਜਾਂਦੀਆਂ ਨੇ। $12 ਪਰ ਮੰਥ ਦੀ ਜਿਹੜੀ ਕੋਸਟ ਹੈਗੀ ਲਾਈਫ ਇੰਸ਼ੋਰੈਂਸ ਦੀ, ਮੈਨੂੰ ਨੀ ਲੱਗਦਾ ਕਿ ਕੋਈ ਪਰਸਨ ਨਹੀਂ ਅਫੋਰਡ ਕਰ ਸਕੂਗਾ। ਸੋ ਇੰਨੀ ਕੁ ਅਮਾਊਂਟ ਦੇ ਨਾਲ ਐਟਲੀਸਟ ਤੁਸੀਂ ਆਪਣੀ ਫੈਮਿਲੀ ਨੂੰ ਬੈਕ ਹੋਮ ਕੰਟਰੀ, ਚਾਹੇ ਵਰਲਡ ਵਾਈਡ ਬੈਨੀਫਿਸ਼ਰੀ ਕਿਸੇ ਨੂੰ ਵੀ ਬਣਾ ਸਕਦੇ ਹੁੰਦੇ ਹੋ। ਪੇਰੈਂਟਸ ਹੈ, ਸਪਾਊਸ ਹੈ, ਬੱਚੇ ਹੈਗੇ ਹੈ, ਸੋ ਉਹਨਾਂ ਨੂੰ ਤੁਸੀਂ ਚੂਜ਼ ਕਰ ਸਕਦੇ ਹੁੰਦੇ ਹੋ ਡੈਫੀਨੇਟਲੀ। ਐਂਡ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਇਹ ਚੀਜ਼ ਆ ਜਾਂਦੀ ਹੈ ਕਿ ਜਦੋਂ ਤੁਸੀਂ ਇੱਥੇ ਆਏ ਹੈਗੇ ਹੋ, ਓਬਵੀਅਸਲੀ ਯੰਗਰ ਏਜ ਹੈਗੀ ਹੈ, ਗੁੱਡ ਹੈਲਥ ਹੈਗੀ ਹੈ, ਤੁਹਾਡੀ ਇੰਸ਼ੋਰੇਬਿਲਟੀ ਲੋਕ ਇਨ ਹੋ ਜਾਣੀ ਹੈ। ਜਦੋਂ ਵੀ ਉਸਨੂੰ ਮਨੀ ਬੈਕ ਦੇ ਵਿੱਚ ਕਨਵਰਟ ਕਰੋਗੇ ਤਾਂ ਉਸ ਟਾਈਮ ਤੇ ਤੁਹਾਡੇ ਕੋਈ ਵੀ ਹੈਲਥ ਦੇ ਰਿਲੇਟਿਡ ਕੁਸ਼ਚਨ ਵੀ ਨਹੀਂ ਪੁੱਛੇ ਜਾਣੇ, ਨਾਲ ਦੀ ਨਾਲ ਤੁਹਾਨੂੰ ਪ੍ਰੋਟੈਕਸ਼ਨ ਮਿਲ ਜਾਣੀ ਹੈਗੀ ਹੈ। ਸੋ ਇਸ ਕਰਕੇ ਮੈਂ ਜ਼ਰੂਰ ਕਹੂੰਗੀ ਕਿ ਨੋ ਮੈਟਰ ਤੁਹਾਡਾ ਕੀ ਸਟੇਟਸ ਹੈਗਾ, ਸੋ ਤੁਸੀਂ ਆਪਣੀ ਕਵਰੇਜ ਜ਼ਰੂਰ ਕਰਵਾਓ। ਬਹੁਤ ਸਾਰੇ ਫੈਮਿਲੀਜ਼ ਦੇ ਵਿੱਚ ਅਵੇਅਰਨੈਸ ਇਸ ਟਾਈਮ ਤੇ ਬਹੁਤ ਹੈਗੀ ਹੈ, ਜਿਹੜੇ ਕਿ ਸਾਨੂੰ ਮਿਲਦੇ ਨੇ, ਆਪਣੇ ਆਪ ਨੂੰ ਕਵਰ ਕਰਵਾਉਂਦੇ ਕਿ ਫੈਮਿਲੀ ਬੈਕ ਹੋਮ ਕੰਟਰੀ ਦੇ ਵਿੱਚ ਹੈ। ਪਰ ਕਿਤੇ ਕਿਤੇ ਇਸ ਚੀਜ਼ ਦੀ ਥੋੜੀ ਜਿਹੀ ਮੈਨੂੰ ਘੱਟ ਨਜ਼ਰ ਆਈ ਹੈਗੀ ਹੈ ਕਿ ਮੈਸੇਜ ਨਹੀਂ ਸ਼ਾਇਦ ਪਹੁੰਚ ਪਾਉਂਦਾ। ਮੈਂ ਜ਼ਰੂਰ ਕਹੂੰਗੀ, ਚਾਹੇ ਆਪਣੇ ਲਿਸਨਰਸ ਹੈ, ਚਾਹੇ ਤੁਹਾਡੇ ਘਰ ਜਾਂ ਤੁਹਾਡੇ ਫੈਮਿਲੀ ਫਰੈਂਡਸ ਦੇ ਵਿੱਚ ਕੋਈ ਵੀ ਪਰਸਨ ਨਵਾਂ ਕੈਨੇਡਾ ਦੇ ਵਿੱਚ ਆਇਆ, ਜ਼ਰੂਰ ਉਹਨਾਂ ਨੂੰ ਰਿਕਮੈਂਡ ਕਰੋ ਕਿ ਉਹ ਤੁਸੀਂ ਆਪਣੀ ਪ੍ਰੋਟੈਕਸ਼ਨ ਜ਼ਰੂਰ ਕਰਵਾਓ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾਈ ਜਾਵੇ, ਤਾਂ ਕਿ ਰੱਬ ਨਾ ਕਰੇ ਇਨ ਕੇਸ ਆਫ ਡੈਥ, ਰੱਬ ਨਾ ਕਰੇ ਇਨ ਕੇਸ ਆਫ ਐਨੀ ਲਾਈਫ ਥ੍ਰੈਟਨਿੰਗ ਡਿਜ਼ੀਜ਼ ਦੇ ਟਾਈਮ ਤੇ ਉਹਨਾਂ ਦੇ ਕੋਲ ਆਪਣੇ ਲਈ ਤੇ ਆਪਣੀ ਫੈਮਿਲੀ ਲਈ ਫਾਈਨੈਂਸ਼ੀਅਲ ਸਪੋਰਟ ਜ਼ਰੂਰ ਹੋਵੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਡਿਟੇਲ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 4169-1509-1509-509-1509।
0: ਜੀ ਮੋਨਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਰਮੇਸ਼ ਜੀ, ਅਸੀਂ ਅਗਲੀ ਕਾਲ ਲਵਾਂਗੇ ਜੀ। ਇੱਕ ਵਾਰ ਤੁਹਾਡੇ ਵੱਲੋਂ ਕਨਫਰਮੇਸ਼ਨ ਕਿ ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ ਜੀ।
6: ਜੀ ਜੀ ਰੁਪਿੰਦਰ ਜੀ ਬਿਲਕੁਲ ਮੈਂ ਆਵਾਜ਼ ਸੁਣ ਰਿਹਾ ਹਾਂ।
0: ਸ਼ੁਕਰੀਆ ਜੀ। ਤੇ ਜੀ ਅਗਲੀ ਕਾਲ ਸਾਡੇ ਨਾਲ ਹੈ 1870 ਜੀ, ਵੈਲਕਮ ਜੀ।
10: ਮੈਂ
0: ਚਲੋ ਕਨਫਰਮ ਕਰ ਲੈਣੀ ਆ ਕਿਉਂਕਿ ਮੇਰੀ ਬੇਟੀ ਨੂੰ
10: ਸਾਡੇ ਹਾਲਟਨ ਵਿੱਚ ਅਸੀਂ ਪੈਂਦੇ ਆ ਜੀ, ਮੈਂ ਬਰਿੰਗਟਨ ਤੋਂ ਬੋਲਦਾ।
0: ਠੀਕ ਹੈ ਜੀ, ਮੈਂ ਕਨਫਰਮ ਕਰ ਲੈ।
10: ਚਲੋ ਮਤਲਬ ਸਾਡੇ ਬੱਚੇ ਨੇ ਕਹਿ ਰਹੇ ਸੀ ਕਿਉਂਕਿ ਜਾਣਾ।
0: ਕੋਈ ਗੱਲ ਨਹੀਂ,
10: ਦੂਜਾ ਮੇਰਾ ਸਵਾਲ ਹੈ ਜੀ ਰਮੇਸ਼ ਜੀ ਤੋਂ ਅੱਗੇ ਵੀ ਮੈਂ ਕਿਹਾ ਜ਼ਰੂਰ ਯਾਦ ਹੋਣਾ ਜੀ, ਸਾਡੇ ਲਈ ਮਿਹਨਤ ਬੜੀ ਕਰਦੇ ਆ ਇਹ। ਮੈਂ ਪੁੱਛਿਆ ਸੀ ਵੀ ਅਸੀਂ ਆਪਣੇ ਸਰਟੀਫਿਕੇਟ ਲਾਈਫ ਦੇ ਇੱਥੋਂ ਆਪਣੇ ਕੌਂਸਲ ਜਨਰਲ ਕੋਲ ਟੈਸਟ ਕਰਾ ਕੇ ਤਾਂ ਭੇਜ ਦਿੰਦੇ ਹਾਂ, ਉਹ ਘਰ ਖਬਰ ਮੈਂ ਪੁੱਛੀ ਸੀ ਵੀ ਪਤਾ ਲੱਗਾ ਸੀ ਟੂਰਾਂ ਦੇ ਜਿਹਨਾਂ ਨੇ ਡਿਜੀਟਲ ਵਗੈਰਾ ਦਾ ਨਹੀਂ ਕੀਤਾ ਕੋਈ ਰਾਹੀਂ ਜਾਂ ਸਰਟੀਫਿਕੇਟ ਨਹੀਂ ਭੇਜੇ, ਪਰ ਉਹਦੀ ਪੈਨਸ਼ਨ ਰੁਕੀ ਹੋਈ ਆ, ਵੀ ਇਹ ਕਲੈਰੀਫਿਕੇਸ਼ਨ ਲੈਣੀ ਸੀ। ਕਹਿੰਦੇ ਸੀ ਇੱਕ ਦੋ ਦਿਨ ਪਤਾ ਕਰਾਂਗੇ, ਜੇ ਨਹੀਂ ਵੀ ਪਤਾ ਕੀਤਾ ਤੇ ਕਰਕੇ ਦੱਸਣ ਜ਼ਰੂਰ ਰਮੇਸ਼ ਜੀ।
0: ਸ਼ੁਕਰੀਆ ਜੀ। ਜੀ ਰਮੇਸ਼ ਜੀ,
6: ਦੇਖੋ ਇੱਕ ਚੀਜ਼ ਤਾਂ ਮੈਂ ਉਦਣ ਹੀ ਸਰੋਤਿਓ ਕਨਫਰਮ ਕਰ ਦਿੱਤੀ ਸੀ ਕਿ ਕਿਸੇ ਦੀ ਪੈਨਸ਼ਨ ਨਹੀਂ ਰੁਕੀ, ਜਿਹਨਾਂ ਲੋਕਾਂ ਨੇ ਤੁਸੀਂ ਲਾਈਫ ਸਰਟੀਫਿਕੇਟ ਇੱਥੋਂ ਭੇਜੇ ਆ ਤੁਹਾਡੀ ਪੈਨਸ਼ਨ ਨਹੀਂ ਰੁਕੀ। ਦਾਅਵਾ ਮੈਂ ਕਰ ਰਿਹਾ, ਖਾਤੇ ਤੁਸੀਂ ਆਪਣੇ ਚੈੱਕ ਕਰ ਲਓ, ਮੈਂ ਦਾਅਵਾ ਕਰ ਰਿਹਾ ਕਿ ਪੈਨਸ਼ਨ ਕਿਸੇ ਦੀ ਨਹੀਂ ਰੁਕੀ, ਚਾਹੇ ਲਾਈਫ ਸਰਟੀਫਿਕੇਟ ਤੁਸੀਂ ਕੈਨੇਡਾ ਮੁਲਕ ਚੋਂ ਬਹਿ ਕੇ ਕਿਸੇ ਕਿਤਿਓਂ ਵੀ ਬਹਿ ਕੇ ਉਹ ਆਪਣੇ ਭੇਜੇ ਆ, ਤੁਹਾਡੀ ਪੈਨਸ਼ਨ ਨਹੀਂ ਰੁਕੀ ਹੈ। ਰਹੀ ਗੱਲ ਡਿਜੀਟਲ ਦੀ, ਉਹ ਸ਼ਬਦ ਵਾਕਈ ਲਾਂਚ ਹੋ ਚੁੱਕਾ ਜੀ, ਇਹ ਹੁਣ ਜਿਹੜੇ ਇੱਥੇ ਲੋਕ ਆ ਭਾਵ ਕਿ ਤੁਸੀਂ ਪੰਜਾਬ ਹੁੰਦੇ ਆਪਣੀ

0: ਫਿਲਹਾਲ ਇਹੀ ਤਕਨੀਕ ਹੈ, ਤੁਸੀਂ ਉਹ ਦਿੱਤੀ ਹੈ ਤੇ ਉਹ ਤਕਨੀਕ ਤੁਹਾਡੀ ਕਬੂਲ ਹੈਗੀ ਹੈ। ਇਹਦੇ ਵਿੱਚ ਰਹੀ ਅੜਚਨ ਦੀ ਗੱਲ, ਉਹ ਮੈਂ ਜਲਦੀ ਫਿਰ ਕਿਤੇ ਸਾਂਝੀ ਕਰਾਂਗਾ।
1: ਜੀ ਰਮੇਸ਼ ਜੀ, ਅਤੇ ਜੀ ਨਾਲ ਹੀ ਤੁਸੀਂ ਅੰਕਲ ਜੀ ਜੋ ਸਵਾਲ ਪੁੱਛਿਆ ਸੀ ਅੱਜ PA ਡੇ ਦਾ, ਸੋ ਪੀਲ ਰੀਜਨ ਦੇ ਵਿੱਚ ਜੋ ਸਕੂਲਸ ਨੇ ਜੋ ਬ੍ਰੈਂਪਟਨ, ਮਿਸੀਸਾਗਾ, ਕੈਲੇਡਨ ਦੇ ਵਿੱਚ ਨੇ, ਦੀ ਅੱਜ ਛੁੱਟੀ ਹੈ ਕਿਉਂਕਿ PA ਡੇ ਪ੍ਰੋਫੈਸ਼ਨਲ ਐਕਟੀਵਿਟੀਜ਼ ਡੇ ਜੋ ਜੋ ਅਧਿਆਪਕਾਂ ਲਈ ਅੱਜ ਦਾ ਜੋ ਰੱਖਿਆ ਗਿਆ ਹੈ। ਪਰ ਜੇਕਰ ਤੁਸੀਂ ਵੱਖਰੇ ਸਕੂਲ ਬੋਰਡ ਦੇ ਨਾਲ ਹੋ, ਜੇਕਰ ਤੁਹਾਡੇ ਬੱਚੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਬਰਲਿੰਗਟਨ ਵੱਲੋਂ, ਤਾਂ ਮੇਰੇ ਖਿਆਲ ਜੇ ਛੁੱਟੀ ਹੋਣੀ ਹੈ ਤਾਂ ਫਿਰ ਤੁਹਾਨੂੰ ਕੋਈ ਨਾ ਕੋਈ ਈਮੇਲ ਆਈ ਹੋਣੀ ਹੈ, ਨਹੀਂ ਤਾਂ ਫਿਰ ਜਾਣਾ ਜ਼ਰੂਰ ਹੋਵੇਗਾ। ਸੋ ਉਹ ਗੱਲ ਜੋ ਹੈ ਜ਼ਰੂਰ ਤੁਸੀਂ ਜੀ ਕਨਫਰਮ ਕਰ ਲੈਣੀ। ਅਤੇ ਜੀ ਰਮੇਸ਼ ਜੀ, ਸਾਡੇ ਨਾਲ ਜੋ ਅਗਲੇ ਕਾਲਰ ਜੁੜੇ ਨੇ, ਅਤੇ 4701 ਜੀ, ਵੈਲਕਮ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ। ਜੀ ਅੰਕਲ ਜੀ,
2: ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ, ਅੱਜ ਤੁਹਾਡੀਆਂ ਖਬਰਾਂ ਨਹੀਂ ਸੁਣ ਸਕੇ ਜੀ, ਕਿਉਂਕਿ ਸਾਡਾ ਫੋਨ ਤੇ ਚੱਲਦਾ ਨਹੀਂ ਸੀ ਜੀ, ਤੇ ਹੁਣ ਕਾਰ ਚ ਆ ਕੇ ਬੈਠੇ ਆ। ਮੈਂ ਕਿਹਾ ਸੁਣ ਲਈਏ ਜੀ ਕੁਛ ਤਾਂ। ਤੇ ਰਮੇਸ਼ ਜੀ, ਹਾਂਜੀ ਮੈਡਮ ਜੀ, ਇੱਕ ਤਾਂ ਨਾ ਬੇਟੇ ਸਕੂਲ ਸਾਰੇ ਬੰਦ ਆ ਆਪਣੇ ਬ੍ਰਹਮਟਨ ਚ ਜੀ, ਕੋਈ ਨੀ ਖੁੱਲਾ ਹੈਗਾ।
1: ਹਾਂਜੀ ਹਾਂਜੀ।
2: ਅੱਛਾ, ਤੇ ਦੂਜਾ ਜੀ ਮੈਂ ਦੱਸਣਾ ਪੁੱਛਣਾ ਸੀ ਰਮੇਸ਼ ਜੀ, ਜਿਹੜੇ ਨਾ ਆਪਣੇ ਦਸ਼ਮ ਪਿਤਾ ਨੇ, ਜੇ ਮੈਂ ਕੋਈ ਗਲਤ ਮੂੰਹ ਚ ਲਫ਼ਜ਼ ਨਿਕਲ ਜਾਏ ਉਹਦੇ ਲਈ ਪਹਿਲਾਂ ਹੀ ਮਾਫ਼ੀ ਮੰਗਦਾ। ਉਹਨਾਂ ਦੇ ਮਦਰ ਲਈ ਤੇ ਉਹਨਾਂ ਦੇ ਵਿਚਾਰੇ ਬੱਚਿਆਂ ਦਾ ਜੀ ਹੈ ਜੀ, ਕਿਸੇ ਵੀ ਬੁੱਕ ਦੇ ਵਿੱਚ ਕਿਸੇ ਵੀ ਸਕੂਲਾਂ ਚ ਪੜ੍ਹਾਇਆ ਜਾਂਦਾ, ਜੇ ਉਹ ਪੰਜਾਬ ਪੰਜਾਬੀ ਚ ਸਕੂਲਾਂ ਤਾਂ ਪੰਜਾਬ ਦੇ ਜਾਂ ਗੌਰਮੈਂਟ ਦੇ ਸਕੂਲਾਂ ਉਹਨਾਂ ਚ ਪੜ੍ਹਾਇਆ ਜਾਂਦਾ, ਜੇ ਹਿੰਦੀ ਚ ਤਾਂ ਹਿੰਦੀ ਚ, ਜੇ ਇੰਗਲਿਸ਼ ਚ ਤਾਂ ਇੰਗਲਿਸ਼ ਚ, ਇਹ ਜ਼ਰੂਰ ਪੜ੍ਹਾਉਣਾ ਚਾਹੀਦਾ ਜੀ। ਇਹ ਕਿਉਂ ਨੀ ਪੜ੍ਹਾਇਆ ਜਾਂਦਾ, ਜੇ ਨਹੀਂ ਪੜ੍ਹਾਇਆ ਜਾਂਦਾ ਤਾਂ ਕੀ ਕਾਰਨ ਆ ਜੀ, ਇਹ ਕਿਹਦੀ ਗਲਤੀ ਆ, ਕਿਉਂ ਨੀ ਇਹ ਸਾਰਾ ਕੁਝ ਪੜ੍ਹਾਇਆ ਜਾਂਦਾ, ਪਲੀਜ਼ ਦੱਸੋਗੇ, ਮੈਂ ਆਪਦੀ ਸੁਣੂੰਗਾ ਸਰ। ਥੈਂਕ ਯੂ
1: ਰਮੇਸ਼ ਜੀ, ਬਹੁਤ ਹੀ ਵੱਡਾ ਸਵਾਲ ਜੀ।
0: ਖਬਰਾਂ ਤੇ ਸਰੋਤਿਓ ਕਾਫੀ ਸਾਰੀਆਂ ਸਾਂਝੀਆਂ ਕੀਤੀਆਂ ਨੇ, ਪਰੰਤੂ ਕੁਝ ਕੁ ਚੀਜ਼ਾਂ ਜਿਹੜੀਆਂ ਨਹੀਂ ਸਾਂਝੀਆਂ ਕਰ ਸਕਾਂ ਉਹ ਮੈਂ ਤੁਹਾਡੇ ਕੰਨਾਂ 'ਚ ਵੀ ਪਾ ਦੇਣਾ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਜਿੱਥੇ ਬੀਤੇ ਦਿਨਾਂ 'ਚ ਛਾਪੇਮਾਰੀ ਹੋਈ, ਉਸ ਦਫ਼ਤਰ ਦੇ ਜਿਹੜਾ ਚੀਫ ਹੈ ਪੰਜਾਬ ਵਿਜੀਲੈਂਸ ਬਿਊਰੋ ਦਾ ਚੀਫ ਸੱਤਿਆ ਚੌਹਾਨ, ਉਹਦੇ ਨਾਂ ਦੇ ਨਾਲ ਵੀ ਉਹ ਤਾਰਾਂ ਜਿਹੜੀ ਹੈ CBI ਜੋੜਨ ਲੱਗ ਪਈ ਹੈ, ਜਿਹੜਾ ਰਿਸ਼ਵਤ ਦਾ ਮਸਲਾ ਸੀ। ਇਹ ਅੱਜ ਦੀਆਂ ਕੁਛ ਖ਼ਬਰਾਂ 'ਚੋਂ ਇੱਕ ਮੁੱਖ ਖ਼ਬਰ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਦੇ ਉੱਪਰ CBI ਦੋਸ਼ ਲਗਾ ਰਹੀ ਹੈ ਕਿ ਭਾਈ ਹੋ ਸਕਦਾ ਸੰਭਾਵਨਾ ਆ ਕਿ ਜਿਹੜੀ ਰਿਸ਼ਵਤ ਅਸੀਂ ਰੰਗੇ ਹੱਥੀ ਫੜੀ ਹੈ ਜਾਂ ਰਿਸ਼ਵਤ ਦਾ ਕੇਸ ਸਾਹਮਣੇ ਆਇਆ ਉਹ ਜਿਹੜਾ ਕਿਤੇ ਨਾ ਕਿਤੇ ਚੀਫ ਨਾਲ ਜੁੜਦਾ ਹੋਵੇ। ਜੇ ਇਹ ਗੱਲ ਸੱਚੀ ਪਾਈ ਜਾਂਦੀ ਹੈ ਤੇ ਮੈਂ ਸਮਝਦਾ ਕਿ ਸਭ ਤੋਂ ਵੱਡੀ ਘਟਨਾ ਰਿਸ਼ਵਤ ਦੀ ਪੰਜਾਬ ਦੀ ਹੋਵੇਗੀ। ਇਹ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਦੇ ਵਿੱਚ ਬਣਿਆ ਹੋਇਆ ਨਵਾਂ ਜਿਹੜਾ ਬੇਅਦਬੀ ਸੋਧਾਂ ਦਾ ਐਕਟ ਹੈ, ਜਿਹਨੂੰ ਆਪਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਐਕਟ ਆਖਦੇ ਹਾਂ, ਉਹਦੇ ਸੰਦਰਭ ਵਿੱਚ ਵੱਡੇ ਪੱਧਰ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬ ਉਹ ਲਗਾਤਾਰ ਉੱਤੇ ਆਪਣਾ ਇਤਰਾਜ਼ ਪ੍ਰਗਟ ਕਰ ਰਹੇ ਹੈ। ਜਥੇਦਾਰ ਸਾਹਿਬ ਨੇ ਅੱਜ ਇੱਕ ਬੜੀ ਵਿਸ਼ੇਸ਼ ਬੈਠਕ ਕੀਤੀ ਹੈ ਜਿਹੜੀ ਸੇਵਾ ਮੁਕਤ ਜਸਟਿਸ RS ਸੋਢੀ ਦੇ ਨਾਲ ਇਸ ਸੰਦਰਭ ਵਿੱਚ ਹੋਈ ਹੈ
1: ਜੀ।
0: RS ਸੋਢੀ ਦੇ ਨਾਲ ਬੈਠਕ ਨੂੰ ਇਸ ਕਰਕੇ ਮਹੱਤਵਪੂਰਨ ਮੰਨਿਆ ਜਾ ਰਿਹਾ ਕਿ RS ਸੋਢੀ ਜਿੱਥੇ ਸੇਵਾ ਮੁਕਤ ਜਸਟਿਸ ਹੈ ਉੱਥੇ ਇੱਕ ਜਾਣਿਆ ਪਹਿਚਾਣਿਆ ਸਿੱਖ ਚਿਹਰਾ ਵੀ ਹੈ, ਉਹ ਮੁਲਾਕਾਤ ਇਸ ਕਰਕੇ ਹੈ ਮੈਂ। ਔਰ ਮੈਂ ਹੋਰ ਦੱਸਦਾ ਕਿ 17 ਤਰੀਕ ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਇੱਕ ਵੱਡੀ ਇਕੱਤਰਤਾ ਸਰਕਾਰ ਦੇ ਵਿਰੋਧ ਵਿੱਚ ਇਸ ਕਾਨੂੰਨ ਦੀਆਂ ਸੋਧਾਂ ਨੂੰ ਲੈ ਕੇ ਰੱਖੀ ਗਈ ਹੈ। ਸੋ ਏਦਾਂ ਦਾ ਕਈ ਕੁਛ ਪੰਜਾਬ ਦੇ ਵਿੱਚ ਲਗਾਤਾਰ ਵਾਪਰ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਇਸ ਵੇਲੇ ਪਤਾ ਲੱਗਿਆ ਕਿ ਨੀਦਰਲੈਂਡ ਨੂੰ ਜਿਹੜਾ ਦੁਬਈ ਤੋਂ UAE ਤੋਂ ਅੱਗੇ ਨੀਦਰਲੈਂਡ ਵਾਲੇ ਪਾਸੇ ਨੂੰ ਰਵਾਨਾ ਹੋ ਗਿਆ ਹੈ। ਰਹੀ ਗੱਲ ਜਿਹੜਾ ਤੁਸੀਂ ਸਵਾਲ ਪੁੱਛਿਆ ਮਾਤਾ ਗੁਜਰੀ ਜੀ ਦਾ, ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਵਿੱਚ ਤੇ ਬਕਾਇਦਾ ਸਿਲੇਬਸ ਦਾ ਹਿੱਸਾ ਹੈ, ਵੱਖ ਵੱਖ ਸਟੇਜ ਤੇ ਵੱਖ ਵੱਖ ਢੰਗ ਦੇ ਨਾਲ ਲਗਭਗ 10 ਦੇ 10 ਗੁਰੂ ਹੀ ਆ ਸਿਲੇਬਸ ਦਾ ਹਿੱਸਾ, ਸਿੱਖ ਇਤਿਹਾਸ ਸਿਲੇਬਸ ਦਾ ਹਿੱਸਾ ਹੈਗਾ ਜਦੋਂ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਕਰਦਾ। ਉਹ ਤੋਂ ਇਲਾਵਾ ਜਿਹੜਾ CBSE ਹੈ ਜਾਂ ICSE ਹੈ ਉਹਦੇ ਵਿੱਚ ਟਾਮਾ ਟਾਮਾ ਆ। ਇਹ ਤੋਂ ਇਲਾਵਾ ਜਿਹਨੂੰ ਆਪਾਂ ਭਾਰਤ ਦਾ ਪੜ੍ਹਾਈ ਦੇ ਨਾਲ ਜੁੜਿਆ ਹੋਇਆ ਢਾਂਚਾ ਕਹਿ ਦਿੰਦੇ ਹਾਂ NCERT, NCERT ਨੇ ਵੱਖ ਵੱਖ ਸਿਲੇਬਸਾਂ ਚ ਇਹਨੂੰ ਪਾਇਆ, ਪਰੰਤੂ ਹੁਣ ਦੇਖੋ NCERT ਨੈਸ਼ਨਲ ਪੱਧਰ ਦੀ ਸੰਸਥਾ ਹੈ, ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ, ਉਹ ਕੌਂਸਲ ਭਾਰਤ ਨੂੰ ਅੱਗੇ ਰੱਖਦੀ ਹੈ। ਉਹਦੇ ਲਈ ਪੰਜਾਬ ਇੱਕ ਉਹਦੇ ਵਿੱਚ ਇੱਕ ਸੂਬਾ ਹੀ ਹੈ, ਭਾਵ ਕਿ 28ਵਾਂ ਜਾਂ ਉਹ ਉਹਨਾਂ ਪਾਰਟ ਹੀ ਹੈਗਾ, ਉਹਦੇ ਵਿੱਚ ਇੱਕ ਹਿੱਸਾ ਆ ਪੰਜਾਬ ਸਕੂਲ ਸਿੱਖਿਆ ਬੋਰਡ, ਜਿਹਦੇ ਵਿੱਚ ਜਿੱਥੇ ਬੱਚੇ ਪੰਜਾਬੀ ਪੜ੍ਹਦੇ ਆ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੜ੍ਹਾਈ ਹੈ ਉਹਦੇ ਵਿੱਚ ਵੀ ਗੁਰੂ ਗ੍ਰੰਥ

0: ਸਭ ਤੋਂ ਲੈ ਕੇ ਸਿੱਖ ਗੁਰੂਆਂ ਤੋਂ ਲੈ ਕੇ ਸਿੱਖ ਇਤਿਹਾਸ ਦੀ ਗੱਲ ਕਰੀਏ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ, ਇੱਥੋਂ ਤੱਕ ਕਿ ਗੱਤਕੇ ਦੀ ਗੱਲ ਕਰੀਏ, ਵਿਸਾਖੀ ਦੀ ਗੱਲ ਕਰੀਏ, ਲੋਹੜੀ ਦੀ ਗੱਲ ਕਰੀਏ, ਸਾਰਾ ਕੁਛ ਉਹਦੇ ਵਿੱਚ ਹੈਗਾ
1: ਜੀ। ਜੀ ਰਮੇਸ਼ ਜੀ, ਅਤੇ ਜੀ ਇਸ ਦੇ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, ਬ੍ਰੈਂਪਟਨ ਕ੍ਰਿਮੇਟੋਰੀਅਮ, ਇਜਿਕਸ ਕ੍ਰਿਮੇਟੋਰੀਅਮ ਦਾ ਸੰਦੇਸ਼, ਕ੍ਰਿਮੇਸ਼ਨ ਫਿਊਨਰਲ ਦੀਆਂ ਸੇਵਾਵਾਂ, ਕਮਿਊਨਿਟੀ ਦੇ ਜੋ ਰੀਤੀ ਰਿਵਾਜ਼ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਪੂਰੀਆਂ ਕਰਦੇ ਨੇ, ਅਤੇ ਫਿਊਨਰਲ ਪ੍ਰੀ ਪਲੈਨਿੰਗ ਬਾਰੇ ਵੀ ਇਹਨਾਂ ਪਾਸੋਂ ਪਤਾ ਕੀਤਾ ਜਾ ਸਕਦਾ ਕਿ ਅਸੀਂ ਆਪਣੇ ਪਰਿਵਾਰ ਨੂੰ ਅੰਤਲੇ ਸਮੇਂ ਦੇ ਵਿੱਚ ਵੀ ਕੋਈ ਸਟ੍ਰੈਸ ਜੇਕਰ ਨਹੀਂ ਦੇ ਕੇ ਜਾਣਾ ਚਾਹੁੰਦੇ ਤਾਂ ਸਾਰਾ ਕੰਮ ਪਹਿਲਾਂ ਹੀ ਪ੍ਰੀ ਪਲੈਨ ਅਸੀਂ ਕਰ ਸਕਦੇ ਹਾਂ। 905-458-2222, 905-458-2222 ਬ੍ਰੈਂਪਟਨ ਕ੍ਰਿਮੇਟੋਰੀਅਮ ਅਤੇ ਇਜਿਕਸ ਕ੍ਰਿਮੇਟੋਰੀਅਮ ਲਈ ਇਹ ਨੰਬਰ ਹੈ। ਅਤੇ ਨਾਲ ਹੀ ਜੀ ਮੈਂ ਨੋਟ ਕਰਵਾ ਦੇਵਾਂ, ਫੋਨ ਜੋ ਅੱਜ ਸੁਣਨ ਵਾਲਾ ਨਹੀਂ ਚੱਲ ਰਿਹਾ ਇਸ ਬਾਰੇ IT ਡਿਪਾਰਟਮੈਂਟ ਨੂੰ ਦੱਸ ਦਿੱਤਾ ਗਿਆ ਅਤੇ ਬਹੁਤ ਹੀ ਜਲਦ ਚੱਲੇਗਾ, ਪਰ ਜੋ ਮੋਬਾਈਲ ਐਪ ਹੈ ਪੰਜਾਬੀ ਲਹਿਰਾਂ ਇਹ ਬਿਲਕੁਲ ਕੰਮ ਕਰ ਰਹੀ ਹੈ ਅਤੇ ਤੁਸੀਂ ਪੰਜਾਬੀ ਲਹਿਰਾਂ ਮੋਬਾਈਲ ਐਪ 'ਤੇ ਵੀ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਜੀ। ਅਤੇ ਸਾਡੇ ਨਾਲ ਰਮੇਸ਼ ਜੀ ਅਗਲੇ ਕਾਲਰ ਨੇ, ਗੁਰਦੀਪ ਜੀ, ਵੈਲਕਮ ਜੀ। ਜੀ ਗੁਰਦੀਪ ਜੀ, ਤੁਸੀਂ ਔਨੀਅਰ ਹੋ, ਆਵਾਜ਼ ਜੀ ਤੁਹਾਡੀ ਨਹੀਂ ਸਾਡੇ ਤੱਕ ਆ ਰਹੀ, ਦੁਬਾਰਾ ਜੀ ਬਿਲਕੁਲ ਟਰਾਈ ਹੋ ਸਕਦੀ ਹੈ। ਅਤੇ ਜੀ ਮੁੰਜਲ ਜੀ, ਵੈਲਕਮ ਜੀ। ਜੀ ਮੁੰਜਲ ਜੀ, ਤੁਸੀਂ ਔਨੀਅਰ ਹੋ ਜੀ।
2: ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਦੇਖੋ ਜੀ ਉਮੀਦ ਜੀ 24 ਘੰਟੇ ਪ੍ਰੋਗਰਾਮ ਚੱਲਦਾ ਰਹੇ, ਜਿਹੜਾ ਸਗੋਂ ਨਾ ਹੁਕਮਨਾਮਾ ਆਉਂਦਾ ਬੜਾ ਆਨੰਦ ਆਉਂਦਾ, 24 ਘੰਟਿਆਂ ਚ ਇੰਨਾ ਕੁ ਟਾਈਮ ਗੁਰੂ ਦੇ ਦੇਖੇ ਲੱਗ ਜਾਂਦਾ, ਬੜਾ ਆਨੰਦ ਆਉਂਦਾ। ਤੇ ਸ਼ਬਦਾਂ ਦਾ ਅੱਜ ਜਿਹੜਾ ਮਹੀਨੇ ਦਾ ਹੁਕਮਨਾਮਾ ਵੀ ਸੁਣਿਆ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਆਨੰਦ ਆ, ਤੁਹਾਡਾ ਧੰਨਵਾਦ ਕਰਨਾ। ਬਹੁਤ ਚੰਗੀ ਗੱਲ ਹੋਈ ਇਹ ਅੱਜ ਨਾ, ਕਿ ਪਹਿਲਾਂ ਹੁਕਮਨਾਮਾ ਫੇਰ ਸ਼ਾਇਦ ਮਹੀਨੇ ਦਿਨ ਤੇ ਹੁਕਮਨਾਮਾ, ਬੜਾ ਆਨੰਦ ਆ ਗਿਆ ਇਸ ਮਹੀਨੇ ਦਾ। ਬਾਕੀ ਉਮੀਦ ਜੀ ਪਰਮਿੰਦਰ ਜੀ, ਆਪਾਂ ਜੀ ਇਹਨੂੰ ਆਪਾਂ ਕੋਈ ਤਨਖਾਹ ਦੇਖੋ ਦਿੰਦੇ ਹਾਂ ਕਿ ਆਪਣੇ ਪੰਜਾਬ ਗਵਰਨਮੈਂਟ ਦਿੰਦੀ ਆ ਤਨਖਾਹ। ਬਾਕੀ ਉਮੀਦ ਜਿਹੜਾ ਗਲਗਾਜ ਜੀ ਕਹੀ ਜਾਂਦਾ ਵਾ, ਮਾਨ ਨੂੰ ਸਾਡਾ ਸੋਧਾ ਕਰਵਾਇਆ ਕਰੋ, ਆਪਦਾ ਦੱਸਦਾ ਨੀ ਵੀ 14 ਸਾਲ ਹੋ ਗਏ ਵੋਟਾਂ ਪਈਆਂ ਨੂੰ, ਤੇ ਵੋਟਾਂ ਦੁਬਾਰੇ ਬਣਾ ਪਾਵੋ, ਦੁਬਾਰੇ ਕਮੇਟੀ ਬਣਾਓ, ਉਹ ਨਾਮ ਨੀ ਰਹਿੰਦਾ ਹੈ, ਹੋਰ ਕੋਈ ਕਰੀ ਜਾਂਦਾ ਵੀ ਬਾਰਾਂ ਚਿਰ ਹੋ ਗਿਆ ਵੋਟਾਂ ਪਈਆਂ ਨੂੰ। ਧੰਨਵਾਦ ਜੀ, ਥੈਂਕ ਯੂ ਤੁਹਾਡਾ ਰਮੇਸ਼ ਜੀ। ਓਕੇ
1: ਜੀ, ਜੀ ਰਮੇਸ਼ ਜੀ।
0: ਦੇਖੋ ਜਿਹੜਾ ਨਾ ਬੇਅਦਬੀਆਂ ਦੇ ਸੰਦਰਭ ਵਿੱਚ ਪੰਜਾਬ ਸਰਕਾਰ ਵਾਲੇ ਪਾਸਿਓਂ ਬਣਾਇਆ ਗਿਆ ਕਾਨੂੰਨ ਹੈ, ਮੈਂ ਪਹਿਲਾਂ ਵੀ ਉੱਤੇ ਟਿੱਪਣੀ ਕਈ ਵਾਰ ਕੀਤੀ, ਮੈਂ ਫਿਰ ਉਹੀ ਟਿੱਪਣੀ ਕਰਨੀ ਆ। ਮੇਰੇ ਮੁਤਾਬਕ ਉਹ ਕਾਨੂੰਨ ਲੋਕਾਂ ਦੀ ਮੰਗ ਸੀ, ਤਾਂ ਪੰਜਾਬ ਦੀ ਸਰਕਾਰ ਨੇ ਬਣਾਇਆ। ਲੋਕਾਂ ਦੀ ਮੰਗ ਵੀ ਸੀਗੀ ਤੇ ਇੱਥੋਂ ਦੇ ਪੋਲੀਟੀਕਲ ਢਾਂਚੇ ਦੀ ਮੰਗ ਵੀ ਸੀਗੀ, SGPC ਦੀ, ਸਾਰਿਆਂ ਦੀ ਮੰਗ ਸੀਗੀ। ਰਹੀ ਗੱਲ ਉਸ ਕਾਨੂੰਨ ਵਿੱਚ ਨੁਕਸ ਦੀ, ਮੈਂ ਕਹਿੰਦਾ ਕਿ ਹੋ ਸਕਦੇ ਹੈ, ਮੈਨੂੰ ਛੱਡ ਦਿਓ, ਅਕਾਲ ਤਖਤ ਸਾਹਿਬ ਦੇ ਜਥੇਦਾਰ, SGPC ਸਾਰੇ ਜਣੇ ਕਹਿੰਦੇ ਕਿ ਕੁਝ ਇੱਕ ਨੁਕਸ ਹੈ, ਉਹ ਵੀ ਮੰਨਦੇ ਆ ਕਿ ਕਾਨੂੰਨ ਦਾ ਵੱਡਾ ਹਿੱਸਾ ਠੀਕ ਹੈ, ਕਹਿੰਦੇ ਕੁਝ ਇੱਕ ਨੁਕਸ ਹੈ। ਭਾਵ ਕਿ ਉਹ ਜਿਹੜੇ ਕੁਝ ਇੱਕ ਨੁਕਸ ਆ ਨਾ, ਮੈਂ ਉਹਨੂੰ ਆਪਣੇ ਸ਼ਬਦਾਂ 'ਚ ਇੰਜ ਬਿਆਨ ਕਰਦਾ ਕਿ ਉਹ ਨੁਕਸ ਦਰੁਸਤ ਕੀਤੇ ਜਾ ਸਕਦੇ ਸੀ, ਕੋਈ ਏਡੀ ਗੱਲ ਨਹੀਂ। ਪੰਜਾਬ ਦੀ ਸਰਕਾਰ ਨੂੰ ਅਸੀਂ ਕਹੀਏ ਕਿ ਬਹੁਤ ਮਾੜੀ ਹੈ ਜੀ, ਉੱਤੇ ਮੰਨਦੀ ਨਹੀਂ, ਜਾਂ ਤੱਕ ਕਿ ਉਹ ਪੰਥ ਵਿਰੋਧੀ, ਇੱਥੇ ਗੱਲ ਹੀ ਕਹਿਣੀ ਗਲਤ ਹੋਏਗੀ। ਪਰੰਤੂ ਅੱਜ ਦੇ ਸਮੇਂ ਅਸਲ ਵਿੱਚ ਜਿਹੜੇ ਸੋਧ ਕਰਾਉਣ ਵਾਲੇ, ਉਹਨਾਂ ਦਾ ਟਾਰਗੇਟ ਸੋਧ ਕਰਾਉਣਾ ਨਹੀਂ ਹੈ, ਉਹਨਾਂ ਦਾ ਟਾਰਗੇਟ ਹੈ ਕਿ ਪੰਜਾਬ ਸਰਕਾਰ ਦੀ ਇਸ ਅਚੀਵਮੈਂਟ ਨੂੰ ਖੂਹ ਖਾਤੇ ਪਾਉਣਾ, ਕਿਉਂਕਿ ਪੰਜਾਬ ਦੀ ਸਰਕਾਰ ਇਹਨੂੰ ਅਚੀਵਮੈਂਟ ਦੇ ਤੌਰ ਤੇ ਪੇਸ਼ ਕਰ ਰਹੀ ਹੈ ਕਿ ਆਹ ਵੇਖੋ ਅਸੀਂ ਬਣਾਇਆ ਬੇਅਦਬੀਆਂ ਦਾ ਕਾਨੂੰਨ, ਨਾ ਅਕਾਲੀ ਬਣਾ ਸਕੇ, ਨਾ ਕਾਂਗਰਸ ਹੀ ਕਰ ਸਕੇ ਸਖ਼ਤ ਕਾਨੂੰਨ। ਉਹਦੀ ਅਚੀਵਮੈਂਟ ਨੂੰ, ਉਹਦੀ ਪ੍ਰਾਪਤੀ ਨੂੰ ਖੂਹ ਖਾਤੇ ਪਾਉਣ ਲਈ ਇੱਕ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ, ਮੇਰੀ ਸਮਝ ਇਹ ਆਖਦੀ ਹੈ। ਕਿਉਂਕਿ ਜਿਹੜੇ ਨੁਕਸ ਹੈ ਉਹ ਸੋਧਾਂ ਜੇ ਕਰਾਉਣੀਆਂ ਹੁੰਦੀਆਂ ਤੇ ਢੰਗ ਬਹੁਤ ਸਾਰੇ ਸੀਗੇ, ਕਿੱਡੀ ਕੁ ਗੱਲ ਸੀ। ਜਦੋਂ ਪੰਜਾਬ ਦੀ ਸਰਕਾਰ ਰੌਲਾ ਪਾ ਪਾ ਕੇ ਕਹਿੰਦੀ ਸੀ ਸਾਨੂੰ ਰਾਏ ਦਿਓ, ਇਹਨਾਂ ਨੂੰ ਉਸ ਵੇਲੇ ਨਹੀਂ ਲੱਗਾ ਕਿ ਅਸੀਂ ਰਾਏ ਦੇਣੀ, ਉਸ ਵੇਲੇ ਤੇ ਇਕੱਠੇ ਨਾ ਹੋਏ। ਹੁਣ ਜਦੋਂ ਕਾਨੂੰਨ ਪਾਸ ਹੋ ਗਿਆ ਤੇ ਰੋਜ਼ ਕਿਤੇ ਨਾ ਕਿਤੇ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ। ਸੋ ਮੈਨੂੰ ਇੰਜ ਲੱਗਦਾ ਕਿ ਉਹ ਵੀ ਇੱਕ ਪੈਂਤਰਾ ਹੀ ਆ ਜਿਹੜਾ ਅਕਾਲੀ ਦਲ ਦੀ ਸਿਆਸਤ ਨਾਲ ਜੁੜਿਆ ਹੋਇਆ ਹੈ।
1: ਜੀ ਰਮੇਸ਼ ਜੀ। ਤੇ ਜੀ ਅਗਲੇ ਕਾਲਰ ਨੇ, ਹਰਪਾਲ ਜੀ, ਵੈਲਕਮ ਜੀ।
3: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸਰ।
3: ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਜਿਹੜਾ ਅਨਰੀਅਲਿਸਟਿਕ ਜਾਂ ਬੇਲੋੜਾ ਕ੍ਰਿਟੀਸਿਜ਼ਮ ਕਰਕੇ ਹੀ ਮੋਦੀ ਜਿੱਤਦਾ ਹੈ। ਜਦੋਂ ਤੁਸੀਂ ਮੋਦੀ ਨੂੰ ਉਹਨਾਂ ਚੀਜ਼ਾਂ ਤੇ ਕ੍ਰਿਟੀਸਾਈਜ਼ ਕਰਦੇ ਜਿੱਥੇ ਨਹੀਂ ਕਰਨਾ ਚਾਹੀਦਾ, ਫਿਰ ਉਹ ਮੋਦੀ ਜਿੱਤ ਜਾਂਦਾ ਜੀ। ਇਸੇ ਕਰਕੇ ਆ ਬੇਲੋੜਾ ਕ੍ਰਿਟੀਸਿਜ਼ਮ ਆ ਕਿ ਵਿਦੇਸ਼ੀ ਦੌਰੇ ਨਹੀਂ ਕਰਨੇ ਚਾਹੀਦੇ ਜੀ, ਕਿਉਂਕਿ ਹੁਣੇ ਰੀਸੈਂਟਲੀ ਜਿਹੜਾ UAE ਆ ਉਹ OPEC ਚੋਂ ਬਾਹਰ ਨਿਕਲਿਆ ਹੈ। ਜਿਹੜੀ OPEC ਉਹ ਸੰਸਥਾ ਆ ਜਿਹੜੀ ਤੇਲ ਦੇ ਉਹਦੀ ਪ੍ਰੋਡਕਸ਼ਨ ਤੇ ਉਹਦਾ ਰੇਟ ਰੈਗੂਲਰ ਕਰ,
1: ਜੀ
3: ਵਿੱਚ, ਇਸ ਕਰਕੇ ਉਹ ਮੋਦੀ ਦਾ ਜਾਣਾ ਬਹੁਤ ਜ਼ਰੂਰੀ ਸੀ, ਪਰ ਤੁਸੀਂ ਕ੍ਰਿਟੀਸਾਈਜ਼ ਕਰੀ ਜਾਓ, ਇਹ ਮੋਦੀ ਨੂੰ ਜਿੱਤਣ ਦੇ ਵਿੱਚ ਹੈਲਪ ਕਰੂਗਾ, ਕਿਉਂਕਿ ਰਾਹੁਲ ਗਾਂਧੀ ਤਾਂ ਇਸ ਵੇਲੇ ਬਾਹਰ ਹੈਗਾ ਆ, ਉਹਦੇ ਤੇ ਕੋਈ ਕੁਐਸਚਨ ਨਹੀਂ ਕਰਦਾ। ਇਸ ਕਰਕੇ ਜਿਹੜੇ ਕਹਿੰਦੇ ਮਨਮੋਹਨ ਸਿੰਘ ਨੇ ਬਹੁਤ ਵਧੀਆ ਆਂਸਰ ਦਿੱਤੇ ਪਾਰਲੀਮੈਂਟ 'ਚ, ਉਹਨੇ ਕੋਈ ਆਂਸਰ ਪਾਰਲੀਮੈਂਟ 'ਚ ਵਧੀਆ ਨਹੀਂ ਦਿੱਤਾ। ਇਸੇ ਕਰਕੇ ਕਾਂਗਰਸ ਜਿਹੜੀ ਆ ਪਹਿਲਾਂ 50 ਤੋਂ ਥੱਲੇ ਰਹਿ ਗਈ, 52 ਰਹਿ ਗਈ, ਹੁਣ 99 ਰਹਿ ਗਈ। ਬਾਕੀ ਜਿਹੜੀ ਗੱਲ AI ਸਮਿਟ ਦੀ ਗੱਲ ਕਰਦੇ, AI ਸਮਿਟ ਦੇ ਵਿੱਚ ਰਣਵੀਰ ਸਚਦੇਵ ਹੀ ਨਹੀਂ, ਉਸ ਤੋਂ ਬਾਅਦ 300 ਹੋਰ ਵੀ ਬਹੁਤ ਕਾਲਰ ਹੈਗੇ ਸੀਗੇ ਜਿਹਨਾਂ ਨੇ ਆਪਣਾ ਆਪਣਾ ਲੈਕਚਰ ਦਿੱਤਾ, ਔਰ ਉਹਨਾਂ ਨੂੰ ਬਹੁਤ ਜ਼ਿਆਦਾ ਸਰਾਹਨਾ ਮਿਲੀ। ਔਰ ਇਹ AI ਜਿਹੜਾ ਇੰਪੈਕਟ ਸਮਿਟ ਸੀ, ਇਹ ਸਭ ਤੋਂ ਵਧੀਆ ਹੋ ਕੇ ਨਿਕਲਿਆ ਹਿਸਟਰੀ ਦੇ ਵਿੱਚ। ਔਰ ਜਿਹੜਾ ਰਣਵੀਰ ਸਚਦੇਵਾ ਸੀ, ਉਹਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਜੀ, ਉਹ ਪੰਜਾਬੀ ਕਰਕੇ ਉਹਨੂੰ ਕਈ ਬੰਦੇ ਪ੍ਰੇਜ਼ ਕਰੀ ਜਾਂਦੇ, ਜਦੋਂ ਉਹਨਾਂ ਨੂੰ ਪਤਾ ਲੱਗਣਾ ਵੀ ਪੰਜਾਬ ਨਾਲ ਕੋਈ ਲੈਣਾ ਦੇਣਾ ਸੀ, ਸ਼ਾਇਦ ਉਹਨਾਂ ਨੂੰ ਉਹ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦੇਣ, ਪਤਾ ਨਹੀਂ। ਚਲੋ ਉਹਨਾਂ ਦੀ ਆਪਣੀ ਮਰਜ਼ੀ ਹੈਗੀ ਆ, ਪਰ ਮੈਂ ਉਹੀ ਗੱਲ ਕਹਿੰਦਾ ਕਿ ਤੁਸੀਂ ਮੋਦੀ ਨੂੰ ਕ੍ਰਿਟੀਸਾਈਜ਼ ਇੱਦਾਂ ਹੀ ਕਰੀ ਜਾਓ, ਕਿਉਂਕਿ ਉਹ ਬੇਲੋੜਾ ਕ੍ਰਿਟੀਸਾਈਜ਼ ਜਿਹੜਾ ਹੁੰਦਾ ਆ, ਉਹਦੇ ਜਿੱਤਣ ਦੇ ਵਿੱਚ ਹਮੇਸ਼ਾ ਹੀ ਉਹਨੂੰ ਹੈਲਪ ਕਰਦਾ। ਬਾਕੀ SIR ਦੀ ਗੱਲ ਹੈਗੀ ਆ, ਜਲਦੀ ਤੋਂ ਪਹਿਲਾਂ ਇਹਨਾਂ ਨੂੰ SIR ਦੇ ਅਗੇਂਸਟ ਸੁਪਰੀਮ ਕੋਰਟ 'ਚ ਜਾਣਾ ਚਾਹੀਦਾ, ਜੇ ਜਿਹੜੇ ਜਿਹੜੇ ਸਰੋਤਿਆਂ ਨੂੰ ਲੱਗਦਾ ਕਿ ਜਿਹੜੀ SIR ਹੈਗੀ ਆ ਉਹ ਅਨਕੋਨਸਟੀਟਿਊਸ਼ਨਲ ਹੈਗੀ ਆ। ਇੱਥੇ ਬੈਠੇ ਕੀ ਕਰਦੇ, ਉੱਥੇ ਜਾ ਕੇ ਉੱਥੇ ਕੇਸ ਕਰੋ, ਇੱਥੇ ਜਾ ਕੇ ਰੇਡੀਓ ਤੇ ਬੋਲਣਾ, ਇਹਨਾਂ ਨੂੰ ਕੁਛ ਨਹੀਂ ਹੋਣਾ। ਇਸ ਕਰਕੇ ਦੇਖੋ, ਬੀ ਰੈਲੇਵੈਂਟ, ਇਰੈਲੇਵੈਂਟ ਕ੍ਰਿਟਿਸਿਜ਼ਮ ਨਾਲ ਤੁਸੀਂ ਕੋਈ ਕੁਛ ਨਹੀਂ ਅਚੀਵ ਕਰਨਾ।
1: ਚਲੋ, ਇਸ ਦਾ ਜੀ ਰਮੇਸ਼ ਜੀ ਪਾਸੋਂ ਜਵਾਬ ਮਿਲ ਹੀ ਜਾਣਾ, ਪਰ ਗੱਲ ਜੋ ਰਣਵੀਰ ਸਚਦੇਵਾ ਜੀ ਤੁਸੀਂ ਕੀਤੀ ਹੈ, ਚਲੋ AI ਸਮਿਟ ਦੇ ਵਿੱਚ ਮੈਂ ਸਮਝਦੀ ਹਾਂ ਹੋਰ ਵੀ ਕਈ ਕੀਨੋਟ ਸਪੀਕਰਸ ਹੋਣਗੇ, ਪਰ ਸਭ ਤੋਂ ਯੰਗੈਸਟ ਕੀਨੋਟ ਸਪੀਕਰ ਦੀ ਸ਼ਲਾਘਾ ਅਸੀਂ ਕਰ ਰਹੇ ਸੀ, ਭਾਵੇਂ ਫਿਰ ਉਹ ਪੰਜਾਬੀ ਹੋਵੇ ਨਾ ਹੋਵੇ, ਪਰ ਜਦੋਂ ਇਸ ਲੈਵਲ 'ਤੇ, ਜਦੋਂ 6 ਸਾਲ ਦਾ ਬੱਚਾ, 8 ਸਾਲ ਦਾ ਬੱਚਾ ਜਦੋਂ AI ਸਮਿਟ ਦੇ ਵਿੱਚ ਇੱਕ ਸਪੀਕਰ ਦੇ ਤੌਰ 'ਤੇ ਜਾਂਦਾ, ਤਾਂ ਮੇਰੇ ਖਿਆਲ ਇਹ ਆਪ ਦੇ ਵਿੱਚ ਹੀ ਬਹੁਤ ਹੀ ਵੱਡੀ ਗੱਲ ਹੈ, ਅਤੇ ਇਸ ਦੀ ਸ਼ਲਾਘਾ ਫਿਰ ਬਣਦੀ ਹੀ ਹੈ। ਜੀ ਰਮੇਸ਼ ਜੀ,
0: ਇਸ ਰੇਡੀਓ ਤੇ ਉਸ ਬਿਹਾਰ ਦੀ ਕੁੜੀ ਦੀ ਵੀ ਅਸੀਂ ਤਾਰੀਫ ਕੀਤੀ ਸੀ, ਜਿਹੜੀ ਕੋਰੋਨਾ ਕਾਲ ਦੇ ਵਿੱਚ ਪੰਜਾਬ ਤੋਂ ਇੱਕ ਸਾਈਕਲ ਤੇ ਉੱਪਰ ਬਿਠਾ ਕੇ ਆਪਣੇ ਪਿਤਾ ਨੂੰ ਲੈ ਕੇ ਗਈ ਸੀ ਬਿਮਾਰ ਪਿਤਾ।
1: ਜੀ ਸਰ।
0: ਸੋ ਇਸ ਲਈ ਅਸੀਂ ਕੋਈ ਪੰਜਾਬ ਜਾਂ ਸਾਡੇ ਲਈ ਐ ਨਹੀਂ ਹੈ ਕਿ ਅਸੀਂ ਦੂਸਰੇ ਦੀ ਤਾਰੀਫ ਨਹੀਂ ਕਰਨੀ ਸਰੋਤੇ, ਏਦਾਂ ਦੀ ਨਹੀਂ ਗੱਲ ਕੋਈ ਵੀ ਅਸੀਂ ਕਦੇ ਆਪਣੇ ਮਨ ਚ ਲੈ ਕੇ ਆਉਣੀ, ਕਿ ਸ਼ਾਇਦ ਇਸ ਰੇਡੀਓ ਪਲੇਟਫਾਰਮ ਤੇ ਕੱਲੀਆਂ ਪੰਜਾਬ ਦੀਆਂ ਜਾਂ ਪੰਜਾਬੀਆਂ ਦੀਆਂ ਸਿਫਤਾਂ ਹੁੰਦੀਆਂ, ਜਿਹਦੀ ਸਿਫਤ ਕਰਨ ਯੋਗ ਹੋਵੇਗੀ ਉਹਦੀ ਕਰਾਂਗੇ,
1: ਬਿਲਕੁਲ,
0: ਜਿਹਦੀ ਆਲੋਚਨਾ ਕਰਨੀ ਬਣਦੀ ਉਹਦੀ ਆਲੋਚਨਾ ਕਰਾਂਗੇ। ਜੇ ਪ੍ਰਧਾਨ ਮੰਤਰੀ 5 ਦੌਰਿਆਂ ਤੇ ਦੇਸ਼ਾਂ 5 ਦੇਸ਼ਾਂ ਤੇ, ਇੱਕ ਤੇ APEC ਦੀ ਤੁਸੀਂ ਉਦਾਹਰਣ ਦੇ ਦਿੱਤੀ, ਤੇ ਬਾਕੀ 4 ਜਿੱਥੇ 4 ਦਿਨ ਗੁਜ਼ਾਰਨੇ, ਇੱਥੇ ਤੇ 2 ਘੰਟੇ ਗੁਜ਼ਾਰੇ, ਕੀ ਇਹ ਪ੍ਰਧਾਨ ਮੰਤਰੀ ਹੀ ਜਾ ਕੇ ਉੱਥੇ? ਦੇਖੋ ਸਰੋਤਿਓ, ਬੜੀ ਗੱਲ ਸਿੱਧੀ ਪੱਧਰੀ ਹੈ, ਮੈਂ ਇਸ ਗੱਲ ਨੂੰ ਸਮਝਦਾ, ਮੈਨੂੰ ਬੜੀ ਚੰਗੀ ਤਰ੍ਹਾਂ ਸਮਝਿਆ, ਕੀ ਪ੍ਰਧਾਨ ਮੰਤਰੀ ਹੀ ਜਾ ਕੇ ਉੱਥੇ ਵਪਾਰਕ, ਜਦੋਂ ਹਾਲਾਤ ਸੰਸਾਰ ਵਿਆਪੀ ਇਹੋ ਜਿਹੇ ਹੋਣ, ਇੱਕ ਪਾਸੇ ਅਸੀਂ ਸਟੇਜਾਂ ਤੇ ਪ੍ਰਚਾਰੀਏ ਕਿ ਤੇਲ ਬਚਾਉਣਾ ਚਾਹੀਦਾ, ਐਂ ਕਰਨਾ ਚਾਹੀਦਾ, ਤੇ ਦੂਜੇ ਪਾਸੇ ਅਸੀਂ ਜਹਾਜ਼ ਦੀਆਂ ਉਡਾਰੀਆਂ 5 ਦੇਸ਼ਾਂ ਨੂੰ ਭਰੀਏ? ਜੇ ਵਾਕਿਆ ਹੀ ਤੁਸੀਂ ਇਹ ਗੱਲ ਠੀਕ ਹੈ ਕਿ ਮੌਕਾ ਸੀ ਉਸ ਸੰਸਥਾ ਚੋਂ ਬਾਹਰ ਆਈ, ਜਿਹੜਾ ਇੱਕ ਤੇਲ ਦਾ ਸਮੂਹ ਵਾਲੀ ਸੰਸਥਾ, ਉਹਦੇ ਵਿੱਚੋਂ UAE ਬਾਹਰ ਆਇਆ, ਜੇ ਉਹ UAE ਬਾਹਰ ਆਇਆ ਤੇ ਉੱਥੇ ਕਿਸੇ ਅਫਸਰ ਨੂੰ, ਅਧਿਕਾਰੀ ਨੂੰ ਭੇਜ ਦਿੰਦੇ ਸੌਦਾ ਕਰਨ ਦੇ ਲਈ? ਇਹ ਸ਼ਕਤੀ ਪ੍ਰਦਰਸ਼ਨ ਦਾ ਹੀ ਪਾਰਟ ਹੈ, ਕੋਈ ਮੰਨੇ ਜਾਂ ਨਾ ਮੰਨੇ, ਇਹ ਪ੍ਰਧਾਨ ਮੰਤਰੀ ਦਾ ਪੈਂਤੜਾ ਹੈ ਕਿ ਉਹ ਇੱਕ ਪਾਸੇ ਵਧੀਆਂ ਹੋਈਆਂ ਤੇਲ ਦੀਆਂ ਭਾਰਤ ਵਿੱਚ ਵਧੀਆਂ ਕੀਮਤਾਂ, ਅੱਜ ਦੇਖੋ ਉਹ ਗੱਲ ਟੱਕੀ ਲਪੇਟੀ ਗਈ ਨਾ, ਅੱਜ ਭਾਰਤ ਵਿੱਚ ਪਹਿਲੇ ਦਿਨ ਵਧ ਗਈਆਂ ਤੇਲ ਤੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ,
1: ਜੀ
0: 2 ਦਿਨਾਂ ਬਾਅਦ ਹੋਰ ਵਧਣੀਆਂ। ਉਸ ਗੱਲ ਨੂੰ ਢੱਕਣ ਲਪੇਟਣ ਲਈ ਕਿ ਅਸੀਂ LPG ਦਾ ਸਮਝੌਤਾ ਕਰ ਲਿਆ, ਉਹ ਕਰ ਲਿਆ ਤੇ ਠੀਕ ਹੈ, ਰੌਲਾ ਤਾਂ ਆਉਣ ਦਾ ਆ, ਸਮਝੌਤੇ ਤੇ ਤੁਸੀਂ ਪਹਿਲਾਂ ਵੀ ਬਥੇਰੇ ਕੀਤੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਬੇਲੋੜਾ ਨੀ ਕ੍ਰਿਟੀਸਿਜ਼ਮ, ਕ੍ਰਿਟੀਸਿਜ਼ਮ ਜਾਇਜ਼ ਹੀ ਹੈ। ਬਾਕੀ ਰਹੀ ਗੱਲ ਕਿ ਇਹਦਾ ਅਸਰ ਹੁੰਦਾ ਜਾਂ ਨਹੀਂ ਹੁੰਦਾ ਇਸ ਰੇਡੀਓ ਦਾ ਜਾਂ ਤੁਹਾਡੇ ਸਾਡੇ ਵਿਚਾਰਾਂ ਦਾ, ਮੇਰਾ ਮੰਨਣਾ ਆ ਕਿ ਯਕੀਨਨ ਹੁੰਦਾ ਹੈ, ਯਕੀਨਨ ਹੁੰਦਾ ਹੈ, ਔਰ ਇੰਨਾ ਹੁੰਦਾ ਆ ਕਿ ਜਿਹੜੀਆਂ ਗੱਲਾਂ ਤੁਸੀਂ ਚਰਚਾ ਦੇ ਵਿੱਚ ਲੈ ਕੇ ਆਉਂਦੇ ਹੋ, ਲੰਬਾ ਸਮਾਂ ਤੁਸੀਂ ਉੱਥੇ ਕਿਤੇ ਇੱਕ ਰਾਏ ਤੇ ਪਹੁੰਚ ਜਾਂਦੇ ਹੋ ਕਿ ਉਹ ਗੱਲ ਇੰਪਲੀਮੈਂਟ ਵੀ ਹੁੰਦੀ ਹੈ। ਮੈਂ ਬਹੁਤ ਸਾਰੀਆਂ ਉਦਾਹਰਨਾਂ ਦੇ ਸਕਦਾ, ਪਰੰਤੂ ਹੁਣ ਇਸੇ ਗੱਲ ਦੀ ਉਦਾਹਰਨ ਤੁਹਾਨੂੰ ਆਉਂਦੇ ਦਿਨਾਂ 'ਚ ਆਪਣੇ ਆਪ ਮਿਲੂਗੀ ਕਿ ਜਿਹੜਾ ਇਹ ਮਸਲਾ ਤੁਸੀਂ ਦੇਸ਼ ਵਿਆਪੀ ਛੇੜਿਆ ਹੋਇਆ ਹੈ ਕੀਮਤਾਂ ਦਾ ਜਾਂ UAE ਵਿੱਚ ਪ੍ਰਧਾਨ ਮੰਤਰੀ ਆ ਜਾਣਾ, ਇਹ ਵੀ ਉਦਾਹਰਨ ਮੈਂ ਆਉਂਦੇ ਦਿਨਾਂ 'ਚ ਦੇਵਾਂਗਾ ਕਿ ਕਿਸ ਢੰਗ ਦੇ ਨਾਲ ਇਹ ਚਰਚਾ ਜਿਹੜੀ ਹੈ ਸਾਰਥਕ ਰੰਗ ਦਿਖਾਏਗੀ, ਹਾਲਾਂਕਿ ਤੁਸੀਂ ਉਹ ਚਰਚਾ ਨੂੰ ਜਾਰੀ ਰੱਖੇ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਜ਼ਿਕਰ ਕਰ ਦਈਏ ਜੀ ਟੈਕਸ ਅਕਾਊਂਟਿੰਗ ਵਾਲਿਆਂ ਦਾ, ਤੇ ਤੁਸੀਂ ਨੰਬਰ ਨੋਟ ਕਰਨਾ 647-431-6471-0361 ਇਹ ਨੰਬਰ ਹੈ। 50% ਡਿਸਕਾਊਂਟ ਜੀ ਪੰਜਾਬੀ ਲਹਿਰਾਂ ਰੇਡੀਓ ਲਿਸਨਰਸ ਨੂੰ ਬਿਲਕੁਲ ਮਿਲ ਰਿਹਾ। ਬੁੱਕ ਕੀਪਿੰਗ ਦਾ ਕੰਮ, ਕਾਰਪੋਰੇਟ ਟੈਕਸੇਸ਼ਨ ਤੇ ਅੱਜ ਹੀ ਆਪਣੀ ਕਾਲ ਬਿਲਕੁਲ ਕਰ ਲਓ, ਤੇ ਪਰਸਨਲ ਟੈਕਸੇਸ਼ਨ ਦੇ ਲਈ ਵੀ ਨੰਬਰ 647-461-0361 ਜੀ ਟੈਕਸ ਅਕਾਊਂਟਿੰਗ ਦਾ ਨੰਬਰ ਹੈ। ਮੋਨਾ ਜੀ ਅੰਤ ਦੇ ਵਿੱਚ ਜੀ ਆਪਣੇ ਕੋਲ ਜੋ 5 ਮਿੰਟ ਰਹਿ ਗਏ ਨੇ ਤੇ ਗੱਲ ਫਿਰ ਹੁਣ ਥੋੜ੍ਹੀ ਇੰਸ਼ੋਰੈਂਸ ਦੀ ਦੁਬਾਰਾ ਤੋਰ ਲਈਏ, ਤੇ ਮੋਨਾ ਜੀ ਜਾਂਦੇ ਜਾਂਦੇ ਜੀ ਗੱਲ ਕਰੀਏ ਜੋ ਆਪਣੇ ਸਾਡੇ ਇੱਥੇ ਸਾਡੇ ਕੋਲ ਆਉਂਦੇ ਨੇ ਉਹਨਾਂ ਦੀ ਸੇਫਟੀ, ਉਹਨਾਂ ਦੀ ਪ੍ਰੋਟੈਕਸ਼ਨ, ਇਹ ਵੀ ਸਾਡੀ ਜ਼ਿੰਮੇਵਾਰੀ ਹੈ, ਤੇ ਥੋੜ੍ਹੀ ਗੱਲ ਜੀ ਸੁਪਰ ਵੀਜ਼ਾ ਤੇ ਵਿਸਟਰ ਵੀਜ਼ਾ ਇੰਸ਼ੋਰੈਂਸ ਦੇ ਲਈ।
4: ਹਾਂ ਬਿਲਕੁਲ ਠੀਕ ਹੈ ਰੁਪਿੰਦਰ ਜੀ, ਜਿੱਦਾਂ ਕਿ ਅਸੀਂ ਸਾਰੇ ਜਾਣੇ ਐਕਸਾਈਟਿਡ ਹੁੰਦੇ ਹਾਂ ਕਿ ਸਮਰ ਆ ਰਹੀ ਹੈਗੀ ਹੈ, ਇਸੇ ਤਰੀਕੇ ਦੇ ਨਾਲ ਇੱਕ ਹੋਰ ਐਕਸਾਈਟਮੈਂਟ ਵੀ ਜ਼ਰੂਰ ਹੁੰਦੀ ਹੈ, ਕਿਉਂਕਿ ਸਮਰ ਦੇ ਨਾਲ ਨਾਲ ਇਸ ਟਾਈਮ ਤੇ ਹੀ ਆਪਸ਼ਨਸ ਹੁੰਦੀਆਂ ਨੇ, ਅਪੋਰਚੁਨਿਟੀਜ਼ ਹੁੰਦੀਆਂ ਨੇ ਕਿ ਅਸੀਂ ਆਪਣੀ ਫੈਮਿਲੀਜ਼ ਦੇ ਨਾਲ ਇਕੱਠੇ ਇੰਜੋਏ ਕਰ ਸਕਦੇ ਹੁੰਦੇ ਹਾਂ। ਪਰ ਇਹ ਜ਼ਰੂਰ ਹੈਗਾ ਕਿ ਜਦੋਂ ਵੀ ਪੇਰੈਂਟਸ, ਗ੍ਰੈਂਡ ਪੇਰੈਂਟਸ ਸੁਪਰ ਵੀਜ਼ਾ ਤੇ ਆ ਰਹੇ ਨੇ, ਚਾਹੇ ਵਿਜ਼ਿਟਰ ਵੀਜ਼ਾ ਤੇ ਆ ਰਹੇ ਨੇ ਜਾਂ ਕੋਈ ਰਿਲੇਟਿਵ ਹੈਗੇ ਆ, ਫਰੈਂਡਸ ਹੈਗੇ ਆ, ਬਹੁਤ ਵਾਰ ਹੁਣ ਇਹ ਹੈਗਾ ਕਿ ਸਮਰ ਦੇ ਵਿੱਚ ਵੈਡਿੰਗਸ ਵੀ ਆਉਂਦੀਆਂ ਨੇ, ਤਾਂ ਉਹਨਾਂ ਦੇ ਲਈ ਮੈਂ ਜ਼ਰੂਰ ਦੱਸਣਾ ਚਾਹੂੰਗੀ ਕਿ ਤੁਸੀਂ ਚਾਹੇ ਪਰ ਡੇ ਦੇ ਹਿਸਾਬ ਦੇ ਨਾਲ 15 ਦਿਨਾਂ ਦੇ ਲਈ ਕਿਸੇ ਨੇ ਆਉਣਾ, ਚਾਹੇ 20 ਦਿਨਾਂ ਦੇ ਲਈ ਆਉਣਾ, ਜਿੰਨੇ ਦਿਨਾਂ ਦੇ ਲਈ ਵੀ ਕਿਸੇ ਨੇ ਤੁਹਾਨੂੰ ਵਿਜ਼ਿਟ ਕਰਨ ਲਈ ਆਉਣਾ, ਉਨੀ ਹੀ ਕੋਸਟ ਤੁਹਾਨੂੰ ਲੱਗਦੀ ਹੈਗੀ ਆ, ਕੋਈ ਐਕਸਟਰਾ ਪੇਮੈਂਟ ਨਹੀਂ ਜਾਂਦੀ। ਪਰ ਕਵਰੇਜ ਜ਼ਰੂਰ ਲਵੋ, ਕਿਉਂਕਿ ਇਸ ਟਾਈਮ ਤੇ ਅਸੀਂ ਦੇਖਦੇ ਹੈਗੇ ਆ ਬਹੁਤ ਹੀ ਵੱਡੇ ਵੱਡੇ ਐਕਸਪੈਂਸਿਸ ਆਉਂਦੇ ਨੇ, ਜੇ ਹੋਸਪਿਟਲਾਈਜੇਸ਼ਨ ਗੋਡ ਫੋਰਬਿਡਸ ਕਿਸੇ ਨੂੰ ਹੁੰਦੀ ਹੈ, ਕਿਉਂਕਿ ਗੌਰਮੈਂਟ ਵੱਲੋਂ ਕੋਈ ਵੀ ਕਵਰੇਜ ਨਹੀਂ ਪ੍ਰੋਵਾਈਡ ਕੀਤੀ ਜਾਂਦੀ ਜਿਹੜੇ ਵੀ ਪਰਸਨ ਵਿਜ਼ਿਟਰ ਵੀਜ਼ਾ ਤੇ ਨੇ ਜਾਂ ਸੁਪਰ ਵੀਜ਼ਾ ਤੇ ਨੇ। ਇੱਕ ਹੋਰ ਚੀਜ਼ ਇਹ ਵੀ ਚੀਜ਼ ਆ ਜਾਂਦੀ ਹੈ ਕਿ ਜਦੋਂ ਸੁਪਰ ਵੀਜ਼ਾ ਤੇ ਆ ਰਹੇ ਨੇ, ਇਹ ਨਾ ਸੋਚੋ ਕਿ ਹਾਂਜੀ ਫਸਟ ਟਾਈਮ ਐਪਲੀਕੇਸ਼ਨ ਲਗਾਉਣੀ ਸੀ ਉਸ ਟਾਈਮ ਤੇ ਹੀ ਮੈਡੀਕਲ ਇੰਸ਼ੋਰੈਂਸ ਚਾਹੀਦੀ ਹੈ। ਐਵਰੀ ਟਾਈਮ ਤੁਹਾਨੂੰ ਮੈਡੀਕਲ ਇੰਸ਼ੋਰੈਂਸ ਜ਼ਰੂਰ ਚਾਹੀਦੀ, $1,00,000 ਦੀ ਕਵਰੇਜ ਦੇ ਨਾਲ, ਸਾਲ ਦੀ ਪਾਲਿਸੀ ਦੇ ਨਾਲ, ਨੋ ਮੈਟਰ ਕਿ ਉਹ 1 ਮਹੀਨਾ ਰਹਿੰਦੇ ਨੇ, 2 ਮਹੀਨਾ ਰਹਿੰਦੇ ਨੇ, ਬਾਕੀ ਦਾ ਤੁਹਾਨੂੰ ਪਾਰਸ਼ਲ ਰਿਫੰਡ ਹੋ ਜਾਂਦੇ ਨੇ ਪਾਲਿਸੀਜ਼ ਦੇ ਵਿੱਚ। ਚਾਹੇ ਤੁਸੀਂ ਮੰਥਲੀ ਪੇਮੈਂਟ ਆਪਸ਼ਨ, ਐਨੁਅਲ ਪੇਮੈਂਟ ਆਪਸ਼ਨ ਕੋਈ ਵੀ ਚੂਜ਼ ਕਰ ਸਕਦੇ ਹੁੰਦੇ ਹੈਗੇ ਹੋ, ਪਰ ਇਹ ਜ਼ਰੂਰ ਹੈਗਾ ਕਿ ਕਵਰੇਜ ਜ਼ਰੂਰ ਚਾਹੀਦੀ ਹੈ, ਸਪੈਸ਼ਲੀ ਜਦੋਂ ਉਹਨਾਂ ਨੇ ਇੱਥੇ ਲੈਂਡ ਕਰਨਾ ਉਸ ਟਾਈਮ ਤੇ ਵੀ, ਐਂਡ ਜਦੋਂ ਇੱਥੇ ਰਹਿ ਵੀ ਰਹੇ ਨੇ ਤਾਂ ਪਾਲਿਸੀ ਦੀ ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਨਵੀਂ ਪਾਲਿਸੀ ਜ਼ਰੂਰ ਕਰਵਾਈ ਜਾਵੇ, ਤਾਂ ਕਿ ਕੋਈ ਵੇਟਿੰਗ ਪੀਰੀਅਡ ਨਾ ਹੋਵੇ, ਕੋਈ ਐਕਸਕਲੂਜਨਸ ਨਾ ਆਉਣ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਿਸ ਤਰੀਕੇ ਦੀ ਪਾਲਿਸੀ ਸੂਟੇਬਲ ਹੈ, ਜਿਨ੍ਹਾਂ ਨੇ ਇੱਥੇ ਆਉਣਾ, ਉਹਨਾਂ ਦੀ ਏਜ, ਹੈਲਥ ਕਿੱਦਾਂ ਦਾ, ਉਹਨਾਂ ਦਾ ਇਸ ਟਾਈਮ ਤੇ ਸਿਚੁਏਸ਼ਨ ਹੈਗੀ ਹੈਲਥ ਦੇ ਰਿਲੇਟਿਡ, ਉਹ ਸਾਰੀ ਜਾਣਕਾਰੀ ਲਈ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509। ਇਹ ਪੂਰੀ ਗਰੰਟੀ ਹੈਗੀ ਆ, ਵਰਕਿੰਗ ਐਜ਼ ਅ ਬ੍ਰੋਕਰ ਤੁਹਾਨੂੰ ਬੈਸਟ ਪਾਲਿਸੀ ਲੋਐਸਟ ਪ੍ਰੀਮੀਅਮ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰੀਏ, ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰੀਏ, ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ, ਜਾਂ ਬੱਚਿਆਂ ਦੇ ਲਈ RESP ਦੀ ਜ਼ਰੂਰਤ ਹੋਵੇ, ਜ਼ਰੂਰ ਸਾਨੂੰ ਆਫਿਸ ਵਿੱਚ ਵੀ ਮਿਲ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ
1: 4095-09 ਅਦਾ ਕਰਦੀ ਆ, ਕਿਉਂਕਿ ਕਈ ਹੋਲਡ ਤੇ ਵੀ ਰਹੇ, ਤੇ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇੰਨੀ ਪੇਸ਼ੈਂਸ ਰੱਖੀ, ਤੇ ਕੱਲ ਜੀ ਜ਼ਰੂਰ ਅਸੀਂ ਗੱਲ ਕਰਾਂਗੇ, ਤੇ ਤੁਹਾਨੂੰ ਸਾਰਿਆਂ ਨੂੰ ਜੀ ਲੌਂਗ ਵੀਕਐਂਡ ਢੇਰ ਸਾਰੀਆਂ ਮੁਬਾਰਕਾਂ ਦੇ ਨਾਲ, ਅਸੀਂ ਬਿਲਕੁਲ ਇਹ ਬੈਸਟ ਵਿਸ਼ਸ ਜੋ ਨੇ ਉਹ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਰਮੇਸ਼ ਜੀ ਤੁਹਾਡਾ ਵੀ ਮੈਂ ਬਹੁਤ ਬਹੁਤ ਜੀ ਧੰਨਵਾਦ ਕਰਦੀ ਹਾਂ
0: ਜੀ, ਸ਼ੁਕਰੀਆ, ਮਿਹਰਬਾਨੀ ਜੀ।
1: ਤੇ ਜੀ ਮੈਂ ਨੋਟ ਇਹ ਬਿਲਕੁਲ ਕਰਵਾ ਦੇਵਾਂ, ਮੂਵ ਤੁਸੀਂ ਕਿਤੇ ਹੋਰ ਕਿਸੇ ਹੋਰ ਸ਼ਹਿਰ ਹੋਣਾ, ਪ੍ਰੋਵਿੰਸ ਹੋਣਾ, ਜਾਂ ਫਿਰ ਨਾਰਥ ਅਮਰੀਕਾ ਦੇ ਵਿੱਚ ਜੀ ਮੁਲਕ ਹੀ ਆਪਣਾ ਬਦਲਣਾ, ਤੇ ਨੰਬਰ 416-564-4164 ਇਹ ਨੰਬਰ ਤੁਸੀਂ HK ਮੂਵਰਸ ਦੇ ਲਈ ਬਿਲਕੁਲ ਨੋਟ ਰੱਖੋ। ਪੰਜਾਬੀ ਲਹਿਰਾ ਰੇਡੀਓ ਦਾ ਰੈਫਰੈਂਸ ਇੱਕ ਵਾਰੀ ਜ਼ਰੂਰ ਦੇਣਾ, ਅੱਛੇ ਪ੍ਰਾਈਜ਼ ਡਿਸਕਾਊਂਟ ਤੁਹਾਨੂੰ ਬਿਲਕੁਲ ਮਿਲਣਗੇ, ਤੇ ਜੀ ਬੈਸਟ ਸੇਵਾਵਾਂ 416-524-6704 ਤੇ। ਸੋ ਮੇਰਾ ਜਾਣ ਦਾ ਸਮਾਂ ਹੋ ਗਿਆ, ਪਰ ਤੁਹਾਡਾ ਨਹੀਂ, ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਬਿਲਕੁਲ ਇਸੇ ਤਰ੍ਹਾਂ ਬਣੇ ਰਹਿਣਾ, ਨੰਬਰ 905-673-3337 ਬਿਲਕੁਲ ਬਣੇ ਰਹਿਣੇ, ਤੇ ਕਾਲ ਤੁਸੀਂ ਕਰ ਸਕਦੇ ਹੋ। ਨਵੀਂ ਸਿੱਧੂ ਬਹੁਤ ਹੀ ਜਲਦ ਜੀ ਤੁਹਾਡੇ ਨਾਲ ਹੋਣਗੇ, ਤੇ ਮੈਂ ਰੁਪਿੰਦਰ ਕੌਰ ਜੀ ਇੱਥੇ ਹੀ ਤੁਹਾਡੇ ਪਾਸੋਂ ਇਜਾਜ਼ਤ ਅੱਜ ਲਈ ਲੈਂਦੀ ਹਾਂ, ਲੌਂਗ ਵੀਕਐਂਡ ਦੀਆਂ ਤੁਹਾਨੂੰ ਬਹੁਤ ਸਾਰੀਆਂ ਬੈਸਟ ਵਿਸ਼ਸ, ਸੋਮਵਾਰ ਨੂੰ ਮੁਲਾਕਾਤ ਫਿਰ ਤੋਂ ਹੋਵੇਗੀ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

0: होलसेल क्लब विच कीमतां घट हो रही हैं।
1: पहला नालों में घट।
0: आ वेखो सैन पेलोग्रिनो दीयां चुड़ियां होईयां किस्मां 6x330ml सिर्फ $5.99 च।
1: ये तां होर भी घट है।
0: साडे बेसमेंट दे वाईफाई सिग्नल तो भी घट।
1: ओए तू किथे जा रही है?
0: अपने बिजनेस लई पैसे बचाउण। तुहाडे बिजनेस लई पैसे बचाउणा साडा बिजनेस है। इस लई असीं कई आइटम्स दीयां कीमतां घट कर रहे हां। ते कोई फीस नहीं। होर जानकारी लई wholesaleclub.ca वेखो।
2: होलसेल क्लब, होल लॉट ऑफ वैल्यू।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ
5: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
8: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
9: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन्ना सारे सवालां दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही S&S Lawyers नु कॉल करो 416-655-2000
5: जी तुसी भी करना चाहुने हो अपना खुद दा रेडियो प्रोग्राम ता आज ही सानू कॉल करो 647-504-1557 टेक स्पिरिट हजे तक भी तुसी अगर अपने सिक्योरिटी कैमरे नहीं लगवाए ता बिजनेस या रेजिडेंशियल अपने घर लई सिक्योरिटी कैमरे रिकॉर्डिंग अते दुनिया भर दे विच किते भी कैमरे चेक करो अपने फोन दे राही टेक स्पिरिट 905-621-4100 तुसी होम ऑटोमेशन कोई भी करवानी है तुसी अगर करे अपना होम थिएटर होम सिनेमा तैयार करोना वेरी प्रोफेशनल टीम टेक स्पिरिट 905-621-4100 905-621-4100 ते फोन जरूर करो ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਵਾਲੇ ਹੀ ਕੰਮ ਹੈ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ, ਵੈਲਕਮ ਵੈਲਕਮ ਵੈਲਕਮ, ਹੈਪੀ ਫਰਾਈਡੇ। ਵਾਹ, ਫਰਾਈਡੇ ਦੀ ਸੋਹਣੀ ਮਿੱਠੀ ਪਿਆਰੀ ਸਵੇਰ ਹੈ ਤੇ ਉੱਤੋਂ ਦੀ ਫਰਾਈਡੇ ਨਹੀਂ, ਫਰਾਈਡੇ ਜੂਨੀਅਰ ਕੀ ਮੈਂ ਕਹਿ ਰਿਹਾ, ਫਰਾਈਡੇ ਹੈ ਤੇ ਲੌਂਗ ਵੀਕੈਂਡ ਹੈ। ਹਾਂ, ਸੋ ਲੌਂਗ ਵੀਕੈਂਡ ਦੀਆਂ ਖੁਸ਼ੀਆਂ, ਲੌਂਗ ਵੀਕੈਂਡ ਦਾ ਚਾਅ, ਲੌਂਗ ਵੀਕੈਂਡ ਦੀ ਐਕਸਾਈਟਮੈਂਟ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਬਈ, ਸਾਂਭ ਹੀ ਨਹੀਂ ਜਾਂਦੀ। ਸੋ ਲੌਂਗ ਵੀਕੈਂਡ ਹੈ, ਵਿਕਟੋਰੀਆ ਡੇ, ਇੰਜੋਏ ਕਰੋ ਤੇ ਮੌਸਮ ਨੇ ਤਾਂ ਫਿਰ ਆਪਣਾ ਸਾਥ ਦੇ ਹੀ ਦਿੱਤਾ। ਸੋ ਬਹੁਤ ਹੀ ਖੂਬਸੂਰਤ ਦਿਨ ਚੜ੍ਹੇ ਅੱਜ, ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਹੈ। ਸੋ ਬਹੁਤ ਹੀ ਖੂਬਸੂਰਤ ਸਵੇਰ ਹੈ। ਐਂਡ ਅੱਜ ਵੀ 17-18 ਡਿਗਰੀ ਤੱਕ, 19 ਤੱਕ ਟੈਂਪਰੇਚਰ, ਕੱਲ੍ਹ ਨੂੰ 22 ਤੱਕ, ਪਰਸੋਂ 24, ਮੰਡੇ ਨੂੰ 29 ਤੇ ਫਿਰ ਟਿਊਜ਼ਡੇ ਨੂੰ ਵੀ 29 ਡਿਗਰੀ ਹੈ। ਸੋ ਬਹੁਤ ਹੀ ਸੋਹਣਾ, ਬਹੁਤ ਹੀ ਖੂਬਸੂਰਤ ਮੌਸਮ ਤੇ ਪੰਜਾਬੀ ਲਹਿਰਾਂ ਨਾਲ ਤਾਂ ਫਿਰ ਤੁਸੀਂ ਜੁੜੀ ਚੁੱਕੇ ਹੋ ਇੱਕ ਖੂਬਸੂਰਤ ਸਵੇਰ ਨਾਲ। ਸਾਡਾ ਕੰਮ ਖੁਸ਼ ਰਹਿਣਾ ਹੈ, ਹੈ ਕਿਆ ਬਾਤ ਹੈ ਦੁਨੀਆ 'ਤੇ ਆਇਆਂ ਦਾ। ਸੋ ਗੱਲ ਬਿਲਕੁਲ ਤੁਹਾਡੀ ਠੀਕ ਹੈ ਕਿ ਆਪਣਾ ਤਾਂ ਕੰਮ ਖੁਸ਼ ਰਹਿਣਾ ਹੀ ਹੈ। ਖੁਸ਼ ਰਹੋ, ਖੁਸ਼ ਰੱਖੋ ਸਭ ਨੂੰ, ਪਿਆਰ ਦੀਆਂ ਗੱਲਾਂ ਬਾਤਾਂ ਕਰੋ, ਪਿਆਰੇ ਇਨਸਾਨ ਬਣੋ ਅਤੇ ਪਿਆਰ ਜਿਤਾਓ ਕਿ ਨਹੀਂ। 905-673-3337 ਆਪਣਾ ਫੋਨ ਨੰਬਰ ਹੈ, 905-673-3337 'ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਅਤੇ ਪ੍ਰੋਗਰਾਮ ਪੰਜਾਬੀ ਦਾ ਨਾਲ ਜੁੜ ਚੁੱਕੇ ਹੋ। ਜੀ 8604, ਹਾਂਜੀ
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਨਵੀ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਉਹ ਸਰ ਜੀ, ਅੱਜ ਤੁਹਾਡਾ ਜਿਹੜਾ
0: ਕੋਈ ਨਾ ਕਰਾ ਦੇਵਾਂਗੇ ਕੈਮ।
1: ਅੱਛਾ, ਫੇਰ ਸਾਡੀ ਕਾਲ ਨਾ ਕੱਟਿਓ, ਰਹਿਣ ਦਿਓ, ਅਸੀਂ ਪ੍ਰੋਗਰਾਮ ਸੁਣਨਾ ਤੁਹਾਡਾ ਤੇ ਤੁਹਾਨੂੰ ਵਿਕਟੋਰੀਆ ਡੇ ਦੀਆਂ
0: ਤੁਸੀਂ ਭਾਜੀ ਸਾਡੀ ਜਿਹੜੀ, ਇੱਕ ਤਾਂ ਤੁਹਾਨੂੰ ਵੀ ਬਹੁਤ ਮੁਬਾਰਕਾਂ, ਸਾਡੀ ਜਿਹੜੀ ਐਪ ਹੈ ਭਾਜੀ ਉਹਨੂੰ ਡਾਊਨਲੋਡ ਕਰ ਲਓ।
1: ਉਹ ਭਾਜੀ ਟਰੱਕ ਚਲਾਈਦਾ, ਇੰਨਾ ਜੱਪ ਕਿੱਥੇ ਹੁੰਦਾ ਆ, ਲਾ ਕੇ ਫੋਨ ਆਰਾਮ ਨਾਲ ਬਲੂਟੁੱਥ ਨਾਲ ਸੁਣੀ ਜਾਈਦਾ ਤੇ ਵਿਕਟੋਰੀਆ ਡੇ ਤੇ ਇੱਕ ਪੈਗ ਲਾ ਲਈ ਉਹ ਮੇਰੇ ਵੱਲੋਂ ਜੀ।
0: ਤੁਹਾਡੇ ਵੱਲੋਂ ਪੈਗ ਲਾ ਲਈ ਇੱਕ?
1: ਹਾਂਜੀ, ਇੱਕ ਪੈਗ ਵਿਕਟੋਰੀਆ ਡੇ ਤੇ।
0: ਤੁਸੀਂ ਲਾਉਣਾ ਨਹੀਂ ਪੈਗ ਅੱਜ?
1: ਉਹ ਨਹੀਂ, ਮੈਂ ਸ਼ਾਮ ਨੂੰ ਲਾਉਂਗਾ ਜੀ, ਹੁਣੇ ਥੋੜਾ, ਹੁਣ ਤਾਂ ਕੰਮ ਕਰ ਰਹੇ
0: ਨੇ। ਹੁਣ ਤਾਂ ਚਲੋ ਕਿਹਨੇ ਲਾਉਣਾ। ਅੱਛਾ, ਤੇ ਸ਼ਾਮ ਦੀ ਵੇਟ ਹੈ, ਕੋਈ ਨਾ ਕਰੋ ਵੇਟ ਤੇ ਕੋਈ ਗੱਲ ਨਹੀਂ, ਠੀਕ ਹੈ। ਚਲੋ, ਥੈਂਕ ਯੂ ਬਾਈ ਜੀ। ਕਹਿੰਦੇ ਕਿ ਨਵੀਂ ਯਾਰ ਮੈਨੂੰ ਲਾਈਨ 'ਤੇ ਰੱਖੋ। ਲਾਈਨ 'ਤੇ ਯਾਰ ਭਾਜੀ ਮੈਨੂੰ ਰੱਖਣਾ ਥੋੜ੍ਹਾ ਜਿਹਾ ਮੁਸ਼ਕਲ ਹੈ ਕਿਉਂਕਿ ਮੈਂ ਹੁਣ ਬਾਕੀ ਵੀ ਕਾਲ ਲੈਣੀ। ਚਲੋ, ਜਿੰਨਾ ਚਿਰ ਹੈਗਾ ਰਹਿ ਲਓ ਲਾਈਨ 'ਤੇ। ਸੋ ਪ੍ਰੋਗਰਾਮ ਪੰਜਾਬੀ ਰਹਿਣਾ, 905-673-3337 ਆਪਣਾ ਨੰਬਰ ਹੈ, 905-673-3337 'ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਐਂਡ ਖੂਬਸੂਰਤ ਦਿਨ, ਖੂਬਸੂਰਤ ਸਵੇਰ ਅਤੇ ਸਵੇਰ ਹੀ ਵਧੀਆ ਚੜ੍ਹ ਜਾਵੇ ਨਾ ਫਿਰ ਬੰਦੇ ਦਾ ਵੈਸੇ ਹੀ ਮੱਲੋ ਮੱਲੀ ਜੀ ਜਿਹਾ ਲੱਗਿਆ ਰਹਿੰਦਾ। ਅਤੇ ਇਸ ਵੀਕਐਂਡ ਬਹੁਤ ਸਾਰੇ ਇਵੈਂਟਸ ਹੋ ਰਹੇ ਨੇ, ਫਾਇਰ ਵਰਕਸ ਹੋ ਰਹੇ ਨੇ। ਕੱਲ੍ਹ ਵੀ ਫਾਇਰ ਵਰਕ ਡਰੇਕ ਭਾਜੀ ਨੇ ਚਲਾ ਤੇ ਹੈ, ਡਰੇਕ ਦੀ ਕੱਲ੍ਹ ਰਾਤ 12 ਵਜੇ ਜਾਂ ਅੱਜ ਕਹਿ ਲਓ 12 ਵਜੇ ਐਲਬਮ ਆਈ ਹੈ ਜਿਹਦਾ ਨਾਮ ਹੈ ਆਈਸ ਮੈਨ। ਤੁਸੀਂ ਦੇਖੋ ਕਿੰਨਾ ਲੋਕਾਂ 'ਚ ਕਰੇਜ਼। ਕੱਲ੍ਹ ਉਹਨੇ ਨਾ ਐਲਬਮ ਦੀ ਇੱਕ ਕਹਿ ਲਓ ਕਿ ਪ੍ਰੀਵਿਊ ਟਾਈਪ ਜਿਹਾ ਕੀਤਾ ਰਾਤ 9-9:30 ਵਜੇ, ਅਤੇ ਇੱਕੋ ਟਾਈਮ 'ਤੇ 4.5-5 ਲੱਖ ਬੰਦਾ ਦੇਖ ਰਿਹਾ ਸੀ ਉਹਨੂੰ। 4.5-5 ਲੱਖ ਬੰਦਾ ਐਲਬਮ ਨੂੰ ਸੁਣ ਰਿਹਾ ਸੀ, ਉਹਨੇ ਹਰੇਕ ਗਾਣਾ ਪ੍ਰੀਵਿਊ ਕੀਤਾ। ਅਤੇ ਫਿਰ ਹੁਣ ਰਾਤੀ 12 ਵਜੇ ਐਲਬਮ ਉਹਦੀ ਆਈ ਅਤੇ ਕੁਝ ਕੁ ਲੋਕ ਤਾਂ ਸੁੱਤੇ ਨਹੀਂ। ਕੱਲ੍ਹ ਟੋਰਾਂਟੋ ਦੇ ਵਿੱਚ ਵੀ ਰੌਣਕਾਂ ਲੱਗੀਆਂ ਰਹੀਆਂ। ਆਈਸ ਮੈਨ ਉਹਦੀ ਐਲਬਮ ਦਾ ਨਾਮ ਹੈ ਅਤੇ ਪੂਰੇ ਸੀਐਨ ਟਾਵਰ ਨੂੰ ਵੀ ਉਹਨਾਂ ਨੇ ਆਈਸ ਵਾਂਗ ਬਲੂ ਹੀ ਕਰਤਾ। ਸੋ ਇਹ ਹੈ ਇੱਕ ਅਸਲ ਕਰੇਜ਼। ਆਪਾਂ ਕਹਿੰਦੇ ਰਹਿੰਦੇ ਹਾਂ ਨਾ ਵੀ ਮੈਂ ਆਸ ਕਰਤਾ ਉਹ ਕਰਤਾ, ਇਹ ਬੰਦੇ ਨੇ ਜਿਨ੍ਹਾਂ ਨੇ ਵਾਕਈ ਦੁਨੀਆ ਜਿੱਤੀ ਹੋਈ ਹੈ। ਸੋ ਡਰੇਕ ਦੀ ਆਈਸ ਮੈਨ ਐਲਬਮ ਆ ਗਈ, ਸੁਣ ਲਓ। ਕਈ ਕਹਿਣਗੇ ਭਰਾਵਾ ਸਾਨੂੰ ਤਾਂ ਸਮਝ ਨਹੀਂ ਆਉਂਦੀ ਅਸੀਂ ਕੀ ਸੁਣਨੀ ਹੈ। ਸੋ ਚਲੋ ਤੁਸੀਂ ਫਿਰ ਚਮਕੀਲਾ ਸਾਹਿਬ ਨੂੰ ਸੁਣ ਲਿਓ। 7603 ਹੈਲੋ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
2: ਦਲਵੀਰ ਸਿੱਧੂ ਬੋਲਦਾ। ਬਹੁਤ ਬਹੁਤ ਵਧਾਈ ਹੋ ਤੁਹਾਨੂੰ ਭਾਈ, ਐਕਸਟੈਂਡ ਕਰਨ ਲਈ।
0: ਕਾਹਦੀਆਂ ਵਧਾਈਆਂ?
2: ਨਵੀਂ ਸ਼ੋਅ।
0: ਅੱਛਾ, ਵੀ ਸਵੇਰੇ 6 ਤੋਂ 8 6 ਤੋਂ 8 ਅੱਛਾ,
2: ਹਾਂਜੀ, ਇੱਕ ਘੰਟਾ ਰੋਜ਼ਾ ਲਿਆ।
0: ਚਲੋ, ਧੰਨਵਾਦ ਜੀ, ਧੰਨਵਾਦ। ਰੁਪਿੰਦਰ ਜੀ ਦੇ ਨਾਲ ਤੇ ਰਮੇਸ਼ ਜੀ ਦੇ ਨਾਲ ਬਹੁਤ ਹੀ ਖੂਬਸੂਰਤ ਸ਼ੋ, ਬੜੀਆਂ ਬਰੀਕੀ ਦੇ ਨਾਲ ਖਬਰਾਂ ਸੁਣ ਕੇ ਹਟੇ ਹੋ ਤੇ ਪ੍ਰੋਗਰਾਮ ਚਲੋ ਮੇਰੇ ਪ੍ਰੋਗਰਾਮ ਨਾਲੋਂ ਵੱਖਰਾ ਬਿਲਕੁਲ ਹੁੰਦਾ ਸਾਨੂੰ ਸੀਗਾ ਕਿ ਯਾਰ ਟੋਟਲ ਫੋਰਮੈਟ ਜਿਹੜਾ ਹੁਣ ਮੈਂ ਆਪਣੇ ਹਿਸਾਬ ਨਾਲ ਕਰਦਾ ਅਤੇ ਰਮੇਸ਼ ਜੀ ਅਤੇ ਰੁਪਿੰਦਰ ਜੀ ਉਹ ਫੱਟੇ ਚੱਕਦੇ ਆਪਣੇ ਹਿਸਾਬ ਨਾਲ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ ਅਤੇ ਸਾਡੇ ਨਾਲ ਸੌਰਵ ਰਤਨ ਜੀ ਵੀ ਜੁੜ ਚੁੱਕੇ ਆ। ਸੌਰਵ ਜੀ ਵੈਲਕਮ।
3: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਐਬਸੋਲੂਟਲੀ ਲਾਸਟ ਨਾਈਟ ਵਾਸ ਕੁਆਇਟ, ਮਾਈ ਯੰਗ ਬੋਇਜ਼ ਆਲਸੋ ਅਸੈਂਬਲ, ਉਹਨਾਂ ਨੇ ਬੇਸਮੈਂਟ ਦੇ ਵਿੱਚ ਸਾਰੇ ਦੋਸਤਾਂ ਨੇ ਮਿਲ ਕੇ, ਔਰ ਆਈ ਥਿੰਕ ਡਰੇਕ ਇਜ਼ ਅ ਨੈਸ਼ਨਲ ਪ੍ਰਾਈਡ ਐਂਡ ਇਹ ਚੰਗੀ ਗੱਲ ਹੈ। ਆਈ ਐਮ ਹੈਪੀ ਕਿ ਕੈਨੇਡੀਅਨ ਆਰਟਿਸਟ, ਕੈਨੇਡੀਅਨ ਚੀਜ਼ਾਂ, ਵੈਲਿਊ ਸਿਸਟਮ, ਬਿਕੋਜ਼ ਵੀ ਡੋਨਟ ਨੀਡ ਟੂ ਬੀ ਅੰਡਰ ਦ ਸ਼ੈਡੋ ਆਫ ਯੂ ਐਸ ਆਲ ਦ ਟਾਈਮ, ਐਂਡ ਆਈ ਐਮ ਹੈਪੀ ਫੋਰ ਮੈਨੀ ਰੀਜ਼ਨਸ ਐਂਡ ਯੂ ਆਰ ਰਾਈਟ। ਪਰ ਥੋੜ੍ਹੀ ਐਕਸਪੈਕਟੇਸ਼ਨ ਉਨੀ ਅਚੀਵ ਨਹੀਂ ਹੋਈ। ਆਈ ਡੋਂਟ ਨੋ ਵੈਦਰ ਯੂ ਐਗਰੀ ਵਿਦ ਮੀ ਔਰ ਨਾਟ, ਦ ਬੋਇਜ਼ ਟੋਲਡ ਮੀ ਦੈਟ ਦੇ ਆਰ ਹੈਪੀ ਬਟ ਨਾਟ ਦੈਟ ਹੈਪੀ, ਦੇ ਐਕਸਪੈਕਟ ਮੋਰ ਫਰੋਮ ਹਿਮ।
0: ਮੈਂ ਹਜੇ ਸੁਣੀ ਨਹੀਂ ਕਿਉਂਕਿ ਮੈਂ ਤਾਂ ਸਰਬ ਜੀ ਆਪਾਂ ਤਾਂ ਹੁਣ ਉਸ ਏਜ ਹੈ ਨਹੀਂ ਵੀ ਰਾਤ ਨੂੰ ਇੱਕ ਦੋ ਵਜੇ ਤੱਕ ਗਾਣੇ ਸੁਣੀ ਜਾਈਏ। ਸੋ ਅੱਜ ਸੁਣੂੰਗਾ ਤੇ ਫਿਰ ਤੁਹਾਨੂੰ ਦੱਸੂਗਾ ਤੇ ਅੱਜ ਫਿਰ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ।
3: ਨਵੀ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਹੁਣ ਸਾਨੂੰ ਆਦਤ ਪਾਣੀ ਪੈਣੀ ਹੈ, ਜਿਵੇਂ ਆਪਾਂ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਨੌਲੇਜ ਸ਼ੇਅਰ ਕਰੀਏ। ਉਹਦੇ ਵਿੱਚ ਇਹ ਹੈ ਨੰਬਰ 1 ਕਿ ਇਨਫਲੇਸ਼ਨ ਹੈਜ਼ ਬਿਕਮ ਅ ਨਿਊ ਨੋਰਮ ਆਫ ਸੋਸਾਇਟੀ। ਨਵੀ ਇਨਫਲੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਘਟੇਗਾ, ਇਹਦੇ ਬਹੁਤ ਸਾਰੇ ਰੀਜ਼ਨ ਨੇ, ਮੈਂ ਉਹਦੀ ਡਿਟੇਲਸ 'ਚ ਨਹੀਂ ਜਾਵਾਂਗਾ, ਲੇਕਿਨ ਇਨਫਲੇਸ਼ਨ ਦੇ ਨਾਲ ਰਹਿਣ ਦੀ ਹੁਣ ਸਾਨੂੰ ਆਦਤ ਪਾਣੀ ਪੈਣੀ ਹੈਗੀ ਹੈ। ਸਟਾਕ ਮਾਰਕੀਟਸ ਦੇ ਵਿੱਚ ਜੋ ਹੋ ਰਿਹਾ ਹੈਗਾ ਇਹ ਵੀ ਕੰਟੀਨਿਊ ਜਿਹੜਾ ਹੈਗਾ ਚੱਲੇਗਾ। ਕਾਰਨ ਕੀ ਹੈਗਾ ਕਿ ਮਾਰਕੀਟਸ ਇਸ ਵੇਲੇ ਜਿਹੜੇ ਸਾਈਕਲਸ ਹੁੰਦੇ ਨੇ ਮਾਰਕੀਟ ਦੇ ਨਾ, ਅਰਲੀ ਸਾਈਕਲ, ਮਿਡ ਸਾਈਕਲ, ਲੇਟ ਸਾਈਕਲ, ਐਕਸੈਟਰਾ ਐਕਸੈਟਰਾ, ਉਹਨਾਂ ਦੇ ਵਿੱਚ ਹੁਣ ਜਿਹੜਾ ਹੈਗਾ ਵੈ ਆਪਣੀ ਐਂਟਰੀ ਜਾਂ ਐਗਜ਼ਿਟ ਨਹੀਂ ਦਿਖਾ ਰਹੀ ਹੈਗੀ। ਮਾਰਕੀਟ ਇਹ ਦਿਖਾ ਰਹੀ ਹੈਗੀ ਹੈ ਕਿ ਐਕਸਪੈਕਟੇਸ਼ਨ ਕੀ ਨੇ, ਡਿਲੀਵਰੀ ਕੀ ਹੈ, ਮੈਨੂਫੈਕਚਰਿੰਗ ਕੀ ਕਰ ਰਹੀ ਹੈ, ਗਲੋਬਲ ਟ੍ਰੇਡ ਕਿੱਧਰ ਨੂੰ ਜਾ ਰਿਹਾ ਹੈਗਾ। ਸੋ ਆਲ ਦੋਜ਼ ਥਿੰਗਸ, ਜੀਓਪੋਲੀਟੀਕਲ ਰਿਸਕ ਵੀ ਜਿਹੜਾ ਹੈਗਾ ਉਹ ਪਾਰਟ ਆਫ ਦਾ ਇੱਕ ਆਈ ਵੁੱਡ ਸੇ ਪੈਕੇਜ ਬਣ ਗਿਆ ਹੈਗਾ ਔਰ ਅੱਗੇ ਬਣਦਾ ਰਹੇਗਾ। ਕਿਉਂ? ਕਿਉਂਕਿ ਜੋ ਆਪਣੀ ਮਿਸਟਰ ਜਿਨਪਿੰਗ ਔਰ ਟਰੰਪ ਦੀ ਮੀਟਿੰਗ ਹੋਈ ਹੈ ਔਰ ਜੋ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ ਹੈਗੀਆਂ, ਦੇਖਣ ਨੂੰ ਮਿਲੀਆਂ ਸੋਰੀ, ਔਰ ਚਾਈਨਾ ਦੀਆਂ ਜਿਹੜੇ ਗੱਡੀਆਂ ਹੈਗੀਆਂ ਨੇ ਹੈਲੀਫੈਕਸ ਦੇ ਵਿੱਚ ਉਤਰਨੀਆਂ ਸ਼ੁਰੂ ਹੋ ਗਈਆਂ ਨੇ, ਐਂਡ ਇੰਟਰਸਟਿੰਗ ਹੋਏਗਾ ਦੇਖਣਾ ਕਿ ਚਾਈਨੀਜ਼ ਈਵੀਜ਼ ਹੁਣ ਕੈਨੇਡਾ ਦੀ ਵੇ ਆਫ ਲਾਈਫ ਦੇ ਵਿੱਚ ਕਿੰਨਾ ਆਪਣੀ ਹਿੱਸੇਦਾਰੀ ਪਾਉਂਦੇ ਹੈਗੇ ਆ। ਅਗਲੀ ਜਿਹੜੀ ਚੀਜ਼ ਹੈਗੀ ਹੈ ਕਿ ਵੀ ਹੈਵ ਟੂ ਮੇਕ ਸ਼ੋਰ ਕਿ ਐਜ਼ ਐਨ ਇਨਵੈਸਟਰ ਅਸੀਂ ਆਪਣੇ ਪੈਸੇ ਦੇ ਉੱਪਰ ਤਵੱਜੋ ਦਈਏ, ਨਾ ਕਿ ਅਸੀਂ ਪ੍ਰੋਡਕਟ ਪਲੇਸਮੈਂਟ ਦੇ ਉੱਪਰ, ਭਾਵ ਕਿ ਅਟਰੈਕਟਿਵ ਕੀ ਹੈਗਾ, ਕਿਹੜੀ ਚੀਜ਼ ਮਾਰਕੀਟ 'ਚ ਸਸਤੀ ਆ ਗਈ ਹੈਗੀ ਹੈ, ਮੈਨੂੰ ਲੱਗਦਾ ਕਿ ETF 'ਚ ਪੈਸੇ ਜ਼ਿਆਦਾ ਬਣਦੇ ਹੈਗੇ ਆ। ਇਹ ਸਾਰੀਆਂ ਚੀਜ਼ਾਂ ਤੋਂ ਮੇਰੇ ਹਿਸਾਬ ਨਾਲ ਗੁਰੇਜ਼ ਕਰਨਾ ਚਾਹੀਦਾ ਹੈ, ਇਨਵੈਸਟੀਗੇਟ ਔਰ ਨੌਲੇਜ ਲੈਣੀ ਚਾਹੀਦੀ ਹੈਗੀ ਹੈ ਕਿ ਵਟ ਇਜ਼ ਗੁੱਡ ਐਂਡ ਵਾਈ ਇਟ ਇਜ਼ ਗੁੱਡ। ਭਾਵ ਕਿ ਜਿਹੜੇ ਬੰਦੇ ਨੇ 2007 ਦੇ ਵਿੱਚ ਤਕਰੀਬਨ $1,00,000 ਇਨਵੈਸਟ ਕੀਤਾ ਸੀ, ਉਹਦੀ ਰਿਟਰਨ TSX ਦੇ ਵਿੱਚ 335% ਅੱਜ ਦੀ ਡੇਟ 'ਚ, S&P 500 ਦੇ ਵਿੱਚ 750% ਰਿਟਰਨ ਹੈ। ਬਟ ਦੇਰ ਆਰ ਫੰਡਸ ਇਨ ਦਾ ਮਾਰਕੀਟ ਜਿਹਨਾਂ ਦੀ ਰਿਟਰਨ 3,000% ਹੈ, ਮੀਨਸ ਉਹਨਾਂ ਨੇ ਇੰਡੈਕਸ ਨੂੰ, ਖਾਸ ਕਰਕੇ ਜੇ ਕੈਨੇਡੀਅਨ ਇੰਡੈਕਸ ਦੀ ਗੱਲ ਕਰਦਾ, 10X ਦੇ ਨਾਲ ਬੀਟ ਕੀਤਾ ਹੈ। ਡੂ ਯੂ ਥਿੰਕ ਇਟਸ ਮੈਜਿਕ? ਨੋ। ਬਟ ਇਜ਼ ਇਟ ਹੈਪਨਿੰਗ? ਯੈਸ। ਡਿਡ ਇਟ ਹੈਪਨ? ਯੈਸ। ਜੇ ਤੁਹਾਨੂੰ ਲੱਗਦਾ ਨਹੀਂ, ਇਸੇ ਕਰਕੇ ਮੈਂ ਕਹਿੰਦਾ ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਯੂਰ ਮਨੀ ਐਂਡ ਲੈਟਸ ਮੇਕ ਅ ਜਸਟ ਐਂਡ ਵੈਰੀਫਾਈਡ ਡਿਸੀਜ਼ਨ ਅਬਾਊਟ ਇਨਵੈਸਟਿੰਗ। 416-833-8533
0: ਸੋ ਕੱਲ ਆਪਣੇ ਪੰਜਾਬ ਵਾਲਿਆਂ ਨੇ ਫਿਰ ਬੇਇੱਜ਼ਤੀ ਕਰਵਾਤੀ ਯਾਰ, ਮੁੰਬਈ ਵਾਲੇ ਜਿੱਤੇ, ਬਹੁਤ ਸਾਰੇ ਪੰਜਾਬ ਦੇ ਫੈਨ ਹੁਣ ਅੱਕ ਚੁੱਕੇ ਆ, ਥੱਕ ਚੁੱਕੇ ਆ, ਤੇ ਹੁਣ ਬੜੇ ਕਹਿ ਰਹੇ ਆ ਕਿ ਅਰਸ਼ਦੀਪ ਤੇਰੀ ਗਰਲਫ੍ਰੈਂਡ ਤੈਨੂੰ ਘੁਮਾ ਫਿਰਾ ਬਹੁਤ ਰਹੀ ਹੈ, ਤੂੰ ਹਟ ਜਾ, ਨਹੀਂ ਤਾਂ ਪੰਜਾਬ ਦਾ ਇਹੀ ਹਾਲ ਹੋਣਾ। ਸੋ ਪਤਾ ਨਹੀਂ ਹੁਣ ਕਿਸੇ ਗਰਲਫ੍ਰੈਂਡ ਕਰਕੇ ਕੀ ਹੈ, ਬਟ ਪੰਜਾਬ ਬਹੁਤ ਯਾਰ ਬੁਰਾ ਖੇਡ ਰਹੇ ਨੇ ਪਿਛਲੇ ਕੁਝ ਹਫ਼ਤਿਆਂ ਤੋਂ। ਹੁਣ ਐਤਵਾਰ ਨੂੰ ਫਿਰ ਮੈਚ ਹੈ ਰੋਇਲ ਚੈਲੇਂਜਰ ਬੰਗਲੌਰ ਨਾਲ, ਉਹ ਵੀ ਬੰਗਲੌਰ ਵਾਲੀ ਤਾਂ ਹੈ ਹੀ ਬੜੀ ਤਕੜੀ ਟੀਮ ਹੈ ਯਾਰ। ਸੋ ਚਲੋ ਐਤਵਾਰ ਨੂੰ ਦੇਖਦੇ ਹਾਂ ਆਪਣਾ ਵੀਕਐਂਡ ਕਿਵੇਂ ਮਨਾਇਆ ਜਾਵੇਗਾ ਪੰਜਾਬ ਦੇ ਨਾਲ, ਹੈਪੀ ਜਾਂ ਸੈਡ, ਟਾਈਮ ਵਿਲ ਟੈਲ। ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਨੂੰ ਯਾਦ ਰੱਖੋ। ਜੇ ਤੁਹਾਡੀ ਗੱਡੀ ਦਾ ਕੋਈ ਵੀ ਬਾਡੀ ਵਰਕ ਹੋਣ ਵਾਲਾ, ਕੋਈ ਬੰਪਰ ਟੁੱਟ ਗਿਆ, ਕੋਈ ਫੈਂਡਰ ਟੁੱਟ ਗਿਆ, ਕੋਈ ਗੱਡੀ 'ਚ ਡੈਂਟ ਪੈ ਗਿਆ, ਐਕਸੀਡੈਂਟ ਹੋ ਗਿਆ ਅਤੇ ਬਾਡੀ ਰਿਪੇਅਰ ਕਰਾਉਣੀ ਹੈ ਗੱਡੀ ਦੀ, ਇਹ ਨਾ ਡਾਇਰੈਕਟ ਬਿਲਿੰਗ ਤੁਹਾਡੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਹੁਤ ਸੋਹਣਾ ਕੰਮ ਕਰਦੇ ਆ, ਤੁਹਾਨੂੰ ਰੈਂਟਲ ਵੀ ਪ੍ਰੋਵਾਈਡ ਕਰਕੇ ਦੇਣਗੇ। ਜੇ ਤੁਹਾਡਾ ਐਕਸੀਡੈਂਟ ਹੋ ਗਿਆ ਜਾਂ ਕੋਈ ਗੱਡੀ 'ਚ ਇਸ਼ੂ ਆ ਗਿਆ ਬਾਡੀ ਨੂੰ, ਨੰਬਰ ਨੋਟ ਕਰੋ, ਐਮਪਾਇਰ ਆਟੋ ਬਾਡੀ ਐਂਡ ਰਿਪੇਅਰ, 181 ਰਦਰਫਰਡ ਰੋਡ ਸਾਊਥ 'ਤੇ ਲੋਕੇਟਡ ਨੇ, 905-453-6780, 905-453-6780, 905-453-6780 ਦੇ ਉੱਤੇ ਕਾਲ ਕਰੋ, ਐਮਪਾਇਰ ਆਟੋ ਬਾਡੀ ਐਂਡ ਰਿਪੇਅਰ, 9390। ਹਾਂਜੀ
4: ਹਾਂਜੀ ਨਵੇਂ ਵੀਰੇ
0: ਜੀ,
4: ਦੇਖੋ ਦੁੱਖ ਤਾਂ ਹੋਇਆ ਪੰਜਾਬ ਦੇ ਹਾਲਾਤ ਬਹੁਤ ਆ ਨਾ, ਕਿੱਥੇ ਆਪਾਂ ਲਗਾਤਾਰ ਜਿੱਤ ਰਹੇ ਨੇ।
0: ਭਾਈ ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਹੈ।
4: ਅੱਛਾ ਜੀ, ਹੁਣ ਠੀਕ ਹੈ ਜੀ?
0: ਹਾਂਜੀ,
4: ਮੈਂ ਕਿਹਾ ਜੀ ਦੁੱਖ ਤਾਂ ਹੋਇਆ ਆਪਾਂ ਨੂੰ ਪੰਜਾਬ ਦੇ ਹਾਲਾਤ, ਕਿੱਥੇ ਆਪਾਂ 7 ਮੈਚ ਲਗਾਤਾਰ ਜਿੱਤੇ ਆ, ਆਪਣੇ 6 ਤੇ ਕਿੱਥੇ ਹੁਣ 5 ਲਗਾਤਾਰ ਹਾਰ ਗਏ ਨਾ, ਪਰ ਆਪਾਂ ਨਾ ਅਰਸ਼ਦੀਪ ਨੂੰ ਬਲੇਮ ਦੇਣਾ ਬੰਦ ਕਰੀਏ। ਅਰਸ਼ਦੀਪ ਤੇ ਆਪਣੀ ਪਰਫਾਰਮੈਂਸ ਵਧੀਆ ਕਰੀ ਜਾ ਰਿਹਾ, ਹੁਣ ਵੇਖੋ ਪਿਛਲੇ ਮੈਚ ਉਹਨੇ 29 ਰਨ ਖਾਧੇ ਆ, ਉਹ ਤੋਂ ਪਿਛਲੇ 24 ਰਨ ਖਾਧੇ 4 ਓਵਰਾਂ ਚ, 20-20 ਦੇ ਵਿੱਚ ਬਹੁਤ ਘੱਟ ਰਨ ਨੇ ਹਨਾ। ਆਈ ਡੋਨਟ ਨੋ ਲੋਕੀ ਕਿਉਂ ਅਰਸ਼ਦੀਪ ਨੂੰ ਬਲੇਮ ਕਰੀ ਜਾ ਰਹੇ। ਮੈਚ ਆਪਾਂ ਹਾਰ ਰਹੇ ਆ ਜਿਹੜੇ ਆਪਣੇ ਜੈਨਸਨ ਸਾਊਥ ਅਫਰੀਕਾ ਦਾ ਬੋਲਰ ਆ ਤੇ ਬਾਰਟਲੈਟ, ਇਹਨਾਂ ਕਰਕੇ ਹਾਰ ਰਹੇ ਆ। ਇਹਨਾਂ ਨੇ ਇੱਕ ਨੇ 53 ਰਨ ਖਾਧੇ, ਇੱਕ ਨੇ 55 ਰਨ ਖਾਧੇ, ਠੀਕ ਹੈ ਨਾ ਜੀ। ਇਸ ਕਰਕੇ ਅਰਸ਼ਦੀਪ ਦਾ ਕੋਈ ਰੋਲ ਨੀ, ਪਾ ਰਹੇ ਆ ਵੀ ਆਰ ਸੀ ਬੀ ਵਾਲਾ ਮੈਚ ਜਿੱਤਾਂਗੇ ਆਪਾਂ, ਡੋਂਟ ਵਰੀ,
0: ਜਿੱਤਾਂਗੇ
4: ਜਿੰਨਾ ਚਿਰ ਆਪਾਂ ਬਾਹਰ ਜਿੱਤਾਂਗੇ ਵੀਰ ਜੀ, ਆਪਾਂ ਕੁਆਲੀਫਾਈ ਵੀ ਕਰਾਂਗੇ। ਜਿੰਨਾ ਚਿਰ ਆਪਾਂ ਬਾਹਰ ਨੀ ਨਾ ਹੁੰਦੇ ਪਲੇਅ ਆਫ ਚੋਂ, ਓਨਾ ਚਿਰ ਆਪਾਂ ਸਪੋਰਟ ਕਰਨੀ ਆ ਪੂਰੀ। ਬਾਅਦ ਚ ਆਪਾਂ ਸਵਾਲ ਜਵਾਬ ਕਰਾਂਗੇ, ਇੱਕ ਵਾਰੀ ਟੂਰਨਾਮੈਂਟ ਨਿਕਲ ਜਾਵੇ ਫੇਰ ਕਰਾਂਗੇ ਇਹਨਾਂ ਦੀ, ਜੇ ਕੁਛ ਕਰਨ ਵਾਲੀ ਗੱਲ ਹੋਈ ਜੇ, ਸਪੋਰਟ ਆ ਬਸ।
0: ਚਲੋ ਦੇਖਦੇ ਆ,
4: ਪੈਸਾ ਲੱਗਣਾ ਵੀਰ ਜੀ, ਪੈਸਾ ਲੱਗਣਾ ਆਰ ਸੀ ਬੀ ਦਾ ਸਾਰਾ, ਕਿਉਂਕਿ ਇਹ ਸਾਰੀ ਗੇਮ ਮਨੀ ਆ ਤੇ ਸਾਰਾ ਪੈਸਾ ਲੱਗਣਾ ਆਰ ਸੀ ਬੀ ਦਾ ਵੀ, ਆਰ ਸੀ ਬੀ ਨੇ ਜਿੱਤਣਾ ਜਿੱਤ ਵੇਖੋ, ਹੁਣ ਪੰਜਾਬ ਨੇ ਜਾਣਾ ਵੀ ਦੇਖ ਲਿਓ।
0: ਚਲੋ ਦੇਖਦੇ ਆ,
4: ਮੰਡੇ ਆ ਕੇ ਦੱਸਾਂਗੇ,
0: ਮੰਡੇ ਦੱਸਿਓ ਫਿਰ ਤੇ, ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ। 0080 ਹਾਂਜੀ
5: ਨਵੀਂ ਵੀਰ, ਮਾਰਨਿੰਗ ਕਿਵੇਂ ਹੋ?
0: ਵਧੀਆ ਜੀ, ਕੀ ਹਾਲ ਹੈ?
5: ਬਸ ਠੀਕ ਹੈ। ਅੱਛਾ ਭਰਾ, ਤੁਸੀਂ ਬਾਕੀ ਦਾ ਕਵਰ ਕਰ ਲਿਆ, ਬਟ ਆਈ ਡੋਨਟ ਨੋ ਪ੍ਰੀਤੀ ਜ਼ਿੰਟਾ ਦੀ ਪੋਸਟ ਪੜ੍ਹੀ ਹੈ ਤੁਸੀਂ ਪੰਜਾਬ ਦੀ ਟੀਮ ਦੇ ਬਾਰੇ?
0: ਨਹੀਂ, ਕੀ ਕਿਹਾ ਉਹਨੇ?
5: ਅੱਛਾ, ਪ੍ਰੀਤੀ ਜ਼ਿੰਟਾ ਨੇ ਕਿਹਾ ਕਿ ਨਾ ਬੜੇ ਤਗੜੇ ਲੈਵਲ ਤੇ ਫਿਕਸਿੰਗ ਹੋਈ ਹੈ ਟੀਮ ਚ ਤੇ ਇਨਵੈਸਟੀਗੇਸ਼ਨ ਹੋਊਗੀ।
0: ਅੱਛਾ, ਟੀਮ ਚ ਫਿਕਸਿੰਗ ਹੋਈ ਹੈ?
5: ਹਾਂ, ਤੇ ਆਈ ਡੋਂਟ ਨੋ, ਅਸੀਂ ਵੀ ਰਾਤੀ ਇਹੀ ਗੱਲਾਂ ਬਾਤਾਂ ਕਰਦੇ ਸੀ ਯਾਰ ਮਿੱਤਰ ਬ੍ਰਦਰ, ਸ਼੍ਰੇਯਸ ਅਈਅਰ ਦੀ ਨਾ ਬੋਡੀ ਲੈਂਗੁਏਜ ਚੇਂਜ ਹੋਈ ਹੋਈ ਆ, ਠੀਕ ਆ, ਤੇ ਜੋ ਉਹਦੀ ਉਹ ਪਿੱਚ ਚ ਜਾਂ ਜੋ ਗੇਮ ਚ ਇਨਪੁੱਟ ਉਹਦੀ ਸੀਗੀ ਲਾਸਟ ਈਅਰ, ਸੋ ਆਈ ਡੋਂਟ ਨੋ ਕਿੰਨੀ ਕੁ ਪ੍ਰੀਤੀ ਜ਼ਿੰਟਾ ਦੀ ਪੋਸਟ ਯੂ ਨੋ ਵੈਲਿਡ ਆ ਜਾਂ ਨਹੀਂ, ਬਟ ਯਾ ਦੇਰ ਇਜ਼ ਸਮਥਿੰਗ ਗੋਇੰਗ ਔਨ ਆਪਣੀ ਟੀਮ ਚ। ਆਪਾਂ 5 ਮੈਚ ਇਕੱਠੇ ਹਾਰ ਗਏ, ਆਪਾਂ ਹਾਰ ਨਹੀਂ ਸਕਦੇ ਯਾਰ,
0: ਉਹ ਵੀ ਪੰਜ
5: ਹਨਾ, ਤੇ ਆਈ ਡੋਂਟ ਨੋ, ਤੋ ਪ੍ਰੀਤੀ ਜ਼ਿੰਟਾ ਨੇ ਪੋਸਟ ਪਾਈ ਆ, ਉਹਨੇ ਆਪਣੀ ਫਰਸਟ੍ਰੇਸ਼ਨ ਕੱਢੀ ਆ ਵੀ ਕੁਛ ਚੱਲ ਰਿਹਾ।
0: ਕਿੱਥੇ ਉਹਨੇ ਆਪਣੇ ਇੰਸਟਾਗ੍ਰਾਮ ਤੇ ਪਾਈ ਹੈ?
5: ਹਾਂ, ਉਹਨੇ ਪਾਈ ਆ ਬ੍ਰਦਰ ਪੋਸਟ, ਨਾ ਮੈਂ ਵੀ ਦੇਖੀ ਨੀ ਟੂ ਬੀ ਆਨੈਸਟ, ਬਟ ਮੈਂ ਬਹੁਤ ਜ਼ਿਆਦਾ ਸੁਣਿਆ, ਮੈਂ ਚੈੱਕ ਕਰਨ ਲੱਗਿਆ ਜੀ ਜਸ ਵੋਕ ਅਪ, ਮੈਂ ਹੁਣੇ ਉੱਠੀ ਆ, ਵਕਤ ਚੱਲਿਆ ਸੀ।
0: ਦੇਖਦੇ ਆ ਪ੍ਰੀਤੀ ਜ਼ਿੰਟਾ, ਉਹਨੇ ਆਪਣੇ ਇੰਸਟਾਗ੍ਰਾਮ ਤੇ ਤਾਂ ਮੈਨੂੰ ਕੋਈ ਦਿਖ ਨਹੀਂ ਰਹੀ।
5: ਓਕੇ,
0: ਪਰ ਚਲੋ ਦੇਖਦੇ ਆ, ਫੇਸਬੁੱਕ ਤੇ ਸ਼ਾਇਦ ਪਾਈ ਹੋਵੇ।
5: ਇੰਨੀ ਮਾੜੀ ਟੀਮ ਨੀ ਆ ਯਾਰ ਆਪਣੀ, ਆਈ ਡੋਂਟ ਨੋ, ਕੋਈ ਪਰਫਾਰਮ ਨਹੀਂ ਕਰ ਰਿਹਾ ਹੈਗਾ, ਜੇ ਮੁੱਦਾ ਗੱਲਬਾਤ ਕਰਨ ਵਾਲਾ ਨਾ, ਇੰਨੇ 5 ਮੈਚ ਆਪਾਂ ਹਾਰ ਗਏ, ਆਪਾਂ ਪਹਿਲਾਂ 7 ਜਿੱਤੇ ਆ, ਏਡੇ ਮਾੜੇ ਥੋੜੀ ਆਪਾਂ ਟੀਮ ਲੈ ਕੇ ਗਏ ਆ ਟੂਰਨਾਮੈਂਟ ਚ।
0: ਚਲੋ ਠੀਕ ਹੈ, ਲੈਟਸ ਸੀ, ਹੋਪਫੁਲੀ ਕੋਈ ਇਦਾਂ ਦੀ ਗੱਲ ਹੋਵੇ ਤਾਂ ਫਿਰ ਥੋੜੇ ਆਪਾਂ ਨੂੰ ਵੀ ਇੱਕ ਚੈਨ ਜਿਹਾ ਆਊਗਾ ਯਾਰ ਕਿ ਇਹ ਪੰਗਾ ਸੀਗਾ ਤਾਂ ਹਾਰ ਰਹੇ ਸੀ।
5: ਹਾਂਜੀ ਹਾਂਜੀ,
0: ਚਲੋ ਠੀਕ ਹੈ, ਓਕੇ। ਸੋ ਨਾਲ ਦੀ ਨਾਲ ਮੈਂ ਤੁਹਾਨੂੰ 2-3 ਮੈਸੇਜ ਦਵਾਂ ਤੇ ਫਿਰ ਅੱਜ ਦੀਆਂ ਆਪਾਂ ਗੱਲਾਂ ਬਾਤਾਂ ਵੀ ਸ਼ੁਰੂ ਕਰਦੇ ਹਾਂ। ਵੀਕਐਂਡ, ਲੌਂਗ ਵੀਕਐਂਡ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਤੇ ਗਾਣਾ ਗੁਣਾ ਲਾ ਦਈਏ ਅੱਜ ਸਵੇਰੇ ਸਵੇਰੇ, ਕੋਈ ਨਾ ਕੋਈ ਚੱਕ ਮਾਰਿਆ, ਤੁਸੀਂ ਵੀ ਕਹਿਣ ਜੋਗੇ ਹੋ ਕੇ ਬੱਲੇ ਯਾਰ ਨਵੀਂ ਨੇ ਤਾਂ ਅੱਜ ਸਵੇਰੇ ਹੀ ਫੱਟੇ ਚੱਕਤੇ ਕਿ ਰੇਸ਼ਮੀ ਰਮਾਲ ਕੁੜੀ ਖੰਡ ਦਾ ਖੇਡਣਾ, ਮਗਰ ਪਿਆ ਬੜੇ ਚਿਰ ਦਾ ਨੀ ਮੁੰਡਾ ਗੁੱਟ ਤੇ ਪਟੋਲਿਆ। ਨਹੀਂ ਨਹੀਂ, ਸਵੇਰ ਲਈ ਉਹ ਥੋੜੇ ਆ ਜ਼ਿਆਦਾ ਨਵੀਂ ਗਰਮ ਹੋ ਗਿਆ ਤੁਸੀਂ। ਸੋ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ ਐਸਯੂਵੀ ਲੈਣਾ, ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਹਾਜ਼ਰ ਨੇ ਐਕਿਰਾ ਦੀਆਂ ਕਾਰਜ ਦੇ ਲਈ ਟੌਪ ਦੀਆਂ ਡੀਲਾਂ। 9058285800 ਨੰਬਰ ਹੈ, 9058285800 ਤੇ ਕਾਲ ਕਰੋ ਏਰੀਅਨ ਮਿਲ ਜ਼ਾਕਿਰਾ। ਐਂਡ ਤੁਸੀਂ ਅਗਰ ਕਿਚਨ ਤਿਆਰ ਕਰਾਉਣੀ ਹੈ ਹਾਈ ਐਂਡ ਟੋਪ ਆਫ ਦਾ ਲਾਈਨ ਕਮਾਲ ਦੀ ਨੰਬਰ ਵਨ ਕਿਚਨ ਰੈਡੀ ਕਰਵਾਓ, ਯਾਦ ਰੱਖੋ ਨਿਊ ਹਾਈਟਸ ਕਿਚਨ। ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਬਾਈ ਜੀ ਨੇ, ਜਸਪਾਲ ਬਾਈ ਜੀ ਯਾਰ ਬਹੁਤ ਸੋਹਣਾ ਕੰਮ ਕਰਦੇ ਆ, ਨਵੀਂ ਕਿਚਨ, ਨਵੀਆਂ ਵੈਨਿਟੀਜ਼, ਨਵੇਂ ਕਾਊਂਟਰ ਟੋਪ, ਏ ਟੂ ਜ਼ੈਡ, ਚਾਹੇ ਤੁਸੀਂ ਕੋਈ ਟੀ ਵੀ ਆਪਣੇ ਇੰਟਰਟੇਨਮੈਂਟ ਯੂਨਿਟ ਟੀ ਵੀ ਦੇ ਆਲੇ ਦੁਆਲੇ ਰੈਡੀ ਕਰਵਾਉਣੀ ਹੈ ਤਾਂ ਨਿਊ ਹਾਈਟਸ ਕਿਚਨ ਖਾਸ ਡਿਸਕਾਊਂਟ ਮੇਰੇ ਨਾਮ ਦੇ ਨਾਲ, ਅਤੇ ਇੱਕ ਫਰੀ ਡਬਲ ਮਾਊਂਟ, ਸੋਰੀ ਫਰੀ ਅੰਡਰ ਮਾਊਂਟ ਡਬਲ ਸਿੰਕ ਮੇਰੇ ਨਾਮ ਦੇ ਨਾਲ, ਅਤੇ ਨੰਬਰ ਹੈ 4168591920 ਨੰਬਰ ਵਨ ਕਿਚਨ 0777 ਹੈਲੋ
6: ਗੁੱਡ
0: ਮਾਰਨਿੰਗ ਜੀ।
6: ਹਾਂਜੀ ਵੀਰੇ, ਬਸ ਆ ਮੈਚ ਦੀ ਗੱਲ ਕਰਨੀ ਸੀ, ਬਾਈ ਕਹਿ ਰਹੇ ਕਿ ਫਿਕਸਿੰਗ ਹੋਈ ਆ, ਪ੍ਰੀਤੀ ਜਿੰਟਾ ਨੇ ਪੋਸਟ ਪਾਈ ਆ, ਪਰ ਏਦਾਂ ਦਾ ਬਾਈ ਕੁਛ ਨੀ ਉਹਨੇ ਪਾਇਆ ਸੋਸ਼ਲ ਮੀਡੀਆ ਤੇ, ਨਾਲੇ ਜਿਹੜਾ ਓਨਰ ਹੋਊਗਾ ਉਹ ਕਦੀ ਵੀ ਨੀ ਪਾਊਗਾ ਜੇ ਕੋਈ ਏਦਾਂ ਦੀ ਗੱਲ ਹੋਈ ਵੀ ਹੋਊਗੀ, ਉਹਨੂੰ ਬੈਨ ਲਾ ਦਿੰਦੇ ਕਿੰਨੇ ਕਿੰਨੇ ਸਾਲਾਂ ਦਾ। ਤੇ ਬਾਕੀ ਬਾਈ ਮੈਚ ਦੀ ਗੱਲ ਹੈ ਕਿ ਉੱਥੇ ਜਿਹੜਾ ਥੋੜੀ ਟੀਮ ਸਿਲੈਕਸ਼ਨ ਚ ਪ੍ਰੋਬਲਮ ਹੈ, ਜਿੱਦਾਂ ਹਰਪ੍ਰੀਤ ਬਰਾੜ ਮੁੰਡਾ ਬਾਹਰ ਬਿਠਾਇਆ ਇਹਨਾਂ ਨੇ, ਸ਼ਸ਼ਾਂਕ ਦੀ ਜਗ੍ਹਾ ਉਹਨੂੰ ਪਾਲਣ, ਐਟਲੀਸਟ ਦੋ ਓਵਰ ਤਾਂ ਵਧੀਆ ਕਰਕੇ ਜਾਊਗਾ, ਇੰਨੇ ਕੁ 10-20 ਰਨ ਤਾਂ ਉਹ ਵੀ ਮਾਰ ਜੂ ਸ਼ਸ਼ਾਂਕ ਦੇ, ਨਾ ਫੀਲਡਿੰਗ ਕਰ ਰਿਹਾ ਨਾ ਬੋਲਿੰਗ ਕਰ ਰਿਹਾ ਨਾ ਬੈਟਿੰਗ ਕਰ ਰਿਹਾ।
0: ਠੀਕ ਹੈ ਸਰ, ਤੁਹਾਨੂੰ ਨੀ ਲੱਗਦਾ ਕਿ ਕੋਈ ਇਦਾਂ ਦਾ ਚੱਕਰ ਹੈ?
6: ਹਾਂਜੀ ਬੈਲੈਂਸ ਜਿਹਾ ਨਹੀਂ ਬਣ ਰਿਹਾ ਬਾਈ, ਨਾ ਉਹਦੇ ਕਰਕੇ ਪ੍ਰੋਬਲਮ ਆ ਰਹੀ।
0: ਚਾ ਬੈਲੈਂਸ, ਫਿਰ ਬੈਲੈਂਸ ਫਿਰ ਹੁਣ ਬਣੂਗਾ ਸੰਡੇ ਨੂੰ ਕਿ ਨਹੀਂ?
6: ਹਾਂਜੀ ਲੱਗ ਰਿਹਾ ਜੀ, ਹੁਣ ਖਿੱਚਣੇ ਕੰਮ,
0: ਖਿੱਚਣੇ ਕੰਮ ਸੰਡੇ ਨੂੰ। ਚਲੋ ਠੀਕ ਹੈ, ਲੈਟਸ ਸੀ, ਦੇਖਦੇ ਕੀ ਬਣਦਾ। ਥੈਂਕ ਯੂ ਵੀਰੇ, ਬਹੁਤ ਤੁਹਾਡਾ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-600-7373। ਇੱਕ ਸਟੋਰੀ ਸ਼ੇਅਰ ਕਰਨੀ ਹੈ ਜੀ ਤੁਹਾਡੇ ਨਾਲ, ਤੇ ਫਿਰ ਤੁਹਾਡੀਆਂ ਕਾਲਸ ਲਵਾਂਗੇ। ਇੱਕ ਕੁੜੀ ਹੈ ਤੇ ਉਹ ਕਹਿੰਦੀ ਮੇਰੀ ਮਾਂ ਰਿਟਾਇਰਡ ਹੈ ਤੇ ਉਹਦੇ ਕੋਲ ਕਾਫੀ ਪੈਸਾ ਸੇਵ ਹੈ, ਤੇ ਕਹਿੰਦੀ ਮੈਨੂੰ ਉਹ ਹੈਲਪ ਨਹੀਂ ਕਰ ਰਹੀ ਵੀ, ਕਹਿੰਦੀ ਮੇਰੇ ਕੋਲ ਕ੍ਰੈਡਿਟ ਕਾਰਡ ਡੈਟ ਵਗੈਰਾ ਹੈਗਾ ਵੀ, ਉਹ ਮੇਰਾ ਕ੍ਰੈਡਿਟ ਕਾਰਡ ਜਿਹੜਾ ਡੈਟ ਹੈ ਉਹ ਪੇ ਆਫ ਕਰਨ 'ਚ ਮਦਦ ਨਹੀਂ ਮੇਰੀ ਕਰ ਰਹੀ। ਆਪ ਟ੍ਰਿਪਸ 'ਤੇ ਜਾ ਰਹੀ ਹੈ, ਛੁੱਟੀਆਂ ਲੈ ਰਹੀ ਹੈ, ਯੂਰਪ ਚਲੀ ਗਈ, ਕਰੂਜ਼ 'ਤੇ ਚਲੀ ਗਈ, ਅਤੇ ਉਹ ਕਹਿੰਦੀ ਕਿ ਮੇਰੀ ਮਾਂ ਤਾਂ ਕਹਿ ਰਹੀ ਹੈ ਮੈਂ ਤਾਂ ਜ਼ਿੰਦਗੀ ਮਸਾਂ ਇੰਜੋਏ ਕਰ ਰਹੀ ਹਾਂ, ਅਤੇ ਕੁੜੀ ਕਹਿ ਰਹੀ ਹੈ ਮੈਂ ਇੱਥੇ ਫਾਈਨੈਂਸ਼ਲੀ ਸਟਰਗਲ ਕਰ ਰਹੀ ਹਾਂ, ਮੈਨੂੰ ਪ੍ਰੋਬਲਮ ਹੈ ਤੇਰੀ, ਅਤੇ ਮੇਰੀ ਮਾਂ ਬੈਠੀ ਬੀਚ ਦੇ ਉੱਤੇ ਵਾਈਨ ਦਾ ਗਲਾਸ ਪੀ ਰਹੀ ਹੈ। ਕੁੜੀ ਦਾ ਕਹਿਣਾ ਕਿ ਪੇਰੈਂਟਸ ਦੀ ਜੌਬ ਹੈ ਕਿ ਆਪਣੇ ਬੱਚਿਆਂ ਨੂੰ ਸਪੋਰਟ ਕਰਨ, ਨਾ ਕਿ ਛੁੱਟੀਆਂ 'ਤੇ ਚਲ ਜਾਓ ਅਤੇ ਜਾ ਕੇ ਜ਼ਿੰਦਗੀ ਇੰਜੋਏ ਕਰੋ। ਜਿਹੜੀ ਉਹ ਮਾਂ ਹੈ ਉਹ ਕਹਿੰਦੀ ਕਿ ਮੈਂ ਸਾਰੀ ਉਮਰ ਕੰਮ ਕੀਤਾ, ਮੈਂ ਬੜੇ ਧਿਆਨ ਨਾਲ ਪੈਸੇ ਸੇਵ ਕੀਤੇ, ਅਤੇ ਜਦੋਂ ਤੈਨੂੰ ਲੋੜ ਸੀ, ਬੱਚਿਆਂ ਨੂੰ ਲੋੜ ਸੀ, ਉਦੋਂ ਮੈਂ ਕੋਈ ਆਪਣੇ ਆਪ 'ਤੇ ਖਰਚਾ ਨਹੀਂ ਕੀਤਾ ਤਾਂ ਕਿ ਤੁਹਾਨੂੰ ਸਾਰਾ ਕੁਛ ਮੈਂ ਦੇ ਸਕਾਂ। ਕਹਿੰਦੀ ਹੁਣ ਮੈਂ ਮਸਾਂ ਜ਼ਿੰਦਗੀ ਜਿਉਣ ਜੋਗੀ ਹੋਈ ਹਾਂ, ਅਤੇ ਤੈਨੂੰ ਲੱਗਦਾ ਕਿ ਤੇਰੀਆਂ ਫਾਈਨੈਂਸ਼ੀਅਲ ਪ੍ਰੋਬਲਮਸ ਹੁਣ ਮੈਂ ਸੋਲਵ ਕਰਾਂ? ਉਹ ਕਹਿੰਦੀ ਆਈ ਲਵ ਯੂ ਬਟ ਮੈਂ ਆਪਣੀ ਰਿਟਾਇਰਮੈਂਟ ਤੇਰੇ ਕਰਕੇ ਖਰਾਬ ਨਹੀਂ ਕਰਨੀ, ਤੂੰ ਹੁਣ ਐਡਲਟ ਹੈ, ਤੂੰ ਹੁਣ ਸਿਆਣੀ ਹੈ, ਤੂੰ ਹੁਣ ਆਪਣੇ ਦੋ ਪੈਰਾਂ 'ਤੇ ਖੜ ਅਤੇ ਫਿਗਰ ਇਟ ਆਊਟ ਆਪੇ। ਕੀ ਖਿਆਲ ਹੈ ਤੁਹਾਡਾ? ਇੱਕ ਮਾਂ ਦਾ ਆਏ ਬੱਚੇ ਨੂੰ ਕਹਿਣਾ, ਤੁਹਾਨੂੰ ਲੱਗਦਾ ਕਿ ਮਾਂ ਆਪਣੇ ਥਾਂ 'ਤੇ ਸਹੀ ਹੈ, ਜਾਂ ਮਾਂ ਨੂੰ ਚਾਹੀਦਾ ਕਿ ਛੁੱਟੀਆਂ ਛੱਟੀਆਂ ਬਾਅਦ 'ਚੋਂ ਲੈ ਲਈ ਮਾਂ, ਪਹਿਲਾਂ ਤੇਰੀ ਕੁੜੀ ਵਿਚਾਰੀ ਫਾਈਨੈਂਸ਼ਲੀ, ਚੱਲ ਉਹਦੀ ਗਲਤੀ ਹੈ ਬਟ ਉਹਦੀ ਮਦਦ ਕਰ, ਹੈਲਪ ਹਰ ਕਿ ਉਹ ਫਾਈਨੈਂਸ਼ਲੀ ਥੋੜ੍ਹਾ ਜਿਹਾ ਸਟੇਬਲ ਹੋ ਜਾਵੇ, ਫਿਰ ਬਾਅਦ ਵਿੱਚ ਜੋ ਮਰਜ਼ੀ ਕਰੀ ਜਾਈ। ਨੰਬਰ ਹੈ ਆਪਣਾ 905-600-7373-37। ਆਪਾਂ ਹੁਣ ਕ੍ਰਿਕਟ ਦੀ ਕੋਈ ਗੱਲ ਨਹੀਂ ਕਰਨੀ, ਪਲੀਜ਼ ਜੇ ਕੋਈ ਕਾਲਰਸ ਕਾਲ ਕਰੇ ਉਹਦੇ ਲਈ, ਹੁਣ ਆਪਾਂ ਆਪਣੀ ਡਿਸਕਸ਼ਨ ਕਰੀਏ ਸ਼ੁਰੂ। ਨੰਬਰ ਹੈ ਆਪਣਾ 905-600-7373-37, 9056733337, 905-600-7373-37 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਯਾਦ ਰੱਖੋ ਜ਼ਰੂਰ ਬਿਯੋਂਡ ਆਈਵਰ ਵੀਕੈਂਡ ਹੈ, ਤੁਸੀਂ ਐਨਕਾਂ ਲੈਣੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਵਰ ਲੋਕੇਟਡ ਹੈ, ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਲਓ, ਆਪਣੇ ਸਨਗਲਾਸਿਸ ਬੜੇ ਖਾਸ ਡਿਸਕਾਊਂਟ ਲੱਗੇ ਹੋਏ ਨੇ ਐਟ ਬਿਯੋਂਡ ਆਈਵਰ
7: 9 5 7 9 3 3 9 3 7 9 0 5 7 9 3 3 9 3 7 ਬਿਯੋਂਡ ਆਈਵਰ ਜੀ 8 5 7 7 ਹੈਲੋ ਸਤਿ ਸ਼੍ਰੀ ਅਕਾਲ ਨਵੀ ਵੀਰੇ ਸਤਿ ਸ਼੍ਰੀ ਅਕਾਲ ਆਪਣਾ ਦੋਗਮੀ ਨੇ ਪਹਿਲਾਂ ਇੱਕ ਟੌਪਿਕ ਰੱਖਿਆ ਸੀਗਾ ਵੀ ਟੈਟੂ ਬਣਾਉਣ ਲਈ ਪੈਸੇ ਵਾਲਾ ਸਮਥਿੰਗ ਲਾਇਕ ਹਨਾ ਵੀ ਮਾਂ ਪਿਓ ਹੈ ਸਪੋਰਟ ਵੀ ਜਵਾਕ ਜਦੋਂ ਵੱਡੇ ਹੋ ਜਾਂਦੇ ਆ ਤੇ ਉਹ ਉਹਨਾਂ ਨੂੰ ਉਹਦੀ ਮਰਜ਼ੀ ਨਾਲ ਰਹਿਣ ਦਿਓ ਤੇ ਉਹਨਾਂ ਨੂੰ ਕਰਨ ਦਿਓ ਵੀ ਮਾਂ ਪਿਓ ਦੀ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ। ਜਦੋਂ ਟੈਟੂ ਬਣਾਉਣ ਲਈ ਆਪਣੇ ਕੋਲੇ ਪੈਸੇ ਆ ਜਾਂਦੇ ਤੇ ਫਿਰ ਆਪਦੇ ਕ੍ਰੈਡਿਟ ਕਾਰਡ ਭਰਨ ਲਈ ਵੀ ਚਾਹੀਦੀ ਆ, ਉਦੋਂ ਮਾਂ ਪਿਓ ਤੋਂ ਬਾਅਦ ਡਿਪੈਂਡ ਕਰਦੇ, ਰੱਖਣੀ ਨੀ ਚਾਹੀਦੀ ਉਮੀਦ ਵੈਸੇ ਉਹਨੂੰ, ਕਿਉਂਕਿ ਉਹ ਜੰਗ ਆ ਤਾਂ ਫਿਰ ਕੰਮ ਕਰੇ ਤੇ ਆਪਦਾ ਉਹ ਕਰੇ ਸਰਵਾਈਵ, ਆਪਦੇ ਐਕਸਪੈਂਸਿਵ ਉਨੇ ਕੁ ਰੱਖੋ ਜਿੰਨਾ ਕੁ ਆਪਾਂ ਕੰਮ ਕਰਦੇ ਹਾਂ।
0: ਨਹੀਂ ਪਰ ਨਾਲੇ ਤਾਂ ਆਪਾਂ ਹੁਣ ਕਹਿੰਦੇ ਰਹਿੰਦੇ ਹਾਂ ਕਿ ਜੇ ਬੱਚਿਆਂ ਨੂੰ ਤੁਸੀਂ ਇਸ ਦੁਨੀਆਂ ਤੇ ਲੈ ਕੇ ਆਏ ਹੋ ਤਾਂ ਉਹਨਾਂ ਦੀਆਂ ਕੋਈ ਦਿੱਕਤਾਂ ਨੇ ਉਹ ਵੀ ਤੁਸੀਂ ਫਿਰ ਧਿਆਨ ਨਾਲ ਹੈਂਡਲ
7: ਕਰੋ। ਬੱਚੇ ਵੀ ਸੁਣ ਨਾ ਬਰੋ, ਬੱਚੇ ਵੀ ਸੁਣ ਨਾ, ਜਿਵੇਂ ਮਾਂ ਪਿਓ ਕਹਿੰਦਾ ਉਵੇਂ ਚੱਲੋ, ਮੈਨੂੰ ਨੀ ਲੱਗਦਾ ਜੇ ਮਾਂ ਪਿਓ ਦੇ ਕਹਿਣੇ ਤਾਂ ਕਿ ਚੱਲਣਗੇ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਤੋੜ ਹੋਊਗੀ।
0: ਅੱਛਾ, ਸੋ ਜੇ ਬੱਚਾ ਆਪਣੇ ਮਾਂ ਬਾਪ ਦੇ ਪੂਰੇ ਕਹਿਣੇ ਚ ਇੱਕ ਇੱਕ ਗੱਲ ਸੁਣਦਾ ਫਿਰ ਚਲੋ ਬਣਦਾ ਕਿ ਪੇਰੈਂਟਸ ਹੈਲਪ ਕਰਨ, ਜੇ ਬੱਚਾ ਵੀ ਆਪਣੀ ਮਨਮਰਜ਼ੀ ਕਰਦਾ ਫਿਰ ਪੇਰੈਂਟਸ ਵੀ ਕਹਿਣ ਅਸੀਂ ਤਾਂ ਚੱਲੇ ਆ ਕਿਊਬਾ ਨੂੰ, ਤੂੰ ਕਰ ਜੋ ਕਰਨਾ ਹੈ।
7: ਹਾਂਜੀ
0: ਚਲੋ ਠੀਕ ਹੈ,
7: ਦੋਨੇ ਪਾਸਿਆਂ ਤੋਂ ਕੰਪਰੋਮਾਈਜ਼ ਚਾਹੀਦਾ ਨਾ। ਜੇ ਤੁਸੀਂ ਮਾਂ ਪਿਓ ਦੀ ਸੁਣੋਗੇ, ਉਹਨਾਂ ਦੇ ਕਹਿਣੇ ਮੁਤਾਬਕ ਚੱਲੋਗੇ ਤਾਂ ਮੈਨੂੰ ਨੀ ਲੱਗਦਾ ਕੋਈ ਮਾਂ ਪਿਓ ਆਪਦਾ ਆਪ ਵੇਚ ਕੇ ਵੀ ਉਹਨਾਂ ਦੀਆਂ ਖੁਆਇਸ਼ਾਂ ਪੂਰੀਆਂ ਕਰਦਾ, ਤੁਸੀਂ ਆਪ ਦੇਖ ਲਓ।
0: ਨਹੀਂ ਠੀਕ ਹੈ ਠੀਕ ਹੈ, ਚਲੋ ਠੀਕ ਹੈ ਸਰ, ਥੈਂਕ ਯੂ ਸਰ। ਬਟ ਦੇਖੋ ਹੁਣ ਇੱਕ ਜੇ ਕੁੜੀ ਉਹਦੇ ਕੋਲ ਇੰਨਾ ਡੈਟ ਹੈ, ਇੰਨੇ ਕਰਜ਼ੇ 'ਚ ਹੈ, ਉਹਦੀ ਮਾਂ ਬੈਠੀ ਮੈਕਸੀਕੋ ਦੀ ਬੀਚ ਦੇ ਉੱਤੇ ਪੀਨਾ ਕਲਾਡਾ ਪੀ ਰਹੀ ਹੈ, ਆਈ ਡੋਂਟ ਨੋ, ਤੁਹਾਨੂੰ ਲੱਗਦਾ ਕਿ ਦੈਟਸ ਓਕੇ? ਕਿਤੇ ਨਾ ਕਿਤੇ ਆਈ ਡੋਂਟ ਨੋ। ਚਲੋ ਖੈਰ ਤੁਹਾਡੀ ਕਾਲ ਲੈਂਦੇ ਹਾਂ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਫੈਸ਼ਨ ਆਈ ਕਿਊ ਬਾਰੇ ਦੱਸ ਦੇਵਾਂ। ਅਗਰ ਕਿਸੇ ਨੇ ਵੀ ਕੱਪੜੇ ਲੈਣੇ ਆ ਟੋਪ ਦੇ, ਕੋਟ ਪੈਂਟ ਸਾਡੇ ਵੀਰਾਂ ਨੇ ਲੈਣੇ ਆ, ਇੱਕ ਕੋਟ ਪੈਂਟ ਲਓ ਤੇ ਦੂਜਾ 25% ਡਿਸਕਾਊਂਟ ਤੇ, ਇੱਕ ਤੁਸੀਂ ਕੁੜਤਾ ਪਜਾਮਾ ਲਓ ਦੂਜਾ 25% ਡਿਸਕਾਊਂਟ ਤੇ। ਤੇ ਇਹਨਾਂ ਨੇ ਨਾ ਕਸਟਮ ਕੰਮ ਦੇ ਉੱਤੇ ਬਹੁਤ ਫੱਟੇ ਚੱਕੇ ਪਏ ਆ, ਕਸਟਮ ਕੋਟ ਪੈਂਟ, ਕੁੜਤੇ ਪਜਾਮੇ, ਸ਼ੇਰਵਾਨੀ ਆਦਿ, ਲੇਡੀ ਸੂਟ ਅਪ ਟੂ 50% ਆਫ ਨੇ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ, 9545322252. ਚਲੋ ਇਹ ਕਿਸੇ ਨੂੰ ਸਮਝਾਈ ਜਾਂਦੇ ਵੀ ਮੈਂ ਕੀ ਪੁੱਛਦਾ ਹੁਣ, ਮੈਂ ਜੋ ਸਵਾਲ ਪੁੱਛ ਰਿਹਾ ਤੁਸੀਂ ਮੈਨੂੰ ਤਾਂ ਜਵਾਬ ਦੇ ਦਿਓ, ਤੁਸੀਂ ਹੋਰ ਕਿਸੇ ਨੂੰ ਸਮਝਾਈ ਜਾਂਦੇ ਹੋ। ਸੋ ਨੰਬਰ ਹੈ ਆਪਣਾ ਸਟੂਡੀਓ ਦਾ 9056733337, 905-673-3337 ਆਪਣਾ ਨੰਬਰ ਹੈ, 905-673-3337। ਪਲੀਜ਼ ਯਾਰ ਜਦੋਂ ਤੁਸੀਂ ਕਾਲ ਕਰਦੇ ਹੋ ਥੋੜ੍ਹਾ ਜਿਹਾ ਫੋਨ ਵੱਲ ਧਿਆਨ ਦੇ ਲਿਆ ਕਰੋ ਵੀ ਤੁਹਾਡਾ ਨੰਬਰ ਆ ਗਿਆ, ਅਤੇ ਨਹੀਂ ਤਾਂ ਫਿਰ ਤੁਸੀਂ ਕਾਲ ਕੀਤੀ ਹੈ ਅਤੇ ਉਹ ਗੱਲ ਜੀ ਨਹੀਂ ਬਣਦੀ, ਅਸੀਂ ਹੁਣ ਤੁਹਾਡਾ ਨਾਲ ਹੀ ਜਾਂਦੇ ਹਾਂ। 905-673-3337 ਆਪਣਾ ਨੰਬਰ ਹੈ। HK ਮੂਵਰਸ ਦਾ ਵੀ ਨੰਬਰ ਤੁਹਾਨੂੰ ਦਿੰਦੇ ਹਾਂ, ਵਧੀਆ ਟੋਪ ਦੀ ਮੂਵਿੰਗ ਕੰਪਨੀ ਦੀ ਭਾਲ 'ਚੋਂ। HK ਮੂਵਰਸ ਬਹੁਤ ਹੀ ਸੇਫ, ਰਿਲਾਇਬਲ ਅਤੇ ਬੜੇ ਪੁਰਾਣੇ ਬੰਦੇ ਨੇ ਮੂਵਿੰਗ ਦੇ ਸੈਕਟਰ ਦੇ ਵਿੱਚ। ਤੁਸੀਂ ਨਵਾਂ ਘਰ ਲਿਆ, ਚਾਹੇ ਲੋਕਲ ਚਾਹੇ ਦੂਰ, ਟੋਰਾਂਟੋ ਛੱਡ ਕੇ ਵੈਨਕੂਵਰ ਕੈਲਗਰੀ ਵੀ ਜਾ ਰਹੇ ਹੋ, ਲੌਂਗ ਹਾਲ ਵੀ ਕਰਦੇ ਨੇ, ਤੁਹਾਡੀ ਕਲੋਜ਼ਿੰਗ 6-7 ਮਹੀਨਿਆਂ ਨੂੰ ਆ, ਇਹਨਾਂ ਕੋਲ ਸਟੋਰੇਜ ਆਪਸ਼ਨਸ ਵੀ ਅਵੇਲੇਬਲ ਨੇ। ਨੰਬਰ ਹੈ 416-524-6704, 416-524-6704। ਹਾਂਜੀ 8414 ਜੀ, ਭੈਣ ਜੀ, ਭੈਣ ਜੀ, ਹੈਲੋ, 2414 ਦੱਸ। ਚਲੋ ਕੀ ਕਰ ਸਕਦੇ ਹਾਂ ਯਾਰ, ਪ੍ਰੋਗਰਾਮ ਪੰਜਾਬੀ ਦਾ ਨਾ, ਅਤੇ ਸਾਡੇ ਨਾਲ ਸੁੱਖ ਭਾਅ ਜੀ ਵੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ, ਫਿਰ ਤੁਹਾਡੀ ਅਗਲੀ ਕਾਲ ਲੈਂਦੇ ਹਾਂ। ਐਂਡ ਸੁੱਖ ਭਾਅ ਜੀ ਵੈਲਕਮ।
8: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਜਿਹੜੀ ਅੱਜ ਤੋਂ ਸਟਾਰਟ ਹੋਣ ਜਾ ਰਹੀ ਹੈ ਜੀ ਹਾਂ, ਜਿਹੜੇ ਸ਼ਾਰਪ 11 ਵਜੇ ਦਰਵਾਜ਼ੇ ਤੁਹਾਡੇ ਲਈ ਓਪਨ ਕੀਤੇ ਜਾਣਗੇ। ਸੋ ਫਰਾਈਡੇ, ਸੈਚਰਡੇ, ਸੰਡੇ, ਮੰਡੇ ਜਿਹੜੀ 4 ਦਿਨ ਦੀ ਸੇਲ ਲੱਗਣ ਜਾ ਰਹੀ ਆ। ਜੇ ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਲੋਐਸਟ ਪ੍ਰਾਈਸ ਗਰੰਟੀ ਲੋਐਸਟ ਪ੍ਰਾਈਸ ਮਿਲਣਗੀਆਂ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤੁਹਾਨੂੰ ਜਿਹੜਾ ਲਾਜ਼ਮ ਦਿੱਤਾ ਜਾਣਾ। ਸੋ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ। ਜੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਦੇ ਉੱਪਰ ਪਹੁੰਚੋ। ਤੇ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਡੀਲ ਦੇ ਦਿੰਦੇ ਹਾਂ ਲਿਵਿੰਗ ਰੂਮ ਦੇ ਸੋਫਾ ਸੈੱਟ ਦੀ। ਲੈਦਰ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ ਕਰੋਮਲੈਕਸ ਦੇ ਨਾਲ ਮਾਡਰਨ ਸੋਫਾ ਸੈੱਟ, ਕੰਪਲੀਟ ਸੋਫਾ ਸੈੱਟ 699 ਦਾ। ਜੀ ਹਾਂ, ਕੰਪਲੀਟ ਸੋਫਾ ਸੈੱਟ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ, 699 ਦਾ ਪੂਰਾ ਸੋਫਾ ਸੈੱਟ ਮਿਲੂਗਾ। ਤੇ ਪੰਜਾਬੀ ਲਹਿਰਾਂ ਦਾ ਆ ਰੈਫਰੈਂਸ ਦੇ ਦਿਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਐਲਈਡੀ ਟੀਵੀ ਬਿਲਕੁਲ ਫ੍ਰੀ ਗਿਫਟ। ਸੋ ਲਿਵਿੰਗ ਰੂਮ ਦਾ ਸੋਫਾ ਸੈੱਟ 699 ਦਾ ਤੇ ਟੀਵੀ ਬਿਲਕੁਲ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਤੁਸੀਂ ਵੀ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਰ ਰੋਡ ਦੇ ਉੱਪਰ, ਡੈਰੀ ਐਂਡ ਟੋਮਕਰ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਰ ਰੋਡ, 6685 ਟੋਮਕਰ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ। ਸੇਲ ਸੇਲ ਨਵੀ ਭਾਜੀ,
0: ਬਹੁਤ ਸ਼ੁਕਰੀਆ। ਸੋ ਅੱਜ ਸੇਲ ਸ਼ੁਰੂ ਆ, ਗੇਟ ਰੈਡੀ ਤੇ ਫਰਨੀਚਰ ਲੈਣਾ ਤਾਂ ਗ੍ਰੈਂਡ ਹੋਮ ਫਰਨੀਚਰ 7927। ਹਾਂਜੀ
9: ਹਾਂਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
9: ਹਾਂਜੀ ਸਰ ਜੀ, ਮੇਰਾ ਮੰਨਣਾ ਇਹ ਹੈ ਜੇ ਆਪਾਂ ਇੱਥੇ ਕੈਨੇਡਾ ਦੀ ਗੱਲ ਕਰੀਏ, ਇਸ ਕਮਿਊਨਿਟੀ ਦੀ ਗੱਲ ਕਰੀਏ, ਤਾਂ ਫੇਰ ਤਾਂ ਮਾਂ ਆਪਣੀ ਜਗ੍ਹਾ ਤੇ ਸਹੀ ਆ। ਅਗਰ ਆਪਾਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਨਾ, ਤਾਂ ਉਹ ਮਾਂ ਦਾ ਮਰਦੇ ਦਮ ਤੱਕ ਆਪਣੀ ਬੇਟੀ ਦਾ ਸਾਥ ਦਊਗੀ। ਉਹਨੂੰ ਕੋਈ ਕੋਈ ਲੀਚ ਨੀ, ਕੋਈ ਕੁਛ ਨੀ ਹੈ। ਸਭ ਤੋਂ ਵੱਡੀ ਉਹਦੀ ਲੀਚ ਉਹਦੀ ਬੇਟੀ ਆ, ਜੋ ਮੇਰਾ ਮੰਨਣਾ ਉਹ।
0: ਬਿਲਕੁਲ ਬਿਲਕੁਲ
9: ਬਿਲਕੁਲ 100% ਆ ਜੀ। ਆਪਣੀ ਮਾਂ ਭੁੱਖੀ ਮਰ ਜੂ, ਕੁਛ ਵੀ ਹੋ ਜੂ, ਲੇਕਿਨ ਆਪਣੀ ਬੇਟੀ ਨੂੰ ਨੋ ਪ੍ਰੋਬਲਮ ਸਰ,
0: ਠੀਕ ਹੈ,
9: ਕਿਸੇ ਪ੍ਰੋਬਲਮ ਚ ਫਸ ਨਹੀਂ ਰਹੂਗੀ।
0: ਬੱਚਿਆਂ ਦਾ ਦੁੱਖ ਮਾਂ ਨਾਲ ਸਹਿੰਦੀ, ਗਿੱਲੀ ਥਾਂ ਤੇ ਆਪ ਹੈ ਬਹਿੰਦੀ ਹੈ। 2414 ਹਾਂਜੀ ਉੱਥੇ ਬੈਠੇ ਕਿਸੇ ਨਾਲ ਚੁਗਲੀਆਂ ਕਰ ਰਹੇ। ਚਲੋ ਕੋਈ ਨਾ, ਕੀ ਕਹਿਣਾ ਚਾਹੁੰਦੇ ਤੁਸੀਂ?
10: ਤੇ ਮਤਲਬ ਅਸੀਂ ਕਹਿੰਦੇ ਵੀ ਜਿਹੜੇ ਜਵਾਕ ਨਾ ਜੀ, ਜਿਹੜਾ ਸਹੀ ਰਹਿਣਗੇ ਤਾਂ ਸਿੱਧੇ ਰਹਿਣਗੇ ਨਾਲ ਆਪਣੇ, ਚੰਗੇ ਰਹਿਣਗੇ, ਤੇ ਨਹੀਂ ਤਾਂ ਇਹਨਾਂ ਦਾ ਔਖਾ ਹੋ ਜਾਂਦਾ ਜਗਾੜ।
0: ਪਰ ਤੁਹਾਨੂੰ ਲੱਗਦਾ ਕਿ ਇੱਕ ਮਾਂ ਬਾਪ ਦੀ ਜ਼ਿੰਮੇਵਾਰੀ ਆ ਵੀ ਬੱਚੇ ਹੁਣ ਸਿਆਣੇ ਹੋ ਗਏ, ਵੱਡੇ ਹੋ ਗਏ, ਵੀ ਹੁਣ ਵੀ ਉਹਨਾਂ ਦਾ ਹਰ ਇੱਕ ਜਿਹੜਾ ਕਹਿਣਾ ਮੰਨਣ?
10: ਨਹੀਂ, ਬੱਚਿਆਂ ਦਾ ਫਰਜ਼ ਵੀ ਬਣਦਾ ਨਾ ਕਹਿਣਾ ਮੰਨਣ ਦਾ, ਜਵਾਕਾਂ ਦਾ ਵੀ, ਜਵਾਕਾਂ ਦਾ ਵੀ ਫਰਜ਼ ਬਣਦਾ। ਜਵਾਕ ਥੋੜੇ ਥੋੜੇ ਵੱਡੇ ਵੱਡੇ ਗੱਭਰੂ ਸੁੱਖਣਾ ਹੋ ਗਏ, ਚਮਕੀਲੇ ਕਹਿਣ ਨੂੰ ਥੋੜੇ ਰਹਿ ਗਏ ਹੁਣ, ਤੇ ਚੱਲ ਸੁਣਦੇ ਸੱਚੀ ਗੱਲ।
0: ਠੀਕ ਹੈ, ਜਵਾਕ ਕਹਿੰਦੇ ਜਵਾਕ ਨੀ ਰਹਿ ਗਏ ਹੁਣ, ਉਹ ਵੀ ਵੱਡੇ ਹੋ ਗਏ, ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਹੁਣ ਦੇਖੋ। ਮਤਲਬ ਜ਼ਿਆਦਾਤਰ ਸਾਰਿਆਂ ਦੀ ਇਹ ਸੋਚ ਹੈ ਕਿ ਜੇ ਬੱਚਾ ਇੱਕ ਇੱਕ ਗੱਲ ਸੁਣ ਰਿਹਾ ਮਾਂ ਬਾਪ ਦੇ ਕਹਿਣ ਚ, ਫਿਰ ਤਾਂ ਚਲੋ ਠੀਕ ਹੈ। ਜੇ ਬੱਚਾ ਵੀ ਥੋੜ੍ਹਾ ਬਹੁਤਾ ਆਪਣੀ ਮਨਮਰਜ਼ੀ ਕਰਦਾ, ਫਿਰ ਮਾਂ ਬਾਪ ਦਾ ਵੀ ਇੱਕ ਹੱਕ ਬਣਦਾ, ਉਹ ਵੀ ਆਪਣੀ ਮਨਮਰਜ਼ੀ ਕਰਨ। ਗਰੋਸਰੀ ਕਰਨੀ ਹੈ ਤੁਸੀਂ ਵੀਕਐਂਡ ਤੇ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਤੇ, ਫਰੈਸ਼ ਫੂਡ ਸੈਂਟਰ ਤੇ ਗੇੜਾ ਮਾਰ ਕੇ ਆਓ ਤੇ ਮਨ ਪਸੰਦ ਦੀ ਆਪਣੀ ਗਰੋਸਰੀ ਕਰੋ। 6640 ਹਾਂਜੀ,
11: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਜੀ?
0: ਵਧੀਆ ਜੀ, ਕਿਵੇਂ ਹੋ?
11: ਸਰ ਜੀ, ਅੱਜ ਕੱਲ੍ਹ ਕਿਹੜੀ ਮਾਂ ਗਿੱਲੇ ਸਾਂ ਸੁਣਦੀ ਹੈ ਜੀ, ਹੁਣ ਤੇ ਜੋਗੀ ਬਦਲ ਗਿਆ ਜੀ।
0: ਅੱਛਾ, ਅੱਜ ਕੱਲ੍ਹ ਨੀ ਮਾਵਾਂ ਸੁਣਦੀਆਂ,
11: ਡੈਪਰ ਲੱਗੇ ਹੁੰਦੇ ਤੁਸੀਂ ਆਪ ਦੱਸ ਦਿਓ, ਤੁਸੀਂ ਵੀ ਮਿਲਾਦਾ ਸ਼ਾਇਦ ਤੁਹਾਡੇ ਵੀ ਜਵਾਕ ਜਲਾ ਹੋ ਗਿਆ ਹੋਣਾ, ਕੋਈ ਵਿਆਹ ਚਲਵਾਓ ਚਲ ਹੋਇਆ, ਹੁਣ ਕਿਹੜੀ ਮਾਂ ਸੁਣਦੀ ਹੈ ਜੀ?
0: ਨਹੀਂ ਹੈਗੀਆਂ ਨੇ ਮਾਵਾਂ, ਕਿਉਂ ਨੀ ਹੈਗੀਆਂ?
11: ਨਹੀਂ ਚਲੋ, ਨੀ ਵੇ, ਮਜ਼ਾਕ ਦੀ ਗੱਲ ਆ। ਅੱਛਾ ਜੀ, ਨਵੀਂ ਜੀ, ਡਿਪੈਂਡ ਕਰਦਾ ਵੀ ਲੜਕੀ ਦੀ ਏਜ ਕਿੰਨੀ ਆ ਔਰ ਉਹ ਆਪਣੀਆਂ ਜ਼ਿੰਮੇਵਾਰੀਆਂ ਕਿੱਦਾਂ ਨਿਭਾਉਂਦੀ ਹੈ। ਜੇ ਤੂੰ ਆਪਣੀਆਂ ਲਾਪਰਵਾਹੀ ਨਾਲ ਜ਼ਿੰਮੇਵਾਰੀਆਂ ਨਿਭਾ ਰਹੀ ਆ, ਫਿਰ ਤੈਨੂੰ ਲੱਗਦਾ ਕਿ ਪੇਰੈਂਟਸ ਨੂੰ ਜ਼ਰੂਰ ਲੈਸਨ ਦੇਣਾ ਚਾਹੀਦਾ ਵਾ। ਜੇ ਵਾਕਿਆ ਉਹ ਜੈਨੂਨ ਤਰੀਕੇ ਨਾਲ ਕਿਤੇ ਫਸ ਗਈ ਆਪਣੇ ਉਹਦੇ ਕ੍ਰੈਡਿਟ ਕਾਰਡ ਚ ਵਟ ਐਵਰ, ਤਾਂ ਉਹਦੀ ਹੈਲਪ ਕਰਨੀ ਬਣਦੀ ਆ। ਪਰ

0: ਸਕਦੀ ਆ ਔਰ ਬਹਿ ਕੇ ਉਹਦੀ ਕਾਉਂਸਲਿੰਗ ਕੀਤੀ ਜਾ ਸਕਦੀ ਆ ਕਿ ਦੇਖੋ ਪੈਸੇ ਨੂੰ ਨਵੀਂ ਦੀ ਸਮਝਣਾ ਵਰਤਣਾ ਬਹੁਤ ਜ਼ਰੂਰੀ ਹੈ। ਇੱਕ ਛੋਟੀ ਜਿਹੀ ਗੱਲ ਆ, ਇੱਕ ਵਾਰੀ ਕੋਈ ਦੋ ਔਰਤਾਂ ਸੀ ਆਪਸ ਚ ਨਾ ਉਹਨਾਂ ਝਗੜਾ ਹੋ ਗਿਆ ਕਿਸੇ ਗੱਲ ਤੋਂ, ਤੇ ਉਹ ਜਿਹੜਾ ਬੰਦਾ ਸੀ ਉਹ ਕਹਿੰਦਾ ਮੈਂ ਨਾ ਨਿਰਣਾ ਕਰ ਦਿੰਦਾ ਵੀ ਕਿਹੜੀ ਔਰਤ ਸਹੀ ਹੈ ਕਿਹੜੀ ਨਹੀਂ। ਉਹਨੇ ਕਿਹਾ ਦੋਨੇ ਆਪਣੇ ਪੈਰ ਗਿੱਲੇ ਕਰਕੇ ਆਓ ਚਿੱਕੜ ਦੇ ਨਾਲ। ਉਹਨਾਂ ਨੇ ਪੈਰ ਦੋਨਾਂ ਨੇ ਇੱਕ ਲੀਟਰ ਪਾਣੀ ਦੇ ਦਿੱਤਾ। ਇੱਕ ਲੇਡੀ ਨੇ ਸੰਕੋਚ ਨਾਲ ਪਾਣੀ ਵਰਤਿਆ, ਪਾਣੀ ਬਚਾ ਲਿਆ। ਜਿਹਨੇ ਪਾਣੀ ਖੁੱਲਾ ਖਰਚਿਆ ਵਰਤਿਆ ਮੁਕਾ ਲਿਆ। ਉਹਨੇ ਕਿਹਾ ਵੀ ਇਹ ਦੋਸ਼ੀ ਹੈ, ਇਹਨੂੰ ਸੰਜਮ ਨਹੀਂ ਹੈਗਾ, ਇਹਨੂੰ ਪਤਾ ਨਹੀਂ।
1: ਬਿਲਕੁਲ,
2: ਅਗਰ ਕਿਸੇ ਕਰਜ਼ਾ ਹੈਗਾ ਕੋਈ, ਚਾਹੇ ਉਹ ਛੋਟੇ ਕਰਜ਼ੇ ਹੈਗੇ ਨੇ ਜਾਂ ਕਰਜ਼ੇ ਜ਼ਿਆਦਾ ਨੇ, ਚਾਹੇ ਪਰਸਨਲ ਕਰਜ਼ੇ ਹੈਗੇ ਨੇ, ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਕਈ ਆਪਸ਼ਨ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ। ਮੇਰਾ ਸਪੈਸ਼ਲ ਮੈਸੇਜ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ। ਆਪਣਾ ਪੈਸਾ ਇੰਟਰਸੀ ਜ਼ਾਇਆ ਨਾ ਕਰੋ, ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ। ਆਓ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਨੰਬਰ ਹੈ ਸਾਡਾ 416-6771-0577-471-0577 ਤੇ ਕਾਲ ਕਰਕੇ ਚਾਹੇ ਤੁਸੀਂ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਸਕਦੇ ਹੋ। ਲੋਕੇਸ਼ਨ ਸਾਡੀ ਸਕਾਰਬਰੋ ਦੇ ਵਿੱਚ ਹੈ, ਮਾਰਖਮ ਐਲਿਜ਼ਬਰ ਦੇ ਕੋਲ, ਜੋ ਸਾਡਾ ਹੈਡ ਆਫਿਸ ਹੈਗਾ ਕਿਪਲਿੰਗ ਰੈਕਸਟਲ ਦੇ ਕੋਲ, ਔਰ ਬ੍ਰੈਂਪਟਨ ਵਿੱਚ ਹੈਗੀ ਬ੍ਰੈਂਬਲੀ ਬਵੇੜ ਦੇ ਕੋਲ। ਮੇਰੀ ਡਾਇਰੈਕਟ ਲਾਈਨ ਹੈਗੀ 416-6771-0577-416-671-0577। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਬਿਜ਼ਨਸ ਦੇ ਲੋਨ ਹੈਗੇ ਨੇ, ਪੇਡੇ ਲੋਨ ਨੇ, ਜਾਂ ਕੋਈ ਇਨਕਮ ਟੈਕਸ ਦਾ ਮਾਮਲਾ ਹੈਗਾ, CRA ਨਾਲ ਪਰਸਨਲ ਇਨਕਮ ਟੈਕਸ ਆਊਟਸਟੈਂਡਿੰਗ ਹੈ, ਜਾਂ ਬਿਜ਼ਨਸ ਦਾ GST, ਪੇਰੋਲ, ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਹੈਸਕੇਪ ਸੀਬਾ ਲੋਨ ਲਿੱਤੇ ਸੀ ਪੇ ਨਹੀਂ ਕਰ ਸਕੇ, ਜਾਂ ਕੋਈ ਕਾਰ ਟਰੱਕ ਜਾਂ ਟ੍ਰੇਲਰ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ ਜੋ ਕਲੋਜ਼ ਨਹੀਂ ਕਰ ਸਕਦੇ ਤੁਸੀਂ, ਤੇ ਇਹ ਸਾਰੇ ਕਰਜ਼ੇ ਅਸੀਂ ਤੁਹਾਡੇ ਸੈਟਲ ਕਰ ਸਕਦੇ ਹਾਂ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ, ਅਸੀਂ ਤੁਹਾਡੀ ਹੈਲਪ ਕਰਦੇ ਹਾਂ ਜੀ, ਤੁਹਾਨੂੰ ਗਾਈਡ ਕਰਦੇ ਹਾਂ, ਔਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕੇ ਉਹ ਕਲਾਇੰਟ ਨੂੰ ਦਿਲਵਾਈਏ, ਔਰ ਬਾਕੀ ਛੋਟੇ ਛੋਟੇ ਕਿਸਤਾਂ ਵਿੱਚ ਜੋ ਈਜ਼ਲੀ ਅਫੋਰਡ ਕਰ ਸਕਣ ਉਹ ਪੇ ਕਰਨ। ਦੂਸਰਾ, ਅਗਰ ਤੁਹਾਡੇ ਦੇ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ, ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਤੁਹਾਡਾ ਕ੍ਰੈਡਿਟ ਵਾਪਸ ਤੁਹਾਨੂੰ ਬਹੁਤ ਜਲਦ ਮਿਲ ਸਕਦਾ, ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਇਸ ਵਾਸਤੇ ਅਗਰ ਇਸ ਡਰ ਤੋਂ ਬੈਠੇ ਹੋ ਕਿ ਮੈਨੂੰ ਦੁਬਾਰਾ ਕ੍ਰੈਡਿਟ ਨਹੀਂ ਮਿਲੇਗਾ ਜਾਂ ਮੇਰੇ ਐਸੈਟ ਚਲੇ ਜਾਣਗੇ, ਤੇ ਬਿਲਕੁਲ ਇੱਕ ਦਫ਼ਾ ਆ ਕੇ ਮੇਰੇ ਨਾਲ ਮੀਟਿੰਗ ਕਰ ਲਓ, ਮੈਂ ਤੁਹਾਨੂੰ ਦੱਸਾਂਗਾ ਕਿ ਇਸ ਤੋਂ ਐਸੈਟ ਕਿਸ ਤਰ੍ਹਾਂ ਬਚਾਵਾਂਗੇ ਔਰ ਤੁਹਾਡਾ ਕ੍ਰੈਡਿਟ ਕਿੰਨੀ ਦੇਰੀ ਤੁਹਾਨੂੰ ਅਸੀਂ ਵਾਪਸ ਲੈ ਕੇ ਦੇ ਦੇਵਾਂਗੇ। ਨੰਬਰ 416-6771-0577-416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ
1: ਜੀ, ਥੈਂਕ ਯੂ ਸਰ। ਨੰਬਰ ਇੱਕ ਇੱਕ ਹੈ 416-671-0577-416-671-0577 ਆਲ ਡੈਟ ਸੋਲੂਸ਼ਨਸ। ਬਹੁਤ ਸ਼ੁਕਰੀਆ ਸਰ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਸਟੋਰੀ, ਇੱਕ ਸਿਚੁਏਸ਼ਨ ਬਾਰੇ। ਇੱਕ ਕੁੜੀ ਆ, ਉਹ ਕਹਿ ਰਹੀ ਹੈ ਕਿ ਮੇਰੀ ਮਾਂ ਰਿਟਾਇਰਡ ਹੈ, ਉਹਨੇ ਵਧੀਆ ਪੈਸੇ ਸੇਵ ਕੀਤੇ ਆ, ਅਤੇ ਉਹ ਵਕੇਸ਼ਨ ਬਹੁਤ ਕਰਦੀ ਹੈ, ਰਿਟਾਇਰਮੈਂਟ ਨੂੰ ਇੰਜੋਏ ਕਰਦੀ ਹੈ, ਬਟ ਮੇਰੀ ਮਾਂ ਹੁਣ ਮੇਰੀ ਮਦਦ ਨਹੀਂ ਕਰ ਰਹੀ। ਇਹ ਕੁੜੀ ਕਹਿੰਦੀ ਕਿ ਮੇਰੇ ਕੋਲ ਕ੍ਰੈਡਿਟ ਕਾਰਡ ਬਿੱਲ ਬੁੱਲ ਹੈਗੇ ਆ। ਕੁੜੀ ਹੈਗੀ ਹੈ ਯਾਰ, ਲੱਗਦੀ ਹੈ 24-25 ਸਾਲਾਂ ਦੀ ਘੱਟੋ ਘੱਟ। ਉਹ ਕੁੜੀ ਕਹਿੰਦੀ ਕਿ ਮੇਰੇ ਕੋਲ ਕ੍ਰੈਡਿਟ ਕਾਰਡ ਦਾ ਕਰਜ਼ਾ, ਯੇ ਵੋ, ਪਰ ਕਹਿੰਦੀ ਮੇਰੀ ਮਾਂ ਜਾ ਕੇ ਟ੍ਰਿਪਸ ਅਤੇ ਰਿਟਾਇਰਮੈਂਟ ਇੰਜੋਏ ਕਰ ਰਹੀ ਹੈ, ਅਤੇ ਮਾਂ ਕਹਿ ਰਹੀ ਹੈ ਕਿ ਮੈਂ ਸਾਰੀ ਉਮਰ ਕੰਮ ਕੀਤੀ ਹੈ, ਬਹੁਤ ਧਿਆਨ ਨਾਲ ਮੈਂ ਸੇਵਿੰਗਸ ਕੀਤੀਆਂ, ਜਦੋਂ ਤੁਸੀਂ ਛੋਟੇ ਸੀ ਤੁਹਾਨੂੰ ਲੋੜ ਸੀ ਉਦੋਂ ਮੈਂ ਆਪਣੇ ਲਈ ਕੋਈ ਖਰਚਾ ਨਹੀਂ ਕੀਤਾ, ਅਤੇ ਉਹ ਕਹਿੰਦੀ ਹੁਣ ਮੇਰਾ ਸਮਾਂ ਕਿ ਮੈਂ ਆਪਣਾ ਰਿਟਾਇਰਮੈਂਟ ਇੰਜੋਏ ਕਰਾਂ, ਅਤੇ ਮੈਂ ਰਿਟਾਇਰਮੈਂਟ ਵੀ ਤੇਰੇ ਉੱਤੇ ਨਹੀਂ ਆਪਣੀ ਲਾਉਣੀ ਚਾਹੁੰਦੀ, ਤੂੰ ਹੁਣ ਸਿਆਣੀ ਹੈ, ਆਪ ਕੰਮ ਕਰ, ਫਿਗਰ ਇਟ ਆਊਟ, ਮੈਂ ਇੰਜੋਏ ਕਰਨਾ। ਇਹ ਕੁੜੀ ਕਹਿ ਰਹੀ ਹੈ ਮੇਰੀ ਮਾਂ ਗਲਤ ਹੈ, ਇਹਨੂੰ ਚਾਹੀਦਾ ਕਿ ਆਪਣੇ ਬੱਚਿਆਂ ਦੀ ਯਾਰ ਸਾਰੀ ਉਮਰ ਹੈਲਪ ਕਰ, ਤੂੰ ਸਾਨੂੰ ਇਸ ਦੁਨੀਆ 'ਤੇ ਲੈ ਕੇ ਆਈ ਆ। ਮਾਂ ਕਹਿ ਰਹੀ ਹੈ ਕਿ ਨਹੀਂ ਬਈ, ਤੂੰ ਹੁਣ ਐਡਲਟ ਆ, ਤੇਰੀਆਂ ਆਪਦੀਆਂ ਰਿਸਪੋਂਸੀਬਿਲਿਟੀਜ਼ ਨੇ, ਤੂੰ ਆਪ ਜ਼ਿੰਮੇਵਾਰ ਆ, ਵੀ ਤੂੰ ਆਪ ਹੁਣ ਜਿਹੜਾ ਤੂੰ ਕਰਜ਼ਾ ਚਾੜਿਆ ਨਾ, ਆਪ ਲਾਹ।

0: ਮੈਂ ਆਪਣੀ ਰਿਟਾਇਰਮੈਂਟ ਇੰਜੋਏ ਕਰਨੀ ਆ। ਹੁਣ ਕੁਝ ਕੁ ਲੋਕ ਕਹਿ ਰਹੇ ਨਵੀਂ ਯਾਰ ਆਪਣੇ ਮਾਂ ਬਾਪ ਤਾਂ ਕਦੇ ਨਾ ਆਏ ਕਰਨ, ਬੱਚਿਆਂ ਨੂੰ ਉੱਧਰੋਂ ਕਰਜ਼ਾ ਅਤੇ ਥੋੜ੍ਹੇ ਬਹੁਤੇ ਇਸ਼ੂਜ਼ ਆ ਰਹੇ ਆ ਅਤੇ ਪੇਰੈਂਟਸ ਛੁੱਟੀਆਂ 'ਤੇ ਜਾ ਰਹੇ ਆ ਕਦੇ ਵੀ ਨਹੀਂ। ਬਟ ਦੂਜੇ ਪਾਸੇ ਕੁਝ ਕੁ ਲੋਕ ਕਹਿੰਦੇ ਨਹੀਂ ਯਾਰ ਗੱਲ ਠੀਕ ਆ, ਹੁਣ ਸਾਰੀ ਉਮਰ ਤੁਸੀਂ 18-20 ਸਾਲ ਬੱਚੇ 'ਤੇ ਲਾ ਤੇ, ਹੁਣ ਬੱਚੇ ਦਾ ਵੀ ਕਿਤੇ ਨਾ ਕਿਤੇ ਇੱਕ ਉਹਨਾਂ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਯਾਰ ਕਿ ਉਹ ਥੋੜ੍ਹਾ ਬਹੁਤਾ ਆਪਣੇ ਪੈਰਾਂ 'ਤੇ ਖੜਨ ਅਤੇ ਤੁਸੀਂ ਵੀ ਜ਼ਿੰਦਗੀ ਇੰਜੋਏ ਕਰ ਪਾਓ। ਰਿਟਾਇਰਮੈਂਟ ਆਉਂਦੀ ਮਸਾਂ ਸਾਰੀ ਉਮਰ ਲੋਕ ਰਿਟਾਇਰਮੈਂਟ ਦੀ ਉਡੀਕ ਕਰਦੇ ਰਹਿੰਦੇ ਆ, ਫਿਰ ਕਈ ਲੋਕਾਂ ਨੂੰ ਰਿਟਾਇਰਮੈਂਟ ਇੰਜੋਏ ਕਰਨ ਦਾ ਉਹ ਇੱਕ ਮੌਕਾ ਹੀ ਨਹੀਂ ਮਿਲਦਾ ਬੱਚਿਆਂ ਕਰਕੇ। ਸੋ 905-673-3337 ਨੰਬਰ ਹੈ ਆਪਣਾ, 905-673-3337, 905-673-3337 ਆਪਣਾ ਨੰਬਰ ਹੈ। ਅਤੇ ਯਾਦ ਰੱਖੋ ਕੁਆਲਿਟੀ ਕਾਰ ਰਿਪੇਅਰ ਨੂੰ, ਵੀਕਐਂਡ 'ਤੇ ਕੋਈ ਤੁਸੀਂ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦਾ ਕੋਈ ਇੰਜਨ ਟ੍ਰਾਂਸਮਿਸ਼ਨ ਦਾ ਕੰਮ ਹੈ, ਗੱਲ ਕੀ ਕੋਈ ਵੀ ਗੱਡੀ ਦਾ ਪੰਗਾ ਪਿਆ, ਕੁਆਲਿਟੀ ਕਾਰ ਰਿਪੇਅਰ 905-460-1111, 905-460-1111। ਜੀ 5578, ਹੈਲੋ।
1: ਹੈਲੋ ਜੀ, ਗੁੱਡ ਮਾਰਨਿੰਗ ਨਵੀਂ ਭਾਈ ਜੀ।
0: ਗੁੱਡ ਮਾਰਨਿੰਗ, ਠੀਕ ਹੈ ਜੀ, ਕਿਵੇਂ ਹੋ?
1: ਬਸ ਜੀ ਵਧੀਆ। ਹਾਂਜੀ ਨਵੀਂ ਭਾਈ, ਸੁਣ ਰਹੇ ਸੀ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ। ਇਸ ਮਾਮਲੇ ਤੇ ਬਈ ਉਹ ਜਿਹੜੀ ਬੱਚੀ ਆ ਉਹਦਾ ਥੋੜੀ ਬਹੁਤ ਹੈਲਪ ਤਾਂ ਹੋਣੀ ਚਾਹੀਦੀ ਆ, ਪਰ ਮੇਰਾ ਖਿਆਲ ਹੈ ਕਿ ਮਾਂ ਨੇ ਵੀ ਕੁਝ 24 ਸਾਲ ਵੇਖਿਆ ਵਾ ਉਹਨੂੰ, ਤੇ ਉਹਦੀ ਜਿੰਨੀ ਮਰਜ਼ੀ ਹੈਲਪ ਕਰ ਦਿਓ ਮੇ ਬੀ ਉਹ ਰਿਟਰਨ ਆ ਜਾਂਦੀ ਹੋਵੇ, ਇਸ ਕਰਕੇ ਉਹ ਸ਼ਾਇਦ ਥੱਕ ਗਈ ਆ ਹੁਣ ਉਹਦੀ ਹੈਲਪ ਕਰ ਕਰਕੇ। ਤੇ ਬਾਜ਼ਕਾਤ ਵਾਲਦੈਨ ਵੀ ਮੇਰੇ ਹਿਸਾਬ ਚ ਉਹਨਾਂ ਦੇ ਨਾਲ ਵੀ ਬਹੁਤ ਅੱਛਾ ਨਹੀਂ ਹੋ ਰਿਹਾ ਹੁੰਦਾ, ਇਹ ਦੋਨਾਂ ਸਾਈਡਾਂ ਤੋਂ ਜਿਹਨੂੰ ਕਹਿੰਦੇ ਨਾ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ। ਜੇ ਉਹ ਬੱਚੀ ਮਾਂ ਦੇ ਨਾਲ ਕੇਅਰਫੁਲ ਓਬੀਡੀਐਂਸੀ ਜਾਂ ਉਹਨਾਂ ਦੀ ਗੱਲ ਮੰਨ ਕੇ ਹਲਕਾ ਫੁਲਕਾ ਉਹਨਾਂ ਦੇ ਨਾਲ ਵੀ ਪਿਆਰ ਮੁਹੱਬਤ ਵਹਾ ਕੇ ਚੱਲਦੀ, ਤੇ ਮੇਰਾ ਨਹੀਂ ਖਿਆਲ ਕਿ ਦੁਨੀਆਂ ਦੀ ਕੋਈ ਮਾਂ ਵੀ ਏਦਾਂ ਉਹਨੂੰ ਇਹ ਅਬੈਂਡਨਮੈਂਟ ਵੀ ਨਹੀਂ ਹੈਗੀ। ਇਹ ਇੱਕ ਬੱਚੇ ਲਈ ਲੈਸਨ ਵੀ ਹੁੰਦਾ, ਬਾਲਕਾਤ ਮਾਂ ਪਿਓ ਕਹਿੰਦਾ ਵੀ ਹੁਣ ਠੀਕ ਆ ਤੂੰ ਜ਼ਰਾ ਸਿੱਖ ਨਾ ਆਪਣੀ ਜ਼ਿੰਦਗੀ ਨੂੰ ਅੱਗੇ ਚਲਾਉਣਾ, ਤੂੰ ਸਾਰੀ ਜ਼ਿੰਦਗੀ ਮੇਰੇ ਤੇ ਡਿਪੈਂਡੈਂਟ ਹੀ ਰਹਿ। ਇਹ ਗੱਲ ਜਿਹੜੀ ਬਹੁਤ ਇਹ ਬੁਰਾ ਲੱਗਦਾ ਵਾ, ਬੱਚੇ ਨੂੰ ਬਹੁਤ ਬੁਰਾ ਲੱਗਦਾ ਵਾ ਕਿ ਹੁਣ ਕਿਉਂਕਿ ਉਹ ਇੱਕ ਕੰਟੀਨਿਊਸ ਜਿਹੜਾ ਬਲੀਡ ਹੋ ਰਿਹਾ ਮਾਂ ਪਿਓ ਪੈਸੇ ਦੇ ਨਾਲ ਦੇ ਕੇ ਉਹ ਜਦੋਂ ਡੱਕਦਾ ਵਾ ਨਾ ਉਹਨੂੰ ਲੱਗਦਾ ਮੇਰਾ ਹੱਕ ਡੱਕ ਲਿਆ, ਹਾਲਾਂਕਿ ਇਹ ਮੁਹੱਬਤ ਹੁੰਦੀ ਆ, ਇਹ ਪਿਆਰ ਹੁੰਦਾ ਬੱਚੇ ਦੇ ਨਾਲ, ਕਿੱਡਾ ਵੱਡਾ ਹੋ ਗਿਆ ਬੱਚਾ ਤਦ ਵੀ ਉਹਦੇ ਨਾਲ ਪਿਆਰ ਕਰੀ ਜਾ ਰਹੇ, ਪਰ ਬੱਚਾ ਉਹਨੂੰ ਫਾਰ ਗਰੰਟਿਡ ਲੈ ਜਾਂਦਾ। ਦੁਨੀਆਂ ਦਾ ਸਭ ਤੋਂ ਵੱਡਾ ਪ੍ਰੋਬਲਮ ਪਿਆਰ ਦਾ ਇਹ ਹੋ ਗਿਆ ਵੀ ਜਿਹਦੇ ਨਾਲ ਪਿਆਰ ਕਰ ਲਓ ਉਹ ਫਾਰ
0: ਗਰੰਟਿਡ,
1: ਅਕਸਰ ਇਹੀ ਦੇਖਿਆ ਗਿਆ।
0: ਤੁਹਾਨੂੰ ਪਰ ਕਿਸ ਉਮਰ ਤੱਕ ਲੱਗਦਾ ਕਿ ਪੇਰੈਂਟਸ ਆਪਣੇ ਬੱਚਿਆਂ ਲਈ ਜ਼ਿੰਮੇਵਾਰ ਨੇ? ਵੀ 21 ਸਾਲ ਤੱਕ, 18 ਸਾਲ ਤੱਕ, ਕੀ ਕਹਿਣਗੇ ਸਾਰੀ ਉਮਰ ਹੀ ਤੁਸੀਂ ਜ਼ਿੰਮੇਵਾਰ ਹੋ?
1: ਦੇਖੋ ਜੀ, ਜ਼ਿੰਮੇਵਾਰ ਤਾਂ ਸਾਰੀ ਉਮਰ, ਕਿਉਂਕਿ ਮਾਂ ਬਾਪ ਲਈ ਬੱਚੇ ਤੇ ਫਾਰਐਵਰ ਬੱਚੇ ਹੁੰਦੇ, ਪਰ ਮਸਲਾ ਹੈਗਾ ਕਿ ਜ਼ਮਾਨੇ ਨਾਲ ਚੱਲਣ ਦਾ ਵੀ। ਹੁਣ ਦੇਖੋ ਇੱਕ ਬੱਚਾ 5th ਗ੍ਰੇਡ ਦਾ ਵਾ, ਉਹਦੇ ਲਈ ਮਾਂ ਪਿਓ ਦੀ ਕੇਅਰ ਡਿਫਰੈਂਟ ਵਾ, 2nd ਗ੍ਰੇਡ 1st ਗ੍ਰੇਡ ਦੀ ਡਿਫਰੈਂਟ ਵਾ, ਜਿਹੜਾ 10th ਗ੍ਰੇਡ ਯੂਨੀਵਰਸਿਟੀ ਦਾ ਬੱਚਾ ਵਾ ਉਹਦੇ ਲਈ ਡਿਫਰੈਂਟ। ਹੁਣ ਯੂਨੀਵਰਸਿਟੀ ਦੇ ਬੱਚੇ ਤੇ ਉਹ ਹੀ ਮਾਂ ਪਿਓ ਨੂੰ ਅਬੈਂਡਨ ਕਰੀ ਬੈਠੇ ਵੀ ਤੁਸੀਂ ਤਾਂ ਸਾਡੇ ਲੱਗਦੇ, ਤੁਸੀਂ ਸਾਨੂੰ ਸਿਰਫ ਦੁਨੀਆਂ 'ਚ ਲੈ ਕੇ ਸਾਨੂੰ ਕੋਈ ਲੈ ਕੇ ਆਏ। ਭਲਾ ਇਹ ਗੱਲ ਹੁਣ ਅੱਜ ਦੇ ਦੌਰ 'ਚ ਅਕਸਰ ਬੱਚਿਆਂ ਕੋਲੋਂ ਸੁਣਦਾ ਵਾ, ਯਾਰਾਂ ਦੋਸਤਾਂ ਦੇ ਫੈਮਿਲੀ ਜਦੋਂ ਹਰ ਬੰਦਾ ਪਰੇਸ਼ਾਨ ਫਿਰਦਾ ਯਾਰ, ਔਰ ਖਾਸ ਕਰਕੇ ਸਪੈਸ਼ਲੀ ਬੱਚੀਆਂ। ਉਹ ਬੱਚਿਆਂ ਦਾ ਮਤਲਬ ਉਹਨਾਂ ਦਾ ਇਹ ਹਿਸਾਬ ਹੋ ਗਿਆ ਵਾ ਕਿ ਨਾ ਮਾਂ ਪਿਓ, ਉਹ ਐਸੀ ਚੀਜ਼ ਬਣ ਗਿਆ ਮਾਂ ਪਿਓ ਕਦੇ ਆਪਣੀ ਬੱਚੀ ਨੂੰ ਛੱਡਣਾ ਨਹੀਂ ਚਾਹੁੰਦਾ, ਤੇ ਬੱਚੀ ਆ ਕਿ ਉਹ ਕਹਿੰਦੀ ਮੈਂ ਸਵੇਰੇ ਛੱਡ ਜਾਣਾ ਜੇ ਮੈਨੂੰ ਕੁਛ ਆਖਿਆ ਤੇ, ਮੈਂ ਆਪਣੀ ਆਪਦੀ ਕਰਨੀ। ਇਹ ਮਾਮਲੇ ਬੜੇ ਮੁਸੀਬਤ ਬੜੇ ਫਿਰਦੇ ਆ ਦੋਨਾਂ ਸਾਈਡਾਂ ਤੇ, ਪਰ ਬੱਚੀਆਂ ਸਮਝ ਨਹੀਂ ਰਹੀਆਂ।
0: ਮੈਂ ਸਮਝਦਾ ਤੁਹਾਡੀ ਗੱਲ ਨੂੰ ਵੀ, ਥੈਂਕ ਯੂ ਭਾਜੀ। ਵੀ ਬੱਚੇ ਇੰਡੀਪੈਂਡੈਂਸ ਚਾਹੁੰਦੇ ਆ, ਜਦੋਂ ਮਿਲ ਜਾਂਦੀ ਹੈ ਬੱਚਿਆਂ ਨੂੰ ਮੁਸੀਬਤ ਆਉਂਦੀ ਹੈ, ਫਿਰ ਭੱਜੇ ਆਉਂਦੇ ਆ ਤੇ ਕਹਿੰਦੇ ਵੀ ਸਾਡੇ ਪੇਰੈਂਟਸ ਸਾਨੂੰ ਬੇਲ ਆਊਟ ਕਰਨ, ਸਾਡੇ ਪੇਰੈਂਟਸ ਹੀ ਸਾਡੀ ਮਦਦ ਕਰਨ। ਬਟ ਜਦੋਂ ਤੁਸੀਂ ਚਾਹੁੰਦੇ ਸੀ ਕਿ ਤੁਸੀਂ ਆਪਣੇ ਪੈਰਾਂ ਤੇ ਖੜਨਾ ਆਪ ਬਿਨਾਂ ਹੈਲਪ ਤੋਂ, ਉਦੋਂ ਦਾ ਬਹੁਤ ਕਹਿ ਲਓ ਕਿ ਖੰਭ ਲਾ ਲਾ ਉੱਡਦੇ ਸੀਗੇ, ਹੁਣ ਲੋੜ ਪੈ ਗਈ, ਖੰਭਾਂ ਨੂੰ ਕੁਛ ਹੋ ਗਿਆ, ਹੁਣ ਵਾਪਸ ਤੁਸੀਂ ਪੇਰੈਂਟਸ ਕੋਲ ਆ ਰਹੇ ਹੋ ਤੇ ਇਹਨਾਂ ਤੋਂ ਐਕਸਪੈਕਟੇਸ਼ਨ ਰੱਖ ਰਹੇ ਹੋ। ਸੋ ਖੈਰ, ਲੇਡੀਜ਼ ਸਾਡੀਆਂ ਕਿੱਥੇ ਨੇ? ਸਾਡੀਆਂ ਜੋ ਮਾਵਾਂ ਸੁਣ ਰਹੀਆਂ ਨੇ, ਹੁਣ ਇਹ ਮਾਵਾਂ ਦੀ ਗੱਲ ਹੈ, ਜੇ ਮਾਵਾਂ ਥੋੜ੍ਹੇ ਜਿਹਾ ਦੱਸਣ ਤਾਂ ਹੋਰ ਵੀ ਸਵਾਦ ਆਊਗਾ। ਸੋ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 905-673-3337 ਆਪਣਾ ਨੰਬਰ ਹੈ, 905-673-3337 3337 ਮਨਜੀਤ ਸਾਡੇ ਨਾਲ ਨੇ ਅਪਲਾਈਸ ਜੰਕਸ਼ਨ ਤੋਂ ਜੀ ਮਨਜੀਤ
2: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ ਤੁਸੀਂ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਲੌਂਗ ਵੀਕਐਂਡ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰੋਪਰਟੀ ਲਈ 5 ਤੇ 5 ਅਪਲਾਈਸਿਸ ਦੇ ਵਿੱਚ ਡੀਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਦਾ ਫਰੈਂਚ ਡੋਰ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ ਟੌਲ ਟੱਪ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ $6500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $3999 ਚ ਤੁਸੀਂ 5 ਤੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਲਗਾ ਸਕਦੇ ਹਾਂ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਜੈਨੇਅਰ ਇਸ ਟਾਈਮ ਆਫਰ ਕਰ ਰਿਹਾ 20% ਦਾ ਡਿਸਕਾਊਂਟ ਬਿਲਟ ਇਨ ਅਪਲਾਈਸਿਸ ਦੇ ਉੱਪਰ ਕਿਚਨੇਟ ਦੇ ਉੱਪਰ $1200 ਦੀ ਸੇਵਿੰਗ ਅਵੇਲੇਬਲ ਹੈ ਤੇ ਬੋਸ਼ ਦੇ ਉੱਪਰ ਸੈਮਸੰਗ ਬੋਸ਼ ਐਲ ਜੀ ਫਰਿੱਜ ਡੇਅਰ ਇਲੈਕਟ੍ਰੋਲਕਸ ਦੇ ਉੱਪਰ 35% ਦਾ ਡਿਸਕਾਊਂਟ ਬਿਲਟ ਇਨ ਅਪਲਾਈਸਿਸ ਦੇ ਉੱਪਰ ਅਵੇਲੇਬਲ ਹੈ ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054-450-0054 ਅਪਲਾਈਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ
0: ਥੈਂਕ ਯੂ ਜੀ 9523 ਹੈਲੋ
3: ਹੈਲੋ ਨਵੀ ਸਤਿ ਸ਼੍ਰੀ ਅਕਾਲ ਤੁਸੀਂ ਮੰਮੀ ਨੂੰ ਅੱਜ ਮਾਰੀ ਹੈ
0: ਤੁਸੀਂ ਤੁਹਾਨੂੰ ਵਾਰ ਕਿਉਂ ਮਾਰਨੀ ਪੈਂਦੀ ਤੁਸੀਂ ਆਪੇ ਆ ਜਾ ਕਰੋ
3: ਠੀਕ ਹੈ ਜੀ ਮੈਂ ਥੋੜੀ ਜੀ ਇਹਦੇ ਚ ਡਿਪੈਂਡ ਕਰਦਾ ਹੈ ਕਿ ਸਿਚੁਏਸ਼ਨ ਤੇ ਅਗਰ ਬੱਚਾ ਬਹੁਤ ਮਿਹਨਤੀ ਆ ਫਿਰ ਵੀ ਉਹ ਕਿਸੇ ਉਸ ਤੇ ਨਹੀਂ ਚੱਲ ਰਿਹਾ ਤਾਂ ਪੇਰੈਂਟਸ ਨੂੰ ਥੋੜੀ ਬਹੁਤੀ ਹੈਲਪ ਕਰ ਦੇਣੀ ਚਾਹੀਦੀ ਆ ਨਾਟ ਅ ਪ੍ਰੋਬਲਮ ਪਰ ਜੇ ਬੱਚੇ ਨੇ ਆਪਣਾ ਟਾਈਮ ਵੇਸਟ ਕੀਤਾ ਜਦੋਂ ਉਹਨੂੰ ਪੜ੍ਹਨਾ ਚਾਹੀਦਾ ਸੀ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੀਦਾ ਸੀ ਆਈ ਡੋਂਟ ਥਿੰਕ ਸੋ ਕਿ ਉਹਦੀ ਮਾਮ ਨੂੰ ਉਹਦੀ ਹੈਲਪ ਕਰਨੀ ਚਾਹੀਦੀ ਆ ਡੈਟ ਜੇ ਅੱਜ ਉਹਨਾਂ ਨੂੰ ਕੱਢ ਦੋਗੇ ਡੈਟ ਚੋਂ ਫਿਰ ਦੁਬਾਰਾ ਡੈਟ ਚ ਜਾਏਗੀ ਬਿਕੋਜ਼ ਉਹਨਾਂ ਦੀ ਸਪੈਂਡਿੰਗ ਹੈਬਿਟਸ ਉਦਾਂ ਦੀਆਂ ਹੋ ਜਾਣਗੀਆਂ ਰਾਈਟ ਤੇ ਜਦੋਂ ਪੇਰੈਂਟਸ ਨੇ ਉਹਨਾਂ ਨੂੰ 100% ਆਪਣਾ ਦਿੱਤਾ ਕਿ ਤੁਸੀਂ ਪੜ੍ਹੋ ਆਪਣੇ ਪੈਰਾਂ ਤੇ ਖੜੇ ਹੋਵੋ ਤੇ ਬਾਅਦ ਚੋਂ ਤੁਸੀਂ 25 ਸਾਲ ਦਾ ਬੱਚਾ ਹੋ ਕੇ ਕਵੇ ਕਿ ਮੈਂ ਮੈਨੂੰ ਹੈਲਪ ਕਰੋ ਨੂੰ ਪਰ ਹਾਂ ਜੇ ਉਹ ਬਹੁਤ ਜ਼ਿਆਦਾ ਜੈਨੂਇਨ ਹੈ ਲਾਈਕ ਉਹਨੂੰ ਕੋਈ ਐਸੀ ਲੋੜ ਪੈ ਗਈ ਦੈਨ ਇਟਸ ਓਕੇ ਟੂ ਹੈਲਪ ਦੈਮ
0: ਠੀਕ ਹੈ ਨਹੀਂ ਚਲੋ ਸੋ ਠੀਕ ਹੈ ਵੀ ਜੇ ਉਹਨਾਂ ਦੇ ਹੈਬਿਟਸ ਹੀ ਮਾੜੇ ਨੇ ਫਿਰ ਤੁਸੀਂ ਕਿੰਨਾ ਕੁ ਉਹਨਾਂ ਨੂੰ ਬੇਲ ਆਊਟ ਕਰੀ ਜਾਓਗੇ 1127 ਹੈਲੋ
4: ਹਾਂਜੀ ਨਵੀ ਜੀ ਕੀ ਹਾਲ ਨੇ
0: ਠੀਕ ਹੈ ਜੀ ਕਿਵੇਂ ਹੋ
4: ਜੀ ਸੁਜਾਤ ਸ਼ਾਹ ਗੱਲ ਕਰ ਰਹੇ ਸਭ ਠੀਕ ਠਾਕ ਮੇਰਾ ਅੰਦਾਜ਼ਾ ਹੈ ਕਿ ਜਿਹੜਾ ਬੰਦਾ ਇਹ ਇਸ ਡੈਡ ਚ ਆ ਜਾਂਦਾ ਹੈ ਨਾ ਉਹਦੀ ਮੰਮੀ ਹੈਲਪ ਵੀ ਕਰ ਲੇਗੀ ਨਾ ਤੇ ਉਹ ਫਿਰ ਡੈਡ ਚ ਆ ਜਾਏਗਾ ਉਹਦਾ ਹੱਲ ਵੀ ਤੁਹਾਡੇ ਰੇਡੀਓ ਤੇ ਦੱਸਿਆ ਮਿਸਟਰ ਸਦੀਕ ਕੋ ਚਲ ਜਾਓ ਕੀ ਖਿਆਲ ਇਹ ਟੈਨਸ਼ਨ ਵੀ ਆ ਔਰ ਉਹ ਬੱਚੀ ਆਪਣੇ ਪਾਉਂ ਤੇ ਖੜੀ ਵੀ ਹੋ ਜਾਏਗੀ ਔਰ ਉਹਦੀ ਮੰਮ ਨੂੰ ਆਪਣੀ ਲਾਈਫ ਜਿਹੜੀ ਇੰਜੋਏ ਕਰਨੀ ਚਾਹੀਦੀ ਮੇਰਾ ਖਿਆਲ ਆ ਉਹਦੀ ਅਗਰ ਮੰਮ ਜਿਹੜੀ ਹੈਲਪ ਵੀ ਕਰ ਦੇਗੀ ਨਾ ਉਹ ਦੁਬਾਰਾ ਫੇਰ ਜਿਹੜਾ ਨਾ ਉਸੇ ਡਗਰ ਤੇ ਆ ਜਾਏ
0: ਪਰ ਹੁਣ ਭਾਜੀ ਕੁਝ ਕੁ ਲੋਕ ਕਹਿਣਗੇ ਵੀ ਮਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਛੁੱਟੀਆਂ ਤੇ ਹੈ ਕੁੜੀ ਉਹਦੀ ਇੱਥੇ ਸਫ਼ਰ ਕਰ ਰਹੀ ਹੈ
4: ਨਹੀਂ ਮੇਰਾ ਨਹੀਂ ਖਿਆਲ ਦੇਖੋ ਜੀ ਉਹ ਜਿਵੇਂ ਦਾਤਰੀ ਦੇ ਦੋ ਤਰਫ ਦੰਦੇ ਹੁੰਦੇ ਨੇ ਫਿਰ ਦੁਨੀਆਂ ਤੇ ਕਿਸੇ ਬੰਨੇ ਵੀ ਨਹੀਂ ਟਿਕਣ ਦਿੰਦੀ ਤੇ ਟੈਕਨੀਕਲੀ ਜਿਹੜਾ ਹੈ ਨਾ ਉਹਦੀ ਮੰਮ ਨੇ ਆਪਣਾ ਲਾਈਫ ਚ ਜੋ ਵੀ ਕੀਤਾ ਉਹਦਾ ਟਾਈਮ ਇੰਜੋਏ ਕਰਨ ਦਾ ਤੇ ਅਗਰ ਫਰਜ਼ ਕਰੋ ਮੈਂ ਅਗਰ ਅੰਡਰ ਡੈਟ ਆ ਤੇ ਅਗਰ ਮੇਰਾ ਇੱਥੇ ਪੇਰੈਂਟ ਕੋਈ ਨੀ ਤੇ ਮੈਂ ਆਪ ਹੀ ਦੇਖ ਕੇ ਆਪ ਹੀ ਉੱਠਣਾ ਹੈ ਨਾ
0: ਕੀ ਖਿਆਲ ਹੈ
4: ਮੈਨੂੰ ਸਿੱਖਣ ਲਈ ਵੀ ਤੇ ਮਿਲੇਗਾ ਨਾ ਕੀ ਖਿਆਲ ਜੇ
0: ਨਹੀਂ ਠੀਕ ਹੈ
4: ਤੇ ਮੇਰਾ ਇਹ ਖਿਆਲ ਆ ਜਿਸ ਬੱਚੇ ਨੂੰ ਤੁਸੀਂ ਦੇਖ ਕੇ ਉਹ ਆਪ ਹੀ ਨਹੀਂ ਉੱਠਦਾ ਤੁਸੀਂ ਵਾਰ ਵਾਰ ਉਹ ਕਰਦੇ ਹੋ ਉਹਨੂੰ ਫਿਰ ਉਹ ਤੁਹਾਡਾ ਐਡਵਾਂਟੇਜ ਲੈ ਜਾਂਦਾ ਮੇਰੇ ਖਿਆਲ ਚ
0: ਠੀਕ ਹੈ ਨਹੀਂ ਮੇਕ ਸੈਂਸ ਵੀ ਹੁਣ ਬੱਚੇ ਵੀ ਕਈ ਵਾਰ ਹੈਗੇ ਆ ਜ਼ਰੂਰ ਜਿਹੜੇ ਫਾਇਦਾ ਚੁੱਕਦੇ ਆ ਤੇ ਥੋੜ੍ਹੇ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਜਾ ਕੇ ਨਾ ਫਿਰ ਗਲਤੀਆਂ ਆਪ ਕਰਦੇ ਆ ਤੇ ਫਿਰ ਪਛਤਾਉਂਦੇ ਨੇ ਇੱਕ ਤੁਸੀਂ ਯਾਦ ਰੱਖੋ ਟੈਕਸਲ ਅਕਾਊਂਟਿੰਗ ਨੂੰ ਜੇ ਤੁਸੀਂ ਬਿਜ਼ਨਸ ਚਲਾਉਂਦੇ ਹੋ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਗਈ ਪੇਰੋਲ HST ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਟੈਨਸ਼ਨ ਹੈ ਟੈਕਸਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ ਪੇਰੋਲ ਕਾਰਪੋਰੇਟ ਟੈਕਸ ਫਾਈਲਿੰਗ HST ਸਪੋਰਟ ਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਮਦਦ ਕਰਦੇ ਨੇ ਟਰੈਕਿੰਗ ਕੰਸਟਰਕਸ਼ਨ ਰੈਸਟੋਰੈਂਟ ਰੀਟੇਲ ਰੀਅਲ ਇਸਟੇਟ IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਕਲੀਨ ਔਰਗਨਾਈਜ਼ ਤੇ CRA ਰੈਡੀ ਰੱਖਦੇ ਨੇ ਅੱਜ ਹੀ ਆਪਣੀ ਬਿਲਕੁਲ ਮੁਫਤ ਫ੍ਰੀ ਟੈਕਸ ਰਿਵਿਊ ਬੁੱਕ ਕਰੋ 647-461 03-6-1 ਦੇ ਉੱਤੇ ਯਾਦ ਰੱਖੋ, ਯਾਦ ਰੱਖੋ ਨਾਲ ਦੀ ਨਾਲ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ ਤੇ 24 ਘੰਟੇ 7 ਦਿਨ ਖੁੱਲਾ ਵੀ ਹੈ। ਵਾਹ, ਸਬਜ਼ੀ ਮਾਰਕੀਟ, ਫਰੈਸ਼ ਜੂਸ, ਗੰਨੇ ਦਾ ਰਸ, ਮਠਿਆਈਆਂ ਹਰ ਕਿਸਮ ਦੀਆਂ, ਚਿਕਨ ਲੈਗ ਇੱਕ ਨਾਲ ਇੱਕ ਫਰੀ, ਬਿਰਿਆਨੀ ਇੱਕ ਨਾਲ ਇੱਕ ਫਰੀ, ਬਨ ਕੁਲਚਾ ਇੱਕ ਨਾਲ ਇੱਕ ਫਰੀ, ਇੰਡੀਆ ਸਟਾਈਲ ਫਰੂਟ ਚਾਟ। ਮੇਨ ਗੱਲ ਹੈ ਕਿ 24 ਘੰਟੇ ਖੁੱਲ੍ਹੇ ਨੇ ਬ੍ਰੈਮਲੀ ਕੰਟਰੀ ਸਾਈਡ ਅਤੇ ਸੈਂਡਲਵੁੱਡ ਮੈਕਲੋਗਲਿਨ ਸਬਜ਼ੀ ਮਾਰਕੀਟ। ਕੱਲ੍ਹ ਪਰਸੋਂ ਅਤੇ ਮੰਡੇ ਨੂੰ 5ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਰੇਡੀਓ ਵਿਰਸਾ, ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ਜੀ ਵੱਲੋਂ, ਜਿਸ ਵਿੱਚ ਬਹੁਤ ਹੀ ਮਹਾਨ ਜੱਥੇ ਪਹੁੰਚ ਰਹੇ ਨੇ, ਜਿਨ੍ਹਾਂ ਵਿੱਚੋਂ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਅਨੰਤਵੀਰ ਸਿੰਘ ਜੀ ਐਲਏ। ਇਹ ਬ੍ਰੈਂਪਟਨ ਫੇਅਰਗ੍ਰਾਊਂਡ 12942 ਹਾਰਟਲੇਕ ਰੋਡ ਵਿਖੇ ਮਹਾਨ ਕੀਰਤਨ ਦਰਬਾਰ 5ਵਾਂ ਹੋ ਰਿਹਾ। ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਯਾਰ, ਤੁਸੀਂ ਵੀ ਜ਼ਰੂਰ ਪਹੁੰਚੋ ਕੱਲ੍ਹ ਪਰਸੋਂ ਅਤੇ ਮੰਡੇ। ਕੋਈ ਜਾਣਕਾਰੀ ਲਈ, ਸੇਵਾ ਲਈ 647-448-1000। ਸਾਡੇ ਨਾਲ ਸੁਖਬਾਈ ਜੀ ਜੁੜੇ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਤੋਂ। ਅੱਜ ਗ੍ਰੈਂਡ ਹੋਮ ਫਰਨੀਚਰ ਦੀ ਵਿਕਟੋਰੀਆ ਡੇ ਸੇਲ ਸ਼ੁਰੂ ਹੈ ਜੀ ਭਾਈ।
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਸ਼ਾਰਪ, ਜਿਹੜੇ 11 ਵਜੇ ਦਰਵਾਜ਼ੇ ਅੱਜ ਓਪਨ ਹੋ ਜਾਣਗੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸਟਾਰਟ ਹੋ ਜੂਗੀ। ਤੇ ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਵੀਕਐਂਡ ਨੂੰ ਮਿਸ ਨਾ ਕਰਿਓ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ, ਕਿਉਂਕਿ ਸ਼ਾਮ ਨੂੰ ਪੰਜਾਬੀ 6 ਵਜੇ ਤੋਂ ਲੈ ਕੇ ਰਹੇ ਸ਼ਾਮ ਦੇ 9 ਵਜੇ ਤੱਕ ਜਿਹੜਾ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲੂਗਾ, ਤੇ ਹਰੇਕ ਪਰਚੇ ਦੇ ਨਾਲ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ। ਤੇ ਜਾਂਦਾ ਜਾਂਦਾ ਮੈਂ ਇੱਕ ਪਰਿਵਾਰਾਂ ਨੂੰ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਬੈੱਡ ਸਿਰਫ 199 ਦਾ ਮਿਲੂਗਾ, ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇਣਾ ਤੁਸੀਂ, ਤੇ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਬੈੱਡ ਬਾਏ ਕਰੋ 199 ਦਾ, ਤੇ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਭਾਜੀ।
0: ਵੈਰੀ ਗੁੱਡ, ਸੇਲ ਤੇ ਜ਼ਰੂਰ ਪਹੁੰਚੋ। ਤੇ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ, ਕੋਈ ਗੱਡੀ ਦਾ ਬਾਡੀ ਦਾ ਵਰਕ ਹੋਣ ਵਾਲਾ, ਥੋੜ੍ਹਾ ਐਕਸੀਡੈਂਟ ਹੋ ਗਿਆ, ਗੱਡੀ ਰਿਪੇਅਰ ਹੋਣ ਵਾਲੀ ਆ, ਹੁਣ ਇਹ ਇੰਸ਼ੋਰੈਂਸ ਨਾਲ ਵੀ ਡਾਇਰੈਕਟ ਡੀਲ ਕਰਦੇ ਆ, ਤੁਹਾਨੂੰ ਇਹ ਰੈਂਟਲ ਵੀ ਲੈ ਕੇ ਦੇਣਗੇ, ਕਾਲ ਕਰ ਲਓ। ਬਹੁਤ ਵਧੀਆ ਟੀਮ ਹੈ, ਗੱਡੀ ਨੂੰ ਪੇਂਟ ਕਰਾਉਣਾ, ਕੋਈ ਬੰਪਰ ਰਿਪੇਅਰ, ਫੈਂਡਰ ਰਿਪੇਅਰ, 9054536780 9054536780 4399 ਹਾਂਜੀ।
6: ਹੈਲੋ, ਗੁੱਡ ਮਾਰਨਿੰਗ ਨਵੀ।
0: ਗੁੱਡ ਮਾਰਨਿੰਗ ਜੀ।
6: ਮੈਂ, ਮੇਰਾ ਇੱਕ ਇਹ ਹੈ ਵੀ ਦੇਖੋ, ਸਾਰੀ ਉਮਰ ਕੰਮ ਕੀਤਾ, ਮੈਂ ਵੀ ਇੱਕ ਰਿਟਾਇਰਡ ਲੇਡੀ ਹੈਗੀ ਆ, ਤੇ ਜੇ ਬੱਚੇ ਨੂੰ ਹੈਲਪ ਦੀ ਲੋੜ ਹੈ, ਬੱਚੇ ਨੂੰ ਮਾਂ ਬਾਪ ਨੂੰ ਪਤਾ ਲੱਗ ਜਾਂਦਾ ਵੀ ਅਸਲ ਬੱਚੇ ਨੂੰ ਲੋੜ ਹੈ, ਦੇ ਦਿਓ। ਪਰ ਜੇ ਅਗਲਾ ਡਿਮਾਂਡ ਕਰਦਾ ਨੋ, ਜੇ ਉਹ ਜ਼ਬਰਦਸਤੀ ਕਰ ਰਿਹਾ ਨਾ ਕਿ ਨਹੀਂ ਮੈਨੂੰ ਚਾਹੀਦੀ, ਨਹੀਂ। ਅਨਦਰ ਇੱਕ ਮੇਰੀ ਹੋਰ ਗੱਲ, ਮੈਂ ਸਲਾਹ ਦੇਣੀ ਚਾਹੁੰਦੀ ਸਾਰੇ ਜਿਹੜੇ ਵੀ ਕੰਮ ਕਰਦੇ ਨੇ, ਰਿਟਾਇਰਮੈਂਟ ਦੀ ਵੇਟ ਨਾ ਕਰੋ, ਨਾਲ ਦੀ ਨਾਲ ਲਾਈਫ ਨੂੰ ਇੰਜੋਏ ਜ਼ਰੂਰ ਕਰੋ।
0: ਬਿਲਕੁਲ ਸਹੀ ਗੱਲ ਹੈ,
6: ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਹੁਣ ਮੈਂ ਰਿਟਾਇਰ ਹੋ ਗਈ, ਹੁਣ ਮੇਰੀ ਹੈਲਥ ਵਾਈਜ਼ ਮੈਂ ਨਹੀਂ ਜਾ ਪਾ ਰਹੀ।
0: ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜ਼ਿੰਦਗੀ ਇੰਜੋਏ ਕਰੋ ਜਦੋਂ ਸਿਹਤ ਠੀਕ ਹੈ। ਥੈਂਕ ਯੂ ਤੁਹਾਡਾ। ਸੋ ਕਾਲਸ ਤੁਹਾਡੀਆਂ ਆ ਰਹੀਆਂ ਹਮੇਸ਼ਾ, ਕਿੰਨੇ ਨੇ ਪਹਿਲਾਂ ਕਰਿਆ ਕਰੋ ਯਾਰ ਕਾਲ, ਲੇਟ ਬਹੁਤ ਹੋ ਜਾਂਦੇ ਹੋ, ਫਿਰ ਸਮਾਂ ਮੇਰੇ ਕੋਲ ਵੀ ਨਹੀਂ ਹੁੰਦਾ। ਸੋ ਅੱਜ ਲਈ ਇੰਨੀਆਂ ਕਾਲਸ, ਅਤੇ ਕੌਂਕਰੀਟ ਪਵਾਉਣੀ ਹੈ, ਨਵਾਂ ਡਰਾਈਵੇ ਬਣਵਾਉਣਾ, ਹੁਣ ਟਾਈਮ ਹੈ। ਤੁਸੀਂ ਵੀਕਐਂਡ 'ਤੇ ਜਸਦੀਪ ਹੁਣਾਂ ਨੂੰ ਫੋਨ ਕਰੋ, ਨਾਓ ਐਂਡ ਦੈਨ ਕੌਂਕਰੀਟ, ਨਵਾਂ ਡਰਾਈਵੇ, ਬੈਕਯਾਰਡ ਪੱਕੀ ਕਰਾਉਣੀ ਹੈ। 4337740704 4377740704 ਨਵਾਂ ਘਾਹ ਲਗਵਾਉਣਾ, ਤਾਂ ਇੱਕ ਹੋਰ ਨੰਬਰ ਦਿੰਦੇ ਹਾਂ, ਘਾਹ ਲਗਵਾਓ ਨਵਾਂ 4337650519184 6501984। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ
7: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
8: ਪਹਿਲਾਂ ਨਾਲੋਂ ਵੀ ਘੱਟ।
7: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99।
8: ਇਹ ਤਾਂ ਹੋਰ ਵੀ ਘੱਟ ਹੈ।
7: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
8: ਓਏ ਤੂੰ ਕਿੱਥੇ ਜਾ ਰਹੀ ਹੈ?
7: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
9: Wholesale Club, whole lot of value.
10: Donations to the War Amps have a lasting impact on amputees. Today, your support gives them the artificial limbs and resources they need for everyday activities and learning to live with amputation. Having access to our essential programs helps amputees prepare for tomorrow on their road to independence. The War Amps is committed to improving the quality of life for Canadian amputees, but this wouldn't be possible without you. To learn how your donation helps, visit waramps.ca.

0: ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼, ਇਹ ਹੈ ਰੇਡੀਓ ਆਵਾਜ਼। ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼।
1: All advertisements are paid. Awaz the Voice does not take any responsibility for any paid advertisements during this program.

0: ਸੁਮਜੀਤ ਸਿੰਘ ਤੁਸੀਂ ਸਾਡੇ ਨਾਲ ਹੋ ਚੜ੍ਹਦੀ ਕਲਾ ਵਿੱਚ ਜੀ ਚੜ੍ਹਦੀ ਕਲਾ
1: ਜੀ ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ
0: ਚੜ੍ਹਦੀ ਕਲਾ ਜੀ ਪਹਿਲਾਂ ਚੜ੍ਹਦੀ ਕਲਾ ਤੁਹਾਨੂੰ
1: ਚੜ੍ਹਦੀ ਕਲਾ ਭਾਜੀ ਚੜ੍ਹਦੀ ਕਲਾ ਜੀ ਤੇ ਨਾਲ ਦੀ ਨਾਲ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਭਾਜੀ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ ਜੇ ਕਸਟਮਰ ਆਪਣੀ ਬੇਸਮੈਂਟ ਲਈ ਟੋਪ ਲੋਡ ਦੇ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਤਾਂ ਸੈਮਸੰਗ ਬ੍ਰਾਂਡ ਦਾ ਟੋਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਐਕਸਕਲੂਸਿਵ $999 ਚ ਇਸ ਲੌਂਗ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਜਾਂ ਪਰਸਨਲ ਯੂਜ ਲਈ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦੇ ਵਿੱਚ ਡੀਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਫੁੱਲ ਸਾਈਜ਼ ਫਰਿੱਜ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਟੋਲ ਟੱਪ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ $6500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $3999 ਚ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਤੁਸੀਂ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ ਵਿਦ 36 ਇੰਚ ਦਾ ਬਿਲਟ ਇਨ ਕੁੱਕਟਾਪ ਨਾਲ 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13000 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $6499 ਚ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਤੁਸੀਂ ਲਗਾ ਸਕਦੇ ਆ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਈਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ
2: ਫੂਡ ਡਿਲੀਵਰ ਕਰਦੇ ਆ ਕਸਟਮਰਸ ਨੂੰ ਤੇ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੀ ਕੰਪਨੀ ਮਿਸੀਸਾਗਾ ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ ਆਪਾਂ ਨੂੰ 50 ਬੰਦਿਆਂ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ ਸਾਨੂੰ ਕੋਈ ਥੋੜ੍ਹ ਨਹੀਂ ਆਈ ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ ਥੈਂਕ ਯੂ ਸੋ ਮਚ
4: ਤਵਾ ਕਿਚਨ 50 Sunnyvale Gate ਬ੍ਰੈਂਪਟਨ ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 TAWA Kitchen.ca
5: ਡਰਾਈਵ ਕਰ ਰਹੇ ਹੋ ਸ਼ੋ ਨੂੰ ਇੰਜੋਏ ਕਰ ਰਹੇ ਹੋ ਕੁਝ ਭੁੱਲ ਰਹੇ ਹੋ
6: ਡਰਾਈਵਿੰਗ ਲਾਇਸੈਂਸ
5: ਨੋ
6: ਪੁਲਿਸ ਆਫਿਸਰ
5: ਨੋ ਨੋ
6: ਟ੍ਰੈਫਿਕ ਲਾਈਟਸ
5: ਨੋ
6: ਡਨ
7: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 6473259100 ਪਵਨ ਕੌਰ ਗਿੱਲ ਫ੍ਰੋਮ ਡਾਇਮੰਡ ਇੰਸ਼ੋਰੈਂਸ
8: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ
4: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
9: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਆ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221
10: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸੀਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨਸ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ ਟੈਕਸ ਦੀਆਂ ਸਰਵਿਸਿਜ਼ ਲਈ ਪੰਜਾਬ ਟੈਕਸ ਸੋਲੂਸ਼ਨ 416-720-3642 416-720-3642 ਪੰਜਾਬ ਟੈਕਸ ਸੋਲੂਸ਼ਨ
11: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
12: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਰਾਹੁਲ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4146-302-9941।
2: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਸ ਜਾਂ ਵਿਊਸ ਅਕਸਰ ਇਹ ਹੁੰਦੇ ਨੇ।
13: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮੈਨੂੰ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
12: 50 Sunnyvale Gate, Brampton, Mountainash and Bovedda intersection, ya visit karo www.tawakitchen.ca, 905-790-1699, tawakitchen.ca।
14: ਰੁਪਿੰਦਰ ਗਰੇਵਾਲ ਲਾਅ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਡ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
12: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8104-84-01।
15: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
16: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810।
17: ਦੋ ਵਿਆਹ ਕੀਤੇ ਇੰਡੀਆ ਚ, ਇੱਕੋ ਹੀ ਬਾਜ਼ਾਰ ਵਿੱਚ ਸਭ ਕੁਛ ਹੋ ਗਿਆ। ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ, ਮੈਂ ਤਾਂ ਥੱਕ ਗਈ ਹਾਂ।
18: ਸਾਫਾ ਟਰਬਨ, ਟਰਬਨ ਵੈਡਿੰਗ ਅਸੈਸਰੀ, ਸਫਾਰੀ ਸੂਟਸ, ਕੁਰਤਾ, ਕੋਟ, ਸ਼ੇਰਵਾਨੀ, ਕਲਗੀ, ਕਸਟਮ ਕਿਰਪਾਨਾਂ ਤੋਂ ਲੈ ਕੇ ਕਸਟਮ ਜੁੱਤੀਆਂ ਤੱਕ ਤਿਆਰ ਕਰਦੇ ਹਨ। ਹਿੰਦੂ, ਸਿੱਖ ਜਾਂ ਮੁਸਲਿਮ, ਕਿਸੇ ਵੀ ਧਰਮ ਦੇ ਰਿਵਾਜ ਦੇ ਮੁਤਾਬਕ ਵਿਆਹ ਕਰ ਰਹੇ ਹੋ, ਪਗੜੀਆਂ ਤੇ ਸਾਫੀਆਂ ਦੇ ਵਾਸਤੇ ਸਾਫਾ ਟਰਬਨ, 158 ਕੈਂਡੀ ਰੋਡ, ਬ੍ਰੈਂਟਨ, 437-655-3040, 4376553040।
19: 6'2" ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ, ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ।
20: ਇਸੀ ਤਰ੍ਹਾਂ ਤਵਾ ਕਿਚਨ ਕਾ ਦਾਰਾ ਸਿੰਘ ਪਰੋਟਾ ਵੀ ਹਾਰ ਨਹੀਂ ਮਾਨ ਰਹਾ। ਚੈਂਪੀਅਨ ਇਨ ਪਰਾਠਾ ਮਾਰਕੀਟ,
21: ਜੋ ਕਿ ਮਿਲ ਰਿਹਾ ਹੈ 2 ਐਟ
9: तवा किचन 30 रैम्बलर ड्राइव ब्रैम्पटन क्लोज टू कैनेडी एंड स्टील्स 9054512600 9054526200
19: छह फुट दो इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
20: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
9: जो कि मिल रहा है टू किचन 30 रैम्बलर ड्राइव ब्रैम्पटन क्लोज टू कैनेडी एंड स्टील्स 9054512600 9054526200
21: यार बिजनेस का माड़ा हाल होया पे।

0: ਨਾਲ ਜੋ ਕਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਤੁਸੀਂ ਟੈਕਸਟ ਮੈਸੇਜ ਔਰ ਚੜ੍ਹਦੀ ਕਲਾ ਲਈ ਮੇਰਾ ਆਫ ਦੀਅਰ ਗੱਲਬਾਤ ਕੀਤੀ ਔਰ ਬੜਾ ਚੰਗਾ ਲੱਗਿਆ ਸੀ ਉਸਦੇ ਕਿ ਤੁਸੀਂ ਆਪਣੇ ਬਾਰੇ ਦੱਸਦੇ ਹੁੰਦੇ ਹੋ ਕਿ ਸ਼ੋਅ ਜਸਪ੍ਰੀਤ ਜਿਹੜਾ ਹੈਗਾ ਨਵਾਂ ਸੁਣਨਾ ਸ਼ੁਰੂ ਕੀਤਾ, ਤਕਰੀਬਨ 3 ਮਹੀਨੇ ਹੋ ਗਏ ਨੇ, ਅਤੇ ਥੈਂਕ ਯੂ। ਔਰ ਚੜ੍ਹਦੀ ਕਲਾ ਤੁਸੀਂ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ, ਕਿਉਂਕਿ ਕਾਲਸ ਔਰ ਸ਼ੋਅ ਨੂੰ ਲੈ ਕੇ ਚੱਲਣਾ ਹੁੰਦਾ। ਕੁਛ ਖਬਰਾਂ, ਖਬਰਾਂ ਦੇ ਵਿੱਚ ਜਿੱਥੇ ਡਗਫੋਰਡ ਨੇ ਪ੍ਰੀਮੀਅਰ ਆਫ ਓਨਟੈਰੀਓ, ਇਹਨਾਂ ਨੇ 2 ਲੱਖ ਰੁਪਏ ਦਾ ਘਾਟਾ ਖਾਧਾ ਜਿਹੜਾ ਜਹਾਜ਼ ਇਹਨਾਂ ਨੇ ਚੱਕਿਆ ਸੀ ਆਪਣੇ ਵਾਸਤੇ। ਹੀ ਇਜ਼ ਫੀਲਿੰਗ ਲਾਈਕ ਅ ਕਿੰਗ, ਸੇਮ ਐਜ਼ ਅ ਡੋਨਲਡ ਟਰੰਪ। ਟਰੰਪ 'ਤੇ ਵੀ ਆਉਂਦੇ ਹਾਂ, ਪਹਿਲਾਂ ਡਗਫੋਰਡ 'ਤੇ ਚੱਲ ਜਾਈਏ। ਸੋ ਡਗਫੋਰਡ ਨੇ ਇਹ ਜਹਾਜ਼ ਮੋੜ ਦਿੱਤਾ ਖਰੀਦ ਕੇ, ਡਰ ਗਿਆ, ਲੋਕਾਂ ਦਾ ਰੌਲਾ ਪੈ ਗਿਆ ਅਤੇ 2 ਲੱਖ ਦਾ ਘਾਟਾ ਪਿਆ। ਅਤੇ ਇਹਦੇ 'ਤੇ NDP ਦੇ ਲਿਬਰਲਸ ਰੌਲਾ ਪਾ ਰਹੇ ਨੇ ਕਿ ਪਬਲਿਕ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ, ਲਿਆ ਕਿਉਂ ਗਿਆ ਸੀ ਅਤੇ ਮੋੜਿਆ ਕਿਉਂ ਗਿਆ। ਡਗਫੋਰਡ ਕਹਿ ਸਕਦਾ ਹਾਂ ਹਾਂ ਭਾਈ, ਜੈਸੇ ਮਿਊਨਿਸਪੈਲਿਟੀ ਵਾਲੋਂ ਨੇ ਮਿਲੀਅਨਸ, ਜੈਸੇ ਸਪੈਸ਼ਲੀ ਬ੍ਰੈਂਪਟਨ ਨੇ ਮਿਲੀਅਨਸ ਆਫ ਡਾਲਰ ਖਰਚ ਕੇ ਕੈਮਰੇ ਲਗਵਾਏ, ਫਿਰ ਕੈਮਰੇ ਲਗਵਾਉਣ ਕੇ ਬਾਅਦ ਉਹ ਕੈਮਰੇ ਬੰਦ ਹੋ ਗਏ। ਜੋ ਆਪਕੇ ਘਰ ਪੇ ਕੈਮਰੇ ਸਸਤੇ ਸੇ ਲੱਗ ਜਾਤੇ ਹੈ, ਇਨਕੇ ਮਿਲੀਅਨਸ ਆਫ ਡਾਲਰ ਕੇ ਲਗੇ। ਫਿਰ ਉਸਕੋ ਚਲਾਨੇ ਕੇ ਲੀਏ ਇੱਕ ਟੀਮ ਹਾਇਰ ਕੀ, ਫਿਰ ਉਸਕੇ ਲਈ ਇੱਕ ਬਿਲਡਿੰਗ ਖਰੀਦੀ, ਲੋਕੋਂ ਕੋ ਸ਼ਿਸ਼ਟਾਚਾਰ ਸਿਖਾਇਆ ਗਿਆ, ਸ਼ਿਸ਼ਟਾਚਾਰ ਮੇਂ ਲੋਕੋਂ ਨੇ ਐਕਸੀਡੈਂਟ ਕਰਨੇ ਬੰਦ ਕਰ ਦੀਏ, ਸੜਕੋਂ ਕੇ ਉੱਪਰ ਸਭ ਆਵਾਜਾਈ ਠੀਕ ਹੋ ਗਈ, ਸਪੀਡਿੰਗ ਬੰਦ ਹੋ ਗਈ, ਸਭ ਕੁਛ ਹੁਆ, ਮਿਲੀਅਨਸ ਆਫ ਡਾਲਰਸ ਕੇ ਹਮਨੇ ਲੋਕੋਂ ਕੋ ਫਾਈਨ ਕਰ ਦੀਏ। ਯਾਨੀ ਕਿ ਘਰੋਂ ਬਾਹਰ ਨਿਕਲੋ, ਤੁਹਾਨੂੰ ਅਸੀਂ ਲਾ ਕੇ ਮਿਲਾਂਗੇ, ਲਾ ਕੇ ਜਿਹੜਾ ਪੈਰ 'ਚ ਪਾਇਆ ਹੁੰਦਾ। ਲੋਕਾਂ ਦਾ ਹਾਲਾਤ ਕਰਤੇ ਸੀ, ਚਲੋ ਜੀ ਇਹਨੇ ਡਗਫੋਰਡ ਨੇ ਬੰਦ ਕਰ ਦਿੱਤੇ, ਕਿ ਕਿਹੜਾ ਸਾਨੂੰ ਪੈਸਾ ਹੁੰਦਾ, ਕਿਸੇ ਹੋਰ ਨੂੰ ਜਾਂਦਾ, ਡਨ ਹੋ ਗਿਆ। ਹੁਣ ਲਿਬਰਲਸ ਨੂੰ ਪੁੱਛੇ, ਜਿਹੜੇ ਪ੍ਰੋਵਿੰਸ਼ੀਅਲ ਲਿਬਰਲਸ ਨੇ, 2 ਲੱਖ ਰੁਪਏ ਤਾਂ ਇਹਨੇ ਕਰਤਾ, ਤੁਸੀਂ ਜਿਹੜਾ $1.5 ਬਿਲੀਅਨ ਗੈਸ ਪਲਾਂਟ 'ਚ ਖਰਾਬ ਕੀਤਾ ਸੀਗਾ, ਉਹਦਾ ਕੀ ਕਰੀਏ ਭਾਅ ਜੀ, ਤੁਹਾਡੀ ਪਾਰਟੀ ਮੁੜੂਗੀ ਬੈਕ? ਇਹ ਤਾਂ 2 ਲੱਖ ਮੋੜ ਦੇਣਗੇ, ਇਹਨਾਂ ਨਾਲ ਤਾਂ ਸਰਮਾਏਦਾਰ ਬੰਦੇ ਨੇ, ਜਿੰਨੇ ਬਿਲਡਰ ਨੇ ਇੱਧਰ ਓਨਟੈਰੀਓ ਦੇ, ਜਿੰਨੇ ਵੱਡੇ ਇੰਡਸਟਰੀਅਲਸ ਨੇ, ਡਗਫੋਰਡ ਦੇ ਆੜੀ ਨੇ ਤਾਂ 15 ਸੈਕਿੰਡ 'ਚ ਮੋੜ ਦੇਣਗੇ। 15 ਕੀ ਕਹਿਣ ਦੀ ਲੋੜ ਨੇ, ਅੱਖ ਦੇ ਅੱਖੇ ਮਾਰਨੀਆਂ ਬਸ ਮੋੜ ਦੇਣਗੇ। ਤੁਸੀਂ $1 ਬਿਲੀਅਨ ਮੋੜ ਦੋਗੇ ਜਿਹੜਾ ਤੁਸੀਂ ਖਰਾਬ ਕੀਤਾ ਸੀਗਾ ਗੈਸ ਸਕੈਂਡਲ ਦੇ ਵਿੱਚ, ਪਲਾਂਟ ਦੇ ਵਿੱਚ? ਨਹੀਂ ਨਾ, ਤੂੰ ਢਕੇ ਰਹੋ, ਬੈਠੇ ਰਹੋ। ਵੈਸੇ ਵੀ ਡਗਫੋਰਡ ਨੂੰ ਤੁਸੀਂ ਇੱਦਾਂ ਨਹੀਂ ਕਹਿ ਸਕਦੇ, ਕਿਉਂਕਿ ਡਗਫੋਰਡ ਮੇਰੇ ਲਈ 2 ਲੱਖ ਰੁਪਏ ਮੈਟਰ ਨਹੀਂ ਕਰਦਾ, ਆਈ ਐਮ ਐਜ਼ ਏ ਜਿਹੜਾ ਹੋਸਟ ਗੱਲ ਕਰਦਾ ਪਿਆ, ਮੇਰੇ ਲਈ ਮੈਟਰ ਕਰ ਰਿਹਾ ਜਿਨ੍ਹਾਂ ਦੇ 9-9 ਮਹੀਨੇ ਤੋਂ ਘਟੀਆ ਕਿਰਾਏਦਾਰ ਬੈਠੇ ਨੇ। ਹੁਣ ਇੱਕ ਕੇਸ ਆਇਆ ਟੋਰਾਂਟੋ ਦਾ, ਇੱਕ ਬੰਦੇ ਦੀ ਫਲੱਸ਼ ਦੇ ਵਿੱਚ ਕਿਰਾਏਦਾਰ ਬਿੱਲੀ ਦਾ ਕੋਈ ਜਗਾੜ ਜਿਹਾ ਫਸਾ ਗਿਆ ਅਪਾਰਟਮੈਂਟ ਬਿਲਡਿੰਗ 'ਚ, $5,500 ਉਹਦਾ ਉਹਨੂੰ ਖੋਲ੍ਹਣ 'ਤੇ ਲੱਗਿਆ, ਕਿਰਾਏਦਾਰ ਫਸਾ ਕੇ ਉਹ ਗਿਆ, ਕਿਰਾਇਆ ਵੀ ਨਹੀਂ ਦੇ ਕੇ ਗਿਆ ਉਹਦਾ $5,500। ਯਾਨੀ ਕਿ ਤੁਸੀਂ ਘਾਣ ਕਰ ਰਹੇ ਹੋ ਉਹਨਾਂ ਲੋਕਾਂ ਦਾ ਜਿਹੜੇ ਕਮਾ ਕੇ ਕੁਛ ਜੋੜਿਆ ਉਹਨਾਂ ਨੇ ਅਤੇ ਉਹਨਾਂ ਨੇ ਆਪਣੀ ਕੁਛ ਬਣਾ ਕੇ ਰੱਖ ਲਿਆ, ਉਹ ਕ੍ਰਿਮੀਨਲਸ ਥੋੜ੍ਹੀ ਹੋਏ? ਤੁਹਾਡੇ ਤੋਂ ਤਾਂ ਇਹੋ ਜਿਹੇ ਘਟੀਆ ਲੋਕਾਂ ਦੇ ਵਾਸਤੇ ਜਿਹੜੇ $5,500 ਦਾ ਨੁਕਸਾਨ ਕਰਕੇ ਗਏ ਨੇ, ਤੁਹਾਡੇ ਤੋਂ ਤਾਂ ਇਹੋ ਜਿਹੇ ਲਈ ਮਕਾਨ ਵੀ ਨਹੀਂ ਬਣਾ ਰਹੇ, ਬਣੇ ਤੁਸੀਂ ਸਰਕਾਰ ਫਿਰਦੇ ਹੋ। ਡਗਫੋਰਡ ਫੇਲ ਹੋ ਗਿਆ ਇੱਥੇ, ਲੈਂਡਲੋਰਡ ਟੈਨੈਂਟ ਬੋਰਡ 'ਚ ਬੁਰੀ ਤਰ੍ਹਾਂ ਨਾਲ ਫੇਲ। ਪਤਾ ਉਹਨੂੰ ਕਿ ਪ੍ਰੋਬਲਮ ਚੱਲਦੀਆਂ ਨੇ, ਸੋਲਵ ਨਹੀਂ ਕਰ ਰਹੀਆਂ ਕਿਉਂਕਿ ਵੋਟ ਬੈਂਕ ਟੁੱਟ ਜੂਗਾ। ਨੰਬਰ 2, ਮੇਰੀ ਕਾਰ ਦੀ ਇੰਸ਼ੋਰੈਂਸ ਚੱਕ ਤੇ ਫਟੇ, $325 ਤੋਂ $475 ਤੇ ਹੋ ਗਈ। ਕਹਿੰਦੇ ਕਿਉਂ? ਕਹਿੰਦੇ ਜਿਹੜੀ ਗੱਡੀ ਤੂੰ ਲੈਣਾ ਚੋਰੀ ਬਹੁਤ ਹੁੰਦੀ ਹੈ। ਮੇਰਾ ਠੇਕਾ ਲਿਆ ਹੋਇਆ ਗੱਡੀ ਚੋਰੀ ਰੋਕਣ ਦਾ, ਤੁਸੀਂ ਰੋਕੋਗੇ ਨਾ? ਮੈਂ ਤਾਂ ਕਿਸੇ ਨੂੰ ਉਂਗਲੀ ਨਹੀਂ ਲਾ ਸਕਦਾ, ਤੂੰ ਕਿਰਾਏਦਾਰ ਨੂੰ ਨਹੀਂ ਕੁਛ ਕਹਿ ਸਕਦਾ, ਤੂੰ ਫਲਾਣੇ ਨੂੰ ਨਹੀਂ ਕੁਛ ਕਹਿ ਸਕਦਾ, ਤੂੰ ਉਹਨੂੰ ਨਹੀਂ ਕਹਿ ਸਕਦਾ, ਕਹੇਗਾ ਤਾਂ ਤੈਨੂੰ ਫੜ ਲਾਂਗੇ, ਅਤੇ ਮੈਂ ਜਾ ਕੇ ਹੁਣ ਚੋਰਾਂ ਨੂੰ ਫੜਨਾ ਸੜਕਾਂ 'ਤੇ, ਚੋਰ ਨੂੰ ਫੜੇ 'ਤੇ ਵੀ ਮੈਨੂੰ ਸਜ਼ਾ ਹੈਗੀ ਆ। ਇੱਥੇ ਡਗਫੋਰਡ ਫੇਲ ਹੋ ਗਿਆ, ਗੱਡੀਆਂ ਚੋਰੀ ਚੋਰ ਕਰ ਰਹੇ ਨੇ ਅਤੇ ਇੰਸ਼ੋਰੈਂਸ ਮੇਰੀ ਸਾਰਿਆਂ ਦੀ ਵਧਾ ਤੀ। ਜਿੰਨੇ ਇੰਟਰਵਿਊ 'ਚ ਲੋਕ ਨੇ ਇਸ ਸਮੇਂ ਵਿਕਟਮ ਆਫ ਦਾ ਇੰਸ਼ੋਰੈਂਸ ਪ੍ਰਾਈਜ਼ ਨੇ, ਵਿਕਟਮ ਆਫ ਦਾ ਗੈਸ ਪ੍ਰਾਈਜ਼ ਨੇ, ਉਹ ਪਰਲੇ ਪਾਸੇ ਵਾਲੇ ਬੁੜੇ ਕਰਕੇ, ਅਮੈਰੀਕਾ ਵਾਲੇ ਬੁੜੇ ਕਰਕੇ, ਬੁੜਾ ਆ ਚਲੋ ਬਜ਼ੁਰਗ ਆ, ਵੱਡੇ ਆ, ਇੱਜ਼ਤ ਕਰਦੇ ਹਾਂ, ਡੋਨਲਡ ਟਰੰਪ ਦੀ ਗੱਲ ਕਰਦਾ ਮੈਂ। ਸੋ ਜਿਹੜਾ ਅਮਰੀਕਾ ਨੂੰ ਗ੍ਰੇਟ ਬਣਾਉਣ ਲਈ ਆਇਆ ਸੀ, ਇਸ ਸਮੇਂ ਜੋ ਭਾਂਡਾ ਗੁੱਲ ਕੀਤਾ ਹੋਇਆ ਉਹਦੀ ਗੱਲ ਕਰਦਾ। ਨੰਬਰ 2, ਹੁਣ ਨੰਬਰ 3 ਹੈਗਾ ਐਜੂਕੇਸ਼ਨ ਸਿਸਟਮ ਦੇ ਵਿੱਚ ਗਲਿਚ। 1.25 ਲੱਖ ਰੁਪਇਆ ਤੁਸੀਂ ਤਨਖਾਹ ਦੇ ਰਹੇ ਹੋ ਇੱਕ ਟੀਚਰ ਨੂੰ, 1 ਲੱਖ, ਤੁਹਾਡੇ ਬਹੁਤ ਸਾਰੇ ਲੋਕਾਂ ਦੇ ਘਰ ਦੇ ਟੀਚਰ ਹੋਣਗੇ, ਤੁਹਾਨੂੰ ਗੁੱਸਾ ਲੱਗੂਗਾ ਮੇਰੀ ਗੱਲ ਦਾ। ਭਾਅ ਜੀ ਕੀ ਤੁਸੀਂ ਬਹੁਤ ਖੁਸ਼ ਹੋ, ਮੈਨੂੰ ਕਾਲ ਕਰਕੇ ਦੱਸ ਦਿਓ ਕਿ ਤੁਹਾਡੇ ਬੱਚੇ ਪਬਲਿਕ ਸਕੂਲ 'ਚ ਪੜ੍ਹਦੇ ਨੇ ਅਤੇ ਤੁਸੀਂ ਸੁਪਰ ਹੈਪੀ ਹੋ। ਪਰਫੋਰਮੈਂਸ ਦੇ ਬੇਸ ਦੇ ਉੱਤੇ ਗੱਲ ਕਰਨ ਲੱਗਿਆ ਕਿ ਸਕੂਲਾਂ ਦੇ ਵਿੱਚ ਨਸ਼ਾ, ਬੁਲਿੰਗ ਅਤੇ ਹੋਰ ਕਈ ਐਸੇ ਐਕਟ ਜਿਹਨਾਂ 'ਚ ਇਹ ਦੱਸਿਆ ਜਾਂਦਾ ਪੇਰੈਂਟਸ ਤੈਨੂੰ ਕੁਛ ਕਹਿਣ ਤਾਂ 911 ਡਾਇਲ ਕਰਦੀ, ਬਾਹਰ ਡਰੱਗ ਵੇਚਣ ਵਾਲਾ ਉਹਦੇ ਬਾਰੇ ਸਾਨੂੰ ਪਤਾ ਨਹੀਂ ਕੀ ਹੈ, ਡਰਾਈਵ 'ਚ ਖੜਾ। ਸਕੂਲ ਟਰੱਸਟੀ ਜਿਹੜੇ ਬਣੇ ਹੋਏ ਨੇ ਉਹ LMI'ਆਂ 'ਤੇ ਕੰਮ ਕਰਨ ਲੱਗੇ ਨੇ, ਦੱਸੋ ਆਪਣੇ ਸਕੂਲ ਟਰੱਸਟੀ ਦਾ ਨਹੀਂ ਦੱਸਣਾ ਕੁਛ ਵੀ ਮੈਂ ਕੀ ਕੀਤਾ ਕੀ ਨਹੀਂ ਕੀਤਾ, ਨਾ ਕੁਛ ਨਹੀਂ, ਲੋੜ ਨਹੀਂ ਹੈ। ਐਲਮਈਆਂ ਜੀ ਵਿਕਦੀਆਂ, ਐਲਮਈਆਂ ਜੀ ਵਿਕਦੀਆਂ, ਐਲਮਈਆਂ ਜੀ ਵਿਕਦੀਆਂ, ਮੈਂ ਤਾਂ ਬੋਲ ਲੈਂਦਾ। ਇੱਕ ਵੀ ਨਹੀਂ ਵੇਚੀ ਹੋਈ ਕਦੇ ਜ਼ਿੰਦਗੀ 'ਚ, ਇੰਟਾਇਰ ਜ਼ਿੰਦਗੀ 'ਚ ਮੈਂ ਇੱਕ ਵੀ ਐਲਮਈ ਨਹੀਂ ਵੇਚੀ। ਭਲਿਓ ਮਾਨਸੋ, ਜੇ ਕੋਈ ਇੱਥੇ ਲੈਣ ਦੇਣ ਕਰ ਰਿਹਾ ਸੀ, ਕੋਈ ਵੇਚ ਰਿਹਾ ਸੀ, ਕਿਸੇ ਦੀ ਪੀ ਆਰ ਹੋ ਰਹੀ ਸੀ, ਉਹ ਪੀ ਆਰ ਵਾਲਿਆਂ ਨੂੰ ਸੀ ਵੀ ਇਹ ਬੰਦ ਹੋ ਜਾਣ, ਸਾਡੀ ਮੁਫ਼ਤ 'ਚ ਹੋ ਜਾ ਕਰੇ, ਮੁਫ਼ਤ 'ਚ ਚੜਿਆ, ਮੁਫ਼ਤ 'ਚ ਇਹ ਹੋ ਜਾਵੇ, ਉਹ ਵੀ ਮਾਰੇ ਗਏ। ਅਤੇ ਜਿਹੜੇ ਲੋਕਾਂ ਨੂੰ ਇਹ ਪੇ ਕਰਦੇ ਸੀ, ਉਹ ਕਿਰਾਏ ਕਰੂਆਂ 'ਚ ਗਾਹਾਂ ਪੇ ਕਰ ਦਿੰਦੇ ਸੀ, ਟੈਕਸਾਂ 'ਚ ਪੇ, ਇੱਥੇ ਸਰਕੂਲੇਟ ਹੋ ਰਿਹਾ ਸੀ ਨਾ, ਹੁਣ ਇਹ ਪੈਸਾ ਬਾਹਰ ਲਾ ਲਾ ਕੇ ਆ ਰਹੇ ਨੇ ਲੋਕ। ਕੰਮ ਥੋੜ੍ਹੀ ਰੁਕਦੇ ਨੇ ਇਹਨਾਂ 'ਤੇ ਕੋਈ, ਇਹਨਾਂ ਨੂੰ ਕਿੱਥੇ ਰੋਕਣੇ ਆਉਂਦੇ ਨੇ? ਇਹਨਾਂ 'ਤੇ ਤਾਂ ਵਿਜ਼ਟਰ ਵੀਜ਼ੇ 'ਤੇ ਲੋਕ ਟਰੱਕ ਚਲਾ ਕੇ ਬੰਦਾ ਮਾਰ ਕੇ ਵਾਪਸ ਵੀ ਚੜ੍ਹ ਜਾਂਦੇ, ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਵਿਜ਼ਟਰ ਵੀਜ਼ੇ 'ਤੇ ਆਇਆ ਸੀ ਉਹ, ਅਤੇ ਉਹਨੂੰ ਕਮਰਸ਼ੀਅਲ ਟਰੱਕ ਦਾ ਲਾਇਸੈਂਸ ਦਿੱਤਾ ਸੀ। ਉੱਥੇ ਵੀ ਡੱਗ ਫੂਡ ਫੇਲ ਹੋ ਗਿਆ। ਹਾਂਜੀ, ਡੱਗ ਫੂਡ ਫੇਲ ਹੋਇਆ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਉੱਤੇ। ਬਿਲਡਰਾਂ ਦੇ ਲਈ ਜਿਹੜਾ ਕੰਮ ਕੀਤਾ ਨਾ ਸਰਕਾਰ ਨੇ, ਇਹਨਾਂ ਦਾ ਹਾਊਸਿੰਗ ਮਿਨਿਸਟਰ ਰਿਜ਼ਾਈਨ ਕਰਕੇ ਗਿਆ। ਤੁਸੀਂ ਕਿਸੇ ਨੂੰ ਸਸਤੀ ਪ੍ਰੋਪਰਟੀ ਕਿਵੇਂ ਵੇਚਣ ਦਾ ਵਾਅਦਾ ਕਰਦੇ ਹੋ? ਖੜ ਕੇ ਉੱਥੇ ਪਿੱਛੇ ਲਾ ਕੇ ਬੈਨਰ ਟੈਂਟ ਜਿਹਾ ਲਾ ਕੇ ਪਿੱਛੇ ਪੰਜ ਛੇ ਬੰਦੇ ਮੂਹਰੇ ਨੂੰ ਹੱਥ ਬੰਨ ਲੈਂਦੇ ਨੇ, ਪੀਲੀਆਂ ਟੋਪੀਆਂ ਪਾਉਂਦੇ ਨੇ, ਜੈਕਟਾਂ ਪਾ ਕੇ ਖੜ੍ਹੇ ਕਰਦੇ, ਡਰਾਮਾ ਹਰ ਜਗ੍ਹਾ ਮੈਂ ਦੇਖਦਾ। ਤੁਸੀਂ ਇੱਕ ਬੰਦਾ ਜ਼ਮੀਨ ਖਰੀਦਾ 1 ਮਿਲੀਅਨ ਦੀ, ਮੈਂ ਫਲੈਟੋ ਦੀ ਗੱਲ ਕਰਦਾ ਜਿਹੜੇ ਬਿਲਡਰ ਦਾ ਸਕੈਂਡਲ ਸਾਹਮਣੇ ਆਇਆ ਸੀ। ਉਹ ਖਰੀਦਣ ਤੋਂ ਬਾਅਦ ਉਹਦੀ ਜ਼ੋਨਿੰਗ ਚੇਂਜ ਕਰਾ ਲੈਂਦਾ। ਉਹ ਐਗਜ਼ਾਮਪਲ ਦੇ ਰਿਹਾ 100 ਮਿਲੀਅਨ ਦੀ ਜ਼ਮੀਨ ਲਈ, 100 ਮਿਲੀਅਨ ਦੀ ਜ਼ਮੀਨ ਦੇ ਵਿੱਚੋਂ ਪਾਸ ਕਰਾ ਕੇ ਜੇ 100 ਏਕੜਾ, ਉਹਦੇ 'ਚੋਂ 20 ਏਕੜ ਵੇਚ ਦਿੱਤੇ 300 ਮਿਲੀਅਨ ਦੇ, ਐਗਜ਼ਾਮਪਲ ਦਿੰਦਾ ਤੁਹਾਨੂੰ, 300 ਦੇ 20 ਵੇਚਤੇ, ਪੈਸੇ ਪੂਰੇ ਐਨ ਡਨ। ਅਤੇ ਜਿਹੜੇ 80 ਕਿੱਲੇ ਰਹਿ ਗਏ, ਉਹ ਤਕਰੀਬਨ ਜਿਹੜਾ ਹੈਗਾ $100 ਮਿਲੀਅਨ ਦੇ ਉਹਨਾਂ ਕੋਲ ਪਏ ਰਹਿ ਗਏ, ਐਗਜ਼ਾਮਪਲ ਦਿੰਦਾ। ਹਾਂਜੀ, ਸੋ ਮਿਲੀਅਨ ਤੋਂ 100 ਮਿਲੀਅਨ ਤੱਕ ਜ਼ਮੀਨ ਦੀ ਕੀਮਤ 'ਤੇ ਪਹੁੰਚ ਗਈ। ਤਾਂ ਜਿਹੜੇ ਤੁਸੀਂ ਸੁਣਦੇ ਪਏ ਹੋ, ਤੁਹਾਨੂੰ ਮਕਾਨ ਕਿੱਥੋਂ ਸਸਤੇ ਮਿਲਣੇ ਦੱਸਿਓ ਮੈਨੂੰ? ਜ਼ਮੀਨ ਦੇ ਥੱਲੇ ਹੀ ਇੰਨਾ ਘੁਟਾਲਾ ਹੋ ਚੁੱਕਿਆ, ਉੱਪਰ ਤਾਂ ਇੱਟਾਂ ਹੀ ਖੜੀਆਂ ਕਰਨੀਆਂ ਨੇ, ਇੱਟਾਂ ਦੀ ਪ੍ਰਾਈਜ਼ ਕੀ ਚੇਂਜ ਹੋ ਜੂਗੀ ਦੱਸੋ ਮੈਨੂੰ? ਇੱਕ ਇੱਟ ਜਿਹੜੀ $3 ਦੀ ਮਿਲਦੀ ਆ, 2.90 ਦੀ ਮਿਲ ਜੂਗੀ, 2.80 ਦੀ ਮਿਲ ਜੂ? ਫਿਰ ਉੱਤੋਂ 'ਚ ਹੀ ਜਿਹੜਾ ਇਹਨਾਂ ਨੇ ਬੈਂਕ ਆਫ ਕੈਨੇਡਾ ਦਾ ਸਿਸਟਮ ਬਣਾਇਆ ਲੋਕਾਂ ਦਾ ਲਹੂ ਪੀਣ ਵਾਸਤੇ, ਇਹ ਆਪਣੇ ਹੀ ਮੁਲਕਾਂ ਦੇ ਜਿਹੜੇ ਲੋਕ ਸੀ ਉਹਨਾਂ ਦੀ ਇਕਾਨਮੀ ਨੂੰ ਸੱਕ ਕਰ ਰਹੇ ਨੇ, ਬਹਾਨੇ ਨੇ ਇਨਫਲੇਸ਼ਨ ਦੇ। ਹੁਣ ਅੱਗੇ ਚੱਲੀਏ, ਡੱਗ ਫੂਡ ਦੀਆਂ ਕਈ ਹੋਰ ਚੀਜ਼ਾਂ ਨੇ। ਕ੍ਰਾਈਮ ਦੇ ਵਿੱਚ ਪ੍ਰੀਮੀਅਰ ਦੇ ਘਰੇ ਉਹਦੀ ਕਾਰ ਚੱਕਣ ਪਹੁੰਚ ਗਏ, ਦੇਖ ਲਓ ਲੋਕ, ਇਹਦੇ ਘਰੇ ਇਹਦੀ ਕਾਰ ਚੱਕਣ ਪਹੁੰਚ ਗਏ, ਇਹਦੇ MPPਆਂ ਦੇ ਘਰੋਂ ਕਾਰਾਂ ਚੱਕ ਕੇ ਲੈ ਗਏ, ਫੇਲ ਰਹੇ ਕ੍ਰਾਈਮ ਦੇ ਵਿੱਚ, ਜਿਹਦਾ ਮਰਜ਼ੀ ਨਾਮ ਲੈ ਦਿਓ। ਹੁਣ ਇਹਨਾਂ ਨੇ ਅਨਾਊਂਸ ਕੀਤਾ ਕਿ 2050 ਤੱਕ ਅਸੀਂ 6000 ਬੈੱਡ ਵਧਾਵਾਂਗੇ ਜੇਲ੍ਹ 'ਚ। ਜੇਲ੍ਹਾਂ ਪਹਿਲਾਂ ਹੀ 130% ਦੀ ਕੈਪੈਸਿਟੀ 'ਤੇ ਚੱਲ ਰਹੀਆਂ ਨੇ। ਜੇ 100 ਕੈਦੀ ਹੋਣਾ ਚਾਹੀਦਾ, ਉੱਥੇ 130 ਕੈਦੀ ਨੇ, ਅਤੇ ਜੇਲ੍ਹ ਜਿਹੜੀਆਂ ਨੇ ਉਹ ਪਹਿਲਾਂ 130% ਦੀ ਕਪੈਸਿਟੀ 'ਤੇ ਚੱਲ ਰਹੀਆਂ ਨੇ। ਇਹ ਮਤਲਬ ਤੁਹਾਨੂੰ ਜਾਗਰੂਕ ਕਰ ਰਿਹਾ, ਅਵੇਅਰ ਕਰ ਰਿਹਾ, ਕਿ ਤੁਹਾਨੂੰ ਕੱਖ ਵੀ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ, ਤੁਸੀਂ ਨਹੀਂ ਚੈੱਕ ਕਰਦੇ ਕੁਛ ਵੀ। 130% ਦੀ ਕਪੈਸਿਟੀ 'ਤੇ ਨੇ ਇਹ 6000 ਬੈੱਡ 2050 ਤੱਕ। ਨੌਰਥ ਦੇ ਵਿੱਚ ਇੱਕ ਜੇਲ੍ਹ ਬਣਾਉਣ ਬਾਰੇ ਹੋਰ ਸੋਚ ਰਹੇ ਨੇ, ਥੰਡਰ ਬੇ ਸਟਬਰੀ ਵਾਲੇ ਪਾਸੇ। ਹਾਂਜੀ, ਅਤੇ ਜਿਹੜਾ 6000 ਬੈੱਡ, ਸਿਰਫ 6000 ਬੈੱਡ 2050 ਤੱਕ ਵਧਾਉਣਾ, ਇਸੇ ਕਰਕੇ ਤਾਂ ਕ੍ਰਿਮੀਨਲਜ਼ ਨੂੰ ਬੇਲ ਮਿਲੀ ਜਾ ਰਹੀ ਆ। ਐਕਸਕਿਊਜ਼ ਇਹ ਨੇ ਕਿ ਜੇਲ੍ਹ ਓਵਰ ਕਪੈਸਿਟੀ ਆ, ਰੱਖਾਂਗੇ ਕਿੱਥੇ? ਰੌਲੇ ਹੋਰ ਨਹੀਂ ਕੁਛ ਹੈਗੇ, ਕਾਨੂੰਨ ਸਖਤ ਬਣਾਓ ਨਹੀਂ, ਜੇਲ੍ਹਾਂ ਵਧਾਓ, ਜੇਲ੍ਹਾਂ ਨੂੰ ਵਧਾਓ। ਉਹ ਜੱਜਸ ਕੋਲ ਪਹਿਲਾਂ ਪੇਪਰ ਪੈਂਦੇ ਟੇਬਲ 'ਤੇ ਵੀ, ਇਹਦਾ ਕੀ ਕਰਾਂਗੇ, ਭੇਜਾਂਗੇ ਕਿੱਥੇ? ਕਿਉਂਕਿ ਅੰਦਰ ਜੇਲ੍ਹਾਂ ਦੇ ਪ੍ਰੋਬਲਮਸ ਵੱਧ ਰਹੀਆਂ ਨੇ ਅੰਦਰਲੇ ਪਾਸੇ। ਅਤੇ ਇਹ 2050 ਤੱਕ 6000 ਬੈੱਡ ਦੀ ਗੱਲ ਕਰਦੇ ਪਏ ਨੇ, 6000 ਬੈੱਡ ਡਿਵੈਲਪਿੰਗ ਕੰਟਰੀ। ਚੱਲੀਏ ਅੱਗੇ, ਉਹ ਭਾਈ ਸਾਡੇ ਸਿਟੀਆਂ 'ਚ ਲੈਂਡਸਕੇਪਿੰਗ ਵਾਲੇ ਨਹੀਂ ਲਾਏ ਹੁੰਦੇ, 4-5 ਟੋਪੀਆਂ ਚੜ੍ਹਾ ਕੇ ਖੰਭਿਆਂ ਤੋਂ ਸਾਈਨ ਲਾਉਣ ਲੱਗੇ ਹੁੰਦੇ, ਕੋਈ ਲਾ ਜਾਂਦਾ ਇਹ ਲਾਉਂਦੇ ਨੇ, ਇਹ $30 'ਤੇ ਘੰਟਿਆਂ 'ਤੇ ਕੰਮ 'ਤੇ, ਇੰਨੀ ਮਿਸਲੀਡਿੰਗ ਐਕਸਪੈਂਸਿਸ ਨੇ ਨਾ, ਇੰਨੇ ਕੁ ਜ਼ਿਆਦਾ ਕਿ ਬਾਈ ਜੀ ਜੇ ਖਰਚੇ ਹੀ ਬੰਦ ਕਰ ਦਿੰਦਾ ਆਪਾਂ ਨੂੰ ਸਾਹ ਆਉਣ ਲੱਗ ਜੂ, ਅਤੇ ਇੰਨਾ ਕੋਈ ਇੱਕੋ ਜਿਹੜੀ ਆ ਸਾਡੇ ਤੋਂ ਖੋ ਕੇ ਉੱਧਰ ਪੇ ਕਰਨੇ ਆ, ਟੈਕਸ ਵਧਾ ਦਿਉ ਹਰ ਸਾਲ। ਕਦੇ ਸੁਣਿਆ ਇਹਨਾਂ 'ਚੋਂ ਵੀ ਕਿਸੇ ਨੇ ਟੈਕਸ ਘਟਾਇਆ ਹੋਵੇ ਅਤੇ ਪ੍ਰਾਊਡਲੀ ਕਹਿਣ ਅਗਲੇ ਇਲੈਕਸ਼ਨ 'ਚ ਕਿ ਮੈਂ ਡੋਰ ਨੌਕ ਨਹੀਂ ਕਰਨਾ? ਨਾ, ਟੈਕਸ ਵਧਾ ਦਿਉ। ਚੱਲੀਏ ਅੱਗੇ, ਹੁਣ ਅੱਗੇ ਆ ਗਏ ਡੋਨਲਡ ਟਰੰਪ ਸਾਹਿਬ, ਉਹਨਾਂ 'ਤੇ ਵੀ ਗੱਲ ਕਰੂੰਗਾ ਬ੍ਰਿਜੀ ਮੇਰੇ ਨਾਲ ਏਰ 'ਤੇ। ਡੋਨਲਡ ਟਰੰਪ ਦੀ ਜਿਹੜੀ ਚਾਈਨਾ ਦੀ ਯਾਤਰਾ, ਉਹ ਅਮੈਰੀਕਾ ਲਈ ਨਮੋਸ਼ੀ ਕਿਸ ਤਰ੍ਹਾਂ ਹੈਗੀ ਆ, ਅਤੇ ਕਿਸ ਤਰ੍ਹਾਂ ਚਿਹਰੇ ਨੰਗੇ ਹੁੰਦੇ ਨੇ ਇਹ ਟਰੰਪ ਹੁਣੇ ਜਿਹੜੇ ਐਕਟਿੰਗ ਕਰਦੇ ਨੇ ਆਪਸ ਦੇ ਵਿੱਚ, ਮੈਂ ਉਹਦੇ 'ਤੇ ਗੱਲ ਕਰੂੰਗਾ। ਬ੍ਰਿਜੀ ਕੈਸੇ ਆਪ?
1: ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ। ਬ੍ਰਿਜੀ ਦਾ ਨੰਬਰ ਨੋਟ ਕਰ ਲਓ, ਜਿਨ੍ਹਾਂ ਦੇ ਕਿਸੇ ਦੇ ਮੋਢਿਆਂ 'ਚ ਧੌਣ 'ਚ ਗੋਡਿਆਂ 'ਚ ਗਿੱਟਿਆਂ 'ਚ ਦਰਦ ਹੈਗਾ, ब्रिजी नू कॉन्टेक्ट कर सकते। ब्रिजी बोलिए अपने बारे में, बोल दिया कि जी खुद थोड़ा सा
1: जी। किसी को कोई दर्द स्ट्रेस टेंशन, हमारे साथ बढ़िया आयुर्वेदिक थेरेपी, पेन मैनेजमेंट स्ट्रेस मैनेजमेंट थेरेपी से, पॉटली थेरेपी, अभ्यंगम, डिफरेंट ट्रीटमेंट्स है जी।
0: हाँ आगे बोलिए फिर ना, आगे क्या करते हैं?
1: शिरोधारा, अभ्यंगम, पॉटली सब ट्रीटमेंट करेगा हमारे साथ। ऑल काइंड ऑफ ऑयल्स है, आयुर्वेदिक ऑयल है, शीरबला।
0: हाँ जी मैं बोल दे रहा, बाकी मैं तो कुछ लिखन लग गया सी नाल नाल ऑफ द ईयर। ब्रिजी कोल जाना जिन्हां दे दर्द ने, उन्हां दी आयुर्वेदिक जड़ी बूटियां लाउंदे ने पोटली दे विच पा के गर्म करके ना, जिहड़ी जगह ते सोजिश आ जिथे बंद होई हुई नाड़ा उहनूं खोल दिंदा। किसी नूं भी डिप्रैशन आ, स्ट्रैस आ, कोई भी चीज़ आ, इहदे करके तुसीं पीड़ित फील करदे हो, इह वीकेंड ते जाना। जस्ट जिहड़ा हैगा जो तुहाडे लई $55 ट्रीटमेंट मिलदा, इक इहदी मशीन आ आयुर्वेदिक जिहड़ी स्टीम मशीन आ, उस बह के आयो, पसीने आ जाएंगे बॉडी चो, पसीने निकल दी बीमारियां ताने। ब्रिजी का नंबर आ 647-619-1369, 647-619-1369, 647-619-1369। ब्रिजी आपके पास अपॉइंटमेंट है कल की?
1: अपॉइंटमेंट है जी।
0: हाँ कल दी अपॉइंटमेंट ले लो, क्योंकि ये थोड़ी अपॉइंटमेंट्स होंगे। कोई फीमेल सुन रहे हैं, कोई औरत सुन रहे हैं, थोड़े कोई घर च ने, तुसी हस्बैंड वाइफ कट्ठे जाना चाहते हो, दोनों भी जाओ कट्ठे, तो इन्हों को फीमेल मसाज थैरेपिस्ट के नाल फीमेल जिहड़ा आयुर्वेदिक मालिश करने वाली लड़कियां ने जिहड़ियां वो भी हैगियां ने। आयुर्वेदिक तरीके नाल बीमारियां नूं शरीर चो बाहर कढ़ो। ब्रिजी नूं कॉल करो 647-619-1369, 647-619-1369, 647-619-1369। ਸੋ ਮਹਿੰਗਾਈ ਦੀ ਦੁਸ਼ਮਣੀ ਪੈ ਚੁੱਕੀ ਹੈ ਇੱਕ ਬੰਦੇ ਨਾਲ, ਉਹ ਹੈ ਫਰੈਸ਼ ਗਰੋਸਰੀ ਡਿਪੂ, ਦੋ ਲੋਕੇਸ਼ਨ, ਈਸਟ ਵਿਟਬੀ ਦੇ ਵਿੱਚ ਅਤੇ ਵੈਸਟ ਬਰੈਂਪਟਨ ਦੇ ਵਿੱਚ। ਸੋ ਬਾਈ ਜੀ ਦਿਓ ਇਨਫੋਰਮੇਸ਼ਨ।
2: ਹਾਂ ਜੀ ਹੁਣ ਭਾਜੀ ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਲੌਂਗ ਵੀਕਐਂਡ ਸ਼ੁਰੂ ਹੋ ਚੁੱਕਿਆ, ਲੋਕਾਂ ਨੇ ਘੁੰਮਣਾ ਵੀ ਹੈ, ਗਰੋਸਰੀਜ਼ ਵੀ ਕਰਨੀ ਹੈ, ਸੋ ਬਹੁਤ ਹੀ ਅਮੇਜ਼ਿੰਗ ਅਮੇਜ਼ਿੰਗ ਡੀਲਸ ਨੇ। ਸੋ ਜੇ ਤੁਸੀਂ ਆਲਮੰਡਸ, ਵਾਲਨਟਸ ਔਰ ਕੈਸ਼ਿਊ ਲੈ ਕੇ ਜਾਣੇ ਆ ਤਾਂ ਅਮੇਜ਼ਿੰਗ ਡੀਲਸ ਨੇ ਜੀ। ਆਲਮੰਡ ਤੁਹਾਨੂੰ ਮਿਲਣੇ ਆ ਜੀ ਸਿਰਫ 599 ਪਰ ਪਾਊਂਡ, ਜਿਹੜੇ ਕਿ ਮਿਨੀਮਮ 799-899 ਤੱਕ ਵੀ ਪਾਊਂਡ ਲੱਗੇ ਹੋਏ ਨੇ। ਸੋ ਆਲਮੋਸਟ $3 ਪਰ ਪਾਊਂਡ ਵਾਲਨਟ ਔਰ ਆਲਮੰਡ ਦੇ ਵਿੱਚ ਲੱਗੇ ਹੋਏ ਨੇ ਜੀ, 599 ਪਰ ਪਾਊਂਡ ਫਰੈਸ਼ ਕੋਸੀ ਡਿਪੂ ਦੇ ਉੱਤੇ। ਇਹਦੇ ਇਲਾਵਾ ਗੋਲਡਨ ਟੈਂਪਲ ਆਟਾ ਜੇ ਤੁਸੀਂ ਲੈ ਕੇ ਜਾਣਾ ਜੀ, ਤੁਹਾਨੂੰ ਮਿਲਣਾ ਸਿਰਫ $16 ਦਾ, ਜਿਹੜਾ ਕਿ $20 ਦਾ ਬੈਗ ਆ ਬਾਹਰ, $4 ਆਫ ਨੇ ਜੀ ਬੈਗ ਦੇ। ਮਗਰ ਟਾਟਾ ਟੀ ਗੋਲਡ 500 ਗ੍ਰਾਮ ਲੱਗੀ ਹੋਈ ਹੈ ਜੀ ਸਿਰਫ $6 ਦਾ ਬੈਗ, ਜਿਹੜਾ ਕਿ ਘੱਟੋ ਘੱਟ $8-9 ਦਾ ਹੈ ਜੀ, ਸਿਰਫ $6 ਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਦਾਲਾਂ ਦੇ ਵਿੱਚ ਤੁਸੀਂ ਰਾਜਮਾਂਹ ਲੈ ਕੇ ਜਾਣੇ ਆ ਜੀ, ਡਾਰਕ ਔਰ ਲਾਈਟ ਦੋਵੇਂ, ਸਿਰਫ $6 ਦਾ ਬੈਗ ਹੈ ਜੀ, $8 ਦਾ ਬੈਗ, $2 ਆਫ ਨੇ ਬੈਗ ਦੇ ਮਗਰ, ਜਿਹੜੇ ਤੁਸੀਂ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਲੈ ਕੇ ਜਾ ਸਕਦੇ ਹੋ। ਵਧੀਆ ਜੰਬੋ ਸਾਈਜ਼ ਦੇ ਵਿੱਚ ਗ੍ਰੀਨ ਕਾਰਡਮਮ, ਮਤਲਬ ਇਲਾਇਚੀ, ਹਰੀ ਇਲਾਇਚੀ ਜਿਹੜੀ ਤੁਸੀਂ ਘੱਟੋ ਘੱਟ $35 ਨੂੰ ਪਾਊਂਡ ਹੈ ਜੀ ਬਾਹਰ ਲੱਗੀ ਹੋਈ, ਸਿਰਫ $27.99 ਮਤਲਬ 28, ਸੋ ਘੱਟੋ ਘੱਟ ਨਹੀਂ ਤਾਂ $7 ਪਰ ਪਾਊਂਡ ਮਗਰ ਆਫ ਆ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਦੇਸੀ ਘਿਓ ਚਾਹੇ ਨਾਨਕ ਲੈ ਜਾਓ, ਚਾਹੇ ਬਰਾੜ ਦੇਸੀ ਘਿਓ ਲੈ ਜਾਓ 1.6 kg, ਸਿਰਫ $24.99 ਦੇ ਵਿੱਚ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਬੇਸਣ ਲੱਗਿਆ ਹੋਇਆ ਜੀ, ਚਾਹੇ ਸ਼ੇਰ ਬੇਸਣ ਲੈ ਜਾਓ, ਚਾਹੇ ਦੀਪ ਬੇਸਣ 4 LB, ਸਿਰਫ $4.99 ਦੇ ਵਿੱਚ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਹੋਰ ਬਹੁਤ ਸਾਰੀਆਂ ਡਾਲਰ ਵਾਲੀਆਂ ਡੀਲਸ ਲੱਗੀਆਂ ਹੋਈਆਂ, ਜਿਹਨਾਂ ਦੇ ਵਿੱਚ $1 ਦੇ ਵਿੱਚ ਕੁਕੀਜ਼, ਜੂਸਿਸ, ਹੋਰ ਬਹੁਤ ਅਮੇਜ਼ਿੰਗ ਡੀਲਸ ਲੱਗੀਆਂ। ਪਹੁੰਚਣਾ ਕਿੱਥੇ? 31 Steeplebush Avenue ਬਰੈਂਪਟਨ ਦੇ ਵਿੱਚ। ਫੋਨ ਨੰਬਰ ਹੈਗਾ ਜੀ 905-458-1300। ਸੋ ਸੈਕਿੰਡ ਲੋਕੇਸ਼ਨ ਜਿਹੜੀ ਹੈਗੀ ਜੀ ਵਿਟਬੀ ਦੇ ਵਿੱਚ, ਡਰਹਮ ਏਰੀਏ ਦੇ ਵਿੱਚ, 1618 ਡੰਡਾਸ ਸਟਰੀਟ ਈਸਟ ਵਿਟਬੀ, ਜ਼ਰੂਰ ਪਹੁੰਚਿਓ, ਵਿਜ਼ਿਟ ਕਰਿਓ। ਉਹਦਾ ਫੋਨ ਨੰਬਰ ਹੈਗਾ 905-556-1651। ਜਾਂਦੇ ਜਾਂਦੇ ਦੱਸਦਾ ਕਿ ਵਿਟਬੀ ਵਾਲੀ ਲੋਕੇਸ਼ਨ 'ਚ ਐਵਰੀ ਫਰਾਈਡੇ, ਸੈਚਰਡੇ, ਸੰਡੇ ਅਨਲਿਮਿਟਡ ਗੋਲ ਗੱਪੇ ਦਾ ਸਟਾਲ ਲੱਗਦਾ ਜੀ ਸਾਡਾ, ਸਿਰਫ 599 ਦੇ ਵਿੱਚ ਤੁਸੀਂ ਅਨਲਿਮਿਟਡ ਗੋਲ ਗੱਪੇ ਜਿੰਨਾ ਤੁਹਾਡਾ ਜੀ ਕਰਦਾ ਰੱਜ ਕੇ ਖਾ ਸਕਦੇ ਹੋ ਜੀ, ਸਿਰਫ 599 ਦੇ ਵਿੱਚ ਵਿਟਬੀ ਵਾਲੀ ਲੋਕੇਸ਼ਨ ਦੇ ਉੱਤੇ। ਸੋ ਜ਼ਰੂਰ ਪਹੁੰਚਿਓ, ਸੇਵਿੰਗ ਕਰਿਓ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਅਮਨ ਭਾਜੀ।

ਡਕ ਫੂਡ ਤੋਂ ਬਾਅਦ ਜਦੋਂ ਡੋਨਲਡ ਟਰੰਪ ਚਾਈਨਾ ਦੇ ਯਿੰਗਪਿੰਗ ਨੂੰ ਮਿਲੇ ਅਤੇ ਜਿੱਥੇ ਦੋਨੋਂ ਪ੍ਰੈਜ਼ੀਡੈਂਟਸ ਆਪਸ 'ਚ ਮਿਲੇ, ਸਭ ਤੋਂ ਪਹਿਲੀ ਨਮੋਸ਼ੀ ਵਾਲੀ ਗੱਲ ਅਮੈਰੀਕਨਸ ਦੇ ਵਾਸਤੇ ਇਹ ਰਹੀ ਕਿ ਯਿੰਗਪਿੰਗ ਜਿਹੜਾ ਹੈਗਾ ਡੋਨਲਡ ਟਰੰਪ ਨੂੰ ਰਿਸੀਵ ਕਰਨ ਲਈ ਏਅਰਪੋਰਟ 'ਤੇ ਨਹੀਂ ਪਹੁੰਚਿਆ। ਉੱਥੇ ਜਿਹੜਾ ਹੈਗਾ ਬਾਕੀ ਦੇ ਜਿਹੜੇ ਮਿਨਿਸਟਰੀ ਦੇ ਵਿੱਚ ਲੋਕ ਨੇ ਉਹਨਾਂ ਨੂੰ ਭੇਜ ਦਿੱਤਾ, ਟਰੰਪ ਉੱਥੇ ਉਹਨਾਂ ਦੇ ਨਾਲ ਆਇਆ ਹੈਗਾ ਅਤੇ ਖੁਦ ਜਿਹੜਾ ਹੈਗਾ ਪ੍ਰੈਜ਼ੀਡੈਂਟ ਹੈ ਚਾਈਨਾ ਦਾ ਉਹ ਟਰੰਪ ਨੂੰ ਲੈਣ ਲਈ ਏਅਰਪੋਰਟ 'ਤੇ ਨਹੀਂ ਪਹੁੰਚ ਰਿਹਾ। ਇਹਦੇ ਉੱਤੇ ਬੜੀ ਖਬਰ ਚੱਲਦੀ ਹੈ। ਦੂਸਰੀ ਨੈਗੇਟਿਵ ਖਬਰ ਇਹ ਚੱਲਦੀ ਹੈ ਕਿ ਉਹਨਾਂ ਨੇ ਕਹਿ ਦਿੱਤਾ ਕਿ ਤਾਇਵਾਨ ਦੇ ਮਾਮਲੇ ਦੇ ਵਿੱਚ ਸਾਫ਼ ਸੁਥਰਾ ਸਪਸ਼ਟ ਤੌਰ ਦੇ ਉੱਤੇ ਨੇ ਅੱਖਾਂ 'ਚ ਅੱਖਾਂ ਪਾ ਕੇ ਕਿਹਾ। ਕਈ ਵਾਰੀ ਨਾ ਮੈਨੂੰ ਕਈ ਲੋਕ ਬੋਲਣ ਵਾਲੇ ਮਿਲਦੇ ਨੇ ਪਿੱਠ ਪਿੱਛੇ ਬਹੁਤ, ਮੈਂ ਕਹਿੰਦਾ ਉਹਨਾਂ ਕਿ ਸਾਹਮਣੇ ਬਹਿ ਕੇ ਅੱਖਾਂ 'ਚ ਅੱਖਾਂ ਪਾ ਕੇ ਬੋਲਣਾ, ਫਿਰ ਦੇਖਾਂਗੇ ਤੇਰੀ ਜ਼ੁਰਤ ਹੈ ਕਿ ਨਹੀਂ। ਪਿੱਠ ਪਿੱਛੇ ਤਾਂ ਲੋਕ ਇੰਦਰਾ ਗਾਂਧੀ ਨੂੰ ਵੀ ਗਾਲਾਂ ਕੱਢੀ ਜਾਂਦੇ ਆ, ਟਰੰਪ ਨੂੰ ਵੀ ਕੱਢੀ ਜਾਂਦੇ ਹੋਣਗੇ ਮੇਰੇ ਵਰਗੇ, ਅਤੇ ਮੇਰੇ ਵਰਗੇ ਮੋਦੀ ਹੋਣਾਂ ਨੂੰ ਵੀ ਕਹੀ ਜਾਂਦੇ ਹੋਣਗੇ। ਗੱਲ ਤਾਂ ਸਵਾਦ ਤਾਂ ਅੱਖਾਂ 'ਚ ਅੱਖਾਂ। ਹੁਣ ਯਿੰਗਪਿੰਗ ਨੇ ਅੱਖਾਂ 'ਚ ਅੱਖਾਂ ਪਾ ਕੇ ਟਰੰਪ ਨੂੰ ਕਹਿ ਦਿੱਤਾ ਤਾਇਵਾਨ ਦੇ ਮਾਮਲੇ ਦੇ ਵਿੱਚ ਜੇ ਦਖਲ ਅੰਦਾਜ਼ੀ ਕੀਤੀ ਗਈ ਤਾਂ ਸੁਪਰ ਪਾਵਰ ਆਪਸ ਵਿੱਚ ਭਿੜ ਸਕਦੀਆਂ ਨੇ। ਘਰੇ ਬੁਲਾ ਕੇ ਸਮਝਾ ਕੇ ਭੇਜ ਦਿੱਤਾ, ਇਹ ਨਾਲ ਲੈ ਕੇ ਗਿਆ ਦੋ ਮੂਹੇ ਸੱਪ ਨੂੰ। ਦੋ ਮੂਹਾਂ ਸੱਪ ਮੈਂ ਕੀ ਕਹਿਣਾ ਸਮਝਾਉਣਾ ਤੁਹਾਨੂੰ। ਮਸਕ ਨੇ ਕੈਨੇਡਾ ਦੇ ਵਾਸਤੇ ਬਹੁਤ ਮਾੜਾ ਕੀਤਾ। ਆ ਜੋ ਕੁਛ ਚੱਲੇ ਆ, ਤਾਂਡਵ ਚੱਲੇ ਨੇ ਕੈਨੇਡਾ ਨੂੰ ਪਰੇਸ਼ਾਨ ਕਰਨ ਲਈ, ਇੱਥੋਂ ਦੀ ਇਕੋਨਮੀ ਤੋੜਨ ਲਈ, ਇੱਥੋਂ ਦਾ ਜੋ ਕੁਛ ਵੀ ਹੈ, ਇਹਦੇ ਪਿੱਛੇ ਮਸਕ ਕਿਹਾ ਜਾ ਰਿਹਾ ਬਹੁਤ ਵੱਡਾ ਪਾਰਟ ਸੀਗਾ। ਐਲਨ ਮਸਕ ਜਿਹੜਾ ਟੈਸਲਾ ਦਾ ਮਾਲਕ ਆ, ਦੁਨੀਆ ਭਰ 'ਚ ਟੈਸਲਾ ਦੀਆਂ ਗੱਡੀਆਂ ਵਿਕਣੀਆਂ ਬੰਦ ਹੋਈਆਂ। ਮੈਂ ਇੱਕ ਗੱਡੀ ਦੀ ਵੀਡੀਓ ਆ ਜਿਹੜੀ ਕਿ ਮੈਂ ਮੇਰੇ ਦੋਸਤ ਨੇ ਦੁਖਾਨ ਸਿੰਘ ਮੁਲਤਾਨੀ ਉਹਨਾਂ ਨੂੰ ਭੇਜੀ ਆ, ਇਹ ਰੇਂਜ ਰੋਵਰ ਨੂੰ ਪਛਾੜ ਕੇ ਰੱਖ ਦਿਉ, ਰੋਲ ਦੂਗੀ ਇਹ ਗੱਡੀ ਦੇ ਵਿੱਚ। 5 ਸਾਈਕਲ ਅੰਦਰ ਰੱਖ ਸਕਦੇ ਹੋ, 18 ਟੈਚੀ ਰੱਖ ਸਕਦੇ ਹੋ, ਸੀਟ ਅੱਗੇ ਅਤੇ ਪਿੱਛੇ ਨੂੰ ਖੁੱਲ੍ਹਦੀਆਂ ਨੇ ਅਤੇ 3 ਰੋ ਦੀਆਂ ਸੀਟਸ ਨੇ। ਸ਼ੀਸ਼ਿਆਂ ਦੇ ਉੱਤੇ ਟਿੰਟਡ ਕਰਨ ਦੀ ਲੋੜ ਨਹੀਂ, ਉੱਥੇ ਆਟੋਮੈਟਿਕ ਸ਼ੀਸ਼ੇ ਹੀ ਇੱਦਾਂ ਦੇ ਨੇ ਕਿ ਧੁੱਪ ਅੰਦਰੋਂ ਬੰਦ ਹੋ ਜਾਂਦੀ ਹੈ, ਅੰਦਰੋਂ ਬਾਹਰ ਦਿਖਣਾ ਬੰਦ ਹੋ ਜਾਂਦਾ, ਬਟਨ ਦੱਬਣਾ ਹੁੰਦਾ ਖਾਲੀ ਤੁਸੀਂ। ਟਨਸ ਆਫ ਥਿੰਗਸ, ਵਿੱਚ ਫਰੀਜ਼ਰ ਲੱਗਿਆ ਹੋਇਆ, ਵਿੱਚ ਫਰਿੱਜ ਲੱਗਿਆ ਹੋਇਆ ਛੋਟਾ ਜਿਹਾ। ਸੀਟਸ ਇੱਦਾਂ ਨੇ ਜਿਵੇਂ ਜਹਾਜ਼ ਦੀਆਂ ਹੁੰਦੀਆਂ ਨੇ ਤੁਹਾਡੀਆਂ ਬਿਜ਼ਨਸ ਕਲਾਸ ਦੀਆਂ। ਅਤੇ ਇਹ ਗੱਡੀ ਜਿਹੜੀ ਆ 1500 ਕਿਲੋਮੀਟਰ ਇੱਕ ਵਾਰ ਚਾਰਜ ਹੋਣ ਤੋਂ ਬਾਅਦ ਚੱਲਦੀ ਹੈ, ਈਵੀ ਦੀ ਗੱਡੀ, ਇਹ ਚਾਈਨਾ ਦੀ ਗੱਡੀ ਆ। ਤੱਪੜ ਰੋਲ ਕੇ ਰੱਖ ਦੂਗੀ ਅਮੈਰੀਕਨ ਗੱਡੀਆਂ ਸਾਰੀਆਂ ਦੇ, ਕਿਉਂਕਿ ਇਹਨਾਂ ਨੇ ਲੁੱਟ ਬਹੁਤ ਪਾਈ ਹੋਈ ਆ। 1-1 ਲੱਖ ਦੀਆਂ ਗੱਡੀਆਂ, 1.5 ਟਨ ਲੋਹਾ ਹੈਗਾ, 1.5 ਟਨ ਲੋਹਾ ਸਿਰਫ। ਕਦੇ ਤੁਸੀਂ ਸੋਚ ਕੇ ਦੇਖਿਆ ਕਿ ਛੋਟਾ ਜਿਹਾ ਪਾਰਟਸ ਇੰਨਾ ਮਹਿੰਗਾ ਕਾਤੇ ਹੁੰਦਾ? ਕੀ ਉਹ 'ਚ ਖਾਸ ਆ? ਲੋਹੇ ਨੂੰ ਢਾਲ ਕੇ ਹੀ ਪਾਰਟ ਬਣਾਇਆ ਗਿਆ ਨਾ। ਇਹ ਇੱਕ ਲੌਬੀ ਬਣਾਈ ਗਈ, ਇੱਕ ਸਿਸਟਮ ਬਣਾਇਆ ਗਿਆ ਵੀ ਕਿੱਦਾਂ ਲੋਕਾਂ ਤੋਂ ਪੈਸੇ ਲਏ ਜਾਣ ਅਤੇ ਉਹਨਾਂ ਨੂੰ ਲੱਗੇ ਕਿ ਦਿੱਤੇ ਹੀ ਨਹੀਂ ਗਏ। ਮੈਂ ਤੁਸੀਂ ਛੋਟਾ ਜਿਹਾ ਪਾਰਟ ਲੈਣ ਚਲ ਜਾਓ, ਰਿਪੇਅਰ 'ਚ ਤੁਹਾਡਾ ਜਲੂਸ ਕੱਢ ਦਿੰਦੇ ਨੇ, ਜਿਹਨਾਂ ਤੁਹਾਨੂੰ ਮਹੀਨੇ 'ਚ ਬਚਣਾ ਦਾ ਉਹਨਾਂ ਇੱਕ ਪਾਰਟ 'ਚੋਂ ਤੁਹਾਡੇ ਨਿਕਲ ਜਾਂਦੇ ਨੇ। ਇਹ ਪਾਰਟ ਬਣਾਉਣ ਵਾਲੀ ਇੱਕ ਟੈਕਨੋਲੋਜੀ ਹੈ, ਇੱਕ ਤਰੀਕਾ ਨੇ। ਅਤੇ ਚਲੋ ਫਿਲਹਾਲ ਮੈਂ ਵੈਬਸਾਈਟ ਜਾਣ ਲੱਗਿਆ, ਜਿਹੜੇ ਮਸਕ ਨੂੰ ਨਾਲ ਲੈ ਕੇ ਗਿਆ, ਇੱਕ ਪਾਸੇ ਤਾਂ ਉਹ ਕਹਿ ਰਿਹਾ ਕਿ ਐਸਪੀਨ ਫਾਈਲ ਦੇ ਵਿੱਚ ਟਰੰਪ ਦਾ ਨਾਮ ਹੈਗਾ, ਇੱਕ ਪਾਸੇ ਮਸਕ ਨੂੰ ਨਾਲ ਲੈ ਕੇ ਉੱਥੇ ਜਾ ਵੜਿਆ। ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ, ਹਜ਼ਾਰੋਂ ਖੁਆਇਸ਼ੇ ਐਸੀ ਕਿ ਹਰ ਖੁਆਇਸ਼ ਮੇਂ ਦਮ ਨਿਕਲੇ, ਮਿਰਜ਼ਾ ਗਾਲਬ ਸਾਹਿਬ ਕਹਿੰਦੇ ਨੇ। ਅਤੇ ਬੜੇ ਬੇਆਬਰੂ ਹੋ ਕੇ ਟਰੰਪ ਨੂੰ ਵਾਪਸ ਭੇਜ ਦੇਣਾ, ਅੱਜ ਇਹ ਉੱਥੇ ਉਤਰ ਜੂਗਾ। ਇੱਥੇ ਉੱਤਰ ਕੇ ਮਾੜੇ ਮੁਲਕਾਂ ਨੂੰ ਭੱਦੀ ਭਾਸ਼ਾ, ਗੰਦੀ ਸ਼ਬਦਾਵਲੀ, ਗੁੰਡਿਆਂ ਵਾਲਾ ਰਵੱਈਆ, ਇਹ ਸਭ ਕੁਝ ਕਰੂਗਾ। ਉੱਥੇ ਬਿੱਲੀ ਵਾਂਗੂ ਖੜ੍ਹਾ। ਅਤੇ ਇੱਕ ਰਿਪੋਰਟਰ ਨੇ ਪੁੱਛਿਆ ਕਿ ਕਿਵੇਂ ਦਾ ਟ੍ਰਿਪ ਰਿਹਾ, ਤਕਰੀਬਨ 4 ਸੈਕਿੰਡ ਦੇ ਪੌਜ਼ ਤੋਂ ਬਾਅਦ ਕਹਿੰਦਾ ਗੁੱਡ ਗੁੱਡ ਚਾਈਨਾ ਇਜ਼ ਗੁੱਡ, ਇਟਸ ਗੁੱਡ, ਇਟਸ ਬਿਊਟੀਫੁਲ, ਇਟਸ ਗੁੱਡ ਕਰਕੇ ਉਹਨਾਂ ਨੇ ਚਾੜਤਾ ਜਹਾਜ਼ 'ਚ, ਉਧਰੋਂ ਚੜ੍ਹ ਗਿਆ ਹੋਣਾ, ਹੁਣ ਪਹੁੰਚੂਗਾ ਇੱਥੇ। ਦਿਸ ਇਜ਼ ਆਲ ਹੈਪਨ ਵਿਦ ਹਿਮ, ਇਹ ਟਰੰਪ ਦੇ ਨਾਲ ਹੋਇਆ। ਸ਼ਰਿਆਮ ਸਾਹਮਣੇ ਬੈਠ ਕੇ ਕਿਹਾ ਗਿਆ ਕਿ ਤਾਇਵਾਨ ਦੇ ਮਾਮਲੇ 'ਚ ਜੇ ਦਖਲ ਦਿੱਤਾ ਗਿਆ ਦੱਸਾਂਗੇ। ਚੜ੍ਹਨ ਤੋਂ ਪਹਿਲਾਂ ਝੂਠੀ ਅਨਾਊਂਸਮੈਂਟ ਕਿ ਚਾਈਨਾ ਨੇ ਭਰੋਸਾ ਦਿਵਾਇਆ ਕਿ ਉਹ ਇਰਾਨ ਦੇ ਮਾਮਲੇ ਦੇ ਵਿੱਚ ਵੜਨਗੇ ਨਹੀਂ। ਇਰਾਨ ਦੇ ਮਾਮਲੇ 'ਤੇ ਚਾਈਨਾ ਨੇ 0 ਸਟੇਟਮੈਂਟ ਦਿੱਤੀ ਆਪਣੇ ਵੱਲੋਂ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਇਸ ਝੂਠੇ ਦਾਅਵੇ ਦੇ ਨਾਲ ਇਹ ਉੱਥੋਂ ਚੜ੍ਹਿਆ। ਨਾਲ ਨਾਲ ਇਹਨੇ ਕਿਹਾ ਵੀ ਬੜੇ ਉਤਸ਼ਾਹਿਤ ਜਿਹੜੇ ਬਿਜ਼ਨਸ ਦੇ ਸਾਈਨ ਅਪ ਹੋ ਚੁੱਕੇ ਨੇ ਫਿਊਚਰ ਵਾਸਤੇ। ਅਸਲ 'ਚ ਇਹ 6-8 ਬੰਦੇ ਲੈ ਕੇ ਬਿਜ਼ਨਸ ਵਾਲੇ ਜਿਨ੍ਹਾਂ ਨੂੰ ਸਟੇਜ 'ਤੇ ਲੈ ਕੇ ਇਲੈਕਸ਼ਨ ਲੜਨ ਲਈ ਬੈਠਾ ਸੀ, ਉਹਨਾਂ ਨੂੰ ਚਾਈਨਾ ਗਿਆ ਸੀ ਬਿਜ਼ਨਸ ਡੀਲਾਂ ਸਾਈਨ ਕਰਾਉਣਾ ਇਹਨਾਂ ਦੀ ਆਪਸ ਦੇ ਵਿੱਚ। ਦਿਸ ਆਲ ਵਾਜ਼ ਹੈਪਨ ਔਨ ਦਿਸ ਟ੍ਰਿਪ। ਅਤੇ ਯਿੰਗਪਿੰਗ ਕਹਿੰਦਾ ਹੈਗਾ ਕਿ ਮੇਰੇ ਕੋਲ ਸੈਪਟੈਂਬਰ ਤੱਕ ਆਊਗਾ। ਯਾਨੀ ਕਿ ਕੁੱਲ ਮਿਲਾ ਕੇ ਡੋਨਲਡ ਟਰੰਪ ਅਮੈਰੀਕਨਸ, ਅਮੈਰੀਕਾ ਅਤੇ ਜਿਹੜਾ ਨੌਰਥ ਅਮੈਰੀਕਾ ਦੀ ਬੇਇੱਜ਼ਤੀ ਕਰਾ ਕੇ ਉੱਥੋਂ ਨਿਕਲ ਕੇ ਆਇਆ। ਉਹਨਾਂ ਨੇ ਸ਼ਰੇਆਮ ਕਹਿ ਦਿੱਤਾ ਕਿ ਜੇ ਤੁਸੀਂ ਸਾਡੇ ਮਾਮਲੇ 'ਚ ਦਖਲ ਦਿੱਤਾ, ਸਿੱਧਾ ਹੀ ਕਹਿਤਾ, ਤਾਂ ਕਹਿੰਦਾ ਟਕਰਾਅ ਹੋਊਗਾ ਫਿਰ ਬਹੁਤ ਤਕੜਾ। ਇਸ ਚੀਜ਼ ਦਾ ਖਿਆਲ ਰੱਖਿਓ, ਤਾਇਵਾਨ ਦੇ ਮਾਮਲੇ 'ਚ ਵਿੱਚ ਨਾ ਵੜੇ। ਇਸੇ ਲਈ

0: ਸੋ ਐਚਐਸਪੀ ਕੰਸਟਰਕਸ਼ਨ ਨੇ ਸਾਨੂੰ ਜਿੱਥੇ ਜੁਆਇਨ ਕੀਤਾ ਹੈਗਾ, ਨੰਬਰ ਹੈਗਾ ਐਚਐਸਪੀ ਆਉਂਦਾ 416-6770709। ਕੰਸਟਰਕਸ਼ਨ ਦਾ ਕੋਈ ਵੀ ਪ੍ਰੋਜੈਕਟ ਤੁਸੀਂ ਦੇਣਾ ਚਾਹੁੰਦੇ ਹੋ, ਛੋਟਾ ਜਾਂ ਵੱਡਾ, ਬੈਕਯਾਰਡ ਦੇ ਵਿੱਚ ਕੁਛ ਨਵਾਂ ਐਡ ਕਰਨਾ ਹੈਗਾ, ਜਾਂ ਤੁਸੀਂ ਘਰ ਦੇ ਅੰਦਰ ਜਾਂ ਘਰ ਦੇ ਬਾਹਰ ਕੋਈ ਕੰਸਟਰਕਸ਼ਨ ਦਾ ਪ੍ਰੋਜੈਕਟ ਹੈ, ਕੰਸਟਰਕਸ਼ਨ ਮਤਲਬ ਆ ਨਵੀਂ ਐਡੀਸ਼ਨ ਕਰਨੀ ਹੈ, ਵਧਾਉਣਾ ਹੈਗਾ ਘਰ ਨੂੰ, ਛੋਟਾ ਸੀਗਾ ਜਾਂ ਸੈਕਿੰਡ ਯੂਨਿਟ ਜਾਂ ਥਰਡ ਯੂਨਿਟ ਬਣਾਉਣਾ ਹੈਗਾ, ਇਹਦੇ ਲਈ 416-6770709 416-6710709 ਦੇ ਉੱਤੇ ਤੁਸੀਂ ਕਾਲ ਕਰਨੀ ਹੈ, 416-6770709 HSP ਕੰਸਟਰਕਸ਼ਨ। ਅਤੇ ਨਾਲ ਨਾਲ ਟ੍ਰਿਪਲ ਏ ਲੈਂਡਸਕੇਪਿੰਗ ਦਾ ਮੈਸੇਜ ਹਮੇਸ਼ਾ ਦੇ ਰਹਿਣਾ, ਜੀ ਲਾਈਸੈਂਸ ਦੇ ਉੱਤੇ ਡਰਾਈਵਰ ਵੀ ਚਾਹੀਦੇ ਨੇ, ਅਗਰ ਤੁਸੀਂ ਇੰਟਰਲੋਕਿੰਗ ਦਾ ਕੋਈ ਵੀ ਕੰਮ ਕਰਾਉਣਾ, ਇੰਟਰਲੋਕਿੰਗ ਦੇ ਕੰਮ ਵਾਸਤੇ 647-84-12-13 AAA ਲੈਂਡਸਕੇਪਿੰਗ ਇੰਟਰਲੋਕਿੰਗ, ਜਾਂ ਤੁਸੀਂ ਘਾਹ ਦਾ ਕੰਮ ਕਰਾਉਣਾ, ਜਾਂ ਤੁਹਾਡਾ ਕੋਈ ਬਿਲਡਿੰਗ ਆ ਕਮਰਸ਼ੀਅਲ ਉਹਨੂੰ ਮੈਨੇਜ ਕਰਾਉਣਾ, ਮਲਟੀਪਲ ਪਲਾਜ਼ਾਸ ਨੂੰ ਮੈਨੇਜ ਕਰਦੀ ਹੈ ਕੰਪਨੀ, 647-784-12-13 ਟਰੂ ਨੌਰਥ ਦਾ ਮੈਸੇਜ ਆ। ਜਿੰਨੇ ਵੀ ਲੋਕ ਡਰਾਈਵੇ ਪੱਟਣ ਦਾ ਕੰਮ ਕਰਦੇ, ਕੌਂਕਰੀਟ ਵਾਲੇ ਸਾਡੇ ਬ੍ਰਦਰ ਸੁਣਦੇ ਪਏ ਨੇ, ਸਾਡੇ ਕੋਈ ਜਿਹੜੇ ਲਿਸਨਰਸ ਨੇ, ਤੁਸੀਂ ਆਪਣੀ ਕੌਂਕਰੀਟ ਦੀ ਵੇਸਟ ਜਿਹੜੀ ਸੁੱਟਣ ਜਾਂਦੇ ਹੋ, ਤੁਹਾਨੂੰ ਤਾਂ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ, ਟਰੂ ਨੌਰਥ ਵਾਲਿਆਂ ਕੋਲ ਡਰੋਪ ਕਰ ਦਿਓ, ਜਾਂ ਟਰੂ ਨੌਰਥ ਆਪਣੇ ਟਰੱਕ ਭੇਜ ਦੂਗਾ ਉੱਥੇ ਜਿੱਥੇ ਤੁਸੀਂ ਪੱਟਣਾ, ਪੱਟਣ ਵਾਲੀਆਂ ਮਸ਼ੀਨਾਂ ਵੀ ਭੇਜ ਦੇਣਗੇ ਜੇ ਤੁਹਾਨੂੰ ਚਾਹੀਦੀਆਂ ਨੇ, ਜਾਂ ਤੁਸੀਂ ਬਿੰਨ ਚਾਹੁੰਦੇ ਹੋ ਬਿੰਨ ਵੀ ਡਰੋਪ ਕਰ ਦੇਣਗੇ, ਜਾਂ ਤੁਸੀਂ ਮਸ਼ੀਨ ਰੈਂਟ ਕਰਕੇ ਆਪ ਚਲਾਉਣੀ ਚਾਹੁੰਦੇ ਹੋ ਟਰੂ ਨੌਰਥ, ਜਾਂ ਤੁਸੀਂ ਗ੍ਰੈਵਲ ਪਾਉਣੀ ਹੈ ਕਿਸੇ ਨੇ, ਗ੍ਰੈਵਲ ਵਾਸਤੇ ਵੀ ਕਾਲ ਕਰਨੀ ਹੈ, 416-803-0623 416-803-0623 ਦੇ ਉੱਤੇ ਟਰੂ ਨੌਰਥ ਨੂੰ ਕਾਲ ਕਰਨੀ ਹੈ। ਇਸੇ ਤਰ੍ਹਾਂ ਏਜ਼ਰ ਡਰਾਈਵਰ ਲਾਇਸੈਂਸ ਚਾਹੀਦੇ ਨੇ, ਤਿੰਨ ਟੀਮ ਚਾਹੀਦੀਆਂ ਨੇ, ਦੋ ਜਿਹੜੇ ਸਾਲ ਦਾ ਐਕਸਪੀਰੀਅੰਸ ਹੋਵੇ ਤੁਹਾਡੇ ਕੋਲ, ਅਤੇ ਏਜ਼ਰ ਲਾਇਸੈਂਸ ਡਰਾਈਵਰ 20-24,000 ਮਾਈਲਸ ਪਰ ਮੰਥ ਟੀਮ ਦੇ ਵਿੱਚ, ਨੋਟ ਪ੍ਰੋਪਰਲੀ ਪਹਿਲਾਂ ਵਾਂਗੂ ਛਾਪਣੇ ਚਾਹੁੰਦੇ ਹੋ, ਬਿਜ਼ੀ ਟਰਾਂਸਪੋਰਟ ਨੇ, ਬਾਈਜ਼ਨ ਅਤੇ ਇੱਕ ਹੋਰ ਵੱਡੀ ਕੰਪਨੀ ਹੈ, ਦੋਨੋਂ ਕੰਪਨੀਜ਼ ਦੇ ਵਿੱਚ ਟਰੱਕ ਚਲਾਉਣੇ ਨੇ ਤੁਸੀਂ, ਤੁਸੀਂ ਕਾਲ ਕਰਨੀ ਹੈ ਇੱਕੋ ਨੰਬਰ 'ਤੇ 647-839-3043-7-834-7-834-7-834-9-30 ਦੇ ਉੱਤੇ 8-12,000 ਪਰ ਮੰਥ ਬਣਾ ਸਕਦੇ ਹੋ। ਔਰ ਇਸੇ ਨਾਲ ਨਾਲ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ, 19 ਸਾਲ ਦਾ ਤਜਰਬਾ ਇਸ ਵਰਕਸ਼ਾਪ ਨੂੰ, MTO ਅਪਰੂਵਡ ਹੈ, ਕਾਰ ਦੀ ਸੇਫਟੀ, ਤੁਹਾਡੀ ਊਬਰ ਦੀ ਸੇਫਟੀ, ਸਕਿੱਪ ਦੀ ਕਾਰ ਚਲਾਉਣ ਦੀ ਸੇਫਟੀ, ਜਾਂ ਤੁਹਾਡੇ ਕੋਈ ਕਮਰਸ਼ੀਅਲ ਛੋਟੇ ਟਰੱਕ ਦੀ ਸੇਫਟੀ ਹੈ, 905-463-63-63-9054-63-63-63 905-463-63-63 ਦੇ ਉੱਤੇ ਤੁਸੀਂ ਜਿਹੜਾ ਹੈਗਾ ਕੰਟੈਕਟ ਕਰਨਾ। ਮਨਮੋਹਨ ਸਿੰਘ ਨੇ, ਤੁਸੀਂ ਆਟੋ ਇੰਸ਼ੋਰੈਂਸ ਨਹੀਂ ਕੱਟ ਰਹੀ, ਆਟੋ ਇੰਸ਼ੋਰੈਂਸ ਘਟਾਉਣ ਦੇ ਲਈ 416-990-3200 416-990-3200 'ਤੇ ਮਨਮੋਹਨ ਸਿੰਘ ਨੂੰ ਕਾਲ ਕਰਨੀ ਆ। ਜਿੰਨੇ ਵੀ ਲੋਕਾਂ ਨੂੰ ਬਹਾਨਿਆਂ ਨਾਲ ਆਟੋ ਇੰਸ਼ੋਰੈਂਸ ਵਧਾਈ ਗਈਆਂ, ਤੁਹਾਡੇ ਰਿਨਿਊਲ ਆਪਣੇ ਆਪ ਕਰ ਲਏ, ਤੁਸੀਂ ਚੈੱਕ ਹੀ ਨਹੀਂ ਕੀਤੇ ਕਿ ਨਵੇਂ ਰੇਟ ਕੀ ਹੋਣੇ ਚਾਹੀਦੇ ਸੀ, ਮਨਮੋਹਨ ਸਿੰਘ ਕਹਿੰਦਾ 3 ਮਿੰਟ ਦਿਓ, ਮੈਂ ਛਾਂਟੀ ਕਰਕੇ ਦੇ ਦੂੰਗਾ ਤੁਹਾਨੂੰ। ਆਟੋ ਔਰ ਹੋਮ ਇੰਸ਼ੋਰੈਂਸ ਜਾਂ ਕਮਰਸ਼ੀਅਲ ਇੰਸ਼ੋਰੈਂਸ ਘਟਾਉਣੀ ਹੈ, ਮਨਮੋਹਨ ਸਿੰਘ 416-990-3200 ਨੰਬਰ ਦੇ ਉੱਤੇ ਜਿਹੜਾ ਤੁਸੀਂ ਮਨਮੋਹਨ ਸਿੰਘ ਉਹਨਾਂ ਨੂੰ ਆਟੋ ਇੰਸ਼ੋਰੈਂਸ ਵਾਸਤੇ ਜਿਹੜੀ ਹੈਗੀ ਆ ਕਾਲ ਕਰਨੀ ਹੈ। ਔਰ ਤੁਸੀਂ ਸਟੂਡੀਓ ਦੇ ਵਿੱਚ ਸੰਤੋਸ਼ ਜੀ ਦਾ ਕੁਐਸਚਨ ਜਿੱਥੇ ਮੈਂ ਕੀਤਾ ਸੀਗਾ ਉਹਦੇ ਲਈ ਕਾਲ ਕਰ ਰਹੇ ਹੋ, 905-673-33-37 ਦੇ ਉੱਤੇ ਨੰਬਰ 'ਤੇ ਕਾਲ ਕਰ ਰਹੇ ਹੋ। ਕੁਐਸਚਨ ਸੀਗਾ ਕਿ ਅਗਰ ਤੁਹਾਨੂੰ ਮੌਕਾ ਮਿਲੇ, ਸੰਤੋਸ਼ ਜੀ ਇੱਕ ਵਾਰ ਰਿਪੀਟ ਕਰ ਲਓ ਹੁਣ ਫਿਰ, ਭਾਈ ਔਰ ਬਹਿਣੋ ਕਹਾਂ ਸੌਂ ਗਏ ਹੋ, ਅਗਰ ਆਪਕੋ ਮੌਕਾ ਮਿਲੇ, ਉਹ ਭਾਈ ਇੰਨੇ ਲੋਕ ਨੇ, ਕੀ ਗੱਲ ਸਾਡੇ ਦਾਦੇ ਦਾਦੀਆਂ ਹੀ ਰਹਿ ਗਏ, ਤੁਹਾਡੇ ਵਾਲੇ ਕਿੱਥੇ ਗਏ, ਕੀ ਗੱਲ ਤੁਹਾਡੇ ਨਹੀਂ ਕੋਈ ਮਾਂ ਪਿਓ ਤੁਹਾਨੂੰ ਚੇਤੇ ਆਉਂਦੇ, ਤੁਹਾਡਾ ਨਹੀਂ ਦਿਲ ਕਰਦਾ ਸਰ ਭਗਤ ਸਿੰਘ ਹੋਣਾ ਮਗੋ ਕਿਸੇ ਦੀ ਇੱਜ਼ਤ ਕਰਨ ਦਾ, 905-673-33-37 ਸੰਤੋਸ਼ ਕੁਐਸਚਨ ਰਿਪੀਟ ਕਰੋ ਇੱਕ ਵਾਰ।
1: ਜੀ ਬਿਲਕੁਲ, ਅਗਰ ਤੁਹਾਨੂੰ ਕਦੇ ਵੀ ਮੌਕਾ ਮਿਲੇ ਇੱਕ ਏਦਾਂ ਦੇ ਇਨਸਾਨ ਦੇ ਨਾਲ ਬਹਿ ਕੇ ਖਾਣਾ ਖਾਣ ਦਾ, ਤੇ ਤੁਸੀਂ ਕਿਹਦੇ ਨਾਲ ਖਾਓਗੇ, ਉਹ ਕੋਈ ਹਿਸਟੋਰੀਕਲ ਰਿਲੇਟਡ, ਹਿਸਟਰੀ ਰਿਲੇਟਡ ਪਰਸਨ ਵੀ ਹੋ ਸਕਦੇ, ਇਤਿਹਾਸਿਕ।
0: ਮੈਂ ਤਾਂ ਡਾਕਟਰ ਮਨਮੋਹਨ ਸਿੰਘ, APJ ਕਲਾਮ, ਬਹੁਤ ਸਾਰੇ ਅਜਿਹੇ ਨਾਂ ਨੇ ਜਿਹਨਾਂ ਨਾਲ ਮੈਨੂੰ,
1: ਤੁਹਾਡੇ ਕੋਲ ਤਾਂ ਪੂਰੀ ਲਿਸਟ ਹੈ, ਅਮਨ ਜੀ ਕੋਲ ਦੇਖੋ ਸਾਰੀ ਇੰਨੀ ਲੰਬੀ ਲਿਸਟ ਹੈ,
0: ਨਹੀਂ ਇਹਨਾਂ ਕੋਲ ਵੀ ਹੈਗੀ ਨਹੀਂ, ਬਸ ਵਿਛੜੇ ਹੋਏ ਨੇ। 905-673-33-37 ਵੀ ਦੱਸੋ ਫਟਾਫਟ, ਫਿਰ ਟਾਈਮ ਘੱਟ ਜਾਂਦਾ ਬਾਅਦ ਚੋਂ, ਤੇ ਤੁਸੀਂ ਕਿਹਦੇ ਨਾਲ ਬਹਿਣਾ ਚਾਹੋਗੇ? ਤੇਗ ਬਹਾਦਰ ਜੀ ਤੁਸੀਂ ਆ ਗਏ ਵੀ, ਸਾਰੇ ਆ ਜਾਓ ਫਟਾਫਟ 905-673-33-37 ਤੇ ਤੁਸੀਂ ਗੱਲਬਾਤ ਕਰ ਰਹੇ ਹੋ ਤੇ ਨਾਲ ਨਾਲ ਮੈਂ ਨੰਬਰ ਵੀ ਲਿਖਾਈ ਚੱਲਿਆ ਸੰਤੋਸ਼, ਕੋਮਲ ਦਾ ਨੰਬਰ ਨੋਟ ਕਰੋ 905-239-7711 9052397711। ਕਿਸੇ ਨੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਘੁੰਮਣ ਜਾਣਾ ਹੈਗਾ, ਤੁਸੀਂ ਪਲੈਨ ਕਰ ਰਹੇ ਹੋ, ਪ੍ਰੋਪਰਲੀ ਪਲੈਨ ਕਰੋ, 905-239-7711 ਦੇ ਉੱਤੇ ਕੋਮਲ ਨੂੰ ਕਾਲ ਕਰੋਗੇ। ਅਗਰ ਤੁਸੀਂ ਚਾਹੁੰਦੇ ਹੈਗੇ ਹੋ ਕਿ ਤੁਹਾਡਾ ਟ੍ਰਿਪ ਬਹੁਤ ਵਧੀਆ ਬਣ ਜਾਵੇ, ਆਲ ਲਿੰਕ ਟਰੈਵਲ ਦੇ ਕੋਮਲ ਦਾ ਨੰਬਰ ਹੈ 905-239-7711 9052397711। ਇਮੀਗ੍ਰੇਸ਼ਨ ਦੇ ਵਿੱਚ ਕਾਫੀ ਸਿਆਣਪ ਨਾਲ ਚੱਲਣਾ ਪੈਣਾ, ਜਿਸ ਤਰ੍ਹਾਂ ਦੇ ਮਾਹੌਲ ਨੇ ਬਾਹਰ ਉਹਦੇ ਹਿਸਾਬ ਨਾਲ। ਤੁਸੀਂ ਲੋਰੀਅਰ ਇਮੀਗ੍ਰੇਸ਼ਨ ਸੋਲਿਊਸ਼ਨ ਵਾਲੇ ਨੇ, ਤੁਸੀਂ ਜਿਹੜੀ ਕਿ ਹੈ ਇੱਥੇ ਲੋਕਲ ਜਾਂ ਬਾਹਰੋਂ ਕਿਸੇ ਨੂੰ ਲੈ ਕੇ ਆਉਣਾ ਜਿਨ੍ਹਾਂ ਦੇ ਵੀਜ਼ੇ ਬਾਰ ਬਾਰ ਰਿਫਿਊਜ਼ ਹੋਏ ਹੋਏ ਨੇ, ਉਹ ਜ਼ਰੂਰ ਕੰਟੈਕਟ ਕਰਨ ਲੋਰੀਅਰ ਇਮੀਗ੍ਰੇਸ਼ਨ ਨੂੰ। 905-903-3200 ਨੰਬਰ ਆ ਲੋਰੀਅਰ ਇਮੀਗ੍ਰੇਸ਼ਨ ਵਾਲੇ ਦਾ, 905-903-3200 ਦੇ ਉੱਤੇ ਕਾਲ ਕਰਦੇ ਹਾਂ। ਇੱਕ ਇਨਸੋਲਵੈਂਸੀ ਦੇ ਵਿੱਚ ਕਲੋਜ਼ ਆਉਂਦਾ ਹੈ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ, ਤੁਹਾਡੇ ਕਿਸੇ ਦੇ ਉੱਪਰ ਵੀ ਕੋਈ ਵੀ ਕਰਜ਼ਾ ਚੜਿਆ ਹੋਇਆ। ਇਹ ਕਰਜ਼ਾ ਕੁਛ ਵੀ ਹੋ ਸਕਦਾ, ਇਹ ਕ੍ਰੈਡਿਟ ਕਾਰਡ ਹੋ ਸਕਦੇ ਨੇ, ਕੋਈ ਤੁਹਾਡੇ 'ਤੇ ਕਲੇਮ ਪੈ ਗਿਆ, ਤੁਹਾਡੇ 'ਤੇ ਕੋਈ ਲੋਅ ਸੂਟ ਪੈ ਗਿਆ, ਜਾਂ ਤੁਹਾਡੇ ਐਨੀਥਿੰਗ ਮਤਲਬ ਵੀ ਤੁਸੀਂ ਕਿਸੇ ਦਾ ਪੈਸਾ ਦੇਣਾ ਹੈਗਾ, ਭਾਵੇਂ ਰਿਸ਼ਤੇਦਾਰੀ 'ਚੋਂ ਦੇਣਾ, ਭਾਵੇਂ CRA ਦਾ ਕੈਨੇਡਾ ਰੈਵਨਿਊ ਏਜੰਸੀ ਦਾ ਪੈਸਾ ਦੇਣਾ, ਤੁਸੀਂ ਇਨਸੋਲਵੈਂਸੀ ਕਾਨੂੰਨ ਦੇ ਤਹਿਤ ਆਪਣੇ ਕਰਜ਼ੇ ਨੂੰ ਖਤਮ ਕਰ ਸਕਦੇ ਹੋ, ਕਿਸੇ ਦੀ ਲਈ ਹੋਈ ਜੱਜਮੈਂਟ ਨੂੰ ਰਾਈਟ ਵੇ ਖਤਮ ਕਰ ਸਕਦੇ ਹੋ, ਕੋਈ ਵੀ ਲੋਅ ਸੂਟ ਦਾ ਥ੍ਰੈਟ ਤੁਹਾਡੇ ਆਸ ਪਾਸ ਘੁੰਮਦਾ ਉਹਨੂੰ ਰੋਕ ਸਕਦੇ ਹੋ। ਅਤੇ ਕਾਫੀ ਲੋਕ ਜਿਹੜੇ ਬਿਲਡਰਾਂ ਕੋਲ ਕਲੋਜ਼ਿੰਗ ਲਈ ਬੈਠੇ ਨੇ, ਹਜ਼ਾਰਾਂ ਦੀ ਗਿਣਤੀ 'ਚ ਲੋਕ ਨੇ ਜਿਹੜੇ ਡਿਫਾਲਟ ਫਾਈਲ ਕਰ ਰਹੇ ਨੇ, ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਤੁਸੀਂ ਚੁੱਪ ਚਪੀਤੇ ਆਪਣੇ ਘਰਾਂ 'ਤੇ ਪੈਸੇ ਚੱਕ ਚੱਕ ਕੇ ਰਿਸ਼ਤੇਦਾਰਾਂ ਤੋਂ ਮੰਗ ਮੰਗ ਕੇ ਇੱਧਰੋਂ, ਇਹਨਾਂ ਦਾ ਅਰੇਂਜਮੈਂਟ ਬਹੁਤ ਹੁੰਦਾ, ਕਿਤੇ ਬਿਰਲੇ ਟਾਟਿਆਂ ਦਾ, ਇਹਨਾਂ ਨੂੰ ਬਿਰਲੇ ਟਾਟੇ ਕਹਿੰਦਾ ਹੁੰਦਾ, ਬਿਰਲੇ ਟਾਟੇ ਇੱਦਾਂ ਇਹਨਾਂ ਰਾਤ ਨੂੰ ਅਰੇਂਜਮੈਂਟ ਹੋ ਜਾਂਦਾ, 2 ਲੱਖ ਰੁਪਏ ਦਾ ਸਵੇਰ ਵਾਸਤੇ, ਅਕਾਊਂਟ 'ਚ 2000 ਨਹੀਂ ਹੁੰਦਾ। ਪਲੀਜ਼ ਇਸ ਤਰ੍ਹਾਂ ਦੀਆਂ ਮਿਸਟੇਕਸ ਨਾ ਕਰਿਆ ਕਰੋ, ਤੁਸੀਂ ਆਪਣੇ ਜਿਹੜੇ ਕਰਜ਼ੇ ਨੇ ਉਹਨੂੰ ਇੱਕ ਕਾਨੂੰਨ ਦੇ ਤਹਿਤ, ਇਹਨੂੰ ਕਹਿੰਦੇ ਆ ਰਿਸਪੈਕਟਫੁੱਲ ਸੋਲਿਊਸ਼ਨ। ਰਿਸਪੈਕਟਫੁੱਲ ਸੋਲਿਊਸ਼ਨ ਇਸ ਲਈ ਕਹਿੰਦੇ ਨੇ ਕਿਉਂਕਿ ਤੁਸੀਂ ਕਿਸੇ ਕੋਰਟ 'ਚ ਨਹੀਂ ਜਾਣਾ, ਤੁਸੀਂ ਕਿਸੇ ਕ੍ਰੈਡੀਟਰ ਦੇ ਨਾਲ ਨਹੀਂ ਖੜਨਾ, ਇਨ ਕੇਸ ਕਿਤੇ ਕੋਈ ਚੀਜ਼ ਗਲਤ ਹੋਈ ਹੋਈ ਆ ਉਹਦੇ ਲਈ ਜ਼ਰੂਰ ਕ੍ਰੈਡੀਟਰ ਮੀਟਿੰਗ ਹੋ ਸਕਦੀ ਆ। ਸੋ ਕੋਈ ਵੀ ਬੰਦਾ ਇਸ ਦੀ ਜਾਣਕਾਰੀ ਚਾਹੁੰਦਾ ਕਿ ਮੈਂ ਭਾਅ ਜੀ ਆਪਣੇ ਮਕਾਨ ਬਚਾ ਕੇ ਰੱਖਣਾ, RESP RRSP ਇੰਸ਼ੋਰੈਂਸ, ਮੇਰੀ ਕਾਰ ਬਚ ਜਾਵੇ ਅਤੇ ਬਾਕੀ ਸਭ ਕੁਝ ਜੋ ਹੈ ਮੇਰੀ ਲਾਈਫ 'ਚੋਂ ਗੰਦ ਖਤਮ ਹੋ ਜਾਵੇ ਜਿਹੜਾ ਪਿਆ ਪਿਆ, ਜਿਹਦੇ ਕਰਕੇ ਮੈਂ ਕਮਾਉਂਦਾ 4000 ਹਾਂ ਪਰ ਮਿਨੀਮਮ ਪੇਮੈਂਟ ਜਾਂ ਹੋਰ ਕਰਜ਼ੇ ਜਿਹੜੇ ਦੇ ਕੇ ਮੈਨੂੰ ਕੁਛ ਨਹੀਂ ਬਚਦਾ ਪਿਆ, ਕੋਲੋਂ ਪੈਸੇ ਪੈ ਰਹੇ ਨੇ, ਕੋਲੋਂ ਦਾ ਮਤਲਬ ਆ ਵੀ ਜਿਹੜੀ ਸੇਵਿੰਗਸ ਉਹ ਵੀ ਖਤਮ ਹੋ ਗਈਆਂ, ਕ੍ਰੈਡਿਟ ਕਾਰਡ ਵੀ ਯੂਜ਼ ਹੋ ਗਏ। 416-518-3200 416-518-3200 'ਤੇ ਕਾਲ ਕਰਦੇ ਹਾਂ। ਅਤੇ ਚੈਂਪੀ ਦਾ ਟੈਕਸ ਮੈਸੇਜ ਆਇਆ ਕਿ ਪੀਜ਼ਾ ਸ਼ੈਫ ਦੇ ਉੱਤੇ, ਪੀਜ਼ਾ ਸ਼ੈਫ ਜਿਹੜਾ ਕਿ ਤੁਹਾਡੇ ਲਈ ਅੱਜ ਲੈ ਕੇ ਆਇਆ ਡੀਲ, ਤੁਹਾਡੇ ਲਈ 2 ਲਾਰਜ ਪੀਜ਼ਾ $25 ਦੇ ਵਿੱਚ, $24.99 ਦੇ ਵਿੱਚ 2 ਲਾਰਜ ਪੀਜ਼ਾ, 2 ਡਿਪਿੰਗ, 6 ਟੋਪਿੰਗ ਦੇ ਨਾਲ, ਕੈਨੇਡੀ ਐਂਡ ਰੈਂਬਲਰ ਦੀ ਡਰਾਈਵ ਆ, 30 ਰੈਂਬਲਰ ਡਰਾਈਵ ਕੈਨੇਡੀ ਐਂਡ ਸਟੀਲ ਦੇ ਕੋਲ। ਅਗਰ ਤੁਸੀਂ 2 ਲਾਰਜ ਪੀਜ਼ੇ ਪਿੱਕ ਕਰਦੇ ਹੋ ਜਿਵੇਂ, ਤੁਸੀਂ 6 ਟੋਪਿੰਗ ਦੇ ਨਾਲ, ਤੁਹਾਨੂੰ ਤੀਸਰੀ ਆਈਟਮ ਜਿਹੜੀ ਹੈ ਉਹਦੇ ਵਿੱਚ 2 ਡਿਪਿੰਗ ਅਤੇ 6 ਟੋਪਿੰਗ ਨੇ, ਤੀਸਰੀ ਆਈਟਮ ਆ ਚਾਹੇ ਤੁਸੀਂ ਭਟੂਰੇ, ਚਾਹੇ ਤੁਸੀਂ ਇੱਕ ਜਿਹੜਾ ਹੈਗਾ ਪਿੱਕ ਕਰ ਸਕਦੇ ਹੋ ਆਪਣਾ ਬਰਿਆਨੀ, ਨਿਊਡਲਸ ਪਿੱਕ ਕਰ ਸਕਦੇ ਹੋ ਜਾਂ ਫਰਾਈਜ਼ ਪਿੱਕ ਕਰ ਸਕਦੇ ਹੋ, ਤੁਹਾਡੀ $10 ਦੀ ਤੀਸਰੀ ਆਈਟਮ ਆ ਜਿਹੜੀ ਉਹ ਬਿਲਕੁਲ ਤੁਹਾਨੂੰ $40 ਤੋਂ ਘੱਟ ਡੀਲ ਨਹੀਂ ਮਾਰਕੀਟ 'ਚ ਮਿਲਣੀ, $40 ਤੋਂ $25 ਦੇ ਵਿੱਚ ਪੀਜ਼ਾ ਸ਼ੈਫ ਦੇ ਰਹੇ ਨੇ। ਸਪੈਸ਼ਲ ਰੈਸਪੀਜ਼ ਨੇ ਪੀਜ਼ਾ ਦੀਆਂ ਇਹਨਾਂ ਦੀਆਂ, ਅਤੇ ਪੀਜ਼ਾ ਸ਼ੈਫ ਵਾਸਤੇ ਤੁਸੀਂ ਕਾਲ ਕਰਨੀ ਹੈ 647-547-4200 647-547-4200 ਪੀਜ਼ਾ ਸ਼ੈਫ 647-547-4200 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਔਰ ਨਾਲ ਨਾਲ ਤੁਸੀਂ ਕੋਈ ਵੀ ਜਿਹੜਾ ਹੈਗਾ ਦੰਦਾਂ ਦੀ ਪ੍ਰੋਬਲਮ ਦੇ ਨਾਲ ਜੂਝ ਰਹੇ ਹੋ, ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ ਹੁਣਾਂ ਦਾ ਮੈਸੇਜ ਆ, ਇਸ ਵੀਕਐਂਡ ਦੇ ਉੱਤੇ ਅਪੁਆਇੰਟਮੈਂਟਸ ਹੈਗੀਆਂ ਨੇ, ਲੌਂਗ ਵੀਕਐਂਡ 'ਤੇ ਖੁੱਲ੍ਹੇ ਨੇ, ਕਿਸੇ ਦੇ ਵੀ ਦੰਦਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ, ਪਲੀਜ਼ ਤੁਸੀਂ ਜ਼ਰੂਰ ਜਿਹੜਾ ਹੈਗਾ ਉਹ ਕੰਟੈਕਟ ਕਰਨਾ ਹੈਗਾ। ਕੰਟੈਕਟ ਕਰਨ ਦੇ ਲਈ ਨੰਬਰ ਹੈ ਡਾਕਟਰ ਗਰੇਵਾਲ ਹੁਣਾਂ ਦਾ ਜਿਹੜਾ ਕਿ 905-451-8211। 17 ਸਾਲ ਤੋਂ ਘੱਟ ਦੇ ਬੱਚੇ ਨੇ ਉਹਨਾਂ ਦਾ ਦੰਦਾਂ ਦਾ ਇਲਾਜ ਬਿਲਕੁਲ ਫਰੀ ਹੁੰਦਾ, ਬਜ਼ੁਰਗਾਂ ਦਾ ਫਰੀ ਹੁੰਦਾ, 90,000 ਤੋਂ ਘੱਟ ਇਨਕਮ ਹੈ ਤੁਹਾਡੀ, ਤੁਸੀਂ ਦੰਦਾਂ ਦਾ ਇਲਾਜ ਫਰੀ ਕਰਾ ਸਕਦੇ ਹੋ। ਜਿਹੜੀ ਵੀ ਜਾਣਕਾਰੀ ਲੈਣੀ ਤੁਸੀਂ ਕਾਲ ਕਰਕੇ ਪਹਿਲਾਂ ਪੁੱਛੋ ਕਿ 905-451-8211 ਨਜ਼ਾਰਾ ਰੈਸਟੋਰੈਂਟ ਇਸ ਪਲਾਜ਼ੇ ਦੇ ਵਿੱਚ, ਨਜ਼ਾਰਾ ਡਾਇਨਿੰਗ ਦੇ ਵਿੱਚ ਜਿੱਥੇ ਟੌਪ ਦਾ ਰੈਸਟੋਰੈਂਟ ਹੈ, ਉਸੇ ਪਲਾਜ਼ੇ ਦੇ ਵਿੱਚ 905-451-8211 'ਤੇ ਡੈਂਟਿਸਟਰੀ ਐਟ ਰੈਂਬਲਰ 'ਤੇ ਕਾਲ ਕਰਨੀ ਹੈ ਔਰ ਡਾਕਟਰ ਗਰੇਵਾਲ ਜਿਹੜੇ ਨੇ ਤੁਹਾਡੀ ਮਦਦ ਕਰਨ ਲਈ ਤਿਆਰ ਨੇ। ਅਤੇ ਦੂਸਰੇ ਪਾਸੇ ਜਿਹੜਾ ਹੈਗਾ ਇਸ ਵੀਕਐਂਡ ਦੇ ਉੱਤੇ ਸੰਤੋਸ਼ ਸਾਰਿਆਂ ਨੂੰ ਆਪਾਂ ਇੱਕ ਉਹਦੇ 'ਤੇ ਲੈ ਕੇ ਜਾਣਾ। ਸੰਤੋਸ਼ ਮੈਂ ਮੇਰੇ ਕੋਲ ਨੰਬਰ ਕਾਫੀ ਰਹਿੰਦੇ ਨੇ ਬੋਲਣ ਵਾਲੇ, ਸੋਰੀ ਮੈਂ ਚਾਹੁੰਦਾ ਹੁਣ ਅਤੇ ਪਹਿਲਾਂ ਪਲੀਜ਼ ਇਹ ਕਲੀਅਰ ਕਰ ਦੇ ਸਾਰੇ। ਤੁਸੀਂ ਸਾਰਿਆਂ ਨੇ ਇੱਕ ਨਾ 2547 ਐਂਬਲਟਨ ਰੋਡ ਆ, ਐਂਬਲਟਨ ਰੋਡ ਆ, ਜਿਹੜੇ ਲੋਕ ਨਾ ਬ੍ਰੈਂਪਟਨ ਸ਼ਰਡਨ ਕਾਲਜ ਦੇ ਏਰੀਏ 'ਚ, ਮਿਸਿਸਾਗਾ ਰੋਡ ਦੇ ਏਰੀਏ 'ਚ ਰਹਿੰਦੇ ਨੇ, ਹੈਰੀਟੇਜ ਰੋਡ ਦੇ ਉੱਤੇ ਪਹੁੰਚਣਾ। ਹੈਰੀਟੇਜ ਰੋਡ ਦੇ ਉੱਤੇ ਜਦੋਂ ਤੁਸੀਂ ਐਮਾਜ਼ੋਨ ਦੇ ਵੇਅਰ ਹਾਊਸ ਨੂੰ ਕ੍ਰੋਸ ਕਰ ਜਾਂਦੇ ਹੋ, ਸਟੀਲ ਤੋਂ ਨੌਰਥ ਵੱਲ ਨੂੰ ਜਾਂਦੇ ਹੋਏ, ਪਿੱਛੇ ਨੂੰ ਜਾਂਦੇ ਹੋਏ ਨੌਰਥ ਵੱਲ ਨੂੰ, ਔਰੰਜ ਵੱਲ ਨੂੰ ਜਾਂਦੇ ਹੋਏ, ਐਮਾਜ਼ੋਨ ਦਾ ਵੇਅਰ ਹਾਊਸ ਕ੍ਰੋਸ ਕਰਦੇ ਹੀ ਲੈਫਟ ਹੈਂਡ 'ਤੇ ਐਂਬਲਟਨ ਆਉਂਦੀ ਹੈ। ਉੱਥੇ ਇੱਕ ਬੜੀ ਵੱਡੀ ਲੋਕੇਸ਼ਨ ਦੇਖੋਗੇ ਤੁਸੀਂ, ਗ੍ਰੀਨ ਹਾਊਸ ਬਣਿਆ ਹੋਇਆ। ਇਹ ਆਪਣੇ ਪੰਜਾਬੀ ਭਰਾਵਾਂ ਦਾ ਬਹੁਤ ਵੱਡਾ ਗ੍ਰੀਨ ਹਾਊਸ ਬਣਿਆ ਹੋਇਆ, ਇਨਡੋਰ ਆਊਟਡੋਰ ਫੁੱਲ ਬੂਟੇ ਸਬਜ਼ੀਆਂ, ਭਿੰਡੀ, ਸ਼ਿਮਲਾ ਮਿਰਚ, ਰਾਮ ਤੋਰੀ, ਕੱਦੂ, ਬੈਂਗਣ, ਤੁਸੀਂ ਮਟਰ ਤੋਂ ਲੈ ਕੇ ਮਿਰਚਾਂ ਹਰੀਆਂ, ਇੰਡੀਆ ਵਾਲੇ ਜਿਹੜੇ ਤੁਹਾਡੇ ਸਾਰੇ ਟੇਸਟ ਹੋਣਗੇ ਇਹਨਾਂ ਸਬਜ਼ੀਆਂ 'ਚ, $2.49 ਦੇ ਵਿੱਚ 5 ਜਾਂ 4 ਬੂਟੇ ਤੁਹਾਨੂੰ ਮਿਲਦੇ ਨੇ। ਇਹਨਾਂ ਦੀ ਕੀਮਤ ਅਤੇ ਇਹਨਾਂ ਦੀ ਬੂਟਿਆਂ ਦੀ ਕੁਆਲਿਟੀ GTH ਕੋਈ ਮੈਚ ਨਹੀਂ ਕਰ ਪਾਊਗਾ। $50 ਅਤੇ $100 ਦੀ ਪਰਚੇਸ ਕਰਨ 'ਤੇ ਤੁਹਾਨੂੰ ਇਹ ਮਿਕਸ ਜਿਹੜਾ ਪ੍ਰੀਮਿਕਸ ਹੁੰਦਾ, ਰਿਓ ਹੁੰਦਾ, ਉਹਦਾ ਬੈਗ, ਜਾਂ ਤੁਹਾਨੂੰ ਫਲਾਵਰ ਜਾਂ ਤੁਹਾਨੂੰ ਫਰੂਟਸ ਦੀ ਬਾਸਕਿਟ ਬਿਲਕੁਲ ਫ੍ਰੀ ਦੇਣਗੇ। ਅਤੇ ਤੁਸੀਂ ਜਿਹੜਾ ਹੈਗਾ ਪਹੁੰਚਣਾ 2 ਲੋਕੇਸ਼ਨ 'ਤੇ, ਇੱਕ ਮਕਵੀਨ ਐਂਡ ਮੇਫੀਲਡ ਦਾ ਇੰਟਰਸੈਕਸ਼ਨ ਹੈ, ਦੂਸਰੀ ਲੋਕੇਸ਼ਨ ਜਿਹੜੀ ਹੈਗੀ ਇਹਨਾਂ ਦੀ ਉਹ ਲੋਕੇਸ਼ਨ ਹੈ ਇਹਨਾਂ ਦੀ ਐਂਬਲਟਨ ਐਂਡ ਹੈਰੀਟੇਜ ਰੋਡ ਦਾ ਇੰਟਰਸੈਕਸ਼ਨ। ਕੋਈ ਵੀ ਜਾਣਕਾਰੀ ਵਾਸਤੇ ਬੂਟੇ ਲਿਆਓ ਇਸ ਗਰਮੀ ਦੇ ਮੌਸਮ 'ਚ, ਲਾਓ ਬੈਕਯਾਰਡ 'ਚ, ਬੇਲਾਂ ਚੜਾਓ ਆਪਣੇ ਬੈਕਯਾਰਡ 'ਚ, ਫੁੱਲ ਲਾਓ ਆਪਣੇ ਬੈਕਯਾਰਡ 'ਚ, ਅਤੇ ਰੇਟ ਮੈਂ ਜਿਹੜਾ ਤੁਹਾਨੂੰ ਵਾਅਦਾ ਕਰਦਾ ਕਿ ਲੋਵੈਸਟ ਰੇਟ, ਟੌਪ ਦੀ ਸਰਵਿਸ। ਮੈਨੂੰ ਕਿਸੇ ਦਾ ਫੋਨ ਆਇਆ, ਬਹੁਤ ਖੁਸ਼ ਹੋਏ, ਕਹਿੰਦੇ ਭਾਅ ਜੀ ਬੂਟੇ ਤਾਂ ਚਲੋ ਅਸੀਂ ਖਰੀਦਣੇ ਸੀ ਜਿੱਥੋਂ ਖਰੀਦਣੇ ਸੀ, ਜਿੰਨੀ ਸਾਡੀ ਇਹਨਾਂ ਨੇ ਗਿਆਨ ਦੀ ਉੱਥੇ ਆਓ ਭਗਤ ਕੀਤੀ ਨਾ, ਸਾਨੂੰ ਬਹੁਤ ਚੰਗਾ ਲੱਗਿਆ। ਸੋ ਤੁਸੀਂ ਦੋਨੋਂ ਲੋਕੇਸ਼ਨ 'ਤੇ ਪਹੁੰਚਣਾ ਅਤੇ ਇਹ ਗਰਮੀਆਂ ਟੌਪ ਦੀਆਂ ਆਪਣੀਆਂ ਸਬਜ਼ੀਆਂ, ਆਪਣੇ ਫੁੱਲ ਵਗੈਰਾ ਇੰਜੋਏ ਕਰਨੇ ਨੇ। 647-222-5601 ਦੇ ਉੱਤੇ ਤੁਸੀਂ ਕਾਲ ਕਰਨੇ ਆ। ਅਤੇ ਅਸ਼ੋਕ ਸੈਣੀ ਨੇ CPA CGA, ਤੁਸੀਂ ਕਿਸੇ ਨੇ ਵੀ ਟੈਕਸ ਭਰਾਉਣਾ ਹੈਗਾ, ਪਲੀਜ਼ ਹੁਣ ਕਾਲ ਨਾ ਕਰੋ ਜੀ, ਹੁਣ ਰਹਿਣ ਦਿਓ, ਹੁਣ ਨਹੀਂ ਮੈਂ ਤਾਂ ਏਅਰ ਕਰ ਸਕਦਾ, ਕਾਲ ਕੱਟ ਦਿਓ ਦੋਨੋਂ ਜਾਣੇ ਪਲੀਜ਼। 647 ਤੁਸੀਂ ਵੀ ਕਰ ਦਿਓ, 437 ਤੁਸੀਂ ਵੀ ਕਰ ਦਿਓ। ਅਸ਼ੋਕ ਸੈਣੀ CPA CGA ਨੇ, ਤੁਸੀਂ 905-458-1399 'ਤੇ ਕਾਲ ਕਰਨੀ ਹੈ, ਟੈਕਸ ਨਾਲ ਰਿਲੇਟਡ ਕੋਈ ਵੀ ਤੁਹਾਡਾ ਕੰਸਰਨ ਹੈ, ਅਸ਼ੋਕ ਸੈਣੀ ਤੁਹਾਡੀ ਸੇਵਾ 'ਚ ਹਾਜ਼ਰ ਨੇ। ਕਿਚਨ ਕਿਸੇ ਨੇ ਆਪਣੀ ਰਿਪੇਅਰ ਕਰਾਉਣੀ, ਕਿਚਨ 'ਚ ਮੈਂ ਐਟਲਸ ਕਿਚਨ ਵਾਲਾ ਦਾ ਨੰਬਰ ਦਿੰਦਾ ਹੁੰਦਾ, ਵੁੱਡ ਦਾ ਕੋਈ ਵੀ ਕੰਮ ਕਰਾਉਣਾ, ਬਾਈ ਜੀ ਇਸ ਤੋਂ ਵੱਡਾ ਕਾਰੀਗਰ ਨਹੀਂ ਤੁਹਾਨੂੰ ਮਿਲੂਗਾ, ਬੁਲਾ ਕੇ ਚੈੱਕ ਕਰਕੇ ਦੇਖ ਲਓ ਹੱਥਾਂ ਨਾਲ ਕੰਮ ਕਰਦਿਆਂ ਨੂੰ। ਐਟਲਸ ਕਿਚਨ ਵਾਲੇ ਪੁਰਾਣੀ ਕਿਚਨ ਨੂੰ ਨਵੀਂ ਬਣਾ ਦੇਣਗੇ, ਉਹਨੂੰ ਇਹ ਨਵਾਂ ਪੇਂਟ ਕਰਕੇ, ਨਵੇਂ ਡਿਜ਼ਾਈਨ, ਨਵੀਆਂ ਐਡ ਕਰਕੇ ਵਿੱਚ, ਜਾਂ ਪੁਰਾਣੀ ਲਾ ਕੇ ਨਵੀਂ ਕਿਚਨ ਲਾਉਣੀ ਆ, ਐਟਲਸ ਨੂੰ ਮੈਚ ਨਹੀਂ ਕੋਈ ਕਰ ਸਕਦਾ। 742-778-7800 ਔਰ RSG ਕਸਟਮ ਸੋਫਾ, ਜਿੰਨੇ ਚਾਈਨਾ ਸੋਫੇ ਬਣਦੇ ਸਾਰੇ ਫੇਲ ਕਰ ਦੂਗਾ ਬੰਦਾ, ਰਾਜ ਗਰੇਵਾਲ ਉਹਨਾਂ ਨੂੰ ਕਾਲ ਕਰਨੀ ਆ ਅਤੇ ਤੁਹਾਡੇ ਲਈ ਕਸਟਮ ਸੋਫੇ, ਪੁਰਾਣੇ ਸੋਫੇ ਨੂੰ ਨਵਾਂ ਬਣਾ ਦੇਣਗੇ, ਪੁਰਾਣੀਆਂ ਕੁਰਸੀਆਂ ਨੂੰ ਨਵਾਂ ਕਰ ਦੇਣਗੇ। 647-705-1317 647-705-1317 ਦੇ ਉੱਤੇ ਤੁਸੀਂ
2: ਕਲੀਨ ਵਿਦ ਦ ਡਾਨ ਡਕਸ।
3: Oh, he's doing dishes with Dawn Platinum.
4: The only soap trusted to save wildlife affected by oil.
3: And Platinum removes up to 99% of grease and food residue, so he doesn't have to work so hard.
4: Well, flap my wings. What'll he do with all that unused elbow grease?
3: Organize the fridge, the spice rack, the junk drawer.
4: What are you quacking on about? He's gonna make enchiladas.
3: More dishes? That's giving this duck goosebumps.
2: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9898।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9252-5757, 647-2925757।
4: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
5: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-454-5

0: जी हां मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023-647-702-2023 license number 10394
1: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ ਕੀ ਗੱਲ ਬਾਈ ਜੀ ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340
2: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.
3: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ ਅੱਜ ਹੋ ਗਈ ਜੀ ਮਈ ਮਹੀਨੇ ਦੀ 15 ਤਰੀਕ ਸਾਲ 2026 ਦਾ ਤੇ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਪੀ ਫਰਾਈਡੇ ਹੋ ਗਿਆ ਤੇ ਨਾਲ ਦੀ ਨਾਲ ਦੇਸੀ ਮਹੀਨਾ ਨਵਾਂ ਸ਼ੁਰੂ ਹੋ ਗਿਆ ਜੀ ਅੱਜ ਤੇ ਅੱਜ ਸ਼ੁਭ ਦਿਹਾੜਾ ਜੀ ਸੰਗਰਾਂਦ ਦਾ ਸੋ ਅੱਜ ਸੰਗਰਾਂਦ ਹੈ ਤੇ ਨਵੇਂ ਮਹੀਨੇ ਦੀ ਹੋ ਗਈ ਸ਼ੁਰੂਆਤ ਤੇ ਆਪਾਂ ਨਾਮ ਸੁਣਾਂਗੇ ਜੀ ਨਵੇਂ ਮਹੀਨੇ ਦਾ ਬਹੁਤ ਜਲਦ ਤੇ ਫਿਰ ਪਹਿਲੀ ਤਰੀਕ ਅੱਜ ਹੋ ਗਈ ਹੈ ਜੀ ਤੇ ਕਿਹੜੇ ਮਹੀਨੇ ਦੀ ਹੋਈ ਹੈ ਬਿਲਕੁਲ ਆਪਾਂ ਨਾਮ ਸੁਣਾਂਗੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਤੇ 10:06 ਹੋ ਚੁੱਕੇ ਆ ਜੀ 11 ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਤੇ ਤੁਸੀਂ ਵੀ ਗੱਲਬਾਤ ਕਰੋਗੇ ਤੇ ਸਟੂਡੀਓ ਦੇ ਨੰਬਰ ਹੁੰਦੇ ਆ ਜੀ 647-877-1313 6478741313 ਤੇ ਤੁਹਾਡੀ ਸਾਡੀ ਗੱਲਬਾਤ ਫਿਰ ਸਟੂਡੀਓ ਦੇ ਵਿੱਚ ਹੋਵੇਗੀ ਬਿਲਕੁਲ ਜੀ ਮੌਸਮ ਦੀ ਜਾਣਕਾਰੀ ਜੇ ਆਪਾਂ ਦੇ ਦਈਏ ਪਹਿਲਾਂ ਤਾਂ ਜ਼ਿਆਦਾ ਵਧੀਆ ਸੋ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਦਿੰਦੇ ਹਾਂ ਕਿਉਂਕਿ ਇਸ ਸਮੇਂ ਜੇ ਆਪਾਂ ਦੇਖੀਏ ਤਾਂ ਟੈਂਪਰੇਚਰ 15 ਸੈਲਸੀਅਸ ਟੈਂਪਰੇਚਰ ਹੋਇਆ ਹੋਇਆ ਜੀ ਤੇ ਅੱਜ ਬੱਦਲਵਾਈ ਵੀ ਨਜ਼ਰ ਆ ਰਹੀ ਹੈ ਧੁੱਪ ਹੈਗੀ ਇਸ ਸਮੇਂ ਪਰ ਥੋੜ੍ਹੀ ਹੈ ਇੰਨੀ ਨਹੀਂ ਹੈਗੀ ਬੱਦਲਵਾਈ ਜਿਹੜੀ ਹੈ ਉਹ ਵੀ ਨਾਲ ਨਾਲ ਧੁੱਪ ਦੇ ਹੈਗੀ ਹੈ ਸੋ ਸਨੀ ਕੰਡੀਸ਼ਨਸ ਜਿਹੜੀਆਂ ਐਕਸਪੈਕਟ ਕੀਤੀਆਂ ਜਾ ਰਹੀਆਂ ਬਸ ਥੋੜ੍ਹੀ ਦੇਰ ਤੱਕ ਕਹਿੰਦੇ ਧੁੱਪ ਐਨ ਨਿਕਲ ਆਉਣੀ ਹੈ ਚਲੋ ਦੇਖਦੇ ਹਾਂ ਹਵਾ ਚੱਲ ਰਹੀ ਹੈ ਜੀ 17 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਤੇ ਅੱਜ ਸਾਰਾ ਦਿਨ ਬਾਅਦ ਦੇ ਵਿੱਚ ਬੱਦਲ ਹੀ ਸ਼ੋਅ ਹੋ ਰਿਹਾ ਈਵਨਿੰਗ ਦੇ ਵਿੱਚ 7-8 ਦੇ ਕਰੀਬ ਧੁੱਪ ਜਿਹੜੀ ਦਿਖ ਰਹੀ ਹੈ ਪਰ ਜੇ ਆਪਾਂ ਦੇਖੀਏ ਮੌਸਮ ਹੈ ਅੱਜ ਅੱਜ 15, 16, 17, 18, 19 ਤੱਕ ਟੈਂਪਰੇਚਰ ਜਿਹੜਾ ਉਹ ਚਲਾ ਜਾਣਾ ਸਨਸੈੱਟ ਹੋਵੇਗਾ 8:37 ਤੇ ਜੇ ਆਪਾਂ ਗੱਲ ਕਰੀਏ ਰਾਤ ਦੇ ਟੈਂਪਰੇਚਰ ਦੀ 14, 12, 11, 10, 9 ਤੇ ਕੱਲ੍ਹ ਸਵੇਰੇ ਟੈਂਪਰੇਚਰ 9 ਸੈਲਸੀਅਸ ਸੋ ਵਧੀਆ ਮੌਸਮ ਹੈ ਜੀ ਇਹਦਾ ਮਤਲਬ ਸਵੇਰੇ ਸਵੇਰੇ ਵਾਕ ਕਰਨ 'ਤੇ ਜਾਇਆ ਜਾ ਸਕਦਾ ਕਿਉਂਕਿ ਹਾਲੇ ਤੱਕ ਨਾ ਥੋੜ੍ਹੀ ਠੰਡਾ ਠੰਡਾ ਜਿਹਾ ਸਵੇਰੇ ਲੱਗਦਾ ਹੁੰਦਾ ਸੀਗਾ ਸੋ ਅੱਜ ਵੀ ਇੱਦਾਂ ਹੀ ਸੀਗਾ ਠੰਡਕ ਹੈ ਹਵਾ ਦੇ ਵਿੱਚ ਬਾਹਰ ਪਰ ਉਂਝ ਫਰੈਸ਼ ਹਵਾ ਹੁੰਦੀ ਹੈ ਤੇ 5:52 ਤੇ ਕੱਲ੍ਹ ਨੂੰ ਸਨਰਾਈਜ਼ ਹੋਵੇਗਾ ਤੇ ਸੈਟਰਡੇ ਸੰਡੇ ਮੰਡੇ 3 ਦੀਆਂ ਛੁੱਟੀਆਂ ਵੀ ਆ ਰਹੀਆਂ ਜੀ ਲੌਂਗ ਵੀਕਐਂਡ ਆ ਰਿਹਾ ਤੇ ਬੱਚਿਆਂ ਨੂੰ ਤਾਂ ਕਈਆਂ ਨੂੰ ਅੱਜ ਵੀ ਛੁੱਟੀ ਹੈ ਹੈ ਨਾ ਅੱਜ ਜਿਹੜਾ PD ਡੇ ਕਹਿੰਦੇ ਆ ਸੋ ਅੱਜ ਉਹ ਹੈਗਾ ਜੀ ਪੇਰੈਂਟਸ ਜਾਂਦੇ ਹੋਣੇ ਸਕੂਲ ਦੇ ਵਿੱਚ ਬੱਚਿਆਂ ਦਾ ਹਾਲ ਚਾਲ ਪੁੱਛਣ ਦੇ ਲਈ ਵੀ ਕਿਵੇਂ ਪੜ੍ਹਦੇ ਆ ਕਿ ਨਹੀਂ ਪੜ੍ਹਦੇ ਕਿ ਕੁਛ ਹੋਰ ਹੁੰਦਾ ਇਹਨਾਂ ਦਿਨਾਂ 'ਚ ਸਾਡੇ ਤਾਂ ਹੁੰਦੇ ਸੀ ਪੇਰੈਂਟ ਟੀਚਰ ਮੀਟਿੰਗ ਸੋ ਸਾਡੇ ਸਕੂਲ 'ਚ ਨਿਆਣੇ ਜਿਹੜੇ ਆ ਆਪਣੇ ਹੋਰਾਂ ਨੂੰ ਹੀ ਇਹ ਮੇਰਾ ਬ੍ਰਦਰ ਹੈ ਇਹ ਮੇਰੇ ਚਾਚਾ ਜੀ ਹੈ ਕਿਸੇ ਨੂੰ ਵੀ ਫੜ ਲਿਆਉਂਦੇ ਹੁੰਦੇ ਸੀ ਸੋ ਇੱਦਾਂ ਵੀ ਬੜਾ ਹੁੰਦਾ ਸੀ ਚਲੋ ਜੀ ਸੰਗਰਾਂਦ ਹੈ ਜੀ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਤੇ ਫਿਰ ਸਭ ਤੋਂ ਪਹਿਲਾਂ ਆਪਾਂ ਨਵੇਂ ਮਹੀਨੇ ਦਾ ਸੁਣੀਏ ਜੀ ਨਾਮ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਲਓ ਜੀ

ਲਓ ਜੀ, ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਤੇ ਆਪਾਂ ਸੰਗਰਾਂਦ ਦੇ ਮਹੀਨੇ ਦਾ ਨਾਮ ਸੁਣ ਰਹੇ ਹਾਂ ਜੀ, ਨਵੇਂ ਮਹੀਨੇ ਦਾ ਨਾਮ ਸੁਣ ਰਹੇ ਹਾਂ। ਸੋ ਜੇਠ ਮਹੀਨੇ ਦੀ ਅੱਜ ਹੋ ਗਈ ਜੀ ਸ਼ੁਰੂਆਤ, ਤੇ ਇਸ ਮਹੀਨੇ ਦੇ ਵਿੱਚ ਗਰਮੀ ਬਹੁਤ ਪੈਂਦੀ ਹੈ ਨਾ। ਸੋ ਲਓ ਜੀ ਕੰਟੀਨਿਊ ਕਰਦੇ ਹਾਂ।

0: ਜੀ ਬਿਲਕੁਲ ਜੀ, ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ। ਜੇਠ ਮਹੀਨੇ ਦੀ ਹੋ ਗਈ ਜੀ ਅੱਜ ਸੰਗਰਾਂਦ, ਤੇ ਨਵਾਂ ਮਹੀਨਾ ਜੇਠ ਦਾ ਅੱਜ ਸ਼ੁਰੂ ਹੋ ਗਿਆ। ਪਹਿਲੀ ਜੇਠ ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਤੇ ਲਓ ਜੀ, ਸਮਾਂ ਹੋ ਗਿਆ 10:15। ਸੋ ਹੁਣ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰਾਂਗੇ, ਤੇ ਤੁਸੀਂ ਵੀ ਗੱਲਬਾਤ ਕਰਨੀ ਹੈ ਬਿਲਕੁਲ 647-8074-1313 ਤੇ ਕਰ ਸਕਦੇ ਹੋ, ਕਿਉਂਕਿ ਅੱਜ ਸੰਗਰਾਂਦ ਹੈ। ਫਿਰ ਬਹੁਤ ਸਾਰੇ ਸਾਡੇ ਲਿਸਨਰ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਜਾਂਦੇ ਆ ਜੀ, ਤੇ ਜ਼ਰੂਰ ਜਾਣਾ ਚਾਹੀਦਾ ਜੀ, ਕਿਉਂਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਨਾ, ਤੇ ਸਾਨੂੰ ਬੜਾ ਕੁਛ ਵਧੀਆ ਵਧੀਆ ਸੁਣਨ ਨੂੰ ਮਿਲਦਾ, ਤੇ ਨਾਲ ਦੀ ਨਾਲ ਇੱਕ ਠਹਿਰਾਵ ਜਿਹੜਾ ਆਉਣਾ ਚਾਹੀਦਾ ਮਨ ਦੇ ਵਿੱਚ, ਉਹ ਵੀ ਬੜਾ ਜ਼ਰੂਰੀ ਹੈ। ਨਹੀਂ ਤਾਂ ਜਿਵੇਂ ਆਪਾਂ ਕਹਿੰਦੇ ਨਾ, ਬੜੀ ਹਮੇਸ਼ਾ ਕਾਹਲੀ ਕਾਹਲੀ, ਛੇਤੀ ਛੇਤੀ, ਜਾਂ ਕੰਮ ਹੀ ਕੰਮ, ਸਿਰਫ ਇਹੀ ਆਪਾਂ ਨੂੰ ਸੁੱਝਦਾ। ਜੇ ਰੱਬ ਦਾ ਨਾਮ ਲੈਂਦੇ ਹਾਂ ਤੇ ਉਹਦੇ ਨਾਲ ਸਾਨੂੰ ਬੜੀ ਸੰਤੁਸ਼ਟੀ ਮਿਲਦੀ ਹੈ, ਜਾਂ ਜ਼ਿੰਦਗੀ ਦੇ ਵਿੱਚ ਜਿਹੜੇ ਉਤਾਰ ਚੜ੍ਹਾਵ ਆਉਂਦੇ ਆ, ਉਹ ਸਾਰਾ ਕੁਛ ਇੱਦਾਂ ਹੀ ਚੱਲਦਾ ਰਹਿਣਾ। ਕਿਉਂਕਿ ਜਿਹੜਾ ਸਮਾਂ ਹੈ ਨਾ, ਉਹਦੇ ਵਿੱਚ ਆਪਾਂ ਚੇਂਜ ਦੇਖਦੇ ਹਾਂ, ਔਰ ਜਿਵੇਂ ਆਪਾਂ ਕਹਿੰਦੇ ਹਾਂ ਕਿ ਜਿਹੜੀ ਚੇਂਜ ਹੈ ਨਾ, ਉਹ ਕੁਦਰਤ ਦਾ ਨਿਯਮ ਹੈ, ਚੇਂਜ ਆਉਣੀ ਹੀ ਆਉਣੀ ਹੈ। ਜਿਵੇਂ ਕਹਿੰਦੇ, ਜੇ ਪਾਣੀ ਖੜ੍ਹਾ ਹੈ ਤਾਂ ਫਿਰ ਉਹ ਤੋਂ ਵੀ ਮੁਸਕ ਮਾਰਨ ਲੱਗ ਜਾਂਦਾ। ਸੋ ਇਸ ਕਰਕੇ ਚਲੋ ਚਾਲ, ਚਲੋ ਚਾਲ, ਹਰ ਇੱਕ ਚੀਜ਼ ਜਿਹੜੀ ਚੱਲਦੀ ਹੈ, ਚਾਹੇ ਆਪਾਂ ਯੂਨੀਵਰਸ ਦੇ ਵਿੱਚ ਚੰਦ, ਤਾਰੇ, ਸੂਰਜ, ਮਿਲਕੀ ਵੇ ਜਿਹੜੀ ਹੈਗੀ ਆ, ਕਿਸੇ ਚੀਜ਼ ਦੀ ਗੱਲ ਕਰ ਲਓ, ਸਾਰਾ ਕੁਛ ਜਿਹੜਾ ਹੈਗਾ ਉਹ ਘੁੰਮਦਾ, ਚੱਲਦਾ, ਤੁਰਦਾ। ਇਸ ਕਰਕੇ ਜ਼ਿੰਦਗੀ ਵੀ ਇੱਦਾਂ ਹੀ ਆ, ਅਤੇ ਸਾਡਾ ਜੀਵਨ ਵੀ ਇੱਦਾਂ ਹੀ ਆ। ਦੇਖੋ, ਕਦੇ ਬੱਚਾ ਜਨਮ ਲੈਂਦਾ ਅਤੇ ਕਦੋਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਅਤੇ ਉਸ ਤੋਂ ਬਾਅਦ ਫਿਰ ਇਸ ਦੁਨੀਆਂ ਤੋਂ ਅਲਵਿਦਾ ਹੋ ਜਾਂਦਾ। ਸੋ ਇਹ ਸਾਰਾ ਕੁਛ ਜਿਹੜਾ ਇੱਦਾਂ ਹੀ ਚੱਲਦਾ ਰਹਿਣਾ, ਬਸ ਇੱਕ ਜਿਹੜਾ ਨਾਮ ਰਹਿਣਾ ਉਹ ਰੱਬ ਦਾ ਰਹਿਣਾ, ਅਕਾਲ ਹੈ ਜੀ ਉਹ। ਸੋ ਰੱਬ ਦਾ ਨਾਮ ਰਹਿਣਾ, ਅਤੇ ਇਸ ਕਰਕੇ ਬੰਦੇ ਦੇ ਵਿੱਚ ਚੰਗੀਆਂ ਜਿਹੜੀਆਂ ਖੂਬੀਆਂ ਆਉਣ, ਗੁਣ ਆਉਣ, ਉਹਦੇ ਲਈ ਫਿਰ ਇਹ ਸਾਰਾ ਕੁਛ ਰੱਬ ਦਾ ਨਾਮ ਧਿਆਉਣਾ ਬੜਾ ਜ਼ਰੂਰੀ ਹੈ। ਅਤੇ ਜਿਹੜੇ ਰਿਲੀਜੀਅਸ ਪਲੇਸ ਹੁੰਦੇ ਆ, ਉੱਥੇ ਜਾਣਾ ਵੀ ਬੜਾ ਜ਼ਰੂਰੀ ਹੈ। ਬਹੁਤੀ ਵਾਰ ਆਪਾਂ ਕਹਿ ਦਿੰਦੇ ਹਾਂ, ਨਹੀਂ ਚਲੋ ਘਰੇ ਬੈਠੋ, ਘਰੇ ਵੀ ਸਾਰਾ ਕੁਛ ਆਪਾਂ ਕਰ ਸਕਦੇ ਹਾਂ, ਪਰ ਜੇ ਤੁਸੀਂ ਜਾ ਸਕਦੇ ਹੋ, ਯੂ ਸ਼ੁੱਡ, ਫਿਰ ਜ਼ਰੂਰ ਜਾਣਾ ਚਾਹੀਦਾ ਜਦੋਂ ਵੀ ਸਮਾਂ ਮਿਲੇ। ਕੋਈ ਇਹ ਨਹੀਂ ਹੈ ਵੀ ਹਾਂ ਕੋਈ ਕੰਪਲਸ਼ਨ ਹੈ, ਜਦੋਂ ਦਿਲ ਮੰਨਦਾ। ਜੇ ਨਹੀਂ ਦਿਲ ਮੰਨਦਾ ਫਿਰ ਉਹੀ ਗੱਲ, ਫਿਰ ਬਿਲਕੁਲ ਨਾ ਜਾਓ। ਜੇ ਦਿਲ ਮੰਨਦਾ, ਜਦੋਂ ਤੁਹਾਡਾ ਦਿਲ ਕਰਦਾ, ਅੰਦਰੋਂ ਤੁਹਾਡੇ ਇੱਕ ਚੀਜ਼ ਉੱਠਦੀ ਹੈ ਵੀ ਹਾਂਜੀ ਮੈਂ ਰਿਲੀਜੀਅਸ ਪਲੇਸ 'ਤੇ ਜਾਵਾਂ, ਚਾਹੇ ਮੈਂ ਉੱਥੇ ਬਾਣੀ ਸੁਣਾ, ਚਾਹੇ ਮੈਂ ਬਾਣੀ ਪੜ੍ਹਾਂ, ਚਾਹੇ ਮੈਂ ਸੇਵਾ ਕਰਾਂ। ਕਿਉਂਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ, ਉੱਥੇ ਜਿਹੜੀਆਂ ਕਥਾ ਚੱਲ ਰਹੀ ਹੁੰਦੀ ਹੈ, ਉਹ ਤੋਂ ਆਪਾਂ ਨੂੰ ਬੜਾ ਕੁਛ ਸੁਣਨ ਨੂੰ, ਸਮਝਣ ਨੂੰ ਮਿਲਦਾ। ਪਾਠ ਸੁਣ ਰਹੇ ਹਾਂ, ਬੜੀ ਸ਼ਾਂਤੀ ਮਿਲਦੀ ਹੈ, ਸਕੂਨ ਮਿਲਦਾ, ਕਿਉਂਕਿ ਇੱਕ ਮਾਹੌਲ ਉੱਦਾਂ ਦਾ ਸਿਰਜਿਆ ਹੋਇਆ ਹੁੰਦਾ ਰਿਲੀਜੀਅਸ ਪਲੇਸ 'ਤੇ, ਗੁਰਦੁਆਰਾ, ਮੰਦਰ, ਮਸਜਿਦ ਦੇ ਵਿੱਚ। ਸੋ ਇਸ ਕਰਕੇ ਜਦੋਂ ਵੀ ਸਮਾਂ ਮਿਲੇ ਜ਼ਰੂਰ ਜਾਓ, ਜਿੰਨੀ ਸੇਵਾ ਹੋ ਸਕਦੀ ਉੰਨੀ ਕਰੋ, ਨਹੀਂ ਹੋ ਸਕਦੀ ਕੋਈ ਗੱਲ ਨਹੀਂ, ਪਰ ਜਦੋਂ ਅਸੀਂ ਵਧੀਆ ਤਰੀਕੇ ਦੇ ਨਾਲ ਜਾਂਦੇ ਆਉਂਦੇ ਹਾਂ, ਉਹ ਵੀ ਬੜਾ ਵਧੀਆ। ਸੋ ਬਿਲਕੁਲ ਜੀ, ਇਹ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ, ਅਤੇ ਅੱਜ ਸੰਗਰਾਂਦ ਹੈ ਜੀ। ਬਾਕੀ ਕਈ ਪਹਿਲਾਂ ਵੀ ਜਾਏ ਆਉਂਦੇ ਆ, ਜਾਂ ਕਈ ਵਾਰ ਬਾਅਦ 'ਚ ਵੀ ਜਾਂਦੇ ਆ, ਜਾਂ ਕਈ ਉਸੇ ਦਿਨ ਜਾਂਦੇ ਆ। ਸੋ ਜ਼ਰੂਰ ਜਦੋਂ ਵੀ ਤੁਹਾਡਾ ਦਿਲ ਮਨ ਮੰਨੇ, ਉਦੋਂ ਤੁਸੀਂ ਆਪਣੇ ਗੁਰਦੁਆਰਾ, ਮੰਦਿਰ, ਮਸਜਿਦ, ਜਿੱਥੇ ਵੀ ਤੁਸੀਂ ਜਾਣਾ ਬਿਲਕੁਲ ਜਾਓ, ਅਤੇ ਸੇਵਾ ਭਾਵਨਾ ਦੇ ਨਾਲ, ਬੜਾ ਜ਼ਰੂਰੀ ਆ। ਸੋ ਕੱਲ੍ਹ ਮੈਂ ਵੀ ਗਈ ਜੀ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਬੜੀ ਵਧੀਆ ਕਥਾ ਕਰ ਰਹੇ ਸੀ ਜਿਹੜੇ ਕਥਾਵਾਚਕ ਹੁੰਦੇ ਆ। ਸੋ ਬੜਾ ਆਨੰਦ ਆਇਆ। ਫਿਰ ਢਾਡੀ ਵਾਰ ਜਿਹੜੀ ਆ ਉਹ ਜਿਹੜੀ ਲੱਗੀ, ਬੜਾ ਵਧੀਆ। ਸੋ ਇਸ ਕਰਕੇ ਜਦੋਂ ਆਪਾਂ ਜਾਂਦੇ ਨਾ, ਸਕੂਨ ਮਿਲਦਾ, ਇੱਕ ਲੱਗਦਾ ਵੀ ਅਸੀਂ ਜ਼ਿੰਦਗੀ ਦੇ ਵਿੱਚ ਭੱਜੇ ਫਿਰਦੇ ਹਾਂ, ਪਰ ਉਹ ਜਿਹੜੀ ਜ਼ਿੰਦਗੀ ਇਹਦੇ ਵਿੱਚ ਇਹ ਸਾਰਾ ਕੁਛ ਵੀ ਜ਼ਰੂਰੀ ਹੈ। ਜੇ ਆਪਾਂ ਨਹੀਂ ਕੁਛ ਕਰਦੇ ਫਿਰ ਉਹ ਵੀ ਬੇਮਤਲਬ, ਬੇਅਰਥੀ ਹੋ ਜਾਂਦੀ ਹੈ ਜ਼ਿੰਦਗੀ। ਸੋ ਇਸ ਕਰਕੇ ਕੰਮ ਕਾਜ ਤਾਂ ਕਰਨੇ ਹੀ ਕਰਨੇ ਆ, ਹੈ ਨਾ। ਸੋ ਬਾਕੀ ਪਰ ਨਾਲ ਦੀ ਨਾਲ ਰੱਬ ਨੂੰ ਧਿਆਉਣਾ ਵੀ ਬੜਾ ਜ਼ਰੂਰੀ ਹੈ। ਕਹਿੰਦੇ 84 ਲੱਖ ਜੂਨਾਂ ਤੋਂ ਬਾਅਦ ਸਾਨੂੰ ਇਹ ਜ਼ਿੰਦਗੀ ਮਿਲੀ ਹੈ। ਸੋ ਇਸ ਜ਼ਿੰਦਗੀ ਦੇ ਵਿੱਚ ਜਿੰਨੀ ਵੀ ਵਧੀਆ ਵਧੀਆ ਕੰਮ ਕਰਨ ਦੀ ਕੋਸ਼ਿਸ਼ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ, ਅਤੇ ਬਾਕੀ ਤਾਂ ਚਲੋ 19-21 ਗਲਤੀਆਂ ਫਲਤੀਆਂ ਉਹ ਸਭ ਕੁਛ ਚੱਲੀ ਜਾਂਦਾ, ਕਿਉਂਕਿ ਆਪਾਂ ਇਨਸਾਨ ਹਾਂ, ਇਨਸਾਨ ਗਲਤੀ ਕਰਦਾ, ਅਤੇ ਪਰ ਜਾਣ ਬੁੱਝ ਕੇ ਗਲਤੀ ਨਹੀਂ ਹੋਣੀ ਚਾਹੀਦੀ, ਉਹ ਫਿਰ ਬਲੰਡਰ ਹੋ ਜਾਂਦਾ। ਮਿਸਟੇਕਸ ਤਾਂ ਚਲੋ ਚੱਲਦੀਆਂ ਰਹਿੰਦੀਆਂ, ਹੁੰਦੀਆਂ ਰਹਿੰਦੀਆਂ ਨਾ। ਸੋ ਲਓ ਜੀ, ਫਿਰ ਅੱਛਾ ਇੱਕ ਹੋਰ ਮੈਨੂੰ ਬੜਾ ਵਧੀਆ ਲੱਗਿਆ, ਉੱਥੇ ਨਾ ਬੁੱਕਸ ਦੇ ਰਹੇ ਸੀਗੇ, ਕਿਉਂਕਿ ਜਦੋਂ ਮੈਂ ਗੁਰਦੁਆਰਾ ਸਾਹਿਬ ਚੱਲੀ ਗਏ ਜਾ ਰਹੀ ਸੀ, ਤਾਂ ਰਾਹ 'ਚ ਮੈਂ ਇੱਕ ਪਰਸਨ ਆ ਰਿਹਾ ਸੀ, ਮੈਂ ਉਹਦੇ ਹੱਥ 'ਚ ਬੁੱਕ ਦੇਖੀ, ਮੈਂ ਕਿਹਾ ਮੈਨੂੰ ਨਾ ਜਿਵੇਂ ਬੁੱਕਸ ਦਾ ਵੈਸੇ ਬੜਾ ਰਹਿੰਦਾ, ਜਦੋਂ ਤੁਹਾਨੂੰ ਉਂਝ ਮਿਲੇ ਜਾਂ ਤੁਸੀਂ ਖਰੀਦਦੇ ਹੋ, ਉਹ ਵੀ ਗੱਲ ਵੱਖਰੀ ਹੈ, ਵਧੀਆ, ਪਰ ਜੇ ਤੁਹਾਨੂੰ ਉਂਝ ਇੱਦਾਂ ਮਿਲਦੀ ਹੈ ਫਿਰ ਤੁਹਾਨੂੰ ਹੋਰ ਵਧੀਆ ਲੱਗਦਾ, ਹੈ ਨਾ। ਸੋ ਮੈਂ ਕਿਹਾ ਮੈਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਮਿਲ ਰਹੀ ਹੋਊਗੀ ਬੁੱਕ, ਹੈ ਨਾ, ਇਹਨਾਂ ਨੇ ਚੱਕੀ ਹੋਈ ਹੈ, ਪਰ ਮੈਂ ਕਿਹਾ ਸ਼ਾਇਦ ਮੈਂ ਵੀ ਇਹਨਾਂ ਦੀ ਆਪਣੀ ਵੀ ਹੋਵੇ। ਫਿਰ ਇੱਕ ਹੋਰ ਆ ਰਹੀ ਸੀ ਲੇਡੀ, ਉਹਨੇ ਚੱਕੀ ਹੋਈ ਸੀ। ਫਿਰ ਮੈਂ ਕਿਹਾ ਮੇ ਬੀ, ਫਿਰ ਮੈਨੂੰ ਲੱਗੇ ਹਾਏ ਮੈਨੂੰ ਵੀ ਮਿਲੇ ਜ਼ਰੂਰ, ਹੈ ਨਾ, ਵੀ ਕਿਹੜੀ ਬੁੱਕ ਹੈ ਇਹ। ਉਸ ਤੋਂ ਬਾਅਦ ਜਦੋਂ ਮੈਂ ਅੰਦਰ ਗਈ, ਵਾਕਈ ਇੱਕ ਸਰਦਾਰ ਜੀ ਖੜੇ ਸੀਗੇ, ਸੋ ਉਹ ਬੁੱਕਸ ਦੇ ਰਹੇ ਸੀ। ਫਿਰ ਮੈਂ ਉਹਨਾਂ ਨੂੰ ਪੁੱਛਿਆ ਅਤੇ ਉਹ ਕਹਿੰਦੇ, ਮੈਂ ਕਿਹਾ ਵੀ ਪੇ ਕਰਨਾ ਇਹਨਾਂ ਦਾ ਕੁਛ ਤਾਂ ਵੀ ਦੱਸ ਦਿਓ। ਕਹਿੰਦੇ ਨਹੀਂ ਨਹੀਂ ਕੁਛ ਨਹੀਂ, ਇੱਦਾਂ ਹੀ ਮੈਂ ਦੇ ਰਿਹਾ ਅਤੇ ਤੁਸੀਂ ਲਓ। ਉਹਨਾਂ ਨੇ ਦੋ ਭਾਗ ਦਿੱਤੇ ਬੁੱਕ ਦੇ, ਅਤੇ ਬੁੱਕ ਦਾ ਨਾਮ ਸੀਗਾ ਗੁਰਮਤ ਗੋਹਜ ਵਿਚਾਰ। ਸੋ ਇਹ ਪ੍ਰਿੰਸੀਪਲ ਲਖਦੇਵ ਸਿੰਘ ਹੋਣੇ ਆ ਜੀ, ਉਹਨਾਂ ਨੇ ਇਹ ਲਿਖੀ ਹੋਣੀ ਆ, ਅਤੇ ਮੈਂ ਹਲੇ ਪੜ੍ਹੀ ਨਹੀਂ। ਸਿਰਫ ਮੈਨੂੰ ਖੁਸ਼ੀ ਬਸ ਇੱਦਾਂ ਹੋਈ ਵੀ ਮੈਨੂੰ ਬੁੱਕ ਮਿਲ ਗਈ। ਸੋ ਉਹ ਕਹਿੰਦੇ ਵੀ ਤੁਸੀਂ ਲੈ ਲਓ, ਹੈ ਨਾ। ਮੈਂ ਕਿਹਾ ਹਾਂਜੀ ਮੈਨੂੰ ਦੇ ਦਿਓ, ਅਤੇ ਮੈਂ ਲੈ ਲਿੱਤੀ ਬੁੱਕ। ਮੈਨੂੰ ਪਹਿਲਾਂ ਸੀਗਾ ਕਿਉਂਕਿ ਇੱਕ ਦੋ ਹੋਰ ਖੜੇ ਸੀਗੇ, ਉਹ ਕਹਿੰਦੇ ਵੀ ਕੋਈ ਨਹੀਂ ਅਸੀਂ ਮੱਥਾ ਟੇਕ ਲਈਏ ਬਾਅਦ 'ਚ ਲੈਂਦੇ ਹਾਂ, ਹੈ ਨਾ। ਅਤੇ ਉਹਨਾਂ ਨੇ ਵੀ ਕਿਹਾ, ਕਹਿੰਦੇ ਨਹੀਂ ਲੈ ਲਓ ਤੁਸੀਂ ਵੀ, ਫਿਰ ਕਈ ਵਾਰ ਨਹੀਂ ਵੀ ਹੁੰਦੀ। ਫਿਰ ਮੈਂ ਵੀ ਕਿਹਾ ਵੀ ਹਾਂਜੀ ਭਾਈ ਮੈਨੂੰ ਤਾਂ ਦੇ ਦਿਓ ਹੁਣੇ, ਕਿਉਂਕਿ ਜਦੋਂ ਮੈਂ ਗੁਰਦੁਆਰਾ ਸਾਹਿਬ 'ਚ ਅੰਦਰ ਵੀ ਬੈਠੇ ਹੋਣਾ, ਧਿਆਨ ਬੁੱਕ 'ਚ ਹੀ ਹੋਣਾ ਵੀ ਕਿਤੇ ਉਹ ਚਲੇ ਨਾ ਜਾਣ, ਮੁੱਕ ਨਾ ਜਾਣ, ਹੈ ਨਾ। ਸੋ ਮੈਂ ਫਿਰ ਉਹਨਾਂ ਨੇ ਮੈਨੂੰ ਦੋ ਬੁੱਕਸ ਜਿਹੜੀਆਂ ਦੋ ਭਾਗ ਦੇ ਦਿੱਤੇ, ਸੋ ਪੜ੍ਹਾਂਗੇ ਜੀ ਇਹਨਾਂ ਨੂੰ। ਸੋ ਜਦੋਂ ਵੀ ਕੋਈ ਬੁੱਕ ਮਿਲਦੀ ਹੈ, ਵੈਸੇ ਨਾ ਆਪਾਂ ਨੂੰ ਪੜ੍ਹਨ ਦੀ ਆਦਤ ਬਹੁਤ ਘੱਟ ਹੈ, ਅਤੇ ਜ਼ਰੂਰ ਕੋਈ ਨਾ ਕੋਈ ਇੱਕ ਬੁੱਕ ਲਾ ਕੇ ਰੱਖੋ, ਥੋੜ੍ਹਾ ਚਾਹੀਏ ਜਿਵੇਂ ਕਹਿੰਦੇ ਇੱਕ ਪੇਜ ਦੋ ਪੇਜ ਤੁਸੀਂ ਪੜ੍ਹੋ, ਪੜ੍ਹੋ ਜ਼ਰੂਰ, ਕਿਉਂਕਿ ਅੱਜ ਕੱਲ੍ਹ ਤਾਂ ਬਸ ਕੰਪਿਊਟਰ ਜਾਂ ਫੋਨ 'ਤੇ ਹੀ ਆਪਾਂ ਸਾਰਾ ਕੁਛ ਕਰੀ ਜਾਂਦੇ ਹਾਂ, ਅਤੇ ਬੁੱਕਸ ਨਹੀਂ ਪੜ੍ਹਦੇ। ਬੁੱਕ ਪੜ੍ਹਨ ਦਾ ਨਜ਼ਾਰਾ ਹੀ ਵੱਖਰਾ। ਸੋ ਇੱਕ ਕਿਤਾਬਾਂ ਦੀ ਪੇਜਾਂ ਦੀ ਜਿਹੜੀ ਮਹਿਕ ਹੈ, ਅਤੇ ਇੱਕ ਤੁਸੀਂ ਜਦੋਂ ਉਹਨੂੰ ਰੀਡ ਕਰਨਾ, ਉਹ ਆਨੰਦ ਵੱਖਰਾ ਹੀ ਹੈ। ਸੋ ਬਿਲਕੁਲ ਜੀ, ਇਹ ਗੁਰਮਤਿ ਗੁਹਜ ਵਿਚਾਰ ਹੈ, ਪ੍ਰਿੰਸੀਪਲ ਲਖਦੇਵ ਸਿੰਘ ਦੀ ਲਿਖੀ ਹੋਈ ਆ। ਗੁਰਮਤਿ 'ਤੇ ਹੀ ਹੈ ਜ਼ਿਆਦਾ, ਜਿਵੇਂ ਮੈਂ ਥੋੜ੍ਹਾ ਜਿਹਾ ਵਿੱਚੋਂ ਦੇਖਿਆ, ਜਿਵੇਂ ਬਾਣੀ ਦੀਆਂ ਸਤਰਾਂ ਦੇ ਅਰਥ ਕੀਤੇ ਹੋਏ ਆ ਵਿੱਚ ਵਿੱਚ। ਸੋ ਜਦੋਂ ਜਦੋਂ ਮੈਂ ਪੜ੍ਹਾਂਗੀ ਮੈਂ ਜ਼ਰੂਰ ਸ਼ੇਅਰ ਕਰੂੰਗੀ ਵੀ ਕੀ ਕੁਛ ਇਹਦੇ 'ਚ ਹੈਗਾ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ। ਸੋ ਜਿਹੜੇ ਗਏ ਹੋਣੇ ਗੁਰਦੁਆਰਾ ਸਾਹਿਬ ਦੇ ਵਿੱਚ ਕਈ, ਸੋ ਕਈਆਂ ਨੂੰ ਮਿਲੀ ਹੋਣੀ ਬੁੱਕ ਇਹ, ਜੇ ਤੁਹਾਨੂੰ ਵੀ ਮਿਲੀ ਹੈ, ਤੁਸੀਂ ਵੀ ਲਿੱਤੀ ਹੈ। ਇਹ ਜਿਹੜਾ ਸਿੱਖ ਸੰਗਤ ਗੁਰਦੁਆਰਾ ਸਾਹਿਬ ਹੈਗਾ ਨਾ ਵੈਨਕਿਰਕ ਦੇ ਕੋਲ, ਉਹ ਗੁਰਦੁਆਰੇ ਦੀ ਗੱਲ ਹੈ। ਸੋ ਬਿਲਕੁਲ ਜੀ, ਬੜੀ ਖੁਸ਼ੀ ਹੋਈ ਮੈਨੂੰ। ਸੋ ਜਿਹਨਾਂ ਨੂੰ ਮਿਲੀ ਆ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਹੋਊਗੀ, ਅਤੇ ਕਿਉਂਕਿ ਜਦੋਂ ਉਹ ਤੋਂ ਬਾਅਦ ਵਾਕਈ ਇੱਦਾਂ ਹੋਇਆ, ਜਦੋਂ ਮੈਂ ਮੱਥਾ ਟੇਕ ਕੇ ਬਾਹਰ ਜਦੋਂ ਜਾਣ ਲੱਗੀ ਨਾ, ਉਹ ਨਹੀਂ ਸੀਗੇ ਸਰਦਾਰ ਜੀ। ਸੋ ਫਿਰ ਮੈਨੂੰ ਇਹੀ ਹੋਇਆ, ਮੈਂ ਕਿਹਾ ਹਾਏ ਸ਼ੁਕਰ ਮੈਂ ਲੈ ਲਈ ਸੀ ਬੁੱਕ, ਨਹੀਂ ਤਾਂ ਕਿਉਂਕਿ ਫਿਨਿਸ਼ ਹੋ ਗਿਆ ਹੋਣੀਆਂ, ਖਤਮ ਹੋ ਗਿਆ ਹੋਣੀਆਂ, ਫਿਰ ਉਹ ਚਲੇ ਗਏ ਹੋਣੇ ਆ, ਅਤੇ ਇੱਦਾਂ ਦੀ ਗੱਲ ਹੈ ਜੀ। ਸੋ ਮੈਂ ਤੁਹਾਡੇ ਨਾਲ, ਮੈਂ ਕਿਹਾ ਸ਼ੇਅਰ ਕਰ ਦੇਵਾਂ ਬੁੱਕਸ ਦੀਆਂ ਜਿਹੜੀਆਂ ਜਦੋਂ ਮਿਲਦੀਆਂ ਬੜੀ ਖੁਸ਼ੀ ਹੁੰਦੀ ਆ। ਅਤੇ ਲਓ ਜੀ, ਹੁਣ ਆਪਾਂ ਗੱਲਬਾਤ ਥੋੜ੍ਹੀ ਜਿਹੀ ਕਰੀਏ ਰੀਅਲ ਅਸਟੇਟ ਦੀ। ਸਾਡੇ ਨਾਲ ਪਰਮਜੀਤ ਦਿਓਲ ਜੀ ਜੁੜੇ ਆ, ਉਹਨਾਂ ਤੋਂ ਆਪਾਂ ਰੀਅਲ ਅਸਟੇਟ ਦੇ ਵਿੱਚ ਕੀ ਕੁਛ ਚੱਲ ਰਿਹਾ, ਕਿਹੜੀਆਂ ਕਿਹੜੀਆਂ ਲਿਸਟਿੰਗਸ ਇਹਨਾਂ ਦੇ ਕੋਲ ਹੈਗੀਆਂ। ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਿਆ ਕਰੋ ਕੋਈ ਵੀ ਤੁਹਾਡਾ ਮਸਲਾ ਹੈ ਨਾ ਰੀਅਲ ਅਸਟੇਟ ਨੂੰ ਲੈ ਕੇ, ਕਿਉਂਕਿ ਬੜਾ ਲੰਬਾ ਤਜਰਬਾ ਹੈ ਇਹਨਾਂ ਦਾ। ਨੰਬਰ ਤੁਸੀਂ ਨੋਟ ਕਰ ਲਓ, 416-993-73-78, 416-993-73-78 ਨੰਬਰ ਹੈ, 416-993-73-78। ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ੍ਰੀ ਅਕਾਲ ਜੀ, ਮੇਰੇ ਬਣੀ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਾਰ ਰਿਪੇਅਰ ਸ਼ੋਪ ਦਾ ਬਿਜ਼ਨਸ ਜਿਹੜਾ ਕਿ ਵਿਦ ਪ੍ਰਾਪਰਟੀ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ। ਇਹ ਤੁਹਾਨੂੰ ਬ੍ਰਾਂਪਟਨ ਦੇ ਵਿੱਚ ਈਸਟ ਸਾਈਡ ਤੇ ਮਿਲ ਰਿਹਾ ਵਾ, ਬ੍ਰਾਂਪਟਨ ਦੇ। ਅਤੇ ਇਸ ਦੇ ਵਿੱਚ ਦੋ ਯੂਨਿਟ ਹਨ, ਅਤੇ ਦੋਵੇਂ ਯੂਨਿਟ ਦੇ ਵਿੱਚ ਕਾਰ ਰਿਪੇਅਰ ਸ਼ੋਪ ਦਾ ਬਿਜ਼ਨਸ ਪਿਛਲੇ 18 ਸਾਲ ਤੋਂ ਚੱਲ ਰਿਹਾ ਵਾ। ਅਤੇ ਇਹਦੀ ਜਿਹੜੀ ਕਾਰ ਰਿਪੇਅਰ ਸ਼ੋਪ ਦੇ ਦੀ ਇਨਕਮ ਆ ਉਹ 1.2 million ਤੋਂ ਉੱਪਰ ਪਰ ਈਅਰ ਵਾ। ਅਤੇ ਤੁਹਾਨੂੰ ਇਹ ਦੋਵੇਂ ਯੂਨਿਟ ਵਿਦ ਬਿਜ਼ਨਸ ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ ਮਿਲ ਸਕਦਾ ਵਾ। ਅਗਰ ਤੁਸੀਂ ਜਿਹੜੇ ਮੇਰੇ ਵੀਰ ਭੈਣ ਆਪਣੀ ਪ੍ਰਾਪਰਟੀ ਖਰੀਦ ਕੇ ਆਪਣਾ ਕਾਰ ਰਿਪੇਅਰ ਸ਼ੋਪ ਦਾ ਬਿਜ਼ਨਸ ਚਲਾਉਣਾ ਚਾਹੁੰਦੇ ਹੋ, ਉਹਨਾਂ ਦੇ ਲਈ ਸੁਨਹਿਰੀ ਮੌਕਾ ਵਾ। ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-73-78। ਤੇ ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਕੈਲਡਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $3,100 ਪਰ ਮੰਥ ਹੋਵੇਗਾ। ਲੀਜ ਜਿਹੜੀ ਆ ਉਹ ਲੌਂਗ ਟਰਮ 5+5 ਹੋਵੇਗੀ। ਤੇ ਪ੍ਰਾਈਸ ਜਿਹੜੀ ਆ ਉਹ ਸਿਰਫ $69,000 ਰੱਖੀ ਗਈ ਆ। ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਜਿਹੜੀਆਂ ਮੇਰੀਆਂ ਭੈਣਾਂ ਬਿਊਟੀ ਸਲੋਨ ਦਾ ਬਿਜ਼ਨਸ ਦੇਖ ਰਹੀਆਂ ਵਾ, ਉਹਨਾਂ ਦੇ ਲਈ ਸੁਨਹਿਰੀ ਮੌਕਾ ਵਾ, ਕਿਉਂਕਿ ਇਹ ਕੈਲਟਨ ਦੇ ਵਿੱਚ ਬਹੁਤ ਹੀ ਟੋਕਮੀ ਲੋਕੇਸ਼ਨ ਦੇ ਬੜੇ ਪਲਾਜ਼ੇ ਦੇ ਵਿੱਚ ਤੁਹਾਨੂੰ ਮਿਲ ਰਿਹਾ ਏਅਰਪੋਰਟ ਰੋਡ ਤੇ। ਅਗਰ ਤੁਸੀਂ ਇਹਦੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ, ਜਾਂ ਮਿਸਾਗਾ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਬਾਰੇ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-73-78। ਤੇ ਲਾਸਟ ਦੇ ਵਿੱਚ ਪੀਜ਼ਾ ਸਟੋਰ ਜਿਹੜਾ ਕਿ ਥਰੋਲ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਪੀਜ਼ਾ ਸਟੋਰ ਜਿਸ ਦੀ ਸੇਲ ਤੁਹਾਨੂੰ $14,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ ਤੇ ਸਿਰਫ $2,600 ਪਰ ਮੰਥ ਹੋਵੇਗਾ ਇਨਕਲੂਡਿੰਗ TMI HST ਲੀ ਜਿਹੜੀ ਆ 5+5 ਹੋਵੇਗੀ ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ। ਅਗਰ ਤੁਸੀਂ ਇਹਦੀ ਬੈਸਟ ਪ੍ਰਾਈਸ ਦੇ ਉੱਤੇ ਇਹ ਬਿਜ਼ਨਸ ਬਾਈ ਕਰਨਾ ਚਾਹੁੰਦੇ ਹੋ ਵਿਦ 18 ਬੰਦਿਆਂ ਦੀ ਸਿਟਿੰਗ ਦੇ ਨਾਲ ਬਰੋਕ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਤੁਹਾਨੂੰ ਇਹ ਪੀਜ਼ਾ ਸਟੋਰ ਮਿਲ ਰਿਹਾ ਵਾ। ਜਿਹਦੀ ਉਹ ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਨਾਗਰਾ ਫਲ ਦੇ ਵਿੱਚ ਲਿਸਟ ਕੀਤਾ ਹੋਇਆ ਫਾਲਸ ਦੇ ਨੇੜੇ ਬਿਊਟੀ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕਸ ਜੀ।
0: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ ਤੁਸੀਂ ਜ਼ਰੂਰ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ ਪਰਮਜੀਤ ਦਿਓਲ ਜੀ ਦੇ ਨਾਲ ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਕੀ ਹਾਲ ਚਾਲ ਭਾਜੀ?
2: ਵਧੀਆ ਚੱਲਦੀ ਕਲਾਸ। ਸਤਿ ਸ੍ਰੀ ਅਕਾਲ।
0: ਹਾਂਜੀ ਸਤਿ ਸ੍ਰੀ ਅਕਾਲ।
2: ਬਾਕੀ ਗੁਰੂ ਘਰ ਵੀ ਜਾਣਾ ਚਾਹੀਦਾ ਤੇ ਬਾਹਰ ਵੀ ਜਾਣਾ ਚਾਹੀਦਾ ਪੇਸ਼ਰ ਦੇ ਨਾਲ।
0: ਹਾਂਜੀ
2: ਤੇ ਬਾਕੀ OPPL ਦਾ ਧਿਆਨ ਰੱਖਣ ਵਾਲਾ ਜਾਵੇ ਤਾਂ ਪੁਲਿਸ ਵੀ ਬਹੁਤ ਹੁਣ ਸਰਤਾਈ ਕੀਤੇ ਪਿਆ ਹੋਏ ਪੁਲਿਸ ਆਏ ਨੇ
0: ਜੀ
2: ਉਹ ਵੀ ਜ਼ਰੂਰ ਆਪਣੇ ਸੋਚ ਤੇ ਖਿਆਲ ਰੱਖਣਾ ਹਨਾ ਜੀ।
0: ਬਿਲਕੁਲ
2: ਭਲਾਉਣ ਵਗੈਰਾ ਸ਼ੁਰੂ ਹੋ ਗਿਆ ਹੁਣ ਅੱਜ ਤੋਂ ਹਨਾ ਜੀ।
0: ਹਾਂਜੀ ਸਾਰੇ ਕੋਈ ਕਿਧਰੇ ਜਾਂਦਾ ਕੋਈ ਕਿਧਰੇ ਘੁੰਮਦੇ ਫਿਰਦੇ ਆ ਪਰ ਕਈ ਵਾਰੀ ਜਿਹੜਾ ਹੈ ਪ੍ਰੋਬਲਮ ਆ ਸਕਦੀ ਤੁਹਾਨੂੰ ਕਿਉਂਕਿ ਹੁਣ ਜਦੋਂ ਛੁੱਟੀਆਂ ਨਾ ਤੇ ਜਿਹੜੇ ਪੁਲਿਸ ਵਾਲੇ ਉਹ ਵੀ ਪੂਰੇ ਜਿਹੜਾ ਹੈਗਾ ਧਿਆਨ ਰੱਖਣ ਦੀ ਕਗਾਰ ਚ ਹੁੰਦੇ ਆ ਇਸ ਕਰਕੇ ਉਹ ਤਾਦਾਦ ਇਹ ਦੇਖਦੇ ਆ ਵੀ ਕਿੰਨੇ ਕੁ ਗਲਤੀਆਂ ਕਰਨਗੇ ਤੇ ਅਸੀਂ ਫਿਰ ਟਿਕਟਾਂ ਦੇਈਏ ਉਹਨਾਂ ਨੂੰ ਪਰ ਤੁਸੀਂ ਬੜੇ ਧਿਆਨ ਦੇ ਨਾਲ ਰੋਡਸ ਤੇ ਵਿਚਰਨਾ ਸੋ ਆਪਣਾ ਧਿਆਨ ਰੱਖਣਾ। ਤੇ ਲਓ ਜੀ ਆਪਾਂ ਅਪਲਾਇੰਸ ਜੰਕਸ਼ਨ ਤੇ ਚੱਲਦੇ ਹਾਂ। ਮਨਜੀਤ ਹੈ ਸਾਡੇ ਨਾਲ। ਮਨਜੀਤ ਤੋਂ ਆਪਾਂ ਲੈਂਦੇ ਹਾਂ ਅਪਲਾਇੰਸਿਸ ਦੀਆਂ ਡੀਲਸ। ਜੀ ਮਨਜੀਤ।
3: ਥੈਂਕ ਯੂ ਸੋ ਮਚ ਜਸਵਿੰਦਰ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਜੇ ਤੁਸੀਂ ਟੌਪ ਲੋਡ ਦੇ ਪੇਅਰ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ ਟੌਪ ਲੋਡ ਦਾ ਸੈਮਸੰਗ ਬ੍ਰਾਂਡ ਦਾ 5.5 ਕਿਊਬਿਕ ਫੀਟ ਦਾ ਵਾਸ਼ਰ ਤੇ $7.5 ਕਿਊਬਿਕ ਫੀਟ ਦਾ ਡਰਾਇਰ ਹੈ $1,600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999 ਚ ਅੰਟਿਲ ਕੁਆਂਟਿਟੀ ਲਾਸਟ ਤੁਸੀਂ ਇਸ ਲੌਂਗ ਵੀਕਐਂਡ ਸੇਲ ਦੇ ਉੱਪਰ ਲਗਾ ਸਕਦੇ ਹਾਂ। ਜੇ ਤੁਸੀਂ ਫਰੰਟ ਲੋਡ ਦਾ ਵਾਸ਼ਰ ਤੇ ਡਰਾਇਰ ਦੇਖ ਰਹੇ ਹੋ ਤਾਂ ਸਟੇਨਲੈਸ ਸਟੀਲ ਕਲਰ ਦਾ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ ਸਿਰਫ $1,499 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਕੋਈ ਇਨਵੈਸਟਮੈਂਟ ਪ੍ਰੋਪਰਟੀ ਜਾਂ ਪਰਸਨਲ ਯੂਜ਼ ਲਈ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਸ ਦੇ ਵਿੱਚ ਡੀਲ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫ੍ਰਿਜ, ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ, ਟਾਲ ਟੱਬ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਈਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਬਿਲਟ ਇਨ ਅਪਲਾਈਸ ਚ ਡੀਲ ਦੇਖ ਰਹੇ ਨੇ, ਬਿਲਟ ਇਨ ਅਪਲਾਈਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੌਪ ਨਾਲ 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $64.99 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸ ਦਾ ਬੰਡਲ ਤੁਸੀਂ ਆਪਣੇ ਕਿਚਨ ਲਈ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀ ਸਾਗਰ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054, 905-450-0054 ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ ਮਨਜੀਤ ਨਾਲ ਗੱਲਬਾਤ ਤੁਸੀਂ ਕਰੋ ਤੇ ਤੁਹਾਨੂੰ ਬਹੁਤ ਵਧੀਆ ਜਿਹੜੀਆਂ ਡੀਲਸ ਹੈ ਉਹ ਮਿਲਣਗੀਆਂ। ਤੇ ਲਓ ਜੀ ਇੱਕ ਤੁਹਾਨੂੰ ਜ਼ਰੂਰੀ ਸੂਚਨਾ ਦੇ ਦਈਏ ਕਿਉਂਕਿ ਜਿਹੜਾ ਮਹਾਨ ਕੀਰਤਨ ਦਰਬਾਰ ਹੈ ਜੀ 3 ਦਿਨਾਂ ਦਾ ਇਹ ਹੋਣ ਜਾ ਰਿਹਾ ਹੈ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ। ਬੜੇ ਦਿਨਾਂ ਤੋਂ ਤੁਹਾਨੂੰ ਜਾਣਕਾਰੀ ਆਪਾਂ ਦਿੰਦੇ ਆ ਰਹੇ ਹਾਂ। ਸੋ ਇਹ 12,942 ਹਾਰਟ ਲੇਕ ਰੋਡ ਕੈਲਡਨ ਦੇ ਵਿੱਚ ਸਥਿਤ ਹੈ ਬ੍ਰੈਂਪਟਨ ਫੇਅਰ ਗਰਾਊਂਡ। ਸੋ 3 ਦਿਨਾਂ ਦਾ ਮਹਾਨ ਕੀਰਤਨ ਦਰਬਾਰ ਹੈ ਜੀ। ਅੱਜ 16 ਤਰੀਕ ਹੋ ਗਈ ਹੈ ਜੀ, ਨਹੀਂ ਹਾਂਜੀ। ਸੋ ਇਹ 16 ਮਈ ਤੋਂ ਹੈ, ਸੈਟਰਡੇ ਤੋਂ ਹੈ, ਅੱਜ ਤੋਂ ਨਹੀਂ ਹੈ, ਸੈਟਰਡੇ ਤੋਂ ਹੈ। ਅੱਜ ਤਾਂ 15 ਮਈ ਹੈ। ਸੋ ਸੈਟਰਡੇ ਸੰਡੇ ਮੰਡੇ ਤਿੰਨ ਦਿਨਾਂ ਦਾ ਇਹ ਮਹਾਨ ਕੀਰਤਨ ਦਰਬਾਰ ਹੈ ਜਿਹੜਾ ਕਿ ਤੁਸੀਂ ਬਿਲਕੁਲ ਆਨੰਦ ਲੈਣਾ ਜੀ ਕੀਰਤਨ ਦਾ ਤੇ ਸਰਵਣ ਕਰਨੀ ਹੈ ਬਾਣੀ 16 ਮਈ ਨੂੰ 17 ਮਈ ਨੂੰ ਤੇ 18 ਮਈ ਨੂੰ 16 ਮਈ ਨੂੰ ਤਾਂ 3 ਵਜੇ ਸ਼ੁਰੂ ਹੋਣਾ ਜੀ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ 17 ਤਰੀਕ ਨੂੰ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੇ 18 ਮਈ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸੋ ਜ਼ਰੂਰ ਤੁਸੀਂ 3 ਦਿਨਾਂ ਦਾ ਇਹ ਮਹਾਨ ਕੀਰਤਨ ਦਰਬਾਰ ਬਿਲਕੁਲ ਜੀ ਪਹੁੰਚਣਾ ਉੱਥੇ ਸੇਵਾ ਭਾਵਨਾ ਦੇ ਨਾਲ ਤੁਸੀਂ ਜਾਣਾ ਸੇਵਾ ਕਰਨੀ ਹੈ ਨਾਲ ਦੀ ਨਾਲ ਤੁਸੀਂ ਕੀਰਤਨ ਦਾ ਆਨੰਦ ਲੈਣਾ ਤੇ ਇਹਦੇ ਵਿੱਚ ਬੜੇ ਜਥੇ ਆ ਜੀ ਜਿਹੜੇ ਰਾਗੀ ਜਥੇ ਪਹੁੰਚ ਰਹੇ ਆ ਇੱਕ ਤਾਂ ਭਾਈ ਜਗਜੀਤ ਸਿੰਘ ਜੀ ਬਬੀਹਾ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ ਸੰਤ ਅਨੂਪ ਸਿੰਘ ਜੀ ਊਨਾ ਵਾਲੇ ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਤੇ ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ ਤੇ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸੋ ਤੁਸੀਂ ਇਹਨਾਂ 3 ਦਿਨ ਜਿਹੜਾ ਹੈ ਜੀ ਇਹ ਕੀਰਤਨ ਦਰਬਾਰ ਦਾ ਆਨੰਦ ਲੈਣਾ ਜੀ ਬਾਣੀ ਸਰਵਣ ਕਰਨੀ ਹੈ ਬਾਕੀ ਸੇਵਾ ਤੁਸੀਂ ਕਰਨਾ ਚਾਹੁੰਦੇ ਹੋ ਡੋਨੇਸ਼ਨ ਦੇਣੀ ਹੈ ਤਾਂ ਸੇਵਾ 2022@yahoo.com ਤੇ ਜਾ ਕੇ ਤੁਸੀਂ ਸੇਵਾ ਵੀ ਭੇਜ ਸਕਦੇ ਹੋ ਤੇ ਜੇ ਉੱਥੇ ਤੁਸੀਂ ਕੋਈ ਲੰਗਰ ਦੀ ਸੇਵਾ ਕਰਨੀ ਹੈ ਜਾਂ ਵਰਤਾਉਣ ਹੈ ਕੁਛ ਵੀ ਕਿਸੇ ਵੀ ਤਰ੍ਹਾਂ ਦੀ ਸੇਵਾ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਹਰਜੀਤ ਸਿੰਘ ਜੀ ਨੂੰ ਤੇ ਗੁਰੂ ਕਾ ਲੰਗਰ ਕਹਿੰਦੇ ਆ ਵੀ ਉੱਥੇ ਅਤੁੱਟ ਵਰਤੇਗਾ ਸੋ ਤੁਸੀਂ ਨੰਬਰ ਨੋਟ ਕਰ ਲਓ ਤੇ ਤੁਸੀਂ ਜ਼ਰੂਰ ਕਾਲ ਕਰਕੇ ਪਤਾ ਕਰ ਸਕਦੇ ਹੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ 647-448-1000 ਨੰਬਰ ਹੈ ਜੀ 6474481000 ਤੇ ਤੁਸੀਂ ਗੱਲਬਾਤ ਹਰਜੀਤ ਸਿੰਘ ਜੀ ਨਾਲ ਕਰ ਸਕਦੇ ਹੋ ਜਿਹੜੇ ਪੰਜਾਬੀ ਵਿਰਸਾ ਰੇਡੀਓ ਕਰਦੇ ਆਪਣੇ ਤੋਂ ਬਾਅਦ ਉਹਨਾਂ ਦੁਆਰਾ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਜਾ ਰਿਹਾ 3 ਦਿਨਾਂ ਦਾ ਮਹਾਨ ਕੀਰਤਨ ਦਰਬਾਰ 5ਵਾਂ ਹੈ ਜੀ ਇਹ 5ਵਾਂ ਸਾਲ ਹੈ ਮਹਾਨ ਕੀਰਤਨ ਦਰਬਾਰ ਦਾ ਸੋ ਜ਼ਰੂਰ ਬ੍ਰੈਂਪਟਨ ਫੇਅਰ ਗਰਾਊਂਡ 'ਚ ਤੁਸੀਂ 3 ਦਿਨ ਪਹੁੰਚਣਾ ਤੇ ਲਓ ਜੀ ਕੋਈ ਜਾਣਕਾਰੀ ਚਾਹੀਦੀ ਹੈ ਫਿਰ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ ਸੋ ਬਿਲਕੁਲ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਅੱਜ ਫਰਾਈਡੇ ਦਾ ਦਿਨ ਹੈ ਤੇ ਤੁਹਾਡੇ ਲਈ ਗੀਤ ਸੰਗੀਤ ਵੀ ਆਪਾਂ ਨੇ ਲਾਉਣਾ ਬਾਕੀ ਜੇਠ ਮਹੀਨੇ ਦੀ ਹੋਗੀ ਸ਼ੁਰੂਆਤ ਤੇ ਦੇਖੋ ਜੇਠ ਦਾ ਮਹੀਨਾ ਕਿੰਨਾ ਗਰਮ ਹੁੰਦਾ ਪਰ ਇੰਡੀਆ ਦੇ ਵਿੱਚ ਤਾਂ ਮੇ ਬੀ ਗਰਮੀ ਉੱਥੇ ਤਾਂ ਬਹੁਤ ਉੱਥੇ ਤਾਂ ਸਾਰੀ ਤਰ੍ਹਾਂ ਦੀ ਗਰਮੀ ਪੈ ਰਹੀ ਹੈ ਪੈਟਰੋਲ ਡੀਜ਼ਲ ਦੇ ਭਾਅ ਜਿਹੜੇ ਆ ਕਹਿੰਦੇ ਉਹਨਾਂ ਨੂੰ ਅੱਗ ਲੱਗੀ ਪਈ ਹੈ ਕਹਿਣ ਦਾ ਮਤਲਬ ਕਿ ਇੱਕ ਤਾਂ ਵੈਸੇ ਜੇਠ ਦਾ ਮਹੀਨਾ ਇੱਕ ਉਂਝ ਗਰਮੀ ਹੈ ਤੇ ਇੱਕ ਮਹਿੰਗਾਈ ਜਿਹੜੀ ਆ ਉੱਥੇ ਵੱਧ ਰਹੀ ਆ ਤੇ ਬਾਕੀ ਕਹਿੰਦੇ ਆ ਜਦੋਂ ਤੁਸੀਂ ਨਿਊਜ਼ ਪੜ੍ਹੋ ਨਾ ਲਿਖਿਆ ਹੋਇਆ ਤੇਲ ਤੇ ਡੀਜ਼ਲ ਦੇ ਭਾਅ ਨੂੰ ਅੱਗ ਲੱਗੀ ਮਤਲਬ ਕਿ ਉਹ ਵੀ ਉਹਦੇ ਨਾਲ ਹੀ ਜੋੜਿਆ ਜਾ ਰਿਹਾ ਕਿਉਂਕਿ ਜ਼ਿਆਦਾ ਰੇਟ ਬਹੁਤ ਹਾਈ ਹੋ ਗਿਆ ਅਤੇ ਉਹ ਸਾਨੂੰ ਪਤਾ ਹੀ ਹੈ ਜਿਹੜੀ ਜੰਗ ਲੱਗੀ ਹੋਈ ਹੈ ਅਤੇ ਡੋਨਲਡ ਟਰੰਪ ਸਾਹਿਬ ਗਏ ਚਾਈਨਾ ਵੀ ਕੋਈ ਗੱਲਬਾਤ ਹੋਊਗੀ ਕਿਸੇ ਕਿਸਮ ਦੀ ਪਰ ਕਹਿੰਦੇ ਆ ਵੀ ਖਾਲੀ ਹੱਥ ਮੁੜਿਆ ਕੋਈ ਉਹਨਾਂ ਨੇ ਜਦੋਂ ਵਾਪਸ ਆਏ ਤਾਂ ਕੋਈ ਉਹਨਾਂ ਨੇ ਦੱਸਿਆ ਨਹੀਂ ਵੀ ਕੁਛ ਵਧੀਆ ਜਿਹੜਾ ਕੋਈ ਨੇਪਰੇ ਚੜ੍ਹੀ ਹੋਵੇ ਕੋਈ ਗੱਲਬਾਤ ਅਤੇ ਬਾਕੀ ਸਿਆਸਤ ਦੀਆਂ ਗੱਲਾਂ ਵਿੱਚੋਂ ਵਿੱਚ ਪਤਾ ਨਹੀਂ ਕਿੱਧਰ ਕਿੱਧਰ ਨੂੰ ਕੀ ਸਭ ਕਰੀ ਜਾਂਦੇ ਆ ਇਹ ਤਾਂ ਫਿਰ ਜਦੋਂ ਸਮਾਂ ਆਉਂਦਾ ਹੈ ਨਾ ਲੋਕਾਂ ਨੂੰ ਪਤਾ ਉਦੋਂ ਹੀ ਲੱਗਦਾ ਵੀ ਅੱਛਾ ਇਹ ਸਲਾਹ ਸੀ ਇਹਨਾਂ ਦੀ ਪਰ ਕਈ ਜਿਹੜੇ ਆ ਜਾਣ ਲੈਂਦੇ ਆ ਵੀ ਕਿੱਧਰ ਨੂੰ ਕੀ ਸੋਚ ਰਹੀ ਹੈ ਕਿਹੜੀ ਸਰਕਾਰ ਚਾਹੇ ਉਹ ਇੰਡੀਆ ਦੀ ਹੋਵੇ ਚਾਹੇ ਕੈਨੇਡਾ ਦੀ ਜਾਂ ਫਿਰ ਅਮੈਰੀਕਾ ਦੇ ਜਿਹੜੇ ਡੋਨਲਡ ਟਰੰਪ ਸਾਹਿਬ ਹੈ ਉਹਨਾਂ ਨੇ ਤਾਂ ਸਾਰੇ ਪਾਸੇ ਰੌਲਾ ਰੱਪਾ ਜਿਹੜਾ ਉਹ ਪਾਇਆ ਹੋਇਆ ਸੋ ਬਿਲਕੁਲ ਜੀ ਲਓ ਗੀਤ ਸੰਗੀਤ ਵੀ ਤੁਹਾਡੇ ਨਾਲ ਪੇਸ਼ ਕਰਦੇ ਹਾਂ ਅਤੇ ਇੱਕ ਜਿਹੜੀ ਕੰਟਰੋਵਰਸੀ ਹੈ ਯੋਗਰਾਜ ਸਿੰਘ ਬਾਰੇ ਉਹਦੀ ਵੀ ਗੱਲਬਾਤ ਕਰਦੇ ਹਾਂ ਪਰ ਪਹਿਲਾਂ ਇੱਕ ਗੀਤ ਸੁਣੀਏ ਥੋੜ੍ਹਾ ਨਵਾਂ ਹੀ ਗੀਤ ਹੈ ਹਸਤਿੰਦਰ ਦੀ ਆਵਾਜ਼ ਦੇ ਵਿੱਚ

0: ਜਿਹੜੇ ਇਹ ਪੋਲੀਟੀਸ਼ੀਅਨ ਹੈ ਵੀ ਆਪਣੀਆਂ ਯਾਰੀਆਂ ਹੀ ਨਿਭਾਉਂਦੇ ਆ, ਹਨਾ, ਜਾਂ ਆਪਣੀਆਂ ਗੱਦੀਆਂ ਦੇਖਦੇ ਆ, ਆਪਣਾ ਕਾਰਜਕਾਲ ਦੇਖਦੇ ਆ। ਤੇ ਲਓ ਜੀ, ਸਾਡੇ ਨਾਲ ਇੱਕ ਸਾਡੇ ਕਾਲਰ ਜੁੜੇ ਆ। ਹਾਂਜੀ, ਸਤਿ ਸ੍ਰੀ ਅਕਾਲ ਜੀ। 4133 3
1: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਹਾਂਜੀ ਆਂਟੀ ਜੀ, ਕਿਵੇਂ ਆ?
1: ਹਾਂਜੀ ਬਹੁਤ ਵਧੀਆ ਬੇਟੇ, ਸੰਗਰਾਂਦ ਦੀ ਵਧਾਈਆਂ ਬਹੁਤ ਬਹੁਤ
0: ਜੀ। ਜੀ ਤੁਹਾਨੂੰ ਵੀ।
1: ਹਾਂਜੀ ਥੈਂਕ ਯੂ ਬੇਟੇ। ਜੇਠ ਮਹੀਨੇ ਦਾ ਮੈਂ ਕਿਹਾ ਹਾਸੇ ਵਾਲੀ ਗੱਲ ਕੀਤੀ ਆ ਨਾ, ਕਿਸੇ ਬੀਬੀ ਉਹ ਮੈਂ ਤੁਹਾਨੂੰ ਪਿਛਲੀ ਵਾਰੀ ਸੁਣਾਇਆ ਸੀ। ਇੱਕ ਬੀਬੀ ਕਹਿੰਦੀ ਕਹਿੰਦੀ ਕਿਹੜਾ ਮਹੀਨਾ? ਤੇ ਉਹ ਕਹਿੰਦਾ ਜੇਠ ਆ ਗਿਆ, ਜੇਠ ਬਹੁਤ ਗਰਮੀ ਹੁੰਦੀ ਆ ਨਾ।
0: ਹਾਂਜੀ।
1: ਤੇ ਕਹਿੰਦਾ ਜੇਠ ਆ ਗਿਆ। ਉਹ ਹੌਲੀ ਜੀ ਕਹਿੰਦੀ ਸ਼ੁਕਰ ਆ, ਕਹਿੰਦੀ ਸਹੁਰਾ ਨੀ ਆਇਆ ਹਜੇ।
0: ਰਿਸ਼ਤੇ ਨਾਲ ਵੀ ਜੁੜ ਜਾਂਦਾ ਜੇਠ, ਹਨਾ,
1: ਗਰਮੀ ਕਰਕੇ ਨਾ, ਕਿਉਂਕਿ ਜੇਠ ਤੇ ਸਹੁਰੇ ਨੂੰ ਤਕਰੀਬਨ ਭੂਰੀ ਵਾਲਾ ਗਰਮੀ ਵਾਲਾ ਹੀ ਮੰਨਦੇ ਆ ਨਾ।
0: ਹਾਂਜੀ।
1: ਭਾਵੇਂ ਉਹ ਵਧੀਆ ਚੰਗਾ ਸਮਝ ਪਰਿਵਾਰ ਨੂੰ ਚਲਾਉਣ ਵਾਸਤੇ ਉਹਨਾਂ ਨੂੰ ਕੰਟਰੋਲ ਰੱਖਣਾ ਪੈਂਦਾ, ਤੇ ਪਰ ਵੇਲੋ ਨੈਗੇਟਿਵ ਹੀ ਸੋਚਦੇ ਆ ਨਾ। ਥੈਂਕ ਯੂ ਬੇਟਾ ਜੀ, ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਚਲੋ ਇਹ ਹਾਸੇ ਮਜ਼ਾਕ ਵਾਲੀ ਗੱਲ ਵੀ ਵਿੱਚ ਹੋ ਗਈ, ਵਧੀਆ, ਹੈ ਨਾ। ਤੇ ਉਂਝ ਉਹੀ ਗੱਲ ਹੁੰਦੀ ਆ ਵੀ ਜਿਹੜੇ ਨਾ ਕਈ ਰਿਸ਼ਤੇ ਏਦਾਂ ਹੀ ਇੱਕ, ਚਲੋ ਇਹਨਾਂ ਨੇ ਆਂਟੀ ਜੀ ਨੇ ਬੜੇ ਵਧੀਆ ਦੱਸਿਆ, ਇੱਕ ਏਦਾਂ ਹੀ ਹੋਰ ਚੁਟਕਲਾ ਵੀ ਹੈਗਾ ਜੋਕ, ਕਿ ਜਿਵੇਂ ਸਹੁਰੇ ਦਾ ਨਾਮ ਮੱਖਣ ਸਿੰਘ ਹੁੰਦਾ, ਤੇ ਬਹੂ ਜਿਹੜੀ ਆ ਉਹ ਕੱਢ ਰਹੀ ਹੁੰਦੀ ਆ ਜਿਵੇਂ ਲੱਸੀ ਰਿੜਕ ਰਹੀ ਹੁੰਦੀ ਆ, ਤੇ ਜਦੋਂ ਉਹ ਤੇ ਮੱਖਣ ਆ ਜਾਂਦਾ ਦਹੀਂ ਨੂੰ ਜਦੋਂ ਰਿੜਕਦੇ ਆ ਨਾ, ਤੇ ਲੱਸੀ ਬਣਾਉਣ ਵਾਸਤੇ ਮੱਖਣ ਉੱਪਰ ਆ ਜਾਂਦਾ, ਉਹ ਕਹਿੰਦੀ ਮਾਤਾ ਜੀ ਮੱਖਣ ਆ ਗਿਆ, ਹਨਾ। ਤੇ ਉਹ ਕਹਿੰਦੀ ਨਹੀਂ ਏਦਾਂ ਨੀ ਕਹੀਦਾ ਹੁੰਦਾ, ਸਹੁਰੇ ਦਾ ਨਾਮ ਨੀ ਲਈਦਾ। ਉਹ ਜਦ ਅਗਲੀ ਵਾਰੀ ਕੱਢਦੀ ਆ ਏਦਾਂ ਹੀ ਦੁੱਧ ਰਿੜਕਦੀ ਆ ਤੇ ਲੱਸੀ ਬਣਦੀ ਆ ਤੇ ਮੱਖਣ ਨਿਕਲਦਾ, ਉਹ ਕਹਿੰਦੀ ਮੰਮੀ ਜੀ ਸਹੁਰਾ ਜੀ ਆ ਗਏ ਹੈ। ਸੋ ਉਹ ਗੱਲ ਹੋ ਗਈ ਵੀ ਜੇ ਹੁਣ ਜੇਠ ਜਾਂ ਮੱਖਣ ਜਾਂ ਜਿਹੜਾ ਰਿਲੇਟਿਡ ਨਾਮ ਹੋਵੇ ਕਿਸੇ ਦਾ, ਤੇ ਫਿਰ ਉਹ ਲੈਣਾ ਜਾਂ ਸਮਝਣਾ ਮੁਸ਼ਕਲ ਹੋ ਜਾਂਦਾ ਵੀ ਕਿੱਧਰ ਨੂੰ ਕੀ ਗੱਲ ਚੱਲ ਰਹੀ ਹੈ, ਹਨਾ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਹਨ। 10:37 ਹੋ ਗਿਆ, ਸਮੇਂ ਦਾ ਕੁਛ ਪਤਾ ਹੀ ਨਹੀਂ ਲੱਗਦਾ, ਬੜੀ ਤੇਜ਼ੀ ਤੇਜ਼ੀ ਨਾਲ ਭੱਜਦਾ, ਤੇ ਮੈਨੂੰ ਤਾਂ ਲੱਗਦਾ 10 to 11 ਦੀ ਸੂਈ ਬਾਬਾ ਜੀ ਐ ਤੇਜ਼ ਕਰ ਦਿੰਦੇ ਆ, ਫਿਰ ਫਟਾਫਟ ਟਿਕ ਟਿਕ ਟਿਕ ਟਿਕ ਚੱਲੀ ਜਾਂਦੀ ਹੈ ਸੂਈ। ਤੇ ਲਓ ਜੀ, ਸਿਲਵਰ ਲੈਡਰ ਵਿੰਡੋਜ਼ ਡੋਰਸ ਨੂੰ ਤੁਸੀਂ ਕੰਟੈਕਟ ਕਰੋ। ਵਿੰਡੋ ਡੋਰਸ ਦਾ ਜੇ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਨਾ, ਪੋਰਚ ਵਰਾਂਡਾ ਕਵਰ ਤੁਸੀਂ ਕਰਾਉਣਾ, ਤਾਂ ਵੀ ਤੁਸੀਂ ਕਾਲ ਕਰੋ ਕੈਸ਼ ਨੂੰ। ਇਹ ਕਹਿੰਦੇ ਆ ਵੀ ਅਪਗ੍ਰੇਡ ਇੰਨਾ ਕੁਛ ਕਰ ਜਾਂਗੇ ਅਸੀਂ ਫਰੀ ਦੇ ਵਿੱਚ, ਤੁਸੀਂ ਦੇਖੋਗੇ ਵੀ ਅੱਛਾ ਆਹ ਵੀ ਫਰੀ 'ਚ ਹੀ ਕਰਤਾ ਇਹਨਾਂ ਨੇ, ਇਹ ਤਾਂ ਬਹੁਤ ਵਧੀਆ ਕੀਤਾ। ਸੋ ਤੁਸੀਂ ਜ਼ਰੂਰ ਕਾਲ ਕਰੋ, ਕਿਉਂਕਿ ਹੁਣ ਵੈਸੇ ਵੀ ਤੁਹਾਨੂੰ 3-4 ਛੁੱਟੀਆਂ, ਤੇ ਤੁਸੀਂ ਜ਼ਰੂਰ ਕਾਲ ਕਰਕੇ ਨਾ ਆਪਣਾ ਪਹਿਲੇ ਹੀ ਇਹਨਾਂ ਨੂੰ ਕਹਿ ਦਿਓ, ਕਿਉਂਕਿ ਇਹ ਵੀ ਬੜਾ ਬਿਜ਼ੀ ਚੱਲ ਰਹੇ ਆ ਜਦੋਂ ਇੱਦਾਂ ਦਾ ਸਮਾਂ ਹੁੰਦਾ, ਲੋਕਾਂ ਕੋਲ ਵੀ ਟਾਈਮ ਹੈ, ਵੈਦਰ ਵੀ ਵਧੀਆ, ਫਿਰ ਸਾਰੇ ਕਹਿੰਦੇ ਆ ਵੀ ਹੁਣ ਜਿਹੜੇ ਜਿਹੜੇ ਕੰਮ ਕਰਾਉਣੇ ਕਰਾ ਲਓ। ਸੋ ਨੰਬਰ ਤੁਸੀਂ ਨੋਟ ਕਰੋ ਇਹਨਾਂ ਦਾ, ਇਹ ਹੈਗੇ ਆ ਜੀ 647-9620047, 6479260047 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਇਹਨਾਂ ਨੇ ਵਿੰਡੋਜ਼ ਡੋਰਸ ਦਾ ਕੰਮ ਤਾਂ ਵਧੀਆ ਕਰਨਾ ਹੀ ਕਰਨਾ, ਤੇ ਪੋਰਚ ਨੂੰ ਕਲਰ ਵੀ ਕਰਕੇ ਜਾਣਗੇ, ਬਾਕੀ ਤੁਸੀਂ ਫਾਈਨਾਂਸਿੰਗ ਵੀ ਇਹਨਾਂ ਨੇ ਤੁਹਾਨੂੰ ਅਵੇਲੇਬਿਲਟੀ ਕਰ ਦਿੱਤੀ ਹੋਈ ਹੈ। ਸੋ ਨੰਬਰ ਨੋਟ ਕਰੋ, ਤੇ ਤੁਸੀਂ ਸਿਲਵਰ ਲੈਡਰ ਵਿੰਡੋਜ਼ ਡੋਰਸ ਦੇ ਕੈਸ਼ ਨੂੰ ਕਾਲ ਕਰੋ 647-9620047 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਰਾਜਵੀਰ ਤੋਂ ਆਪਾਂ ਸੈੱਲਫੋਨ ਡੀਲ ਸੁਣੀਏ। ਹਾਂਜੀ ਰਾਜਵੀਰ, ਕੀ ਹਾਲ ਚਾਲ?
2: ਹਾਂਜੀ ਠੀਕ ਠਾਕ ਜੀ, ਸਤਿ ਸ੍ਰੀ ਅਕਾਲ ਜੀ, ਸਾਰੇ ਲਿਸਨਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ,
2: ਤੇ ਸੈੱਲਫੋਨ ਡੀਲ ਦਾ ਸਪੈਸ਼ਲ ਕੋਂਬੋ ਚੱਲ ਰਿਹਾ, ਤੁਹਾਡੇ ਕੋਲ ਮਿਨੀਮਮ 4 ਲੈਣਾ ਚਾਹੀਦੀ ਹੈ ਪਲਾਨ, ਤੁਹਾਡੇ ਕੋਲ ਆਪਣਾ ਫੋਨ ਹੈਗਾ ਤੇ ਸਪੈਸ਼ਲ ਡੀਲ ਦੇ ਦਿਓ, ਮਿਕਸ ਐਂਡ ਮੈਚ ਤੁਸੀਂ ਵਧੀਆ ਇੱਕ ਪਲਾਨ ਸੈਟਅਪ ਕਰਵਾ ਸਕਦੇ ਹੋ, ਜਿਹਦੇ ਵਿੱਚ ਆਪਸ਼ਨ ਪਹਿਲੀ ਆਉਂਦੀ $30 ਦੇ ਵਿੱਚ ਤੁਹਾਨੂੰ 60 GB ਡਾਟਾ ਕੈਨੇਡਾ ਵਾਈਡ ਕਾਲਿੰਗ ਲੈ ਸਕਦੇ ਹੋ। ਦੂਜੀ ਲੈਣ ਤੁਸੀਂ ਅਗਰ 40 ਚ ਅਨਲਿਮਿਟਡ ਡਾਟਾ ਕੈਨੇਡਾ US ਮੈਕਸੀਕੋ ਜਾ ਕੇ ਚਲਾ ਸਕਦੇ ਹੋ, ਕੈਨੇਡਾ ਤੋਂ ਲੈ ਕੇ ਇੰਡੀਆ ਪਾਕਿਸਤਾਨ ਯੂਰਪ ਹੋਰ ਕਈ ਕੰਟਰੀਆਂ, ਤੁਸੀਂ 27 ਕੰਟਰੀਆਂ ਤੁਸੀਂ ਕਾਲ ਕਰ ਸਕਦੇ ਹੋ ਕੈਨੇਡਾ ਤੋਂ ਲੈ ਕੇ, ਇਸ ਚ ਕੈਨੇਡਾ US ਮੈਕਸੀਕੋ ਰੋਮਿੰਗ ਇੰਕਲੂਡ ਹੈ, ਤੁਸੀਂ ਕੋਈ ਐਕਸਟਰਾ ਪੈਸਾ ਨਹੀਂ ਦੇਣਾ। ਤੀਜੀ ਆਪਸ਼ਨ ਹੈ ਜੀ $50 ਦਾ, ਇਹਨੂੰ ਆਪਾਂ ਵਰਲਡ ਪਲਾਨ ਕਹਿੰਦੇ, ਅਨਲਿਮਿਟਡ ਡਾਟੇ ਦੇ ਨਾਲ ਚਾਹੇ ਤੁਸੀਂ ਇੰਡੀਆ ਜਾਓ, ਚਾਹੇ ਯੂਰਪ ਜਾਓ, ਚਾਹੇ ਦੁਬਈ ਜਾਓ, ਕਿਤੇ ਵੀ ਜਾਂਦੇ ਹੋ, ਤੁਸੀਂ ਸੇਮ ਨੰਬਰ ਹਰ ਕਿਤੇ ਜਾ ਕੇ ਚਲਾ ਸਕਦੇ, ਮਿਕਸ ਐਂਡ ਮੈਚ ਬੰਡਲ 4 ਲੈਣਾ ਦਾ ਕਰਵਾ ਸਕਦੇ ਹੋ। ਐਕਟੀਵੇਸ਼ਨ ਆਪਣੇ ਤੁਹਾਨੂੰ ਵੇਵ ਹੋਗੀ ਵਰਲਡ ਵਾਲੇ ਪਲਾਨ ਦੇ ਨਾਲ, ਦੂਜੀਆਂ ਚ ਅੱਸੀ ਲੱਗਦੀ ਪਰ ਉਹ ਵੀ ਫੁੱਲ ਰਿਫੰਡ ਹੈ, 5-5 ਕਰਕੇ ਤੁਹਾਨੂੰ ਫੁੱਲ ਰਿਫੰਡ ਐਕਟੀਵੇਸ਼ਨ ਦਾ ਵੀ ਵਾਪਸ ਆ ਜਾਂਦਾ, ਤੇ ਕੋਈ ਵੀ ਤੁਸੀਂ ਐਕਸਟਰਾ ਚਾਰਜਿਸ ਨਹੀਂ ਦੇਣੇ। ਤੁਸੀਂ ਚਾਹੇ ਸਾਰੀਆਂ 30 ਵਾਲੀਆਂ ਲੈਣਾ ਕਰਾ ਲਓ, ਜਾਂ 30, 40, 50 ਮਿਕਸ ਦੋ ਲੈਣਾ, 40-50 ਮਿਕਸ ਬੰਡਲ ਕਰਵਾ ਸਕਦੇ ਹੋ। ਅਗਰ ਕਿਸੇ ਵੀ ਲਾਈਨ ਦੇ ਨਾਲ ਫੋਨ ਲੈਣਾ $10 ਪਲਾਨ ਦੇ ਵੱਧ ਜਾਂਦੇ, ਜੇ 40 ਦਾ ਪਲਾਨ ਪਲੱਸ ਫੋਨ ਦੀ ਕੋਸਟ ਕੋਈ 0 ਦਾ ਲੱਗਿਆ ਤੇ 0 ਦਾ ਮਿਲ ਜੂਗਾ, ਤੇ ਸੈਮਸੰਗ ਦੇ ਡਿਸਕਾਊਂਟ ਚੱਲ ਰਿਹਾ ਆਈਫੋਨ ਦੇ, ਡਿਸਕਾਊਂਟ ਚਾਹੁੰਦੇ ਆ, ਤੁਸੀਂ ਕੋਈ ਵੀ ਮਾਡਲ ਐਡ ਕਰਵਾਉਣਾ ਉਹ ਕਰਵਾ ਸਕਦੇ ਹੋ। ਨੰਬਰ ਹੈ ਜੀ ਆਪਣਾ 647-3545 ਘਰ ਦਾ ਹਾਈ ਸਪੀਡ ਇੰਟਰਨੈਟ 1.5 ਗੀਗਾਬਿਟ ਸਪੀਡ $55 ਚ, $3,000 ਦੀ ਸਪੀਡ $60 ਚ ਲੈ ਸਕਦੇ ਹੋ। ਤੇ ਇੱਕ ਸਪੈਸ਼ਲ ਪਲਾਨ ਹੈ ਇਸੇ ਲੈਂਡਾਂ ਨਾਲ, ਜੇ ਤੁਸੀਂ ਇੰਟਰਨੈਟ ਲਓਗੇ 65+ ਟੈਸਟ ਚ ਮਿਲੂਗਾ 1.5, ਪਰ ਤੁਹਾਨੂੰ $600 ਦਾ ਬਿੱਲ ਕ੍ਰੈਡਿਟ ਵੀ ਕਰਾ ਕੇ ਦੇਵਾਂਗੇ। ਨੰਬਰ ਹੈ ਜੀ 645-766-3545। ਅਗਰ ਇੱਕੋ ਲੈਣ ਲੈਣੀ ਹੈ ਤੇ $25 ਤੁਸੀਂ 20 GB ਦੇ ਨਾਲ ਡਾਟਾ ਉਹ ਵੀ ਆਪਣੇ ਕੋਲ ਲੈ ਸਕਦੇ ਹੋ। 645-766-3545 ਜੀ।
0: ਵੈਰੀ ਗੁੱਡ, ਬੜੇ ਵਧੀਆ $25 ਵਾਲੀ ਜਿਹੜੀ ਡੀਲ ਆ ਉਹ ਤਾਂ ਬੜੀ ਵਧੀਆ। ਬਿਲਕੁਲ ਜੀ, ਤੁਸੀਂ ਕੰਟੈਕਟ ਕਰੋ ਰਾਜਵੀਰ ਨੂੰ, ਦੇਖੋ ਕਿੰਨੀ ਵਧੀਆ ਡੀਲ ਦੱਸ ਕੇ ਗਏ ਆ। 647-766-3545 ਤੇ ਤੁਸੀਂ ਗੱਲਬਾਤ

0: ਸਰਟੀਫਿਕੇਟ ਮਿਲ ਸਕਦਾ, ਕਿੰਨੀ ਕੁ ਉਹਨਾਂ ਦੀ ਕਿਸ਼ਤ ਆਏਗੀ। ਜਦੋਂ ਸਾਰੀ ਜਾਣਕਾਰੀ ਉਹਨਾਂ ਕੋਲ ਹੋਏਗੀ ਤਾਂ ਫਿਰ ਉਹਨਾਂ ਨੂੰ ਘਰ 'ਤੇ ਆਫਰ ਪਾਉਣੀ ਸੌਖੀ ਹੋ ਜਾਣੀ ਹੈ, ਅਤੇ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ। ਕਿਸੇ ਕਾਰਨ ਕਰਕੇ ਉਹ ਨਹੀਂ ਕੁਆਲੀਫਾਈ ਕਰਦੇ, ਉਹ ਵੀ ਉਹਨਾਂ ਨੂੰ ਨਾਲ ਦੀ ਨਾਲ ਦੱਸ ਦਾਂਗੇ, ਤਾਂ ਕਿ ਫਿਰ ਉਹ ਤਿਆਰ ਰਹਿਣ, ਆਪਣੀ ਤਿਆਰੀ ਪ੍ਰੋਪਰ ਕਰਕੇ ਰੱਖਣ। ਜਦੋਂ ਉਹਨਾਂ ਨੇ ਆਫਰ ਪਾਉਣੀ ਹੈਗੀ ਹੈ ਫਿਰ ਉਹਨਾਂ ਨੂੰ ਮੌਰਗੇਜ ਲੈਣ 'ਚ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ, ਅਤੇ ਨਾਲ ਦੀ ਨਾਲ ਜਿੰਨਾ ਭੈਣ ਭਰਾਵਾਂ ਕੋਲ ਆਲਰੇਡੀ ਘਰ ਹੈਗਾ ਅਤੇ ਉਹ ਘਰ 'ਤੇ ਸਿਕਿਓਰ ਲਾਈਨ ਨੂੰ ਕ੍ਰੈਡਿਟ ਬਣਾਉਣੀ ਚਾਹੁੰਦੇ ਆ, ਉਹ ਵੀ ਸੰਪਰਕ ਕਰ ਸਕਦੇ ਹੈਗੇ ਹੈ। ਅਤੇ ਜਿਹੜੀ ਤੁਹਾਡੀ ਮੌਰਗੇਜ ਪਹਿਲਾਂ ਚੱਲ ਰਹੀ ਆ ਉਹ ਉਸੇ ਤਰ੍ਹਾਂ ਚੱਲੀ ਜਾਏਗੀ, ਉਹਦੇ ਨਾਲ ਨਾਲ ਤੁਹਾਨੂੰ ਸਿਕਿਓਰ ਲਾਈਨ ਕ੍ਰੈਡਿਟ ਬਣਾ ਕੇ ਦੇ ਦਾਂਗੇ। ਜਦੋਂ ਤੁਹਾਨੂੰ ਲੋੜ ਆ ਤੁਸੀਂ ਉਹ ਤੋਂ ਪੈਸੇ ਵਰਤ ਸਕਦੇ ਹੋ, ਜੇ ਨਹੀਂ ਲੋੜ ਫਿਰ ਤੁਹਾਨੂੰ ਕੋਈ ਵਿਆਜ ਨਹੀਂ ਪੈਂਦਾ। ਅਤੇ ਇੱਕ ਵਾਰੀ ਇਹ ਬਣ ਜਾਂਦੀ ਹੈਗੀ ਹੈ, ਬੇਸ਼ੱਕ ਤੁਸੀਂ ਕੋਈ ਆਪਣੇ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੱਕੇ, ਕੋਈ ਸੈਕਿੰਡ ਮੌਰਗੇਜ ਚੱਕੀ ਹੈ, ਕੋਈ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ, ਉਹਨਾਂ ਨੂੰ ਪੇ ਆਫ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਘਰ 'ਚ ਰੈਨੋਵੇਸ਼ਨ ਕਰਨੀ ਹੈ, ਬੇਸਮੈਂਟ ਵਗੈਰਾ ਫਿਨਿਸ਼ ਕਰਨੀ ਹੈਗੀ ਹੈ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਸੀਗੀ ਹੁਣ ਉਹਦੀ ਵੈਲਿਊ ਘੱਟ ਆ ਰਹੀ ਹੈ, ਜਾਂ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ, ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ। ਜੇਕਰ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਰਿਨਿਊਅਲ ਦੀ ਆਪਸ਼ਨ ਡਿਸਕਸ ਕਰਨਾ ਚਾਹੁੰਦੇ, ਰੇਟ ਸ਼ਾਪ ਰਾਊਂਡ ਕਰ ਰਹੇ ਹੈਗੇ ਹੋ, ਜਾਂ ਆਪਣੀ ਮੌਰਗੇਜ ਨੂੰ ਰੀਫਾਈਨੈਂਸ ਕਰਨਾ ਚਾਹੁੰਦੇ, ਜਾਂ ਹੋਰ ਕੋਈ ਸਵਾਲ ਆ ਤੁਹਾਡਾ ਮੌਰਗੇਜ ਦਾ, ਜਾਂ ਕੋਈ ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647-2950-55-03, ਨਰਦੀਪ ਸਿੱਧੂ 6472945503। ਟਾਈਮ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ, ਹੈਵ ਅ ਗੁੱਡ ਵੀਕਐਂਡ
1: ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਨਰਦੀਪ ਸਿੱਧੂ ਜੀ ਨਾਲ ਤੁਸੀਂ ਗੱਲਬਾਤ ਕਰੋ ਤੇ ਮੌਰਗੇਜ ਸੰਬੰਧੀ ਲਓ ਹੋਰ ਜਾਣਕਾਰੀ। ETN ਟਰੈਵਲਸ ਦਾ ਨੰਬਰ ਨੋਟ ਕਰੋਗੇ ਜੀ, ਜੇ ਤੁਸੀਂ ਵਧੀਆ ਰੇਟ ਦੇ ਉੱਪਰ ਟਿਕਟਾਂ ਬੁੱਕ ਕਰਾਉਣਾ ਚਾਹੁੰਦੇ ਹੋ, ਘੁੰਮਣਾ ਫਿਰਨਾ ਕਿਤੇ ਵੀ, ਕੋਈ ਵਿਸ਼ੇਸ਼ ਤੌਰ ਤੇ ਤੁਸੀਂ ਕੋਈ ਆਪਣਾ ਆਫੀਸ਼ੀਅਲ ਕੋਈ ਤੁਹਾਡਾ ਟੂਰ ਟ੍ਰਿਪ ਤੁਸੀਂ ਕਰਨਾ ਚਾਹੁੰਦੇ ਹੋ, ਜਾਂ ਫਿਰ ਬੈਕ ਹੋਮ ਜਾਣਾ ਚਾਹੁੰਦੇ ਹੋ, ਤੁਸੀਂ ਨੰਬਰ ਨੋਟ ਕਰੋ ETN ਟਰੈਵਲਸ, ਜਿਹੜੇ ਕਿ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਖੁੱਲੇ ਹੁੰਦੇ ਆ। 905-463-1301 ਨੰਬਰ ਹੈ, 905-463-1301 ਤੇ ਤੁਸੀਂ ETN ਟਰੈਵਲਸ ਨੂੰ ਕਰੋ ਕੰਟੈਕਟ। ਤੇ ਨਾਲ ਦੀ ਨਾਲ ਜਿਹੜਾ ਹੈਗਾ ਮੈਂ ਨੰਬਰ ਤੁਹਾਨੂੰ ਦੇ ਦੇਵਾਂ ਆਲ ਟਰੱਕ ਲਿਊਬ ਐਂਡ ਵਾਸ਼ ਦਾ ਵੀ, ਕਿਉਂਕਿ ਜੇ ਤੁਸੀਂ ਇਹਨਾਂ ਨੂੰ ਕੰਟੈਕਟ ਕਰੋਗੇ ਨਾ ਆਪਣੇ, ਤੁਸੀਂ ਟਰੱਕਾਂ ਨੂੰ ਅੰਦਰੋਂ ਬਾਹਰੋਂ ਐਨ ਵਾਸ਼ ਕਰਾ ਸਕਦੇ ਹੋ, ਕਿਉਂਕਿ 24/7 ਸਰਵਿਸ ਇਹ ਪ੍ਰੋਵਾਈਡ ਕਰਦੇ ਆ। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ, ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ, ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-405-99-55-905-452-9955।
2: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: 8150 ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 sofastudio.ca ਥੈਂਕ ਯੂ ਜੀ
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7564-7652340 ਲਓ ਜੀ ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਅੱਜ ਫਰਾਈਡੇ ਦਾ ਦਿਨ ਹੋ ਗਿਆ ਇੱਕ ਅੱਜ ਸੰਗਰਾਂਦ ਹੈ ਜੀ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਗਈ ਜੇਠ ਮਹੀਨੇ ਦੀ ਤੇ ਨਾਲ ਦੀ ਨਾਲ ਫਿਰ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਜਿਹੜਾ ਵੀ ਕੋਈ ਟੋਪਿਕ ਹੈ ਜਿਵੇਂ ਆਪਾਂ ਕਹਿੰਦੇ ਹਾਂ ਕੋਈ ਕਰੰਟ ਇਸ਼ੂ ਹੁੰਦਾ ਉਹ 'ਤੇ ਆਪਾਂ ਗੱਲਬਾਤ ਕਰਦੇ ਹਾਂ ਸੋ ਗੱਲਬਾਤ ਆਪਾਂ ਕਰਦੇ ਹਾਂ ਸ਼ੁਰੂ ਕਿਉਂਕਿ ਸਮਾਂ 46 ਹੋ ਗਏ 10:46 ਇੱਕ ਨੰਬਰ ਪਹਿਲਾਂ ਮੈਂ ਹੋਰ ਦੇ ਦਾਂ ਕਿਤੇ ਨੰਬਰ ਨਾ ਮੇਰਾ ਕੋਈ ਰਹਿ ਜਾਵੇ ਕਿਉਂਕਿ ਨਾ ਕਈ ਵਾਰ ਆਪਾਂ ਜਦੋਂ

0: ਗੱਲਬਾਤ ਕਰਨ ਲੱਗਦੇ ਹਾਂ ਫਿਰ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਸੋ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਦਾ ਨੰਬਰ ਨੋਟ ਕਰੋ, ਦੁਆਬਾ ਟੂਰਸ ਐਂਡ ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵਧੀਆ ਰੇਟ ਦੇ ਉੱਪਰ ਟਿਕਟਾਂ ਲੈਣੀਆਂ, ਘੁੰਮਣ ਫਿਰਨ ਜਾਣਾ, ਕਿਤੇ ਬੈਕ ਹੋਮ ਜਾਣਾ, ਕਿਉਂਕਿ ਇਸ ਸਮੇਂ ਦੀਪਾਂਸ਼ ਦੇ ਕੋਲ ਜਿਹੜੀਆਂ ਟਿਕਟਾਂ ਬੜੇ ਵਧੀਆ ਰੇਟ 'ਤੇ ਤੁਸੀਂ ਹੁਣੇ ਤੋਂ ਐਡਵਾਂਸ ਦੇ ਵਿੱਚ ਬੁਕਿੰਗ ਕਰਾ ਸਕਦੇ ਹੋ ਅਪ ਟੂ ਦਸੰਬਰ ਤੱਕ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਵੀ ਤੇਲ ਦੀਆਂ ਕੀਮਤਾਂ ਵੱਧ ਰਹੀਆਂ, ਜਿਹਦੇ ਕਰਕੇ ਟਿਕਟਾਂ ਹੋਰ ਮਹਿੰਗੀਆਂ ਮਹਿੰਗੀਆਂ ਹੋ ਸਕਦੀਆਂ ਅੱਗੇ ਜਾ ਕੇ। ਜੇ ਤੁਸੀਂ ਹੁਣ ਬੁੱਕ ਕਰਾ ਲੈਂਦੇ ਹੋ ਫਿਰ ਤੁਹਾਨੂੰ ਇਹੀ ਰੇਟ ਤੁਹਾਡਾ ਲੌਕ ਹੋ ਜਾਣਾ। ਸੋ ਨੰਬਰ ਨੋਟ ਕਰੋ 905-673-1400, 9057314000 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਨਾਲ ਦੀ ਨਾਲ ਜੇ ਮੈਂ ਉਹੀ ਗੱਲ ਕਰਾਂ ਕਿ ਜਿਹੜਾ ਤੁਸੀਂ ਜੇ ਏਅਰ ਫੇਅਰ ਹੁਣ ਲੈ ਲੈਂਦੇ ਹੋ ਤਾਂ ਫਿਰ ਤੁਹਾਡਾ ਜਿਹੜਾ ਹੁਣ ਦਾ ਪ੍ਰੈਜੈਂਟ ਰੇਟ ਦਾ ਜਿਹੜਾ ਪ੍ਰਾਈਜ਼ ਹੈ ਉਹੀ ਲੌਕ ਹੋ ਜਾਣਾ, ਜਿਹੜੀ ਕੀਮਤ ਹੁੰਦੀ ਹੈ ਨਾ ਟਿਕਟਾਂ ਦੀ, ਫਿਰ ਤੁਹਾਨੂੰ ਵਾਧੂ ਨਹੀਂ ਦੇਣੇ ਪੈਣੇ। ਪਰ ਇੱਦਾਂ ਹੀ ਨਾਲ ਦੀ ਨਾਲ ਆਪਣੀ ਮੈਂ ਇੰਸ਼ੋਰੈਂਸ ਦੀ ਗੱਲ ਕਰਾਂ, ਕੋਈ ਵੀ ਤੁਸੀਂ ਪਲੈਨ ਲੈਣਾ ਚਾਹੁੰਦੇ ਹੋ ਇੰਸ਼ੋਰੈਂਸ ਦੇ ਵਿੱਚ ਤਾਂ ਸਮੇਂ ਸਿਰ ਤੁਹਾਡਾ ਜਿਹੜਾ ਸਟੈਪ ਲੈਣਾ ਬੜਾ ਜ਼ਰੂਰੀ ਹੁੰਦਾ, ਕਿਉਂਕਿ ਸਾਡੀ ਨਾ ਆਦਤ ਹੈ ਸਾਰਿਆਂ ਦੀ, ਆਪਾਂ ਅੱਗੇ ਅੱਗੇ ਬਹੁਤ ਕਰਦੇ ਹਾਂ ਕੰਮ ਨੂੰ, ਕਦੇ ਇੱਦਾਂ ਨਹੀਂ ਕਰਦੇ ਵੀ ਹਾਂਜੀ ਕਰੋ ਅਤੇ ਖਤਮ ਕਰੋ ਕਹਾਣੀ, ਹੈ ਨਾ, ਨਹੀਂ ਕਰਦੇ ਆਪਾਂ। ਸਾਨੂੰ ਲੱਗਦਾ ਚਲੋ ਹਾਲੇ ਟਾਈਮ ਹੈਗਾ, ਚਲੋ ਕਰ ਲੈਂਦੇ ਹਾਂ, ਚਲੋ ਇੱਦਾਂ ਹੋ ਜਾਂਦਾ, ਚਲੋ ਉੱਦਾਂ ਕਰ ਲਾਂਗੇ, ਪਰ ਜਦੋਂ ਵੀ ਜਿਹੜਾ ਕੰਮ ਹੈ ਨਾ, ਜਿਵੇਂ ਕਹਿੰਦੇ ਆ ਨਾ ਵੀ ਕੱਲ੍ਹ ਕਰਨਾ ਸੋ ਆਜ ਕਰ, ਆਜ ਕਰੇ ਸੋ ਅਬ, ਪਲਮੇ ਪਰਲੋ ਹੋਏਗੀ ਬੋਹਰ ਕਰੇਗਾ ਕਬ। ਵੈਸੇ ਇੱਦਾਂ ਹੀ ਹੁੰਦਾ, ਅਸੀਂ ਕੱਲ੍ਹ ਕੱਲ੍ਹ ਕਰੀ ਜਾਂਦੇ ਅਤੇ ਕੱਲ੍ਹ ਕਹਿੰਦੇ ਕਦੀ ਵੀ ਨਹੀਂ ਆਉਂਦਾ। ਇਸ ਕਰਕੇ ਤੁਸੀਂ ਆਪਣੀ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਚਾਹੇ ਕੋਂਬੋ ਪਲਾਨ ਲੈਣਾ, ਤੁਸੀਂ $99 ਚ ਲੈ ਸਕਦੇ ਹੋ, ਜਾਂ ਤੁਸੀਂ ਸਟੈਂਡ ਅਲੋਨ ਪਾਲਿਸੀਜ਼ ਲੈਣੀਆਂ, ਕਿੰਨਾ ਤੁਹਾਡੇ 'ਤੇ ਕਰਜ਼ਾ ਹੈ, ਡੈਟ ਹੈ, ਮੋਰਗੇਜ ਹੈ, ਉਹਦੇ ਅਕੋਰਡਿੰਗ ਉਹਦੇ ਬੇਸ ਦੇ ਉੱਪਰ ਤੁਹਾਡੀ ਨੀਡ ਕਿੰਨੀ ਹੈ ਉਹ ਤੁਸੀਂ ਇੰਸ਼ੋਰੈਂਸ ਲਓ। ਇਹ ਨਹੀਂ ਹੁੰਦਾ ਕਈ ਵਾਰ ਅਸੀਂ ਇਨਵੈਸਟਮੈਂਟ ਇੰਸ਼ੋਰੈਂਸ ਨੂੰ ਦੋਨਾਂ ਨੂੰ ਇਕੱਠਾ ਕਰੀ ਜਾਂਦੇ ਹਾਂ, ਨੋ, ਕਿਤੇ ਕਿਤੇ ਇਨਵੈਸਟਮੈਂਟ ਹੈਗੀ ਹੈ ਪਰ ਹਰ ਪਾਲਿਸੀ ਦੇ ਵਿੱਚ ਇਨਵੈਸਟਮੈਂਟ ਨਹੀਂ ਹੁੰਦੀ। ਅਤੇ ਤੁਸੀਂ ਇਹ ਦੇਖਣਾ ਹੁੰਦਾ ਤੁਹਾਨੂੰ ਕਿੰਨਾ ਕੀ ਚਾਹੀਦਾ, ਕਿਸੇ ਦੀ ਤੁਸੀਂ ਰੀਸ ਨਹੀਂ ਕਰਨੀ, ਕੋਈ ਫਰੈਂਡ ਦੀ ਜਾਂ ਘਰ ਦੇ ਮੈਂਬਰ ਦੀ, ਤੁਹਾਡੀ ਨੀਡ ਆਪਣੀ ਕੀ ਹੈ, ਹਰ ਇੱਕ ਬੰਦਾ ਇੰਡੀਵਿਜੁਅਲੀ ਤੌਰ ਦੇ ਉੱਪਰ ਹਰ ਇੱਕ ਦੀ ਆਪਣੀ ਨੀਡ ਹੁੰਦੀ ਹੈ। ਸੋ ਉਹ ਚੀਜ਼ ਦੇਖੋ, ਉਸ ਹਿਸਾਬ ਦੇ ਨਾਲ ਆਪਣੀ ਪਾਲਿਸੀ ਜਿਹੜੀ ਤੁਸੀਂ ਬਾਏ ਕਰੋ, ਲਓ। ਸੋ ਬਾਕੀ ਤੁਸੀਂ ਕੋਈ ਵਿਜ਼ਟਰ ਸੁਪਰ ਵੀਜ਼ਾ 'ਤੇ ਆ ਰਹੇ ਹੈ, ਕੋਈ ਤੁਸੀਂ ਆਪਣੇ ਅਕਾਊਂਟ ਓਪਨ ਕਰਾਉਣੇ ਆ, ਸੇਵਿੰਗ ਅਕਾਊਂਟਸ, TFSA ਹੋ ਗਿਆ, ਜਿਹੜਾ ਕਿ ਮੈਂ ਕਹਿੰਦੀ ਹੁੰਦੀ ਹਰ ਇੱਕ ਪਰਸਨ ਕੋਲ ਹੋਣਾ ਚਾਹੀਦਾ, ਚਾਹੇ ਉਹਦੇ 'ਚ ਤੁਸੀਂ 50-50, 100-100 ਮੰਥਲੀ ਜਾਈ ਜਾਵੇ ਤੁਹਾਡਾ ਡੋਲਰ, ਅਤੇ ਉਹ ਇੱਕ ਦਿਨ ਇੱਦਾਂ ਦਾ ਆਉਂਦਾ ਸਾਨੂੰ ਲੱਗਦਾ ਕਿ ਸਾਡੇ ਕੋਲ ਉਂਝ ਪੈਸੇ ਨਹੀਂ ਹੈਗੇ, ਨਾਲ ਦੀ ਨਾਲ ਸਾਡੀ ਆਮਦਨ ਆਈ ਜਾਂਦੀ ਹੈ, ਨਾਲ ਦੀ ਨਾਲ ਖਰਚ ਹੋਈ ਜਾਂਦੀ ਹੈ, ਅਤੇ ਪਰ ਜੇ ਅਸੀਂ ਇੱਦਾਂ ਸੇਵਿੰਗ ਕਰੀ ਜਾਂਦੇ ਹਾਂ ਸੋ ਤੁਹਾਡੀ ਜਿਹੜੀ ਹੈ ਸੇਵਿੰਗ ਪ੍ਰੋਪਰ ਹੋ ਹੀ ਜਾਂਦੀ ਹੈ। ਸੋ ਇਸ ਕਰਕੇ ਪਤਾ ਵੀ ਨਹੀਂ ਲੱਗਦਾ, ਸੇਵਿੰਗ ਵੀ ਹੋ ਜਾਂਦੀ ਹੈ, ਬਜਾਏ ਕਿ ਆਪਾਂ ਕਹੀਏ ਵੀ ਇਕੱਠੇ ਆਪਾਂ 1000, 2000, 10000 ਪਾਵਾਂਗੇ, ਇੱਦਾਂ ਕਦੇ ਨਹੀਂ ਹੁੰਦਾ ਹੈਗਾ, ਹੈ ਨਾ। ਸੋ ਜ਼ਰੂਰ ਇਹਦੇ ਬਾਰੇ ਤੁਸੀਂ ਗੌਰ ਕਰਨੀ ਹੈ ਜੀ। ਮੇਰਾ ਨੰਬਰ ਤੁਸੀਂ ਨੋਟ ਕਰ ਲਓ, ਬੱਚਿਆਂ ਦਾ ਐਜੂਕੇਸ਼ਨ ਪਲਾਨ ਤੁਸੀਂ ਲੈਣਾ RESP ਦਾ ਤਾਂ ਵੀ ਤੁਸੀਂ ਮੈਨੂੰ ਕੰਟੈਕਟ ਕਰੋ, ਅਤੇ ਮੇਰਾ ਨੰਬਰ ਹੈਗਾ ਜੀ 647-765-2340, 6475652340 'ਤੇ ਤੁਸੀਂ ਮੈਨੂੰ ਕੰਟੈਕਟ ਕਰਨਾ। ਬਾਕੀ ਤੁਹਾਨੂੰ ਕੋਈ ਕਿਸੇ ਸਾਡੇ ਸਪੋਂਸਰ ਦਾ ਨੰਬਰ ਚਾਹੀਦਾ ਹੁੰਦਾ ਤਾਂ ਵੀ ਕਾਲ ਕਰ ਲਓ, ਕੋਈ ਕਿਸੇ ਟੋਪਿਕ 'ਤੇ ਵਿਸ਼ੇਸ਼ ਗੱਲਬਾਤ ਕਰਨੀ ਹੈ ਤਾਂ ਵੀ ਮੈਨੂੰ ਦੱਸ ਦਿਆ ਕਰੋ, ਜਾਂ ਫਿਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਲਓ, ਵਧੀਆ ਪੈਕੇਜ ਤੁਹਾਨੂੰ ਦੇਵਾਂਗੇ, ਕੋਈ ਜ਼ਿਆਦਾ ਨਹੀਂ, ਆਪਾਂ ਠੱਗਣ ਵਾਲਾ ਕੰਮ ਨਹੀਂ ਹੈਗਾ, ਹੈ ਨਾ, ਵੀ ਬਹੁਤ ਜ਼ਿਆਦਾ ਤੁਹਾਡੇ ਕੋਲੋਂ ਆਪਾਂ ਲੈ ਲਈਏ, ਕਿਉਂਕਿ ਜਿਵੇਂ ਦੀ ਮਾਰਕੀਟ ਹੈ, ਜਿਵੇਂ ਦਾ ਸਾਰਾ ਮਾਹੌਲ ਹੈ, ਉਵੇਂ ਦਾ ਆਪਾਂ ਤੁਹਾਡੇ ਨਾਲ ਵੀ ਡੀਲ ਕਰਾਂਗੇ, ਹੈ ਨਾ। ਜਿਵੇਂ ਕਹਿੰਦੇ ਆ ਅੰਤ ਵਿੱਚ ਜਾਨ ਰੱਬ ਨੂੰ ਦੇਣੀ ਆ, ਉੱਥੇ ਕੀ ਜਵਾਬ ਦੇਣਾ ਆਪਾਂ ਨੇ ਜਾ ਕੇ। ਸੋ ਮੇਰਾ ਨੰਬਰ ਨੋਟ ਕਰ ਲਓ ਜੀ 647-765-2340, 6475652340 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਆਪਣੇ ਨਾ ਗਰੁੱਪ ਨੂੰ ਵੀ ਤੁਸੀਂ, ਜਿਹੜਾ ਵਟਸਐਪ ਗਰੁੱਪ ਹੈ ਉਹਨੂੰ ਤੁਸੀਂ ਜੇਕਰ ਜੁਆਇਨ ਕਰਨਾ ਤਾਂ ਵੀ ਤੁਸੀਂ ਮੈਨੂੰ ਆਪਣਾ ਨਾਮ ਨੰਬਰ ਭੇਜ ਸਕਦੇ ਹੋ, ਕਿਉਂਕਿ ਆਪਾਂ ਲੇਟੈਸਟ ਜਿਹੜੀ ਕਰੰਟ ਕੋਈ ਵੀ ਨਿਊਜ਼ ਹੁੰਦੀ ਹੈ, ਕੋਈ ਵੀ ਗੱਲਬਾਤ ਹੁੰਦੀ ਜਿਹੜੀ ਕਿ ਤੁਹਾਡੇ ਤੱਕ ਪਹੁੰਚੇ, ਉਹਦੇ 'ਚ ਸਾਡੇ ਲਿਸਨਰ, ਜਿਹੜੇ ਕਾਲਰ ਲਿਸਨਰ ਸਾਡੇ ਹੈਗੇ ਆ, ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਇਸ ਵਟਸਐਪ ਗਰੁੱਪ ਨਾਲ ਜੁੜੇ ਹੋਏ ਆ, ਉਹ ਪਾਉਂਦੇ ਰਹਿੰਦੇ ਆ, ਉਹ ਵੀ ਅਸੀਂ ਵੀ ਜੋ ਵੀ ਜਿਹਦੇ ਕੋਲ ਲੇਟੈਸਟ ਨਿਊਜ਼ ਹੁੰਦੀ ਆ ਉਹ ਪਾ ਦਿੰਦੇ ਆ। ਜਿਵੇਂ ਹੁਣ ਦਲਵੀਰ ਭਾਅ ਜੀ ਨੇ ਪਾਇਆ ਜੀ ਕਿ 193.9 ਜਿਹੜਾ ਹੈਗਾ ਆਪਣੀ ਗੈਸ ਦਾ ਪ੍ਰਾਈਸ ਇਸ ਸਮੇਂ ਹੈ, ਅਤੇ ਜੇ ਡੀਜ਼ਲ ਦਾ ਗੱਲ ਕਰੀਏ ਡੀਜ਼ਲ ਦੀ ਤਾਂ 235.9 ਹੈ, 235.9 ਡੀਜ਼ਲ ਦਾ ਰੇਟ ਚੱਲ ਰਿਹਾ। ਸੋ 193.9, ਅਤੇ ਕਹਿੰਦੇ ਆ ਵੀ ਆਉਣ ਵਾਲੇ ਸਮੇਂ 'ਚ 2 ਡਾਲਰ ਤੱਕ ਜਿਹੜਾ ਹੈਗਾ ਗੈਸ ਪ੍ਰਾਈਸ ਹੋ ਜਾਣਾ। ਸੋ ਇਹ ਹੁਣ ਤੁਸੀਂ ਵਾਚ ਲਓ। ਅੱਛਾ, ਕੈਮਰਿਆਂ ਦੀ ਵੀ ਇੱਥੇ ਗੱਲ ਹੋਈ, ਕਹਿੰਦੇ ਕੈਮਰਿਆਂ 'ਚੋਂ ਵਾਚ ਕਰਦੇ ਆ ਸਭ ਨੂੰ, ਕਹਿੰਦੇ ਲੋਕ ਸਪੀਡਾਂ ਚੱਕਦੇ ਆ ਫੁੱਲ, ਤੇ ਪਤਾ ਨਹੀਂ ਫਿਰ ਕੈਮਰੇ ਕਦੋਂ ਔਨ ਕਰ ਦੇਣ। ਸੋ ਭਾਈ ਆਪਣਾ ਥੋੜ੍ਹਾ ਜਿਹਾ ਉਸ ਹਿਸਾਬ ਦੇ ਨਾਲ ਹੀ ਵਿਚਰੋ, ਫਿਰ ਬਾਅਦ 'ਚੋਂ ਟਿਕਟਾਂ ਮਿਲਣਗੀਆਂ। ਅੱਛਾ, ਇੱਦਾਂ ਵੀ ਕੁਛ ਨਹੀਂ ਪਤਾ ਹੁੰਦਾ ਜੇ ਕਿਤੇ ਕੋਈ ਬਹੁਤ ਹੀ ਜ਼ਿਆਦਾ ਤੇਜ਼ ਚਲਾ ਰਿਹਾ ਸਪੀਡ ਦੇ ਨਾਲ, ਓਵਰ ਹੀ ਬਹੁਤ ਹੀ ਓਵਰ ਜਾ ਰਹੇ ਹੋ, ਅਤੇ ਅਗਲੇ ਟਿਕਟਾਂ ਵੀ ਦੇ ਸਕਦੇ ਆ ਵੀ ਆਹ ਗੱਡੀ ਸੀ ਜੀ, ਇੰਨੀ ਤੁਹਾਡੀ ਸਪੀਡ ਸੀਗੀ ਅਤੇ ਆਹ ਚੱਕੋ ਟਿਕਟ। ਸੋ ਬੀ ਵੈਰੀ ਵੈਰੀ ਕੇਅਰਫੁੱਲ। ਅਤੇ ਹੁਣ ਤਾਂ ਵੈਸੇ ਵੀ ਲੌਂਗ ਵੀਕਐਂਡ ਹੈ, ਅਤੇ OPP ਪੂਰਾ ਵਾਚ ਕਰੂਗੀ ਤੁਹਾਨੂੰ। ਪੁਲਿਸ ਵਾਲਿਆਂ ਦੀਆਂ ਗੱਡੀਆਂ ਘੂੰ ਘੂੰ ਕਰਦੀਆਂ ਘੁੰਮਦੀਆਂ, ਇੱਥੇ ਤਾਂ ਚਲੋ ਨਹੀਂ ਘੂੰ ਘੂੰ ਕਰਦੀਆਂ ਪਰ ਹੁੰਦੀਆਂ। ਸੋ ਬੀ ਵੈਰੀ ਵੈਰੀ ਕੇਅਰਫੁੱਲ। ਚਲੋ ਠੀਕ ਹੈ, ਉਹਨਾਂ ਨੇ ਵੀ ਪੂਰਾ ਵਿਜੀਲੈਂਟ ਹੋਣਾ ਹੁੰਦਾ, ਕੋਈ 19 ਗੱਲ ਨਾ ਹੋਵੇ, ਕਿਉਂਕਿ ਐਕਸੀਡੈਂਟ ਵੀ ਬੜੇ ਹੈਪਨ ਹੁੰਦੇ ਆ। ਤੇ ਲਓ ਜੀ, ਜਿਹੜੀ ਮੈਂ ਗੱਲ ਕਰਨੀ ਹੈ ਹੁਣ ਇਹ ਨਾ ਰਹਿ ਜਾਵੇ, ਇਹ ਹੈ ਕਿ ਇੱਕ ਨਾ ਵੈਬ ਸੀਰੀਜ਼ ਤੇ ਚਰਚਾ ਛਿੜੀ ਹੋਈ ਹੈ, ਜਿਹੜੇ ਯੋਗ ਰਾਜ ਸਿੰਘ ਹੈ, ਜਿਹੜਾ ਕ੍ਰਿਕਟਰ ਯੁਵਰਾਜ ਸਿੰਘ ਹੈ, ਉਹਦੇ ਫਾਦਰ ਸਾਹਿਬ ਜਿਹੜੇ ਕਿ ਫਿਲਮਾਂ 'ਚ ਕੰਮ ਕਰਦੇ ਆ, ਸੋ ਉਹਨਾਂ ਦੇ ਇੱਕ ਵਲਗਰ ਡਾਇਲੋਗ 'ਤੇ ਇਹ ਜਿਹੜਾ ਵਿਵਾਦ ਹੈ ਉਹ ਛਿੜ ਗਿਆ। ਬੜਾ ਹੀ ਹੜਕੰਪ ਜਿਹੜਾ ਉਹ 'ਤੇ ਮਚਿਆ ਹੋਇਆ। ਕਿਉਂ? ਕਿਉਂਕਿ ਉਂਝੇ ਛੋਟੀ ਜਿਹੀ ਗੱਲ ਨਹੀਂ ਹੈਗੀ, ਲੇਡੀਜ਼ ਵਿਮੈਨ ਦੇ ਸੰਬੰਧ ਦੇ ਵਿੱਚ ਇਹ ਗੱਲ ਹੈਗੀ ਹੈ, ਕਿਉਂਕਿ ਇਹ ਡਾਇਲੋਗ ਜਿਹੜਾ ਬੋਲਿਆ ਗਿਆ ਹੈ ਬੜਾ ਹੀ ਵਲਗਰ ਹੈ, ਜਿਹੜਾ ਕਿ ਮੈਨੂੰ ਲੱਗਦਾ ਕਿਸੇ ਨੇ ਸੁਣਿਆ ਵੀ ਨਹੀਂ ਪਹਿਲਾਂ ਹੋਣਾ, ਉਹ ਡਾਇਲੋਗ ਹੈ ਉੱਦਾਂ ਦਾ। ਸੋ ਇਹ ਨਾ ਇੱਕ ਵੈਬ ਸੀਰੀਜ਼ ਬਣੀ ਹੈ ਲੁਕੇ, ਉਹਦੇ ਵਿੱਚ ਯੋਗਰਾਜ ਸਿੰਘ ਨੇ ਇਹ ਵਲਗਰ ਜਿਹੜਾ ਡਾਇਲੋਗ ਬੋਲਿਆ, ਜਿਹਦੇ ਕਰਕੇ ਇੰਨਾ ਰੌਲਾ ਰੱਪਾ ਪਿਆ ਹੋਇਆ, ਅਤੇ ਪੰਜਾਬ ਵਿਮੈਨ ਕਮਿਸ਼ਨ ਨੇ ਵੀ ਇਤਰਾਜ਼ ਜਤਾਇਆ ਵੀ ਇਹ ਕਿਵੇਂ ਉਹਨਾਂ ਨੇ ਇੱਦਾਂ ਬੋਲਤਾ, ਕਿਉਂਕਿ ਨਾ ਉਹਨਾਂ ਦੀ ਉਂਝ ਛਵੀ ਬੜੀ ਵਧੀਆ ਲੱਗਦੀ ਸਾਰਿਆਂ ਨੂੰ। ਇੱਕ ਤਾਂ ਉਹ ਉਹਨਾਂ ਦੀ ਜਿਵੇਂ ਆਪਾਂ ਕਹਿੰਦੇ ਪਰਸਨੈਲਿਟੀ ਇੱਦਾਂ ਦੀ ਆ, ਦੇਖਣ ਨੂੰ ਬੜੇ ਵਧੀਆ ਲੱਗਦੇ ਆ, ਪੂਰੀ ਪਰਸਨੈਲਿਟੀ ਆ, ਆਊਟਰ ਅਤੇ ਇਨਰ ਜਿਵੇਂ ਆਪਾਂ ਕਹਿੰਦੇ ਹਾਂ ਕਿ ਚਲੋ ਫਿਲਮਾਂ ਦੇ ਵਿੱਚ ਵੀ ਰੋਲ ਵਧੀਆ ਕਰਦੇ ਆ, ਚਾਹੇ ਉਹ ਸੀਰੀਜ਼ ਦੇ ਵਿੱਚ ਰੋਲ ਕਰਦੇ ਹੋਣ, ਬੜੇ ਵਧੀਆ ਕਰਦੇ ਆ, ਅਤੇ ਉਹਨਾਂ ਦੀ ਗੱਲਬਾਤ ਦੇ ਵਿੱਚ ਬੜਾ ਦਮ ਹੁੰਦਾ। ਪਰ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਕਿ ਜਿਹੜੀ ਇਹ ਲੂਕੇ ਸੀਰੀਜ਼ ਹੈ, ਵੈਬ ਸੀਰੀਜ਼ ਜਿਹੜੀ ਬਣੀ ਹੈ, ਇਹਦੇ ਵਿੱਚ ਜਿਹੜਾ ਉਹਨਾਂ ਨੇ ਡਾਇਲੋਗ ਬੋਲਿਆ, ਪਤਾ ਨਹੀਂ ਉਹਨਾਂ ਨੂੰ ਜ਼ਬਰਦਸਤੀ ਬੁਲਵਾ ਦਿੱਤਾ ਜਾਂ ਕਿਵੇਂ ਉਹਨਾਂ ਨੇ ਇਹ ਡਿਸੀਜਨ ਲੈ ਲਿਆ ਕਿ ਮੈਂ ਬੋਲਾਂ, ਕਿਉਂ ਨਹੀਂ ਉਹਨਾਂ ਨੇ ਮਨ੍ਹਾ ਕੀਤਾ, ਅਤੇ ਹੁਣ ਉਹ 'ਤੇ ਬੜਾ ਹੀ ਵਿਵਾਦ ਹੋ ਰਿਹਾ, ਅਤੇ ਇਹ ਵਿਵਾਦ ਜਿਹੜਾ ਛਿੜ ਗਿਆ, ਜਿਹਦੇ ਕਰਕੇ ਕਹਿੰਦੇ ਆ ਵੀ ਇਹਨਾਂ 'ਤੇ ਹੁਣ ਪਰਚਾ ਦਰਜ ਕਰੋ, FIR ਵੀ ਕਹਿੰਦੇ ਦਰਜ ਹੋਈ ਹੈ, ਦੋ ਤਿੰਨ ਜਿਹੜੀਆਂ ਗੱਲਾਂ ਉਹਨਾਂ ਬਾਰੇ ਕਹੀਆਂ ਜਾ ਰਹੀਆਂ ਵੀ ਆਹ ਆਹ ਧਾਰਾਵਾਂ 'ਤੇ ਉਹਨਾਂ 'ਤੇ ਦੋਸ਼ ਲੱਗੇ ਆ। ਪਰ ਇਹ ਸੋਚਣ ਵਾਲੀ ਗੱਲ ਹੈ ਵੀ ਇੱਕ ਵੈਬ ਸੀਰੀਜ਼ ਹੈ, ਉਹਦੇ ਵਿੱਚ ਇੱਕ ਪੁਲਿਸ ਆਫਿਸਰ ਕੁੜੀ ਹੋਣੀ ਆ, ਪੁਲਿਸ ਦੇ ਪੁਲਿਸ ਫੀਮੇਲ ਜਿਵੇਂ ਆਪਾਂ ਕਹਿੰਦੇ ਹਾਂ, ਪੁਲਿਸ 'ਚ ਡਿਊਟੀ 'ਤੇ ਤੈਨਾਤ ਜਿਵੇਂ ਲੜਕੀਆਂ ਹੁੰਦੀਆਂ, ਸੋ ਉਹ ਹੋਣੀ ਆ। ਸੋ ਉਹਦੇ 'ਤੇ ਭੱਦੀ ਜਿਹੜੀ ਹੈ ਟਿੱਪਣੀ ਹੈ ਉਹ ਕੀਤੀ ਗਈ ਹੈ, ਜਿਹੜੀ ਕਿ ਬੜੀ ਮਾੜੀ ਹੈ, ਵੈਸੇ ਨਹੀਂ ਇੱਦਾਂ ਕੀਤਾ ਜਾਣਾ ਚਾਹੀਦਾ ਸੀ। ਪਰ ਇੱਥੇ ਇੱਕ ਗੱਲ ਹੋਰ ਹੈ, ਜਿਨ੍ਹਾਂ ਨੇ ਵੈਬ ਸੀਰੀਜ਼ ਬਣਾਈ, ਜਿਨ੍ਹਾਂ ਨੇ ਡਾਇਰੈਕਟ ਕੀਤੀ, ਜਿਨ੍ਹਾਂ ਨੇ ਰਾਈਟ ਕੀਤੇ ਇਹ, ਮਤਲਬ ਰਾਈਟਰ ਜਿਹੜਾ ਹੋਣਾ, ਜਿਹਨੇ ਡਾਇਲੋਗ ਲਿਖੇ, ਜਿਹਨੇ ਪ੍ਰੋਡਿਊਸ ਕੀਤੀ, ਉਹਦਾ ਨਾਮੋ ਨਿਸ਼ਾਨ ਨਹੀਂ ਹੈਗਾ, ਉਹਨੂੰ ਕੋਈ ਕੁਛ ਨਹੀਂ ਕਹਿ ਰਿਹਾ, ਉਹਨਾਂ 'ਤੇ ਕੋਈ ਪਰਚਾ ਨਹੀਂ ਦਰਜ ਹੋ ਰਿਹਾ। ਬਿਲਕੁਲ ਸਹੀ ਹੈ ਕਿ ਯੋਗਰਾਜ ਸਿੰਘ ਉਹਨਾਂ ਨੇ ਚਲੋ ਇਹ ਬੋਲਿਆ, ਠੀਕ ਹੈ, ਗਲਤੀ ਹੈ ਉਹਨਾਂ ਦੀ, ਪਰ ਉਹਨਾਂ 'ਤੇ ਹੀ ਪਰਚਾ ਦਰਜ ਹੋਈ ਜਾ ਰਿਹਾ, ਉਹਨਾਂ ਨੂੰ ਹੀ ਕਿਹਾ ਜਾ ਰਿਹਾ, ਅਤੇ ਜਿਹੜੇ ਬਾਕੀ ਹੈ ਜਿਨ੍ਹਾਂ ਨੇ ਸਾਰਾ ਕੁਛ ਕੀਤਾ, ਉਹਨਾਂ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈਗਾ। ਗਲਤੀ ਸਾਰਿਆਂ ਦੀ ਹੈ, ਪਹਿਲਾਂ ਉਹਨਾਂ ਨੇ ਜਿਹਨੇ ਲਿਖਿਆ, ਜਿਹਨੇ ਪ੍ਰੋਡਿਊਸ ਕੀਤਾ, ਅਤੇ ਇਹ ਸਮਝ ਨਹੀਂ ਆਈ ਵੀ ਕਿਉਂ ਇੱਦਾਂ ਕਰਦੇ ਆ, ਔਰ ਸਮਝਣ ਵਾਲੇ ਸਮਝ ਵੀ ਆਪਾਂ ਗਏ ਹਾਂ ਵੀ ਕਿਉਂ ਕਰਦੇ ਆ, ਪਰ ਬੜਾ ਗਲਤ ਉਹਨਾਂ ਨੇ ਕੀਤਾ। ਤੇ ਇੱਕ ਕਾਲਰ ਹੈ ਸਾਡੇ ਨਾਲ, ਹਾਂਜੀ ਕੀ ਹਾਲ ਚਾਲ ਜੀ? ਹਾਂਜੀ ਭਾਜੀ ਕੀ ਹਾਲ ਚਾਲ?
1: ਮੈਂ ਦੇਖੀ ਜੀ ਵੈਬ ਸੀਰੀਜ਼, ਬਹੁਤ ਬਹੁਤ ਗੰਦੀ ਸ਼ਬਦਾਵਲੀ, ਭੱਦੀ ਸ਼ਬਦਾਵਲੀ ਆ, ਪੂਰਾ ਔਰਤ ਦਾ ਅਪਮਾਨ ਕੀਤਾ ਗਿਆ ਜੀ, ਬਹੁਤ ਗੰਦੀ ਇਸਾਂ ਦਾ, ਕਦੀ ਅੱਜ ਤੇ ਮੈਂ ਜ਼ਿੰਦਗੀ ਦੇ ਕਿਸੇ ਨੂੰ ਬੋਲਿਆ ਹੋਊਗਾ ਨਾ ਬੋਲਣ ਦਊਗਾ। ਇਹ ਦੇਖੋ ਜੇਕਰ ਜ਼ਬਰਦਸਤ ਕਿੱਦਾਂ ਬੁਲਾ ਲਿਆ, ਉਹ ਸਿਆਣਾ ਪਿਆਣਾ ਬੰਦਾ, ਨਾਲੇ ਮੈਂ ਸੁਣਿਆ ਤੇ ਉਹਨੇ ਅੰਮ੍ਰਿਤ ਵੀ ਛਕਾਇਆ ਉੱਤੇ ਨੰਗੇ ਸਿਰ ਦਿਖਾ ਲਿਆ, ਠੀਕ ਆ। ਫਿਰ ਦੂਜੀ ਗੱਲ ਇਹ ਪਈ, ਸਿਆਣਾ ਪਿਆਣਾ ਬੰਦਾ ਫਿਰ ਕੋਈ ਜ਼ਬਰਦਸਤੀ ਨਹੀਂ ਬੁਲਾ ਸਕਦੇ, ਜੇ ਇੱਦਾਂ ਸੀ ਉਹ ਨਾ ਕਰਦੇ ਨਾ, ਫਿਰ ਮੈਂ ਨੀ ਵੇ ਬੋਲਣਾ, ਤੁਸੀਂ ਤੁਹਾਨੂੰ ਸੀਰੀ 'ਚ ਕੰਮ ਦਿਓ ਚਾਹੇ ਨਾ ਦਿਓ। ਦੂਜੀ ਗੱਲ ਇਹ ਪਈ, ਜਿਹੜਾ ਪ੍ਰੋਡਿਊਸਰ ਡਾਇਰੈਕਟਰ ਉਹਨੂੰ ਉੱਥੇ ਵੀ ਹੋਣਾ ਚਾਹੀਦਾ ਪਰਚਾ। ਤੇ ਤੀਜਾ ਜਿਹੜਾ ਸੈਂਸਰ ਬੋਰਡ ਆ, ਕੀ ਗੱਲ ਹੈ, ਸੈਂਸਰ ਬੋਰਡ ਨੇ ਦੇਖੀ ਨੀ ਇਹ, ਉਹਨੇ ਕਿੱਦਾਂ ਪਾਸ ਕਰ ਦਿੱਤੀ, ਹਾਂਜੀ ਇਹਦੇ ਬਾਰੇ ਦੱਸੋ। ਹੋਰ ਜਿਹਨੂੰ ਤਾਂ ਝੱਟ ਧਰਮ ਚੋਂ ਛੇਤ ਦਿੰਦੇ ਆ, ਆਪਣੇ ਅਜੇ ਦੇਵਗਨ ਨੇ ਉਹ ਤਰਸ਼ੀਲ ਬਣਾਇਆ ਸੀਗਾ ਬਹੁਤੇ ਉਹਨੂੰ ਕਹਿੰਦੇ ਜੀ ਏਦਾਂ ਕਰਦਾ ਆਹ ਕੀਤਾ ਉਹ ਕੀਤਾ ਇਹਨੇ ਦੇਖੋ ਕਿੰਨਾ ਗਲਤ ਬੋਲਿਆ ਔਰ ਇਹ ਤੇ ਕੋਈ ਇਹਨੂੰ ਚਾਹੀਦਾ ਭਾਈ ਸਿਰ ਮਨਾ ਦੇਵੇ ਦਾੜਾ ਵੀ ਕਟਾ ਦੇਵੇ ਜੇ ਏਦਾਂ ਦੀ ਗੱਲ ਕਰਨੀ ਨਾ ਇਹਨੂੰ ਸਾਰਾ ਇਹਨੂੰ
0: ਯੂਟਿਊਬ
1: ਤੇ ਕਹਿੰਦੇ ਇਹਨੇ ਅੰਮ੍ਰਿਤ ਵੀ ਛਕਿਆ ਪਿੱਛੇ ਜੇ
0: ਨਹੀਂ ਉਹ ਤਾਂ ਚਲੋ ਅੰਮ੍ਰਿਤ ਛਕਿਆ ਹੋਇਆ ਇਹਨਾਂ ਨੇ ਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਅੰਮ੍ਰਿਤ ਦਾ ਛਕਿਆ ਹੋਇਆ ਜੀ ਬਿਲਕੁਲ ਤੇ ਆਪਣਾ ਦੂਜੇ ਨੰਬਰ ਤੇ ਇਹ ਹੈਗਾ ਵੀ ਇੱਕ ਉਹ ਕਹਿੰਦੇ ਆ ਵੀ ਹਾਂਜੀ ਬਾਬਾ ਦੀਪ ਸਿੰਘ ਉਹਨਾਂ ਨੂੰ ਬੜਾ ਮੰਨਦੇ ਆ ਇਹ ਈਵਨ ਕਿ ਜਦੋਂ ਨਾ ਯੁਵਰਾਜ ਦਾ ਵਿਆਹ ਹੋਇਆ ਸੀਗਾ ਜਿਹੜੇ ਆਪਣਾ ਸੁਹਾਣੇ ਗੁਰਦੁਆਰਾ ਸਾਹਿਬ ਹੈ ਉੱਥੇ ਕੀਤਾ ਸੀ ਉਹਨਾਂ ਨੇ ਕਿਉਂਕਿ ਯੁਵਰਾਜ ਮੰਨਦਾ ਉਹਨਾਂ ਨੂੰ ਹੰਸਾਲੀ ਵਾਲੇ ਬਾਬਾ ਜੀ ਨੂੰ ਜਿਹੜੇ ਸੁਹਾਣੇ ਗੁਰਦੁਆਰੇ ਵਾਲੇ ਹੈ ਉਹਨਾਂ ਨੂੰ ਸੋ ਉਹਨੇ ਕਿਹਾ ਹੋਣਾ ਮੈਂ ਉੱਥੇ ਵਿਆਹ ਕਰਨਾ ਇਹ ਕਹਿੰਦੇ ਮੈਂ ਉੱਥੇ ਜਾਣਾ ਨਹੀਂ ਕਿਉਂਕਿ ਮੈਂ ਬਾਬਾ ਦੀਪ ਸਿੰਘ ਨੂੰ ਮੰਨਦਾ ਹੈ ਨਾ ਸੋ ਵੀ ਉਹ ਤਾਂ ਇੱਦਾਂ ਦੇ ਕਿਸੇ ਨੂੰ ਮੰਨਦੇ ਨਹੀਂ ਹੈਗੇ ਮੈਂ ਨਹੀਂ ਜਾਣਾ ਸੋ ਇਹਨਾਂ ਨੇ ਵਿਆਹ ਵੀ ਅਟੈਂਡ ਨਹੀਂ ਸੀ ਕੀਤਾ ਉੱਥੇ ਗਏ ਨਹੀਂ ਸੀਗੇ ਆਪਣੇ ਮੁੰਡੇ ਦੇ ਵਿਆਹ 'ਤੇ ਵੀ ਸੋ ਹੁਣ ਕਿਉਂ ਇਹਨਾਂ ਨੇ ਵੀ ਜਿਹੜਾ ਇਹ ਡਾਇਲੋਗ ਬੋਲਿਆ ਹੁਣ ਜੇ ਮੈਂ ਤੁਹਾਨੂੰ ਦੱਸਾਂ ਜਿਹੜੀ ਪੁਲਿਸ ਵਾਲੀ ਲੜਕੀ ਹੈਗੀ ਦਾ ਰੋਲ ਕੀਤਾ ਜਿਹਨੇ ਵੈੱਬ ਸੀਰੀਜ਼ ਦੇ ਵਿੱਚ ਉਹਦਾ ਨਾਮ ਕਹਿੰਦੇ ਗੁਰਬਾਣੀ ਕੌਰ ਰੱਖਿਆ ਹੋਇਆ ਵੈੱਬ ਸੀਰੀਜ਼ ਦੇ ਵਿੱਚ ਲੜਕੀ ਦਾ ਨਾਮ ਗੁਰਬਾਣੀ ਕੌਰ ਹੈ ਤੇ ਉਹਨੂੰ ਕਿੰਨੇ ਇਹ ਭੱਦੇ ਵਲਗਰ ਡਾਇਲੋਗ ਜਿਹੜੇ ਆ ਬੋਲੇ ਗਏ ਆ ਤੇ ਜਿਹੜਾ ਚਲੋ ਗਲਤੀ ਇਹਨਾਂ ਨੇ ਕੀਤੀ ਹੈ ਪਰਚਾ ਇਹਨਾਂ 'ਤੇ ਦਰਜ ਹੋਇਆ ਚਲੋ ਠੀਕ ਹੈ ਪੰਜਾਬ ਵਿਮੈਨ ਕਮਿਸ਼ਨ ਨੇ ਵੀ ਇਤਰਾਜ਼ ਜਤਾਇਆ ਕਹਿੰਦੇ ਬਹੁਤ ਗਲਤ ਕੀਤਾ ਇਹਨਾਂ ਨੇ ਇੱਦਾਂ ਨਹੀਂ ਸੀ ਇਹਨਾਂ ਨੂੰ ਇਹ ਡਾਇਲੋਗ ਨਹੀਂ ਸੀ ਬੋਲਣੇ ਚਾਹੀਦੇ ਠੀਕ ਹੈ ਇਹਨਾਂ ਦੀ ਗਲਤੀ ਆ ਮੈਂ ਵੀ ਮੰਨਦੀ ਹਾਂ ਪਰ ਉਹੀ ਗੱਲ ਡਾਇਰੈਕਟਰ ਕ੍ਰੀਏਟਰ ਰਾਈਟਰ ਪ੍ਰੋਡਿਊਸਰ ਉਹਨਾਂ ਨੇ ਵੀ ਗਲਤੀ ਕੀਤੀ ਹੈ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਉਹਨਾਂ 'ਤੇ ਕਿਉਂ ਨਹੀਂ ਉਹ ਕੌਣ ਕੌਣ ਹੈ ਹਿਮਾਂਕ ਗੌੜ ਰਾਈਟਰ ਹੈਗਾ ਅਗਰਿਮ ਦੈਬੋਜੀਤ ਦਾਸ ਅਤੇ ਪ੍ਰੋਡਿਊਸਰ ਹੈਗੇ ਵਿਪੁਲ ਡੀ ਸ਼ਾਹ ਐਂਡ ਰਾਜੇਸ਼ ਬਹਿਲ ਸੋ ਗਲਤ ਹੈ ਨਾ ਬਈ ਉਹਨਾਂ 'ਤੇ ਵੀ ਫਿਰ ਕਰਨ ਸੋ ਇਹ ਤਾਂ ਉਹੀ ਹੈ ਸਿੱਧਾ ਪੱਧਰਾ ਸਿੱਖੀ ਨੂੰ ਢਾਹ ਲਾਉਣਾ ਪੰਜਾਬੀ ਨੂੰ ਪੰਜਾਬੀਅਤ ਨੂੰ ਅਤੇ ਉਹਨਾਂ ਨੂੰ ਬਦਨਾਮ ਕਰਨਾ ਇਹ ਸੋਚਿਆ ਹੋਇਆ ਇਹਨਾਂ ਨੇ ਤਾਂ ਹੀ ਇੱਦਾਂ ਦੀਆਂ ਬਣਦੀਆਂ ਸੀਰੀਅਸ ਸੋ ਇਸ ਕਰਕੇ ਜਿਹੜੇ ਰੋਲ ਕਰਦੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਕੀ ਕਰ ਰਹੇ ਹਾਂ ਕੌਣ ਸਾਡੇ ਤੋਂ ਕੀ ਕਰਵਾ ਰਿਹਾ ਕਿੱਥੇ ਤੱਕ ਅਸੀਂ ਕਰੀਏ ਜਿਹੜਾ ਜਾਇਜ਼ ਹੋਵੇ ਸੋ ਲਓ ਜੀ ਹੁਣ ਆਪਣਾ ਸਮਾਂ ਵੀ ਹੋ ਗਿਆ ਆਪਾਂ ਗੱਲਬਾਤ ਕਰ ਰਹੇ ਸੀਗੇ ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ ਅਤੇ ਆਪਾਂ ਹੋਰ ਵੀ ਗੱਲਬਾਤ ਫਿਰ ਆਉਣ ਵਾਲੇ ਦਿਨਾਂ 'ਚ ਕਰਾਂਗੇ 647-7523-40 ਮੇਰਾ ਨੰਬਰ ਹੈ ਜੀ ਤੁਹਾਡਾ ਵੀਕਐਂਡ ਹੋਵੇ ਬੜਾ ਵਧੀਆ ਅਤੇ ਤੁਹਾਨੂੰ ਮਿਲਦੇ ਹਾਂ ਜੀ ਮੰਡੇ ਨੂੰ ਸਤਿ ਸ਼੍ਰੀ ਅਕਾਲ।

ਉਹਦੇ ਨਾਲ ਸ਼ੇਅਰ ਕਰਾਂਗੇ ਜੀ। ਐਸੋ ਗੈਸ ਸਟੇਸ਼ਨ ਇਹ 5 ਯੂਨਿਟ ਹੀ ਕਹਿੰਦੇ ਜਿਹੜੇ ਰੈਂਟਲ ਹੀ ਕਹਿੰਦੇ ਇਹ ਚ ਜਿਹੜਾ ਹੈਗਾ ਯੂ ਹਾਲ ਹੀ ਆਪਦੇ ਨਾਲ ਸ਼ੇਅਰ ਕਰਾਂਗੇ ਜੀ। ਐਸੋ ਗੈਸ ਸਟੇਸ਼ਨ ਵਿੰਡਸਰ ਦੇ ਵਿੱਚ ਜਿਹ ਚ 3 ਹਾਈ ਸਪੀਡ ਡੀਜ਼ਲ ਪੰਪ ਨੇ, 4 ਰੈਗੂਲਰ ਪੰਪ।

ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ ਸੇਵਾ2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।

0: certified health insurance specialist from Top Choice Insurance Agency.
1: मम्मा, इस बार मैं भी कृष्णा बनूंगा
2: और मैं कृष्णा के लिए माखन लेकर आऊंगी।
3: अच्छा जी, तो ठीक है, इस बार भी हमेशा की तरह हम चलेंगे इंडिया सजावट एंड पूजा हट पर और अपने कृष्णा के लिए सुंदर सा क्राउन, पीकॉक फेदर और बांसुरी भी लेंगे और कृष्णा की दीदी के लिए भी बहुत सुंदर सी ड्रेस लेंगे।
4: इंडिया सजावट एंड पूजा हट पर आए और कृष्ण महोत्सव की ढेरों खुशियां मनाए। खरीदिए कृष्ण जी के ब्यूटीफुल स्टैचूज, जगमगाती ढेरों ड्रेसेस और सजावट का सामान भी। इंडिया सजावट एंड पूजा Hut, 31 Melanie Drive, Unit 5, Brampton, 905-458-6808.
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਔਰ ਪੰਜਾਬੀ ਵਿਰਸਾ ਰੇਡੀਓ ਤੁਸੀਂ ਸਾਰਿਆਂ ਨੇ ਔਨ ਕਰ ਲਿਆ ਹੈ। ਥੋੜਾ ਟਾਈਮ ਲੇਟ ਹੋ ਗਿਆ, ਚਲੋ ਕੋਈ ਗੱਲ ਨਹੀਂ। ਔਰ ਕਈ ਵਾਰੀ ਇਸ਼ੂ ਆ ਜਾਂਦੇ ਹੁੰਦੇ ਆ ਸਟੂਡੀਓ ਦੇ ਵਿੱਚੋਂ ਵੀ। ਔਰ ਇੱਕ ਵਾਰੀ ਤੁਹਾਡੇ ਵਾਸਤੇ ਅਸੀਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹਾਂ। ਅੱਜ ਫਰਾਈਡੇ ਦਿਨ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਕੱਲ ਪਰਸੋਂ ਤੇ ਮੰਡੇ ਲੌਂਗ ਵੀਕਐਂਡ ਦਿਨ, ਸੰਗਤਾਂ ਦੇ ਵਿੱਚ ਬਹੁਤ ਚਾਅ ਹੈ, ਸੰਗਤਾਂ ਦੇ ਵਿੱਚ ਇੰਨਾ ਕੁ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਨੰਬਰਸ ਆਫ ਕਾਲਸ ਜਿਸ ਵੇਲੇ ਵੱਜਦੀਆਂ ਔਰ ਜਦੋਂ ਫਿਰ ਇੰਸਟਾਗ੍ਰਾਮ ਦੇ ਮੈਸੇਜ ਜਾਂ ਫਿਰ ਤੁਹਾਡੇ ਟੈਕਸਟ ਮੈਸੇਜ, ਤੁਹਾਡੇ ਹੋਰ ਜੋ ਵੀ ਸੋਸ਼ਲ ਮੀਡੀਆ ਦੇ ਸਿਸਟਮ ਹੈ ਉੱਥੋਂ ਮੈਸੇਜ ਆ ਰਿਹਾ ਜੀ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਹਰਾਂ ਨੇ ਕਿੰਨੇ ਵਜੇ ਲੱਗਣਾ ਜੀ ਸ਼੍ਰੀਨਗਰ ਵਾਲਿਆਂ ਨੇ, ਸੰਤ ਅਨੂਪ ਸਿੰਘ ਹਰਾਂ ਨੇ ਕਿੰਨੇ ਵਜੇ ਕੀਰਤਨ ਕਰਨਾ ਹੈ, ਔਰ ਇਸ ਦੇ ਨਾਲ ਵਾਲੀ ਬਾਕੀ ਜਥੇ ਜਿਹੜੇ ਕਿ ਭਾਈ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲਾ ਜਿਹੜਾ ਜਥਾ ਹੈ ਉਹ ਸਪੈਸ਼ਲੀ ਤੌਰ 'ਤੇ ਔਲਰੇਡੀ ਟੋਰਾਂਟੋ ਧਰਤੀ 'ਤੇ ਪਹੁੰਚ ਗਏ ਹਨ, ਔਰ ਇਸ ਦੇ ਨਾਲ ਵਾਲੀ ਤੁਹਾਡੇ ਵਾਸਤੇ ਭਾਈ ਸਾਹਿਬ ਭਾਈ ਅਨੰਤ ਵੀਰ ਸਿੰਘ ਜੀ ਨੇ ਕਿੰਨੇ ਵਜੇ ਲੱਗਣਾ ਹੈ। ਮੈਂ ਇੱਕ ਬੇਨਤੀ ਇੱਥੇ ਜ਼ਰੂਰ ਕਰ ਦੇਵਾਂ ਸਾਰਿਆਂ ਨੂੰ, ਜਿੰਨੇ ਵੀ ਜਥੇ ਸਪੈਸ਼ਲੀ ਤੌਰ 'ਤੇ ਇਸ ਕੀਰਤਨ ਦਰਬਾਰ ਦੇ ਪੋਸਟਰ ਦੇ ਉੱਤੇ ਦਿਖਾਏ ਜਾ ਰਹੇ ਹੈ, ਇਹ ਸਾਰੇ ਦੇ ਸਾਰੇ ਜਥੇ ਤਿੰਨੇ ਦਿਨ ਹੀ ਕੀਰਤਨ ਕਰਨਗੇ। ਔਰ ਕੱਲ੍ਹ ਜਿਹੜਾ ਸਮਾਂ ਹੋਏਗਾ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੋਏਗਾ, ਸੰਡੇ ਨੂੰ ਵੀ ਸਮਾਂ 3 ਵਜੇ ਤੋਂ ਲੈ ਕੇ 10 ਵਜੇ ਤੱਕ ਹੋਏਗਾ, ਜਿਹੜਾ ਮੰਡੇ ਲੌਂਗ ਵੀਕਐਂਡ 12 ਵਜੇ ਤੋਂ ਲੈ ਕੇ ਸ਼ਾਮ ਦੇ ਤਕਰੀਬਨ 6 ਵਜੇ ਤੱਕ ਹੋਏਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੁੰਮ ਹਮਾ ਕੇ ਇਸ ਕੀਰਤਨ ਦਰਬਾਰ ਦੇ ਵਿੱਚ ਸਿਰਫ ਸ਼ਬਦ ਦੀ ਗੱਲ ਹੀ ਹੋਣੀ ਹੈ, ਉਸ ਕੀਰਤਨ ਦੀ ਗੱਲ ਹੋਣੀ ਹੈ ਜੋ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਸਾਨੂੰ ਸਾਡੀ ਝੋਲੀ ਦੇ ਵਿੱਚ ਪਾਤਾ। ਕੀਰਤਨ ਦੀ ਕਹਿੰਦੇ ਹੁੰਦੇ ਨਾ ਵੀ ਏਡੀ ਵੱਡੀ ਦਾਤ ਕੀਰਤਨ ਦੀ ਪਾਤੀ ਸਾਡੀ ਝੋਲੀ ਦੇ ਵਿੱਚ, ਔਰ ਤੁਸੀਂ ਸਾਰਿਆਂ ਨੇ ਇਸ ਕੀਰਤਨ ਦਰਬਾਰ 'ਚ ਆ ਕੇ ਆਪਣੇ ਪਰਿਵਾਰਾਂ ਨਾਲ, ਬੱਚਿਆਂ ਨਾਲ ਆ ਕੇ ਸਿਰਫ ਸ਼ਬਦ ਦੇ ਨਾਲ ਜੁੜਨਾ ਹੈ, ਹੋਰ ਇੱਥੇ ਕੋਈ ਗੱਲ ਨਹੀਂ ਹੋਣੀ। ਕਿਹੜਾ ਸ਼ਬਦ ਉੱਥੇ ਹੋਏਗਾ? ਨਿੱਤ ਜਪੀਐ, ਨਿੱਤ ਜਪੀਐ ਸਾਸ ਗਰਾਸ। ਆ ਸੁਣਿਆ ਧਿਆਨ ਨਾਲ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਅੱਜ ਟੋਰਾਂਟੋ ਦੀ ਧਰਤੀ 'ਤੇ ਪਹੁੰਚ ਜਾਣਗੇ।

0: ਨਾ ਪਰਵਤ ਦਿਗਾਰ ਦਾ ਉਸ ਅੱਲਾ ਤਾਲਾ ਈਸ਼ਵਰ ਪਰਮਾਤਮਾ ਨਾਮ ਹੀ ਜਪਣਾ ਚਾਹੀਦਾ। ਨਿੱਤ ਜਪੀ ਹੈ ਨਾਮ, ਕਿਹਦਾ ਨਾਮ ਜਪਣਾ ਹੈ? ਜਿਸ ਨੂੰ ਤੁਸੀਂ ਮੰਨਦੇ ਹੋ। ਪੰਜਾਬੀ ਵਿਰਸਾ, ਆਓ ਤੋਂ ਲੈ ਚਲਦੇ ਹਾਂ ਮਾਲਟਨ ਗੁਰੂ ਘਰ। ਔਰ ਤੁਹਾਨੂੰ ਪਤਾ ਕਿ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਵੀ ਹੈ, ਔਰ ਜਿੱਥੇ ਮੈਂ ਮਾਲਟਨ ਗੁਰੂ ਘਰ ਦੇ ਸੇਵਾਦਾਰਾਂ ਦਾ, ਸਾਡੇ ਪ੍ਰੈਜੀਡੈਂਟ ਸਾਹਿਬ ਸਿੱਖਾਂ ਸਾਹਿਬ ਦਾ, ਔਰ ਸਾਰੇ ਟੀਮ ਦੇ ਮੈਂਬਰਾਂ ਦਾ, ਸਾਰੇ ਸੇਵਾਦਾਰਾਂ ਦਾ ਮੈਂ ਧੰਨਵਾਦ ਵੀ ਕਰਦਾ। ਆਓ ਤੋਂ ਲੈ ਚਲਦਾ ਮਾਲਟਨ, ਜਿੱਥੇ ਸਾਡੇ ਸੇਵਾਦਾਰ ਗੁਰੂ ਘਰ ਦੇ ਵਿੱਚ ਜੋ ਕਰਦੇ ਹਨ, ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ, ਉਹਨਾਂ ਤੋਂ ਅੱਗੇ ਲੈ ਕੇ ਜੋ ਇਸ ਮਹੀਨੇ ਦਾ ਨਾਮ ਹੈ ਉਹ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਮਾਲਟਨ ਗੁਰੂ ਘਰ ਤੋਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
0: ਜੀ ਬਾਬਾ ਜੀ, ਅੱਜ ਜੋ ਮਹੀਨੇ ਦਾ ਨਾਮ ਹੈ ਉਹ ਸਰਵਣ ਕਰਾਓ ਜੀ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਓ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸਨ। ਰੰਗ ਸਭੇ ਨਾਰਾਇਣ, ਜੇਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇ ਕਹੀਏ ਧਨ। ਆਪਣ ਲਿਆ ਜੇ ਮਿਲੈ, ਵਿਛੜ ਕਿਉਂ ਰੋਵਨ। ਸਾਧੂ ਸੰਗ ਪ੍ਰਾਪਤੀ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਸਾਧੂ ਸੰਗ ਪ੍ਰਾਪਤੀ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਜੀ ਭਾਈ ਸਾਹਿਬ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ, ਔਰ ਇੱਕ ਵਾਰੀ ਫਿਰ ਤੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ ਜੀ।

0: ਬੜਾ ਚਾਅ ਚੜਿਆ ਹੋਇਆ ਹੈ ਸੰਗਤਾਂ ਦੇ ਵਿੱਚ, ਬਹੁਤ ਜ਼ਿਆਦਾ ਇੱਕ ਪਰਿਵਾਰਾਂ ਦੇ ਵਿੱਚ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ, ਭੈਣਾਂ ਭੈਣਾਂ ਗੱਲਾਂ ਕਰ ਰਹੀਆਂ, ਸਾਂਢੂ ਸਾਂਢੂ ਗੱਲਾਂ ਕਰ ਰਿਹਾ ਬਈ ਆਪਾਂ ਬਈ ਇਸ ਕੀਰਤਨ ਦਰਬਾਰ ਦੇ ਗੁਰੂ ਦੇ ਨਾਮ ਨਾਲ ਜੁੜਨ ਜਾਣਾ, ਸਿਰਫ ਇੱਥੇ ਸਿਰਫ ਸਿਰਫ ਨਾਮ ਦੀ ਗੱਲ ਹੋਏਗੀ, ਹੋਰ ਕੋਈ ਗੱਲ ਨਹੀਂ ਹੋਣੀ, ਅਤੇ ਜੇ ਕੋਈ ਹੋਰ ਗੱਲਾਂ ਵਾਲਾ ਕੰਮ ਆ ਤਾਂ ਉਹ ਫਿਰ ਹੋਰ ਪਾਸੇ ਜਾਓ ਭਾਈ, ਜਿਨ੍ਹਾਂ ਨੇ ਨਾਮ ਨਾਲ ਜੁੜਨਾ ਹੋਇਆ, ਜਿਨ੍ਹਾਂ ਸ਼ਬਦ ਨਾਲ ਜੁੜਨਾ, ਉਹ ਇਸ ਕੀਰਤਨ ਦਰਬਾਰ 'ਤੇ ਹਾਜ਼ਰੀ ਲਵਾਓ ਔਰ ਸੰਗਤ ਰੂਪੀ ਸੰਗਤ ਰੂਪ ਦੇ 'ਚ ਆ ਕੇ ਜੋ ਆਪਣੀ ਕੀਰਤਨ ਦੇ ਨਾਲ ਜੁੜੋ ਆ ਕੇ। ਔਰ ਉੱਪਲ ਸਾਹਿਬ ਕੀ ਹਾਲ ਚਾਲ ਆ?
1: ਹਰਜੀਤ ਜੀ, ਪੰਜਾਬੀ ਵਿਰਸਾ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਤਿਆਰੀਆਂ ਫਿਰ ਕੀਰਤਨ?
1: ਤਿਆਰੀਆਂ ਜਿਵੇਂ ਅੱਜ ਵਿਆਹ ਜਿੰਨਾ ਚਾਅ ਵਾ ਕਿ ਬਸ ਜਿਹੜੇ ਕਿ ਅੜੀਕ ਦੀਆਂ ਘੜੀਆਂ ਖਤਮ ਹੋ ਗਈਆਂ
0: ਜੀ ਜੀ,
1: ਅਤੇ ਕੱਲ੍ਹ ਤੋਂ ਫਿਰ ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਤੁਸੀਂ ਦਰਬਾਰ ਸਜਾਉਂਦੇ ਹੋ ਉਹਦੀ ਸ਼ੁਰੂਆਤ ਹੋ ਜਾਏਗੀ, ਅਤੇ ਬਹੁਤ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ। ਜਿਵੇਂ ਹੁਣ ਤੁਸੀਂ ਆਪ ਹੀ ਦੱਸਿਆ, ਭੈਣਾਂ ਭੈਣਾਂ ਨਾਲ ਗੱਲਾਂ ਕਰਦੇ, ਸਾਧੂ ਸਾਧੂ ਨਾਲ ਗੱਲਾਂ ਕਰਦੇ ਆ, ਇਹ ਪਹਿਲੀ ਵਾਰ ਜਦੋਂ ਸਭ ਸੁਣਿਆ ਮੈਂ
0: ਦੇਖੋ ਗੱਲ ਸੁਣੋ, ਸਾਂਢੂ ਆ ਨਾ ਬੜੀ ਇਹਨਾਂ ਦੀ ਯਾਰੀ ਹੁੰਦੀ ਹੈ, ਗੁਰਬਾਣੀ ਦੀ ਜਿਹੜੀਆਂ ਪੰਕਤੀਆਂ ਜਾ ਰਹੀਆਂ ਬੰਦ ਕਰ ਲੈਂਦੇ ਹੋ। ਭੈਣਾਂ ਭੈਣਾਂ ਆਪਸ ਵਿੱਚ ਗੱਲਾਂ ਕਰਦੀਆਂ, ਵੱਡੀ ਭੈਣ ਛੋਟੀ ਨੂੰ ਫੋਨ ਕਰਦੀ ਆ, ਛੋਟੀ ਵੱਡੀ ਨੂੰ ਫੋਨ ਕਰਦੀ ਵੀ ਸੂਟ ਕਿਹੜਾ ਪਾ ਕੇ ਜਾਣਾ,
1: ਕਿਆ ਬਾਤ ਆ,
0: ਕਿਉਂਕਿ ਮੈਂ ਇਹ ਚੰਗਾ ਸਮਝਦਾ ਨਾ, ਸੋਹਣੇ ਸੋਹਣੇ ਬਣ ਕੇ ਆਓ, ਸੋਹਣੇ ਸੋਹਣੇ ਸੂਟ ਪਾ ਕੇ ਆਓ। ਉਹ ਯਾਰ ਜੇ ਅਸੀਂ ਵਿਆਹ ਸ਼ਾਦੀਆਂ ਦੇ ਉੱਪਰ ਤਾਂ ਤੁਸੀਂ ਵੀ ਕਹਿਣਾ ਬੰਦਾ ਕਿੱਦਾਂ ਦੀ ਇਹਦੀ ਸੋਚ ਹੈ। ਆਪਾਂ ਵਿਆਹ ਸ਼ਾਦੀਆਂ ਜਾਂਦੇ ਹਾਂ, ਵਧੀਆ ਕੋਟ ਪੈਂਟ ਪਾ ਕੇ, ਟਾਈਆਂ ਸ਼ਾਈਆਂ ਲਾ ਕੇ, ਬੂਟ ਪੋਲਿਸ਼ ਕਰਕੇ, ਲੇਡੀਜ਼ ਨੂੰ ਚਾਹ ਚੜ੍ਹੇ, ਨਵਾਂ ਸੂਟ ਪਾ ਕੇ ਜਾਣਾ।
1: ਹਾਂਜੀ ਹਾਂ।
0: ਉਹ ਜਿਸ ਵੇਲੇ ਤੁਸੀਂ ਆਪਣੇ ਪਿਓ ਦੇ ਘਰ ਦੇ ਵਿੱਚ ਆਉਣਾ, ਫਿਰ ਤੁਸੀਂ ਕਿਉਂ ਨਹੀਂ ਨਵੇਂ ਸੂਟ ਪਾ ਕੇ ਆਉਂਦੀਆਂ?
1: ਸਿਆਣੀ ਗੱਲ ਆ,
0: ਇਹ ਮੈਂ ਨਹੀਂ ਕਹਿ ਰਿਹਾ, ਇਹ ਮਹਾਂਪੁਰਖ ਬਾਬਾ ਨੰਦ ਸਿੰਘ ਉਹਨਾਂ ਦੇ ਬਚਨ ਆ। ਕਹਿੰਦੇ ਜਿਸ ਵੇਲੇ ਤੁਸੀਂ ਗੁਰੂ ਦੇ ਨਾਨਕ ਦੇ ਘਰ ਜਾਣਾ ਨਾ,
1: ਹਾਂਜੀ,
0: ਆਪਣੇ ਆਪ ਨੂੰ ਪੂਰਾ ਤਿਆਰ ਹੋ ਗਿਆ, ਕਿਉਂਕਿ ਤੁਸੀਂ ਆਪਣੇ ਉਸ ਪਿਓ ਦੇ ਘਰ ਚੱਲੇ ਆ।
1: ਵਾਹ ਜੀ।
0: ਕਈ ਵਾਰ ਲੋਕੀ ਕਹਿੰਦੇ ਨਹੀਂ ਜੀ ਚਲੋ ਗੁਰਦੁਆਰੇ ਜਾਣਾ, ਸੂਟ ਪਾ ਜੀ, ਆਹੀ ਪਾ ਜੀ, ਭਾਜੀ ਆਹੀ ਕਮੀਜ਼ ਸ਼ਰਟ ਪਾ ਗਏ, ਕਿਉਂ ਪਾ ਗਿਆ? ਉਹ ਤੁਸੀਂ ਵਿਆਹ ਦੇ ਨਵੇਂ ਕੱਪੜੇ ਪਾ ਕੇ ਆਉਂਦੇ ਆ, ਕੋਈ ਪਾਰਟੀ ਫੰਕਸ਼ਨ ਹੁੰਦਾ, ਲੇਡੀਜ਼ 6-6 ਮਹੀਨੇ ਪਹਿਲਾਂ ਹੀ ਆਪ ਮੇਰੀ ਪੱਗ ਦੇ ਨਾਲ ਸੂਟ ਮੈਚ ਕਰਨਾ ਚਾਹੀਦਾ, ਮੇਰਾ ਇਹ ਹੋਣਾ ਚਾਹੀਦਾ ਹੋਣਾ ਚਾਹੀਦਾ। ਉਹ ਜਿਸ ਵੇਲੇ ਤੁਸੀਂ ਗੁਰੂ ਨਾਨਕ ਦੇ ਘਰ ਆਉਣਾ, ਤੁਸੀਂ ਵੀ ਸੋਹਣੇ ਸੋਹਣੇ ਬਣ ਗਿਆ, ਸੋਹਣੇ ਤਿਆਰ ਹੋ ਗਿਆ ਉੱਥੇ।
1: ਬਹੁਤ ਨੇਕ ਵਿਚਾਰ ਆ ਤੁਹਾਡੇ, ਬਹੁਤ ਹੀ ਨੇਕ ਵਿਚਾਰ ਆ, ਸੁਣ ਕੇ ਤਵੀਤਾਂ ਖੁਸ਼ ਹੋ ਗਈਆਂ। ਮੈਂ ਕਿਹਾ ਤੁਸੀਂ ਇਸੇ ਕਰਕੇ, ਮੈਂ ਕਹਿੰਦਾ ਵੀ ਹਜੀਤ ਸਿੰਘ ਤੁਹਾਡਾ ਜਵਾਬ ਨਹੀਂ, ਤੁਸੀਂ ਗੱਲਾਂ ਬਾਤਾਂ 'ਚ ਤੁਹਾਡਾ ਕੋਈ ਜਵਾਬ ਨਹੀਂ, ਪਰ ਜੋ ਤੁਸੀਂ ਕੰਮ ਵੀ
0: ਕਰਦੇ
1: ਹੋ ਕੋਈ ਜਵਾਬ ਨਹੀਂ।
0: ਇਹ ਜਿਹੜੀਆਂ ਇਕੱਲੀਆਂ ਗੱਲਾਂ ਬਾਤਾਂ ਨਹੀਂ, ਇਹ ਜਿਹੜੀਆਂ ਇਹ ਬਚਨ ਹੁੰਦੇ ਆ ਮਹਾਂਪੁਰਖਾਂ ਦੇ, ਸੰਤਾਂ ਮਹਾਤਮਾ ਦੇ, ਅਤੇ ਉਹ ਬਚਨ ਜਿਹੜੇ ਕਦੀ ਵਿਅਰਥ ਨਹੀਂ ਹੁੰਦੇ। ਔਰ ਜਿਸ ਵੇਲੇ ਅਸੀਂ ਗੁਰੂ ਨਾਨਕ ਦੇ ਘਰ ਜਾਣਾ ਹੈ, ਉਸ ਕਹਿੰਦੇ ਹੁੰਦੇ ਜਗਤ ਦੇ ਮਾਲਕ ਦੇ ਘਰ ਜਾਣਾ ਹੈ, ਅਤੇ ਸਾਡਾ ਵੀ ਆਪਣੇ ਆਪ ਨੂੰ ਸੋਹਣੇ ਬਣ ਕੇ ਆਓ, ਨਵੇਂ ਨਵੇਂ ਸੂਟ ਸਾਡੀਆਂ ਲੇਡੀਜ਼ ਪਾ ਕੇ ਆਉਣ, ਸਾਡੇ ਵੀਰ ਸੋਹਣੇ ਸੋਹਣੇ ਕੁੜਤੇ ਪਜਾਮੇ ਪਾ ਕੇ ਆਉਣ ਉੱਥੇ। ਔਰ ਸਾਨੂੰ ਦੇਖੋ ਕੈਸੀ ਕੁਦਰਤ ਦੀ ਰਜ਼ਾ ਹੈ, ਇਹ 3 ਦਿਨ ਮੌਸਮ ਦੇਖੋ ਕੈਸਾ ਆ।
2: ਹਾਂਜੀ,
0: ਮੈਂ ਤਾਂ ਇਸ ਗੱਲ 'ਤੇ ਹੈਰਾਨ ਹਾਂ ਢਿੱਲੋਂ ਸਾਹਿਬ।
2: ਹਾਂਜੀ,
0: ਹੈ ਮਾਲਕ ਦੀ ਕਿਆ ਕਰਨੀ ਆ, 2 ਦਿਨ ਪਹਿਲਾਂ ਮੀਂਹ ਸੀਤ ਲਹਿਰ ਵੱਜਦੀ ਸੀ ਇੱਥੇ, ਜੈਕਟਾਂ ਪੈ ਗਈਆਂ ਸੀ ਵੱਡੀਆਂ ਵੱਡੀਆਂ, ਆ 3 ਦਿਨ ਮੌਸਮ 26, 27, 24,
1: ਇਹ ਫਿਰ ਪਰਮਾਤਮਾ ਦੀ ਕਿਰਪਾ, ਪਰਮਾਤਮਾ ਦੀ ਕਿਰਪਾ।
0: ਸੋਮਵਾਰ ਨੂੰ 27 ਟੈਂਪਰੇਚਰ ਦਿਖਾ ਰਿਹਾ, 27-28 ਟੈਂਪਰੇਚਰ,
1: ਉਹਦੇ ਰੰਗ ਨਿਆਰੇ,
0: 24 ਟੈਂਪਰੇਚਰ, 23 ਟੈਂਪਰੇਚਰ, 22 ਟੈਂਪਰੇਚਰ, ਦੇਖੋ ਇਹ ਗੁਰੂ ਸਾਹਿਬ ਦੀ ਮੌਜ ਹੈ। ਔਰ ਲੋਕੇਸ਼ਨ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ, ਬ੍ਰੈਂਪਟਨ ਫੇਅਰ ਗਰਾਊਂਡ ਹੈ, ਸਾਰਿਆਂ ਨੂੰ ਪਤਾ ਜਿੱਥੇ ਲਗਾਤਾਰ 4 ਸਾਲ ਤੋਂ ਇਹ ਪ੍ਰੋਗਰਾਮ ਹੋ ਰਹੇ ਆ, ਉੱਥੇ 5ਵਾਂ ਪ੍ਰੋਗਰਾਮ ਇਸ ਵਾਰੀ ਤੁਹਾਡੀ ਸਾਰੀ ਸਾਧ ਸੰਗਤ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ।
1: ਹਾਂਜੀ,
0: ਔਰ ਜੇ ਮੈਂ ਟੋਟਲ ਕਹਾਂ ਤੇ ਸਾਰੀ ਸਾਧ ਸੰਗਤ ਜਿਹੜੀ ਰੇਡੀਓ ਸੁਣ ਰਹੀ ਹੈ, ਤੇ ਡਾਲਰ 5,000 ਵੀ ਨਹੀਂ ਹੋਇਆ।
2: ਚਲੋ,
0: ਮੇਰੀਆਂ ਗੱਲਾਂ ਸਿੱਧੀਆਂ ਹੀ ਹੁੰਦੀਆਂ
1: ਕਬੀਰ ਵਾਲੀ ਗੱਲ ਆ ਗਈ ਨਾ, ਪਰਮਾਤਮਾ ਆਪੇ ਹੀ ਆ ਕੇ ਕਾਰਜ ਪੂਰੇ ਕਰੂਗਾ।
0: ਮੈਨੂੰ ਇਸ ਗੱਲ ਦਾ ਕਿਤੇ ਨਾ ਕਿਤੇ ਥੋੜਾ ਜਿਹਾ ਮਨ ਦੇ ਵਿੱਚ ਹੈ ਨਾ, ਮੈਂ ਅਫਸੋਸ ਇੱਥੇ ਲਫ਼ਜ਼ ਰੀਯੂਜ਼ ਕਰ ਸਕਦਾ, ਇੱਥੇ ਮੈਂ ਇਹ ਕਹਿ ਸਕਦਾ ਕਿ ਅਸੀਂ ਲੋਕ ਜਿਸ ਘਰਾਂ ਦੇ ਵਿੱਚ ਅਸੀਂ ਗੁਰੂ ਨਾਨਕ ਦੇ ਪੁੱਤਰ ਹਾਂ, ਹੈਂ, ਅਸੀਂ ਗੱਲਾਂ ਦੇ ਵਿੱਚ ਅਸੀਂ ਬੜੇ ਪਹਾੜ ਖੜੇ ਕਰ ਦਿੰਦੇ ਹਾਂ
1: ਜੀ,
0: ਪਰ ਗੱਲ ਇਹ ਹੈ ਕਿ ਜਿਹੜੇ ਇਹ ਸਮਾਗਮ ਹੋ ਰਹੇ ਆ, ਟਿਕਟਾਂ ਜਥਿਆਂ ਦੀਆਂ, ਰਹਿਸ਼ ਇੱਥੇ ਜਥਿਆਂ ਦੀਆਂ ਭੇਟਾਂ, ਹਾਲ ਦੇ ਕਿਰਾਏ, ਗਾਰਬੇਜ ਬਿਨਾਂ ਦੇ ਖਰਚੇ, ਉੱਥੇ ਸਿਕਿਉਰਿਟੀ ਗਾਰਡਾਂ ਦੇ ਖਰਚੇ, ਅਤੇ ਸਜਾਵਟ ਦੇ ਖਰਚੇ, ਡੈਕੋਰੇਸ਼ਨ ਦੇ ਖਰਚੇ, ਸਾਊਂਡ ਦੇ ਖਰਚੇ, ਮੈਨੂੰ ਸਮਝ ਨਹੀਂ ਆਈ ਵੀ ਪਿਛਲੀ ਵਾਰੀ ਮੈਨੂੰ ਹਲਤਾ ਯਾਰ ਪਹਿਲਾ ਪ੍ਰੋਮ ਕਰਾਇਆ ਸੀ ਨਾ ਇੰਨੇ ਦਿਨ ਆਪਾਂ $20,000 ਇਕੱਠਾ ਕਰ ਲਿਆ ਸੀ ਜਦੋਂ ਪਹਿਲਾ ਪ੍ਰੋਮ ਸੀ 20-22 ਦੇ ਚ
2: ਹਾਂਜੀ
0: ਤੇ ਹੁਣ ਤਾਂ ਅੱਗੇ ਨਾਲੋਂ ਸਾਰੀ ਚੀਜ਼ ਵੀ ਮਹਿੰਗੀ ਹੋਈ ਹੈ ਹਾਲ ਦੇ ਖਰਚੇ ਸਾਡੇ ਡਬਲ ਹੋਏ ਆ ਤੇ ਅਸੀਂ ਫਿਰ ਵੀ ਦੇਖੋ ਬਾਬਾ ਜੀ ਕਿਰਪਾ ਨਾਲ ਛਾਲਾ ਮਾਰਦੇ ਆ ਮਾਈਕ ਦੇ ਉੱਤੇ ਜਾ ਤੇ ਬਾਈ ਜਿਹਨਾਂ ਨੇ ਸੇਵਾ ਭੇਜਣੀ ਆ ਤੁਹਾਡੀ ਬੜੀ ਮਿਹਰਬਾਨੀ ਇਹ ਜਿਹੜੀ ਸੇਵਾ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਲੱਗਣੀ ਆ ਇੰਨੀ ਗੱਲ ਦੀ ਤਾਂ ਅਸੀਂ ਕਹਿੰਦੇ ਹੁੰਦੇ ਆ ਮਹਾਂਪੁਰਖਾਂ ਨੂੰ ਬਾਬਾ ਨਾਨਕ ਸਿੰਘ ਨੂੰ ਹਾਜ਼ਰਾਂ ਦੀ ਗੱਲ ਕਰ ਰਹੇ ਹਾਂ ਇਹ ਕਿਸੇ ਮੀਡੀਆ ਦੇ ਜੇਬ 'ਚ ਨਹੀਂ ਜਾਣੀ ਜਿਹੜੇ ਵੀ ਇਹਦੀ ਐਡਵਰਟਾਈਜਮੈਂਟ ਕਰ ਰਹੇ ਆ ਕਦੇ ਇਹ ਨਾ ਸੋਚੋ ਵੀ ਇਹਨਾਂ ਦੇ ਵਿੱਚੋਂ ਪੈਸੇ ਰੱਖ ਲੈਣੇ ਆ ਗੁਰੂ ਨਾਨਕ ਦੇ ਘਰ ਦਾ ਇੱਕ ਪੈਸਾ ਵੀ ਖਾਧਾ ਪਤਾ ਨਹੀਂ ਕਿੰਨੇ ਤੁਹਾਨੂੰ ਜ਼ਿੰਦਗੀ ਦੀ ਸਜ਼ਾ ਮਿਲ ਜਾਂਦੀ ਹੈ ਅਤੇ ਵੱਡੀ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹੂੰਗਾ ਆਪ ਜੀ ਦਸਵੰਧ ਇਹਦੇ ਵਿੱਚ ਜ਼ਰੂਰ ਕੱਢੋ ਸਾਨੂੰ ਲੋੜ ਹੈ ਠੀਕ ਹੈ ਨਾ ਆਪਾਂ ਸਾਫ ਗੱਲ ਮੈਨੂੰ ਉਹ ਜ਼ਿਆਦਾ ਮੈਂ ਘੁੰਮ ਘਾਵ ਆ ਗਿਆ ਆਪਾਂ ਗੱਲਾਂ ਆਪਾਂ ਸਾਫ ਕਰਦੇ ਨਹੀਂ ਆਪਾਂ ਸਿੱਧੀਆਂ ਗੱਲਾਂ ਹੀ ਕਰਦੇ ਹਾਂ ਇਹਦੇ ਵਿੱਚ ਜੋ ਵੀ ਤੁਸੀਂ ਆਪਣਾ ਤਿਲ ਫੁੱਲ ਦਸਵੰਧ ਹੈ ਉਹ ਤੁਸੀਂ ਭੇਜ ਸਕਦੇ ਹੋ SEWA2022@yahoo.com ਮੈਂ ਇੱਕ ਗੱਲ ਹੋਰ ਦੱਸ ਦੇਵਾਂ ਜੇ ਮੈਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੀ ਵੇਟ ਹੀ ਕਰਦਾ ਰਹਿੰਦਾ ਤੇ ਸ਼ਾਇਦ ਇਹ ਸਮਾਗਮ ਬੰਦ ਹੋ ਜਾਣਾ ਸੀ ਹੁਣੇ ਨਹੀਂ ਸੀ ਇਹ ਮੈਂ ਤੁਹਾਨੂੰ ਔਨ ਏਅਰ ਦੱਸਣਾ ਬਹੁਤ ਸ਼ਹਿਰ ਦੇ ਵੱਡੇ ਵੱਡੇ ਬਿਜ਼ਨਸਮੈਨ ਆ ਦੋ ਬਿਜ਼ਨਸਮੈਨ ਜਿਹੜੇ ਬੜੀ ਵੱਡੀ ਅਮਾਊਂਟ ਦਿੰਦੇ ਆ ਉਹਨਾਂ ਨੇ ਪਰਸਨਲੀ ਤੌਰ 'ਤੇ ਮੈਨੂੰ ਕਿਹਾ ਕਿ ਸਾਡਾ ਨਾਮ ਤੁਸੀਂ ਔਨ ਏਅਰ ਨਹੀਂ ਬੋਲਣਾ ਮਿਲੀਅਨਏਅਰ ਕੰਪਨੀਜ਼ ਨਹੀਂ ਹੈਗੀਆਂ ਬਿਲੀਅਨਏਅਰਸ ਕੰਪਨੀਆਂ ਦੋ ਜਿਹੜੀਆਂ ਇਸ ਫੰਡ ਦੇ ਵਿੱਚ ਹਿੱਸਾ ਪਾਉਂਦੀਆਂ ਅਤੇ ਇਸ ਕਾਰਜ ਨੂੰ ਸਿੱਧ ਹੁੰਦੇ ਆ ਪਰ ਫਿਰ ਵੀ ਐਕਸਕਿਊਜ਼ ਮੀ ਫਿਰ ਵੀ ਚਲੋ ਤੁਹਾਡਾ ਜੋ ਵੀ ਦਸਵੰਧ ਹੈ $100 $200 $300 ਉਹ ਇੱਥੇ ਤੁਸੀਂ ਆ ਕੇ ਦੇਖੋਗੇ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਚੰਗਾ ਵੀ ਲੱਗਣਾ ਆਪਣਾ ਦਸਵੰਧ ਜਿਹੜਾ ਹੈ 2022 ਦੇ ਵਿੱਚ ਅਸੀਂ ਇਹ ਸਟਾਰਟ ਕੀਤੇ ਸੀ ਸਮਾਗਮ ਉਹੀ ਈਮੇਲ ਹੈ SEWA2022@yahoo.com SEWA2022@yahoo.com ਤੁਸੀਂ ਆਪਣਾ ਦਸਵੰਧ ਭੇਜ ਸਕਦੇ ਹੋ ਸੁਲਤਾਨ ਜੀ ਮੇਰੀ ਲਾਈਨ 'ਤੇ ਆ ਗਏ ਲੌਂਗ ਵੀਕਰ ਦੇ ਸੁਲਤਾਨ ਜੀ ਜੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਦੇ ਸਪੈਸ਼ਲ ਹੈ ਉਹਦੀ ਜਾਣਕਾਰੀ ਦੇਣਗੇ ਜੀ ਸੁਲਤਾਨ ਜੀ ਕੀ ਹਾਲ ਚਾਲ ਸਰ
3: ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦੀ ਅਪਡੇਟ ਇਸ ਕਰਕੇ ਦੇਣੀ ਜ਼ਰੂਰੀ ਹੈ ਜੀ ਕਿਉਂਕਿ ਬ੍ਰੈਂਪਟਨ ਬਹੁਤ ਸਾਰੀਆਂ ਫੈਮਿਲੀਜ਼ ਹੈ ਜਿਹੜੀਆਂ ਆਊਟ ਆਫ GTA ਬ੍ਰੈਂਪਟਨ 'ਚ ਆ ਰਹੀਆਂ ਜੀ ਜਿਹਦੇ 'ਚੋਂ ਸਾਨੂੰ ਵੀ ਬਹੁਤ ਫੋਨ ਕਾਲਸ ਰਿਸੀਵ ਹੁੰਦੀਆਂ ਕਿ ਭਾਜੀ ਅਸੀਂ ਇਸ ਸੈਟਰਡੇ ਆਉਣਾ ਤੇ ਤੁਸੀਂ ਜ਼ਰੂਰ ਸਾਡੇ ਵਾਸਤੇ ਉਹ ਡੀਲਸ ਜਿਹੜੀਆਂ ਰੱਖਣਾ ਕਿਚਨਰ ਕੈਮਰੇਜ ਪੈਰਿਸ ਓਨਟੈਰੀਓ ਲੰਡਨ ਓਨਟੈਰੀਓ ਇੱਧਰਲੀ ਸਾਈਡ ਤੋਂ ਸਟੋਨੀ ਕ੍ਰੀਕ ਤੋਂ ਬਹੁਤ ਸਾਰੀਆਂ ਕਾਲਸ ਰਿਸੀਵ ਹੋਈਆਂ ਸੋ ਜਿਹੜੇ ਵੀ ਫੈਮਿਲੀਜ਼ ਬ੍ਰੈਂਪਟਨ ਆ ਰਹੀਆਂ ਜੀ ਉਹਨਾਂ ਵਾਸਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ ਲੋਐਸਟ ਪ੍ਰਾਈਸ ਜਿਹੜੀਆਂ ਸੀ ਇਹ ਵੀ ਕੰਪਨੀਜ਼ ਕੋਲੋਂ ਅਪਰੂਵ ਕਰਾ ਕੇ ਰੱਖੀਆਂ ਤਾਂ ਕਿ ਸਾਡੀਆਂ ਉਹ ਫੈਮਿਲੀਜ਼ ਜਿਹੜੀਆਂ ਆਊਟ ਆਫ GTA ਬ੍ਰੈਂਪਟਨ 'ਚ ਆ ਰਹੀਆਂ ਉਹ ਵੀ ਇਹਦਾ ਫਾਇਦਾ ਚੁੱਕ ਸਕਣ ਜਿਹਦੇ ਵਿੱਚ 85 ਇੰਚ ਦਾ ਸੈਮਸੰਗ TV ਬਹੁਤ ਜ਼ਿਆਦਾ ਡਿਮਾਂਡ 'ਚ ਇਸ ਟਾਈਮ ਕਿਉਂਕਿ ਬਿਗ ਸਕਰੀਨ TV ਇੰਨੀ ਪ੍ਰਾਈਸ ਕਦੀ ਵੀ ਡਰੋਪ ਨਹੀਂ ਹੋਈ 85 ਇੰਚ ਦਾ ਸੈਮਸੰਗ TV ਜਿਹੜਾ ਜੀ $17,1800 ਵਾਲਾ ਸਿਰਫ $999 'ਚ 85 ਇੰਚ TV ਬ੍ਰੈਂਪਟਨ TV ਐਂਡ ਅਪਲਾਇੰਸਿਸ ਤੇ ਮਿਲੇਗਾ 55 ਇੰਚ ਲੈਣਾ ਜੀ $399 ਦਾ ਜਾਂ 65 ਇੰਚ TV ਲੈਣਾ ਚਾਹੁੰਦੇ ਹੋ $699 ਦਾ ਤਦ ਵੀ ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ TV ਐਂਡ ਅਪਲਾਇੰਸਿਸ 905-450-2828 ਤੇ ਹੋਮ ਅਪਲਾਇੰਸਿਸ 'ਚ 40% ਦਾ ਡਿਸਕਾਊਂਟ ਲੈ ਕੇ ਦੇ ਰਹੇ ਆਪਣੇ ਕਸਟਮਰਸ ਨੂੰ ਕਿਉਂਕਿ ਇਹਦੇ ਵਿੱਚ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $5,000 ਵਾਲਾ $29.99 ਦਾ ਲੈ ਕੇ ਕਿਚਨ ਦੇ 3-ਪੀਸ ਕਿਚਨ ਬੰਡਲ ਸਟੇਨਲੈਸ ਸਟੀਲ ਤੇ $2,000 ਦੀ ਕਸਟਮਰ ਸੇਵਿੰਗ ਕਰਨਗੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਅਪਡੇਟਡ ਟੈਕਨੋਲੋਜੀ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ $2,500-2600 ਵਾਲਾ ਸਿਰਫ $16.99 ਦਾ ਮਿਲੇਗਾ ਇਹਦੇ 'ਚ ਵੀ $800 ਇਕੱਲਾ ਵਾਸ਼ਰ ਐਂਡ ਡਰਾਇਰ ਬਾਏ ਕਰਨ ਤੇ ਤੁਸੀਂ ਸੇਵ ਕਰੋਗੇ ਬੋਵੇਟ ਐਂਡ ਚੰਕੂਜ਼ੀ ਤੇ ਜੀ ਬ੍ਰੈਂਪਟਨ TV ਐਂਡ ਅਪਲਾਇੰਸਿਸ ਫ੍ਰੀ ਡਿਲੀਵਰੀ ਹੋਏਗੀ
0: ਜੀ ਜੀ ਇਹ
3: ਮਹੀਨੇ 'ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ 905-450-2828 ਨੰਬਰ ਹੈ
0: ਜਾਂ
3: ਸਾਡੀ ਵੈਬਸਾਈਟ ਵਿਜ਼ਿਟ ਕਰ ਲੈਣਾ ਜੀ ਬ੍ਰੈਂਪਟਨ ਅਪਲਾਇੰਸਿਸ ਇਹ ਵਨ ਵਰਡ ਹੈ ਬ੍ਰੈਂਪਟਨ ਅਪਲਾਇੰਸਿਸ .com 905-450-2828 905 450-28-28 ਜੀ।
0: ਸੁਲਤਾਨ ਜੀ ਬੜੀ ਮਿਹਰਬਾਨੀ, ਔਰ ਟਾਈਮਿੰਗ ਪਲੀਜ਼ ਜ਼ਰੂਰ ਦੱਸੋ ਇਸ ਲੌਂਗ ਵੀਕਐਂਡ ਦੇ, ਕਿੰਨੇ ਵਜੇ ਸਟੋਰ ਖੁੱਲਣਗੇ ਔਰ ਕਿੰਨੇ ਵਜੇ ਬੰਦ ਹੋਣਗੇ?
3: 7 ਡੇਜ਼ ਅ ਵੀਕ ਹੈ ਜੀ, ਸਵੇਰ 11 ਵਜੇ ਤੋਂ ਸ਼ਾਮ 7 ਵਜੇ ਤੱਕ, 7 ਦਿਨ ਸਟੋਰ ਓਪਨ ਹੈ ਤੇ ਵੈਲਕਮ ਕਰਾਂਗੇ ਸਾਰੀਆਂ ਫੈਮਿਲੀਜ਼ ਨੂੰ ਜਿਹੜੇ ਵੀ ਅਪਲਾਈਂਸਿਸ ਦੇ ਵਿੱਚ ਆਪਣੀ ਸੇਵਿੰਗ ਕਰਨਾ ਚਾਹੁੰਦੇ ਜਾਂ ਬਿਗ ਸਕਰੀਨ ਟੀਵੀ ਨੂੰ ਆਲਮੋਸਟ 600-700 ਡਾਲਰ ਸੇਵਿੰਗ ਦੇ ਨਾਲ ਲੈਣਾ ਚਾਹੁੰਦੇ, ਫ੍ਰੀ ਡਿਲੀਵਰੀ ਸਵੇਰ 11 ਵਜੇ ਤੋਂ ਸ਼ਾਮ 7 ਵਜੇ ਤੱਕ 905-450-2828-905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਨੈਕਸਟ ਕਾਲ, ਹੈਲੋ ਹੈਲੋ ਜੀ, ਬੋਲੋ ਜੀ, ਨਹੀਂ ਬੋਲਣਾ ਜੀ, ਥੈਂਕ ਯੂ ਜੀ, ਤੁਹਾਡੀ ਲਾਈਨ ਕੱਟ ਦਿੰਦੇ ਫਿਰ ਆਪਾਂ। ਨੈਕਸਟ ਕਾਲ, ਹੈਲੋ
2: ਬੜੇ ਸ਼ੋਤਾ ਜੀ,
0: ਹੈਲੋ ਜੀ,
2: ਬਲਵਿੰਦਰ ਬੋਲਦਾ ਜੀ।
0: ਜੀ ਕੀ ਹਾਲ ਆ ਬਲਵਿੰਦਰ ਜੀ?
2: ਸਾਡੀ ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਗੁਰੂ ਘਰ ਲੱਗੇ ਹੋਏ ਨਾ, ਆਪਾਂ ਨੂੰ ਬੜੀ ਖੁਸ਼ੀ ਹੁੰਦੀ ਆ।
0: ਬੜੀ ਮਿਹਰਬਾਨੀ, ਥੈਂਕ ਯੂ ਵੀਰਾ ਜੀ, ਥੈਂਕ ਯੂ ਵੈਰੀ ਮੱਚ। ਸੇਵਾ ਵੀ ਭੇਟਾ ਵੀ ਪਾਇਆ ਕਰੋ ਨਾ, ਖੁਸ਼ੀ ਤਾਂ ਅਸੀਂ ਤਾਂ ਹੋ ਗਈ ਹੈ, ਭੇਟਾ ਪਾਈ ਨੀ ਹਾਲੇ ਤੱਕ। ਬਲਵਿੰਦਰ ਸਿੰਘ ਜਿੰਦਾਬਾਦ, ਪ੍ਰੋਗਰਾਮ ਪੰਜਾਬੀ ਵਿਰਸਾ 905-600-73-33-37 ਤੁਹਾਡੇ ਨੰਬਰ ਆ, ਕਿਉਂ ਢੋਲਦਾ, ਸਿੱਧੀਆਂ ਗੱਲਾਂ ਹੀ ਆਪਣੀਆਂ।
4: ਬਿਲਕੁਲ
0: ਉੱਪਰ ਸਾਹਿਬ,
1: ਚਾਹੀਦੀ ਸਿੱਧੀ ਗੱਲ ਕਰਨੀ ਆ, ਨੀਤਾ ਨੂੰ ਮਰਾਦਾ ਇਸੇ
0: ਕਰਕੇ। ਤੁਸੀਂ ਮੇਰੀ ਗੱਲ ਸੁਣੋ, ਇੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਕੈਨੇਡਾ ਧਰਤੀ ਦਾ ਆਏ ਨੂੰ?
1: ਲਾ ਲਓ ਸਾਲ, ਤੁਸੀਂ ਮੇਰੇ ਮਤਲਬ ਗਿਣੇ ਛੱਡੇ ਪਿਆ,
0: ਨਹੀਂ ਕੋਈ ਸਾਲ ਯਾਦ ਆ ਕਿਹੜੇ ਸਾਲ?
1: 72
0: ਲੈ ਦੱਸ, 72 ਚ ਆਏ ਸੀ,
1: 72
0: ਅਸੀਂ ਪਤਾ ਨੀ ਉਦੋਂ ਕਿੱਥੇ ਆਉਣੇ ਆ,
1: ਜੰਮੇ ਵੀ ਨੀ ਹੋਣੇ ਮੇਰਾ
0: ਖਿਆਲ, ਮੈਂ ਉਹੀ ਤਾਂ ਹੈਰਾਨ ਆ
1: ਕਿਹੜੇ ਸਾਲ ਪਰਸ ਥੋੜਾ ਜਾਣ ਕਿਹੜੇ ਪਰਸ
0: ਨਾ ਜਨਮ ਸਾਂ ਬਿਲਕੁਲ ਨਹੀਂ ਦੱਸਣਾ, ਕੋਈ ਬੰਦਾ ਹੋਰ ਮੇਰੇ ਕੋਈ ਰਾਸ਼ੀ ਰੂਸ਼ੀ ਦੇਖ ਲੂਗਾ, ਕਈ ਬੰਦੇ ਬਹੁਤ ਨੋਟ ਕਰ ਲੈਂਦੇ,
1: ਅੱਗੇ ਤੁਹਾਡੀ ਰਾਸ਼ੀ ਕਿਹਨੇ ਦੇਖੀ ਨਹੀਂ ਅਜੇ ਤੱਕ,
0: ਕੋਈ ਬੰਦਾ ਮੈਨੂੰ ਆਪਣੇ ਵੱਸ ਚ ਕਰ ਸਕਦਾ ਜੇ ਮੈਂ ਉਹਨੂੰ ਰਾਸ਼ੀ ਰੂਸ਼ੀ ਦੱਸ
1: ਅੱਜ ਤੱਕ ਤਾਂ ਕੋਈ ਕਰ ਨਹੀਂ ਸਕਿਆ
0: ਤੁਹਾਨੂੰ। ਚਲੋ ਉਹ ਮਜ਼ਾਕ ਦੀਆਂ ਗੱਲਾਂ, ਔਰ ਇੱਕ ਕਾਲ ਲੈ ਲਈ ਆਪਣੀ ਕਾਲ ਆਈ। ਹੈਲੋ ਜੀ,
5: ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ।
0: ਫਤਿਹ ਜੀ, ਕੀ ਹਾਲ ਚਾਲ ਜੀ?
5: ਯੰਗ ਬ੍ਰੋ, ਯੂ ਡੂਇੰਗ ਵੈਰੀ ਗੁੱਡ ਜੋਬ, ਬਹੁਤ ਵਧੀਆ ਕਰ ਰਹੇ ਹੋ ਉਪਰਾਲਾ, ਬਹੁਤ ਵਧੀਆ ਉਪਰਾਲਾ ਕਰ ਰਹੇ। ਇੱਕ ਰਿਕੁਐਸਟ ਹੈਗੀ ਸੀ
0: ਜੀ ਜੀ,
5: ਪ੍ਰੋਫੈਸਰ ਹਰਿੰਦਰ ਸਿੰਘ ਨੂੰ ਰਿਕੁਐਸਟ ਸੀ, ਉਹਨਾਂ ਨੇ ਮੇਰੇ ਰਿਕੁਐਸਟ ਕਰਨਾ, ਮਤਲਬ ਬੇਨਤੀ ਆ ਜੋ ਬਣ ਗਏ ਕਿ ਉਹਨਾਂ 300 ਸਾਲਾਂ ਬੜਾ ਸੋਹਣਾ ਉਹ ਇੱਕ ਲਾਇਆ ਸੀ, ਕੀਰਤਨ ਬੋਲੇ, ਸ਼ਬਦ ਬੋਲੇ ਸੀਗੇ, ਜੋ ਜੋ ਨਾਮਾ, ਬੜਾ ਫੇਵਰ ਸ਼ਬਦ ਉਹਨਾਂ ਦਾ।
0: ਅੱਛਾ
5: ਉਹਦਾ ਸਮਾਂ ਬੰਦ ਮੰਡੇ ਨੂੰ ਸ਼ਾਮ ਨੂੰ ਸਾਰੇ ਹੀ ਰਾਗੀ ਜਿੱਥੇ ਨਾਲ ਮਿਲ ਕੇ ਬੋਲਦੇ, ਬੜਾ ਵਧੀਆ ਲੱਗਾ ਜੀ।
0: ਉਹ ਅਸੀਂ ਐਸਆਰ ਹੀ ਕਰ ਰਹੇ ਹਾਂ, ਔਰ ਪਲਾਨ ਕੀਤਾ ਜਾ ਰਿਹਾ ਕਿ ਅਖੀਰ ਤੇ ਸਾਰੇ ਜਥੇ ਜਿਹੜੇ ਹੋਣਗੇ ਉਹ ਇਕੱਠੇ ਸਟੇਜ ਤੇ ਕੀਰਤਨ ਕਰਨ, ਸਾਰੇ ਜਥੇ ਆ ਜਾਣਗੇ,
5: ਮਜ਼ਾ ਆ ਜਾਏਗਾ, ਬੜੀ ਖੁਸ਼ ਹੋਏਗੀ।
0: ਉਹ ਅਸੀਂ ਪਲਾਨ ਕਰ ਰਹੇ ਹਾਂ, ਤੁਹਾਡੀ ਕਿਰਪਾ ਨਾਲ, ਬੜੀ ਮਿਹਰਬਾਨੀ। 905-600-73-33-37 ਸਟੂਡੀਓ ਦਾ ਨੰਬਰ ਆ। ਚਲੋ ਹਾਸਾ ਮਜ਼ਾਕ ਚੱਲਦਾ ਰਹਿੰਦਾ ਜਾਣ ਨਾਲ ਨਾਲ ਸਾਰਿਆਂ ਦਾ, ਔਰ ਹੱਸਣਾ ਖੇਡਣਾ ਵੀ ਬਹੁਤ ਜ਼ਰੂਰੀ ਹੈ। ਜਿਨ੍ਹਾਂ ਨੇ ਸੰਤਾਂ ਮਹਾਂਪੁਰਖਾਂ ਚਾਕਰੀ ਕੀਤੀ ਹੈ, ਔਰ ਸੰਤ ਜਿਹੜੇ ਹੁੰਦੇ ਆ ਮਹਾਂਪੁਰਖ ਹੁੰਦੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦੇ ਵਿੱਚ ਨਹੀਂ ਕੋਈ ਮਜ਼ਾਕ ਹੁੰਦਾ, ਪਰ ਗੱਲ ਇਹ ਹੈ ਕਿ ਜਿਸ ਵੇਲੇ ਆਮ ਰੂਟੀਨ ਚ ਕਈ ਵਾਰ ਬੈਠੇ ਬਾਬਾ ਰਣਜੀਤ ਸਿੰਘ ਢੱਡਰੀਆਂ ਦਾ ਦੇਖੋ ਕਿੰਨਾ ਹੁੰਦਾ ਤੁਹਾਨੂੰ ਸਾਰਿਆਂ ਨੂੰ, ਇੱਕੋ ਬਾਬਾ ਸੀ ਦੂਜਾ ਉਹ ਜੋਨੀ ਬਾਬਾ, ਉਹ ਕਿਸੇ ਨਾ ਕਿਸੇ ਚਕਾਰਾ ਲਾ ਦਿੱਤਾ, ਕਹਿੰਦਾ ਦੱਸੇ ਚਕਾਰੇ ਲਾਉਣ ਵਾਲੀ ਕਿਹੜੀ ਗੱਲ ਸੀ।
4: ਹਾਂਜੀ
0: ਯਾਰ, ਤੁਹਾਨੂੰ ਪਤਾ ਇਹ ਹਸਾਉਣਾ ਵੀ ਬੜਾ ਜ਼ਰੂਰੀ ਹੁੰਦਾ। ਦੇਖੋ ਜਿਹੜੀ ਸ਼ਰਧਾ ਵਿੱਚ ਤੁਹਾਡੀ ਕਮੀ ਨਹੀਂ ਹੋਣੀ ਚਾਹੀਦੀ। ਅਗੇਨ ਮੈਂ ਫਿਰ ਦੱਸ ਰਿਹਾ ਮਹਾਂਪੁਰਖਾਂ ਦੇ ਫਿਰ ਬਚਨ ਆ, ਬਾਬਾ ਨੰਦ ਸਿੰਘ ਦੇ, ਜਿਹਨਾਂ ਦੀ ਭਾਵਨਾ ਠੀਕ ਹੈ ਨਾ ਉਹਨਾਂ ਦੇ ਬੇੜੇ ਪਾਰ ਹੁੰਦੇ ਆ। ਜਿਹੜੇ ਨਾਨਕ ਸਾਹਿਬ ਜਦੋਂ ਤੁਸੀਂ ਕਲੇਰਾਂ ਗੇਟ ਤੋਂ ਜਾਂਦੇ ਨਾ, ਛੋਟੇ ਛੋਟੇ ਸਾਈਨ ਲੱਗੇ ਹੁੰਦੇ ਆ, ਉੱਥੇ ਲਿਖੇ ਹੁੰਦੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਦੇ ਬਚਨ, ਬਾਬਾ ਨੰਦ ਸਿੰਘ ਦੇ ਬਚਨ, ਉੱਥੇ ਇਹ ਵੀ ਲਿਖਿਆ ਹੋਇਆ ਲਾਈਨ ਆ ਕਿ ਭਾਵਨਾ ਵਾਲਿਆਂ ਦੇ ਬੇੜੇ ਪਾਰ, ਥੱਲੇ ਲਿਖਿਆ ਬਾਬਾ ਨੰਦ ਸਿੰਘ ਜੀ, ਜੇ ਬੇੜੇ ਹੋ ਜਿਵੇਂ ਕਹਿੰਦੇ ਭਾਵਨਾ ਚੰਗੀ ਹੋਵੇ ਤੇ ਫਿਰ ਅਸੀਂ ਬੇੜੇ ਵੀ ਪਾਰ ਕਰ ਜਾਂਦੇ ਹਾਂ। ਪੰਜਾਬੀ ਵਿਰਸਾ।

ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸ਼ਾਮ ਨੂੰ ਅੱਜ ਪਹੁੰਚ ਜਾਣਗੇ, ਔਰ ਇਸ ਦੇ ਨਾਲ ਵਾਲੇ ਅਨੰਤਵੀਰ ਜੀ ਆਲਰੇਡੀ ਪਹੁੰਚ ਗਏ ਇੱਥੇ, ਭਾਈ ਸਾਹਿਬ ਭਾਈ ਅਨੰਤਵੀਰ ਸਿੰਘ ਜੀ ਪਹੁੰਚ ਗਏ ਆ, ਬਬੀਆ ਸਾਹਿਬ ਆਲਰੇਡੀ ਪਹੁੰਚ ਗਏ ਆ, ਪ੍ਰੋਫੈਸਰ ਸਾਹਿਬ ਸਾਡੇ ਇੱਥੇ ਆਪਣੇ ਆ, ਉਹ ਵੀ ਸੰਗਤਾਂ ਨਾਲ ਹਾਜ਼ਰੀ ਲਾਉਣਗੇ, ਔਰ ਸ਼ੁਰੂਆਤ ਜਿਹੜੀ ਹੋਏਗੀ ਪ੍ਰੋਫੈਸਰ ਪਰਮਜੀਤ ਸਿੰਘ ਨੇ ਕੀਰਤਨ ਤੋਂ ਕਰਨਗੇ। ਪ੍ਰੋਗਰਾਮ ਪੰਜਾਬੀ

0: ਮਨਪ੍ਰੀਤ ਕੌਰ ਹੁੰਦਲ ਜੀ ਨੇ ਹੁਣ 101 ਡਾਲਰ ਦੀ ਭੇਟਾ ਭੇਜੀ ਹੈ। ਮਨਪ੍ਰੀਤ ਜੀ, ਆਪ ਜੀ ਦਾ ਬਹੁਤ ਬਹੁਤ ਥੈਂਕ ਯੂ। ਔਰ 100 ਦੇ ਨਾਲ ਜਿਹੜੀ ਤੁਸੀਂ ਦਸਵੰਧ ਕੱਢ ਰਹੇ ਆ, ਇਹ ਪਤਾ ਨਹੀਂ ਕਿੰਨੇ ਗੁਣਾ ਤੁਹਾਡਾ ਨਾਲ ਜੁੜ ਜਾਣਾ ਜ਼ਿੰਦਗੀ ਦਾ। ਪ੍ਰੋਗਰਾਮ ਪੰਜਾਬੀ ਵਿਰਸਾ, ਉੱਪਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਕੀਰਤਨ ਦਰਬਾਰ ਦੀ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ, ਤੁਸੀਂ 1972 ਦੇ ਇਸ ਕੰਟਰੀ ਦੇ ਵਿੱਚ ਆਏ ਹੋਏ ਆ, ਕਦੀ ਇਹ ਸਿੱਖਿਆ ਸੀ ਇੱਦਾਂ ਦੇ ਮਾਹੌਲ ਕਦੀ ਆਪਣੀ ਇਸ ਧਰਤੀ ਦੇ ਉੱਤੇ ਹੁੰਦੇ ਹੋਣ ਪਹਿਲਾਂ?
1: ਇਹ ਮੇਰੀ ਤਾਂ ਲਾਈਫ ਦੇ ਵਿੱਚ ਪਹਿਲਾ ਮੌਕਾ ਮਿਲਿਆ ਵੀ ਇਹ ਵੀ ਅਜੀਤ ਜੀ, ਤੁਹਾਡੀ ਮਿਹਰਬਾਨੀ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ, ਕੀ ਕਹਿੰਦਾ ਤੁਸੀਂ, ਇਹ ਜੋ ਉੱਦਮ ਕੀਤਾ, ਉਪਰਾਲਾ ਕੀਤਾ, ਇਹਦੀ ਤੁਹਾਨੂੰ ਹੀ ਸੇਵਾ ਮਿਲ ਰਹੀ ਹੈ, ਜਿਹੜਾ ਤੁਸੀਂ ਇੰਨੀ ਸੰਗਤਾਂ ਨੂੰ ਕੀਰਤਨ ਸੁਣਨ ਦਾ ਮੌਕਾ ਦੇ ਰਹੇ ਹੋ, ਉੱਥੇ ਰੱਬ ਨਾਲ ਜੁੜਨ ਦਾ ਮੌਕਾ ਦੇ ਰਹੇ ਹੋ, ਇਹ ਤੁਹਾਡੀ, ਤੁਹਾਨੂੰ ਹੀ ਜਿਹਦੀ ਇਹਦਾ ਫਲ ਮਿਲਣਾ ਅੱਗੇ ਜਾ ਕੇ।
0: ਨਹੀਂ, ਇਹ ਮੈਂ ਸਮਝਦਾ ਕਿ ਇਹ, ਮੈਂ ਅੱਗੇ ਵੀ ਕਹਿਣਾ ਹੁੰਦਾ, ਇਹ ਗੁਰੂ ਸਾਹਿਬ ਦੀ ਮੌਜ ਹੁੰਦੀ ਹੈ, ਕਿਹਦੇ ਕੋਲ ਸੇਵਾ ਕਿਵੇਂ ਕਰਾਉਣੀ ਹੈ, ਇਹ ਬਸ ਇੱਕ ਸਿਹਰਾ ਗੁਰੂ ਸਾਹਿਬ ਨੇ ਲਾਤਾ, ਬਾਕੀ ਕਰਨ ਵਾਲੀ ਤਾਂ ਆਪ ਸੰਗਤ ਹੈ, ਸਾਰੀ ਸੰਗਤ ਹੀ ਕਰ ਰਹੀ ਹੈ। ਔਰ ਸਾਰੀਆਂ ਸੰਗਤਾਂ ਦਾ ਇੱਕ ਵਾਰੀ ਫਿਰ ਤੋਂ ਮੈਂ ਬਹੁਤ ਬਹੁਤ ਤੁਹਾਨੂੰ, ਅੱਜ ਦਾ ਦਿਨ ਹੀ ਹੈ, ਸਾਡੇ ਹੋਰ ਦੇ ਲੋਕ 11:38 ਹੋ ਗਏ ਆ, ਅਤੇ ਅਸੀਂ ਤੁਹਾਨੂੰ ਬਾਅਦ 18 ਮਿੰਟ ਹੋਰ ਰਿਕੁਐਸਟ ਕਰ ਦਾਂਗੇ ਵੀ ਜਿਨ੍ਹਾਂ ਨੇ ਆਪਣਾ ਦਸਵੰਧ ਭੇਜਣਾ, ਠੀਕ ਹੈ ਨਾ, ਇਹ ਜ਼ਰੂਰ ਭੇਜੋ। ਔਰ ਇਹਦੇ ਵਿੱਚ ਮੈਂ ਸਮਝਦਾ ਕਿ ਇਹ ਜ਼ਿੰਦਗੀ ਦਾ ਇੱਕ ਕਿਤੇ ਨਾ ਕਿਤੇ ਪਲ ਹੁੰਦੇ ਆ ਲਾਈਫ ਦੇ, ਇਸ ਤਰ੍ਹਾਂ ਦੇ ਜਿਹੜੇ ਕਿ ਤੁਸੀਂ ਬੈਠੋਗੇ ਉੱਥੇ ਬ੍ਰੈਂਪਟਨ ਫੇਅਰ ਗਰਾਊਂਡ ਵਿੱਚ, 3 ਦਿਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਕੀਰਤਨ ਕਰਨਗੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਵੀ ਕੀਰਤਨ ਕਰਨਗੇ, ਔਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਉਹਨਾਂ ਦੇ ਜਿਹੜੇ ਬ੍ਰਦਰ ਆ, ਇਕੱਠੇ ਦੋਨੇ ਭਰਾ ਆ ਰਹੇ ਆ, ਔਰ ਉਹ ਵੀ ਅੱਜ ਸ਼ਾਮ ਨੂੰ ਪਹੁੰਚ ਜਾਣਗੇ। ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਵੀ ਕੀਰਤਨ ਕਰਨਗੇ 3 ਦਿਨ। ਇੱਕ ਗੱਲ ਮੈਂ ਜ਼ਰੂਰ ਦੱਸ ਜਾਂਦਾ, ਜਿੰਨੇ ਵੀ ਜਥੇ ਆ, ਸਾਰਿਆਂ ਦੇ ਸਾਰੇ ਜਥੇ 3 ਦਿਨ ਹੀ ਕੀਰਤਨ ਕਰਨਗੇ। ਆਪਣੇ ਵੱਲੋਂ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਆ, ਦੂਰ ਦੁਰਾਡੇ, ਤੁਹਾਨੂੰ ਪਤਾ ਕਿ AM 530 ਬੜੀ ਦੂਰ ਤੱਕ ਸੁਣਿਆ ਜਾਂਦਾ, ਕੀ ਕਹਿਣਾ ਚਾਹੋਗੇ ਅੱਜ ਆਖਰੀ ਦਿਨ ਆਪਣੀ ਇਸ ਸੰਗਤਾਂ ਤੱਕ ਮੈਸੇਜ ਪਹੁੰਚਾਉਣ ਦਾ?
1: ਮੇਰੀ ਤਾਂ ਸੰਗਤਾਂ ਨੂੰ ਇਹੀ ਬੇਨਤੀ ਆ ਬਈ, ਅਜਿਹੇ ਮੌਕੇ ਇਹ ਵਾਰ ਵਾਰ ਨਹੀਂ ਮਿਲਦੇ, ਬਿਲਕੁਲ ਮੈਂ ਇਹ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇਹੋ ਜਿਹੇ ਮੌਕੇ ਵਾਰ ਵਾਰ ਮਿਲਦੇ ਨਹੀਂ, ਅਤੇ ਇਸ ਕਰਕੇ ਤੁਹਾਨੂੰ ਇਹ ਮੌਕਾ ਮਿਸ ਵੀ ਨਹੀਂ ਕਰਨਾ ਚਾਹੀਦਾ। ਤੁਸੀਂ ਆਪ ਵੀ ਆਓ, ਆਪਣੇ ਗੁਆਂਢੀਆਂ ਨੂੰ ਵੀ ਲੈ ਕੇ ਆਓ, ਆਪਣੇ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਇਓ। ਸਾਨੂੰ ਵੀ ਅਮਰੀਕਾ ਦਾ ਫੋਨ ਆਇਆ ਔਲਰੇਡੀ, ਉਹਨਾਂ ਨੇ ਵੀ 3 ਦਿਨ ਇੱਥੇ ਹੀ ਰਹਿਣਾ ਹਰਜੀਤ ਜੀ ਸਾਡੇ ਕੋਲ।
0: ਮੈਂ ਕਹਿੰਦਾ ਚੰਗੀ ਗੱਲ ਆ, ਬੜੀ ਸੰਗਤ ਦੂਰੋਂ ਦੂਰੋਂ ਆ ਰਹੀ ਹੈ, ਮੌਂਟਰੀਅਲ ਤੋਂ ਸੰਗਤ ਆਮ ਆ ਰਹੀ ਹੈ ਨਾ, ਬਹੁਤ ਜ਼ਿਆਦਾ ਦੂਰੋਂ ਆ ਰਹੀ ਹੈ, ਇੱਥੇ ਜਿਹੜੇ ਸਾਡੇ ਨੇੜੇ ਨੇੜੇ ਜਿਹੜੇ ਸਾਡੇ ਹੈਗੇ ਆ, ਉੱਥੋਂ ਸੰਗਤ ਬੜੀ ਆ ਰਹੀ ਆ, ਔਰ ਮੌਂਟਰੀਅਲ ਤੋਂ ਸੰਗਤਾਂ ਬੜੀਆਂ ਆ ਰਹੀਆਂ, ਔਰ ਮੈਂ ਸਮਝਦਾ ਕਿ ਇਸ ਨਾਲ ਨਾਲ ਅਮਰੀਕਾ ਤੋਂ ਤੁਸੀਂ ਜ਼ਿਕਰ ਕੀਤਾ ਹੀ ਕੀਤਾ,
1: ਹਾਂਜੀ,
0: ਸਾਡੇ ਕੈਨੇਡਾ ਦੇ ਵਿਨੀਪੈਗ ਤੋਂ, ਕੈਲਗਰੀ ਤੋਂ, ਵੈਨਕੂਵਰ ਤੋਂ ਸੰਗਤਾਂ ਬੜੀਆਂ ਆ ਰਹੀਆਂ। ਔਰ ਢਿੱਲੋਂ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਸਰ,
2: ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਵੀ ਕਮਿਊਨਿਟੀ ਦੇ ਵਿੱਚ ਕੋਈ ਇੱਦਾਂ ਦਾ ਪ੍ਰੋਗਰਾਮ ਹੁੰਦਾ, ਸਾਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ, ਕਿਉਂਕਿ ਇੱਦਾਂ ਦੇ ਪ੍ਰੋਗਰਾਮ ਹੀ ਸਾਡੀ ਕਮਿਊਨਿਟੀ ਦੀ ਸਫਲਤਾ ਦਾ ਰਾਜ ਆ।
0: ਜੀ ਜੀ,
2: ਸੋ ਇਸ ਕਰਕੇ ਇਹਦੇ ਵਿੱਚ ਬਹੁਤ, ਵੈਸੇ ਆਲਰੇਡੀ ਸੰਗਤ ਬਹੁਤ ਹੀ ਆਉਂਦੀ ਆ, ਆਪਾਂ ਨੂੰ ਪਤਾ ਹੀ ਹੈ ਕਿੰਨਾ ਵੀ ਰਸ਼ ਹੁੰਦਾ, ਪਰ ਇਹਦਾ ਫਾਇਦਾ ਉਹਨਾਂ ਨੂੰ ਆ ਜਿਹੜੇ ਉੱਥੇ ਆ ਕੇ ਆਪਣਾ ਕੀਰਤਨ ਸੁਣਦੇ ਆ, ਉਹਨਾਂ ਦਾ ਇਹ ਹੈ ਕਿ ਜਨਮ ਸਫਲਾ ਹੁੰਦਾ ਉਹਨਾਂ ਦਾ।
0: ਜੀ ਜੀ,
2: ਜਿਹੜੀ ਵੱਡੀ ਗੱਲਬਾਤ ਇਹ ਹੈਗੀ, ਕਿਉਂਕਿ ਜਦੋਂ ਤੱਕ ਆਪਾਂ ਕੀਰਤਨ ਦੇ ਨਾਲ ਜੁੜਦੇ ਹਾਂ ਅਤੇ ਆਪਣਾ ਬਹੁਤ ਜਿਹੜਾ ਸਮਾਂ ਆ ਉਹ ਲੇਖੇ ਲੱਗਦਾ ਹੈ। ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਸਾਰੇ ਭੈਣ ਭਰਾਵਾਂ ਨੂੰ ਕਿ ਵੀ ਤੁਸੀਂ ਉੱਥੇ ਆਓ, ਕੀਰਤਨ ਸੁਣੋ, ਉਹਦਾ ਇੰਜੋਏ ਕਰੋ ਅਤੇ ਉਹਦੇ ਨਾਲ ਪਰਮਾਤਮਾ ਦਾ ਦੇਖੋ ਕੀ ਗੱਲਬਾਤ ਬਣਦੀ ਹੈ, ਕਿਉਂਕਿ ਜਦੋਂ ਸਾਰੀ ਸੰਗਤ ਇਕੱਠਾ ਹੁੰਦੀ, ਇਕੱਠੀ ਹੋ ਕੇ ਆਪਣਾ ਰੱਬ ਦਾ ਨਾਂ ਲੈਂਦੇ ਨਾ, ਉੱਥੇ ਬਹੁਤ ਜ਼ਿਆਦਾ ਬਰਕਤ ਪੈਂਦੀ।
0: ਬਹੁਤ ਅੱਛੀ ਗੱਲ ਹੈ। ਔਰ ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਹਾਂ, ਔਰ ਮੇਰੇ ਵੱਡੇ ਵੀਰਾ ਜੀ ਸਤਿੰਦਰਪਾਲ ਸਿੰਘ ਜੀ ਸਿੱਧਵਾ ਸਾਹਿਬ ਲਾਈਨ 'ਤੇ ਆ ਗਏ ਹੈ ਸੰਗਤਾਂ ਨਾਲ, ਉਹ ਵੀ ਆਪਣੀ ਹਾਜ਼ਰੀ ਲਾਉਣਗੇ। ਪਿਛਲੇ ਦਿਨਾਂ ਤੋਂ ਮੈਂ ਬੜੇ ਖੁਦ ਇਸ ਗੱਲ ਦਾ ਕਹਿ ਰਿਹਾ ਕਿ ਮੇਰੇ ਵੱਡੇ ਵੀਰਾਂ ਜੀ ਖੁਦ ਸ਼ਾਮਾਂ ਨੂੰ ਜਿੱਥੇ ਪੰਜਾਬੀ ਲਹਿਰਾਂ ਦੇ ਵਿੱਚ ਵੀ ਹਾਜ਼ਰੀ ਤਕਰੀਬਨ ਹਰ ਰੋਜ਼ ਹੀ ਲਾਉਂਦੇ ਆ, ਔਰ ਅੱਜ ਵੀ ਸ਼ਾਮ ਨੂੰ ਸਪੈਸ਼ਲੀ ਤੌਰ 'ਤੇ ਪੰਜਾਬੀ ਲਹਿਰਾਂ ਦੇ ਵਿੱਚ ਫਿਰ ਵੱਡੇ ਵੀਰਾਂ ਜੀ ਸਤਿੰਦਰਪਾਲ ਜੀ ਹਾਜ਼ਰ ਲਾਉਣਗੇ, ਪਰ ਹੁਣ ਪੰਜਾਬੀ ਵਿਰਸਾ ਦੇ ਵਿੱਚ ਤੁਹਾਡੇ ਵਾਸਤੇ ਹਾਜ਼ਰੀ ਲਵਾਉਣ ਵਾਸਤੇ ਹਾਜ਼ਰ ਹੈ ਸਤਿੰਦਰਪਾਲ ਸਿੰਘ ਜੀ ਸਿੱਧਵਾਂ ਸਾਹਿਬ। ਭਾਜੀ ਸਤਿ ਸ਼੍ਰੀ ਅਕਾਲ,
3: ਬਹੁਤ ਬਹੁਤ ਪਿਆਰ ਸ਼ੁਭ ਇੱਛਾਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਫਤਿਹ ਜੀ, ਫਤਿਹ ਜੀ।
3: ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇੱਕ ਐਸੀ ਅਲੌਕਿਕ ਅਕਾਲ ਪੁਰਖ ਵਾਹਿਗੁਰੂ ਭਗਵਾਨ ਗੋਡ ਅੱਲਾ ਤਾਲਾ ਉਹਦੇ ਨਾਲ ਜੁੜਨ ਵਾਸਤੇ ਇੱਕ ਬਹੁਤ ਹੀ ਸਾਨੂੰ ਅਕਾਲ ਪੁਰਖ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਦਸਾਂ ਗੁਰੂਆਂ ਦੀ ਸਰੂਪ

0: ਬਣ ਸਕਦਾ।
1: ਵਾਹ ਜੀ ਵਾਹ।
0: ਔਰ ਜਿਹੜੀਆਂ ਜੰਗਾਂ ਯੁੱਧਾਂ ਕਬਜ਼ੇ ਔਰ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਆ ਮੁਲਕ, ਤੇ ਮਨੁੱਖਤਾ ਦੀ ਜਾਨਾਂ ਜਾ ਰਹੀਆਂ, ਲਹੂ ਡੁੱਲ ਰਿਹਾ, ਭਾਵੇਂ ਪੱਛਮੀ ਦਾ ਡੁੱਲੇ ਚਾਹੇ ਚੜ੍ਹਦੇ ਕਲਾ ਵਾਲਾਂ ਦਾ ਡੁੱਲੇ, ਲਹੂ ਤਾਂ ਆਖਰ ਇਨਸਾਨ ਦਾ ਹੀ ਆ ਨਾ ਜਿਹੜਾ ਡੁੱਲ ਰਿਹਾ। ਅੱਜ ਦੁਨੀਆਂ ਬੜੀ ਜ਼ਿਆਦਾ ਪੇਚੀਦਾ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ
1: ਜੀ,
0: ਔਰ ਇਹ ਹਾਲਾਤ ਇਨਸਾਨ ਨੇ ਪੈਦਾ ਕੀਤੇ ਆ। ਜੇ ਇਨਸਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਨ ਸੁਣਨ ਤੇ ਅਮਲ ਕਰਨ ਲੱਗ ਜਾਵੇ
1: ਤਾਂ
0: ਮੇਰਾ ਖਿਆਲ ਹੈ ਕਿ ਭੇਦ ਭਾਵ, ਜ਼ਾਤ ਪਾਤ, ਛੂਤ ਛਾਤ ਤੇ ਨਾਲ ਦੀ ਨਾਲ ਜਿਹੜੀ ਵੱਡੇ ਛੋਟੇ ਦੀ ਇਹ ਜਿਹੜੀ ਮਨ ਵਿੱਚ ਹੈ ਉਹ ਮੁੱਕ ਸਕਦੀ ਹੈ। ਔਰ ਇਹ ਸਾਨੂੰ ਕੀਰਤਨ ਦਰਬਾਰ ਜਿਹੜਾ ਸੱਚਮੁੱਚ ਇੱਕ ਰੱਬੀ ਦਾਤ ਬਖਸ਼ਿਸ਼ ਹੋਈ ਹੈ, ਜਿਹੜੀ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਹਰ ਸਾਲ ਭਾਈ ਸਾਹਿਬ ਭਾਈ ਸਿੰਘ ਸਾਹਿਬ ਹਰਜੀਤ ਸਿੰਘ ਵੱਲੋਂ ਮਿਹਨਤ ਕੀਤੀ ਜਾਂਦੀ ਹੈ ਦਿਨ ਰਾਤ। ਮੈਨੂੰ ਪਤਾ ਕਿ ਜਦੋਂ ਕੀਰਤਨ ਦਰਬਾਰ ਅਨਾਊਂਸ ਹੋ ਜਾਂਦਾ ਨਾ ਸਿੰਘ ਹਰਜੀਤ ਦਿਨੇ ਸੌਂਦਾ ਨਾ ਰਾਤ ਨੂੰ ਸੌਂਦਾ, ਬਸ ਉਹਨੂੰ ਇੱਕੋ ਹੀ ਲਗਨ ਹੁੰਦੀ ਹੈ ਕਿ ਮੇਰੇ ਗੁਰੂ ਦੀ ਬਾਣੀ ਦਾ ਸਤਿਕਾਰ ਹੋਵੇ, ਆਏ ਹੋਏ ਕੀਰਤਨੀ ਜਥਿਆਂ ਦਾ ਸਤਿਕਾਰ ਹੋਵੇ, ਆਈ ਹੋਈ ਸਾਧ ਸੰਗਤ ਦਾ ਮਾਣ ਸਤਿਕਾਰ ਪਿਆਰ ਹੋਵੇ ਅਤੇ ਗੁਰੂ ਦੀ ਬਾਣੀ ਦੀਆਂ ਛੈਬਰਾਂ ਲੱਗਣ। ਔਰ ਇਹ 16, 17, 18, 3 ਦਿਨ ਸਮਝੋ ਕਿ ਬਹੁਤ ਪਿਆਰ ਵਾਲੇ ਨੇ। ਭਾਈ ਹਰਜਿੰਦਰ ਸਿੰਘ ਸ੍ਰੀਨਗਰ ਮੇਰੇ ਨਾਲ ਗੱਲਬਾਤ ਕਰ ਰਹੇ ਸੀ ਪੰਜਾਬ 'ਚ, ਕਹਿੰਦੇ ਸਿੱਧਵਾਂ ਸਾਹਿਬ ਦੁਨੀਆਂ ਭਰ ਦੇ ਕੀਰਤਨ ਦਰਬਾਰਾਂ ਵਿੱਚ ਹਿੱਸਾ ਲਈਦਾ, ਪਰ ਜੋ ਤੁਹਾਡੇ ਬ੍ਰੈਂਪਟਨ ਵਾਲੇ ਕੀਰਤਨ ਦਰਬਾਰ ਦੀ ਜੋ ਆਨੰਦ ਆਉਂਦਾ, ਜੋ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਾਣ ਪਿਆਰ ਸਤਿਕਾਰ ਜਿਸ ਢੰਗ ਨਾਲ ਕੀਤਾ ਜਾਂਦਾ ਤੇ ਜਿਸ ਢੰਗ ਨਾਲ ਸੰਗਤਾਂ ਕੀਰਤਨ ਦੇ ਵਿੱਚ ਹੁਲਾਰਾ ਦਿੰਦੀਆਂ, ਉਹ ਹੁਲਾਰਾ ਕੇਵਲ ਤੇ ਕੇਵਲ ਬ੍ਰੈਂਪਟਨ ਫੇਅਰ ਗਰਾਊਂਡ ਵਿੱਚ ਜਿਹੜਾ ਕੀਰਤਨ ਦਰਬਾਰ ਹੁੰਦਾ ਜੋ 5ਵਾਂ ਹੋ ਰਿਹਾ ਇਸ ਸਾਲ ਉੱਥੇ ਆਉਂਦਾ। ਤੋ ਨਾਲ ਦੀ ਨਾਲ ਬਹੁਤ ਪਿਆਰੇ ਕੀਰਤਨੀਏ ਭਾਈ ਸਾਹਿਬ ਭਾਈ ਅਨੰਤਵੀਰ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ ਔਰ ਬਬੀਹਾ ਸਾਹਿਬ ਪਰਮਜੀਤ ਸਿੰਘ ਜੀ, ਸੋ ਇੱਕ ਬਹੁਤ ਅਕਾਲ ਪੁਰਖ ਦਾ ਮੈਂ ਸਮਝਦਾ ਕਿਰਪਾ ਹੀ ਹੋ ਰਹੀ ਹੈ।
1: ਸੰਤ ਅਨੂਪ ਸਿੰਘ ਜੀ ਵੀ
0: ਜੀ
1: ਮੈਂ ਕਿਹਾ ਸੰਤ ਅਨੂਪ ਸਿੰਘ ਜੀ ਵੀ ਬੜੇ ਜਦੋਂ ਫਿਰ
0: ਸਾਹਿਬ ਵਾਲੇ ਮੇਰੇ ਮਿੱਤਰ ਨੇ ਬੜੇ ਔਰ ਬੜੀ ਵਾਰ ਅਸੀਂ ਉਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ, ਤੋ ਉਹ ਵੀ ਵਿਸ਼ੇਸ਼ ਤੌਰ ਤੇ ਬੜੀ ਰੱਬੀ ਰੂਹ ਨੇ ਤੇ ਕੀਰਤਨ ਵਾਕਿਆ ਉਹਨਾਂ ਦੀ ਰਸਨਾ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ। ਤੋ ਮੇਰੇ ਵੱਲੋਂ ਪੁਰਜ਼ੋਰ ਬੇਨਤੀ ਆ, ਮੈਂ ਕੱਲ ਵੀ ਨਵੀਂ ਨਾਲ ਜਦੋਂ ਸ਼ਾਮ ਨੂੰ ਗੱਲਬਾਤ ਰੇਡੀਓ ਤੇ ਕਰ ਰਿਹਾ ਸੀ ਪੰਜਾਬੀ ਲਹਿਰਾਂ ਤੇ, ਮੈਂ ਉਦੋਂ ਵੀ ਕਿਹਾ ਸੀ ਕਿ ਨਵੀਂ ਇਹ ਕੀਰਤਨ ਜਿਹੜਾ ਨਾ ਇਹ ਕੇਵਲ ਆਪਣੇ ਗੁਰੂ ਮਹਾਰਾਜ ਨੇ ਜਦੋਂ 26,000 ਮੀਲ ਯਾਤਰਾ ਗੁਰੂ ਨਾਨਕ ਨੇ ਪੈਦਲ ਕੀਤੀ ਆ ਨਾ, ਉਹ ਜਿੱਥੇ ਕਦੇ ਵੀ ਗਏ ਉੱਥੇ ਕਹਿੰਦੇ ਰਹੇ ਕਿ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਇਹ ਬਾਣੀ ਕਿਸੇ ਆਮ ਇਨਸਾਨ ਦੀ ਨਹੀਂ, ਇਹ ਬਾਣੀ ਧੁਰਕੀ ਬਾਣੀ ਹੈ, ਇਹ ਰੱਬੀ ਬਾਣੀ ਹੈ। ਸੋ ਉਸ ਰੱਬੀ ਬਾਣੀ ਦਾ ਕੀਰਤਨ 3 ਦਿਨ ਲਗਾਤਾਰ ਹੋਣਾ, ਤੁਸੀਂ ਸੇਵਾ ਵੀ ਕਰੋ, ਤੁਸੀਂ ਵਲੰਟੀਅਰ ਵੀ ਉੱਥੇ ਸੇਵਾ ਕਰੋ, ਤੁਸੀਂ ਲੰਗਰ ਦੀ ਸੇਵਾ ਵੀ ਕਰੋ, ਹੋਰ ਜਿਹੜੀ ਤੁਸੀਂ ਆਪਣੇ ਵੱਲੋਂ ਸ਼ਰਧਾ ਸ਼ਹਿਤ ਜੋ ਵੀ ਭਾਵਨਾਵਾਂ ਨੇ ਤੁਹਾਡੀਆਂ ਉਹਦੇ ਲਈ ਤੁਹਾਨੂੰ ਇੱਕ ਈਮੇਲ ਦੇ ਰਹੇ ਹਾਂ ਅਸੀਂ, ਸੇਵਾ 22@yahoo.com। ਤੋ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਆਪਣੇ ਅਜ਼ੀਜ਼ ਹਰਦਲ ਅਜ਼ੀਜ਼ ਪਿਆਰੇ ਵੀਰ ਨੂੰ ਹਰਜੀਤ ਸਿੰਘ ਜੀ ਨੂੰ ਕਾਲ ਕਰ ਸਕਦੇ ਹੋ 647-448-1000 ਤੇ ਲੱਖਾਂ ਦੀ ਗਿਣਤੀ ਵਿੱਚ ਉੱਤਰੀ ਅਮਰੀਕਾ ਚੋਂ ਸੰਗਤਾਂ ਆਉਂਦੀਆਂ, ਕੋਈ ਬਫਲੋ ਤੋਂ ਆ ਰਿਹਾ, ਕੋਈ ਰੋਚੈਸਟਰ ਤੋਂ ਆ ਰਿਹਾ, ਕੋਈ ਪੈਨਸਿਲਵੇਨੀਆ ਤੋਂ ਆ ਰਿਹਾ ਔਰ ਇਸੇ ਤਰ੍ਹਾਂ ਵਿੰਡਜ਼ਰ ਤੋਂ, ਡਿਟਰੋਇਟ ਤੋਂ। ਮੈਂ ਤੇ ਹਰਭਜਨ ਮਾਨ ਜੀ ਵਿਸ਼ੇਸ਼ ਤੌਰ ਉੱਤੇ ਉਹਨਾਂ ਨੇ ਮੈਨੂੰ ਜਦੋਂ ਇੱਥੇ ਆਏ ਹੋਏ ਸੀ ਉਹਨਾਂ ਨੇ ਕਿਹਾ ਕਿ ਵੀਰ ਜੀ ਆਪਾਂ ਵੀ ਉਸ ਕੀਰਤਨ ਦਰਬਾਰ ਦੇ ਦਰਸ਼ਨ ਕਰਕੇ ਆਈਏ। ਤੋ ਸਾਰੀ ਇਹ ਇੱਕ ਖੂਬਸੂਰਤ ਮੈਂ ਸਮਝਦਾ ਤੁਹਾਡੀ ਜ਼ਿੰਦਗੀ ਦਾ ਇੱਕ ਬੜਾ ਹੀ ਸੋਹਣਾ ਜਿਹਾ ਪਲ ਹੁੰਦਾ ਜਦੋਂ ਤੁਸੀਂ ਉੱਥੇ ਇੰਨੀਆਂ ਸੰਗਤਾਂ ਦੇ ਔਰ ਗੁਰੂ ਮਹਾਰਾਜ ਦੇ ਤੇ ਕੀਰਤਨ ਦਰਬਾਰ ਵਿੱਚ ਆਏ ਜਥਿਆਂ ਦੇ ਪਵਿੱਤਰ ਦਰਸ਼ਨ ਕਰਦੇ ਹੋ ਤੇ ਫਿਰ ਤਹਾ ਬਿਕੁੰਠ ਜਿਹਾ ਕੀਰਤਨ ਤੇਰਾ ਤੇ ਸੱਚਮੁੱਚ ਧਰਤੀ ਬਿਕੁੰਠ ਬਣ ਜਾਂਦੀ ਹੈ। ਸੋ ਪੁਰਜ਼ੋਰ ਬੇਨਤੀ ਹੈ ਕਿ ਵੱਧ ਚੜ੍ਹ ਕੇ ਪਹੁੰਚੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਸੇਵਾ ਵਾਲੀਓ ਪਿੱਛੇ ਨਾ ਰਹੋ, ਕਿਉਂਕਿ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਤੋ ਅਸੀਂ ਇੱਕ ਪੰਕਤੀ ਜਿਹੜੇ ਸਿੰਘ ਪੜ੍ਹਦੇ ਹੁੰਦੇ ਜਦੋਂ ਪ੍ਰਸ਼ਾਦਾ ਛਕਦੇ ਆ ਉਦੋਂ ਕਹਿੰਦੇ ਜੀ ਦਾਣਾ ਪਾਣੀ ਗੁਰੂ ਕਾ

0: दाना पानी
1: सेवा
0: गुरु
1: जी
0: का।
1: है वो गुरु के प्यारियां दी,
0: वाह जी
1: दाना
0: वाह।
1: पानी तां गुरु ने बख्शिश कीता होया,
0: जी
1: उहने
0: जी जी
1: दित्ता सानू सारा, तुहाडी सेवा ही लेखे लगनी है। सेवक को सेवा बाणी आई, तो तुसीं अपनी यथाशक्त किरत कमाई, तुसीं अपनी यथाशक्त किरत कमाई विचों सेवा करो, अपने दाने पानी चो सेवा करो, जो सेवा भी तुसीं कर सकदे हो, कोई बिजनेस करदे हो उस बिजनेस विचों, कोई कीर्तन विच हिस्सा पै सकदा वो पाओ, ਤੁਸੀਂ ਆਪਣੇ ਕੋਈ ਹੋਰ ਲੰਗਰ ਵਿੱਚ ਸੇਵਾ ਕਰ ਸਕਦੇ ਹੋ ਵੀ ਕਰੋ। ਬਹੁਤ ਬਹੁਤ
0: ਬੜੀ
1: ਮਿਹਰਬਾਨੀ,
0: ਮਿਹਰਬਾਨੀ,
1: ਸ਼ੁਭ ਸ਼ਾਮੀ, ਬਹੁਤ ਬਹੁਤ ਪਿਆਰ,
0: ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਆਪ ਜੀ ਦਾ ਬਹੁਤ ਬਹੁਤ। ਔਰ ਸ਼ਾਮ ਦੇ ਪ੍ਰੋਗਰਾਮ ਵਿੱਚ ਫਿਰ ਸਤਿੰਦਰਪਾਲ ਸਿੰਘ ਭਾਜੀ ਯਾਨੀ ਹਾਜ਼ਰੀ ਜ਼ਰੂਰ ਲਵਾਉਣਗੇ। ਪ੍ਰੋਗਰਾਮ ਪੰਜਾਬੀ ਵਿਰਸਾ ਔਰ ਵਿਧੀ ਛਾਬਲਾ ਜੀ ਲਾਈਨ ਤੇ ਸੀ, ਉਹ ਮੈਨੂੰ ਲੱਗਦਾ ਲਾਈਨ ਕੱਟ ਗਏ। ਵਿਧੀ ਜੀ ਦੁਬਾਰਾ ਵੀ ਤੁਸੀਂ ਕਾਲ ਕਰ ਲਿਓ। ਨੀਲਮ ਜੀ ਕੀ ਹਾਲ ਚਾਲ ਹੈ?
2: ਮੈਂ ਬਿਲਕੁਲ ਠੀਕ ਹਾਂ ਜੀ, ਗੁੱਡ ਮਾਰਨਿੰਗ ਐਂਡ ਹੈਵ ਵੈਰੀ ਹੈਪੀ ਫ੍ਰਾਈਡੇ।
0: ਥੈਂਕ ਯੂ ਵੈਰੀ ਮੱਚ ਨੀਲਮ ਜੀ। ਔਰ ਮੌਰਗੇ ਦੇ ਸੰਬੰਧੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ?
2: ਵੈਰੀ ਕੁਇਕਲੀ ਸ਼ੋਰਟਲੀ ਕਿ ਜਿੰਨੇ ਵੀ ਆਪਣੇ ਭੈਣ ਭਰਾ ਸਪੈਸ਼ਲੀ ਸੈਲਫ ਇੰਪਲੋਇਡ ਨੇ, ਸੈਲਫ ਇੰਪਲੋਇਡ ਚ ਇਹ ਹੁੰਦਾ ਕਿ ਆਪਾਂ ਕਈ ਵਾਰੀ 1,30,000 ਦੀ ਇਨਕਮ ਕਮਾਈ ਦੀ ਹੈ ਬਟ ਆਪਾਂ ਦਿਖਾਈ ਦੀ ਨੀ
0: ਜੀ।
2: ਇੱਕ 30 ਇਸ ਜਸਟ ਅ ਨੰਬਰ, ਆਪਾਂ ਕੋਲ ਕਾਫੀ ਇਨਕਮ ਹੁੰਦੀ ਹੈ, ਕਈ ਵਾਰੀ ਲੱਖ ਹੁੰਦੀ ਹੈ, 1,30,000 ਹੋ ਗਈ, 1,20,000 ਹੋ ਗਈ, 1,25,000, ਵਟ ਐਵਰ ਦਾ ਇਨਕਮ ਇਜ, ਪਰ ਆਪਾਂ ਉਹਨੂੰ ਦਿਖਾ ਨੀ ਸਕਦੇ ਹੁੰਦੇ ਬਿਕੋਜ ਆਫ ਦੀ ਐਕਸਪੈਂਸਿਸ
0: ਜੀ ਜੀ।
2: ਆਪਾਂ ਰੀਸੈਂਟਲੀ ਇੱਕ ਕਲੋਜਿੰਗ ਕੀਤੀ ਹੈ ਜਿਹਦੇ ਚ ਸੈਲਫ ਇੰਪਲੋਇਡ ਦੀ ਆਪਣੇ ਟਰੱਕ ਡਰਾਈਵਰ ਸੀਗੇ ਤੇ ਉਹਨਾਂ ਦੀ ਇਨਕਮ ਸਿਰਫ 30,000 ਸੀਗੀ, 29,900 ਇੰਨੀ ਇਨਕਮ ਸੀਗੀ
0: ਜੀ ਜੀ।
2: ਤੇ ਆਪਾਂ ਕੋਲ ਸਪੈਸ਼ਲ ਪ੍ਰੋਗਰਾਮ ਹੁੰਦੇ ਨੇ ਬੈਂਕ ਦੇ ਥਰੂ ਜਿਹੜੇ ਉਸ ਇਨਕਮ ਨੂੰ ਆਪਾਂ ਕਿੱਦਾਂ ਜਸਟੀਫਾਈ ਕਿੱਦਾਂ ਕਰੀਦਾ, ਤੇ ਉਹਨਾਂ ਨੂੰ ਸਾਰੇ ਜਦੋਂ ਵੀ ਤੁਸੀਂ ਕਿਸੇ ਮੋਰਗੇਜ ਬ੍ਰੋਕਰ ਕੋਲ ਜਾਂਦੇ ਹੋ ਜਾਂ ਬੈਂਕਰ ਕੋਲ ਜਾਂਦੇ ਹੋ ਤਾਂ ਉਹ ਕਹਿੰਦੇ ਜੀ ਤੁਹਾਡੀ 20% ਡਾਊਨ ਪੇਮੈਂਟ ਤੋਂ ਬਿਨਾਂ ਇਹ ਨਹੀਂ ਹੋਣਾ ਕਿਉਂਕਿ ਤੁਹਾਡੀ ਇਨਕਮ ਬਹੁਤ ਸ਼ੋਰਟ ਹੈਗੀ ਹੈ।
0: ਐਸੀ
2: ਸਰ ਆਪਾਂ ਕੋਲ ਸਪੈਸ਼ਲ ਪ੍ਰੋਗਰਾਮ ਨੇ, ਆਪਾਂ ਇੱਕ ਆਪਣੇ ਰੀਸੈਂਟਲੀ ਵੀਰ ਜੀ ਦੀ ਕਰਾਈ, ਮੈਂ ਉਹਦੀ ਪੋਸਟ ਵੀ ਪਾਈ ਹੈ, ਤੇ 10% ਡਾਊਨ ਪੇਮੈਂਟ ਦੇ ਨਾਲ ਆਪਾਂ 8.5 ਲੱਖ ਦਾ ਘਰ ਉਹਨਾਂ ਨੂੰ ਲੈ ਕੇ ਦਿੱਤਾ
0: ਜੀ ਜੀ,
2: ਜਸਟ 10% ਡਾਊਨ ਪੇਮੈਂਟ। ਜੇ ਤੁਸੀਂ ਵੀ ਇੱਦਾਂ ਹੋ, ਸੈਲਫ ਇੰਪਲੋਇਡ ਹੋ, ਘੱਟ ਇਨਕਮ ਦਿਖਾਉਂਦੇ ਹੋ ਪਰ ਹੈਗੀ ਇਨਫ, ਆਪਾਂ ਦਿਖਾਉਂਦੇ ਘੱਟ ਹੋ, ਤੇ ਆਪਾਂ ਕੋਲ ਬੈਂਕ ਦੇ ਥਰੂ ਸਪੈਸ਼ਲ ਪ੍ਰੋਗਰਾਮ ਹੈਗਾ ਜਿਹਦੇ ਚ ਆਪਾਂ ਜਦੋਂ ਵੀ, ਵਨ ਮੋਰ ਕੁਐਸਚਨ ਕਿ ਜਦੋਂ ਵੀ 20% ਤੋਂ ਘੱਟ ਡਾਊਨ ਪੇਮੈਂਟ ਨਾਲ ਕਲੋਜਿੰਗ ਹੁੰਦੀ ਹੈ, ਦੀ ਓਨਲੀ ਓਨਲੀ ਜਿਹੜੀ ਪਲੇਟਫਾਰਮ ਹੈ ਇਜ਼ ਅ ਬੈਂਕ ਏ ਲੈਂਡਿੰਗ। ਬੀ ਨਾ ਬੀ ਨਾ ਡੀ ਨਾ ਸੀ ਨਾ ਕੋਈ ਵੀ ਸਵਾਏ ਬੈਂਕ ਤੋਂ ਹੋਰ ਕੋਈ ਵੀ ਲੈਸ ਦੈਨ 20% ਡਾਊਨ ਪੇਮੈਂਟ ਨਾਲ ਤੁਹਾਡੀ ਕਲੋਜਿੰਗ ਨਹੀਂ ਕਰਾਉਂਦਾ। ਸੋ ਆਲਵੇਜ ਧਿਆਨ ਰੱਖੋ, ਜੇ ਤੁਸੀਂ ਸੈਲਫ ਇੰਪਲੋਇਡ ਹੋ, ਘੱਟ ਇਨਕਮ ਸ਼ੋਅ ਕਰਦੇ ਪਏ ਹੋ, ਐਸ ਲੌਂਗ ਐਸ ਤੁਹਾਡਾ ਕ੍ਰੈਡਿਟ ਸਕੋਰ ਵਧੀਆ, ਦੈਟਸ ਆਲ ਆਈ ਨੀਡ, ਆਈ ਕੈਨ ਗੈਟ ਯੂ, ਆਈ ਕੈਨ ਟੇਕ ਯੂ ਟੂ ਦੀ ਏ ਲੈਂਡਿੰਗ। ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ, 6477 7397 8710।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ।

0: ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਨਾਲ ਮੈਂ ਇਸ ਵਾਰੀ ਫਿਰ ਰਿਕੁਐਸਟ ਕਰਨੀ ਹੈ ਉੱਪਰ ਸਾਹਿਬ ਆਪਾਂ ਇਹ ਸ਼ਬਦ ਜ਼ਰੂਰ ਸੁਣਨਾ ਉਹਨਾਂ ਕੋਲ।
1: ਮੈਂ ਤਾਂ ਇੱਕ ਹੋਰ ਸੋਚਦਾ ਸੀ ਬੈਠਾ ਬੈਠਾ
0: ਜੀ ਜੀ,
1: ਜਦੋਂ ਪੂਰਾ ਨਗਰ ਆਪਣਾ ਦਰਬਾਰ ਭਰਿਆ ਹੋਵੇ ਉਸ ਵਕਤ ਦੇ ਵਿੱਚ ਇੱਕ ਸ਼ਬਦ ਤੁਸੀਂ ਆਪਣੇ ਵੱਲੋਂ ਵੀ ਪੜ੍ਹੋ।
0: ਨਹੀਂ ਮੈਂ ਇੱਥੇ ਨਹੀਂ ਪੜ੍ਹ ਸਕਦਾ।
1: ਦੇਖੋ ਜਦੋਂ ਗੁਲਾਮ ਅਲੀ ਆਏ ਸੀ
0: ਮੈਂ ਨਾਲੇ ਸਾਹਿਬ ਪੜ੍ਹਦਾ ਹੁੰਦਾ,
1: ਜਦੋਂ ਗੁਲਾਮ ਅਲੀ ਆਏ ਸੀਗੇ ਉੱਥੇ ਵੀ ਤੁਸੀਂ ਆਪ ਬੋਲਿਆ ਸੀ, ਇੱਥੇ ਕੀ ਹੁੰਦਾ ਤੁਹਾਨੂੰ?
0: ਬਾਬਾ ਜੀ ਕਿਰਪਾ ਕਰਨਗੇ। ਹੈਲੋ
1: ਕਰਨਗੇ।
0: ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ?
2: ਠੀਕ
0: ਹੈ। ਕੱਲ ਤੋਂ ਜੀ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੋਏਗਾ ਜੀ। ਕੱਲ 3 ਵਜੇ ਤੇ ਪਰਸੋਂ ਵੀ 3 ਵਜੇ, ਸੋਮਵਾਰ ਨੂੰ 12 ਵਜੇ ਸਵੇਰੇ। ਠੀਕ ਹੈ ਜੀ, ਠੀਕ ਹੈ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਰਾਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ। ਵਧੀਆ ਫੰਕਸ਼ਨ ਪਾਰਟੀਜ਼ ਕਰਨ ਵਾਸਤੇ ਰਾਇਲ ਇੰਡੀਆ ਬੈਂਕਟ ਹਾਲ ਤੁਸੀਂ ਵਧੀਆ ਫੰਕਸ਼ਨ ਪਾਰਟੀ ਕਰ ਸਕਦੇ ਹੋ। 2 ਈਮੇਲ ਤੇ ਮੈਨੂੰ ਦਸਵੰਧ ਭੇਜਿਆ ਜੀ, ਸਿਮਰਤ ਸਿੰਘ ਗਿੱਲ ਸਾਹਿਬ ਨੇ ਔਰ ਮਨਵੀਰ ਗਿੱਲ ਜੀ ਨੇ ਭੇਜਿਆ ਜੀ ਮੈਨੂੰ। 2 ਈਮੇਲਸ ਆਈਆਂ ਹਾਲੇ ਤੱਕ। ਇੱਕ ਪਹਿਲਾਂ ਆਈ ਜੀ ਮਨਪ੍ਰੀਤ ਕੌਰ ਹੁੰਦਲ ਜੀ ਦੀ, ਔਰ ਤੁਹਾਡੀ ਬੜੀ ਮਿਹਰਬਾਨੀ ਜੀ। ਔਰ ਕੋਈ ਗੱਲ ਨਹੀਂ, ਬਾਬਾ ਜੀ ਨੇ ਕਿਰਪਾ ਕਰ ਦੇਣੀ, ਟੈਨਸ਼ਨ ਲੈਣਾ ਨਹੀਂ ਹਰਜੀਤ ਸਿਆ, ਇਹ ਕੋਈ ਨਾ ਰੱਬ ਦੀ ਰੂਹ ਹੈ, ਕੋਈ ਨਾ ਰੱਬ ਦੀ ਰੂਹ ਇੱਦਾਂ ਆ ਜਾਣੀ।
3: ਮੈਂ ਇਹ ਗੱਲ ਸੋਚ
0: ਜਿਹੜੇ ਕਹਿੰਦਾ ਫੜ ਹਰਜੀਤ ਸਿਆ ਬੋਰੀ ਫੜ, ਨੋਟਾਂ ਦੀ ਭਰੀ ਹੋਈ
1: ਸਾਹ ਨਹੀਂ ਸਾਹ ਨਹੀਂ ਹੋਣੇ। ਸਭ ਤੋਂ ਪਹਿਲਾਂ
0: ਮੈਂ ਪਹਿਲਾ ਪ੍ਰੋਗਰਾਮ ਕੀਤਾ ਸੀ, ਮੈਂ ਢਿੱਲੋਂ ਸਾਹਿਬ ਨਾਲ ਗੱਲ ਕੀਤੀ ਸੀ।
1: ਹਾਂਜੀ,
0: ਇੱਕ ਸੱਜਣ ਸੀ, ਮੈਨੂੰ ਉਹਨੇ ਸਿਰ ਇੱਕੋ ਗੱਲ ਹੀ ਕਹੀ, ਕਹਿੰਦਾ ਹਰਜੀਤ ਜੀ ਰਾਗੀ ਸਿੰਘਾਂ ਦੀਆਂ ਭੇਟਾਂ ਕਿੰਨੀਆਂ। ਮੈਂ ਕਿਹਾ ਯਾਰ ਇਹ ਬੰਦਾ ਕਿੱਦਾਂ ਦਾ, ਮੈਨੂੰ ਸਵਾਲ ਕਿਹੜਾ ਪੁੱਛ ਲਿਆ ਇਹਨੇ। ਜਦੋਂ ਮੈਂ ਕਿਹਾ ਜੀ ਇੰਨੀ ਭੇਟਾ US ਡਾਲਰ ਚ, ਤੇ ਕਹਿੰਦਾ ਹਰਜੀਤ ਜੀ ਸਾਰੀ ਸੇਵਾ ਮੇਰੇ ਵੱਲੋਂ।
1: ਹਾਏ ਹਾਏ,
0: 2022 ਜਦੋਂ ਪ੍ਰੋਗਰਾਮ ਸ਼ੁਰੂ ਕਰਨਾ ਸੀ ਸਾਡਾ ਬਹੁਤ ਹਾਰਡ ਟਾਈਮ ਸੀ ਉਦੋਂ, ਕਿਉਂਕਿ ਜਿਸ ਵੇਲੇ ਪਹਿਲਾ ਪ੍ਰੋਗਰਾਮ ਕਰਨਾ ਹੋਇਆ ਨਾ ਆਪਣੇ ਉੱਪਰ ਸਾਹਿਬ, ਬੜੀ ਉਦੋਂ ਮਤਲਬ ਕਿ ਉਦੋਂ ਹੁੰਦੀ ਬਹੁਤ ਜ਼ਿਆਦੀ ਨਾ, ਟੈਨਸ਼ਨ ਹੋ ਜਾਂਦੀ ਬਹੁਤ ਜ਼ਿਆਦਾ।
1: ਹਰਜੀਤ ਜੀ ਰੱਬ ਕਦੇ ਆਪ ਨਹੀਂ ਆਉਂਦਾ, ਆਪ ਮਿਹਨਤ ਕਰ, ਪਰ ਕਿਸ ਦੇ ਥਰੂ ਭੇਜਦਾ।
0: ਔਰ ਮੈਂ ਉਹਨੂੰ ਦੱਸਿਆ, ਮੈਂ ਕਿਹਾ ਭਾਈ ਉਹਦੇ ਮਜ਼ਾਕ ਹੀ ਗੱਲ ਕੀਤੀ ਉਹਨਾਂ ਨੇ, ਮੈਨੂੰ ਕਹਿੰਦੇ ਹਰਜੀਤ ਜੀ ਕਿੰਨੀ ਭੇਟਾ ਰਾਗੀ ਸਿੰਘਾਂ, ਮੈਂ ਕਿਹਾ 40,000 ਡਾਲਰ USD ਹੈ, ਤੇ ਕਹਿੰਦੀ ਇੰਨਾ ਮਤਲਬ ਉਹਨੇ ਬੰਦੇ ਨੇ ਇਹ ਵੀ ਨਹੀਂ ਇੱਕੋ ਗੱਲ ਕੀਤੀ, ਮੈਂ ਤਾਂ ਉਹਨੂੰ ਜਾਣ ਕੇ ਕਿਹਾ, ਮੈਂ ਕਿਹਾ ਵੀ ਇੰਨੀ ਭੇਟਾ ਨਾ, ਤੇ ਉਹ ਬੰਦੇ ਦੀ ਇੱਕ ਵਾਰੀ ਵੀ ਅੱਗੋਂ ਇਹ ਨਾ ਨਹੀਂ ਮਿਲੀ। ਉਹ ਕਹਿੰਦਾ ਹਰਜੀਤ ਜੀ ਮੇਰੇ ਕੋਲ US ਡਾਲਰ ਆ ਗਏ, ਇੰਨੀ ਭੇਟਾ ਲੈ ਜਾਓ ਰਾਗੀ ਸਿੰਘਾਂ ਦੀ, ਦੱਸੋ। ਉਹ ਪਤਾ ਰੱਬ ਦੀ ਰੂਹ ਦੇਖੋ, ਕਹਿੰਦੇ
1: ਰੱਬ ਦੀ ਰੂਹ ਹੀ ਹੁੰਦੀ ਆ ਜਿਹੜੀ ਕਿਸੇ ਕਦੇ ਤੁਹਾਨੂੰ ਅਪਰੋਚ ਕਰਦੀ ਆ, ਉਹ ਰੱਬ ਦੀ ਰੂਹ ਹੀ ਹੁੰਦੀ ਆ,
0: ਕੈਸੀ
1: ਹੋਰ ਨਹੀਂ ਹੁੰਦਾ ਕੋਈ।
0: ਪਹਿਲਾ ਪ੍ਰੋਗਰਾਮ ਹੈ ਸਾਡੀ, ਇੰਨੀ ਸਪੋਰਟ ਹੋਈ ਹੈ, ਤੇ ਮੁੜ ਕੇ ਸੰਗਤਾਂ ਨੂੰ ਪਤਾ ਲੱਗ ਗਿਆ
1: ਰੂਹ ਮੁੜ ਕੇ ਨਹੀਂ ਆਈ ਆਪਣੀ,
0: ਨਹੀਂ ਰੂਹ ਇੱਥੇ ਹੀ ਆ ਉਹ ਵੀ, ਤੇ ਉਹ ਜਾਣਦਾ ਮੈਨੂੰ ਉਹ, ਮਤਲਬ ਕਿ ਗੱਲ ਇਹ ਆ ਕਿ ਉਹ ਸੇਵਾ ਉਹਨਾਂ ਦਾ ਬੜਾ ਵੱਡਾ ਸਾਹਸ ਸੀ ਇਹਦੇ।
1: ਕੀ ਬਾਤ ਹੈ,
0: ਔਰ ਮੈਂ ਨਾਂ ਨਹੀਂ ਦੱਸਣਾ ਚਾਹੁੰਦਾ ਉਹਨਾਂ ਦਾ ਵੀ,
1: ਸ਼ੁਰੂਆਤ ਕਰਤੀ ਨਾ
0: ਇੱਕ ਨੇਮ ਆ ਟੋਰਾਂਟੋ ਦੇ ਵਿੱਚ ਉਹਨਾਂ ਦੀ ਕੰਪਨੀ ਦਾ, ਉਹ ਕੰਪਨੀ ਨਾਲ ਲੈ ਕੇ ਉਹ ਤੋਂ ਮੈਂ ਤਾਂ 40-50 ਕੰਪਨੀਆਂ ਹੋਰ ਇਕੱਠੀਆਂ ਕਰ ਲਈਏ, ਉਹ ਇੱਕ ਬੰਦਾ ਹੋਰ ਭੇਟਾ ਦੇ ਦੇ, ਪਰ ਉਹਨਾਂ ਦੀ ਸ਼ਰਤ ਆ ਸਾਡਾ ਨਾਂ ਮਾਈਕ ਤੇ ਨਹੀਂ ਆਉਣਾ ਚਾਹੀਦਾ।
1: ਇਹ ਵੀ ਬੜਾ ਬੜਾ ਪਾਣਾ
0: ਹੈ। ਉਹ ਕਹਿੰਦੇ ਹਰਜੀਤ ਜੀ ਸਾਡਾ ਨਾਂ ਮਾਈਕ ਤੇ ਨਹੀਂ ਆਉਣਾ ਚਾਹੀਦਾ, ਅਸੀਂ ਉੱਥੇ ਸੰਗਤ ਜੀ ਬੈਠੇ ਹੋਵਾਂਗੇ, ਉੱਥੇ ਵੀ ਨਹੀਂ ਬੋਲਣਾ ਸਟੇਜ ਤੇ, ਵੀ ਯਾਰ ਉਹ ਬੰਦੇ ਸਾਹਮਣੇ ਬੈਠੇ ਆ ਕਿ ਉਹਨਾਂ ਨੇ ਇੰਨੀ ਭੇਟਾ ਦਿੱਤੀ। ਮੈਂ ਤਦ ਹੀ ਸਾਰੀਆਂ ਸੰਗਤਾਂ ਨੂੰ ਕਹਿੰਦਾ, ਠੀਕ ਆ ਹਰ ਪਰਿਵਾਰ ਦਾ ਆਪਣਾ ਆਪਣਾ ਰੋਟੀ ਰੋਜ਼ੀ ਦਾ ਸਾਧਨ ਹੈ, ਜੇ ਮੈਂ ਇਕੱਲਾ ਇੱਥੇ, ਚਲੋ ਤੁਹਾਡਾ ਜਿੰਨਾ ਵੀ ਦਸਵੰਧ ਹੈ ਮਤਲਬ ਕਿ ਜੀ ਆਇਆਂ ਨੂੰ ਹੋਣਾ ਚਾਹੀਦਾ, 100 ਡਾਲਰ 50 ਡਾਲਰ ਜੋ ਵੀ ਆਉਂਦਾ, ਜੇ ਮੈਂ ਇਸ ਦਸਵੰਧ ਦੇ ਉੱਤੇ ਰਹਿੰਦਾ ਸ਼ਾਇਦ ਇਹ ਪ੍ਰੋਗਰਾਮ ਨਹੀਂ ਅਸੀਂ ਕਰਾ ਸਕਦੇ ਸੀ, ਪੋਸੀਬਿਲਿਟੀ ਨਹੀਂ, ਹੋ ਨਹੀਂ ਸਕਦੇ ਪ੍ਰੋਗਰਾਮ, ਕਿਉਂਕਿ ਇਹ ਜਿਹੜੇ ਖਰਚੇ ਆ ਇਹ ਸੰਗਤ ਜੀ, ਤੁਸੀਂ ਕੱਲ੍ਹ ਉੱਥੇ ਆਓਗੇ ਨਾ ਸਾਰੇ, ਤੁਹਾਨੂੰ ਫਿਰ ਪਤਾ ਲੱਗਣਾ ਉੱਥੇ ਹੋਇਆ ਕੀ ਹੈ, ਵੀ ਪੈਸਾ ਲੱਗਾ ਕਿ ਨਾ ਉੱਥੇ, ਕਿਉਂ ਢਿੱਲੋ ਅਸੀਂ ਰਾਤੀ ਵੀ ਉੱਥੋਂ ਆਏ ਹਾਂ, ਭਾਜੀ ਵੀ ਢਿੱਲੋ ਤੋਂ ਰਾਤੀ ਸਾਰੀ ਤਿਆਰੀ ਕਰ ਗਏ ਹਾਂ, ਰਾਤੀ ਅਸੀਂ ਕਿੰਨੇ ਵਜੇ ਮੁੜੇ ਉੱਥੋਂ ਪੁੱਛੋ,
3: 10 ਵਜੇ
1: ਇਸੇ ਕਰਕੇ
0: 12 ਵਜੇ ਤੋਂ ਨਿਕਲੇ ਹਾਂ,
1: ਇਸੇ ਕਰਕੇ ਅੱਜ ਲੇਟ ਹੋ ਗਏ ਨਾ,
0: ਹੁਣ ਵੀ ਚੱਲੇ ਹਾਂ ਉੱਥੇ,
1: ਅੱਛਾ
0: ਹੁਣ ਵੀ ਉੱਥੇ ਚੱਲੇ, ਬਸ 12 ਵਜੇ ਸਿੱਧੇ ਉੱਥੇ ਹੀ, ਜਿਹਨਾਂ ਸੰਗਤਾਂ ਨੇ ਸੇਵਾ ਕਰਨੀ ਉੱਥੇ ਆ ਜਾਓ, ਬ੍ਰੈਂਪਟਨ ਫੇਅਰ ਗਰਾਊਂਡ। ਇੱਕ ਕਾਲ ਲੈਣਾ। ਹੈਲੋ,
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਪ੍ਰੀਤ ਬੋਲਦਾ ਸੀਗਾ, ਮੈਂ ਪ੍ਰੋਗਰਾਮ ਸੁਣਦਾ ਰਹਿਣਾ ਜੀ, ਮੈਂ ਮਤਲਬ ਕਿ ਤੁਹਾਨੂੰ, ਮੈਨੂੰ ਖੁਸ਼ੀ ਸੀ ਜੀ ਤੁਸੀਂ ਪ੍ਰੋਗਰਾਮ ਕਰਾ ਰਹੇ ਹੋ, ਬਹੁਤ ਵਧੀਆ, ਪਰਮਾਤਮਾ ਤੁਹਾਨੂੰ ਇੱਦਾਂ ਹੀ ਤਰੱਕੀ ਬਖਸ਼ੇ ਜੀ।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਵੀਰਾ ਜੀ, ਥੈਂਕ ਯੂ, ਬੜੀ ਮਿਹਰਬਾਨੀ, ਥੈਂਕ ਯੂ। ਨੈਕਸਟ ਕਾਲ। ਹੈਲੋ,
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਜੀ ਅਮਰੀਕ ਜੀ ਬੋਲੋ ਸਰ।
5: ਬਹੁਤ ਮਿਹਰਬਾਨੀ, ਤੁਸੀਂ ਆਨਰ ਕੀਤਾ, ਔਰ ਬਾਕੀ ਤੁਹਾਡਾ ਪ੍ਰੋਗਰਾਮ ਹੈ, ਬਹੁਤ ਬਿਜ਼ੀ ਹੈ, ਔਰ ਮਿਲਦੇ ਆ ਫਿਰ।
0: ਆਓ ਜੀ, ਆਓ ਜੀ, ਆਓ ਜੀ, ਆਇਆਂ ਨੂੰ ਆ। ਭਾਈ ਸਾਹਿਬ, ਭਾਈ ਮਨਿੰਦਰ ਸਿੰਘ ਜੀ ਨੇ ਜਿਸ ਵੇਲੇ ਫਿਰ ਇਹ ਕਵਿਤਾ ਗਾਣੀ ਆ, ਨਾ ਉਡੀਕੀ ਦਾਦੀ ਅਸਾਂ ਮੁੜ ਨਹੀਂ ਆਉਣਾ, ਤੇ ਜਿੰਨੀਆਂ ਵੀ ਅੱਖਾਂ ਦੇਖ ਰਹੀਆਂ ਹੋਣੀਆਂ, ਤੇ ਜੇ ਅੱਖਾਂ ਨਮ ਨਾ ਆਉਣ ਉੱਥੇ ਕਵਿਤਾ ਸੁਣ ਕੇ, ਤੇ ਫਿਰ ਕਹਿੰਦੇ ਹੁੰਦੇ ਨਾ ਫਿਰ ਗੁਰੂ ਦੀ ਹਜ਼ੂਰੀ ਚ ਬਹਿ ਕੇ ਰੋਣਾ, ਤੇ ਗੁਰੂ ਨਾਨਕ ਨੂੰ ਪਤਾ ਲੱਗ ਜਾਂਦਾ ਇਹ ਮੇਰੇ ਵਿਰਾਗ ਦੇ ਵਿੱਚ ਰੋ ਰਿਹਾ ਹੈ ਬੰਦਾ।
3: ਹਾਂਜੀ,
0: ਇਹ ਵੀ ਸੰਤਾਂ ਦੇ ਬਚਨ ਆ, ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਹੋਰਾਂ ਦੇ। ਜਿਸ ਵੇਲੇ ਤੁਸੀਂ ਗੁਰੂ ਨਾਨਕ ਦੀ ਯਾਦ ਦੇ ਵਿੱਚ ਰੋਂਦੇ ਆ ਨਾ, ਗੁਰੂ ਨਾਨਕ ਦੇ ਵਿਰਾਗ ਦੇ ਵਿੱਚ ਰੋਂਦੇ ਆ, ਤੇ ਫਿਰ ਗੁਰੂ ਨਾਨਕ ਸਾਹਿਬ ਆਪ ਤੁਹਾਡੇ ਨਾਲ ਸਹਾਈ
1: ਰੂਹ ਜੁੜ ਜਾਂਦੀ ਆ,
0: ਸਹਾਈ ਹੋ ਜਾਂਦੇ ਆ।

0: ਈਮੇਲ ਆਈ ਹੈ ਜੀ ਨਿਰਮਲਜੀਤ ਕੌਰ ਸਿੱਧੂ ਜੀ ਦੀ। ਥੈਂਕ ਯੂ ਜੀ ਨਿਰਮਲਜੀਤ ਕੌਰ ਸਿੱਧੂ ਜੀ, ਤੁਹਾਡਾ ਵੀ ਧੰਨਵਾਦ। ਤੁਸੀਂ ਵੀ $200 ਦੀ ਸੇਵਾ ਭੇਜੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿੰਟ 3 ਹੀ ਹੋਰ ਆ ਸਾਡੇ ਕੋਲ ਤੇ ਅਸੀਂ 3 ਮਿੰਟ ਹੀ ਤੁਹਾਨੂੰ ਕਹਿ ਸਕਦੇ ਹਾਂ ਵੀ ਤੁਸੀਂ
1: ਮੈਂ ਤਾਂ ਇਹ ਕਹਿੰਦਾ ਕਿ ਵੀ ਹਰਜੀਤ ਵੀਰ ਜੀ ਬਹੁਤ ਲੱਕੀ ਨੇ, ਬਹੁਤ ਬਲੈਸਡ ਨੇ, ਬਹੁਤ ਜ਼ਿਆਦੀਆਂ ਕਨੈਕਟਡ ਨੇ, ਰੂਹਾਂ ਜਿਹੜੀਆਂ ਐਡੀ ਦੂਰ ਦੂਰ ਤੋਂ ਇਸ ਕੀਰਤਨ ਨੂੰ ਪ੍ਰਿਓਰਿਟੀ ਦੇ ਕੇ ਇੱਥੇ ਆ ਰਹੀਆਂ ਨੇ, ਕਿਉਂਕਿ ਆਪਣਾ ਟਾਈਮ ਕੱਢਣਾ ਮਹਾਰਾਜ ਵੀ ਬਹੁਤ ਸੰਗਤ ਦੀ ਐਪਰੀਸ਼ੀਏਟ ਕਰਦੇ ਨੇ, ਆਪਣੇ ਲਈ ਵੀ ਬਹੁਤ ਵਡਭਾਗੀ ਮੁੱਲ ਬਣਦਾ ਇਸ ਚੀਜ਼ ਦਾ।
0: ਔਰ ਇਹ ਗੱਲਾਂ ਬਾਤਾਂ ਬਿਲਕੁਲ ਸਾਰੀ ਸੰਗਤ ਨੂੰ ਇੱਕ ਵਾਰੀ ਫਿਰ ਤੋਂ ਢਿੱਲੋਂ ਸਾਹਿਬ ਵੱਲੋਂ ਮੈਸੇਜ ਆ, ਤੁਸੀਂ ਸਾਰਿਆਂ ਜ਼ਰੂਰ ਪਹੁੰਚਣਾ। ਇੱਕ $50 ਦੀ ਭੇਟਾ ਦੋਨਾਂ ਫੈਮਿਲੀ ਵੱਲੋਂ ਵੀ ਭੇਜੀ ਗਈ ਹੈ, ਤੁਹਾਡਾ ਥੈਂਕ ਯੂ ਜੀ, ਤੁਹਾਡਾ ਵੀ। ਔਰ ਮੈਂ ਸਾਰੇ ਸੰਗਤਾਂ ਦਾ ਧੰਨਵਾਦ ਕਰਦਾ। 2 ਮਿੰਟ ਮੇਰੇ ਕੋਲ ਹੋਰ ਆ, ਬਾਕੀ ਤੁਸੀਂ ਬਾਅਦ 'ਚ ਆਪਣੇ ਘਰ ਜਾ ਕੇ ਵੀ ਈਮੇਲ ਕਰ, ਸ਼ਾਮ ਨੂੰ ਕਈ ਈਮੇਲ ਆਉਂਦੀਆਂ
1: ਬਿਲਕੁਲ
0: ਕਈ ਵਾਰੀ, ਕਿਉਂਕਿ ਕੰਮ 'ਤੇ ਹੁੰਦੇ ਆ ਘਰ, ਹਸਬੈਂਡ ਨੂੰ ਪੁੱਛ ਲੈਂਦੇ ਵੀ ਕਿੰਨੀ ਸੇਵਾ ਭੇਟਾ ਭੇਜਣੀ ਹੈ ਨਾ, ਅਤੇ ਬੜੀ ਅੱਛੀ ਗੱਲ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਅਖੀਰ 'ਤੇ ਇੱਕੋ ਹੀ ਮੈਸੇਜ ਆ ਤੁਹਾਡੇ ਸਾਰਿਆਂ ਵਾਸਤੇ, ਕੱਲ੍ਹ ਨੂੰ ਪਹੁੰਚ ਜਿਓ 3 ਵਜੇ, ਪਰਸੋਂ ਵੀ 3 ਵਜੇ, ਅਤੇ ਬ੍ਰੈਂਪਟਨ ਫੇਅਰ ਗਰਾਊਂਡ ਤਕਰੀਬਨ ਸਾਰਿਆਂ ਨੂੰ ਪਤਾ ਹੈ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਕੋਲ ਅੱਜ ਸ਼ਾਮ ਨੂੰ ਪਹੁੰਚ ਜਾਣਗੇ, ਮਨਿੰਦਰ ਸਿੰਘ ਜੀ ਸ਼੍ਰੀਨਗਰ ਪਹੁੰਚ ਗਏ, ਅਨੰਤ ਵੀਰ ਜੀ ਟੋਰਾਂਟੋ 'ਚ ਪਹੁੰਚ ਗਏ ਆ, ਬਬੀਆ ਸਾਹਿਬ ਟੋਰਾਂਟੋ 'ਚ ਪਹੁੰਚ ਗਏ ਆ, ਸੰਤ ਅਨੂਪ ਸਿੰਘ ਜੀ ਟੋਰਾਂਟੋ 'ਚ ਪਹੁੰਚ ਗਏ ਆ, ਔਰ ਜਿਹੜੇ 2 ਜਥੇ 3 ਰਹਿੰਦੇ ਆ ਇਹ ਵੀ ਸ਼ਾਮ ਨੂੰ ਟੋਰਾਂਟੋ 'ਚ ਧਰਤੀ 'ਤੇ ਪਹੁੰਚ ਜਾਣਗੇ। ਲਓ ਜੀ ਉੱਪਰ ਚੜੀਏ ਫਿਰ,
1: ਹਾਂਜੀ
0: ਵਾਹਿਗੁਰੂ ਲਾਵੇ ਇੱਕ ਬੋਲੇ ਸੋਨਿਹਾ ਸਤਿ ਸ਼੍ਰੀ ਅਕਾਲ। ਆਜੋ ਜੀ ਕੱਲ ਮਿਲਦੇ ਆ ਸਾਰੇ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
7: 647-10-647-739-8710।
9: ਸ਼ੀਸ਼ਾ ਹੋ ਯਾ ਦਿਲ ਟੁੱਟ ਜਾਂਦਾ ਹੈ।
4: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
11: ਨਹੀਂ ਨਹੀਂ,
10: ਤੂੰ ਚੋਰ ਹੈ,
11: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
12: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
13: Indian Fruitland, one stop for all your grocery needs.
14: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
15: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
16: ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
15: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
16: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
15: 40 ਸਾਲਾਂ ਤੋਂ ਬੇਦਾਗ ਸਰਵਿਸ,
17: ਗਿੱਲ ਇੰਟਰਨੈਸ਼ਨਲ ਟ੍ਰੈਵਲ।
16: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ,
17: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
16: 905-671-8400 or 905-796-8800 or visit giltravels.ca.
18: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
16: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
19: ਨਾਓ। ਓਪਨ ਟਿਲ 2 AM।
20: ਮੈਂ ਇੱਥੇ ਬਿਲਕੁਲ ਨਹੀਂ ਰਹਿਣਾ, ਇੰਨਾ ਛੋਟਾ ਜਿਹਾ ਕਮਰਾ, ਨਾ ਤਾਂ ਇਹਦੇ ਵਿੱਚ ਕੋਈ ਖਿੜਕੀ, ਨਾ ਬਾਥਰੂਮ। ਮੈਨੂੰ ਮੇਰੇ ਪੈਸੇ ਮੋੜੋ ਬਸ ਮੈਡਮ, ਪੈਸੇ। ਮੇਰੀ ਗੱਲ ਸੁਣ ਲਓ, ਮੈਂ ਇੱਥੇ ਬਿਲਕੁਲ ਨਹੀਂ ਰਹਿਣਾ, ਮੈਨੂੰ ਮੇਰੇ ਪੈਸੇ ਚਾਹੀਦੇ ਆ, ਪੈਸੇ।
21: ਓਹੋ ਸਰ, ਰੂਮ ਤਾਂ ਉੱਪਰ ਹੈ, ਇਹ ਤਾਂ ਲਿਫਟ ਹੈ।
20: ਹੈ?
21: ਫਿੱਟੇ ਮੂੰਹ ਤੇਰੇ।
22: Are you ready?
0: Junction lai ke aaye ne special offers for festive season. Khaas festive season lai catering start sirf 999 ch.
2: Jis vich milan giyan 8 items. Eh live catering vi karde ne.
0: Function vadda hove ya chota, catering wala ta sira la denge.
2: Ena kol shandar party hall vi aa, oh vi reasonable food prices te.
0: Is festival season banao apniyan khushiyan nu dugna te poncho Tikka Junction.
2: Call 6474294040.
0: 647-429-4040. Tikka Junction, khushiyan da celebration.
22: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL because we care.
23: ए मेरे नाम जी, मेरा बिजनेस नहीं है चलता। बाबा जी बड़े पापड़ में बिल देख लेने, कोई गल नहीं बनती। बाबा जी प्रसाद चढ़ाऊंगा, $50 का प्रसाद चढ़ाऊंगा। बाबा जी मेरा बिजनेस चला दियो।
24: मैनू क्यों डिस्टर्ब कर रहे हैं? देव तातले नु कॉल कर, रेडियो ते अपने कारोबार दी एड चला। भाई स्पेशल पैकेज ने उना कोल, फोन कर 416-677-0609, 416-677-0609.
25: Ladies and gentlemen, introducing from CHLO AM 530, the number one radio host in the world,

0: गुड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। अच्छा वादिया, उम्मीद करते हैं तो अड्डा इतना दिन अच्छा गुजर रहा होगा। साड़ी कोशिश रहेगी 2 बजे तक नेशनल इंटरनेशनल खबरों ना जोड़ के रखिए। अगे चल के किरण जी थोड़े लिए वतनों दूर पेश करेंगे, मनप्रीत जी इंडिया तो खबर पेश करेंगे, सुखी निजे साहब भी हाजिरी लाएंगे। सब तो पहला छतरी शाह का रिपोर्ट हाजिर है। अज कानूनी तौर से 5:52 से सूरज सिंह आया, 8:35 से चले जाना मामा चांस। सवेरे सवेरे 4:37 से आया, शाम 7:46 जाना, सारा दिन चक्कर कटता रहेगा। अज का तापमान 20 डिग्री तकरीबन, सारा दिन सूरज चमकेगा, इस नाइस वेदर टुडे। कल 24 डिग्री सूरज चमकेगा, संडे 24 डिग्री सूरज चमकेगा, मंडे 24 डिग्री सूरज चमकेगा, ट्यूजडे 26 डिग्री मिक्स ऑफ सन एंड क्लाउड बारिश पेगी, झखड़ झोले थंडरस्टॉर्म भी आउणगे, बुधवार 21 डिग्री मिक्स ऑफ सन एंड क्लाउड और बारिश पैण के आसार नजर आउंदे ने। पेट्रोल की प्राइस आ जिहड़ी अज रात नूं होर थले आ रही है, अद्धी रातों 1 सेंट होर थले आएगी। जनक जुलर के सहयोग नाल मंडियां दे भाव हाजिर ने जी। टोरंटो स्टॉक एक्सचेंज, डाओ, नैसडेक, डॉलर, सोना थले ते क्रूड ऑयल इस समय उपर चल रहा है। सुपर किंग चेन्नई वाले ने 187 रन बनाए 5 विकटा ते, लखनऊ वाले ने अजे खेलना है। स्वागत है, क्या हाल है?
1: ਬਹੁਤ ਵਧੀਆ ਦੇਵ ਜੀ, ਥੈਂਕ ਯੂ ਸੋ ਮਚ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਅਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਮਾਂ ਜੀ, ਸਾਰੇ ਤਰ੍ਹਾਂ ਦੀਆਂ ਜਿੰਨੀਆਂ ਪਿਆਰੀਆਂ ਨਿੱਕੀਆਂ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਦਿਨ ਜਦੋਂ ਵਧੀਆ ਹੁੰਦਾ ਨਾ
1: ਜੀ,
0: ਆਉਂਦੇ ਸਾਰ ਤੁਹਾਡੇ ਚਿਹਰੇ ਤੇ ਅੱਜ ਮੁਸਕਰਾਹਟ ਸੀ। ਕੱਲ ਕਮਲਜੀਤ ਆਇਆ, ਆਉਂਦਾ ਪਤਾ ਕੀ ਆਉਂਦਾ, ਉਹ ਯਾਰ ਠੰਡ ਇੰਨੀ ਕੀਤੀ ਹੋਈ ਆ, ਕੀ ਕਰੇ ਬੰਦਾ ਯਾਰ, ਮੌਸਮ ਦੇ ਹਿਸਾਬ ਮੌਸਮ ਅੱਛਾ ਵਾ, ਬੰਦੇ ਦੀ ਰੂਹ ਵੀ ਖਿਲਦੀ ਆ, ਜੇ ਮੌਸਮ ਢਿੱਲਾ ਜਾ ਠੰਡ ਜੀ ਲੱਗਦੀ ਆ, ਡਜ਼ਨਟ ਮੇਕ ਸੈਂਸ। ਐਨੀ ਹਾਓ, ਪਰਸੋਂ ਵਾਹਨ ਦੇ ਵਿੱਚ ਗੋਲੀਆਂ ਚਲਾ ਕੇ ਘਰ ਦੇ ਮੂਹਰੇ ਜਿਹੜੇ 2 ਬੰਦੇ ਮਾਰੇ ਸੀ, ਉਹ ਆਈਡੈਂਟੀਫਾਈ ਕਰਤੇ, ਉਹ ਆਪਣੀ ਕਮਿਊਨਿਟੀ ਨਾਲ ਰਿਲੇਟਡ ਨਹੀਂ ਆ। ਰਿਗਾਰਡਲੈਸ, ਇੱਕ ਬੰਦਾ ਸੀ ਜੀ ਕਾਸਟੀਕੋ 49 ਸਾਲ ਦਾ ਤੇ ਕ੍ਰਿਸਟੇਨ 34 ਸਾਲ ਦਾ, ਦੋਨੇ ਬਾਹਰ ਖੜੇ ਸੀ ਵਾਹਨ ਦੇ ਮਕਾਨ ਦੇ ਬਾਹਰ, ਉੱਥੇ ਉਹਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਔਰ ਇਹਦੇ ਨਾਲ ਸਰਵਿਸ ਇੰਟੀਰੀਅਰ ਦੀ ਇੱਕ ਵਰਕਰ ਇਨਵੋਲਵ ਸੀ, ਜਿਹੜੇ ਗੱਡੀਆਂ ਦੇ ਵਿਨ ਨੰਬਰ ਹੁੰਦੇ ਆ ਉਹ ਚੇਂਜ ਕਰ ਦਿੰਦੇ ਸੀ। ਅੱਛਾ, ਤੁਹਾਡੀ ਗੱਡੀ ਹੋਵੇ, ਤੁਸੀਂ ਬ੍ਰੈਂਡ ਨਿਊ ਗੱਡੀ ਲੈਣ ਜਾਂਦੇ ਹੋ ਸ਼ੋਰੂਮ 'ਚ, ਬ੍ਰੈਂਡ ਨਿਊ, ਉਹ 0 ਕਿਲੋਮੀਟਰ ਆ ਉਹਦੇ, ਅਤੇ ਜਦੋਂ ਉਹ ਕਹਿੰਦੇ ਆ ਲੈ ਵਿਨ ਨੰਬਰ ਜਾ ਕੇ ਰਜਿਸਟਰ ਕਰਾ, ਉਹ ਕਹਿੰਦਾ ਇਹ ਤਾਂ ਪਹਿਲਾਂ ਰਜਿਸਟਰ ਹੋਈ ਹੋਈ ਆ, ਗੱਡੀ ਤੁਹਾਡੇ ਉੱਥੇ ਖੜੀ ਹੈ, ਕਹਿੰਦਾ ਤਾਂ ਗੱਡੀ ਆਲਰੇਡੀ ਚੱਲ ਰਹੀ ਹੈ ਵਾ, ਇਹਦੇ ਤਾਂ 18,000 ਕਿਲੋਮੀਟਰ ਵੀ ਹੋ ਗਏ। ਯੂ ਨੋ ਵਾਟ ਦੇ ਡੂ, ਜਿਹੜੇ ਚੋਰ ਨੇ ਤੁਰੇ ਫਿਰਦੇ ਜਾ ਕੇ ਵਿਨ ਨੰਬਰ ਦੀ ਫੋਟੋ ਖਿੱਚ ਲੈਂਦੇ ਉੱਥੋਂ, ਉਹ ਵਿਨ ਨੰਬਰ ਲਿਆ ਕੇ ਫਿਰ ਇਹੋ ਜਿਹੜੇ ਹੁਣ ਸਰਵਿਸ ਕਰਨ ਵਾਲੇ ਫੜੇ ਉਹਨਾਂ ਨੂੰ ਫੜਾ ਦਿੰਦੇ ਆ, ਉਹ ਗੱਡੀ ਦੇ ਚਪੇੜ ਦਿੰਦੇ ਆ ਜਾਂ ਸਿਸਟਮ 'ਚ ਪਾ ਦਿੰਦੇ ਆ, ਚਲੋ ਜੀ ਗੱਡੀ ਬ੍ਰੈਂਡ ਨਿਊ ਹੋ ਗਈ, ਲੀਗਲ ਹੋ ਗਈ। ਚੋਰ ਵੀ ਸਦਕੇ ਨੇ, 4 ਤੋਂ 6 ਸਾਲ ਦੀ ਗੱਲ ਆ, ਆਪਣਾ ਇੱਕ ਦੇਸੀ ਬਾਈ ਸੀ, ਟਰੱਕਾਂ ਜਿਹੜੀਆਂ ਕਾਰਾਂ ਸਿਖਾਉਣ ਵਾਲੇ ਹੁੰਦੀਆਂ, ਕੀ ਕਹਿੰਦੇ ਉਹਨਾਂ ਨੂੰ, ਡਰਾਈਵਿੰਗ ਸਕੂਲ ਕਾਰਾਂ ਵਾਲੇ, ਉਹ ਸੀਗਾ। ਅਤੇ ਉਹਨੇ ਇੱਕ ਬੀਬੀ ਫਸਾਈ ਔਰੰਜਵੈਲ ਸਰਵਿਸ ਕੈਨੇਡਾ ਦੇ, ਜਿੱਥੇ ਉਹ ਲਾਇਸੈਂਸ ਜਾਂ ਦਿੰਦੇ ਆ, ਉਹ ਵੀ ਪਾਸ ਕਰਾਈ ਗਿਆ ਸਾਰਿਆਂ। ਜਦੋਂ ਫੜੇਗਾ ਕਹਿੰਦਾ ਹਮਨੇ ਤਾਂ ਐਸਾ ਕੁਛ ਕੀਆ ਨਹੀਂ ਹੈ ਭਾਈ। ਅੱਛਾ, ਐਨੀ ਵੇ ਉਹ ਵੀ ਫੜ ਲਿਆ ਸੀਗਾ। ਅੱਜ ਰਾਹ 'ਚ ਸੁਣਦਾ ਸੀ, ਹਰ 5 ਚੋਂ 2 ਕੈਨੇਡੀਅਨ ਨੂੰ ਕੈਂਸਰ ਹੋਣ ਵਾਲਾ। ਯਾਰ ਇੱਕ ਤਾਂ ਜਿਹੜਾ ਵਰਡ ਕੈਂਸਰ ਹੈ ਨਾ, ਇਹ ਵੈਸੇ ਹੀ ਖਤਰਨਾਕ ਵਾ, ਜਿਵੇਂ ਇੱਕ ਜ਼ਮਾਨੇ 'ਚ ਏਡਜ਼ ਹੁੰਦੀ ਸੀ, ਹੁਣ ਖਤਰਨਾਕ ਹੋ ਸਕਦਾ 10 ਸਾਲ ਲਾਉਂਦੇ ਵੀ ਗੋਲੀ ਲਓ ਜੀ ਕੈਂਸਰ ਦੂਰ ਹੋ ਜਾਏਗਾ, ਕੋਈ ਪਤਾ ਨਹੀਂ ਹੈ। ਲੇਕਿਨ ਜਦੋਂ ਕੈਂਸਰ ਹੁੰਦਾ ਉਹਦੇ ਚਾਂਸਿਸ ਅੱਜ ਕੱਲ੍ਹ ਕਾਫੀ ਆ, ਬਚਾ ਹੋ ਜਾਂਦਾ। ਤੇ ਬਹੁਤ ਸਾਰੇ ਐਸੇ ਕੇਸ ਜਿੱਥੇ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਜਿੱਥੋਂ ਬਚਾ ਹੀ ਨਹੀਂ ਹੁੰਦਾ, ਉਹਦੇ ਲਈ ਕਿਹੜੀ ਇੰਸ਼ੋਰੈਂਸ ਤੁਸੀਂ ਸੁਜੈਸਟ ਕਰਦੇ ਹੋ?
1: ਕੈਂਸਰ ਦੀ ਆਪਾਂ ਗੱਲ ਕਰਦੇ ਆ ਨਾ, ਉਸ ਚ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆਉਂਦੀ ਆ। ਸਾਡੇ ਚੋਂ ਬਹੁਤੇ ਲੋਕਾਂ ਨੂੰ ਇਹ ਲੱਗਦਾ ਹੁੰਦਾ ਵੀ ਚਲੋ ਆਪਾਂ ਨੀ ਕਹਿੰਦੇ ਕਿਸੇ ਨੂੰ, ਉਹ ਜੇ ਹੋ ਵੀ ਗਿਆ ਸਾਡੇ ਕੋਲ ਹੈਲਥ ਕਾਰਡ ਹੈਗਾ ਸਾਡਾ, ਸਾਨੂੰ ਪੂਰਾ ਡਾਕਟਰ ਦੇ ਪੈਸੇ ਦੇਣੇ ਪੈਣੇ ਆ। ਸੋ ਜੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ ਉਹ ਬੇਸਿਕਲੀ 25-26 ਜਿਹੜੀਆਂ ਕ੍ਰਿਟੀਕਲ ਬਿਮਾਰੀਆਂ ਹੈਗੀਆਂ, ਜਿਹੜੀਆਂ ਜਾਨਲੇਵਾ ਬਿਮਾਰੀਆਂ ਹੁੰਦੀਆਂ, ਪਰ ਜਿਵੇਂ ਤੁਸੀਂ ਕਿਹਾ ਵੀ ਹੁੰਦਾ ਕਿਸੇ ਨੂੰ ਕੁਝ ਨੀ, ਕਿਉਂਕਿ ਸਾਇੰਸ ਇੰਨੀ ਐਡਵਾਂਸ ਹੋ ਚੁੱਕੀ ਵੀ ਟ੍ਰੀਟਮੈਂਟ ਹੋ ਜਾਂਦਾ
0: ਸਰਵਾਈਵ
1: ਕਰ ਜਾਂਦੇ ਆ ਉਸ 'ਚ, ਚਾਹੇ ਹਾਰਟ ਅਟੈਕ ਕਹਿ ਲਓ, ਕੈਂਸਰ ਕਹਿ ਲਓ, ਸਟ੍ਰੋਕ ਕਹਿ ਲਓ, ਬਾਈਪਾਸ ਸਰਜਰੀ ਆ, ਅਲਜ਼ਾਈਮਰਸ ਆ, ਪਾਰਕਿੰਸਨਸ ਆ, ਸਾਰੇ ਆਪਾਂ ਮਤਲਬ ਕਿਸੇ ਨਾ ਕਿਸੇ ਫੇਸ ਤੇ ਹੋ ਜਾਂਦਾ, ਲੇਕਿਨ ਆਪਾਂ ਸਰਵਾਈਵ ਕਰਦੇ ਰਹਿੰਦੇ ਆ। ਲੇਕਿਨ ਇਹ ਹੈ ਵੀ ਜਦੋਂ ਆਪਾਂ ਨੂੰ ਕ੍ਰਿਟੀਕਲ ਇਲਨੈਸ ਹੋਣੀ ਆ ਉਹਦੇ ਨਾਲ ਸਾਲ ਡੇਢ ਸਾਲ ਦੋ ਸਾਲ ਆਪਾਂ ਕੰਮ ਤੇ ਨਹੀਂ ਜਾ ਸਕਦੇ ਸੋ ਬੇਸਿਕਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਜਿਹੜਾ ਬੈਨੀਫਿਟ ਹੈਗਾ ਟੈਕਸ ਫਰੀ ਬੈਨੀਫਿਟ ਹੈ ਲੰਬਸਮ ਤੁਹਾਨੂੰ ਬੈਨੀਫਿਟ ਮਿਲ ਜਾਣਾ ਔਰ ਰਿਕਮੈਂਡਡ ਹੁੰਦਾ ਵੀ ਐਟਲੀਸਟ ਦੋ ਸਾਲ ਦੀ ਐਨੂਅਲ ਇਨਕਮ ਦੇ ਬਰਾਬਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਓ ਕਈ ਵਾਰ ਸਾਨੂੰ ਲੱਗਦਾ ਸਾਡੇ ਕੰਮ ਤੋਂ ਹੈ ਤੁਸੀਂ ਕੰਮ ਤੋਂ ਦੇਖੋਗੇ ਨਾ 25,000 ਦੀ ਕ੍ਰਿਟੀਕਲ ਇਲਨੈਸ ਹੁੰਦੀ ਹੈ ਮੈਕਸੀਮਮ ਨਹੀਂ ਤਾਂ 10,000 ਦੀ ਕ੍ਰਿਟੀਕਲ ਇਲਨੈਸ ਹੁੰਦੀ ਹੈ ਸੋ ਜੇ ਤੁਸੀਂ 1,00,000 ਕਮਾ ਰਹੇ ਹੋ ਤਾਂ ਐਟਲੀਸਟ 2,00,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਓ ਵੀ ਕੱਲ ਨੂੰ ਜੇ ਅਨਫੋਰਚੁਨੇਟਲੀ ਹੋ ਜਾਂਦੀ ਆ 2,00,000 ਤੁਹਾਨੂੰ ਟੈਕਸ ਫਰੀ ਮਿਲ ਜਾਏਗਾ ਤੁਹਾਡੇ ਘਰ ਦੇ ਖਰਚੇ ਚੱਲਦੇ ਰਹਿਣਗੇ ਤੁਹਾਡਾ ਲਾਈਫ ਸਟਾਈਲ ਮੇਨਟੇਨ ਰਹੇਗਾ ਤੇ ਜੇ ਤੁਹਾਨੂੰ ਲੱਗਦਾ ਤੁਸੀਂ ਕਿਸੇ ਹੋਰ ਕੰਟਰੀ ਜਾ ਕੇ ਟ੍ਰੀਟਮੈਂਟ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਕਿਉਂਕਿ ਇੰਸ਼ੋਰੈਂਸ ਕੰਪਨੀ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਤੁਸੀਂ ਪੈਸੇ ਕਿਵੇਂ ਖਰਚ ਕਰ ਰਹੇ ਹੋ ਉਹਨਾਂ ਨੇ ਤੁਹਾਨੂੰ ਕਲੇਮ ਦੇ ਤਾ ਉਸ ਤੋਂ ਬਾਅਦ ਤੁਸੀਂ ਉਸ ਪੈਸੇ ਨੂੰ ਜਿਵੇਂ ਮਰਜ਼ੀ ਖਰਚ ਕਰੋ ਔਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇੱਕ ਹੋਰ ਬਹੁਤ ਵਧੀਆ ਚੀਜ਼ ਹੁੰਦੀ ਹੈ ਦੇਵ ਜੀ ਰਿਟਰਨ ਔਫ ਪ੍ਰੀਮੀਅਮ ਦੀ ਆਪਸ਼ਨ ਹੁੰਦੀ ਹੈ ਆਪਣੇ ਕੋਲ ਮਤਲਬ ਕਿ ਆਪਾਂ ਇੰਸ਼ੋਰੈਂਸ ਲਈ ਹੈ 65 ਸਾਲ ਤੱਕ ਕੁਝ ਆਪਾਂ ਨੂੰ ਨਹੀਂ ਹੋਇਆ ਉਸ ਤੋਂ ਬਾਅਦ ਸਾਡੀ ਇਨਕਮ ਤਾਂ ਬੰਦ ਹੀ ਹੋ ਜਾਣੀ ਹੈ ਸਾਨੂੰ ਟੈਨਸ਼ਨ ਨਹੀਂ ਕੋਈ ਜੇ ਹੋ ਵੀ ਜਾਏ ਤੇ 65 ਸਾਲ ਤੇ ਜਾ ਕੇ ਤੁਸੀਂ ਆਪਣਾ 100% ਪ੍ਰੀਮੀਅਮ ਜਿਹੜਾ ਹੈਗਾ ਵਾਪਿਸ ਲੈ ਲਓ ਵਿਨ ਵਿਨ ਸਿਚੁਏਸ਼ਨ ਹੈ ਜਾਂ ਬੈਨੀਫਿਟ ਮਿਲ ਜਾਊਗਾ
0: ਜਿੰਨੇ
1: ਪੈਸੇ ਦਿੱਤੇ ਸਾਰੇ ਵਾਪਿਸ ਲੈ ਲਓ ਮੈਂ ਤਾਂ ਕਹਿੰਦੀ ਹਰ ਇੱਕ ਨੂੰ ਲੈਣੀ ਚਾਹੀਦੀ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਿਉਂਕਿ ਠੀਕ ਹੈ ਬਹੁਤ ਚੰਗੀ ਗੱਲ ਆਪਾਂ ਆਪਣਾ ਲਾਈਫ ਸਟਾਈਲ ਵਧੀਆ ਰੱਖੀਏ ਬਟ ਕਈ ਵਾਰ ਹੁਣ ਕੈਂਸਰ ਦੇ ਵਿੱਚ ਕੀ ਲਾਈਫ ਸਟਾਈਲ ਆਉਂਦਾ ਕੁਛ ਪਤਾ ਹੀ ਨਹੀਂ ਲੱਗਦਾ ਹੁੰਦਾ ਕਿਸੇ ਨੂੰ ਵੀ ਹੋ ਜਾਂਦਾ ਕੈਂਸਰ ਦਾ ਜਿਹੜੇ ਬਹੁਤ ਹੈਲਦੀ ਆ ਉਹਨਾਂ ਨੂੰ ਵੀ ਹੋ ਜਾਂਦਾ ਸੋ ਕੋਈ ਵੀ ਕੁਐਸਚਨ ਤੁਹਾਡਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੂੰ ਲੈ ਕੇ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਆਲਰੇਡੀ ਤੁਹਾਨੂੰ ਕੋਈ ਹੈਲਥ ਇਸ਼ੂ ਆ ਚੁੱਕਾ ਤਾਂ ਵੀ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾ ਸਕਦੇ ਹੁੰਦੇ ਆ ਸਪੈਸ਼ਲ ਪਲਾਨਸ ਹੁੰਦੇ ਆ ਉਹ ਨੰਬਰ ਹੈ ਜੀ ਮੇਰਾ 6474646 646 446 1616
0: ਲੋ ਜੀ ਜਾਣੇ ਆਉਂਦੇ ਤੁਹਾਨੂੰ ਜੋਕ ਵੀ ਸੁਣਾਉਣੇ ਆ
2: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ
3: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ
6: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੂਟ 9057944667
7: ਯਾਰ ਕਲੋਜ਼ਿੰਗ ਨੇੜੇ ਆ ਗਈ ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ
8: ਓਹੋ ਫਿਕਰ ਨਾ ਕਰੋ ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ ਪਰਚੇਜ਼ਸ ਸੇਲ ਕਲੋਜ਼ਿੰਗਸ ਰੀਫਾਈਨਾਂਸਿੰਗ ਮੌਰਗੇਜਸ ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼
7: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ ਸਿੰਪਲ ਤੇ ਸਟ੍ਰੈਸ ਫ੍ਰੀ ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ ਬ੍ਰੈਂਪਟਨ ਔਨ L60 5C6
8: ਕਾਲ ਰਵਿੰਦਰ ਤੰਬਰ 6477104659
0: ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸੱਜਣਾ ਕਮਾਈ ਜਾਂਦੀ ਹੈ
9: ਮੈਂ ਕਿਹਾ ਕਿੱਥੇ ਜਾ ਰਹੀ ਹੈ
10: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ
9: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ
11: 100 ਕੈਨੇਡੀ ਰੋਡ ਬ੍ਰੈਂਪਟਨ ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ 4167009100
12: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ ਇੰਨਾ ਹੀ ਨਹੀਂ ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ ਵਿਸ਼ਨ ਵੈਨਿਟੀਜ਼ ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ ਕਾਲ 9056711800 905-671-1800
13: ਕੰਡੀਸ਼ਨਸ ਅਪਲਾਈ
14: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab. Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
15: Radio with a difference. The Dave Tatla Show.

0: ਜਿਹੜਾ ਸਕੋਰ ਆ ਉਹ ਵੀ ਨਾਲ ਦੀ ਨਾਲ ਦੱਸਦੇ ਰਹਿੰਦੇ ਹਾਂ ਜੀ। ਲਖਨਊ ਵਾਲਿਆਂ ਨੇ 18 ਰਨ ਬਣਾ ਲਏ 8 ਬਾਲਾਂ ਤੇ। ਆਲਰਾਈਟ, ਕੱਲ ਉਮਰਪ੍ਰੀਤ ਜੀ
1: ਹਾਂਜੀ
0: ਸ਼ਾਮ ਨੂੰ 10 ਵਜੇ ਪਟਾਕੇ ਪੈ ਗਏ, ਪੌਣੇ 10 12 ਵਜੇ ਤੱਕ ਪਟਾਕੇ ਚੱਲਦੇ ਰਹੇ। ਡਰੇਕ ਦਾ ਨਾਮ ਤਾਂ ਸੁਣਿਆ ਨਾ?
1: ਹਾਂਜੀ, ਉਹਨੇ ਐਲਬਮ ਰਿਲੀਜ਼ ਹੋਈ।
0: ਉਹ ਜਿਹੜਾ ਸੀਐਨ ਟਾਵਰ ਆ ਦੁਪਹਿਰੀ ਬੰਦ ਕਰਤਾ ਕੱਲ, ਉਹਨੂੰ ਜਿਹੜੀਆਂ ਲਾਈਟਾਂ ਲਾਉਂਦੇ ਆ ਨਾ, ਉਹ ਐਲਬਮ ਦਾ ਨਾਮ ਆ ਆਈਸਮੈਨ, ਉਹ ਆਈਸ ਦੀ ਸ਼ਕਲ ਚ ਬਣਾਤਾ ਸਾਰਾ ਔਰ ਉੱਤੇ ਤੇ ਉਹ ਵਿਚਾਲੇ ਜਿੱਥੇ ਆਪਾਂ ਲੰਚ ਕਰਦੇ ਹਾਂ ਜਾਂ ਡਿਨਰ ਕਰਦੇ ਹਾਂ ਉਹਦੇ ਥੱਲੇ ਘੁੱਗੂ ਜਾਂ ਬਾਹਰੋਂ ਗੋਲ ਜਾ,
1: ਹਾਂਜੀ
0: ਉਹਦੇ ਵਿੱਚ ਵੜ ਗਏ ਇੱਕ ਗਾਣਾ ਗਾਇਆ ਉਹਨੇ ਤੇ ਉਸ ਨੇ ਕਾਫੀ ਕੁਛ ਵਿੱਚ ਵਰਡਿੰਗ ਯੂਜ਼ ਕੀਤੀ ਆ ਜਿਹੜੀ ਕਿ ਉਹਦੀ ਲਾਈਫ ਨਾਲ ਰਿਲੇਟਡ, ਜਿਵੇਂ ਸਿੱਧੂ ਕਰਦਾ ਹੁੰਦਾ ਸੀ। ਇੱਕ ਚੀਜ਼ ਹੋਰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ, ਇਹ ਸੂਤਰ ਕੌਣ ਆ ਮੈਂ ਨਹੀਂ ਦੱਸਣੇ, ਲਿਟਲ ਬਰਡੀ ਤੋਂ ਪਤਾ ਲੱਗਿਆ ਇਹਦੀ ਇੱਕ ਰਿਕਾਰਡਿੰਗ ਹੋਈ ਹੋਈ ਆ ਸਿੱਧੂ ਮੂਸੇ ਵਾਲੇ ਨਾਲ ਵੀ। ਉਹ ਰਿਕਾਰਡਿੰਗ ਇਸ ਤਰ੍ਹਾਂ ਵੀ ਤੁਸੀਂ ਆਪਦੀ ਰਿਕਾਰਡਿੰਗ ਕਰਤੀ, ਮੈਂ ਆਪਦੀ ਕਰਤੀ, ਇੱਧਰ ਹੁਣ ਦੋਨਾਂ ਨੇ ਇਕੱਠੇ ਕਦੋਂ ਮਤਲਬ ਬਣਾਉਣੀ ਆ, ਕੌਣ ਬਣਾਏਗਾ ਇਹਦਾ ਨਹੀਂ ਪਤਾ, ਪਰ ਸੁਣਨ ਚ ਆਇਆ ਕਿ ਇਹਦੀ ਉਹਦੇ ਨਾਲ ਵੀ ਰਿਕਾਰਡਿੰਗ ਹੋਈ ਹੋਈ ਹੈ। ਖੈਰ, ਇੱਕ ਐਲਬਮ ਨੀ, ਦੋ ਨੀ, ਤਿੰਨ ਰਿਲੀਜ਼ ਕੀਤੀਆਂ ਰਾਤ,
1: ਹਾਂਜੀ ਤਿੰਨ ਹੋਈਆਂ ਰਾਤ
0: ਤੇ ਮੁੜ ਕੇ 15 ਮਿੰਟ ਭੂੰਡ ਪਟਾਕੇ ਚੱਲਦੇ ਰਹੇ। ਕਿਸ਼ਤੀ ਰੈਂਟ ਕੀਤੀ ਹੋਈ ਸੀ ਇਹਦੀ ਵੱਡੀ ਸਾਰੀ, ਉਹ ਲੇਕ ਇੰਟੀਰੀਅਰ ਜਾ ਕੇ ਉਹਦੇ ਭੂੰਡ ਪਟਾਕੇ ਚੱਲਦੇ ਰਹੇ। ਇਟ ਵਾਸ ਅ ਨਾਈਸ ਟਾਈਮ ਵਰਕ ਐਨੀਵੇ।
1: ਨਹੀਂ ਮੇਰੇ, ਮੈਂ ਵੀ ਜੀ ਮੇਰੇ ਬੱਚਿਆਂ ਨੇ ਆਪਣੇ ਫਰੈਂਡਸ ਨਾਲ ਕੀਤਾ ਹੋਇਆ ਸੀ ਕਿ ਮੰਮਾ ਅਸੀਂ ਇਕੱਠੇ, ਮੈਂ ਕਿਹਾ ਉਹਦੇ ਚ ਕੀ ਹੋਊਗਾ, ਕਹਿੰਦੇ ਅਸੀਂ ਇਕੱਠੇ ਸੁਣਨਾ, ਲਾਈਕ ਜਦੋਂ ਦੀ ਰਿਲੀਜ਼ ਹੋਣੀ ਹੈ ਅਸੀਂ ਇਕੱਠੇ ਹੋਣੇ ਚਾਹੀਦੇ ਆ ਸਾਰੇ। ਦੱਸ ਫਨ
0: ਆਪਣੇ ਅਗਲੇ 10 ਸਾਲਾਂ ਚ 2500 ਹੋਰ ਬੈੱਡ ਤਿਆਰ ਕੀਤੇ ਜਾ ਰਹੇ ਆ ਜੀ, ਇੱਥੇ ਹਸਪੀਟਲ ਦੇ ਬੈੱਡ ਨਹੀਂ,
1: ਹਾਂਜੀ
0: ਜੇਲਾਂ ਦੇ, ਜਿਹੜੇ ਹਾਲਾਤ ਨੇ ਤਾਂ ਹੋਣ ਚਾਹੀਦੇ, 10 ਸਾਲ ਕਿਹਨੇ ਵੇਟ ਕੀਤਾ। ਆਲਰਾਈਟ, ਪਿਛਲੇ ਨੇ ਡੱਗ ਫੋਰਡ ਨੇ, ਡੱਗ ਫੋਰਡ ਨਾਲ ਸਾਰੇ ਕੰਮ ਜਿਹੜੇ ਕਰ ਰਿਹਾ ਮੋਰ ਔਰ ਲੈਸ ਚੰਗੇ ਕਰ ਰਿਹਾ। ਇੱਕ ਸਭ ਤੋਂ ਭੈੜਾ ਕੰਮ ਕੀਤਾ ਸੀ ਜਿਹਨੇ ਸਪੀਡਿੰਗ ਕੈਮਰੇ ਉਤਾਰਤੇ ਸੀ, ਹੁਣ ਪਾਰਕ ਸਾਈਡ ਦਾ ਜਿਹੜਾ ਸਪੀਡਿੰਗ ਕੈਮਰਾ ਉਤਾਰਤਾ, 235% ਸਪੀਡਿੰਗਾਂ ਵਧ ਗਈਆਂ ਉੱਥੇ, 235%। ਤੇ ਟੋ ਟਰੱਕ ਤੇ ਗੋਲੀਆਂ ਅੱਗਾਂ ਚੱਲ ਰਹੀਆਂ ਇਹਨਾਂ ਦੇ, ਬਵੇੜ ਅਤੇ ਮਾਊਂਟਨ ਵਿੱਚ ਰਾਤ ਫਿਰ ਗੋਲੀ ਚੱਲ ਗਈ। ਟੋ ਟਰੱਕ ਤੇ ਜਾ ਕੇ ਪਰਲੇ ਪਾਸਿਓਂ ਜਿੱਧਰ ਗ੍ਰੋਸਰੀ ਸਟੋਰ ਆ 14 ਜਾਂ ਉਧਰੋਂ ਆਏ, 8-4 ਗੋਲੀਆਂ ਚਲਾਈਆਂ ਭੱਜ ਗਏ। ਟੋ ਟਰੱਕ ਵਾਲਾ ਵੀ ਬਚ ਗਿਆ, ਉਹ ਵੀ ਭਜਾ ਕੇ ਲੈ ਗਿਆ ਉਹਦਾ ਟਰੱਕ, ਉਹ ਪਲੀਜ਼ ਉਹਨੂੰ ਵੀ ਭਾਲਦੀ ਆ ਜਿਹਨੇ ਗੋਲੀ ਚਲਾਈ, ਉਹਨਾਂ ਨੂੰ ਵੀ ਭਾਲਦੀ ਆ। ਐਨੀਵੇ ਆਏ ਜੀ ਮੁੜ ਕੇ ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
2: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100-1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
6: ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ,
0: ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
6: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
7: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
6: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002 2016-6002।
8: ਮੈਡਮ, ਮੈਂ ਇੱਕ ਜੁਆਇੰਟ ਅਕਾਊਂਟ ਖੁਲਾਉਣਾ ਚਾਹੁੰਦਾ ਜੀ।
9: ਸ਼ੋਰ ਸਰ, ਸਾਡੇ ਬੈਂਕ 'ਚ ਤੁਹਾਡਾ ਅਸੀਂ ਜ਼ਰੂਰ ਖੋਲਾਂਗੇ ਜੁਆਇੰਟ ਅਕਾਊਂਟ। ਕਿਹਦੇ ਨਾਲ ਖੁਲਾਉਣਾ ਚਾਹੁੰਦੇ ਹੋ?
8: ਜੇਕਰ ਤੁਹਾਡੇ ਕੋਲ ਜ਼ਿਆਦਾ ਪੈਸੇ, ਤੁਸੀਂ ਆਪਣੇ ਨਾਲ ਹੀ ਖੋਲ ਲਓ।
9: ਵਾਟ?
10: ਫਿੱਟੇ ਮੂੰਹ ਤੇਰੇ।
6: ਕਲਚਰ ਆਫ ਪੰਜਾਬ, ਆਪਕਾ ਡੇਲੀ ਐਂਟਰਟੇਨਮੈਂਟ ਡੋਸ।
7: ਅਬ ਹਮ ਲੇ
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਈਸਿਸ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
11: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਅਪਡੇਟ ਦੇਵਾਂਗੇ, ਕਿਉਂਕਿ ਇਹ ਜਿਹੜਾ ਜੀ ਵਿਕਟੋਰੀਆ ਡੇ ਲੌਂਗ ਵੀਕਐਂਡ ਹੈ, ਇਸ ਲੌਂਗ ਵੀਕਐਂਡ ਦੇ ਉੱਪਰ ਜਿਹੜੀਆਂ ਮਦਰਸ ਦੇ ਸਪੈਸ਼ਲ ਪ੍ਰਾਈਸਿਸ ਸੀਗੀਆਂ, ਜਿਹੜੀਆਂ ਕਿ ਮੈਂ ਹਮੇਸ਼ਾ ਦੱਸਦਾ ਜੀ ਕਿ ਲੋਐਸਟ ਪ੍ਰਾਈਸ ਆਫ ਦਾ ਈਅਰ ਇੱਕੋ ਹੀ ਵਾਰੀ ਸਾਲ ਚ ਮਦਰਸ ਡੇ ਆਉਂਦਾ, ਤੇ ਇੱਕ ਵਾਰੀ ਹੀ ਉਹ ਪ੍ਰਾਈਸਿਸ ਆਫਰ ਕੀਤੀਆਂ ਜਾਂਦੀਆਂ। ਉਹੀ ਪ੍ਰਾਈਸਿਸ ਜਿਹੜੀਆਂ ਉਹ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਦਿੱਤੀਆਂ ਗਈਆਂ ਜੀ, ਜਿਹਦੇ ਵਿੱਚ 85 ਇੰਚ ਦਾ $17,800 ਵਾਲਾ ਸੈਮਸੰਗ ਟੀਵੀ $999 ਓਨਲੀ $999 ਚ 85 ਇੰਚ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ। 18 ਮਈ ਤੱਕ ਇਹ ਸਪੈਸ਼ਲ ਪ੍ਰਮੋਸ਼ਨ ਹੈ, ਤੇ ਟਿਊਜ਼ਡੇ ਵਾਲੇ ਦਿਨ 19 ਮਈ ਨੂੰ ਇਹਦੀ ਪ੍ਰਾਈਸ ਜਿਹੜੀ ਹੈ ਜੀ ਦੁਬਾਰਾ $1399 ਹੋ ਜਾਣੀ ਹੈ। ਸੋ ਬਿਗ ਸੇਵਿੰਗ ਹੈ ਜੇ ਕੋਈ ਵੀ ਕਸਟਮਰ ਕਰਨਾ ਚਾਹੁੰਦੇ 85 ਇੰਚ ਟੀਵੀ $999 ਦਾ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਕਾਲ ਕੀਤੀ ਜਾ ਸਕਦੀ ਹੈ। 55 ਇੰਚ ਸਿਰਫ $399 ਦਾ, 65 ਇੰਚ ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ ਜੀ। ਫ੍ਰੀ ਹੋਮ ਡਿਲੀਵਰੀ ਹੈ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਹੀ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਹੀ ਪੇ ਕਰਨਾ। 905-450-2828 ਨੰਬਰ ਹੈ, 905-450-2828 ਜੀ,
0: 905-450-2828 ਬ੍ਰੈਂਪਟਨ ਟੀਵੀ ਅਪਲਾਈਸਿਸ ਲੌਂਗ ਵੀਕਐਂਡ ਦੇ ਸਪੈਸ਼ਲ ਸੇਲ ਹੈ। ਹਾਂਜੀ ਸਰ,
11: ਤੇ ਜਦੋਂ ਹੋਮ ਅਪਲਾਈਸਿਸ ਦੀ ਗੱਲ ਕਰਦੇ ਹਾਂ ਜੀ, ਤੇ ਅਪਲਾਈਸਿਸ ਸੈਕਸ਼ਨ ਚ 40% ਦਾ ਡਿਸਕਾਊਂਟ, ਮੈਕਸਿਮਮ ਡਿਸਕਾਊਂਟ ਹੈ ਜਿਹੜਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲੈ ਕੇ ਦਿੱਤਾ ਜਾ ਰਿਹਾ, ਜਿਹਦੇ ਵਿੱਚ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲੈਣਾ $5,000 ਤੋਂ $29.99 ਦਾ ਲੈ ਕੇ $2,000 ਦੀ ਸੇਵਿੰਗ ਤੁਸੀਂ 3-ਪੀਸ ਸਟੇਨਲੈਸ ਸਟੀਲ ਕਿਚਨ ਬੰਡਲ ਤੇ ਕਰਨੀ ਹੈ, ਔਰ ਇਹਦੇ ਚ ਕੋਈ 30 ਜਾਂ 33 ਇੰਚ ਦਾ ਫਰਿੱਜ ਨਹੀਂ ਹੈ। ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਲਗਾਇਆ ਗਿਆ। ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ ਸਟੇਨਲੈਸ ਸਟੀਲ ਦਾ। ਟੋਲ ਟੱਪ ਦੀ ਡਿਸ਼ਵਾਸ਼ਰ ਹੈ ਸਟੇਨਲੈਸ ਸਟੀਲ ਦੀ, $29.99 ਦਾ ਬੰਡਲ ਪੈਕੇਜ ਹੈ। ਤੇ ਨਾਲ ਦੀ ਨਾਲ ਟੋਪ ਲੋਡ ਵਾਸ਼ਰ ਐਂਡ ਡਰਾਇਰ ਸਿਰਫ $10.99 ਚ, ਪੇਅਰ ਵਾਸ਼ਰ ਡਰਾਇਰ ਦੋਨੋਂ $10.99 ਦੇ ਮਿਲ ਜਾਣਗੇ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਨੰਬਰ ਹੈ। ਤੇ ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਚ $2,500 ਵਾਲਾ $17.99 ਦਾ ਲੈ ਕੇ $700 ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ। ਫ੍ਰੀ ਹੋਮ ਡਿਲੀਵਰੀ ਮਿਲੇਗੀ, 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਜੀ। ਪਹੁੰਚਣਾ ਹੈ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828 905-450-2828 ਜੀ,
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
11: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਆਲ ਰਾਈਟ, ਬੜੀ ਜਲਦੀ ਪ੍ਰਭਾ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ, ਸਾਡੇ ਨਾਲ ਉਮਰਪ੍ਰੀਤ ਜੀ ਸਟੂਡੀਓ ਚ ਨੇ। ਉਮਰਪ੍ਰੀਤ ਜੀ ਅੱਗੇ ਇੱਕ ਗੱਲ ਨੂੰ ਕੰਟੀਨਿਊ ਕਰੋਗੇ ਪਲੀਜ਼?
1: ਹਾਂ ਬਿਲਕੁਲ ਦੇਵ ਜੀ, ਸੋ ਅੱਜ ਨਾ ਮੈਂ ਸਪੈਸ਼ਲੀ ਦੇਵ ਜੀ ਗੱਲ ਕਰਨਾ ਚਾਹੁੰਦੀ ਹਾਂ ਇਨਵੈਸਟਮੈਂਟ ਪ੍ਰੋਪਰਟੀਜ਼ ਦੀ। ਸਾਡੇ ਸਾਰਿਆਂ ਕੋਲ ਹੈਗੀਆਂ ਇਨਵੈਸਟਮੈਂਟ ਪ੍ਰੋਪਰਟੀਜ਼, ਬਹੁਤ ਚੰਗੀ ਗੱਲ ਹੈ। ਮੈਨੂੰ ਲੱਗਦਾ ਅਸੀਂ ਜਿਹੜੇ ਸਾਊਥ ਏਸ਼ੀਅਨ ਆ, ਅਸੀਂ ਐਸੈਟਸ ਦੇ ਵਿੱਚ ਬਹੁਤ ਬਿਲੀਵ ਕਰਦੇ ਹਾਂ। ਹੁਣ ਦੋ ਚੀਜ਼ਾਂ ਹੁੰਦੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਨੂੰ ਲੈ ਕੇ। ਇੱਕ ਹੈਗਾ ਕਿ ਅਸੀਂ ਸੋਚਿਆ ਹੁੰਦਾ ਸਾਡੀ ਰਿਟਾਇਰਮੈਂਟ ਪਲੈਨਿੰਗ, ਕਿ ਕੱਲ ਨੂੰ ਜਦੋਂ ਪੇ ਆਫ ਹੋ ਗਈਆਂ ਤਾਂ ਚਲੋ ਸਾਨੂੰ ਹਸਬੈਂਡ ਵਾਈਫ ਨੂੰ ਇਨਕਮ ਆਉਂਦੀ ਰਹੇਗੀ ਰਿਟਾਇਰਮੈਂਟ ਦੇ ਵਿੱਚ। ਦੂਜਾ ਇਨਹੈਰੀਟੈਂਸ ਸਾਡੇ ਚ ਇੱਕ ਬਹੁਤ ਵੱਡੀ ਚੀਜ਼ ਹੈ, ਵੀ ਸਾਨੂੰ ਹੁੰਦਾ ਵੀ ਸਾਡੇ ਪੰਜ ਸੱਤ ਘਰ ਹੈਗੇ, ਅਸੀਂ ਅੱਗੋਂ ਬੱਚਿਆਂ ਨੇ ਬਣਾਏ ਆ, ਅਸੀਂ ਬੱਚਿਆਂ ਨੂੰ ਦੇਣੇ ਆ। ਸੋ ਦੋਨੋਂ ਚੀਜ਼ਾਂ ਦੇ ਵਿੱਚ ਇੰਸ਼ੋਰੈਂਸ ਆਪਣਾ ਪਾਰਟ ਪਲੇ ਕਰਦੀ ਹੈ। ਪਹਿਲਾਂ ਜਦੋਂ ਰਿਟਾਇਰਮੈਂਟ ਪਲੈਨਿੰਗ ਦੀ ਗੱਲ ਕਰਦੇ ਹਾਂ, ਤੁਹਾਡੀਆਂ ਜਿੰਨੀਆਂ ਵੀ ਇਨਵੈਸਟਮੈਂਟ ਪ੍ਰੋਪਰਟੀਜ਼ ਦੇ ਮੋਰਗੇਜਸ ਹੈਗੀਆਂ ਉਹ ਜ਼ਰੂਰ ਕਵਰ ਹੋਣੀਆਂ ਚਾਹੀਦੀਆਂ। ਕਈ ਵਾਰ ਸਾਨੂੰ ਇਹ ਲੱਗਦਾ ਕਿ ਜੇ ਅਸੀਂ ਨਹੀਂ ਰਹੇ ਤਾਂ ਰਿਟਾਇਰਮੈਂਟ ਕਿੰਨੇ ਹੋਣੀ ਹੈ, ਬਟ ਤੁਹਾਡਾ ਸਰਵਾਈਵਿੰਗ ਸਪਾਊਸ ਹੈਗਾ, ਤੁਹਾਡੇ ਸਪਾਊਸ ਨੇ ਵੀ ਉੱਥੋਂ ਹੀ ਰਿਟਾਇਰਮੈਂਟ ਪਲੈਨਿੰਗ ਕਰਨੀ ਸੀ ਜਿੱਥੋਂ ਤੁਸੀਂ ਕਰਨੀ ਸੀ। ਸੋ ਜਿੰਨੀ ਵੀ ਆਊਟਸਟੈਂਡਿੰਗ ਮੋਰਗੇਜ ਹੈ ਉਸ ਮੋਰਗੇਜ ਨੂੰ ਟਰਮ ਇੰਸ਼ੋਰੈਂਸ ਨਾਲ ਕਵਰ ਕਰ ਲਓ। ਚਾਹੇ ਤੁਹਾਡੀ ਕੋਈ ਪ੍ਰੋਪਰਟੀ ਤੇ 20 ਸਾਲ ਦੀ ਹੈ, ਆਪਾਂ 19-20 ਸਾਲ ਦੀ ਟਰਮ ਕਰ ਸਕਦੇ ਹਾਂ, ਕਿਸੇ ਤੇ 10 ਸਾਲ ਦੀ ਹੈ। ਮਲਟੀਪਲ ਪ੍ਰੋਪਰਟੀਜ਼ ਨੂੰ ਇੱਕੋ ਹੀ ਪਲਾਨ ਅੰਡਰ ਆਪਾਂ ਡਿਫਰੈਂਟ ਟਰਮਸ ਡਿਫਰੈਂਟ ਅਮਾਊਂਟ ਨਾਲ ਕਵਰ ਕਰ ਸਕਦੇ ਹਾਂ। ਦੂਜਾ ਜਦੋਂ ਇਨਹੈਰੀਟੈਂਸ ਪਲੈਨਿੰਗ ਦੀ ਗੱਲ ਆਉਂਦੀ ਹੈ, ਕੈਪੀਟਲ ਗੇਨ ਟੈਕਸਿਸ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜੋ ਸਾਡੀ ਸਟੇਟ ਨੂੰ ਪੇ ਕਰਨੇ ਪੈਂਦੇ ਆ ਬਿਫੋਰ ਜਦੋਂ ਬੱਚਿਆਂ ਕੋਲ ਜਾਣੀ ਹੈ ਪ੍ਰੋਪਰਟੀਜ਼ ਹਸਬੈਂਡ ਵਾਈਫ ਦੀ ਡੈਥ ਤੋਂ ਬਾਅਦ। ਸੋ ਦੇਵ ਜੀ ਮੈਂ ਹੁਣੇ ਕਿਸੇ ਫੈਮਿਲੀ ਨੂੰ ਮਿਲੀ, 8 ਉਹਨਾਂ ਦੀਆਂ ਪ੍ਰੋਪਰਟੀ ਸੀਗੀਆਂ, ਉਹਦੇ ਚ ਇਹ ਆ ਵੀ ਇੱਕ ਉਹਨਾਂ ਦਾ ਪ੍ਰਾਇਮਰੀ ਸੀਗਾ, 7 ਇਨਵੈਸਟਮੈਂਟ ਪ੍ਰੋਪਰਟੀ ਸੀਗੀਆਂ ਉਹਨਾਂ ਦੀਆਂ। ਅੱਜ ਕੈਪੀਟਲ ਗੇਨ ਟੈਕਸਿਸ ਜਦੋਂ ਕੈਲਕੂਲੇਟ ਕੀਤੇ ਤਾਂ ਬਣਦੇ ਆ 3.2 ਮਿਲੀਅਨ ਕੈਪੀਟਲ ਗੇਨ ਟੈਕਸਿਸ। ਤਾਂ ਸਿੱਧਾ ਸਿੱਧਾ 8 ਲੱਖ ਅੱਜ ਟੈਕਸਿਸ ਪੇ ਕਰਨੇ ਪੈਣਗੇ। 60s ਦਾ ਕਪਲ ਸੀਗਾ, 60 ਦੀ ਏਜ ਦਾ, ਇਹਦਾ ਮਤਲਬ ਇਹ ਆ ਵੀ ਅਗਲੇ 20-25 ਸਾਲ ਉਹਨਾਂ ਨੂੰ ਕੁਛ ਨਹੀਂ ਹੋਣਾ। ਸੋ 20-25 ਸਾਲ ਬਾਅਦ ਇਹ ਥੋੜੀ ਨਾ ਵੀ ਟੈਕਸਿਸ 8 ਲੱਖ ਹੀ ਰਹਿ ਜਾਣੇ ਆ, ਉਹਨਾਂ ਨੇ ਵੀ ਜੇ ਆਪਾਂ 5% ਤੇ ਵੀ ਰੀਅਲ ਸਟੇਟ ਨੂੰ ਗਰੋ ਕਰਨ ਦਾ ਕਹਿ ਰਹੇ ਆ ਤਾਂ ਅਪਰੋਕਸੀਮੇਟਲੀ 14-15 ਸਾਲ ਦੇ ਵਿੱਚ ਡਬਲ ਹੋ ਜਾਣਾ ਉਹ। ਤਾਂ ਮਤਲਬ 20-25 ਸਾਲ ਦੇ ਵਿੱਚ ਤੁਸੀਂ ਇਹ ਸੋਚੋ ਵੀ 2 ਮਿਲੀਅਨ ਤਾਂ ਕੈਪੀਟਲ ਗੇਨ ਟੈਕਸਿਸ ਕਿਤੇ ਨਹੀਂ ਗਏ, ਹੁਣ ਉਹਨੂੰ ਪੇ ਤਾਂ ਕਰਨਾ ਹੀ ਪੈਣਾ। ਸੋ ਉਹਦੇ ਲਈ ਇੱਕ ਸਪੈਸ਼ਲ ਪਲਾਨ ਹੁੰਦਾ ਜਿਹਦੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਤੁਸੀਂ ਕੈਪੀਟਲ ਗੇਨ ਟੈਕਸਿਸ ਕੈਲਕੂਲੇਟ ਕਰਵਾਉਣੇ ਆ ਤੁਹਾਡੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਆ, ਤੁਹਾਡੇ ਬਿਜ਼ਨਸਿਸ ਆ, ਆਪਾਂ ਅੱਜ ਕੈਪੀਟਲ ਗੇਨ ਟੈਕਸਿਸ ਕੈਲਕੂਲੇਟ ਕਰਕੇ ਉਹਦਾ ਅਰੇਂਜਮੈਂਟ ਕਰ ਸਕਦੇ ਹਾਂ। ਨੰਬਰ ਹੈ ਜੀ 6474466 6474446 1616।
0: ਪੁਰਬਾ ਸਾਹਿਬ ਸੋਰੀ ਤੁਹਾਨੂੰ ਤੋਂ ਹੋਲਡ ਕਰਨਾ ਪਿਆ ਜਨਾਬ।
12: ਨੋ ਪ੍ਰੋਬਲਮ ਵੀਰ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ।
0: ਗੁੱਡ ਆਫਟਰਨੂਨ। ਕੱਲ ਕੈਨੇਡੀਅਨ ਜਿੱਤੇ ਆ ਜੀ?
12: ਹਾਂ ਬਿਲਕੁਲ ਜੀ, ਕੱਲ ਮੌਂਟਰੀਅਲ ਬਹੁਤ ਵਧੀਆ ਖੇਡੇ, 6-3 ਦੇ ਨਾਲ ਬਫਲੋ ਤੋਂ ਜੇਤੂ ਰਹੇ ਨੇ, 3-2 ਦੇ ਨਾਲ ਸੀਰੀਜ਼ ਚੱਗੇ ਨੇ ਤੇ ਗੇਮ ਨੰਬਰ 6 ਜਿਹੜੀ ਹੈ ਜੀ ਕੱਲ ਨੂੰ ਰਾਤ ਨੂੰ 8 ਵਜੇ ਹੋਏ।
0: ਤੇ ਮੇਨ ਸਟ੍ਰੀਮ ਚ ਇੱਕ ਸਰਵੇ ਹੋਇਆ, ਮੇਪਲ ਲੀਫ ਵਾਲਿਆਂ ਨੇ ਜਿਹੜਾ ਹੈੱਡ ਕੋਚ ਫਾਇਰ ਕੀਤਾ ਉਹਦੇ ਬਾਅਦ ਸਰਵੇ ਚ 76% ਨੇ ਯੈਸ ਕਿਹਾ ਜਨਾਬ।
12: ਸਰ ਬਣਦਾ ਹੀ ਸੀਗਾ, ਉਹਨਾਂ ਨੇ ਟੀਮ ਨੂੰ ਬਹੁਤ ਜ਼ਿਆਦਾ ਡਿਫੈਂਸਿਵ ਮਾਇੰਡ ਸੈੱਟ ਵਾਲੀ ਕਰਤਾ ਸੀਗਾ, ਕਿਉਂਕਿ ਆਪਣੇ ਪਲੇਅਰ ਜਿਹੜੇ ਸੀਗੇ ਉਸ ਮਾਇੰਡ ਸੈੱਟ ਵਾਲੇ ਹੈ ਨਹੀਂ, ਪਲੇਅਰ ਜਿਹੜੇ ਆਪਣੇ ਸੀਗੇ ਉਹ ਰਫ ਐਂਡ ਟਫ ਵੀ ਹੈ ਨਹੀਂ। ਸੋ ਕੋਚ ਨੂੰ ਕਿਤੇ ਨਾ ਕਿਤੇ ਮਾਈ ਵੇ ਔਰ ਹਾਈਵੇ ਵਾਲੀ ਪਾਲਿਸੀ ਛੱਡ ਕੇ ਇਨ ਬਿਟਵੀਨ ਵਾਲੀ ਪਾਲਿਸੀ ਅਡੈਪਟ ਕਰਨੀ ਚਾਹੀਦੀ ਸੀ, ਪਰ ਉਹ ਨਾਕਾਮਯਾਬ ਰਹੇ ਨੇ। ਹੈਵਿੰਗ ਸੈੱਡ ਸੋ, ਆਪਾਂ ਪਿਛਲੇ 5-6 ਸਾਲਾਂ ਚ 3 ਕੋਚ ਵੀ ਬਦਲੇ ਆ, ਜਨਰਲ ਮੈਨੇਜਰ ਵੀ ਬਦਲੇ ਆ, ਪਰ ਟੀਮ ਕਿਤੇ ਨੀ ਹਲੇ ਤੱਕ ਪਹੁੰਚੀ। ਸੋ ਦੇਖਦੇ ਜੀ ਹੁਣ ਕਿੱਥੇ ਤੱਕ ਪਹੁੰਚਦੇ ਨੇ, ਪਰ ਇੱਕ ਗੱਲ ਪੱਕੀ ਹੈ, ਜਿਹੜੇ ਪਲੇਅਰ ਨੂੰ ਇੱਥੋਂ ਲੈਟ ਗੋ ਕੀਤਾ ਗਿਆ ਉਹ ਹੋ ਸਕਦਾ ਉਹਦਾ ਡੰਡੀ ਨੂੰ ਹੱਥ ਪੈ ਜਾਵੇ ਸਟੈਨਲੇ ਕੱਪ ਦੀ ਨੂੰ। ਮਿਚ ਮਾਰਨਰ ਹੀ ਇਜ਼ ਪਰਫਾਰਮਿੰਗ ਵੈਰੀ ਵੈਲ ਇਨ ਵੇਗਸ ਗੋਲਡਨ ਨਾਈਟਸ।
0: ਆਪਣੇ ਕੀ ਕਹਿੰਦੇ ਹੁੰਦੇ ਵਰਲਡ ਕੱਪ ਬੜੀ ਜਲਦੀ ਸ਼ੁਰੂ ਹੋ ਰਿਹਾ ਔਰ 19 ਜੁਲਾਈ ਨੂੰ ਫਾਈਨਲ ਹੋਏਗਾ ਮੈਟਲਾਈਫ ਸਟੇਡੀਅਮ ਜਿਹੜਾ ਕਿ ਨਿਊ ਜਰਸੀ ਚ ਹੈ। ਹਾਫ ਟਾਈਮ ਦੇ ਵਿੱਚ ਕਹਿੰਦੇ ਸ਼ਕੀਰਾ ਜਾਂ ਮੁੰਡੈਨਾ ਆਪਦਾ ਠੁਮਕੇ ਲਾਉਣਗੇ।
12: ਬਿਲਕੁਲ ਜੀ, ਔਰ ਇਹ ਵੀ ਗੱਲ ਹੋ ਰਹੀ ਹੈ ਕਿ ਨੋਰਾ ਫਤਿਹੀ ਵੀ ਜਿਹੜੇ ਨੇ ਜੀ ਉਹ ਵੀ ਇੱਥੇ ਕੈਨੇਡਾ ਦੇ ਵਿੱਚ ਆ ਰਹੇ ਨੇ, ਜਿੱਦਣ ਪਹਿਲਾ ਮੈਚ ਹੋਣਾ। ਸੋ ਕਾਫੀ
0: ਮੈਨੂੰ ਟਿਕਟਾਂ ਲੈ ਕੇ ਦੋ ਜਿਹੜਾ ਉਹਦੇ ਬਰਾਬਰ ਬੈਠਾ ਜਾ ਕੇ।
12: ਠੀਕ ਹੈ ਜੀ, ਬਿਲਕੁਲ ਆਪਾਂ ਕਰਦੇ ਹਾਂ ਗੱਲ, ਸਿੱਧੀ ਕਾਲ ਲਾਉਂਦੇ ਹਾਂ ਨੋਰਾ ਫਤਿਹੀ।
0: ਤੇ ਟਿਸ਼ੂ ਪੇਪਰ ਹੈਗੇ ਤੁਹਾਡੇ ਕੋਲੇ ਜੀ?
12: ਹੈਗੇ ਨੇ ਜੀ, ਜਿੱਦਾਂ ਦੇ ਹਾਲਾਤ ਆ ਪੂਰਾ ਬਾਕਸ ਰੱਖਿਆ ਹੋਇਆ।
0: ਯਾਰ ਪੰਜਾਬ ਵਾਲੇ ਕਰੀ ਕੀ ਜਾਂਦੇ ਆ, ਕੱਲ ਫੇਰ ਹਾਰ ਗਏ।
12: ਕੱਲ ਫੇਰ ਹਾਰ ਗਏ ਜੀ। ਦੇਖੋ ਦੇ ਬਾਈ ਜੀ, ਮੈਚ ਪਹਿਲਾਂ ਲਗਾਤਾਰ 6 ਜਿੱਤੇ ਸੀਗੇ, ਬੜੀ ਖੁਸ਼ੀ ਸੀ, ਹੁਣ ਲਗਾਤਾਰ 5 ਹਾਰੇ ਨੇ। ਮੈਚ 5 ਹਾਰਨ ਦਾ ਦੁੱਖ ਨੀ, ਜਿਹੜੀ ਜਿਹੜੀ ਸਿਚੁਏਸ਼ਨ ਦੇ ਵਿੱਚੋਂ ਮੈਚ ਹਾਰ ਰਹੇ ਨਾ ਉਹਦਾ ਬਾਈ ਜੀ ਦੁੱਖ ਹੁੰਦਾ। ਦੇਖੋ ਕੱਲ ਹੁਣ ਬੜੀ ਸਟਰੋਂਗ ਸਥਿਤੀ ਸੀਗੀ, ਚਾਹੇ ਆਪਾਂ ਕਹਿ ਦਈਏ ਬੈਟਿੰਗ ਨੇ ਵਧੀਆ ਨਹੀਂ ਕੀਤਾ, ਫੀਲਡਿੰਗ ਨੇ ਨਹੀਂ ਕੀਤਾ, ਬੋਲਿੰਗ ਨੇ ਨਹੀਂ ਕੀਤਾ, ਪਰ ਐਂਡ ਦੇ ਉੱਤੇ ਓਪਰਚੁਨਿਟੀ ਐਸੀ ਸੀ ਕਿ 3 ਇੰਟਰਨੈਸ਼ਨਲ ਬੋਲਰ ਉਹਨਾਂ ਦਾ 1-1 ਓਵਰ ਪਿਆ, ਦੂਜੀ ਟੀਮ ਨੂੰ 53 ਰਨ ਚਾਹੀਦੇ ਹੋਣ ਤੇ ਸਾਡੇ 3 ਅਹਿਮ ਬੋਲਰ ਉਹ 53 ਰਨ ਵੀ ਸੇਵ ਨਾ ਕਰ ਪਾਉਣ, ਤਾਂ ਫਿਰ ਤੁਸੀਂ ਚਾਹੇ ਕੈਪਟਨ ਨੂੰ ਦੋਸ਼ ਦੇ ਲਓ, ਕੋਚ ਨੂੰ ਦੋਸ਼ ਦੇ ਲਓ, ਜਿਹਨੂੰ ਮਰਜ਼ੀ ਦੋਸ਼ ਦੇ ਲਓ, ਐਟ ਦਾ ਐਂਡ ਆਫ ਦਾ ਡੇ ਬੋਲਿੰਗ ਦੀ ਗੱਲ ਰਿਸਪੋਂਸੀਬਿਲਟੀ ਬਣਦੀ ਸੀ ਵੀ 53 ਰਨ 18 ਬਾਲਾਂ ਚ ਨਾ ਬਣਨ, ਪਰ ਉਹਨਾਂ ਨੇ ਫੇਰ ਉਹੋ ਜਿਹੀ ਬੋਲਿੰਗ ਕੀਤੀ ਹੈ। ਸੋ ਕੱਲ ਦਾ ਪੂਰਾ ਦਾਰੋ ਮਦਾਰ ਜਿਹੜਾ ਹੈਗਾ ਬੋਲਿੰਗ ਜਿਹੜੀ ਹੈ ਜੀ ਉਹ ਗਲਤ ਕੀਤੀ ਗਈ ਹੈ।
0: ਗੱਲ ਏਦਾਂ ਫੁੱਟਬਾਲ ਦਾ ਮੈਚ ਚੱਲ ਰਿਹਾ ਸੀ, ਉਹ ਇੱਕ ਟੀਮ ਨੇ ਦੂਜੇ ਸਰ ਗੋਲ ਕਰਤਾ, ਉਹ ਗੋਲੀ ਨੂੰ ਘੋਣ ਲੱਗੇ, ਕਹਿੰਦਾ ਸਾਲਿਓ ਤੁਸੀਂ 10-11 ਮੂਹਰੇ ਤੁਰੇ ਫਿਰਦੇ ਹੋ, ਐਂਡ ਤੇ ਮੈਨੂੰ ਗਲਾਂ ਕੱਢੀ ਜਾਂਦੇ ਹੋ। ਉਹੀ ਗੱਲ ਆ ਵੀ ਕੋਚ ਕੀ ਕਰੂਗਾ, ਬੋਲਿੰਗ ਤਾਂ ਤੁਸੀਂ ਕਰਨੀ ਆ ਨਾ, ਬੈਟਿੰਗ ਤਾਂ ਤੁਸੀਂ ਕਰਨੀ ਆ ਨਾ। ਐਨੀਵੇ
12: ਜੀ,
0: ਸੁਪਰ ਕਿੰਗ ਚੇਨਈ ਵਾਲਿਆਂ ਨੇ 187 ਬਣਾਏ 5 ਤੇ ਲਖਨਊ ਵਾਲੇ ਨੇ ਕਿੰਨੇ ਬਣਾ ਲਏ ਹੁਣ?
12: ਲਖਨਊ ਦੇ 4.2 ਓਵਰ ਚ 51 ਫੋਰ ਦਾ ਲਾਸ ਆਫ ਨੋ ਵਿਕਟ ਹੋ ਗਿਆ ਜੀ। ਕਹਿੰਦੇ ਹਮ ਤੋ ਡੂਬੇ ਹੈ ਸਨਮ ਤੁਮੇ ਵੀ ਲੇ ਡੂਬੇਂਗੇ। ਲਖਨਊ ਵਾਲੇ ਨੇ ਆਪ ਤੱਕ ਕਿਤੇ ਪਹੁੰਚਣਾ ਨੀ ਕਹਾ, ਇਹ ਚੇਨਈ ਦੀ ਬੇੜੀ ਚ ਤੇ ਜਾਂ ਫਿਰ ਪੰਜਾਬ ਦੀ ਬੇੜੀ ਚ ਬੱਟੇ ਜ਼ਰੂਰ ਪਾਉਣਗੇ।
0: ਆਪਣਾ ਫੋਨ ਨੰਬਰ ਤੇ ਕਿਤਾਬ ਵੀ ਦੱਸ ਦੋ ਜੇ ਕੋਈ ਲਿਸਟਿੰਗ ਹੈ ਜਨਾਬ।
12: ਬਿਲਕੁਲ ਸਰ, ਉਸ ਤੋਂ ਪਹਿਲਾਂ ਮੈਂ ਨਾ ਕੈਨੇਡਾ ਤੇ ਸਵੀਡਨ ਦਾ ਜਿਹੜਾ ਮੈਚ ਚੱਲ ਰਿਹਾ ਉਹ ਵੀ ਅਪਡੇਟ ਕਰ ਦਿੰਦਾ, ਕਿਉਂਕਿ ਮੈਨਸ ਹਾਕੀ ਵਰਲਡ ਚੈਂਪੀਅਨਸ਼ਿਪ ਅੱਜ ਸ਼ੁਰੂ ਹੋਈ ਆ। ਇਹ ਨਹੀਂ ਜੀ, ਇਸ ਆਪਣੀ ਆਈਸ ਹਾਕੀ ਹੈ, ਵਰਲਡ ਚੈਂਪੀਅਨਸ਼ਿਪ ਅੱਜ ਸ਼ੁਰੂ ਹੋਈ ਹੈ। ਮੈਕਲਿਨ ਸੈਲੇਬ੍ਰੇਨੀ 19 ਸਾਲ ਦਾ ਜਿਹੜਾ ਜੀ ਉਹ ਆਪਣਾ ਟੀਮ ਦਾ ਕੈਪਟਨ ਹੈ, ਸੋ ਯੰਗੈਸਟ ਕੈਪਟਨ ਇਨ ਦਾ ਹਿਸਟਰੀ ਆਫ ਕੈਨੇਡੀਅਨ ਹਾਕੀ ਬਣਿਆ ਤੇ ਇੰਟਰਨੈਸ਼ਨਲ ਲੈਵਲ ਤੇ 19 ਸਾਲ ਦਾ ਲੀਡ ਕਰ ਰਿਹਾ। 4-3 ਦੇ ਨਾਲ ਕਰੰਟਲੀ ਆਪਣੀ ਟੀਮ ਸਵੀਡਨ ਤੋਂ ਅੱਗੇ ਹੈ ਤੇ ਕੱਲ੍ਹ ਨੂੰ 10:20 ਤੇ ਇਟਲੀ ਦੇ ਨਾਲ ਮੈਚ ਹੋਣਾ। ਐਂਡ ਆਸ ਫਾਰ ਆਜ ਰੀਅਲ ਅਸਟੇਟ ਜਾਂ ਅਪਰੇਜ਼ਲ ਫੀਲਡ ਦੇ ਵਿੱਚ ਕਿਸੇ ਦਾ ਵੀ ਕੋਈ ਕੁਐਸਚਨ ਹੈ, ਕੰਸਰਨ ਹੈ, ਤੇ ਮੇਰਾ ਨੰਬਰ ਹੈ ਜੀ 416-6-16-14-23 416-669-1423 ਤੇ ਤੁਹਾਡੇ ਬਿਲਬਰਡ ਮੇਜਰ ਲੀਗ ਬੇਸਬਾਲ ਦੇ ਵਿੱਚ ਟੋਰਾਂਟੋ ਵੀ ਅੱਜ ਐਕਸ਼ਨ ਦੇ ਵਿੱਚ ਹੋਣਗੇ। ਡਿਟਰੋਇਟ ਦੇ ਨਾਲ ਮੈਚ ਹੈ ਜੀ 6:40 ਤੇ ਫਸਟ ਪਿਚ।
0: ਥੈਂਕ ਯੂ ਸਰ।
12: ਥੈਂਕ ਯੂ ਜੀ,
0: ਹੈਵ ਅ ਵੰਡਰਫੁਲ ਵੀਕਐਂਡ। ਆਲਰਾਈਟ, ਇਸ ਤੋਂ ਪਹਿਲਾਂ ਅੱਗੇ ਚੱਲੀਏ ਤੁਹਾਨੂੰ ਲੈ ਕੇ ਚੱਲਾਂਗੇ ਗ੍ਰੈਂਡ ਫਰਨੀਚਰ ਤੇ, ਉੱਥੋਂ ਲੌਂਗ ਵੀਕਟ ਦੀਆਂ ਸਪੈਸ਼ਲ ਸੇਲ ਦੀਆਂ ਪ੍ਰਾਈਜ਼ ਦਿੰਦੇ ਹਾਂ। ਪਹਿਲਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਜਨਕ ਜੂਲਰ ਦੇ, ਆ ਚੱਕੋ
13: ਆ ਭੈਣੇ ਖਰੀਦ ਲਿਆ ਗਹਿਣੇ।
14: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
13: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ, ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
14: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
15: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
0: ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ, ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ। ਤ੍ਰੇਡ ਰਨ ਬਣ ਗਏ, ਅਜੇ 5 ਓਵਰ ਪੂਰੇ ਨਹੀਂ ਹੋਏ। ਆ ਤੁਹਾਨੂੰ ਲੈ ਕੇ ਚੱਲਦੇ ਆ ਛੱਕੇ ਚੌਕੇ ਮਾਰਦੇ ਨੇ ਸੁੱਖ ਸਾਹਿਬ ਗ੍ਰੈਂਡ ਫਰਨੀਚਰ ਦੇ। ਜਨਾਬ
16: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੀਪ ਜੀ। ਬਿਲਕੁਲ, ਜਿਹੜੀ ਸੇਲ ਸਾਡੇ ਕੋਲ ਸਟਾਰਟ ਹੋ ਚੁੱਕੀ ਆ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦਾ ਆਗਾਜ਼ ਕਰ ਦਿੱਤਾ ਗਿਆ, ਸੇਲ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਤੇ ਪਰਿਵਾਰ ਸਾਡੇ ਕੋਲ ਪਹੁੰਚ ਕੇ ਸ਼ੋਪਿੰਗ ਕਰ ਵੀ ਰਹੇ ਨੇ। ਸੋ ਵੱਡੀ ਡਾਲਰਾਂ ਦੀ ਸੇਵਿੰਗ ਹੋਣੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤੁਹਾਨੂੰ ਮਿਲਣਾ ਤੇ ਇੱਕ ਮੈਂ ਬੈਡਰੂਮ ਸੈੱਟ ਦੀ ਡੀਲ ਦਿੰਦਾ। ਹੁਣੇ ਸਵੇਰੇ ਸਾਡੇ ਕੋਲ ਡਿਸਪਲੇ ਦੇ ਉੱਪਰ ਹੋਇਆ, 10 ਸੈੱਟ ਆਏ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਹਾਈਡ੍ਰੋਲਿਕ ਬੈਡਰੂਮ ਸੈੱਟ। ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਬਰਾਊਨ ਕਲਰ ਦਾ, ਜੀ ਹਾਂ, ਬਹੁਤ ਡਿਮਾਂਡ ਸੀ ਪਰਿਵਾਰਾਂ ਦੇ ਵਿੱਚ ਵੀ ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ ਲੈਣਾ, ਬਰਾਊਨ ਕਲਰ ਦਾ, ਲੈਕਰ ਫਿਨਿਸ਼ ਦਾ, ਹੈੱਡਬੋਰਡ ਦੇ ਵਿੱਚ ਲੈਦਰ ਵੀ ਲੱਗੀ ਹੋਈ ਹੈ, ਜਿਹੜੀ ਗੋਲਡਨ ਕਲਰ ਦੀ ਐਕਸੈਂਟ ਲੱਗੀ ਹੋਈ ਆ, ਹਾਈਡ੍ਰੋਲਿਕ ਸਟੋਰੇਜ ਨਾਲ, ਡਰੈਸਰ ਦੇ ਡਰੋਰ ਸੋਫਟ ਕਲੋਦਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਬਰਾਊਨ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $4,000 ਸੀ, ਜਿੰਨੇ ਵੀ ਪਰਿਵਾਰ ਸਾਡੇ ਕੋਲ ਅੱਜ ਪਹੁੰਚਣਗੇ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ 1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਬੈਡਰੂਮ ਸੈੱਟ $1499 ਦਾ ਮਿਲੂਗਾ, ਤੇ ਨਾਲ ਤੋਹਫਾ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਜੀ ਹਾਂ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਸਾਈਡ ਤੇ ਸਟੋਰੇਜ ਵੀ ਹੋਵੇ, ਕੱਪ ਹੋਲਡਰ ਵੀ ਬਣੇ ਹੋਣ, ਐਲ ਸ਼ੇਪ ਦਾ ਸੋਫਾ ਕਮ ਬੈੱਡ ਕੋਡਰਾਈ ਫੈਬਰਿਕ ਦੇ ਵਿੱਚ ਗ੍ਰੇ ਕਲਰ ਦਾ, ਜਿਹਦੀ ਰੈਗੂਲਰ ਕੀਮਤ $1,000 ਸੀ। ਜਿਹੜੇ ਵੀ ਪਰਿਵਾਰ ਸਾਡੇ ਕੋਲ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, ਸੋਫਾ ਕਮ ਬੈੱਡ ਸਿਰਫ $399 ਦਾ, ਜੀ ਹਾਂ, ਸੋਫਾ ਕਮ ਬੈੱਡ ਕੋਡਰਾਈ ਫੈਬਰਿਕ ਦੇ ਵਿੱਚ $399 ਦਾ ਮਿਲੂਗਾ, ਤੇ ਨਾਲ ਤੋਹਫਾ ਲੈਣਾ ਨਾ ਭੁਲਿਓ। ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਐਡਰੈਸ ਜ਼ਰੂਰ ਧਿਆਨ ਨਾਲ ਨੋਟ ਕਰ ਲਿਓ, 6685 ਟੋਮਕਨ ਰੋਡ, 6685 ਟੋਮਕਨ ਰੋਡ ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਦੇ ਭਾਜੀ
17: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
18: ਕਲਚਰ ਆਫ ਪੰਜਾਬ
19: ਕਲਚਰ ਆਫ ਪੰਜਾਬ
17: ਫॉर ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
18: ਕਲਚਰ ਆਫ ਪੰਜਾਬ
19: ਕਲਚਰ ਆਫ ਪੰਜਾਬ

0: 71 ਰਨ ਬਣਾ ਲਏ 5.2 ਓਵਰ ਚ ਤੇ ਕੋਈ ਆਊਟ ਨਹੀਂ ਹੋਇਆ ਲਖਨਊ ਵਾਲਿਆਂ ਦਾ। ਅਨੀਸ਼ਾ ਜੀ ਵੈਲਕਮ ਟੂ ਦ ਸ਼ੋ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ। ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ। ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525
0: ਬੁੱਲੇ ਸ਼ਾਹ ਕਹਿੰਦਾ ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ, ਦਿਲ ਦੇ ਕੇ ਵਾਪਸ ਲੈਣ ਦਾ ਆਸ ਰੱਖੀ, ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ।
2: ਕੋਈ ਨਾ ਅੱਜ ਤੇਰੀ ਤਰੀ ਬਣਾਉ, ਮੈਂ ਚਾਪਾ ਕੇ ਚੰਗਾ ਰਾੜਾ ਲਾਉਂ।
0: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800 ਉਮਰਪ੍ਰੀਤ ਜੀ ਕੀ ਕਹਿਣਾ ਚਾਹੋਗੇ?
3: ਦੇਵ ਜੀ ਆਪਾਂ ਗੱਲ ਕਰ ਰਹੇ ਸੀ ਕੈਪੀਟਲ ਗੇਨ ਟੈਕਸਿਸ ਦੀ, ਜਿਵੇਂ ਮੈਂ ਕਿਹਾ ਕਿ ਅੱਜ ਤੋਂ 20-25 ਸਾਲ ਬਾਅਦ ਜੋ ਵੀ ਲਾਈਫ ਐਕਸਪੈਕਟੈਂਸੀ ਦੇ ਹਿਸਾਬ ਨਾਲ ਵੀ 2 ਮਿਲੀਅਨ ਉਹਨਾਂ ਦੇ ਟੈਕਸਿਸ ਪੇਏਬਲ ਸੀਗੇ। ਹੁਣ ਦੋ ਹੀ ਤਰੀਕੇ ਆ ਉਹ ਟੈਕਸਿਸ ਨੂੰ ਪੇ ਕਰਨ ਦੇ। ਪਹਿਲਾਂ ਤਾਂ ਹੈਗਾ ਵੀ ਆਪਾਂ ਅੱਜ ਸੇਵਿੰਗ ਕਰਨੀ ਸ਼ੁਰੂ ਕਰੀਏ। ਹੁਣ ਜੇ $2 ਮਿਲੀਅਨ ਜੋੜਨਾ ਤਾਂ $100 ਤਾਂ ਪਰ ਮੰਥ ਸੇਵ ਨਹੀਂ ਕਰਾਂਗੇ ਨਾ, 1000-2000 ਜੋ ਵੀ ਹੈ ਆਪਾਂ ਦੇਖ ਸਕਦੇ ਹੁੰਦੇ ਆ ਵੀ ਆਪਾਂ ਕਿੰਨੇ ਦੇ ਪੈਸਾ ਗਰੋ ਕਰਾ ਰਹੇ ਹਾਂ। TFSS ਤਾਂ ਇੰਨੀ ਲਿਮਿਟ ਹੋਣੀ ਨਹੀਂ, ਤਾਂ ਨੋਨ ਰਜਿਸਟਰਡ ਹੈ, ਟੈਕਸੇਬਲ ਹੋਊਗਾ। ਦੂਜਾ ਇਹ ਹੈਗਾ ਕਿ ਜੇ ਕੱਲ ਨੂੰ ਅਨਫੋਰਚੁਨੇਟਲੀ ਸਾਲ ਬਾਅਦ, 2 ਸਾਲ ਬਾਅਦ, 5 ਸਾਲ ਬਾਅਦ ਕੁਝ ਹੋ ਜਾਂਦਾ ਦੋਨੋਂ ਹਸਬੈਂਡ ਵਾਈਫ ਨੂੰ, ਤਾਂ 8 ਲੱਖ ਤਾਂ ਅੱਜ ਟੈਕਸਿਸ ਖੜੇ ਹੀ ਖੜੇ ਆ ਨਾ, ਤਾਂ ਆਪਣੀ ਸੇਵਿੰਗ ਕਿੰਨੀ ਕੁ ਹੋਣੀ ਹੈ। ਤੇ ਬੈਸਟ ਵੇ ਕੀ ਹੁੰਦਾ, ਇੱਕ ਸਪੈਸ਼ਲ ਪਲਾਨ ਹੁੰਦਾ ਸਟੇਟ ਪਲਾਨਿੰਗ ਦੇ ਵਿੱਚ, ਜਿਹਦੇ ਚ ਇਹ ਹੈ ਵੀ ਹਸਬੈਂਡ ਵਾਈਫ ਦੋਨੋਂ ਹੀ ਇੰਸ਼ੋਰਡ ਹੁੰਦੇ ਆ, ਲੇਕਿਨ ਜਿਹੜਾ ਬੈਨੀਫਿਟ ਆ ਉਹ ਸੈਕਿੰਡ ਡੈਥ ਤੇ ਮਿਲਣਾ, ਕਿਉਂਕਿ ਕੈਪੀਟਲ ਗੇਨ ਟੈਕਸਿਸ ਜਿਹੜੇ ਹੈਗੇ ਸੈਕਿੰਡ ਡੈਥ ਤੇ ਪੇ ਹੋਣੇ ਆ। ਹੁਣ ਡਿਊਟੀ ਕੀ ਹੈ ਇਸ ਪਲਾਨ ਦੀ, ਕਿ ਇਹਦਾ ਪ੍ਰੀਮੀਅਮ ਬਹੁਤ ਘੱਟ ਹੁੰਦਾ ਐਜ਼ ਕੰਪੇਅਰ ਟੂ ਇੰਡੀਵਿਜੁਅਲ ਪਲਾਨ ਵੀ। ਲੈਸ ਸੇ ਆਪਾਂ ਹਸਬੈਂਡ ਵਾਈਫ ਦੋਨਾਂ ਦੀ 1-1 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਲਈ ਹੈ, ਦੂਜਾ ਆਪਾਂ 2 ਮਿਲੀਅਨ ਦਾ ਜੁਆਇੰਟ ਪਲਾਨ ਲੈ ਲਿਆ, ਤਾਂ ਪ੍ਰੀਮੀਅਮ ਮਤਲਬ ਅੱਧਾ ਕੁ ਹੁੰਦਾ। ਸੋ ਜੇ ਤੁਹਾਨੂੰ ਵੀ ਲੱਗਦਾ ਤੁਹਾਡੇ ਇਨਵੈਸਟਮੈਂਟ ਪ੍ਰੋਪਰਟੀਜ਼ ਹੈਗੀਆਂ, ਤੁਹਾਡੇ ਬਿਜ਼ਨਸਿਸ ਹੈਗੇ ਆ ਜਿੱਥੇ ਕੈਪੀਟਲ ਗੇਨ ਟੈਕਸਿਸ ਪੇ ਕਰਨੇ ਪੈਣੇ ਆ ਤੁਹਾਡੀ ਸਟੇਟ ਨੂੰ, ਤਾਂ ਹੀ ਬੱਚਿਆਂ ਕੋਲ ਜਾਣਾ, ਜ਼ਰੂਰ ਤੁਸੀਂ ਮੇਰੇ ਨਾਲ ਇੱਕ ਵਾਰ ਗੱਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਆਲਰੇਡੀ ਇੰਸ਼ੋਰੈਂਸ ਲਈਆਂ ਹੋਈਆਂ ਉਹ ਵੀ ਵਿੱਚ ਐਡਜਸਟ ਹੋ ਜਾਂਦੀਆਂ ਹੁੰਦੀਆਂ, ਤੇ ਜਿਹੜਾ ਬਾਕੀ ਬੱਚਿਆਂ ਅਮਾਊਂਟ ਹੈ ਆਪਾਂ ਨਵੇਂ ਇੰਸ਼ੋਰੈਂਸ ਕਰ ਸਕਦੇ ਹਾਂ, ਜਾਂ ਅੱਜ ਤੋਂ ਆਪਾਂ ਸੇਵਿੰਗ ਸਟਾਰਟ ਕਰ ਸਕਦੇ ਹੁੰਦੇ ਹਾਂ, ਉਹਦੇ ਲਈ ਜ਼ਰੂਰ ਤੁਸੀਂ ਇੱਕ ਵਾਰ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ ਮੇਰਾ 647-446-1616, 647-446-1616,

0: ਮਕਾਨ ਲੈ ਲਈਏ, ਜਾਂ
1: ਹਾਂ
0: ਜਿਨ੍ਹਾਂ ਦੇ ਕੋਲ ਦੀ ਭਾਜੀ ਪੁਰਾਣੇ ਮਕਾਨ ਹੁੰਦੇ ਆ, 10-15-20 ਸਾਲ ਪਹਿਲਾਂ ਲੈ ਸੀ,
1: ਹਾਂਜੀ,
0: ਉਹਨਾਂ ਨੂੰ ਜੇ ਅਪਗ੍ਰੇਡ ਕਰਾਉਣਾ ਚਾਹੁੰਦੇ ਹੋ ਤੇ ਇਹ ਦੇ ਭਾਜੀ ਬਿਲਕੁਲ ਰਾਈਟ ਟਾਈਮ ਆ, ਇਹ ਪ੍ਰੋਪਰਟੀ ਅਪਗ੍ਰੇਡ ਕਰਾ ਸਕਦੇ ਹੋ, ਉਹ ਵੀ ਇੱਕ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਦੇ ਭਾਜੀ, ਡਿਟੈਚ ਪ੍ਰਾਈਸ, ਡਿਟੈਚ ਹਾਊਸ,
1: ਡਿਟੈਚ ਮਕਾਨ,
0: ਬ੍ਰਾਂਡ ਨਿਊ,
1: ਬ੍ਰਾਂਡ ਨਿਊ,
0: ਬ੍ਰਾਂਡ ਨਿਊ ਭਾਜੀ, ਡਿਟੈਚ ਮਕਾਨ ਜੇ ਲੈਣਾ ਚਾਹੁੰਦੇ ਨੇ ਸਾਡੇ ਸਰੋਤੇ ਦੇ ਭਾਜੀ, $9.5 lakh ਦੇ ਵਿੱਚ
1: ਲੈ,
0: $9.5 lakh, 4 bedroom
1: ਹੈ, ਕਿੱਥੇ ਇਹ?
0: ਕੈਲਡਨ ਦੇ ਵਿੱਚ ਦੀਪਾ ਜੀ, ਮੇਫੀਲ ਮਕਲਾਗਲਨ ਦੇ ਏਰੀਆ ਦੇ ਵਿੱਚ,
1: ਬ੍ਰੈਂਪਟਨ ਨਹੀਂ ਆ,
0: ਬ੍ਰੈਂਪਟਨ ਹੋ ਗਿਆ, ਕੈਲਡਨ ਵਾਲੇ ਪਾਸੇ ਮੂਵ ਹੋਣਾ ਚਾਹੁੰਦੇ ਹੋ, ਇੰਸ਼ੋਰੈਂਸ ਵੀ ਸਸਤੀ ਹੋ ਜਾਣੀ ਆ,
1: ਇੰਸ਼ੋਰੈਂਸ ਸਸਤੀ,
0: ਤੋ ਦੇ ਭਾਜੀ ਖਾਸ ਗੱਲ ਕੀ ਆ, 9-foot ceiling ਮੇਨ ਤੇ ਆ,
1: ਅੱਛਾ,
0: 9-foot ceiling ਸੈਕਿੰਡ ਫਲੋਰ ਤੇ ਆ, ਅਪਲਾਈਸਿਸ ਜਿਹੜੇ ਸਟੇਨਲੈਸ ਸਟੀਲ ਦੇ ਆ ਉਹ ਨਾਲ ਮੈਂਡੇ ਨੇ ਦੇ ਭਾਜੀ, ਬੇਸਮੈਂਟ ਵੀ ਵਿੱਚ ਆਪਸ਼ਨ ਹੈਗੀ, ਫਿਨਿਸ਼ ਕਰਾਉਣੀ ਉਹ ਵੀ ਕਰਾ ਕੇ ਦੇਵਾਂਗੇ ਬਿਲਡਰ ਤੋਂ,
1: ਉਹ ਵੀ ਨਾਲ ਕਰਾ ਦੋਗੇ?
0: ਉਹ ਵੀ ਨਾਲ ਕਰਾ ਦਾਂਗੇ ਦੇ ਭਾਜੀ, ਡਿਵੈਲਪਮੈਂਟ ਚਾਰਜਸ ਲੋਕ ਰਹਿਣਗੇ, ਈਜ਼ੀ ਡਿਪੋਜ਼ਿਟ ਆ, ਹੁਣ ਇਹ ਆਪਣੇ ਕਲਾਇੰਟ ਦੀ ਚੋਇਸ ਆ ਦੇ ਭਾਜੀ, ਉਹ ਰਾਈਟ ਵੇ 3 ਮਹੀਨੇ ਚ ਮੂਵ ਹੋਣਾ ਚਾਹੁੰਦੇ ਹੋ, 6 ਮਹੀਨੇ ਚ ਮੂਵ ਹੋਣਾ ਚਾਹੁੰਦੇ ਹੋ, 9 ਮਹੀਨੇ ਚ ਮੂਵ ਹੋਣਾ ਚਾਹੁੰਦੇ ਹੋ, ਸਾਲ ਚ ਮੂਵ ਹੋਣਾ ਚਾਹੁੰਦੇ ਹੋ, $9.5 lakh ਚ ਡਿਟੈਚ ਮਕਾਨ ਸਟਾਰਟ ਨੇ। ਜੇ ਕੋਈ ਵੀ ਸਾਡਾ ਸਰੋਤਾ ਦੇ ਭਾਜੀ 4500 square feet ਦਾ ਮਕਾਨ ਲੈਣਾ ਚਾਹੁੰਦਾ ਹੋਵੇ, 4500 square feet ਦਾ, 13,70,000 4,16 262-65-22-22
1: ਤੁਸੀਂ ਅਗਲੇ ਪੇਪਰ ਤਿਆਰ ਰੱਖੋ, ਕੁਝ ਸੁਨੇਹੇ ਲੈ ਕੇ ਜੋਕ ਤੇ ਮੁੜ ਕੇ ਅਗਲੀ ਸਾਨੂੰ ਲਿਸਟਿੰਗ ਦਿੰਦੇ ਆ। ਮੋਰਗਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 9054609099, 9054609099, 4609099, ਇਹਨਾਂ ਦਾ ਨੰਬਰ ਹੈ।
2: Indian Fruitland, one stop for all your grocery needs.
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
2: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 Sandalwood Parkway, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
4: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
5: ਨਹੀਂ ਨਹੀਂ,
6: ਤੂੰ ਚੋਰ ਹੈ,
5: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਨਹੀਂ ਕਰ,
6: ਚੋਰ ਹੈ ਤੂੰ।
7: ਕ੍ਰਿਮੀਨਲ ਡਿਫੈਂਸ ਲਾਇਰ, ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਬੇਲ ਹੇਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 6478715000।
8: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
9: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟਾਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
8: ਸੁਪਰ VIP ਡੀਲ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040, ਟਿੱਕਾ ਜੰਕਸ਼ਨ, 2958 Queen Street East, Unit 26, Brampton.
1: ਛੱਤੀ 37 38 39 ਗੇਂਦਾਂ ਚ 87 ਰਨ ਬਣਾ ਲਏ, 100 ਹੋਰ ਬਣਾਉਣਾ ਬਸ, ਉਹ ਬਣ
10: ਜਾਣਾ।
1: ਉਮਰਪ੍ਰੀਤ ਜੀ, ਆਪਾਂ ਲਾਈਫ ਇੰਸ਼ੋਰੈਂਸ ਰਿਲੇਟਡ, ਪਰਮਾਨੈਂਟ ਡਿਸੇਬਿਲਟੀ ਰਿਲੇਟਡ ਤੁਸੀਂ ਗੱਲਾਂ ਦੱਸ ਰਹੇ ਹੋ, ਕਿਸ ਤਰ੍ਹਾਂ ਟੈਕਸ ਤੋਂ ਪੈਸੇ ਬਚਾਏ ਜਾ ਸਕਦੇ ਆ, ਹੋਰ ਕੀ ਐਡ ਕਰਨਾ ਚਾਹੋਗੇ?
6: ਦੇਵ ਜੀ, ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਨਾ ਇੰਸ਼ੋਰੈਂਸ ਤੇ ਇਨਵੈਸਟਮੈਂਟ ਦੋਨੋਂ ਇੰਪੋਰਟੈਂਟ ਚੀਜ਼ਾਂ ਹੁੰਦੀਆਂ। ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਅਸੀਂ ਕਿਹੜੀ ਏਜ ਸ਼ੁਰੂ ਕਰੀਏ, ਜਾਂ ਸਾਨੂੰ ਕਈ ਵਾਰ ਇਹ ਲੱਗਦਾ ਹੁੰਦਾ ਵੀ ਸੇਵਿੰਗ ਕਰਨ ਲਈ ਜੀ ਹਜੇ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਹੈ, ਸਾਡੇ ਮਸਾ ਗੁਜ਼ਾਰਾ ਚੱਲਦਾ। ਸੋ ਸੇਵਿੰਗ ਲਈ ਤੇ ਇੰਸ਼ੋਰੈਂਸ ਲਈ

0: ਤੁਹਾਨੂੰ ਬਹੁਤ ਜ਼ਿਆਦਾ ਪੈਸਿਆਂ ਦੀ ਲੋੜ ਨਹੀਂ ਹੁੰਦੀ। ਜ਼ਰੂਰੀ ਨਹੀਂ ਹੈ ਵੀ ਆਪਾਂ ਬਹੁਤ ਵੱਡੇ ਅਮਾਊਂਟ ਨਾਲ ਹੀ ਸੇਵਿੰਗ ਕਰਨੀ ਸ਼ੁਰੂ ਕਰਨੀ ਹੈ, ਤੁਸੀਂ $25 ਨਾਲ ਵੀ ਸਟਾਰਟ ਕਰ ਸਕਦੇ ਹੋ। $25 ਵੀਕਲੀ ਪਾ ਲਓ, $25 ਈਵਨ ਮੰਥਲੀ ਪਾ ਲਓ, ਤਾਂ ਵੀ ਤੁਹਾਡਾ ਕੁਛ ਨਾ ਕੁਛ ਕੰਪਾਊਂਡਿੰਗ ਹੋਣੀ ਸ਼ੁਰੂ ਹੋ ਜਾਊਗੀ, ਤੁਹਾਨੂੰ ਹੈਬਿਟ ਹੋਣੀ ਸ਼ੁਰੂ ਹੋ ਜਾਊਗੀ ਕਿ ਤੁਸੀਂ ਸੇਵਿੰਗ ਕਰ ਰਹੇ ਹੋ, ਕਿਤੇ ਪੈਸੇ ਨੂੰ ਇਨਵੈਸਟ ਕਰ ਰਹੇ ਹੋ, ਪੈਸਾ ਤੁਹਾਡਾ ਗਰੋ ਕਰ ਰਿਹਾ। ਤੇ ਇੰਸ਼ੋਰੈਂਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੰਸ਼ੋਰੈਂਸ ਲਈ ਵੀ ਤੁਸੀਂ $20-25 ਦੇ ਵਿੱਚ ਇੱਕ ਬੇਸਿਕ ਜੇ ਆਪਾਂ ਲਾਈਫ ਇੰਸ਼ੋਰੈਂਸ ਦਾ ਪਲਾਨ ਲੈ ਸਕਦੇ ਹਾਂ। ਕੱਲ ਨੂੰ ਉਹਨੂੰ ਆਪਾਂ ਉਹਦੇ ਚੇਂਜਸ ਕਰਕੇ ਉਹਨੂੰ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ $50 ਮੰਥ ਦੇ ਵਿੱਚ ਤੁਹਾਡੀ ਸੇਵਿੰਗ ਵੀ ਹੋ ਜਾਣੀ, ਤੁਹਾਡੀ ਇਨਵੈਸਟਮੈਂਟ ਵੀ ਇੰਸ਼ੋਰੈਂਸ ਵੀ ਹੋ ਜਾਣੀ ਹੈ। ਔਰ ਇਹਦੇ ਲਈ ਤੁਸੀਂ ਮੇ ਬੀ 2-3 ਘੰਟੇ ਐਕਸਟਰਾ ਮਹੀਨੇ ਚ ਕੰਮ ਕਰ ਲਓ, ਜੋ ਕੰਮ ਕਰ ਰਹੇ ਹੋ ਕਰੀ ਚੱਲੋ, ਸਿਰਫ 2-3 ਘੰਟੇ ਐਕਸਟਰਾ ਲਗਾ ਲਓ, $50 ਆਪਣੇ ਸਾਈਡ ਤੇ ਰੱਖਣੇ ਸ਼ੁਰੂ ਕਰੋ, ਉਹਦੇ ਚ ਇੰਸ਼ੋਰੈਂਸ ਵੀ ਤੁਹਾਡੀ ਇੱਕ ਬੇਸਿਕ ਪਲਾਨ ਹੋ ਜਾਣਾ ਤੇ ਸੇਵਿੰਗ ਵੀ ਸਟਾਰਟ ਹੋ ਜਾਣੀ ਹੈ। ਕੋਈ ਵੀ ਕੁਐਸਚਨ ਤੁਹਾਡਾ, ਚਾਹੇ ਤੁਸੀਂ ਵਰਕ ਪਰਮਿਟ ਤੇ ਹੋ, ਤੁਸੀਂ ਸਟੂਡੈਂਟ ਹੋ, ਰਿਫਿਊਜੀ ਕੈਟੇਗਰੀ ਹੈ, ਨੈਨੀ ਕੈਟੇਗਰੀ ਹੈ, PR ਹੋ, ਸਿਟੀਜ਼ਨ ਹੋ, ਤੁਸੀਂ ਹਜੇ ਤੱਕ ਕੋਈ ਸੇਵਿੰਗ ਨਹੀਂ ਸਟਾਰਟ ਕੀਤੀਆਂ, ਤੁਸੀਂ ਕੋਈ ਇੰਸ਼ੋਰੈਂਸ ਨਹੀਂ ਸਟਾਰਟ ਕੀਤੀ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਕੋਈ ਵੀ ਕੁਐਸਚਨ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਨੂੰ ਲੈ ਕੇ, ਤਿੰਨਾਂ ਦਾ ਆਪਾਂ ਕੰਬੀਨੇਸ਼ਨ ਚ ਆਪਾਂ ਕੋਂਬੋ ਪੈਕ $99 ਚ ਕਰ ਸਕਦੇ ਹੁੰਦੇ ਆ, ਜਿਹਦੇ ਚ 65 ਤੱਕ ਤੁਹਾਡੀ ਕਵਰੇਜ ਹੋਣੀ ਹੈ, ਜਾਂ ਤੁਸੀਂ 65 ਤੱਕ ਨਹੀਂ ਕਵਰੇਜ ਲੈਣੀ ਤਾਂ ਥੋੜੇ ਪ੍ਰੀਮੀਅਮ ਦੇ ਵਿੱਚ ਵੀ ਆਪਾਂ ਤਿੰਨੋਂ ਪਲਾਨ ਜਿਹੜੇ ਹੈਗੇ ਇੱਕੋ ਹੀ ਪਲਾਨ ਅੰਡਰ ਡਿਜ਼ਾਈਨ ਕਰ ਸਕਦੇ ਹੁੰਦੇ ਆ। ਨੰਬਰ ਹੈ ਜੀ ਮੇਰਾ 6474416 1616, 647-446-1616।
1: ਅਭਿਸ਼ੇਕ ਜੀ, ਵੈਲਕਮ ਟੂ ਦ ਸ਼ੋਅ ਸਰ।
2: ਸਤਿ ਸ੍ਰੀ ਅਕਾਲ ਦੇਵ ਜੀ। ਦੇਵਾਜੀ, ਫਸਟ ਟਾਈਮ ਹੋਮ ਬਾਇਰਸ ਲਈ ਬਹੁਤ ਹੀ ਸੋਹਣਾ ਮੌਕਾ ਹੈ ਜੀ। ਪ੍ਰਾਈਸਿਸ ਬਹੁਤ ਡਾਊਨ ਨੇ, ਬਿਲਡਰ ਵੱਲੋਂ ਵੀ ਸਪੈਸ਼ਲ ਇਨਸੈਂਟਿਵਸ ਨੇ, ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈ HST ਦੇ ਨਾਲ, ਤੇ ਇਸ ਦੇ ਚੱਲਦੇ ਸਾਡੇ ਕੋਲ ਦੇਵਾ ਜੀ ਓਕਵਿਲ ਦੇ ਅੰਦਰ ਬ੍ਰਾਂਡ ਨਿਊ ਟਾਊਨ ਹੋਮਸ ਆ ਰਹੇ ਨੇ ਜੀ। 7 ਲੱਖ ਦੀ ਰੇਂਜ ਤੋਂ ਸਟਾਰਟ ਹੋ ਰਹੇ ਨੇ ਜੀ। ਡੀਟੈਚਡ ਹੋਮ 1.2 million ਦੀ ਰੇਂਜ ਚੋਂ, ਬ੍ਰੈਂਪਟਨ ਜਾਂ ਕੈਲੀਟਨ ਦੇ ਅੰਦਰ ਆਪਣੇ ਕੋਲ ਬ੍ਰਾਂਡ ਨਿਊ ਟਾਊਨ ਹੋਮ ਮਾਊਂਟ ਪਲੇਜ਼ੈਂਟ ਗੋ ਸਟੇਸ਼ਨ ਦੇ ਨਾਲ, ਸਿਰਫ 5,30,000 ਦੀ ਰੇਂਜ। ਡੀਟੈਚਡ ਘਰ 3,32,000 square feet ਵੱਡੇ ਘਰ 1.2-1.3 million ਦੀ ਰੇਂਜ ਹੈਗੀ ਅਗਲੇ ਸਾਲ ਦੀ ਕਲੋਜਿੰਗ। ਸਪੈਸ਼ਲ ਇਨਸੈਂਟਿਵ, ਸਪੈਸ਼ਲ ਡਿਸਕਾਊਂਟ, ਕਮਰਸ਼ੀਅਲ ਕੋਈ ਬਿਜ਼ਨਸ ਬਾਏ ਕਰਨਾ ਚਾਹੁੰਦਾ ਹੈ ਜਾਂ ਕਨਵੀਨੀਅੰਸ ਸਟੋਰ ਹੈਗਾ ਜੀ ਸਾਡੇ ਕੋਲ ਵੌਨ ਦੇ ਅੰਦਰ। ਅਸਾਈਨਮੈਂਟ ਸੇਲ ਮਿਲਟਨ ਦੇ ਅੰਦਰ, 1 bedroom plus den 1 parking 1 locker, ਓਰਿਜਨਲ ਬਾਇੰਗ ਤੋਂ $1,00,000 ਤੇ ਡਿਸਕਾਊਂਟ ਤੇ ਸਾਡੇ ਕੋਲ ਅਵੇਲੇਬਲ ਹੈ 5 lakh ਤੋਂ ਥੱਲੇ। ਜੇ ਕੋਈ ਕਮਰਸ਼ੀਅਲ ਸਪੇਸ ਰੈਂਟ ਕਰਨਾ ਚਾਹੁੰਦਾ ਹੈ, ਮੇਰੇ ਕੋਲ ਸਟੀਲਸ ਐਂਡ ਟੋਰਨਰਮ ਤੇ ਕਮਰਸ਼ੀਅਲ ਸਪੇਸ ਅਵੇਲੇਬਲ ਹੈ ਰੈਂਟ ਕਰਨ ਵਾਸਤੇ। ਸਾਡੇ ਕੋਲ ਹੋਰ ਵੀ ਬਹੁਤ ਸਾਰੇ ਨਵੇਂ ਪ੍ਰੋਜੈਕਟਸ ਦਾ ਪਲੈਟੀਨਮ ਐਕਸੈਸ ਹੈ, ਬਹੁਤ ਸੋਹਣੀ ਸੋਹਣੀ ਡੀਲਾਂ ਨੇ ਜੀ। ਸਾਨੂੰ ਹੁਣੇ ਕਾਲ ਕਰੋ 6474972-7000, 6477927000।
1: ਬੜੀ ਮਿਹਰਬਾਨੀ ਸਰ। ਜਤਿੰਦਰ ਜੀ, ਅਗਲੀ ਲਿਸਟ ਨੂੰ ਦਿਓ।
3: ਦੇ ਭਾਜੀ, ਬਹੁਤ ਸਾਰੇ ਸਾਡੇ ਸਰੋਤੇ ਕਾਲ ਕਰਦੇ ਨੇ, ਫਸਟ ਟਾਈਮ ਹੋਮ ਬਾਇਰ ਨੇ। ਦੇ ਭਾਜੀ, ਜਿਹੜੀ ਪ੍ਰਾਈਸ ਦੱਸ ਰਹੇ ਅੱਜ, ਇਹ ਦੇ ਭਾਜੀ ਕੋਈ ਕੰਡੋਮੀਨੀਅਮ ਨੇਗੇ? ਇਹ ਟਾਊਨ ਹਾਊਸ ਨੇ ਆਪਣੇ ਕੋਲ।
1: ਅੱਛਾ ਜੀ।
3: ਜੇ ਸਾਡੇ ਸਰੋਤੇ ਨੇ ਟਾਊਨ ਹਾਊਸ ਦੀ ਪ੍ਰਾਈਸ ਨੋਟ ਕਰ ਲਓ, $3,99,000 ਜੀ ਦੇ ਭਾਜੀ।
1: $3,99,000
3: ਦੇ ਵਿੱਚ ਜੇ ਤੁਸੀਂ ਲੈਣਾ ਚਾਹੁੰਦੇ ਹੋ ਟਾਊਨ ਹਾਊਸ, ਨੰਬਰ ਨੋਟ ਕਰ ਲਓ 416-265-2222। ਅੱਗੇ ਦੇ ਭਾਜੀ ਇੱਕ ਆਪਣੇ ਕੋਲ
1: 100 ਰਨ ਬਣਾ ਲਿਆ
3: ਹੋ ਗਿਆ ਡਨ। ਆਊਟ ਕਿੰਨੇ ਦੇ ਭਾਜੀ?
1: ਕੋਈ ਨੀ, ਆਊਟ ਆਊਟ ਨੀ ਉਹਨਾਂ ਨੇ ਹੁਣ
3: ਫਾਇਦਾ ਪੰਜਾਬ ਨੂੰ ਮਿਲ ਜਾਣਾ ਦੇ ਭਾਜੀ।
1: ਅੱਛਾ,
3: ਅੱਜ ਕਿਉਂਕਿ ਇਹਨਾਂ ਦੇ ਪੁਆਇੰਟ ਸੀਗੇ 12, ਜੇ ਅੱਜ ਚੇਨਈ ਜਿੱਤ ਦੀ ਮੈਚ ਤੇ ਪੁਆਇੰਟ ਰਹਿਣੇ ਸੀ 14, ਪੰਜਾਬ ਦੇ ਹੈਗੇ 13, ਸੋ ਜੇ ਅੱਜ ਲੋਸ ਕਰ ਜਾਂਦੀ ਪੰਜਾਬ
1: ਸੇਵਾ, ਯੋਗਦਾਨ ਪਾਓ
3: ਦੇ ਭਾਜੀ। 4 bedroom ਦਾ ਟਾਊਨ ਹਾਊਸ 4,80,000 ਚ ਲੈਣਾ ਚਾਹੁੰਦੇ ਹੋ, ਬ੍ਰੈਂਪਟਨ ਦੇ ਵਿੱਚ ਕੁਈਨ ਐਂਡ ਕੈਨੇਡੀ ਦੇ ਏਰੀਏ ਦੇ ਵਿੱਚ 2-story ਟਾਊਨ ਹਾਊਸ ਨੇ, 416-265-2222, 416-265-2222
1: ਸਿੰਗਲ। ਆਲਰਾਈਟ, 416-265-2222 ਆਪਣੇ ਸੁਖ ਸਾਹਿਬ ਇੱਕ ਵਾਰ ਫੇਰ ਜੁੜ ਚੁੱਕੇ ਨੇ। ਹਾਂਜੀ ਸਰ
4: ਜੀ, ਬਿਲਕੁਲ। ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਜਿਹੜੀ ਸਟਾਰਟ ਹੋ ਚੁੱਕੀ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਪਰਿਵਾਰਾਂ ਨੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਤੇ $20 ਦੀ ਸੇਵਿੰਗ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤੇ ਮਿਲਣਾ ਹੀ ਮਿਲਣਾ। ਸੋ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6885 ਟੋਮਗਨ ਰੋਡ ਦੇ ਉੱਪਰ ਪਹੁੰਚਣਾ, 6685 ਟੋਮਗਨ ਰੋਡ ਦੇ ਉੱਪਰ ਆ ਜਾਓ। ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਗੱਲਬਾਤ ਕਰੀਏ, ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ, ਟੇਬਲ ਪਲੱਸ 6 ਚੇਅਰ ਨਾਲ ਵੈਲਵਟ ਦੀਆਂ 6 ਚੇਅਰਾਂ ਵੀ ਮਿਲਣਗੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $2,000 ਸੀ ਮਾਰਕੀਟ ਦੇ ਵਿੱਚ, ਸਿਰਫ $499 ਦੇ ਵਿੱਚ। ਜੀ ਹਾਂ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ $499 ਦਾ ਮਿਲੂਗਾ, ਤੇ ਨਾਲ ਭਾਜੀ।
1: ਬੜੀ ਮਿਹਰਬਾਨੀ। ਉਮਰਪ੍ਰੀਤ ਜੀ ਆਪਣਾ ਆਫਿਸ ਕਿੱਥੇ ਪਹਿਲਾਂ ਤੇ ਦੱਸ ਦੋ।
0: ਹਾਂਜੀ, ਆਫਿਸ ਹੈ ਜੀ ਮਕਵੀਨ ਤੇ ਮੇਫੀਲਡ ਦੇ ਇੰਟਰਸੈਕਸ਼ਨ ਤੇ, ਟੌਪ ਚੋਇਸ ਇੰਸ਼ੋਰੈਂਸ ਦੇ ਨਾਮ ਤੋਂ। ਤੁਸੀਂ ਲੌਂਗ ਵੀਕਐਂਡ ਹੈ, ਆਫ ਕੋਰਸ ਫੈਮਿਲੀ ਨਾਲ ਆਪਣਾ ਟਾਈਮ ਸਪੈਂਡ ਕਰੋ, ਪਰ ਥੋੜਾ ਜਿਹਾ ਟਾਈਮ ਨਿਕਾਲ ਕੇ ਤੁਸੀਂ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਆਪਾਂ ਫੋਨ ਤੇ ਵੀ ਗੱਲ ਕਰ ਸਕਦੇ ਹਾਂ ਜਾਂ ਜ਼ੂਮ ਕਾਲ ਵੀ ਸਕੈਡਿਊਲ ਹੋ ਸਕਦੀ ਹੈ। ਜੇ ਤੁਹਾਡਾ ਕੋਈ ਵੀ ਕੁਐਸਚਨ ਇੰਸ਼ੋਰੈਂਸ ਜਾਂ ਇਨਵੈਸਟਮੈਂਟਸ ਨੂੰ ਲੈ ਕੇ, ਜਿਹਦੇ ਤੁਹਾਡੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ ਜਾਂ ਇਨਵੈਸਟਮੈਂਟਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, RRSP ਹੈ, ਤੁਸੀਂ ਪਹਿਲਾਂ ਕਰ ਲੈਣਾ, FHSA ਹੈ, ਬੱਚਿਆਂ ਦੀ ਐਜੂਕੇਸ਼ਨ ਲਈ RESP ਹੈ, TFSA ਸਾਰਿਆਂ ਲਈ ਹੁੰਦਾ, ਤੇ RDSP ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਜਿਹਦੇ ਚ 90,000 ਤੱਕ ਦੀ ਗ੍ਰਾਂਟ ਗਵਰਨਮੈਂਟ ਵੱਲੋਂ ਤੁਸੀਂ ਲੈ ਸਕਦੇ ਹੋ। ਕੋਈ ਵੀ ਕੁਐਸਚਨ ਇਹਨਾਂ ਪਲਾਨ ਦੇ ਨਾਲ ਰਿਲੇਟਿਡ, ਨੰਬਰ ਹੈ ਜੀ 6474461616, 6474446161616। ਥੈਂਕ ਯੂ ਸੋ ਮਚ,
1: ਥੈਂਕ ਯੂ ਸੋ ਮਚ ਫਾਰ ਕਮਿੰਗ ਟੂ ਦਾ ਸਟੂਡੀਓ। ਖਬਰਾਂ ਬਹੁਤ ਨੇ, ਜਿਹੜਾ ਹੁਣ ਟੌਪ ਗੇਅਰ ਲਾ ਲੈਣਾ, ਟਾਈਮ ਮੇਰੇ ਕੋਲ 2 ਮਿੰਟ ਹੀ ਆ। ਅਮਰੀਕਾ ਦੇ ਓਹਾਇਓ ਸੂਬੇ ਵਿਚ ਇਕ ਘਰ ਉਤੇ ਹਵਾਈ ਜਹਾਜ਼ ਕਰੈਸ਼ ਹੋ ਗਿਆ, 2 ਜਣਿਆਂ ਦੀ ਮੌਤ। ਲੁਧਿਆਣਾ ਚ ਵੱਡੇ ਸਾਈਬਰ ਫਰਾਡ ਦਾ ਨੈਟਵਰਕ ਦਾ ਪਰਦਾ ਫਾਸ਼ ਕੀਤਾ, 132 ਲੋਕਾਂ ਨੂੰ ਫੜਿਆ। ਅਮਰੀਕਾ ਦੇ 30 ਤੋਂ ਵੱਧ ਰਾਜਾਂ ਵਿਚ ਖਤਰਨਾਕ ਬੈਕਟੀਰੀਆ ਫੈਲ ਗਿਆ। ਸੁਰਜੀਤ ਸਿੰਘ ਰੱਖੜਾ ਭਲਕੇ ਸਨਿਚਰਵਾਰ 16 ਮਈ ਨੂੰ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਗੇ। ਆਟਵਾ ਵਿਚ ਟਾਊਨਹਾਊਸ ਨੂੰ ਅੱਗ ਲੱਗੀ, 1 ਦੀ ਮੌਤ। ਨਸਲੀ ਟਿੱਪਣੀ ਕਰਨ ਤੇ ਮਹਿਲਾ ਨੂੰ ਗੋਲੀ ਮਾਰਨ ਵਾਲੇ ਟੋਰਾਂਟੋ ਦੇ ਨੌਜਵਾਨ ਨੂੰ 15 ਸਾਲਾਂ ਲਈ ਚੱਕੀ ਪੀ ਸਿੰਘ ਐਂਡ ਪੀ ਸਿੰਘ ਐਂਡ ਪੀ ਸਿੰਘ। ਭਾਰਤ ਅਤੇ ਯੂਨਾਈਟਿਡ ਅਰਬ ਐਮੀਰੇਟ ਵਿਚਾਲੇ ਤੇਲ ਭੰਡਾਰ ਦੀ ਸਪਲਾਈ ਨੂੰ ਸਮਝੌਤਾ ਹੋ ਗਿਆ। ਓਸ਼ਵਾ ਵਿਚ ਘਰ ਵਿਚ ਦਾਖਲ ਹੋਣ ਦੌਰਾਨ ਬੰਦੂਕ ਦੀ ਨੋਕ ਤੇ ਨਿਵਾਸੀਆਂ ਨੂੰ ਹਿਰਾਸਤ ਵਿਚ ਲਿਆ। ਵਾਈਨ, ਇੱਕ ਸਪੈਸ਼ਲ ਵਾਈਨ ਆ ਜਿਹੜੀ ਓਨਟੇਰੀਓ ਵਿਚ ਰੀਕਾਲ ਕੀਤੀ ਜਾ ਰਹੀ ਹੈ। ਓਨਟੇਰੀਓ ਸਰਕਾਰ ਦਾ ਕਹਿਣਾ ਕਿ ਗਲਤੀ ਨਾਲ ਰਿਹਾ ਕੀਤੇ ਗਏ 3 ਕੈਦੀ ਅਜੇ ਵੀ ਲਾਪਤਾ ਨੇ। ਅਮਰੀਕਾ ਵਿਚ ਗੌਤਮ ਅਡਾਨੀ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਨੂੰ ਵਾਪਸ ਲੈਣ ਲਈ ਤਿਆਰੀ ਕਰ ਲਿੱਤੀ ਹੈ। ਟਰੰਪ ਨੇ ਕਿਹਾ ਅਮਰੀਕਾ ਤੇ ਪਾਕਿਸਤਾਨ ਦੇ ਪੱਖ ਵਜੋਂ ਇਰਾਨ ਜੰਗ ਬੰਦੀ ਸਹਿਮਤੀ ਪ੍ਰਗਟਾਈ ਸੀ। ਭਾਰਤ ਅਤੇ UAE ਵਿਚਾਲੇ LPG ਨੂੰ ਵੀ ਲੈ ਕੇ ਸਮਝੌਤਾ ਹੋ ਗਿਆ। ਪੰਜਾਬ ਵਿਚ ਸਵਾਰੀਆਂ ਨਾਲ ਭਰੀਆਂ 2 ਬੱਸਾਂ ਪਲਟੀਆਂ, 1 ਦੀ ਮੌਤ, ਕਈ ਜ਼ਖਮੀ। ਅਬੋਲਾ ਦੇ ਵਿਚ ਆਊਟਬ੍ਰੇਕ ਹੋਇਆ ਇਕ ਬਿਮਾਰੀ ਦਾ, 65 ਲੋਕ ਮਾਰੇ ਗਏ। 3 ਦਿਨਾਂ ਦੇ ਵੱਡੇ ਹਮਲੇ ਤੋਂ ਬਾਅਦ ਯੂਕਰੇਨ ਨੇ ਡਰੋਨਾਂ ਨਾਲ ਰੂਸ ਤੇ ਹਮਲਾ ਕਰ ਦਿੱਤਾ। ਵੈਂਸ ਜਾਂ ਰੂਬੀਓ 2028 ਵਿਚ ਕਿਹੜਾ ਰਾਸ਼ਟਰਪਤੀ ਦਾ ਲੀਡਰ ਹੋਏਗਾ ਦੇਖਦੇ ਹਾਂ। ਡੈਲਟਾ ਫਲਾਈਟ ਉੱਡੀ 8 ਘੰਟੇ ਬਾਅਦ ਫੇਰ ਮੁੜ ਕੇ ਆ ਗਈ, ਕੋਈ ਓਪਰੇਸ਼ਨਲ ਇਸ਼ੂ ਸੀ। ਟਰੰਪ ਚਾਈਨਾ ਤੋਂ ਵਾਪਸ ਆ ਗਿਆ, ਹੱਥ ਪੱਲੇ ਕੱਖ ਨਹੀਂ ਪਿਆ, ਮੂੰਹ ਜਿਹਾ ਲਟਕਾ ਕੇ ਅੰਗਰੇਜ਼ੀ ਦੀ ਦੁਖੀ ਵਰਗਾ ਮੂੰਹ ਬਣਾ ਕੇ ਵਾਪਸ ਆ ਗਿਆ। ਹਵਾਨਾ ਦੇ ਵਿਚ ਪ੍ਰੋਟੈਸਟ ਹੋ ਰਿਹਾ, ਕਹਿੰਦੇ ਬਿਜਲੀ ਨਹੀਂ, ਪ੍ਰੋਟੈਸਟ ਹਵਾਨਾ ਦੀ ਬਜਾਏ ਜਿਹੜੀ ਅਮਰੀਕਾ ਦੀ ਉੱਥੇ ਏਜੰਸੀ ਜੂਸੀ ਆ ਉਹਨਾਂ ਦੇ ਮੂਹਰੇ ਕਰੋ ਸਾਰਾ ਕੁਛ ਕੀਤਾ ਇਹਨਾਂ ਅਮਰੀਕਨ ਨੇ। 24-25 ਦੇ ਵਿਚਕਾਰ ਅਮਰੀਕਾ ਤੋਂ ਕੈਨੇਡਾ ਦੇ ਵਾਈਨ ਜਿਹੜੀ ਹੈ 343 ਮਿਲੀਅਨ ਘੱਟ ਗਈ। ਕਿਉਂ? ਆਪਾਂ ਲੈਣੋ ਹਟ ਗਏ ਨਾ ਉਹਨਾਂ ਤੋਂ, ਉਹਨਾਂ ਜਵਾਬ ਦੇ ਤਾਂ ਵੀ ਤੁਹਾਡੀ ਵਾਈਨ ਖਰੀਦਣੀ ਜਾਂ ਭੱਜੋ ਇੱਥੋਂ। 343 ਮਿਲੀਅਨ ਘਟੀ ਹੈ। ਉਮਾਰ ਖਾਨ ਇਹ ਗਨਮੈਨ ਹੈ ਜਿਹਨੇ ਟਿਪਟਨ ਦੇ ਪ੍ਰਾਇਮਰੀ ਸਕੂਲ ਵਿੱਚ ਗੋਲੀਆਂ ਮਾਰੀਆਂ, ਇਹਨੂੰ 7 ਸਾਲਾਂ ਲਈ ਚੱਕੀ ਪੀ ਸਿੰਘ ਐਂਡ ਪੀ ਸਿੰਘ ਐਂਡ ਪੀ ਸਿੰਘ। ਜਤਿੰਦਰ ਜੀ ਲਿਸਨ ਦਿਓ
3: ਦੇ ਭਾਈ, ਨਵੇਂ ਘਰ ਬ੍ਰਿੰਟਨ ਦੇ ਵਿੱਚ ਬੁੱਕਣਾ ਚਾਹੁੰਦੇ ਹੋ, ਕੈਨੇਡਾ ਚ ਬੁੱਕਣਾ ਚਾਹੁੰਦੇ ਹੋ, ਸਾਡੇ ਕੋਲ ਡੀਲਰ ਨੇ ਅਪ ਟੂ 3500 ਸਕੇਅਰ ਫੀਟ ਤੋਂ ਲੈ ਕੇ 4000 ਸਕੇਅਰ ਫੀਟ ਦਾ ਮਕਾਨ, ਉਹ ਵੀ 13-14 ਲੱਖ ਦੀ ਰੇਂਜ ਦੇ ਵਿੱਚ ਲੈਣਾ ਚਾਹੁੰਦੇ ਹੋ, ਕਲੋਜ਼ਿੰਗ ਮਿਲੇਗੀ 6 ਮਹੀਨੇ ਦੀ, ਸਾਲ ਦੀ, ਤੇ ਨੰਬਰ ਸਾਡਾ 416-265-22। ਇੱਕ ਸਾਡੇ ਕੋਲ ਫਾਰਮ ਹਾਊਸ ਦਾ ਸੇਲ ਦੇ ਉੱਪਰ 1.5 ਏਕੜ ਚ ਬਣਿਆ ਆ, ਡੀਟੈਚ ਮਕਾਨ ਆ, ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ। ਨੰਬਰ ਸਾਡਾ 416-265-22
1: ਐਵਰੈਸਟ ਟਰਾਂਸਪੋਰਟ ਨੂੰ ਕ੍ਰੋਸ ਬਾਰਡਰ ਏਜ ਡਰਾਈਵਰ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰੂਟ ਨੇ, ਸ਼ਾਮ ਨੂੰ ਘਰੇ ਆ ਜਾ ਕਰੋਗੇ, 3000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਨੋਟ ਕਰ ਲਓ, 905-846-2229 ਐਕਸਟੈਂਸ਼ਨ 4 ਹੈ। 26 ਮਈ ਨੂੰ ਕੇਰਲਾ ਪਹੁੰਚੇਗਾ ਮਾਨਸੂਨ, ਨਿਰਧਾਰਿਤ ਸਮੇਂ ਤੋਂ 5 ਦਿਨ ਪਹਿਲਾਂ ਆ ਗਿਆ। ਮਹਾਰਾਸ਼ਟਰ ਦੇ 4 ਸ਼ਹਿਰਾਂ ਵਿਚ ਤਾਪਮਾਨ ਸਿਰਫ 45 ਡਿਗਰੀ ਸੈਲਸੀਅਸ ਹੈ, 45 ਡਿਗਰੀ। ਰਾਜਸਥਾਨ ਦਾ ਫਲੌਦੀ ਸਭ ਤੋਂ ਗਰਮ ਹੈ, ਉਹ ਸ਼ਹਿਰ ਹੋਣਾ ਫਲੌਦੀ ਕੋਈ। ਐਨੀਵੇ, ਉਮਰਪ੍ਰੀਤ ਜੀ ਤੁਹਾਡਾ ਸਟੂਡੀਓ ਵਿਚ ਆ ਕੇ ਸਾਡੇ ਲਿਸਨਰ ਨਾਲ ਗੱਲਬਾਤ ਕਰ ਸੁਨੇਹਾ ਦੇਣ ਲਈ ਧੰਨਵਾਦ ਹੈ। ਲਾਸਟ ਚ ਫੋਨ ਨੰਬਰ ਦੇ ਦਿਓ,
0: ਨੰਬਰ ਹੈ ਜੀ 6474461616 ਤੇ ਆਫਿਸ ਟੌਪ ਚੋਇਸ ਇੰਸ਼ੋਰੈਂਸ ਮੈਕਵੀਨ ਤੇ ਮੇਫੀਲਡ ਦੇ ਇੰਟਰਸੈਕਸ਼ਨ ਤੇ, ਨੰਬਰ ਅਗੇਨ ਜੀ 6474461616। ਥੈਂਕ ਯੂ ਸੋ ਮਚ ਦੇਵ,
1: ਥੈਂਕ ਯੂ ਜਤਿੰਦਰ ਭਾਈ, ਤੁਹਾਡਾ ਵੀ ਧੰਨਵਾਦ ਸਰ।
3: ਥੈਂਕ ਯੂ ਵੈਰੀ ਮਚ ਦੇਵ ਜੀ,
1: ਥੈਂਕ ਯੂ ਸਰ।
5: Are you really stuck in traffic?
6: Are you stuck in a traffic? No problem. Take it easy. Calm down and just relax. Kulchura Punjab.
7: ਮੈਂ ਸੋਚਦਾ ਆਪਣਾ ਟਰੱਕ ਲੈ ਲਿਆ ਜਾਵੇ, ਨਵਾਂ ਅਜੇ ਲੈ ਨਹੀਂ ਸਕਦਾ ਤੇ ਯੂਜ਼ ਟਰੱਕ ਖਰੀਦਣਾ ਕਿਹੜਾ ਸੌਖਾ ਹੈ, ਐਵੇਂ ਥੋੜਾ ਕਿਸੇ ਤੋਂ ਵੀ ਲੈ ਆਉਂਗੇ।
8: ਯੂਜ਼ ਟਰੱਕ ਖਰੀਦਣਾ ਜਾਂ ਵੇਚਣਾ ਹੋਵੇ, ਨਿਕਸੂ ਟਰੱਕ ਸੇਲਸ ਲਿਮਿਟਿਡ ਇੱਕ ਅਜਿਹਾ ਨਾਮ ਹੈ ਜਿਸ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਯੂਜ਼ ਟਰੱਕਸ ਤੇ ਟ੍ਰੇਲਰਸ ਬਾਏ ਤੇ ਸੇਲ ਕਰਦੇ ਨੇ, ਸਭ ਤੋਂ ਵਧੀਆ ਰੇਟਸ, ਫਾਈਨਾਂਸਿੰਗ ਵੀ ਅਵੇਲੇਬਲ ਹੈ, ਕ੍ਰੈਡਿਟ ਗੁੱਡ ਬੈਡ ਨੋ ਪ੍ਰੋਬਲਮ। ਨਿਕਸੂ ਟਰੱਕ ਸੇਲਸ 7055 ਟੋਰਬ੍ਰਮ ਰੋਡ ਮਿਸੀਸਾਗਾ, ਕਾਲ 647-581-9999।
1: ਲੋ ਜੀ ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਵੰਡਰਫੁਲ ਵੀਕਐਂਡ, ਹੈਵ ਅ ਵੰਡਰਫੁਲ ਲੌਂਗ ਵੀਕਐਂਡ।

0: swing into golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fees support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
3: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
2: This is Vatna Dur Radio.

0: ਮੈਨੂੰ ਤੇਰੀ ਚਮਕ ਧਮਕ ਨਹੀਂ, ਤੇਰੀ ਸਾਦਗੀ ਪਸੰਦ ਹੈ। ਤੇਰੇ ਬੋਲਣ ਦਾ ਉਹ ਮਿੱਠਾ ਜਿਹਾ ਅੰਦਾਜ਼ ਪਸੰਦ ਹੈ। ਦੁਨੀਆ ਲੱਭਦੀ ਹੋਵੇਗੀ ਹੀਰੇ ਮੋਤੀ ਬਾਜ਼ਾਰਾਂ ਵਿੱਚੋਂ, ਮੈਨੂੰ ਤਾਂ ਤੇਰੀਆਂ ਅੱਖਾਂ ਵਿੱਚ ਛੁਪਿਆ ਹੋਇਆ ਇੱਕ ਰਾਜ ਪਸੰਦ ਹੈ। ਸੋ ਦੋਸਤੋ, ਇਹਨਾਂ ਸਤਰਾਂ ਦੇ ਨਾਲ ਲਓ ਫਿਰ ਅੱਜ ਫਰਾਈਡੇ, ਬਹੁਤ ਹੀ ਖੂਬਸੂਰਤ ਦਿਨ ਹੈ, ਮੌਸਮ ਵੀ ਅੱਜ ਤੁਹਾਨੂੰ ਵੀਕਐਂਡ ਵਧੀਆ ਦੇ ਰਿਹਾ, ਅਤੇ ਅਸੀਂ ਵੀ ਸਾਡੀ ਵੀ ਕੋਸ਼ਿਸ਼ ਹੈ ਕਿ ਅੱਜ ਫਰਾਈਡੇ ਦਾ ਦਿਨ ਵਧੀਆ ਤੁਹਾਡੇ ਤੱਕ ਮਨਾਇਆ ਜਾਵੇ, ਚੰਗਾ ਗੀਤ ਸੰਗੀਤ ਤੁਹਾਡੇ ਤੱਕ ਪੇਸ਼ ਕੀਤਾ ਜਾਵੇ, ਅਤੇ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਜਾਣ, ਅਤੇ ਚੰਗੇ ਪੈਸਿਆਂ ਦੀ ਬੱਚਤ ਕੀਤੀ ਜਾਵੇ। ਸੋ ਸਾਡੇ ਨਾਲ 2 ਵਜੇ ਤੱਕ ਤੁਸੀਂ ਜੁੜੇ ਰਹਿਣਾ। ਇਸੇ ਤਰ੍ਹਾਂ ਮੇਰੇ ਨਾਲ ਸਟੂਡੀਓ 'ਚ ਸਾਥ ਕਿਰਨ ਹੋਰੀ ਦੇ ਰਹੇ ਨੇ। ਕਿਰਨ ਜੀ, ਵੈਲਕਮ ਜੀ ਐਨ।
1: ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਸੁੱਖੀ ਜੀ, ਔਰ ਤੁਹਾਨੂੰ ਵੀ, ਔਰ ਨਾਲ ਦੀ ਨਾਲ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਉਮੀਦ ਕਰਦੇ ਹਾਂ ਕਿ ਵੈਦਰ ਵੀ ਜਿਹੜਾ ਜੀ ਅੱਜ ਗੱਡਿਆ, ਔਰ ਵੈਦਰ ਦੇ ਨਾਲ ਤੁਸੀਂ ਚਾਹੇ ਡਰਾਈਵ ਕਰ ਰਹੇ ਭਾਵੇਂ ਘਰਾਂ 'ਚੋਂ ਸਾਨੂੰ ਸੁਣ ਰਹੇ, ਸਾਰੇ ਬਿਲਕੁਲ ਵਧੀਆ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਜਿੱਦਾਂ ਕਿ ਜੇ ਬਿਲਕੁਲ ਜੀ ਫਰਾਈਡੇ ਆ, ਨਾਲ ਦੀ ਨਾਲ ਜਿਹੜਾ ਜੀ ਡਬਲ ਖੁਸ਼ੀ ਇਸ ਕਰਕੇ ਆ ਕਿਉਂਕਿ ਲੌਂਗ ਵੀਕਐਂਡ ਹੈਗਾ, ਮੰਡੇ ਨੂੰ ਵੀ ਜਿਹੜਾ ਜੀ ਛੁੱਟੀ ਹੈਗੀ ਆ, ਬਟ ਤੁਸੀਂ ਸਾਨੂੰ
0: ਜਿਹੜਾ ਡਬਲ ਖੁਸ਼ੀ ਇਸ ਕਰਕੇ ਆ ਕਿ ਮਸਾਂ ਹੀ ਹੁਣ ਗਰਮੀ ਵਾਲਾ ਮਾਹੌਲ ਜਿਹਾ ਹੋਣ ਲੱਗੇ।
1: ਬਿਲਕੁਲ ਜੀ ਬਿਲਕੁਲ, ਔਰ ਕਹਿ ਰਿਹਾ ਕਿ ਵੀਕਐਂਡ ਤਾਂ ਵੀ ਵੈਦਰ ਗੁੱਡ ਆ,
0: ਬਹੁਤ ਵਧੀਆ। ਕਹਿੰਦੇ ਮੌਸਮ ਹਮੇਸ਼ਾ ਚੰਗਾ ਹੋਵੇ ਤੇ ਬੰਦੇ ਦਾ ਫਿਰ ਫਿਰਨ ਤੁਰਨ ਨੂੰ। ਔਰ ਤੁਹਾਨੂੰ ਦੱਸੀਏ ਕਿਰਨ ਜੀ, ਮੈਂ ਰਸਤੇ 'ਚ ਗੈਸ ਪਾਉਣ ਲਈ ਰੁਕਿਆ ਸੀ ਕਿਤੇ, ਤੇ ਗੋਰੇ ਤਾਂ ਪੂਰੇ ਹੁਣ ਤੇ ਫਰਾਈਡੇ ਮਨਾਉਣ ਲੱਗ ਗਏ, ਸ਼ਾਰਟਸ ਪਾਏ ਹੋਏ ਨੇ, ਗੈਸ ਦੇ ਨਾਲ ਨਾਲ ਆਪਣੇ ਬੀਰਾਂ ਦੇ ਕੈਨ ਚੱਕ ਕੇ ਗੱਡੀ 'ਚ ਰੱਖ ਰਿਹਾ ਕੋਲਡ ਬਾਕਸਿਆਂ ਦੇ ਵਿੱਚ, ਤੇ ਜਾ ਰਿਹਾ ਨੌਰਥ ਵੱਲ ਨੂੰ
1: ਜੀ। ਅੱਛਾ ਸੁੱਖੀ ਜੀ, ਤੁਸੀਂ ਗੈਸ ਦੀ ਗੱਲ ਕੀਤੀ, ਅੱਜ ਮੈਂ ਇੱਕ ਨਿਊਜ਼ ਪੜ੍ਹ ਰਹੀ ਸੀ, ਉਹਦੇ ਵਿੱਚ ਦੱਸਿਆ ਗਿਆ ਕਿ ਇੰਡੀਆ ਨੇ ਵੀ ਆਪਣਾ ਜਿਹੜਾ ਜੀ ਹੁਣ ਗੈਸ ਦੀਆਂ ਪ੍ਰਾਈਸਸ ਅਪ ਕਰਤੀਆਂ।
0: ਵਾਹ ਜੀ ਵਾਹ। ਤੁਹਾਨੂੰ ਪਤਾ, ਮੈਨੂੰ ਕਿਸੇ ਨੇ ਮੈਸੇਜ ਭੇਜਿਆ, ਕਹਿੰਦੇ ਵੀ ਹੁਣ ਜਿਹੜਾ ਪੈਟਰੋਲ ਤੇ ਡੀਜ਼ਲ ਤਾਂ ਬਹੁਤ ਮਹਿੰਗਾ ਹੋ ਗਿਆ, ਸਰੋਂ ਦਾ ਤੇਲ ਲੈ ਲਓ ਉਹੀ ਸਸਤਾ ਹੈ।
1: ਦੈਟਸ ਟਰੂ, ਕਿਉਂਕਿ ਦੇਖੋ ਹਨਾ, ਔਰ ਮੈਨੂੰ ਲੱਗਦਾ ਕਿ ਰੋਜ਼ ਇੱਦਾਂ ਦੀਆਂ, ਮੈਨੂੰ ਲੱਗਦਾ ਸੈਂਸਸ ਜਾਂ ਆਪਾਂ ਕਹਿ ਸਕਦੇ ਇੱਦਾਂ ਦੀਆਂ ਖਬਰਾਂ ਪਹੁੰਚਦੀਆਂ ਇੱਥੇ ਜਾਂ ਗਲੋਬਲੀ, ਕਾਫੀ ਜਿਹੜਾ ਹੈ ਜੀ ਪ੍ਰਾਈਜ਼ ਦੇ ਵਿੱਚ ਚੇਂਜ ਜਿਹੜਾ ਜੀ ਆਇਆ ਹੈਗਾ ਹੈ। ਬਟ ਕੋਈ ਗੱਲ ਨਹੀਂ, ਹੋਪ ਫੋਰ ਦਾ ਬੈਸਟ, ਆਪਾਂ ਅੱਗੇ ਇਹੀ ਉਮੀਦ ਕਰ ਸਕਦੇ ਹਾਂ। ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 15 ਡਿਗਰੀ, ਸ਼ਾਮ ਨੂੰ ਵੀ ਹੈਗਾ 15 ਡਿਗਰੀ, ਓਵਰ ਨਾਈਟ ਹੈਗਾ ਜੀ 10 ਡਿਗਰੀ, ਹਵਾ ਦੀ ਸਪੀਡ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਹੈਗੀ ਜੀ 2, ਜਿੱਥੇ ਕਿ ਅੱਜ ਸਨ ਰਾਈਜ਼ ਹੋਇਆ ਸੀਗਾ 5:53 AM ਤੇ, ਸਨਸੈਟ ਹੋਣਾ ਹੈ 8:37 PM ਤੇ। ਸੋ ਸੁੱਖੀ ਜੀ, ਅੱਜ ਹੈਗਾ ਹੈ ਫਰਾਈਡੇ, ਕਿਉਂਕਿ ਇੱਕ ਅਲੱਗ ਹੀ ਖੁਸ਼ੀ ਹੁੰਦੀ ਹੈ ਸਾਡੇ ਸਾਰੇ ਲਿਸਨਰਸ ਦੇ, ਔਰ ਸਪੈਸ਼ਲੀ ਜਦੋਂ ਹੋਵੇ ਲੌਂਗ ਵੀਕਐਂਡ। ਸੋ ਕਿਉਂ ਨਾ ਜਿਹੜਾ ਜੀ ਰੇਡੀਓ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਇੱਕ ਪਿਆਰਾ ਜਿਹਾ ਗੀਤ ਨਾ ਕਰੀਏ।
0: ਬਿਲਕੁਲ ਜੀ, ਪਿਆਰੇ ਜਿਹੇ ਗੀਤ ਨਾਲ ਵੀ ਕਰਦੇ ਹਾਂ, ਤੇ ਨੰਬਰ ਆਪਣਾ ਦੱਸ ਦਈਏ ਕਿ ਅੱਜ ਫਰਾਈਡੇ ਦੇ ਵਿੱਚ ਸਾਡੇ ਨਾਲ ਕੋਈ ਸਾਂਝ ਪਾਉਣੀ ਚਾਹੁੰਦੇ ਹੋ, ਤੁਸੀਂ ਵੀ ਕੋਈ ਵਧੀਆ ਗੀਤ ਸੁਣਨਾ ਚਾਹੁੰਦੇ ਹੋ, ਜਾਂ ਤੁਹਾਡਾ ਕੋਈ ਪਲਾਨ ਹੈ ਵੀਕਐਂਡ ਦਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤੇ ਕਿਉਂਕਿ ਪਹਿਲਾ ਵੀਕਐਂਡ ਹੈ ਇਹ ਸਮਰ ਦਾ, ਕੀ ਤਿਆਰੀਆਂ ਕਰ ਰਹੇ ਹੋ, ਨੰਬਰ ਹੈ 9057990999 905-799-0999 ਤੇ ਲਓ ਫਿਰ ਚੱਲਦੇ ਹਾਂ, ਦੇਖਦੇ ਹਾਂ ਕਿਹੜੇ ਸ਼ਹਿਰ ਲੈ ਕੇ ਜਾ ਰਹੇ ਕਿਰਨ ਹੋਣੀ।

0: ਬਿਲਕੁਲ ਜੀ, ਬੜਾ ਪਿਆਰਾ ਤੁਸੀਂ ਹੁਣੇ ਜਿਹੜਾ ਹੈ ਜੀ ਗੀਤ ਸੁਣ ਕੇ ਹਟੇ ਆ ਕਾਲ ਜਲੰਧਰ ਤੋਂ, ਬਹੁਤ ਜਲਦੀ ਸਾਨੂੰ ਜਿਹੜੀ ਜੀ ਕਾਲ ਜਲੰਧਰ ਤੋਂ ਆਉਣ ਵਾਲੀ ਹੈਗੀ ਹੈ ਮਨਪ੍ਰੀਤ ਜੀ ਦੀ। ਸੋ ਆਪਾਂ ਉਹਨਾਂ ਦੇ ਨਾਲ ਵੀ ਥੋੜੀਆਂ ਖਬਰਾਂ ਤੇ ਜਿਹੜੀ ਜੀ ਗੱਲਬਾਤ ਕਰਾਂਗੇ। ਸਾਡੇ ਲਿਸਨਰਸ ਦੇ ਮੈਸੇਜਸ ਵੀ ਸਾਡੇ ਕੋਲ ਪਹੁੰਚ ਰਹੇ ਹੈਗੇ ਆ, ਸੋ ਬਹੁਤ ਬਹੁਤ ਧੰਨਵਾਦ। ਔਰ ਜਿੱਥੇ ਕਿ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਕਿ ਪ੍ਰੋਗਰਾਮ ਜਿਹੜਾ ਜੀ ਸਪੋਂਸਰ ਕੀਤਾ ਜਾਂਦਾ ਆ ਸਾਹਿਬ ਸਿੰਘ ਸਹਿਜਰਾ ਫਰੋਮ ਬੈਲੀਆਰਡ ਇੰਸ਼ੋਰੈਂਸ। ਦੇਖੋ, ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਅਪਡੇਟ ਜਿਹੜੀਆਂ ਜੀ ਤਬਦੀਲੀਆਂ ਦਿਨ ਪਰ ਦਿਨ ਹੁੰਦੀਆਂ ਰਹਿੰਦੀਆਂ ਹੈਗੀਆਂ ਆ, ਔਰ ਉਸ ਤਬਦੀਲੀਆਂ ਦੇ ਵਿੱਚ ਰਹਿ ਕੇ ਤੁਸੀਂ ਕਿੱਦਾਂ ਆਪਣੀ ਜਿਹੜੀ ਜੀ ਬਚਤ ਕਰ ਸਕਦੇ ਹੋ, ਸਪੈਸ਼ਲੀ ਜੇ ਤੁਸੀਂ ਘਰਾਂ ਦੀ ਤੇ ਜਿਹੜੀ ਆ ਜੀ ਗੱਡੀਆਂ ਦੀ ਇੰਸ਼ੋਰੈਂਸ ਇਕੱਠੀ ਲੈਣੇ ਹੈਗੇ ਆ, ਉਹ ਗੱਲਬਾਤ ਤੁਹਾਨੂੰ ਦੱਸੂਗੇ ਸਾਹਿਬ ਜੀ। ਸੋ ਸਾਹਿਬ ਜੀ, ਬਹੁਤ ਬਹੁਤ ਸਵਾਗਤ ਹੈ।
1: ਹਾਂਜੀ, ਥੈਂਕ ਯੂ ਸੋ ਮਚ ਕਿਰਨ ਜੀ।
0: ਬਿਲਕੁਲ ਜੀ, ਬਹੁਤ ਬਹੁਤ ਤੁਹਾਡਾ ਵੈਲਕਮ ਹੈਗਾ। ਨਾਲ ਦੀ ਨਾਲ ਜਿੱਦੇ ਕਿ ਵੀਕਐਂਡ ਆ ਰਿਹਾ ਹੈਗਾ ਆ, ਸੋ ਮੈਂ ਚਾਹੂੰਗੀ ਕਿ ਸਾਡੇ ਲਿਸਨਰਸ ਨੂੰ ਤੁਸੀਂ ਕੁਛ ਕੁ ਜਿਹੜੀਆਂ ਜੀ ਟਿਪਸ ਜ਼ਰੂਰ ਦੱਸਿਓ ਕਿ ਕਿੱਦਾਂ ਉਹ ਆਪਣੀ ਜਿਹੜੀ ਆ ਜੀ ਮਨੀ ਸੇਵ ਕਰ ਸਕਦੇ ਆ ਪੈਸਿਆਂ ਦੀ ਬਚਤ ਘਰਾਂ ਦੀ ਤੇ ਜਿਹੜੀ ਆ ਜੀ ਗੱਡੀਆਂ ਦੀ ਇੰਸ਼ੋਰੈਂਸ ਕਰਾ ਕੇ।
1: ਬਿਲਕੁਲ ਬਿਲਕੁਲ ਕਿਰਨ ਜੀ, ਸੋ ਆਟੋ ਐਂਡ ਹੋਮ ਇੰਸ਼ੋਰੈਂਸ ਦੇ ਵਿੱਚ ਸਭ ਤੋਂ ਪਹਿਲੇ ਤੇ ਆਟੋ ਇੰਸ਼ੋਰੈਂਸ ਦੀ ਗੱਲ ਕਰਦੇ ਆ ਕਿ ਜਦੋਂ ਵੀ, ਖਾਸ ਕਰ ਯੰਗਸਟਰਸ ਨੂੰ ਬੜੇ ਧਿਆਨ ਰੱਖਣਾ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਗੱਡੀ ਬਾਏ ਕਰਨੀ ਹੁੰਦੀ ਆ, ਗੱਡੀ ਬਾਏ ਕਰਨ ਤੋਂ ਪਹਿਲੇ ਤੁਸੀਂ ਇੱਕ ਵਾਰੀ ਆਪਣੀ ਕੋਟ ਚੈੱਕ ਕਰ ਲਿਆ ਕਰੋ
0: ਜੀ।
1: ਹੁੰਦਾ ਕਿ ਅਸੀਂ ਮੋਸਟਲੀ ਐਕਸਾਈਟਿਡ ਹੋ ਜਾਂਦੇ ਆ ਗੱਡੀ ਜਦੋਂ ਲੈਣੀ ਹੁੰਦੀ ਆ, ਕਿਸੇ ਨੇ ਰੇਂਜ ਰੋਵਰ ਲੈਣੀ ਆ ਜਾਂ ਕਿਸੇ ਨੇ ਕੋਈ ਪਿੱਕਾ ਲੈਣਾ ਆ ਜਾਂ ਕਿਸੇ ਨੇ ਹੋਂਡਾ ਸਿਵਿਕ ਲੈਣੀ, ਅਕਾਰਡ ਲੈਣੀ, ਅਸੀਂ ਐਕਸਾਈਟਿਡ ਹੋ ਜਾਂਦੇ ਹਾਂ ਕਿ ਗੱਡੀ ਪਸੰਦ ਆ ਗਈ, ਬਟ ਬਾਅਦ ਚ ਪਤਾ ਲੱਗਦਾ ਕਿ ਇਹਦੀ ਤਾਂ ਇੰਸ਼ੋਰੈਂਸ ਹੀ ਬਹੁਤ ਮਹਿੰਗੀ ਆ। ਸੋ ਖਾਸ ਕਰ ਯੰਗਸਟਰਸ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ ਕਿ ਜਦੋਂ ਬਿਫੋਰ ਤੁਸੀਂ ਕੋਈ ਡਿਪੋਜ਼ਿਟ ਦੇਣਾ ਆ, ਉਹਨਾਂ ਤੋਂ ਆਪਣੀ ਗੱਡੀ ਦਾ ਯੀਅਰ ਮੇਕ ਮਾਡਲ ਜਾਂ ਵਿਨ ਨੰਬਰ ਲੈ ਲਿਆ ਕਰੋ ਤੇ ਇੱਕ ਵਾਰੀ ਸ਼ੋਪ ਅਰਾਊਂਡ ਕਰ ਲਿਆ ਕਰੋ ਕਿ ਉਹ ਤੁਹਾਡੇ ਬਜਟ ਦੇ ਵਿੱਚ ਚੀਜ਼ ਹੈਗੀ ਆ ਕਿ ਨਹੀਂ ਹੈਗੀ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ, ਉਹਦੇ ਨਾਲ ਤੁਸੀਂ ਕਾਫੀ ਆਪਣੇ ਪੈਸੇ ਸੇਵ ਕਰ ਸਕਦੇ ਆ, ਪਲੱਸ ਜਿਹੜੀ ਹੈਡੇਕ ਹੁੰਦੀ ਆ ਉੱਥੋਂ ਵੀ ਤੁਸੀਂ ਸੇਵ ਹੋ ਸਕਦੇ ਆ। ਦੂਜੀ ਚੀਜ਼ ਹੁੰਦੀ ਆ ਆਟੋ ਪਲੱਸ ਹੋਮ ਡਿਸਕਾਊਂਟ ਹੁੰਦਾ ਵਾ ਕਿ ਜੇ ਤੁਸੀਂ ਆਟੋ ਦੇ ਨਾਲ ਆਪਣੀ ਟੈਨੈਂਟ ਪਾਲਿਸੀ ਜਾਂ ਆਟੋ ਜਾਂ ਤੁਸੀਂ ਹੋਮ ਆਲਰੇਡੀ ਤੁਹਾਡਾ ਹੈਗਾ ਆ, ਤੁਸੀਂ ਆਲਰੇਡੀ ਬਾਏ ਕੀਤਾ ਹੋਇਆ, ਤੁਸੀਂ ਆਟੋ ਜਾਂ ਹੋਮ ਦੀ ਪਾਲਿਸੀ ਨੂੰ ਕੰਬਾਈਨ ਕਰਕੇ ਅਪ ਟੂ 26% ਡਿਸਕਾਊਂਟ ਲੈ ਸਕਦੇ ਆ। ਤੀਸਰਾ ਆ ਜਾਂਦਾ ਆ ਹਾਈ ਰਿਸਕ ਗੱਡੀਆਂ, ਜਿਵੇਂ ਜਿੰਨੇ ਵੀ ਪਿੱਕੇ ਨੇ ਆਪਣੇ ਰੈਮ ਦੇ ਹੋ ਗਏ, ਫੋਰਡ 150 ਹੋ ਗਏ ਜਾਂ ਜੀਪ ਹੋ ਗਈ ਜਾਂ ਹਾਈਲੈਂਡਰ ਹੋ ਗਈਆਂ, ਲੈਕਸਸ, ਇਹ ਸਾਰੀਆਂ ਹਾਈ ਰਿਸਕ ਗੱਡੀਆਂ ਨੇ। ਇਹਦਾ ਮਤਲਬ ਹੁੰਦਾ ਹੈ ਕਿ ਗੱਡੀਆਂ ਦੀ ਚੋਰੀ ਹੋਣ ਦੇ ਚਾਂਸ ਬਹੁਤ ਜ਼ਿਆਦਾ ਆ। ਜਿਹਦੇ ਦੇ ਵਿੱਚ ਤੁਸੀਂ ਆਪਣਾ ਐਂਟੀ ਥੈਫਟ ਡਿਵਾਈਸ ਲਵਾ ਲੈਂਦੇ ਆ ਜਿਹਨੂੰ ਟੈਗ ਕਹਿੰਦੇ ਆ, ਤੇ ਕੰਪਨੀਆਂ 15% ਡਿਸਕਾਊਂਟ ਸਿੱਧਾ ਸਿੱਧਾ ਇਹਨਾਂ ਨੂੰ ਹਾਈ ਰਿਸਕ ਗੱਡੀਆਂ ਨੂੰ ਦਿੰਦੀਆਂ ਨੇ। ਤੇ ਜੇ ਆਪਾਂ ਗੱਲ ਕਰੀਏ ਮੈਰਿਡ ਦੀ, ਜੇ ਕੋਈ ਸਿੰਗਲ ਸੀ ਪਹਿਲੇ ਜਦੋਂ ਤੁਸੀਂ ਪਾਲਿਸੀ ਲਈ ਲੜ ਜਾ ਸੀ 1-2 ਸਾਲ ਪਹਿਲੇ, ਹੁਣ ਤੁਹਾਡੀ ਮੈਰਿਜ ਹੋ ਗਈ ਆ, ਤੇ ਮੇਕ ਸ਼ੋਰ ਕਰੋ ਉਹਨੂੰ ਅਪਡੇਟ ਕਰਵਾ ਲਓ। ਮੈਰਿਜ ਦੇ ਨਾਲ ਵੀ 10% ਦਾ ਡਿਸਕਾਊਂਟ ਸਾਰੀਆਂ ਹੀ ਕੰਪਨੀਆਂ, ਇੱਕ ਨਹੀਂ ਸਾਰੀਆਂ ਹੀ ਕੰਪਨੀਆਂ ਮੈਰਿਡ ਦਾ ਡਿਸਕਾਊਂਟ ਦਿੰਦੀਆਂ। ਤੇ ਲਾਸਟ ਹੀ ਆ ਜਾਂਦਾ ਹੋਮ ਇੰਸ਼ੋਰੈਂਸ। ਕਈ ਸਾਡੇ ਲਿਸਨਰਸ ਹੋਣਗੇ ਜਿਨ੍ਹਾਂ ਕੋਲ 2-3-4 ਘਰ ਵੀ ਹੋਣਗੇ ਜਾਂ ਇੱਕ ਵੀ ਹੈਗਾ, ਤੇ ਉਹ ਮੋਸਟਲੀ ਉਹਨਾਂ ਨੇ ਕਦੀ ਵੀ ਨਾ ਆਪਣੇ 10-20-30 ਸਾਲਾਂ ਚ ਕਦੀ ਵੀ ਕਲੇਮ ਨਹੀਂ ਲਿਆ ਹੁੰਦਾ, ਤੇ ਉਹ ਤੁਸੀਂ ਅਗਰ ਡਿਡਕਟੇਬਲ ਤੁਹਾਡਾ $1,000 ਆ, ਉਹਨੂੰ ਜੇ ਸਿਰਫ ਸਿੰਪਲ ਜਿਹਾ ਫੋਨ ਕਰਕੇ 2,000 ਕਰਵਾ ਦੋ ਤੇ 17% ਦਾ ਡਿਸਕਾਊਂਟ ਮਿਲ ਜਾਂਦਾ ਅਗਲੇ ਮਹੀਨੇ ਤੋਂ ਹੀ। ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਕਿ ਤੁਸੀਂ ਆਪਣੀ ਇੰਸ਼ੋਰੈਂਸ ਕਰਦੇ ਇਹ ਚੀਜ਼ਾਂ ਨੂੰ ਐਡ ਕਰਦੀ ਹੈ ਤੇ $50 ਮਹੀਨੇ ਦਾ ਬਣ ਜਾਂਦਾ ਜੋ ਕਿ ਤੁਸੀਂ ਸੇਵ ਕਰ ਸਕਦੇ ਅੱਜ ਦੀ ਇਕਾਨਮੀ ਦੇ ਵਿੱਚ, ਤੇ ਜਿੰਨੇ ਪੈਸੇ ਬਚਣ ਉਹ ਤੁਹਾਡਾ ਪ੍ਰੋਫਿਟ ਹੀ ਆ। ਸੋ ਉਸ ਚੀਜ਼ ਵਾਸਤੇ ਤੁਸੀਂ ਅਗਰ ਕੋਟ ਵੀ ਲੈਣੀ ਆ ਜਾਂ ਰਿਵਿਊ ਕਰਾਉਣੀ ਆ ਜਾਂ ਤੁਹਾਡੀ ਰਿਨਿਊਲ ਆ ਰਹੀ ਆ, ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਆ, ਸਾਡੇ ਕੋਲ more than 13 ਇੰਸ਼ੋਰੈਂਸ ਕੰਪਨੀਆਂ ਨਾਲ, ਤੇ ਉਹਦੇ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ।
0: ਬਿਲਕੁਲ ਜੀ, ਔਰ ਨਾਲ ਦੇ ਨਾਲ ਸਾਹਿਬ ਜੀ ਆਪਾਂ ਜਿਹੜੀ ਆ ਜੀ ਥੋੜੀ ਜੀ ਗੱਲਬਾਤ ਕਰਦੇ ਆ ਅੱਜ ਸੀਗ੍ਰੀਗੇਟਿਡ ਫੰਡਸ ਐਂਡ ਮਿਊਚੁਅਲ ਫੰਡ ਦੇ ਵਿੱਚ ਕੀ ਜਿਹੜਾ ਜੀ ਡਿਫਰੈਂਸ ਹੈਗਾ ਹੈ।
1: ਬਿਲਕੁਲ ਜੀ, ਸੋ ਪਹਿਲੇ ਮੈਂ ਆਟੋ ਜਾਂ ਹੋਮ ਇੰਸ਼ੋਰੈਂਸ ਦੇ ਜਿਹੜੇ ਲਿਸਨਰ ਸੀ ਉਹਨਾਂ ਨੂੰ ਆਪਣਾ ਨੰਬਰ ਦੇ ਦਿੰਦਾ ਹਾਂ ਇਸ ਤੋਂ ਪਹਿਲੇ, ਔਰ ਮੇਰਾ ਨੰਬਰ ਆ 647-241-6497-241-13-09।
0: ਜੀ
1: ਬਿਲਕੁਲ ਕਿਰਨ ਜੀ, ਤੁਸੀਂ ਗੱਲ ਕੀਤੀ ਆ ਇੱਕ ਸੈਗਰੀਗੇਟਿਡ ਫੰਡਸ ਐਂਡ ਮਿਊਚੁਅਲ ਫੰਡਸ ਦੀ, ਉਹਦੀ ਡਿਸਕਸ਼ਨ ਕਰ ਲੈਂਦੇ ਆ ਥੋੜਾ ਜਿਹਾ। ਇਨਵੈਸਟਮੈਂਟ ਖਾਸ ਕਰ ਮਿਊਚੁਅਲ ਫੰਡ ਦਾ ਤੇ ਆਲਮੋਸਟ ਸਾਰਿਆਂ ਨੂੰ ਪਤਾ ਹੁੰਦਾ ਵਾ, ਇੱਕ ਕੈਨੇਡਾ ਵਿੱਚ ਇੱਕ ਹੁੰਦਾ ਸੈਗਰੀਗੇਟਿਡ ਫੰਡਸ, ਇਹਦੀ ਨੌਲੇਜ ਨਹੀਂ ਹੁੰਦੀ। ਸੋ ਸੈਗਰੀਗੇਟਿਡ ਫੰਡਸ ਬੇਸਿਕਲੀ ਕੀ ਹੁੰਦਾ ਵਾ, ਇਹ ਮਿਊਚੁਅਲ ਫੰਡ ਦੇ ਨੂੰ ਜੇ ਵਿੱਚ ਨਾਲ 100% ਡੈਥ ਗਰੰਟੀ ਐਡ ਕਰਦੀ ਹੈ ਤੇ ਉਹਨੂੰ ਸੈਗਰੀਗੇਟਿਡ ਫੰਡਸ ਕਹਿੰਦੇ ਆ। ਉਹਦਾ ਮਤਲਬ ਕੀ ਹੁੰਦਾ ਵਾ ਕਿ ਲੈਟ ਜਸ ਤੇ ਇੱਕ ਬੰਦਾ ਵਾ ਉਹਨੇ ਬੈਂਕ 'ਚ ਇਨਵੈਸਟਮੈਂਟ ਕੀਤੀ ਹੈ, ਇੱਕ ਬੰਦੇ ਨੇ ਸਾਡੇ ਥਰੂ ਸੈਗਰੀਗੇਟਿਡ ਫੰਡਸ ਲਏ ਨੇ, ਤੇ ਉਹਦਾ $500,000 ਬੈਂਕ ਚ ਵੀ ਜੁੜਿਆ ਵਾ ਤੇ ਸੈਗਰੀਗੇਟਿਡ ਫੰਡ ਚ ਦੂਜਾ ਬੰਦਾ ਜਿਹੜਾ ਬੀ ਆ ਉਹਦਾ ਵੀ $500,000 ਜੁੜਿਆ। ਹੁਣ ਅਗਲੇ ਸਾਲ ਅਨਫੋਰਚੁਨੇਟਲੀ ਦੋਵਾਂ ਦੀ ਡੈਥ ਹੋ ਜਾਂਦੀ ਆ, ਏ ਦੀ ਵੀ ਬੀ ਦੀ, ਤੇ ਡੈਥ ਦੇ ਟਾਈਮ ਮਾਰਕੀਟ 50% ਰਹਿ ਗਈ, $2,50,000 ਰਹਿ ਗਿਆ, ਏ ਦਾ ਵੀ ਬੈਂਕ ਚ ਸਾਡੇ ਤੋਂ ਵੀ $2,50,000 ਰਹਿ ਗਿਆ। ਬਟ ਬੈਂਕ ਵਾਲਿਆਂ ਨੇ ਕਹਿਣਾ ਕਿ ਤੁਹਾਡੀ ਵੈਲਿਊ $2,50,000 ਲਓ ਤੇ ਤੁਹਾਡਾ ਅਕਾਊਂਟ ਸੈੱਟ ਅਪ ਹੋ ਗਿਆ। ਵੇਅਰ ਐਜ਼ ਸੈਗਰੀਗੇਟਿਡ ਫੰਡ ਚ ਕੀ ਹੁੰਦਾ ਵਾ, ਚਾਹੇ ਤੁਹਾਡੇ ਪੈਸੇ ਦੀ ਵੈਲਿਊ 0 ਰਹਿ ਜੇ ਤੇ ਭਾਵੇਂ $2,50,000 ਰਹਿ ਜੇ, ਉਸ ਬੰਦੇ ਨੂੰ $500,000 ਹੀ ਮਿਲਣਾ।
0: ਠੀਕ ਹੈ ਜੀ,
1: ਇਹ ਬਹੁਤ ਵੱਡੀ ਚੀਜ਼ ਹੋ ਜਾਂਦੀ ਆ ਕਿ ਮੋਸਟਲੀ ਜਿਹੜੀ ਸਾਡੀ ਕਮਿਊਨਿਟੀ ਨੂੰ ਸੈਗਰੀਗੇਟਿਡ ਫੰਡਸ ਬਾਰੇ ਨੌਲੇਜ ਨਹੀਂ ਹੈਗੀ। ਸੋ ਸੈਗਰੀਗੇਟਿਡ ਫੰਡਸ ਦਾ ਅਨਦਰ ਡਿਫਰੈਂਸ ਆ ਹੁੰਦਾ ਵਾ ਕਿ ਬੈਂਕ ਵਾਲੇ ਮਿਊਚੁਅਲ ਫੰਡ ਓਪਨ ਕਰਦੇ ਆ, ਵੇਰਸ ਜਿੰਨੀਆਂ ਇੰਸ਼ੋਰੈਂਸ ਕੰਪਨੀਆਂ ਮੈਨੂਲਾਈਫ ਹੋ ਗਈਆਂ, ਇੰਪਾਇਰ ਲਾਈਫ ਹੋ ਗਈਆਂ, ਸੋ ਇਹਨਾਂ ਕੋਲ ਰਾਈਟ ਹੈਗਾ ਵਾ ਸੈਗਰੀਗੇਟਿਡ ਫੰਡਸ ਦਾ। ਇਹ ਬਹੁਤ ਮੈਟਰ ਕਰਦਾ ਵਾ ਖਾਸ ਕਰ ਉਹਨਾਂ ਲਈ ਜਿਹਨਾਂ ਦੀ ਅਮਾਊਂਟ ਵੱਡੀ ਆ, 5 ਲੱਖ ਆ, ਮਿਲੀਅਨ ਆ, 2 ਮਿਲੀਅਨ ਆ, 3 ਲੱਖ, 4 ਲੱਖ ਡਾਲਰ ਵੀ ਆ, ਤੇ ਉਹਨਾਂ ਨੂੰ ਇਹਦੇ ਤੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੁੰਦੀ ਆ ਕਿ ਆਪਾਂ ਪੈਸੇ ਨੂੰ ਕਿਸੇ ਵੀ ਤਰੀਕੇ ਨਾਲ ਜਾਂ TIF ਤੇ RRSP ਨੂੰ ਜ਼ਰੂਰ ਸੈਗਰੀਗੇਟਿਡ ਫੰਡਸ ਦੇ ਵਿੱਚ ਟ੍ਰਾਂਸਫਰ ਕਰ ਲਈਏ, ਤਾਂ ਕਿ ਦਰਬ ਨਾ ਕਰੀ ਜੇ ਡੈਥ ਹੋਈ, ਸਾਨੂੰ ਘੱਟੋ ਘੱਟ ਜਿਹੜਾ ਸਾਡਾ ਅਮਾਊਂਟ ਆ ਸਾਨੂੰ ਉਹ ਤੇ ਮਿਲੇ।
0: ਬਿਲਕੁਲ ਜੀ ਜੀ, ਬਿਲਕੁਲ ਜੀ, ਗੱਲਬਾਤ ਕੀਤੀ ਜਾ ਸਕਦੀ ਹੈ 6472411309 ਤੇ। ਸੋ ਇੱਕ ਲਾਸਟ ਸਵਾਲ ਮੇਰਾ ਹੋਰ ਹੈਗਾ ਆ ਕਿ ਜੇ ਆਪਾਂ ਜਿਹੜਾ ਜੀ ਹੋਮ ਮੋਰਗੇਜ ਨੂੰ ਆਪਾਂ ਅਰਲੀ ਪੇ ਆਫ ਕਰਨਾ ਚਾਹੁੰਦੇ ਹਾਂ, ਆਪਾਂ ਇਨਵੈਸਟਮੈਂਟ TFSA ਵਿੱਚ ਕਰਕੇ ਕਰ ਸਕਦੇ ਹਾਂ ਇਹਦਾ?
1: ਬਿਲਕੁਲ, ਸੋ ਇਹਦਾ ਬੜਾ ਸਿੰਪਲ ਜਿਹਾ ਤਰੀਕਾ ਹੁੰਦਾ ਵਾ, ਕੋਈ ਇਹਦੇ ਵਿੱਚ ਜ਼ਿਆਦਾ ਕੋਈ ਸਾਇੰਸ ਜਾਂ ਕੋਈ ਮੈਥ ਇਨਵੋਲਵ ਨਹੀਂ ਹੈਗੀ। ਸੋ ਮੈਂ ਐਗਜ਼ਾਮਪਲ ਦੀ ਹੀ ਗੱਲ ਕਰ ਲੈਂਦਾ ਵਾ ਕਿ ਲੜਜਸ ਤੇ ਕਿਸੇ ਨੇ ਅੱਜ ਦੇ ਟਾਈਮ ਕੋਈ 6 ਲੱਖ ਦੀ ਮੋਰਗੇਜ ਲਈ, 7 ਲੱਖ ਦਾ ਘਰ ਆ, ਚਲੋ 1 ਲੱਖ ਦੀ ਡਾਊਨ ਕਰਤੀ 10-15%, ਤੇ 6 ਲੱਖ ਦੀ ਤੁਹਾਡੀ ਮੋਰਗੇਜ ਆ, 6 ਲੱਖ ਦੀ ਤੁਸੀਂ ਮੋਰਗੇਜ ਲੈਂਦੇ ਆ, ਤੇ 30 ਸਾਲਾਂ ਤੇ ਆਲਮੋਸਟ 4,70,000 ਦੀ ਵਿਆਜ ਤੁਹਾਡੀ ਜੇਬ ਚੋਂ ਜਾਣੀ ਹੈ। ਸੋ ਉਹਦਾ ਬੜਾ ਸਿੰਪਲ ਜਿਹਾ ਤਰੀਕਾ ਆ ਕਿ ਤੁਸੀਂ ਇੱਕ ਆਪਣਾ ਜਿੰਨੀ ਤੁਹਾਡੀ EMI ਬਣਦੀ, ਜਿਵੇਂ 6 ਲੱਖ ਦੀ ਮੋਰਗੇਜ ਦੇ ਅਗੇਂਸਟ ਤਕਰੀਬਨ EMI ਬਣਦੀ ਆ $3,000 ਅੱਜ ਦੇ ਟਾਈਮ, ਸੋ ਤੁਸੀਂ ਸਿਰਫ 10% ਪੈਸਾ ਹਸਬੈਂਡ ਵਾਈਫ $150-$150 $300 ਆਪਣਾ ਇਨਵੈਸਟ ਕਰਨਾ ਸ਼ੁਰੂ ਕਰ ਦੋ TFSA ਦੇ ਵਿੱਚ। ਇਸ ਜਿਹੜੀ ਤੁਹਾਡੀ ਮੋਰਗੇਜ 30 ਸਾਲਾਂ ਚ ਪੇ ਅਪ ਹੋਣੀ ਸੀ, ਉਹ ਤੁਸੀਂ ਮੋਰਗੇਜ 20 ਸਾਲਾਂ ਚ ਪੇ ਅਪ ਕਰ ਸਕਦੇ ਹੋ।
0: ਠੀਕ ਹੈ ਜੀ,
1: ਕਿਉਂਕਿ 20 ਸਾਲਾਂ ਚ ਤੁਹਾਡਾ TFSA ਅਕਾਊਂਟ ਦੀ ਵੈਲਿਊ ਤਕਰੀਬਨ 270-280 ਬਣ ਜਾਂਦੀ ਆ, ਤੇ ਇਹੀ ਜਿਹੜਾ ਤੁਹਾਡਾ ਲੋਨ ਵੀ ਆ 20 ਸਾਲਾਂ ਚ 270-280 ਰਹਿ ਜਾਂਦਾ ਵਾ। ਸੋ ਤੁਸੀਂ ਆਪਣਾ TFSA ਦਾ ਪੈਸਾ ਚੱਕ ਕੇ 20 ਸਾਲਾਂ ਬਾਅਦ ਸਿੱਧਾ ਆਪਣਾ ਲੋਨ 1 ਸ਼ਾਟ ਪੇਮੈਂਟ ਚ ਕਰ ਸਕਦੇ ਆ। ਇਹਦੇ ਨਾਲ ਤੁਸੀਂ ਅਗਲੇ 21-30 ਸਾਲ ਜਿਹੜੀ ਹਰ ਮਹੀਨੇ $3,000 ਦੀ EMI ਦੇਣੀ ਸੀ, $3,600 ਸਾਲ ਦਾ ਦੇਣਾ ਸੀ, ਉਹ ਤੁਸੀਂ ਸੇਵ ਕਰ ਲਿਆ, ਪਲੱਸ ਤੁਹਾਡਾ ਲੋਨ ਵੀ 20 ਸਾਲਾਂ ਚ ਫਿਨਿਸ਼ ਹੋ ਜਾਂਦਾ ਵਾ। ਸੋ ਬੜਾ ਸਿੰਪਲ ਜਿਹਾ ਤਰੀਕਾ ਵਾ, ਕੋਈ ਇਹਦੇ ਵਿੱਚ ਜ਼ਿਆਦਾ ਦਿਮਾਗ ਜਾਂ ਕੁਛ ਕਰਨਾ ਨਹੀਂ, ਬਸ TFSA ਅਕਾਊਂਟ ਓਪਨ ਕਰਨ ਦੀ ਜ਼ਰੂਰਤ ਹੁੰਦੀ ਆ। ਅਗਰ ਕਿਸੇ ਦੀ ਵੀ ਰਿਕੁਆਇਰਮੈਂਟਸ ਨੇ ਇਨਵੈਸਟਮੈਂਟ ਬਾਰੇ, ਜਾਂ ਮੇਰੇ ਨਾਲ ਡਿਸਕਸ ਕਰਨਾ ਚਾਹੁੰਦੇ ਆ, ਜਾਂ ਮੇਰੇ ਆਫਿਸ ਆਉਣਾ ਚਾਹੁੰਦੇ ਆ, ਸੋ ਸਾਡਾ ਆਫਿਸ ਵੀ Highway 50 ਬੋਲਟਨ ਦੇ ਵਿੱਚ ਹੈਗਾ ਆ, ਤੇ ਜੇ ਤੁਸੀਂ ਮੈਨੂੰ ਕਾਲ ਵੀ ਕਰਨਾ ਤੇ ਕਾਲ ਕਰਨ ਵਾਸਤੇ ਤੁਸੀਂ ਮੈਨੂੰ 6472411309 6472411309 ਤੇ ਕਾਲ ਕਰ ਸਕਦੇ ਆ। ਕਿਰਨ ਜੀ,
0: ਬਹੁਤ ਬਹੁਤ ਸ਼ੁਕਰੀਆ ਸਾਹਿਬ ਜੀ, ਆਪਾਂ ਦੁਬਾਰਾ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਜ਼ਰੂਰ ਕਰਾਂਗੇ। ਸੋ ਬਿਲਕੁਲ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ, ਔਰ ਨਾਲ ਦੀ ਨਾਲ ਆਪਣਾ ਨੰਬਰ ਵੀ ਦੇ ਦਈਏ, ਸਾਡਾ ਨੰਬਰ ਹੈਗਾ 9057990999 ਤੇ ਗੱਲਬਾਤ ਕਰ ਸਕਦੇ ਆ। ਸੋ ਸੁੱਖੀ ਜੀ, ਹੁਣੇ ਆਪਾਂ ਜਿੱਦਾਂ ਗੀਤ ਦੀ ਗੱਲ ਕਰਕੇ ਹਟੇ ਆ ਕਿ ਬੜਾ ਪਿਆਰਾ ਜਿਹੜਾ ਜੀ ਗੀਤ ਸੀਗਾ, ਸੋ ਨਾਲ ਦੀ ਨਾਲ ਜਿਹੜਾ ਹੈ ਜੀ ਸਾਡੀ ਕਾਲ, ਜਿੱਦਾਂ ਮੈਂ ਦੱਸਿਆ ਸੀ ਕਿ ਮਨਪ੍ਰੀਤ ਜੀ ਦੇ ਨਾਲ ਜਲੰਧਰ ਤੋਂ ਜੁੜ ਚੁੱਕੀ ਆ, ਸੋ ਸਪੋਂਸਰ ਦੇ ਥੋੜੇ ਜਿਹੇ ਮੈਸੇਜ ਸਾਂਝੇ ਕਰਕੇ ਫਿਰ ਆਪਾਂ ਮਨਪ੍ਰੀਤ ਜੀ ਵੱਲ ਚੱਲਦੇ ਹਾਂ।
2: ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਟੈਲੀ ਟਾਈਮ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਸੋਨੂੰ ਹੋਰੀ ਇੰਨੇ ਬਿਜ਼ੀ ਨੇ ਇਸ ਟਾਈਮ ਕਿਉਂਕਿ ਵਿਕਟੋਰੀਆ ਡੇ ਦੀ ਸੇਲ ਐਲਾਨ ਕਰ ਚੁੱਕੇ ਨੇ, ਤੇ ਉਹਨਾਂ ਨੇ ਫੋਨ ਕਰਨਾ ਸੀ ਏਅਰ ਤੇ, ਹਾਲ ਤੱਕ ਤਾਂ ਟਾਈਮ ਨਹੀਂ ਮਿਲ ਗਾ, ਲੱਗਦਾ ਜਦੋਂ ਵੀ ਆਉਂਦਾ ਤੇ ਗੱਲਬਾਤ ਕਰਵਾਵਾਂਗੇ, ਤੁਸੀਂ ਵੀ ਉਹਦਾ ਫਾਇਦਾ ਲੈ ਲਓ। ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਬੁੱਢਬੈਨ ਬੈਂਕਟ ਹਾਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਡ੍ਰੀਮ ਕਨਵੈਨਸ਼ਨ ਸੈਂਟਰ ਦਾ ਵੀ ਸਹਿਯੋਗ ਹੈ, ਔਰ ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਇਹਨਾਂ ਦੀਆਂ ਸੇਵਾਵਾਂ ਲੈਣ ਲਈ 416-743-0003 ਤੇ ਟੈਲੀਫੋਨ ਹੋ ਸਕਦਾ ਹੈ, ਤੇ ਇੰਸ਼ੋਰੈਂਸ ਦੇ ਮਾਮਲੇ 'ਚ ਕੋਈ ਗੱਲਬਾਤ ਕਰਨੀ ਹੈ, ਟਰੈਵਲ ਇੰਸ਼ੋਰੈਂਸ ਚਾਹੀਦੀ ਆ ਤੁਹਾਨੂੰ, RESP ਚਾਹੀਦੀ ਆ, ਸੇਵਿੰਗ ਪਲਾਨ ਚਾਹੀਦਾ, ਕੁਛ ਵੀ ਚਾਹੀਦਾ, ਮੋਨਾ ਮਹਿੰਗੀ ਹੋਰਾਂ ਨਾਲ ਗੱਲਬਾਤ ਕਰ ਲਓ 416-509-1509 ਦੇ ਉੱਤੇ। ਜੁਲਰੀ ਦੀ ਸ਼ਾਪਿੰਗ ਕਰਨੀ ਹੈ ਤੇ ਵਿਕਟੋਰੀਆ ਡੇ ਵੀਕਐਂਡ ਦੇ ਉੱਤੇ ਸੇਲ ਚੱਲ ਰਹੀ ਹੈ ਜੀ ਇਸ ਟਾਈਮ ਸਿੰਗਾਪੁਰ ਜੁਲਰ ਦੇ ਉੱਤੇ, ਨੰਬਰ ਹੈ 9056121500 ਤੇ ਗੱਲ ਹੋ ਸਕਦੀ ਆ। ਤੇ ਨੋਵਲ ਫਰੈਸ਼ ਫੂਡ ਦੇ ਉੱਤੇ ਵੀ ਬਹੁਤ ਵੱਡੀ ਸੇਲ ਚੱਲ ਰਹੀ, ਗਰੋਸਰੀ ਕਰਨੀ ਆ ਨੋਵਲ ਫਰੂਟ ਤੇ ਪਹੁੰਚੋ, ਔਰ ਬਹੁਤ ਜਲਦੀ ਅਸੀਂ ਮੀਆਂ ਜੀ ਨਾਲ ਵੀ ਥੋੜੀਆਂ ਜਿਹੀਆਂ ਪ੍ਰਾਈਸ ਜਿਹੜੀਆਂ ਸਾਂਝੀਆਂ ਕਰਾਂਗੇ। ਇੱਕ ਹਾਈਵੇ 10 ਅਤੇ ਬੁਵੇੜ ਦੇ ਕਾਰਨਰ ਤੇ ਹੈ ਉਹਨਾਂ ਦੀ ਲੋਕੇਸ਼ਨ, ਦੂਜੀ ਹੈ ਜੀ ਸੈਂਡਲਵੁੱਡ ਅਤੇ ਏਅਰਪੋਰਟ ਦੇ ਕਾਰਨਰ ਦੇ ਉੱਤੇ।
0: ਵਿਕਟੋਰੀਆ ਦੇ ਲੌਂਗ ਵੀਕਐਂਡ ਜਿਹੜਾ ਜੀ ਆਇਆ ਹੋਇਆ ਆ, ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਜਿਹੜਾ ਹੈ ਜੀ ਫ੍ਰੀ ਸਕੈਚਰਸ ਪੋਲਰਾਈਜ਼ ਸਨ ਗਲਾਸਿਸ ਮਿਲ ਸਕਦੇ ਆ, ਤੁਸੀਂ ਕੋਈ ਵੀ ਜੇ ਪਰਚੇਸ ਕਰਦੇ ਹੈਗੇ ਆ। ਦੋ ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਇਹ ਸਰਵ ਕਰਦੇ ਆ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਕੈਨੇਡੀ ਐਂਡ ਸਟੀਲ ਦੇ ਇੰਟਰਸੈਕਸ਼ਨ ਤੇ, ਦੂਜੀ ਹੈਗੀ 10635 ਕ੍ਰੈਡਿਟ ਵਿਊ ਰੋਡ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਹੈਗਾ ਇਹ ਇੰਟਰਸੈਕਸ਼ਨ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਦ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਤੁਸੀਂ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੀਆਂ ਹੈਗੀਆਂ, ਜਾਂ ਤੁਸੀਂ ਫੈਂਸਿਸ ਐਂਡ ਗੇਟਸ, ਜਾਂ ਤੁਸੀਂ ਰੇਲਿੰਗਸ, ਜਾਂ ਤੁਸੀਂ ਸਨ ਰੂਮ ਜਿਹੜਾ ਜੀ ਬਣਵਾਉਣਾ ਹੈਗਾ, ਕਸਟਮ ਐਲੀਵੇਸ਼ਨ ਕਰਾਉਣੀ ਆ, ਤੁਸੀਂ ਦਾ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਕਰ ਸਕਦੇ ਆ। 4379555220 ਤੇ ਗੱਲਬਾਤ ਹੋ ਸਕਦੀ ਆ। ਸੋ ਕਰਦੇ ਹਾਂ ਗੱਲਬਾਤ ਹੁਣ ਥੋੜੀ ਜੀ ਮਨਪ੍ਰੀਤ ਜੀ ਦੇ ਨਾਲ। ਸੋ ਮਨਪ੍ਰੀਤ ਜੀ ਆ ਜਾਓ, ਸਵਾਗਤ ਹੈ ਬਹੁਤ ਬਹੁਤ।
3: ਬਹੁਤ ਬਹੁਤ ਸ਼ੁਕਰੀਆ ਕਰਨ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਮਨਪ੍ਰੀਤ ਜੀ। ਔਰ ਆਪਾਂ ਖਬਰਾਂ ਤੇ ਝਾਤ ਪਾਉਣ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਸਾਡੇ ਕੈਨੇਡਾ ਦਾ ਮੌਸਮ ਕਦੀ ਠੰਡ ਕਦੀ ਗਰਮੀ, ਤੇ ਬਹੁਤ ਸਾਰੇ ਲੋਕ ਜਿਹੜੇ ਇਸ ਟਾਈਮ, ਕੋਈ ਕਿਸੇ ਨੂੰ ਫਲੂ ਹੋ ਰਿਹਾ, ਕਿਸੇ ਨੂੰ ਕੁਛ ਹੋ ਰਿਹਾ, ਕੁਛ ਕਹਿ ਲਈਏ ਸਿੱਕ ਚੱਲ ਰਹੇ ਨੇ ਸਾਰੇ। ਮੈਂ ਬੇਨਤੀ ਕਰੂੰਗਾ ਕਿ ਆਪੋ ਆਪਣਾ ਧਿਆਨ ਰੱਖਣ, ਘਰ ਦੇ ਵਿੱਚ ਹੀ ਤੁਹਾਡੇ ਕਈ ਚੀਜ਼ਾਂ ਇਹੋ ਜਿਹੀਆਂ ਪਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਵਰਤ ਕੇ ਖਾ ਕੇ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹੋ। ਮੇਰੇ ਕੋਲ ਕਿਰਨ ਜੀ ਇੱਕ ਲਿਸਟ ਆਈ ਆ ਬੜੀ ਵਧੀਆ ਕਿ ਸਰੀਰ ਦੇ ਕਿਹੜੇ ਕਿਹੜੇ ਅੰਗ ਜਿਹੜੇ ਨੇ ਕਿਹੜੇ ਕਿਹੜੇ ਉਹ ਵੈਜੀਟੇਬਲ ਦੇ ਨਾਲ ਠੀਕ ਹੁੰਦੇ ਨੇ ਜਾਂ ਕਲੀਨ ਹੁੰਦੇ ਨੇ ਜਾਂ ਸਾਫ਼ ਹੁੰਦੇ ਨੇ ਜਾਂ ਤੰਦਰੁਸਤ ਹੁੰਦੇ ਨੇ। ਉਹਨਾਂ 'ਚ ਹੈ ਜੀ, ਕਹਿੰਦੇ ਜਿਹੜੇ ਜੇ ਨਿੰਬੂ ਪੀਓ, ਨਿੰਬੂ ਦਾ ਪਾਣੀ ਪੀਓ ਤਾਂ ਤੁਹਾਡਾ ਲਿਵਰ ਸਾਫ਼ ਹੁੰਦਾ ਹੈ, ਪਾਲਕ ਨਾਲ ਤੁਹਾਡਾ ਖੂਨ ਸਾਫ਼ ਹੁੰਦਾ, ਖੀਰੇ ਨਾਲ ਤੁਹਾਡੀਆਂ ਕਿਡਨੀਆਂ ਸਾਫ਼ ਹੁੰਦੀਆਂ ਨੇ, ਗਾਜਰ ਨਾਲ ਤੁਹਾਡੀ ਨਿਗਾਹ ਅੱਖਾਂ ਸਾਫ਼ ਹੁੰਦੀਆਂ ਨੇ, ਬਰੋਕਲੀ ਦੇ ਨਾਲ ਤੁਹਾਡੇ ਫੇਫੜੇ ਸਾਫ਼ ਹੁੰਦੇ ਨੇ, ਸੇਬ ਖਾਣ ਨਾਲ ਤੁਹਾਡੀਆਂ ਆਂਦਰਾਂ ਸਾਫ਼ ਹੁੰਦੀਆਂ ਨੇ, ਔਰ ਜਿਹੜਾ ਕਿ ਅੰਗੂਰ ਖਾਣ ਨਾਲ ਦਿਲ ਸਾਫ਼ ਹੁੰਦਾ, ਗ੍ਰੀਨ ਟੀ ਪੀਣ ਦੇ ਨਾਲ ਜਿਹੜਾ ਹੈਗਾ ਉਹ ਤੁਹਾਡੇ ਸਾਰੀ ਬੋਡੀ ਦਾ ਜਿਹੜਾ ਸਿਸਟਮ ਸਾਫ਼ ਕਰਦੀ ਆ, ਅਤੇ ਇਹਦੇ ਨਾਲ ਨਾਲ ਜੀ ਅਗਰ ਤੁਸੀਂ ਪਪੀਤਾ ਖਾਓਗੇ ਤੇ ਪਾਚਨ ਸ਼ਕਤੀ ਤੁਹਾਡੀ ਉਹ ਸਹੀ ਰਹਿੰਦੀ ਆ, ਚਕੁੰਦਰ ਖਾਣ ਦੇ ਨਾਲ ਖੂਨ ਦੀਆਂ ਨਾੜੀਆਂ ਸਾਫ਼ ਹੁੰਦੀਆਂ ਨੇ, ਤੇ ਅਨਾਨਾਸ ਖਾਣ ਨਾਲ ਵੀ ਜਿਹੜਾ ਤੁਹਾਡਾ ਸਰੀਰ ਠੀਕ ਰਹਿੰਦਾ। ਪਰ ਇਹਦੇ ਨਾਲ ਉਹਨਾਂ ਨੇ ਇੱਕ ਹੋਰ ਗੱਲ ਦੱਸੀ ਕਿ ਕਿਹੜੀ ਚੀਜ਼ ਕਿਹੜੇ ਸਮੇਂ ਖਾਣੀ ਚਾਹੀਦੀ ਆ,
0: ਉਹ ਵੀ
2: ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ। ਕਹਿੰਦੇ ਕਿ ਜਿਹੜਾ ਪਪੀਤਾ ਆ ਉਹ ਰਾਤ ਨੂੰ ਨਾ ਖਾਓ,
0: ਅੱਛਾ ਜੀ,
2: ਸਵੇਰੇ ਖਾਓ ਜਾਂ ਦਿਨੇ ਖਾਓ। ਅਮਰੂਦ ਹੈ ਉਹ ਵੀ ਰਾਤ ਨੂੰ ਨਾ ਖਾਓ, ਦੁੱਧ ਹੈ ਉਹ ਰਾਤ ਨੂੰ ਪੀਓ, ਤੇ ਦਹੀਂ ਆ ਜਿਹੜਾ ਸਵੇਰੇ ਖਾਲੀ ਪੇਟ ਨਾ ਖਾਓ, ਕੇਲਾ ਉਹ ਵੀ ਖਾਲੀ ਪੇਟ ਨਾ ਲਾਓ, ਖਾਲੀ ਪੇਟ ਤੁਸੀਂ ਸੇਬ ਖਾ ਸਕਦੇ ਹੋ। ਖਾਲੀ ਪੇਟ ਕਹਿੰਦੇ ਤੁਸੀਂ ਦਾਲਾਂ ਖਾਓ ਤੇ ਬਹੁਤ ਫਾਇਦੇਮੰਦ ਹੁੰਦੀਆਂ ਨੇ, ਤੇ ਖੀਰਾ ਜਿਹੜਾ ਸੌਣ ਤੋਂ ਪਹਿਲਾਂ ਨਾ ਖਾਓ, ਲਸਣ ਰਾਤ ਦੇ ਖਾਣੇ ਵਿੱਚ ਜ਼ਰੂਰ ਖਾਓ, ਟਮਾਟਰ ਰਾਤ ਨੂੰ ਕਹਿੰਦੇ ਨਾ ਖਾਓ, ਕੌਫੀ ਸਵੇਰੇ ਉੱਠਦੇ ਹੀ ਪੀਓ, ਔਰ ਇਹਦੇ ਨਾਲ ਨਾਲ ਕਹਿੰਦੇ ਜਿਹੜੇ ਖੱਟੇ ਫਲ ਨੇ ਉਹ ਵੀ ਖਾਲੀ ਪੇਟ ਨਹੀਂ ਤੁਹਾਨੂੰ ਲੈਣੇ ਚਾਹੀਦੇ, ਜਿਹੜੀ ਗ੍ਰੀਨ ਟੀ ਆ ਉਹ ਵੀ ਖਾਲੀ ਪੇਟ ਨਹੀਂ ਲੈਣੀ ਚਾਹੀਦੀ। ਸੋ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ, ਤੇ ਆ ਜਾਓ ਹੁਣ ਮਨਪ੍ਰੀਤ ਜੀ ਥੋੜੀ ਜਿਹੀ ਖਾਸ ਖਾਸ ਖਬਰਾਂ ਤੇ ਪਾਈਏ ਝਾਤ, ਕਿਉਂਕਿ ਅੱਜ ਸਾਰਾ ਟੋਰਾਂਟੋ ਅੰਟਾਰੀਓ ਖੁਸ਼ ਆ ਕਿ ਮੌਸਮ ਬਹੁਤ ਅੱਛਾ ਆ, ਸਾਰਿਆਂ ਦੇ ਕਾਰੋਬਾਰ ਵੀ ਆਪਣੇ ਕਰਨੇ ਨੇ ਤੇ ਕੁਝ ਸੇਲਾਂ ਵੀ ਚੱਲ ਰਹੀਆਂ ਕਿਉਂਕਿ ਲੌਂਗ ਵੀਕਐਂਡ ਹੈ।
3: ਸੁਖੀ ਜੀ ਮੌਸਮ ਬਿਲਕੁਲ, ਮੈਨੂੰ ਤਾਂ ਐ ਲੱਗਦਾ ਕਿ ਜਿਵੇਂ ਸਲਾਹ ਦੇ ਨਾਲ ਚੱਲਦਾ ਹੈ ਟੋਰਾਂਟੋ ਦੇ ਨਾਲ ਪੰਜਾਬ ਦਾ ਮੌਸਮ। ਸੋ ਪੰਜਾਬ ਦੇ ਵਿੱਚ ਵੀ ਮੌਸਮ ਕਾਫੀ ਜ਼ਿਆਦਾ ਅੱਛਾ ਹੈ, ਔਰ ਠੰਡ ਕਹਿ ਸਕਦੇ ਹਾਂ ਵੀ ਇਸ ਵਕਤ ਹੈਗੀ ਆ, ਗਰਮੀ ਤੋਂ ਰਾਹਤ ਮਿਲੀ ਆ। ਤੇ ਜਿਵੇਂ ਤੁਸੀਂ ਕਿਹਾ ਕਿ ਬਾਰਿਸ਼ ਦੇ ਦਿਨਾਂ ਦੇ ਵਿੱਚ, ਇੱਥੋਂ ਦੀ ਵੀ ਜੇ ਗੱਲ ਕਰਾਂ ਤੇ ਜਿਵੇਂ ਤੁਸੀਂ ਕਿਹਾ ਕਿ ਲੋਕ ਗਰਮੀ ਦੇ ਵਿੱਚ ਵੀ ਬਿਮਾਰ ਪੈਂਦੇ ਨੇ, ਮੌਨਸੂਨ ਦੇ ਵਿੱਚ ਵੀ ਬਿਮਾਰ ਪੈਂਦੇ ਨੇ, ਕਿਉਂਕਿ ਬਾਰਿਸ਼ ਦੇ ਦਿਨਾਂ ਦੇ ਵਿੱਚ ਨਮੀ ਤੇ ਪਾਣੀ ਦੇ ਕਾਰਨ ਅਕਸਰ ਹੀ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ, ਜਿਵੇਂ ਡੇਂਗੂ ਹੋ ਗਿਆ, ਮਲੇਰੀਆ, ਵਾਇਰਲ ਵਰਗੀਆਂ ਬਿਮਾਰੀਆਂ। ਸੋ ਸਾਰੇ ਪਾਸੇ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਕਲੀਨਿਕ ਭਰੇ ਪਏ ਨੇ, ਡਾਕਟਰਾਂ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ, ਇੱਕ ਤਾਂ ਨਵੇਂ ਵਾਇਰਸ ਆ ਰਹੇ ਆ ਤੇ ਉਹਦੇ ਲਈ ਵੀ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹ ਵੀ ਵਾਰ ਵਾਰ ਗਾਈਡਲਾਈਨਸ ਜਾਰੀ ਕਰ ਰਹੀ ਆ, ਔਰ ਡਾਕਟਰ ਵੀ ਜਿਹੜੇ ਨੇ ਉਹ ਵੀ ਸਲਾਹ ਦੇ ਰਹੇ ਆ ਕਿ ਗਰਮ ਤੇ ਤਾਜ਼ਾ ਭੋਜਨ ਜਿਹੜਾ ਬਣਿਆ ਖਾਓ ਤੁਸੀਂ ਇਹਨਾਂ ਦਿਨਾਂ ਦੇ ਵਿੱਚ, ਉਬਲਿਆ ਹੋਇਆ ਪਾਣੀ ਤੁਸੀਂ ਪੀਓ, ਇਮਿਊਨਿਟੀ ਨੂੰ ਵਧਾਉਣ ਦੇ ਲਈ ਖਾਣੇ ਦੇ ਵਿੱਚ ਅਦਰਕ, ਲਸਣ, ਹਲਦੀ, ਕਾਲੀ ਮਿਰਚ ਦੀ ਵਰਤੋਂ ਨੂੰ ਵਧਾਓ, ਹਰਬਲ ਤੁਸੀਂ ਕਾੜੇ ਜਾਂ ਜਿਹੜੀ ਟੀ ਆ ਉਹ ਲਓ, ਹਨਾ। ਸਾਵਧਾਨੀ ਦੇ ਲਈ ਕੱਚੇ ਸਲਾਦ, ਕੱਟੇ ਹੋਏ ਫਲ ਜਾਂ ਸਟਰੀਟ ਫੂਡ ਖਾਣ ਤੋਂ ਤੁਹਾਨੂੰ ਬਚਣਾ ਚਾਹੀਦਾ ਆ। ਇਹ ਤੁਸੀਂ ਹੈਲਥ ਟਿਪ ਦਿੱਤੇ ਤੇ ਮੈਂ ਕਿਹਾ ਪੰਜਾਬ ਦਾ ਮੌਸਮ ਵੀ ਐਵੇਂ ਚੱਲ ਰਿਹਾ, ਬਹੁਤ ਸਾਰੇ NRI ਭੈਣ ਭਰਾ ਜਾਂ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਨੇ ਇੱਧਰ ਆਏ ਹੁੰਦੇ ਨੇ, ਹਨਾ। ਸੋ ਇੱਕ ਦੂਜੇ ਨੂੰ ਅਵੇਅਰ ਕਰਨਾ ਚਾਹੀਦਾ। ਹੁਣ ਚੱਲਦੇ ਹਾਂ ਜੀ ਖਬਰਾਂ ਦੇ ਵੱਲ। ਸੁਖੀ ਜੀ, ਇੱਕ ਤਾਂ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇ, ਉਹ ਕਹਿ ਲਓ ਤੁਸੀਂ ਬਾਰਿਸ਼ ਕਰਕੇ ਵੀ ਹੋਏ ਨੇ, ਮੌਸਮ ਖਰਾਬ ਕਰਕੇ ਵੀ ਹੋਏ ਨੇ, ਪਰ ਓਦਾਂ ਵੀ ਆਏ ਦੇ ਨੀ ਸਾਨੂੰ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਤੋਂ ਐਕਸੀਡੈਂਟ ਦੀਆਂ ਜਿਹੜੀਆਂ ਨੇ ਖਬਰਾਂ ਮਿਲਦੀਆਂ ਰਹਿੰਦੀਆਂ। ਮੁਕਤਸਰ ਇੱਕ ਇੰਨਾ ਗੰਭੀਰ ਐਕਸੀਡੈਂਟ ਹੋਇਆ ਕਿ ਦੋ ਵਿਦਿਆਰਥੀ ਜਿਹੜੇ ਸਕੂਟਰੀ ਤੇ ਜਾ ਰਹੇ ਸੀ ਟਰੱਕ ਦੇ ਵਿੱਚ ਉਹਨਾਂ ਦੀ ਟੱਕਰ ਵੱਜਦੀ, ਇੱਕ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਜਾ ਗੰਭੀਰ ਜ਼ਖਮੀ ਜ਼ੇਰੇ ਇਲਾਜ ਪਿਆ ਹੈ। ਔਰ ਇੱਕ ਹੁਸ਼ਿਆਰਪੁਰ ਦੇ ਦਸੂਹਾ ਮੁੱਖ ਮਾਰਗ ਤੋਂ ਜਿਹੜੀ ਆ ਘਟਨਾ ਸਾਹਮਣੇ ਆਈ ਆ, ਭੀਖੋਵਾਲ ਨੇੜੇ ਕੋਈ ਪਿੰਡ ਆ ਚੱਕ ਸਮਾਣਾ, ਉੱਥੇ ਅੱਜ ਸ਼ਾਮ ਹੜਕੰਪ ਮੱਚ ਗਿਆ ਜਦੋਂ 4 ਸਾਲਾ ਬੱਚਾ ਜਿਹੜਾ ਖੇਡਦਾ ਹੋਇਆ ਖੁੱਲੇ ਬੋਰਵੈਲ ਦੇ ਵਿੱਚ ਡਿੱਗ ਗਿਆ ਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਜੰਗੀ ਪੱਧਰ ਤੇ ਜਿਹੜਾ ਉੱਥੇ ਰੈਸਕਿਊ ਆਪਰੇਸ਼ਨ ਆ ਉਹ ਚਲਾਇਆ ਗਿਆ ਆ। ਜੋ ਜਾਣਕਾਰੀ ਮਿਲੀ ਆ, ਬੱਚਾ 4 ਕੁ ਸਾਲ ਦਾ ਆ, ਘਰ ਦੇ ਨੇੜੇ ਬੋਰਵੈਲ ਹੋ ਰਿਹਾ ਸੀ, ਖੇਡ ਰਿਹਾ ਸੀ ਤੇ ਡਿੱਗ ਗਿਆ। ਇਸ ਤੋਂ ਪਹਿਲਾਂ ਐਸੀਆਂ ਕਈ ਜਿਹੜੀਆਂ ਘਟਨਾਵਾਂ ਨੇ ਬੋਰਵੈਲ ਵਿੱਚ ਡਿੱਗਣ ਦੀਆਂ ਜਿਹੜੀਆਂ ਅਜੇ ਵੀ ਸਾਡੇ ਚੇਤਿਆਂ ਦੇ ਵਿੱਚ ਨੇ ਉਹ ਵਾਪਰੀਆਂ, ਪਰ ਅਸੀਂ ਉਹਨਾਂ ਤੋਂ ਸਿੱਖਦੇ ਨਹੀਂ ਆ। ਸਾਡੇ ਘਰ ਦੇ ਵਿੱਚ ਨਿੱਕੇ ਨਿੱਕੇ ਜਵਾਕ ਹੁੰਦੇ, ਕਿੱਥੇ ਅਸੀਂ ਅਵੇਸਲੇ ਹੋ ਜਾਂਦੇ ਹਾਂ, ਸੋ ਪਤਾ ਨਹੀਂ ਲੱਗਦਾ ਕਿ ਕਿਵੇਂ ਇਹੋ ਜਿਹੇ ਨੁਕਸਾਨ ਹੋ ਜਾਂਦੇ ਆ। ਇੰਨਾ ਕੁ ਜ਼ਰੂਰ ਦੱਸਿਆ ਗਿਆ ਹੈ ਟੀਮਾਂ ਦੇ ਵੱਲੋਂ ਕਿ ਬੱਚਾ ਸਿੱਧਾ ਬੋਰਵੈਲ ਦੇ ਵਿੱਚ ਡਿੱਗਿਆ ਹੈ, ਹਿੱਲ ਜੁੱਲ ਹੋ ਰਹੀ ਹੈ, ਅਜੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕੋਸ਼ਿਸ਼ਾਂ ਜੰਗੀ ਪੱਧਰ ਤੇ ਜਾਰੀ ਨੇ ਕਿ ਬੱਚੇ ਨੂੰ ਬਾਹਰ ਕੱਢਿਆ ਜਾਵੇ। ਹੋਰ ਵੀ ਗੱਲਾਂ ਬਾਤਾਂ ਤੇ ਖਬਰਾਂ ਹੈਗੀਆਂ ਨੇ, ਬ੍ਰੇਕ ਤੋਂ ਬਾਅਦ ਕਰਦੇ।
0: ਬਿਲਕੁਲ ਜੀ, ਆਪਾਂ ਲੈਣੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਉਹਦੇ ਬਾਅਦ ਜਿਹੜੇ ਦੁਬਾਰਾ ਖਬਰਾਂ ਤੇ ਗੱਲਬਾਤ ਕਰਦੇ ਹਾਂ।

0: समोसा एंड स्वीट फैक्ट्री जिथे पाजी दिया सारी आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबिको। वधेरे जानकारी लिए कॉल करो 416-213-1165 ते 416-213-1165।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਰਾ, ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ। ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ, ਤਾਂ ਅੱਜ ਹੀ ਕਾਲ ਕਰੋ 647-241-1309 647-241-1309। ਜੇਕਰ ਤੁਸੀਂ TFSA, RRSP ਜਾਂ RESP ਜਾਂ ਸਿਪ ਖੁਲਵਾਉਣਾ ਚਾਹੁੰਦੇ ਹਾਂ, ਜਾਂ ਤੁਸੀਂ ਬਿਜ਼ਨਸ ਓਨਰ ਆ ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ, ਤਾਂ ਵੀ ਕਾਲ ਕਰੋ 647-241-1309 647-241-1309।
2: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
3: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 9054608888, दैट्स 9054608888।
2: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
4: नोबेल फ्रेश फूड शहर विच इको दौरा पै गया, टॉप क्वालिटी ते लो लो प्राइसा विच नोबेल फ्रेश फूड फेर नंबर लै गया। आटा दाल चावल वाली सब्जी ते दूध घ्यो सब मिलेगा नोबेल फ्रेश फूड 2945 सैंडलवुड पार्कवे ईस्ट, दूसरी लोकेशन 20 गिलिंगहम ड्राइव इन ब्रैम्पटन। फोन 2898010566। नोबेल फ्रेश फूड।
5: Kataria Tours and Travels located near 2883 Derry Road, East Upper Airport and Derry, the intersection upper. Tusi cheap flight tickets si pal de vichon. Toronto to Delhi, Delhi to Amritsar de route options sonu chahide ne. Ja tusi visa services di pal de vichon. Puri family vacation upper jaan di soch rahe ne, jithe tuhanu all inclusive vacation packages vi milde ne. Pahunchna wa ji Kataria Tours and Travels, Airport and Derry, the intersection upper. Call kar sakde ho 905-678-1200. 905-678-1200 Kataria Tours and Travels, Airport and Derry, the intersection over.
6: ਬਿਲਕੁਲ ਜੀ, ਇੱਕ ਵਾਰ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ, ਔਰ ਜਿੱਥੇ ਕਿ ਸਾਡੇ ਮੈਸੇਜਸ ਤੁਹਾਡੇ ਆਪਾਂ ਜਿਹੜੇ ਜੀ ਬਹੁਤ ਜਲਦੀ ਦੱਸਾਂਗੇ, ਔਰ ਜੇ ਕੋਈ ਗੀਤ ਦੀ ਫਰਮਾਇਸ਼ ਹੈਗੀ ਆਪਾਂ ਉਹ ਵੀ ਜਿਹੜਾ ਜੀ ਜ਼ਰੂਰ ਲਾ ਦਵਾਂਗੇ, ਅਤੇ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ। ਮੁਕੇਸ਼ ਚੌਹਾਨ ਜੀ ਕਹਿੰਦੇ ਆ ਕਿ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਹੈ, ਜਾਂ ਤੁਹਾਡੇ 'ਤੇ ਕ੍ਰੈਡਿਟ ਕਾਰਡ ਡੈਬਟਸ ਆ, ਅਤੇ ਤੁਸੀਂ ਜਿਹੜਾ ਜੀ ਆਪਾਂ ਜਿਹਨੂੰ ਕਰਜ਼ੇ ਕਹਿ ਦਿੰਦੇ ਹਾਂ ਕਿ ਕ੍ਰੈਡਿਟ ਕਾਰਡ 'ਤੇ ਪੈਸੇ ਬਹੁਤ ਜ਼ਿਆਦਾ ਚੜ ਚੁੱਕੇ ਹੈਗੇ, ਜਾਂ ਤੁਹਾਨੂੰ ਜਿਹੜਾ ਜੀ ਵਰਕਿੰਗ ਕੈਪੀਟਲ ਜਿਹੜਾ ਜੀ ਅਪ ਟੂ 1 million ਦੀ ਲੋੜ ਪੈ ਗਈ ਹੈਗੀ ਆ, ਤਾਂ ਤੁਸੀਂ ਗੱਲਬਾਤ ਮੁਕੇਸ਼ ਚੌਹਾਨ ਜੀ ਦੇ ਨਾਲ ਕਰ ਸਕਦੇ ਹੈਗੇ 6475127000 ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਸੋ ਮੁਕੇਸ਼ ਜੀ, ਅੱਜ ਕਿਉਂਕਿ ਹੈਗਾ ਫਰਾਈਡੇ, ਨਾਲ ਦੀ ਨਾਲ ਹੈਗਾ ਆ ਲੌਂਗ ਵੀਕਐਂਡ, ਸੋ ਪਹੁੰਚ ਗਏ ਨੇ ਥੋੜੀ ਜਿਹੀ ਜਾਣਕਾਰੀ ਦੇਣ ਦੇ ਲਈ। ਸੋ ਮੁਕੇਸ਼ ਜੀ, ਵੈਲਕਮ ਟੂ ਦਾ ਰੇਡੀਓ।
7: ਕਿਰਨ ਜੀ, ਹੈਪੀ ਫਰਾਈਡੇ।
6: ਹੈਪੀ ਫਰਾਈਡੇ ਆਪਕੋ ਵੀ,
7: ਔਰ ਵਿਕਟੋਰੀਆ ਡੇ ਕੀ ਵੀ ਆਪਕੋ ਸ਼ੁਭਕਾਮਨਾਏ, ਔਰ ਹਮਾਰੇ ਸਾਰੇ ਲਿਸਨਰਸ ਕੋ, ਔਰ ਇਜ਼ ਅ ਲੌਂਗ ਵੀਕਐਂਡ। So let's have a lot of fun.
6: Of course, a lot of fun to hai hi saath mein aap jo hai deals aur jo hai aap kamal ki jo hai mujhe lagta hai ki ghar mein se paise nikalne wali scheme late ho na, that is really great. Abhi dekho, main last time aap se baat kar rahe the ki home renovation ke liye agar paise chahiye ghar se, so mujhe aap batao ki mortgage refinance is good aur home equity line of growth is good, which one is good?
7: वेरी गुड। देखें, बिल्कुल सही सवाल पूछा है। समर जो है बिल्कुल राइट देयर ऑन अ कॉर्नर, वी आर जस्ट वेटिंग फॉर द राइट टाइमिंग, बट यस, मोस्ट ऑफ द होम ओनर ऑलरेडी स्टार्ट वर्किंग फॉर द होम रेनोवेशन, पैसों की जब बात आती है तो राइट अवे तो पड़े हुए पैसे नहीं होते हैं, आपके 90% लोग घर में एक्विटी में पड़े हुए राइट
6: जी।
7: तो घर में पड़े हुए देखें सिंपल है तरीका कि रीफाइनेंसिंग आपका सही सोल्यूशन है या होम एक्विटी लाइन ऑफ क्रेडिट सोल्यूशन है राइट। अगर आपकी रिन्यूअल 3 से 6 महीने में राइट तो रीफाइनेंसिंग इज द बेस्ट सोल्यूशन। पूछे क्यों किरण जी, आस्क मी व्हाई,
6: उसकी रीजन ये है
7: तो उसकी रीजन है दैट इज यू द होम ओनर डोंट हैव टू पे द पेनल्टी है ना, पेनल्टी नहीं देनी पड़ती जब आपका रिन्यूअल करीब है तो पेनल्टी नहीं देनी पड़ती, आप रीफाइनेंसिंग करा सकते हैं। तो क्या होगा, आपको बेसमेंट बनाना है या किचन अपग्रेड करना है, आपको आपको घर अपग्रेड करना है या आपको जो है अपने क्रेडिट कार्ड डेट्स पे करने हैं, साथ साथ आपको प्रॉपर्टी टैक्स बिल करना है, तो रीफाइनेंसिंग एक्चुअली इज अ मैजिकल टूल राइट। तो अपने सारे मल्टीपल डेट्स को आप कंसोलिडेट करके एक जगह मंथली पेमेंट कर सकते हो रीफाइनेंसिंग है ना। तो एक तो ये बात हो गई आपको राइट। अगर दूसरी साथ साथ है अगर आपका रिन्यूअल 2030 में है राइट या 2028 में, तो पेनल्टी जो है आपको 15-20,000 में भी मोर पेनल्टी पड़ रही है, तो वो आपको फिर मॉर्गेज ब्रेक करने की जरूरत नहीं है, विदाउट ब्रेकिंग ए फर्स्ट मॉर्गेज आप सिंपली साइड में होम एक्विटी लाइन ऑफ क्रेडिट ले सकते हैं जिसको बोलते हैं हीलॉक फॉर अ होम रेनोवेशन। अब हीलॉक के लिए आप अपने बैंक को भी अप्रोच करें, अपने आपको बैंक को पूछिए अगर आपको लग रहा है कि कहीं इनकम और क्रेडिट का इश्यूज हैं राइट, आपको बैंक नहीं दे रहा है, टफ टाइम दे रहा है, तो आप मेरी तरह किसी प्रोफेशनल को रीच करें जो आपको फाइनेंशियल इंस्टीट्यूशन से आपको लाइन ऑफ क्रेडिट दिला सकते हैं। अगर आपको पेनल्टी नहीं पे करनी, रीफाइनेंस नहीं कराना, तो हीलॉक एज अ विल बी अ बेटर सोल्यूशन टू फॉर अ रेनोवेशन करना है या अपने डेट्स पे करने हैं, प्रॉपर्टी टैक्स बिल पे करने हैं। स्पेशली मैसेज देखें सेल्फ एम्प्लॉयड लोगों के लिए, स्पेशली ड्यूरिंग 1-2 साल में जिनका बिजनेस बहुत लो हुआ है, जिनकी क्रेडिट स्कोर बहुत डैमेज हुआ है, जिन्होंने मॉर्गेज पेमेंट मिस करी है। और साथ साथ एक चीज और मैसेज दे दूं किरण जी, जिन्होंने अपनी 2 पेमेंट या 3 पेमेंट मॉर्गेज पेमेंट मिस करी है, मॉर्गेज की उनको लग रहा है पावर ऑफ सेल में घर जाएगा, तो आप डरे मत, परेशान ना हो, आई हैव अ सोल्यूशन फॉर दोज होम ओनर। आप फौरन तुरंत कॉल करें मुझे, आई कैन ब्रिंग, अगर साथ साथ एक तो आपकी मॉर्गेज गुड स्टैंडिंग में आ जाएगी और साथ साथ आपको जो है आपको एक्स्ट्रा फंडिंग भी मिल सकती है 80% फाइनेंसिंग ऑफ योर हाउस। तो आप इस सिचुएशन में है, होम रेनोवेशन के लिए पैसे चाहिए, कैसे निकालें, कहाँ से निकालें, क्या तरीका है, इंटरेस्ट रेट किसका कम है, किसमें फी कम लगेगी, कॉन्टैक्ट मी, दिस इज मुकेश चौहान, मॉर्गेज ब्रोकर फ्रॉम मॉर्गेज डिलीजन, नंबर टू कॉल 6475127000 6475127000।
6: बिल्कुल जी मुकेश जी, जाते जाते एक सवाल मेरा और है आपसे, फॉर द होम वैल्यूएशन व्हाट काइंड ऑफ सपोर्ट यू प्रोवाइड, आप कैसी सपोर्ट जो है हमारे लिसनर्स को प्रोवाइड कर सकते हैं?
7: देख किरण जी, हमारे सारे लिसनर ना फ्री इवैल्यूएशन रिपोर्ट देंगे सबको, ठीक है, सबको फ्री वैल्यूएशन, मतलब कि आप अपना घर, अपना नाम और अपना घर का एड्रेस भेजें, मैं फ्री वैल्यू अप्रेजल कंपनी के थ्रू चेक करके बताऊंगा आपके घर की वैल्यू क्या है,
6: ठीक है।
7: देखिए आपने जब कंफर्म हो जाएगा उसके बाद फिर पे अप्रेजल करेंगे, और ये काफी नहीं है, पे अप्रेजल के बाद जो भी पैसा पे किया वो रिम्बर्स भी होगा आपको क्लोजिंग के टाइम पे।
6: ओके,
7: तो ये सारी सपोर्ट मेरे ऑफिस से मेरी से आपको मिलेगी, आप मुझे उसी नंबर पे 6475127000 पे आप कॉल करें या मैसेज करें अपने नाम और अपने घर के एड्रेस के साथ।
6: बिल्कुल बिल्कुल, और मुकेश जी साथ साथ में अगर किसी को जो है अर्जेंटली वर्किंग कैपिटल या फंड्स की जरूरत पड़ चुकी है तो आपको कॉल कर सकते हैं?
7: बिल्कुल कर सकते हैं, देखें बिजनेस की बात, रेजिडेंशियल की तो बात करी, कमर्शियल की भी आपने बात करी, बिजनेस लोन चाहिए आपका एग्जिस्टिंग बिजनेस है या नया सेटअप खोलना है, अगर देखें एग्जिस्टिंग बिजनेस है आपको वर्किंग कैपिटल के लिए पैसा चाहिए, $500,000, $1,000,000, $2 million चाहिए, तो येस आई कैन हेल्प यू विद दिस राइट। और साथ साथ सबसे इम्पोर्टेंट मैसेज ये है कि अगर आपको लग रहा है कि आपको बैंक चैलेंज दे रहा है, बैंक से नहीं हो पा रहा है, कोई ना कोई इश्यूज हैं, आई हैव अ सॉल्यूशन फॉर दिस। दूसरा सबसे इंपॉर्टेंट बात है किरण जी, काफी लोगों को यही नहीं पता होता कि बिजनेस कैसे शुरू करें, कितनी डाउन पेमेंट करें राइट, 10% करें या 20% करें या 25% करें राइट, ये कंफ्यूजन रहती है। तो इस तरह की कंफ्यूजन के लिए आप किसी भी प्रोफेशनल को मेरी तरह अप्रोच करें, आपको किस तरह का बिजनेस खोलना है, आपको जो भी आपके क्वेश्चन है ऑन एयर पॉसिबल नहीं सारी चीजें बताना, बट वंस यू गिव मी अ कॉल मैं आपको बताऊंगा कि जिस तरह का बिजनेस खोलना चाह रहे हैं आपको कितनी डाउन पेमेंट चाहिए, आप एज अ ऑनर ऑक्यूपाइड ले रहे हो या एज अ इन्वेस्टमेंट प्रॉपर्टी बाई कर रहे हो, राइट
8: जी।
7: एक लोन है जिसको बोलते हैं CSBFL, कैनेडा स्मॉल बिजनेस फाइनेंसिंग लोन, इट इज बैक्ड बाय द गवर्नमेंट ऑफ कैनेडा, राइट। तो ये लोन आपको $500,000 तक मिलता है, मगर आपने प्रॉपर्टी रियल स्टेट के साथ लिए कमर्शियल प्रॉपर्टी, तो आपको एनीथिंग फ्रॉम मिलियन टू अप टू 5 मिलियन, मे बी $10 मिलियन की फाइनेंसिंग मिल सकती है। सो गिव मी अ शॉट, मैं मिसिसागा में हूँ, किसी को मिलना चाह रहे हो, कोई मुझे मिलना चाह रहा है सैटरडे को फ्रॉम बिटवीन 4 PM टू 12 PM टू 4 PM अवेलेबल टू हैव अ मीटिंग 1-on-1। किरण जी बहुत बहुत धन्यवाद जी, हैप्पी लॉन्ग वीकेंड और आपसे नेक्स्ट वीक बात होती है।
6: बिल्कुल जी, बहुत बहुत शुक्रिया। गलबात काली नंबर 6475127000 ते जी गलबात कर सकते हैं क्या, और नाल दी नाल जड़ा जी एक बार फिर दस दिए कि अज दा प्रोग्राम असी स्पेक्स एक्सप्रेस दे सहयोगना पेश कर रहे हैं। स्पेक्स एक्सप्रेस जड़ा जी अज हैगा फ्राइडे ते सैटरडे उन्हां दे कोल जड़ा जी डॉक्टर अवेलेबल हुंदे आ आई एग्जामिन कराने लई, तो तुसी पहुंच सकते हैं स्पेक्स एक्सप्रेस, पर अपॉइंटमेंट पहला जड़ी जी जरूर बनवा लियो, या तुसी प्रिस्क्राइब्ड आई ग्लासेस बनवाने, या तुसी फ्रेम्स लेना चाहते हैं डिजाइनर फ्रेम्स ना भी इन्हां दे नाल गलबात कर सकते हैं। लोंग वीकेंड ते इन्हां ने फ्री स्केचर्स पोलराइज सन ग्लासेस तुहानू दे रहे हैगे जे तुसी इन्हां दे ਕੋਲੋਂ ਕੋਈ ਪਰਚੇਸ ਕਰਦੇ ਆ। ਸੋ ਜ਼ਿਆਦਾ ਜਾਣਕਾਰੀ ਲਈ ਨੰਬਰ 9054600888888 ਤੇ ਗੱਲਬਾਤ ਹੋ ਸਕਦੀ ਆ।
9: ਤੇ ਨਾਲ ਦੀ ਨਾਲ ਆਪਾਂ ਕਿਰਨ ਜੀ ਜਿਹੜਾ ਕਿ ਮਨਪ੍ਰੀਤ ਹੋਰਾਂ ਕੋਲ ਕੁਝ ਹੋਰ ਖਬਰਾਂ ਪੁੱਛਦੇ ਆ, ਤੇ ਨਾਲ ਇਹ ਖਬਰਾਂ ਦੇ ਹਿੱਸੇ ਨੂੰ ਜਿਹੜਾ ਹੈਗਾ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ। ਟਿੱਕਾ ਜੰਕਸ਼ਨ ਬਹੁਤ ਹੀ ਵਧੀਆ ਇਸ ਲੌਂਗ ਵੀਕਐਂਡ ਦੇ ਉੱਤੇ ਫੰਕਸ਼ਨ ਰੱਖਣ ਜਾ ਰਹੇ ਨੇ। ਅਗਰ ਤੁਸੀਂ ਜਾ ਕੇ ਉੱਥੇ ਪਰਿਵਾਰ ਸਮੇਤ ਖਾਣਾ ਲੌਂਗ ਵੀਕਐਂਡ ਮਨਾਉਣਾ ਹੈ ਤੇ ਤੁਹਾਡੇ ਲਈ ਲਾਈਵ ਮਿਊਜ਼ਿਕ ਚੱਲੇਗਾ, ਬਹੁਤ ਵਧੀਆ ਸਾਊਂਡ ਦੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਖਾਣਾ ਹੁੰਦਾ ਟਿੱਕਾ ਜੰਕਸ਼ਨ ਕੁਵੀਨ ਤੇ ਰਦਰਫੋਰਡ ਦਾ ਕਾਰਨਰ ਹੈਗਾ, ਉੱਥੇ ਤੁਸੀਂ ਪਹੁੰਚ ਸਕਦੇ ਹੋ। ਤੇ ਲੌਂਗ ਵੀਕਐਂਡ ਤੇ ਅਗਰ ਤੁਸੀਂ ਨਾਗਰਾ ਫਾਲ ਚੱਕਰ ਤੁਹਾਡਾ ਲੱਗ ਰਿਹਾ ਤੇ ਫਿਰ ਤੁਸੀਂ ਢਾਬਾ ਆਨ ਦਾ ਫਾਲ ਜਾ ਕੇ ਵੀ ਖਾਣਾ ਖਾ ਸਕਦੇ ਹੋ। ਮੌਸਮ ਬੜਾ ਹੀ ਚੰਗਾ ਆ ਤੇ ਨਾਗਰਾ ਫਾਲ ਵੀ ਜਾ ਰਹੇ ਹੋ ਤੇ ਤੁਹਾਨੂੰ ਕੋਲ ਖਾਣਾ ਲੈ ਕੇ ਜਾਣ ਦੀ ਜ਼ਰੂਰਤ ਨਹੀਂ, ਤੁਹਾਨੂੰ ਘਰ ਵਰਗਾ ਹੀ ਸਵਾਦ ਉੱਥੇ ਮਿਲੇਗਾ। ਜੀ ਮਨਪ੍ਰੀਤ ਜੀ, ਜੀ ਆਇਆਂ ਨੂੰ ਜੀ
10: ਜੀ ਬਹੁਤ ਬਹੁਤ ਸ਼ੁਕਰੀਆ ਸੁਖੀ ਜੀ। ਸੋ ਅਗਲੀ ਖਬਰ ਦੇ ਵੱਲ ਵੱਧਦੇ ਆ। ਦਿੱਲੀ ਤੋਂ ਨੋਇਡਾ ਫੇਸ 1 ਥਾਣਾ ਖੇਤਰ ਸੈਕਟਰ 2 ਤੇ ਸਥਿਤ ਇੱਕ ਕੱਪੜਾ ਫੈਕਟਰੀ ਆ, ਉਹਦੀ ਅੱਜ ਖਬਰ ਮਿਲੀ ਸ਼ੁੱਕਰਵਾਰ ਨੂੰ ਸ਼ਾਮੀ। ਬਹੁਤ ਜ਼ਿਆਦਾ ਭਿਆਨਕ ਫੈਕਟਰੀ ਦੇ ਵਿੱਚ ਅੱਗ ਲੱਗੀ। ਹਾਦਸੇ ਦੇ ਵਿੱਚ ਲੱਖਾਂ ਰੁਪਏ ਦਾ ਕੱਪੜੇ ਦਾ ਮਾਲ ਸੜ ਕੇ ਉੱਥੇ ਸਵਾਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਮਦਦ ਦੇ ਲਈ, ਪਰ ਤਕਰੀਬਨ 1.5 ਘੰਟਾ ਅੱਗ ਤੇ ਕਾਬੂ ਜਿਹੜਾ ਲੱਗੇ ਮਤਲਬ ਪਾਉਣ ਨੂੰ ਟਾਈਮ ਲੱਗਿਆ ਕਾਬੂ ਪਾਉਣ ਨੂੰ, ਤੇ ਰਾਹਤ ਦੀ ਗੱਲ ਇਹ ਰਹੀ ਵੀ ਕੋਈ ਉੱਥੇ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜਿਹੜਾ ਕੱਪੜੇ ਦਾ ਕੋਈ ਵੀ ਇੱਕ ਕਹਿ ਸਕਦੇ ਵੀ ਕਤਰਾ ਵੀ ਨਹੀਂ ਉੱਥੇ ਬਚਿਆ, ਇੰਨੀ ਭਿਆਨਕ ਅੱਗ ਲੱਗੀ। ਸੋ ਕਿਸੇ ਵੀ ਤਰੀਕੇ ਦੇ ਨਾਲ ਕੋਈ ਤਾਰ ਸਰਕਟ ਹੋਈ ਜਾਂ ਪਤਾ ਨਹੀਂ, ਤੇ ਸੋ ਏਦਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਪਿਛਲੇ ਦਿਨ ਹੀ ਕਈ ਚੰਡੀਗੜ੍ਹ ਤੋਂ ਵੀ ਆਈਆਂ ਸੀਗੀਆਂ ਔਰ ਅੰਮ੍ਰਿਤਸਰ ਤੋਂ ਵੀ ਸਾਹਮਣੇ ਆਈਆਂ ਸੀ। ਸੋ ਲਗਾਤਾਰ ਕਿਸੇ ਵੀ ਅਣਗਹਿਲੀ ਦੇ ਕਾਰਨ ਜਦੋਂ ਵੱਡਾ ਨੁਕਸਾਨ ਹੁੰਦਾ ਹੈ ਤੇ ਓਬਵੀਅਸਲੀ ਕਿ ਉਹਦੀ ਭਰਪਾਈ ਕਰਨੀ ਜਿਹੜੀ ਔਖੀ ਹੁੰਦੀ ਆ। ਹੁਣ ਸੁੱਖੇ ਜੀ ਨੁਕਸਾਨ ਕਿਸੇ ਵੀ ਖੇਤਰ ਦੇ ਵਿੱਚ ਹੋਵੇ, ਕਿਸੇ ਵੀ ਫੀਲਡ ਦੇ ਵਿੱਚ ਹੋਵੇ, ਹੁੰਦਾ ਤਾਂ ਮਾੜਾ ਹੀ ਆ। ਚਲੋ ਇਹ ਕੱਪੜੇ ਦੀ ਫੈਕਟਰੀ ਨੂੰ ਅੱਗ ਲੱਗਣ ਦੀ ਖਬਰ ਸੀ, ਪਰ ਸਿਆਸਤ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੀਆਂ ਅੱਗਾਂ ਲੱਗਦੀਆਂ ਨੇ, ਬਿਆਨਬਾਜ਼ੀ ਨੂੰ ਲੈ ਕੇ, ਦਲ ਬਦਲਵਾਂ ਨੂੰ ਲੈ ਕੇ, ਜਾਂ ਅੱਗੇ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਬਹੁਤ ਨਜ਼ਦੀਕ ਆਉਣ ਵਾਲੀ ਆ। ਸੋ ਉਹਨੂੰ ਲੈ ਕੇ ਵੀ ਚਰਚਾਵਾਂ ਜਿਹੜੀਆਂ ਨੇ ਅੱਗ ਵਾਂਗੂ ਫੈਲਦੀਆਂ ਨੇ ਤੇ ਗੰਭੀਰ ਤਰ੍ਹਾਂ ਦੇ ਜਿਹੜੇ ਰੂਪ ਲੈਂਦੀਆਂ ਨੇ, ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚਦੀਆਂ ਨੇ। ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਇੱਕ ਹੋਰ ਵੱਡਾ ਧਮਾਕਾ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੋਢੀ ਨੇ, ਪੁਨਰ ਸੁਰਜੀਤ ਦਲ ਦੇ ਜਿਹੜੇ ਮੋਢੀ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਉਹ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਜੋ ਖਬਰਾਂ ਆਈਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ, ਤੇ ਇਸ ਤੋਂ ਪਹਿਲਾਂ ਸੁਰਜੀਤ ਸਿੰਘ ਰੱਖੜਾ ਹੋਣੀ ਅੱਜ ਜਿਹੜੇ ਨੇ ਉਹ ਜਲੰਧਰ ਫਗਵਾੜਾ ਹਾਈਵੇ ਤੇ ਇੱਕ ਨਿੱਜੀ ਹੋਟਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਗਠਨ ਸੁਰਜੀਤ ਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਮੁੱਢਲੀ ਮੈਂਬਰਸ਼ਿਪ ਤੋਂ ਮਤਲਬ ਉੱਥੇ ਦਾਖਲ ਵੀ ਹੋਏ ਤਾਂ ਮੁੱਢਲੀ ਮੈਂਬਰਸ਼ਿਪ ਤੋਂ ਉਹਨਾਂ ਨੂੰ ਉੱਥੋਂ ਮੁਅੱਤਲ ਕਰ ਦਿੱਤਾ ਗਿਆ ਆ। ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਉਹਨਾਂ ਤੇ ਰੋਕ ਲਗਾਇਆ ਗਿਆ ਸੀਗਾ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਜਗੀਰ ਕੌਰ ਵਰਗੇ ਸੀਨੀਅਰ ਆਗੂ ਹੋਰ ਵੀ ਸੀ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ। ਸੋ ਬੇਅਦਬੀ ਕਾਨੂੰਨ 2027 ਦੀਆਂ ਚੋਣਾਂ ਤੇ ਪੰਜਾਬ ਦੇ ਵਿੱਚ ਸੁਰੱਖਿਆ ਸਥਿਤੀ ਵਰਗੇ ਇੰਪੋਰਟੈਂਟ ਮੁੱਦਿਆਂ ਦੇ ਉੱਪਰ ਚਰਚਾ ਜਿਹੜੀ ਕੀਤੀ ਗਈ ਪਾਰਟੀ ਦਾ ਜਿਹੜਾ ਮੇਨ ਵਿਸ਼ਾ ਰਿਹਾ
9: ਜੀ। ਤੇ ਮਨਪ੍ਰੀਤ ਜੀ, ਅੱਜ ਇੱਕ ਹੋਰ ਪੰਜਾਬ ਦੇ ਲਈ ਮੇਰੇ ਖਿਆਲ ਬੜੀ ਚੰਗੀ ਖਬਰ ਹੈ, ਖੁਸ਼ਖਬਰੀ ਹੈ ਕਿ ਅੱਜ ਪਹਿਲੀ ਫਲਾਈਟ ਦਿੱਲੀ ਤੋਂ ਜਿਹੜੀ ਲੁਧਿਆਣਾ ਨੂੰ ਉੱਡੀ ਹੈ, ਔਰ ਉਹਦੇ ਵਿੱਚ ਵੀ ਸਾਰੇ ਲੀਡਰ ਹੀ ਸੀਗੇ ਮੇਰੇ ਖਿਆਲ, ਪਹਿਲਾਂ ਝੂਟਾ ਉਹਨਾਂ ਨੇ ਲਿਆ।
10: ਸੁਖੀ ਜੀ, ਉਮੀਦ ਕਰਦੇ ਆ ਕਿ ਫਲਾਈਟਾਂ ਜਿਹੜੀਆਂ ਅੱਗੇ ਤੋਂ ਵੀ ਕਾਮਯਾਬ ਰਹਿਣ। ਸੋ ਬਿਲਕੁਲ, ਤੁਸੀਂ ਕਿਹਾ ਕਿ ਪਹਿਲਾ ਝੂਟਾ ਉਹਨਾਂ ਨੇ ਲਿਆ ਔਰ ਝੂਟਾ ਲੈ ਕੇ ਉਹਨਾਂ ਨੇ ਦੱਸਿਆ ਵੀ ਬਹੁਤ ਅੱਛਾ ਕੰਮ ਆ ਔਰ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਹੋਰ ਯਾਤਰੀ ਨੇ ਉਹਨਾਂ ਦੇ ਕੰਫਰਟ ਦੇ ਲਈ ਇਹ ਜਿਹੜੀ ਸਹੂਲਤ ਆ ਉਹ ਸਟਾਰਟ ਕੀਤੀ ਗਈ ਆ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੜਾ ਧੜ ਫਲਾਈਟਾਂ ਚੱਲਣ ਔਰ ਬੜੇ ਚਿਰ ਤੋਂ ਉਡੀਕਾਂ ਨੇ, ਉਮੀਦਾਂ ਨੇ ਔਰ ਬੜੇ ਚਿਰ ਦਾ ਕੰਮ ਰੁਕ ਰੁਕ ਕੇ ਚੱਲਦਾ ਚੱਲਦਾ ਚੱਲਿਆ ਆ ਰਿਹਾ। ਸੋ ਕੰਟੀਨਿਊਟੀ ਦੇ ਵਿੱਚ ਰਵੇ, ਸੋ ਇਸ ਗੱਲ ਦੀ ਅਸੀਂ ਉਮੀਦ ਕਰਦੇ। ਬਾਕੀ ਸਮਾਂ ਦੱਸੂਗਾ।
9: ਲੁਧਿਆਣੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਹੁਣ ਦਿੱਲੀ ਤੋਂ ਤੁਹਾਡਾ ਜਿਹੜਾ ਸਫ਼ਰ ਹੈ ਸਿਰਫ 75 ਮਿੰਟ ਦਾ ਰਹਿ ਗਿਆ ਜੀ। ਸਿਰਫ 75 ਮਿੰਟ ਦੇ ਵਿੱਚ ਦਿੱਲੀ ਤੋਂ ਤੁਸੀਂ ਲੁਧਿਆਣਾ ਤੋਂ ਲੁਧਿਆਣੇ ਤੋਂ ਦਿੱਲੀ ਪਹੁੰਚ ਸਕਦੇ ਹੋ ਤੇ ਸਾਡੀਆਂ ਗੱਲਾਂ ਬਾਤਾਂ ਮਨਪ੍ਰੀਤ ਹੋਰਾਂ ਨਾਲ ਹੋਰ ਵੀ ਥੋੜੀਆਂ ਚੱਲਣੀਆਂ ਨੇ ਇਸੇ ਤਰ੍ਹਾਂ। ਪਰ ਉਸ ਤੋਂ ਪਹਿਲਾਂ ਸਾਡੀ ਲਾਈਨ ਜਿਹੜੀ ਆ ਉਹ ਨੋਬਲ ਫਰਨੀਚਰ ਸੋਰੀ ਨੋਬਲ ਫਰੈਸ਼ ਫੂਡ ਦੇ ਨਾਲ ਮਿਲ ਚੁੱਕੀ ਹੈ ਕਿਉਂਕਿ ਦੋ ਲੋਕੇਸ਼ਨਾਂ ਨੇ ਤੇ ਲੌਂਗ ਵੀਕਐਂਡ ਹੈ। ਲੌਂਗ ਵੀਕਐਂਡ ਦੇ ਉੱਤੇ ਤੁਸੀਂ ਗਰੋਸਰੀ ਕਰਨੀ ਆ ਤੇ ਤੁਹਾਡਾ ਅਸੀਂ ਢੇਰ ਸਾਰੇ ਡਾਲਰਾਂ ਦੀ ਅੱਜ ਬਚਤ ਕਰਨੀ ਆ। ਮੀਆਂ ਸਾਹਿਬ ਮੇਰੇ ਨਾਲ ਨੇ, ਮੀਆਂ ਜੀ ਜੀ ਆਇਆਂ ਨੂੰ
8: ਖੁਸ਼ਖਬਰੀ। ਲੌਂਗ ਵੀਕਐਂਡ ਤੇ ਦੇਖੋ ਨੋਬਲ ਫਰੈਸ਼ ਫੂਡ ਇੱਕ ਐਸਾ ਸਟੋਰ ਹੈ ਜਿੱਥੇ ਸਾਲ ਦੇ 365 ਦਿਨ ਸੇਲ ਰਹਿੰਦੀ ਹੈ। ਆਹ ਵੀਕਐਂਡ ਜਿਹੜਾ ਵਾ ਇੱਕ ਤੇ ਲੌਂਗ ਵੀਕਐਂਡ ਆ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਕਿ ਮੌਸਮ ਬੜਾ ਖੂਬਸੂਰਤ ਆ। ਔਰ ਸੁੱਕੀ ਜੀ ਮਤਲਬ ਜਿਹੜੇ ਲੋਕ ਸ਼ੇਰ ਸ਼ਾਇਰੀ ਕਰਦੇ ਆ ਜਿਸ ਤਰ੍ਹਾਂ ਕਿ ਤੁਸੀਂ ਕਰਦੇ ਜੇ ਉਹਨਾਂ ਦਾ ਬੜਾ ਮੋਹ ਹੁੰਦਾ ਵੈਦਰ ਦੇ ਨਾਲ
9: ਜੀ
8: ਤੇ ਬੜੇ ਸੈਂਸਿਟਿਵ। ਇਹ ਗੱਲ ਸੱਚੀ ਹੈ ਜੀ, ਜਿਹੜੀ ਸ਼ੇਰੋ ਸ਼ਾਇਰੀ ਕਰਨ ਵਾਲੇ ਲੋਕ ਬੜੇ ਸੈਂਸਿਟਿਵ ਹੁੰਦੇ ਨੇ।
9: ਬਿਲਕੁਲ ਜੀ, ਉਹ ਜੋ ਆਸ ਪਾਸ ਨੂੰ ਦੇਖਦੇ ਨੇ ਜੋ ਆਪ ਮਹਿਸੂਸ ਕਰਦੇ ਨੇ ਉਹਨੂੰ ਲਿਖ ਲੈਂਦੇ ਨੇ।
8: ਹਾਂਜੀ ਨਹੀਂ ਜੀ, ਮਿਹਰਬਾਨੀ। ਤੇ ਹੁਣ ਗੱਲ ਕਰਦੇ ਹਾਂ ਜੀ ਪ੍ਰਾਈਸਾਂ ਦੀ ਜਿਹੜੀਆਂ ਨੋਬਲ ਫਰੈਸ਼ ਪੁੱਛਦਾ। ਪਹਿਲੇ ਤਾਂ ਮੈਂ ਸ਼ੁਕਰੀਆ ਅਦਾ ਕਰਦਾ ਉਹਨਾਂ ਸਾਰੇ ਸਰੋਤਿਆਂ ਦਾ ਜਿਹੜੇ ਨੋਬਲ ਫਰੈਸ਼ ਫੂਡ ਤੇ ਬੜੇ ਹੀ ਪਿਆਰ ਨਾਲ ਆਉਂਦੇ ਨੇ ਵਰਤੋਂ ਦੂਰ ਪ੍ਰੋਗਰਾਮ ਸੁਣ ਕੇ। ਔਰ ਸੁੱਕੀ ਜੀ ਦਾ ਵੀ ਪਿਆਰ ਆ ਕੇ ਬੜੇ ਹੀ ਅੱਛੇ ਤਰੀਕੇ ਨਾਲ ਨੋਬਲ ਫਰੈਸ਼ ਫੂਡ ਨੂੰ ਪ੍ਰਮੋਟ ਕਰਦੇ ਨੇ। ਔਰ ਇਸ ਚੀਜ਼ ਦੀ ਗਰੰਟੀ ਕਿ ਤੁਸੀਂ ਤਸ਼ਰੀਫ ਲਿਆ ਹੋਵੇ ਤਾਂ ਮਸਤ ਆਪਣੇ ਮਿਹਨਤ ਦੇ ਕਮਾਏ ਹੋਏ ਡਾਲਰ ਜਿਹੜੇ ਉਹਨਾਂ ਦੀ ਤੁਸੀਂ ਬਚਤ ਕਰੋਗੇ। ਅਗਰ ਤੁਸੀਂ ਮੈਂਗੋ ਜੂਸ ਲੈਣਾ ਰੀਅਲ ਦਾ ਜਿਹੜਾ 299 ਦਾ ਹੁੰਦਾ ਹੈ, ਇਸ ਵੇਲੇ ਅੱਧੀ ਪ੍ਰਾਈਸ 149 ਦਾ ਇੱਕ ਲੀਟਰ ਲੱਗਾ ਹੋਇਆ ਹੈ। ਆਮ ਪੰਨਾ ਕਿਹਾ ਜਾਂਦਾ ਉਹਨੂੰ ਆਮ ਤੌਰ ਤੇ। ਔਰ ਰੋਸਟਡ ਚਨੇ ਜਿਹੜੇ ਨੇ ਉਹ ਇਸ ਵੀਕ ਵੀ ਕਿਉਂਕਿ ਭਾਰੀ ਮੰਗ ਸੀ ਉਹਨਾਂ ਦੀ, 179 ਦੇ 400 ਗ੍ਰਾਮ ਜਿਹੜੇ ਉਹ ਦਿੱਤੇ ਜਾਣਗੇ ਜਦੋਂ ਕਿ 299 ਉਹਨਾਂ ਦੀ ਪ੍ਰਾਈਸ ਹੁੰਦੀ ਆ। ਕੁਕੰਬਰ ਜਿਹੜੇ ਨੇ $1 ਦੇ 2 ਨੇ। ਥਾਈ ਚਿੱਲੀ ਦੀ ਪ੍ਰਾਈਸ ਬਹੁਤ ਅੱਛੀ ਆ 249 ਆ ਪਾਉਂਡ। ਔਰ ਲੌਂਗ ਚਿੱਲੀ ਲੈਣੀ 299 ਆ ਪਾਉਂਡ। ਮਿੱਠੇ ਮੈਂਗੋ ਲੈਣੇ ਨੇ ਤਾਂ 16 ਮੈਂਗੋ ਤੁਹਾਨੂੰ $16 ਦੇ ਮਿਲ ਜਾਣੇ ਨੇ। ਇਹਦੇ ਤੋਂ ਇਲਾਵਾ ਜਿੰਜਰ ਔਰ ਗਾਰਲਿਕ ਦੇ ਉੱਤੇ ਬੜੀ ਹੀ ਬਿਹਤਰੀਨ ਸੇਲ ਆ, ਸਿਰਫ 99 ਸੈਂਟ ਪਰ ਪਾਉਂਡ। ਭਾਵੇਂ ਜਿੰਜਰ ਲਵੋ ਤੇ ਭਾਵੇਂ ਗਾਰਲਿਕ ਲਵੋ। ਇਹਦੇ ਤੋਂ ਇਲਾਵਾ ਅਗਰ ਤੁਸੀਂ ਫੁੱਲ ਮਖਾਣੇ ਲੈਣੇ ਨੇ, ਜਿਹੜੇ ਲੋਕ ਹੈਲਥ ਕਾਨਸ਼ੀਅਸ ਨੇ ਜਿਹਨਾਂ ਦੇ ਜੋੜਾਂ ਜਾੜਾਂ ਚ ਦਰਦ ਹੁੰਦੀ ਆ, ਉਹ ਫੁੱਲ ਮਖਾਣੇ ਜਿਹੜੇ ਨੇ ਉਹ ਖਾਣ, 1299 ਪਾਉਂਡ ਖੁੱਲੇ ਔਰ ਮੋਟੇ ਮੋਟੇ ਮਖਾਣੇ ਜਿਹੜੇ ਉਹ ਮਿਲ ਸਕਦੇ ਨੇ। ਮੱਸੀ ਦਾਲ ਮੱਸਰ ਸਾਬਤ 299 ਦੇ, ਬਦਾਮ 599 ਨਾ ਪਾਉਂਡ। ਔਰ ਇਸੇ ਤਰ੍ਹਾਂ ਅਗਰ ਤੁਸੀਂ ਕਾਜੂ ਜਾਂ ਵਾਲਨਟ ਹਾਫ ਨੰਬਰ 1 ਕੁਆਲਿਟੀ 599 ਦੇ ਵਿੱਚ ਲੈ ਸਕਦੇ ਜੀ। ਰੇਜ਼ਨ ਗ੍ਰੀਨ 299 ਔਰ ਇਹਦੇ ਨਾਲ ਅੰਜੀਰ ਜਿਹੜੀ ਉਹ 99 ਪਰ ਪਾਉਂਡ ਲੈ ਸਕਦੇ, $15-6 ਪਰ ਪਾਉਂਡ ਸੇਵ ਕਰ ਸਕਦੇ। ਗੱਲ ਕੀ ਪ੍ਰਾਈਸਾਂ ਬੇਸ਼ਵਾਨ ਨੇ, ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਥ ਦੇਣਾ ਔਰ ਪਹੁੰਚਣਾ ਨੋਬਲ ਫਰੈਸ਼ ਫੂਡ ਤੇ। 2 ਲੋਕੇਸ਼ਨ ਸਰਵਿਓ ਰਾਈਨੋ ਹਾਈਵੇ 10 ਐਂਡ ਬੋਵੇਡ ਗਿਲਹੈਮ 20 ਗਲਿੰਗਹੈਮ ਡਰਾਈਵ ਦੇ ਉੱਤੇ ਪਹਿਲੀ ਲੋਕੇਸ਼ਨ, ਦੂਸਰੀ 2945 ਸੈਂਡਰਵੁੱਡ ਪਾਰਕਵੇ ਈਸਟ ਖੁੰਜੇ ਦੇ ਉੱਤੇ ਪੈਟਰੋ ਕੈਨੇਡਾ ਗੈਸ ਸਟੇਸ਼ਨ ਆ, ਉਹਦੇ ਨਾਲ ਪਾਲਕਾ ਬਾਜ਼ਾਰ ਆ, ਉਹਦੇ ਚ ਇਹ ਸਟੋਰ ਜਿਹੜਾ ਪ੍ਰਸਿੱਧ ਆ। ਤੇ ਪਲੀਜ਼ ਜ਼ਰੂਰ ਕੋਪਰੇਟ ਕਰਿਓ ਔਰ ਕੋਈ ਵੀ ਇਨਫੋਰਮੇਸ਼ਨ ਤੁਸੀਂ ਹੋਲਸੇਲ ਦੀ ਵੀ ਲੈਣੀ ਆ ਤੇ ਮੈਨੂੰ ਕਾਲ ਕੀਤੀ ਜਾ ਸਕਦੀ ਆ

0: ਜਿਹਦੇ ਵਿੱਚ ਤੁਸੀਂ ਕੋਈ ਫਰਨੀਚਰ ਦੀ ਫੈਕਟਰੀ ਲਾ ਸਕਦੇ ਹੋ ਔਰ ਜਾਂ ਕੋਈ ਲਾਅ ਆਫਿਸ ਖੋਲ ਸਕਦੇ ਹੋ, ਕੁਛ ਵੀ ਤੁਸੀਂ ਖੋਲ ਸਕਦੇ ਹੋ। ਔਰ ਮਿਸਾਗਾ ਦੇ ਵਿੱਚ ਇਹ ਜਿਹੜਾ ਹੈਗਾ ਪਲਾਜ਼ੇ ਨੇ ਰੈਡੀ ਨੇ ਸਾਡੇ ਕੋਲ, ਜਿੰਨਾ ਵੀ ਤੁਹਾਨੂੰ ਸਕੁਅਰ ਫੀਟ ਦਾ ਇਹ ਏਰੀਆ ਚਾਹੀਦਾ ਉਨਾ ਮਿਲ ਸਕਦਾ ਤੇ ਬਹੁਤ ਸਸਤਾ, ਕਿਰਾਏ ਨਾਲੋਂ ਤੁਹਾਨੂੰ ਸਸਤਾ ਲੱਗੇਗਾ। ਨੰਬਰ ਹੈ ਸਾਡਾ ਜੀ 416-881-7070 ਦੇ ਉੱਤੇ ਗੱਲਬਾਤ ਕਰ ਲਓ, 416-881-7070। ਤੇ ਇਸ ਦੇ ਨਾਲ ਸਾਡੇ ਕੋਲ ਇਸ ਟਾਈਮ 10 ਗੈਸ ਸਟੇਸ਼ਨ ਨੇ, 10 ਗੈਸ ਸਟੇਸ਼ਨ ਜਿਹੜੇ ਨੇ ਉਹ ਤੁਸੀਂ ਜਿਹੜੇ ਉਹਨਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਜਿਹੜੇ ਕਿ ਇੱਕ ਕਿਚਨਰ ਦੇ ਵਿੱਚ ਗੈਸ ਸਟੇਸ਼ਨ ਹੈ, ਇੱਕ ਹੈਮਿਲਟਨ ਦੇ ਵਿੱਚ ਹੈ, ਬੈਰੀ ਦੇ ਵਿੱਚ ਗੈਸ ਸਟੇਸ਼ਨ ਹੈ, ਵੁੱਡ ਸਟਾਕ ਦੇ ਵਿੱਚ ਹੈ। ਸੋ ਸਾਰੇ ਹੀ ਚੰਗੀ ਇਨਕਮ ਕਰ ਰਹੇ ਨੇ, ਉਹਨਾਂ ਦੀ ਕਿਸੇ ਦੀ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਹਾਨੂੰ, ਸਾਡੀ ਟੀਮ ਨਾਲ ਮਿਲ ਕੇ ਤੁਸੀਂ ਜਿਹੜਾ ਗੱਲਬਾਤ ਕਰੋ, ਤੁਹਾਨੂੰ ਐਕਸਪਲੇਨ ਕੀਤਾ ਜਾਵੇਗਾ ਕਿਸ ਤਰੀਕੇ ਨਾਲ ਇਹਨੂੰ ਰਨ ਕਰਨਾ, ਕਿੰਨਾ ਕੁ ਤੁਹਾਨੂੰ ਲੋਨ ਚਾਹੀਦਾ, ਕਿੰਨੀ ਕੁ ਡਾਊਨ ਪੇਮੈਂਟ ਚਾਹੀਦੀ ਆ। ਸੋ ਨੰਬਰ ਹੈ 416-881-7070। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਪੇਸ਼ ਕਰ ਰਿਹਾ, ਉਹਨਾਂ ਨੂੰ ਵੱਲੋਂ ਵੀ ਤੁਹਾਨੂੰ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਮੁਬਾਰਕਾਂ। ਤੇ ਨਾਲ ਦੀ ਨਾਲ ਉਹਨਾਂ ਵੱਲੋਂ ਵੀ ਇੱਕ ਸੂਚਨਾ ਹੈ ਕਿ ਆਉਣ ਵਾਲੇ ਸ਼ੋਅ ਜਿਵੇਂ ਦਲਜੀਤ ਦਾ ਸ਼ੋਅ ਹੈ ਜਾਂ ਵੰਡਰਲੈਂਡ ਜਾਣਾ ਚਾਹੁੰਦੇ ਬੱਚਿਆਂ ਨੂੰ ਲੈ ਕੇ, ਪੀਜ਼ਾ ਖਾਓਗੇ ਤੇ ਤੁਸੀਂ ਟਿਕਟਾਂ ਜਿਹੜੀਆਂ ਉਹਨਾਂ ਵੱਲੋਂ ਫ੍ਰੀ ਤੁਹਾਨੂੰ ਗਿਫਟ ਦਿੱਤਾ ਜਾ ਰਿਹਾ ਹੈਗਾ ਜੀ। ਤੇ ਹੁਣ ਸਾਡੀ ਲਾਈਨ ਸਪੈਕਸ ਐਕਸਪ੍ਰੈਸ ਦੇ ਨਾਲ ਜੁੜੀ ਹੋਈ ਹੈ, ਦੋ ਲੋਕੇਸ਼ਨਾਂ ਨੇ ਇਹਨਾਂ ਦੀਆਂ ਤੇ ਵੀ ਲੌਂਗ ਵੀਕਐਂਡ ਦੇ ਉੱਤੇ ਕੀ ਕੁਛ ਕਰਨ ਜਾ ਰਹੇ ਨੇ, ਔਰ ਸੁਣਦੇ ਆ ਰਾਜਨ ਜੀ ਹੋਰਾਂ। ਜੀ ਆਇਆਂ ਨੂੰ ਜੀ
1: ਬਹੁਤ ਬਹੁਤ ਧੰਨਵਾਦ ਜੀ ਸੁਖੀ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਲੌਂਗ ਵੀਕਐਂਡ ਆਇਆ ਸੁਖੀ ਭਾਜੀ, ਸਾਰਿਆਂ ਨੇ ਘੁੰਮਣ ਫਿਰਨ ਜਾਣਾ ਹੁੰਦਾ ਤੇ ਧੁੱਪ ਬਹੁਤ ਹੁੰਦੀ ਹੈ, ਸਨ ਗਲਾਸਿਸ ਚਾਹੀਦੀਆਂ ਹੁੰਦੀਆਂ ਨੇ। ਸੋ ਇਸ ਕਰਕੇ ਸਪੈਸ਼ਲ ਡੀਲ ਆ ਜੀ, ਜਿੰਨੇ ਵੀ ਸਾਡੇ ਕੋਲ ਸਰੋਤੇ ਆ ਰਹੇ ਨੇ ਕੋਈ ਵੀ ਪਰਚੇਸ ਕਰ ਰਹੇ ਨੇ ਤੇ ਨਾਲ ਉਹਨਾਂ ਨੂੰ ਪੋਲੋਰਾਈਜ਼ ਸਕੈਚਸ ਦੀਆਂ ਸਨ ਗਲਾਸਿਸ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਨੇ। ਸੋ ਮੈਂ ਰਿਪੀਟ ਕਰਦਾ ਜੀ, ਸਾਡੇ ਕੋਲ ਇੱਥੇ ਜਿਹੜਾ ਵੈਲਿਊ ਪੈਕੇਜ ਹੈ ਜੇ ਤੁਸੀਂ ਉਹ ਲੈਣਾ ਚਾਹੁੰਦੇ ਹੋ ਉਹਦੇ ਨਾਲ ਵੀ ਸਕੈਚਸ ਦੀਆਂ ਸਨ ਗਲਾਸਿਸ ਫ੍ਰੀ ਹੈ, ਤੇ ਜੇ ਤੁਸੀਂ ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਹੋ ਤੇ ਉਹਨਾਂ ਦੇ ਨਾਲ ਵੀ ਸਕੈਚਸ ਦੀਆਂ ਸਨ ਗਲਾਸਿਸ ਫ੍ਰੀ ਹੈ। ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਜੀ ਅੱਜ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਵੇਰੇ ਸਾਡੇ ਕੋਲ ਡਾਕਟਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ। ਪੂਰਾ ਕੰਪਲੀਟ ਕੰਫਰੈਂਸਿਵ ਜਿਹੜਾ ਜੀ ਐਗਜ਼ਾਮ ਹੁੰਦਾ ਹੈ, ਸਾਡੇ ਕੋਲ 7 ਅਲੱਗ ਅਲੱਗ ਡਿਵਾਈਸਿਸ ਨੇ ਜਿਹੜੇ ਲੇਟੈਸਟ ਇਕਵਿਪਮੈਂਟ ਨੇ ਜਿਨ੍ਹਾਂ ਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਜੀ, ਔਰ ਜੋ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆਪਣੇ ਕਸਟਮਰ ਨੂੰ ਅਸੀਂ ਦਿਖਾਉਂਦੇ ਹਾਂ, ਸਮਝਾਉਂਦੇ ਹਾਂ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਸੋਲੂਸ਼ਨ ਹੋਏਗਾ ਜੀ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਜੇ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888। ਤੇ ਜਿਨ੍ਹਾਂ ਨੇ ਬ੍ਰਾਂਡਡ ਫਰੇਮ ਲੈਣੇ ਨੇ ਦੱਸ ਜਾਈਏ ਕਿ ਸਾਰੇ ਹੀ ਵਧੀਆ ਬ੍ਰਾਂਡਡ ਫਰੇਮ ਜਿਹਦੇ ਚ ਰੇਬਨ ਦੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਮਾਰਕ ਜੈਕਬ ਦੇ, ਹਿਊਗੋ ਬੌਸ ਦੇ, ਪੋਲੋ ਦੇ, ਰੋਲਸ ਲੌਰੈਂਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਸ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਸੋ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 905-460-8888 ਜਾਂ ਸਾਨੂੰ ਵਿਜ਼ਿਟ ਕਰ ਸਕਦੇ ਜੀ ਸਪੈਕਸ ਐਕਸਪ੍ਰੈਸ ਨੂੰ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਇੱਕ ਨੰਬਰ ਜੀ 905-460-8888-905-460-8888।
0: ਬਹੁਤ ਬਹੁਤ ਧੰਨਵਾਦ ਜੀ, ਸ਼ੁਭਕਾਮਨਾਵਾਂ ਵੀਕਐਂਡ ਦੀਆਂ ਇੱਕ ਵਾਰੀ ਤੁਹਾਨੂੰ ਵੀ ਤੇ ਸਾਰੇ ਲਿਸਨਰ ਨੂੰ ਵੀ, ਤੇ ਨਾਲ ਦੀ ਨਾਲ ਇਹ ਪ੍ਰੋਗਰਾਮ ਦਾ ਹਿੱਸਾ ਟਿੱਕਾ ਜੰਕਸ਼ਨ ਤੇ ਢਾਬਾ ਹੁੰਦੇ ਫਾਲ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਤੇ ਕੁਝ ਖਬਰਾਂ ਹੋਰ ਚਾਤ ਪਾਉਣੇ ਮਨਪ੍ਰੀਤ ਹੋਰਾਂ ਤੋਂ, ਤੇ ਉਸ ਤੋਂ ਬਾਅਦ ਤੁਹਾਡਾ ਫਰਮੈਸ਼ੀ ਜਿਹੜੇ ਗੀਤ ਸੰਗੀਤ ਹੈ ਉਹ ਵੀ ਸੁਣਾਉਣਾ। ਮਨਪ੍ਰੀਤ ਜੀ ਇੱਕ ਵਾਰੀ ਫਿਰ ਵੈਲਕਮ, ਕੀ ਕੋਈ ਖਾਸ ਖਬਰ ਹੋਰ ਜਾਂਦੇ ਜਾਂਦੇ ਕਹਿਣੀ ਚਾਹੁੰਦੇ ਹੋ? ਮਨਪ੍ਰੀਤ ਜੀ ਸੌਂ ਗਏ ਮੈਨੂੰ ਲੱਗਦਾ। ਚਲੋ ਆਪਾਂ ਤਦ ਤੱਕ ਕਿਰਨ ਜੀ ਕਿਉਂ ਨਾ ਹੋਵੇ ਮਿਊਜ਼ਿਕ ਬ੍ਰੇਕ ਲਈਏ, ਕਿਉਂਕਿ ਕਈ ਵਾਰੀ ਉਧਰੋਂ ਤੁਹਾਨੂੰ ਪਤਾ ਰਾਤ ਹੈ
2: ਜੀ, ਮੈਨੂੰ ਲੱਗ ਰਿਹਾ ਕਿ ਮਨਪ੍ਰੀਤ ਜੀ ਸੌ ਗਏ।
0: ਚਲੋ ਕੋਈ ਨਹੀਂ, ਗੁੱਡ ਨਾਈਟ, ਲਓ ਜੀ ਸਵੀਟ ਸਵੀਟ ਡ੍ਰੀਮ ਸੁਪਨੇ
2: ਜੀ, ਤੁਸੀਂ ਲਾਉਣਾ ਇੱਕ ਪਿਆਰਾ ਜਿਹਾ ਗੀਤ ਜੀ।

0: खुदा न करे अगर आपका कार एक्सीडेंट हो गया और आप कानूनी मदद लेना चाहते हैं तो न सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है। 416-570-0157।
1: तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: ਮਿੱਤਰਾਂ ਦੇ ਜੰਕਸ਼ਨ ਤੇ
5: ਉਹ ਕਿਹੜੇ ਜੰਕਸ਼ਨ ਤੇ?
6: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
4: ਰਾਤ ਲੱਗੀਆਂ ਮਹਿਫਲਾਂ ਨਾਰੇ
6: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040। ਟਿੱਕਾ ਜੰਕਸ਼ਨ ਬ੍ਰੈਂਪਟਨ।
7: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
8: ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
7: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼, ਸ਼ਾਹੀ ਪਨੀਰ ਫਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
8: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਦੀ ਚੌਪ, ਟੌਪਿੰਗਸ ਨਾਨਸਟਾਪ।
9: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
10: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
11: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nandaji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nandaji 647-822-9607, 647-822-9607.

0: ਜੀ ਬਿਲਕੁਲ, ਛੁੱਟੀ ਦਾ ਸਮਾਂ ਇੱਧਰ ਸਾਡਾ ਵੀ ਹੋਣ ਜਾ ਰਿਹਾ, ਥੋੜਾ ਜਿਹਾ ਰਹਿ ਗਿਆ, ਪਰ ਉਸ ਤੋਂ ਪਹਿਲਾਂ ਜਾਂਦੇ ਜਾਂਦੇ ਦੱਸੀਏ, ਇਸ ਵੀਕਐਂਡ ਦੇ ਉੱਤੇ ਕੋਈ ਵੀ ਪ੍ਰੋਪਰਟੀ ਦੇਖਣੀ ਚਾਹੁੰਦੇ ਹੋ, ਜਿਹੜੇ ਕਿ ਸਾਡੇ ਕੋਲ ਕੁਝ ਗੈਸ ਸਟੇਸ਼ਨ ਨੇ, ਔਰ ਮੈਂ ਸ਼ਹਿਰਾਂ ਦੇ ਥੋੜੇ ਜਿਹੇ ਨਾਮ ਦੱਸ ਦਿੰਦਾ, ਵੁੱਡਸਟਾਕ ਦੇ ਵਿੱਚ ਹੈ, ਕਿਚਨਰ ਦੇ ਵਿੱਚ ਹੈ, ਹੈਮਿਲਟਨ ਦੇ ਵਿੱਚ ਹੈ, ਬੈਰੀ ਦੇ ਵਿੱਚ ਹੈ, ਔਰੰਜਵਿਲ ਦੇ ਵਿੱਚ ਹੈ, ਔਰ ਨਿਆਗਰਾ ਫਾਲ ਦੇ ਵਿੱਚ ਹੈ, ਔਰ ਇੱਕ ਚੰਗੀ ਇਨਕਮ ਕਰ ਰਹੇ ਨੇ। ਅਗਰ ਇਸ ਬਿਜ਼ਨਸ 'ਚ ਆਉਣਾ ਚਾਹੁੰਦੇ ਹੋ ਤੇ 416-881-7070 ਤੇ ਕਾਲ ਕਰ ਲਓ, 416-881-7070 ਦੇ ਉੱਤੇ। ਤੇ ਜੇਕਰ ਕੋਈ ਵੀ ਤੁਸੀਂ ਪ੍ਰੋਪਰਟੀ ਲੱਭ ਰਹੇ ਹੋ ਕਿਸੇ ਬਿਜ਼ਨਸ ਵਾਸਤੇ, ਰਾਈਟ ਨਾਓ ਵੀ ਤੁਹਾਨੂੰ ਮਿਲ ਸਕਦੀ ਆ, 6 ਮਹੀਨੇ ਬਾਅਦ ਕਲੋਜ਼ਿੰਗ ਕਰਾਉਣੀ ਉਦੋਂ ਵੀ ਹੋ ਸਕਦੀ ਆ। ਉਹ ਮਿਸਾਗਾ ਦੇ ਵਿੱਚ ਹਾਈਵੇ 403 ਤੇ 410 ਦੇ ਬਿਲਕੁਲ ਨਜ਼ਦੀਕ ਹੈ, ਜਿੱਥੇ ਤੁਸੀਂ ਕੋਈ ਵੀ ਫੈਕਟਰੀ ਲਾਉਣੀ ਚਾਹੁੰਦੇ ਹੋ ਉਹਦੇ ਲਈ ਯੂਨਿਟ ਅਵੇਲੇਬਲ ਹੈ। ਕੋਈ ਲਾਅ ਦਾ ਆਫਿਸ ਖੋਲ੍ਹਣਾ, ਕੋਈ ਇਮੀਗ੍ਰੇਸ਼ਨ ਦਾ ਆਫਿਸ ਖੋਲ੍ਹਣਾ, ਕੋਈ ਰੈਸਟੋਰੈਂਟ ਖੋਲ੍ਹਣਾ, ਕੋਈ ਮੈਡੀਕਲ ਆਫਿਸ ਖੋਲ੍ਹਣਾ, ਤੇ ਜਾਂ ਫਿਰ ਕੋਈ ਗ੍ਰੋਸਰੀ ਸਟੋਰ ਖੋਲ੍ਹਣਾ, ਤੁਹਾਨੂੰ ਬਹੁਤ ਰੀਜਨੇਬਲ ਕੀਮਤ ਦੇ ਉੱਤੇ ਤੁਹਾਨੂੰ ਇਸ ਪਲਾਜ਼ੇ ਦੇ ਵਿੱਚ ਜਿਹੜਾ ਹੈਗਾ ਉਹ ਯੂਨਿਟ ਮਿਲ ਸਕਦਾ। ਨੰਬਰ ਹੈ 416-881-7070। ਇੱਕ ਹੋਰ ਪਲਾਜ਼ਾ ਨਵਾਂ ਬਣਨ ਜਾ ਰਿਹਾ ਹੈ ਜੀ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ, ਜਿਹੜਾ 2028 ਦੇ ਵਿੱਚ ਤਿਆਰ ਹੋਣਾ। ਉਹਦੇ ਲਈ ਵੀ ਅਗਰ ਤੁਸੀਂ ਬੁਕਿੰਗ ਲੈਣੀ ਚਾਹੁੰਦੇ ਹੋ ਕਿਸੇ ਵੀ ਬਿਜ਼ਨਸ ਲਈ ਐਕਸਕਲੂਸਿਵ, ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ, ਮਿਲ ਲਓ, ਔਰ ਤੁਹਾਡੀ ਗੱਲਬਾਤ ਪੁੱਛ ਕੇ, ਤੁਹਾਡੇ ਨਾਲ ਸਲਾਹ ਮਸ਼ਵਰਾ ਕਰਕੇ ਤੁਹਾਡੇ ਮਨਪਸੰਦ ਦੀ ਜਿਹੜੀ ਗੱਲਬਾਤ ਪ੍ਰੋਪਰਟੀ ਹੈ ਉਹ ਲੈ ਕੇ ਦੇ ਸਕਦੇ ਆ। 416-881-7070 ਤੇ ਗੱਲ ਹੋ ਸਕਦੀ ਹੈ। ਤੇ ਜੇਕਰ ਤੁਸੀਂ ਕੋਈ ਬਿਜ਼ਨਸ ਹੈ ਤੁਹਾਡਾ ਤੇ ਤੁਸੀਂ ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਵਤਨੋਂ ਦੂਰ ਦੇ ਰਾਹੀਂ, ਤੇ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ। ਵਤਨੋਂ ਦੂਰ ਟੈਲੀਵਿਜ਼ਨ ਚੱਲਦਾ 24 ਘੰਟੇ, ਰੇਡੀਓ ਰੋਜ਼ਾਨਾ ਤੁਸੀਂ ਸੁਣਦੇ ਹੋ 5:30 ਦੇ ਉੱਤੇ, ਔਰ ਤਕਰੀਬਨ 12 ਵਜੇ ਤੋਂ ਲੈ ਕੇ 2 ਵਜੇ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਵੀ ਕਮਰਸ਼ੀਅਲ ਚਲਾਉਣਾ ਚਾਹੁੰਦੇ ਹੋ ਜਾਂ ਪ੍ਰਮੋਟ ਕਰਨਾ ਚਾਹੁੰਦੇ ਹੋ ਲਾਈਵ ਔਨ ਲੋਕੇਸ਼ਨ ਕਰਾਉਣਾ ਚਾਹੁੰਦੇ ਹੋ, ਤੇ ਨੰਬਰ ਇੱਕੋ ਹੀ ਹੈ 905-799-0999-905-799-0999 ਤੇ ਗੱਲ ਹੋ ਸਕਦੀ ਹੈ। ਕਿਰਨ ਜੀ ਕੁਛ ਕਹਿਣਾ ਚਾਹੋਗੇ ਜਾਂਦੇ ਜਾਂਦੇ?
1: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫੇਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਫਰਨੀਚਰ ਇੰਪਾਇਰ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਹਾਂ। ਵੇਅਰ ਹਾਊਸ ਕਲੋਜ਼ਿੰਗ ਡਾਊਨ ਸੇਲ ਲੱਗੀ ਹੋਈ ਹੈ, ਜਾਣੀ ਕਿ ਟੈਂਟ ਸੇਲ ਉਹਨਾਂ ਦੇ ਸ਼ੋਰੂਮ ਦੇ ਬਾਹਰ ਹੈਗੀ ਆ, ਔਰ ਬਹੁਤ ਸਾਰੀ ਜਿਹੜੀ ਹੈ ਜੀ ਸੋਹਣੀ ਸੋਹਣੀ ਇਨਵੈਂਟਰੀ ਉਹਨਾਂ ਨੇ, ਸੋਫੇ ਸੈੱਟ, ਵੈਨਿਟੀ ਸੈੱਟ, ਬੈੱਡ ਸੈੱਟ ਜਿਹੜਾ ਹੈ ਜੀ ਘੱਟ ਕੀਮਤਾਂ 'ਤੇ ਲਾਇਆ ਹੋਇਆ ਆ। ਵੀਕਐਂਡ 'ਤੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਫਰਨੀਚਰ ਇੰਪਾਇਰ ਜ਼ਰੂਰ ਪਹੁੰਚ ਸਕਦੇ ਹੋ। 126 ਡੈਵਿਨਸ ਰੋਡ, ਏਅਰਪੋਰਟ ਰੋਡ ਐਂਡ ਕਲਾਰਕ ਦਾ ਜਿਹੜਾ ਜੀ ਮੇਜ਼ਰ ਇੰਟਰਸੈਕਸ਼ਨ ਆ, 905-497-1100 'ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈਗੀ ਆ। ਤਾਂ ਮੈਸਟਰ ਬਿਲਡ ਫੈਬ ਇੱਕ ਵਾਰੀ ਫਿਰ ਦੱਸ ਦਈਏ ਕਿ ਸਮਰ ਜਿਹੜੀ ਹੈ ਜੀ ਆਲਮੋਸਟ ਆ ਚੁੱਕੀ ਹੈਗੀ। ਤੁਸੀਂ ਲਗਜ਼ਰੀ ਆਊਟਡੋਰ ਜਿਹੜੇ ਜੀ ਬਾਹਰ ਘਰਾਂ ਦੇ ਕਿਚਨ ਬਣਦੇ ਉਹ ਬਣਵਾਉਣਾ ਚਾਹੁੰਦੇ, ਆਪਣੇ ਜਿਹੜੇ ਜੀ ਘਰਾਂ ਦੇ ਵਿੱਚ ਰੇਲਿੰਗਸ ਲਵਾਉਣੀਆਂ, ਬੇਸਮੈਂਟ ਵਿੰਡੋ ਕਵਰਸ ਕਰਾਉਣੀਆਂ ਹੈਗੀਆਂ, ਜਾਂ ਤੁਸੀਂ ਸਨ ਰੂਮ ਬਣਵਾਉਣਾ ਹੈਗਾ, ਬੇਸਮੈਂਟ ਸਟੇਅਰਸ, ਕੈਨੋਪੀ, ਕਸਟਮ ਐਲੀਵੇਸ਼ਨ, ਕੁਛ ਵੀ ਕਰਾਉਣਾ ਹੈਗਾ, ਤੁਸੀਂ ਦਾ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਕਰ ਸਕਦੇ ਹੋ 437-955-222-0 ਤੇ।
0: ਔਰ ਕਿਰਨ ਜੀ ਸਿਆਣੇ ਕਹਿੰਦੇ ਨੇ ਕਿ ਜਦੋਂ ਕੰਧਾਂ ਵਿੱਚ ਤਰੇੜਾਂ ਪੈ ਜਾਂਦੀਆਂ ਤੇ ਕੰਧਾਂ ਡਿੱਗ ਜਾਂਦੀਆਂ
1: ਜੀ,
0: ਪਰ ਜਦੋਂ ਰਿਸ਼ਤਿਆਂ 'ਚ ਤਰੇੜਾਂ ਪੈ ਜਾਂਦੀਆਂ ਤੇ ਫਿਰ ਕੰਧਾਂ ਖੜੀਆਂ ਹੋ ਜਾਂਦੀਆਂ।
1: ਬਿਲਕੁਲ
0: ਬਿਲਕੁਲ
1: ਸਮਝਣ ਵਾਲੀ ਗੱਲ ਹੈ ਜੀ। ਸੋ ਬਿਲਕੁਲ ਜੀ, ਬੜੀ ਸਿਆਣੀ ਜਿਹੜੀ ਜੀ ਗੱਲ ਕਹੀ ਗਈ। ਅਸੀਂ ਆਲਵੇਜ਼ ਦੇਖੋ ਸੁੱਕੀ ਜੀ ਕਹਿੰਦੇ ਹੁੰਦੇ ਹਾਂ ਕਿ ਟਾਈਮ ਮਿਲਿਆ ਆ, ਇਹ ਛੋਟੀ ਜਿਹੀ ਜ਼ਿੰਦਗੀ ਆ, ਰਲ ਮਿਲ ਕੇ ਰਹੋ, ਕੋਈ ਫਾਇਦਾ ਨਹੀਂ ਹੈਗਾ ਜਿਹੜਾ ਜੀ ਲੜ ਕੇ।
0: ਬਿਲਕੁਲ ਜੀ, ਇਹ ਦੁਨੀਆਂ ਇੱਕ ਝਮੇਲਾ ਹੈ ਯਾਰ, 4 ਦਿਨਾਂ ਦਾ ਮੇਲਾ ਹੈ, ਕਿਸੇ ਪੀਰ ਫਕੀਰ ਦਾ ਕਹਿਣਾ ਹੈ ਇੱਥੇ ਬੈਠ ਸਕਦਾ, ਇੱਥੇ ਬੈਠ ਕਿਸੇ ਨਾਲ ਰਹਿਣਾ ਹੈ, ਸਾਰੇ ਹੱਸਦੇ ਖੇਡਦੇ ਰਹੋ। ਸਾਡੇ ਸਾਰਿਆਂ ਵੱਲੋਂ, ਸਾਡੇ ਸਪੌਂਸਰਾਂ ਵੱਲੋਂ, ਸਾਡੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਸਤਿ ਸ੍ਰੀ ਅਕਾਲ ਜੀ।

0: ਵਾ ਮਰ ਜਾ ਕਾਹਦੀਆਂ ਗੱਲਾਂ ਨੇ ਬਈ ਉਹੀ ਰੈਸਟੋਰੈਂਟ ਨੇ ਦੋ ਚਾਰ ਉਹੀ ਦੋ ਚਾਰ ਚੀਜ਼ਾਂ ਖਾਣ ਨੂੰ ਫਿਰ ਵੀ ਲੋਕਾਂ ਨੇ 50 ਲੱਖ ਚੁੱਕਿਆ ਕੈਨੇਡਾ ਆਉਣ ਨੂੰ
1: ਭੂਆ ਜੀ ਇਹਦਾ ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
0: ਨਹੀਂ ਮੈਂ ਮਰ ਜਾ ਉੱਥੇ ਕੀ ਹੋਣਾ
1: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਛੁੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬਿਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
2: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਸ ਆਉਣਗੇ ਮੈਂ ਗਿਆ ਲਾਈਨਿੰਗ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਮੂਹਰੇ ਲਿਜਾ ਖੜੀ ਕਰਤੀ
3: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
4: ਵਿੱਚ ਇੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ
5: ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 905-678-1200
6: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
7: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
6: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
7: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
7: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
8: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
7: 416-509-1509
8: ਔਰ ਵਿਜ਼ਿਟ insuranceforyou.ca

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਸਾਰੰਗ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ, ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਫਰਾਈਡੇ ਦਾ ਦਿਨ ਆ ਤੇ ਫਰਾਈਡੇ ਵਾਲੇ ਦਿਨ ਲੈਂਬਰ ਹੁਸੈਨਪੁਰੀ ਦੇ ਸਾਨੂੰ ਪਹਿਲੇ ਸਰੋਤਿਆਂ ਦੀ ਕਾਲ ਆ ਗਈ ਸੀ, ਕਹਿੰਦੇ ਜੀ ਲੈਂਬਰ ਦੇ ਗਾਣੇ ਸੁਣਾਓ ਜ਼ਰੂਰ, ਕਿਉਂਕਿ ਅੱਜ ਸ਼ੈਬਰਾ ਵੀ ਲੱਗਣੀਆਂ ਨੇ। ਲੱਗਣੀਆਂ ਕਿੱਥੇ ਨੇ? ਗ੍ਰੈਂਡ ਹੋਮ ਫਰਨੀਚਰ ਤੇ ਬੁੱਪ ਰਾਏ ਸਾਹਿਬ ਲਾਈਵ ਆਨ ਲੋਕੇਸ਼ਨ ਕਵਰ ਕਰਨ ਦੇ ਲਈ ਪਹੁੰਚੇ ਹੋਏ ਨੇ। ਤੇ ਫਰਾਈਡੇ ਆ ਜੀ, ਲੌਂਗ ਵੀਕਐਂਡ ਆ ਤੇ ਹੁਣ ਤਿੰਨ ਛੁੱਟੀਆਂ ਨੇ, ਤੇ ਅੱਜ ਦਾ ਪ੍ਰੋਗਰਾਮ ਬੜਾ ਖਾਸ ਹੋਊਗਾ ਜਿੱਥੇ ਤੁਹਾਡੇ ਪਸੰਦੀਦਾ ਕਲਾਕਾਰਾਂ ਦੇ ਗੀਤ ਸੰਗੀਤ ਹੋਣਗੇ। ਉੱਥੇ ਹੀ ਇਸ ਵੀਕਐਂਡ ਤੇ ਕਿਹੜੀ ਕਿਹੜੀ ਸਪੈਸ਼ਲ ਸੇਲ ਆ ਉਹਦੇ ਬਾਬਤ ਵੀ ਹੋਣਗੇ। ਸਵੰਤ ਸਿੰਘ ਟੈਣਾ ਜੀ ਖਬਰਾਂ ਦਾ ਸੈਗਮੈਂਟ ਲੈ ਕੇ ਵੀ ਹਾਜ਼ਰ ਹੋਣਗੇ। ਸੋ ਬੜਾ ਕੁਝ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੋਣਾ। ਤੁਸੀਂ ਆਪਣੇ ਫੇਵਰੇਟ, ਕਿਉਂਕਿ ਜਦੋਂ ਸਾਨੂੰ ਸਰੋਤੇ ਕਾਲੇ ਕਹਿੰਦੇ ਲੈਂਬਰ ਦੇ ਗਾਣੇ ਸੁਣਾਓ, ਤੇ ਮੈਂ ਕਿਹਾ ਜੀ ਲੈਂਬਰ ਵੀ ਸੁਣਾਵਾਂਗੇ ਤੇ ਮੇਰਾ ਫੇਵਰੇਟ ਕਾਕਾ ਭੈਣੀ ਵਾਲਾ ਉਹਦੇ ਗੀਤ ਵੀ ਸੁਣਾਵਾਂਗੇ। ਤੁਹਾਡਾ ਕਿਹੜਾ ਫੇਵਰੇਟ ਕਲਾਕਾਰ ਆ ਤੁਸੀਂ ਵੀ ਟਿਊਨ ਕਰਾ ਸਕਦੇ ਹੋ। ਸਟੂਡੀਓ ਦਾ ਨੰਬਰ 905-564-6444 ਤੇ ਕਾਲ ਕੀਤੀ ਜਾ ਸਕਦੀ ਆ। ਆਓ ਤੁਹਾਨੂੰ ਸਿੱਧਾ ਲੈ ਕੇ ਚੱਲੀਏ ਗ੍ਰੈਂਡ ਹੋਮ ਫਰਨੀਚਰ ਤੇ। ਬੁੱਪ ਰਾਏ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਵੈਲਕਮ, ਸਵਾਗਤ ਸਵਾਗਤ ਸਵਾਗਤ।
1: ਬਹੁਤ ਬਹੁਤ ਧੰਨਵਾਦ ਭਾਈ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਤੇ ਭੁੱਲਰ ਗੋਤ ਵੀ ਖਾਸਾ ਮਸ਼ਹੂਰ ਆ ਹਨਾ, ਜਿਸ ਤੁਸੀਂ ਕਿਹਾ ਨਾ, ਸੋ ਯਾਦ ਹੋਣਾ ਤੁਹਾਨੂੰ ਵੀ।
0: ਬਿਲਕੁਲ, ਸਰਜੀਤ ਭੁੱਲਰ ਦੀ ਗੱਲ ਕਰ ਰਹੇ ਹੋ?
1: ਖਬਰਾਂ ਦੇ ਵਿੱਚ ਪਿੱਛੇ ਜੀ ਚਰਚਾ ਜੀ, ਭੁੱਲਰ ਗੋਤ ਵੀ।
0: ਬਿਲਕੁਲ ਜੀ,
1: ਹਰੀ ਹੱਸੇ ਆ, ਇਹਨੇ ਨਹੀਂ ਘੁੱਟ ਗਏ ਇਹਨਾਂ
0: ਨੇ। ਮੈਂ ਕਹਿੰਦਾ ਗੀਤ ਸੰਗੀਤ ਦੀ ਗੱਲ ਆ, ਗਰਨਾ ਭੁੱਲਰ ਦੀ ਗੱਲ ਕਰ ਰਹੇ ਹੋ ਜਾਂ ਫਿਰ ਤੁਸੀਂ ਕਿਹੜੇ ਭੁੱਲਰ ਦੀ ਗੱਲ ਕਰ ਰਹੇ ਹੋ? ਪਰ ਇਹ ਤਾਂ ਤੁਸੀਂ ਵੱਡੇ ਭੁੱਲਰ ਦੀ ਗੱਲ ਕਰ ਰਹੇ
2: ਹੋ।
0: ਲੈਂਬਰ ਹੁਸੈਨਪੁਰੀ ਮੇਰਾ ਫੇਵਰੇਟ, ਕਾਕਾ ਭੈਣੀ ਵਾਲਾ ਤੁਸੀਂ ਕਹਿ ਤਾ ਬਿੰਦਰਾ ਕੀ ਆ, ਸੁੱਖ ਬਾਈ ਦਾ ਕਿਹੜਾ ਫੇਵਰੇਟ ਆ?
2: ਰਣਜੀਤ ਬਾਵਾ ਦਾ,
1: ਰਣਜੀਤ ਬਾਵਾ ਉਹਨਾਂ ਦਾ ਜੀ।
0: ਚਲੋ ਠੀਕ ਹੈ, ਬਣ ਗਿਆ
1: ਰਣਜੀਤ ਬਾਵਾ। ਹਾਂਜੀ ਕਾਕਾ ਜੀ, ਤੁਹਾਡਾ ਇੱਧਰ ਇੱਕ ਹੋਰ ਵੀਰ ਖੜਾ, ਤੁਹਾਡਾ ਕਿਹੜਾ ਫੇਵਰੇਟ ਕਲਾਕਾਰ ਦੱਸੋ ਜਾਗਾ?
2: ਕਰਨ ਔਜਲਾ
1: ਸੋ ਕਰਨ ਔਜਲਾ ਵੀ ਕੱਢ ਕੇ ਰੱਖ ਲਿਓ।
0: ਜਿਹੜੇ
1: ਰੇਡੀ ਪ੍ਰੋਗਰਾਮ ਸਾਰੰਗ ਨਾਲ ਅੱਜ ਗੀਤ ਸੰਗੀਤ ਤੁਹਾਡੀ ਪਸੰਦ ਦੇ ਹੋਣਗੇ, ਤੇ ਅੱਜ ਸੰਗਰਾਂਦ ਆ ਜੀ।
2: ਜੀ,
1: ਅੱਜ ਦੇਸੀ ਮਹੀਨੇ ਦੇ ਵਿੱਚੋਂ ਮਹੀਨਾ ਹੈਗਾ ਜੇਠ ਦਾ।
2: ਜੀ ਭਾਜੀ,
1: ਜੇਠ ਦਾ ਮਤਲਬ ਹੁੰਦਾ, ਸੰਸਕ੍ਰਿਤ ਦੇ ਵਿੱਚ ਜੇਠ ਕਹਿੰਦੇ ਆ ਉਹਨੂੰ, ਸੋ ਉਹਦਾ ਮਤਲਬ ਹੁੰਦਾ ਜੇਠ ਦਾ। ਮੈਂ ਕਥਾ ਸੁਣ ਰਿਹਾ ਸੀ, ਉਹਦੇ ਵਿੱਚ ਬੜਾ ਮਸਕੀਨ ਜਿਹਾ ਕਮਾਲ ਦੀ ਦੱਸੀ ਗੱਲ, ਜੇਠ ਦਾ ਮਤਲਬ ਵੱਡਾ, ਸੋ ਦਿਨ ਵੱਡੇ ਹੋ ਜਾਂਦੇ ਆ, ਰਾਤਾਂ ਛੋਟੀਆਂ ਹੋ ਜਾਂਦੀਆਂ ਨੇ। ਸੋ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਲਈ ਖਾਸ ਤੌਰ ਤੇ ਇਹ ਮਹੀਨਾ ਬੜਾ ਕਾਰਗਰ ਸਾਬਤ ਹੁੰਦਾ, ਕਿਉਂਕਿ ਕੰਮ ਕਰਨ ਲਈ ਤੁਹਾਡੇ ਕੋਲ ਘੰਟੇ ਵੱਧ ਹੁੰਦੇ ਆ, ਦਿਨ ਵੱਧ ਹੁੰਦੇ ਆ, ਹਰਿਆਵਲ ਦੇ ਵਿੱਚ ਤੁਸੀਂ ਤੁਰ ਕੇ ਜਾ ਸਕਦੇ ਹੋ, ਕਿਰਤੀ ਲੋਕਾਂ ਦਾ ਮਹੀਨਾ ਤੁਸੀਂ ਕਹਿ ਸਕਦੇ ਹੋ। ਜੇਠ ਦਾ ਮਹੀਨਾ ਮਤਲਬ ਜੇਠ ਮੇਰੇ ਵੱਡਾ, ਸੋ ਦਿਨ ਵੀ ਵੱਡਾ ਹੋ ਗਿਆ, ਤੇ ਵੱਡੇ ਬਿੱਟ ਤੋਂ ਸ਼ੁਰੂ ਕਰੋ, ਫਿਰ ਵੱਡੀ ਗੱਲ ਤੋਂ ਸ਼ੁਰੂ ਕਰੋ।
2: ਬਿਲਕੁਲ ਬਾਈ ਜੀ, ਕਿੰਗ ਸਾਈਜ਼ ਬਿੱਟ ਤੋਂ ਸ਼ੁਰੂਆਤ ਕਰਦੇ ਆ, ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਮਾਸਟਰ ਬੈਡਰੂਮ ਦੇ ਲਈ ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ LED ਲਾਈਟਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $4,000 ਸੀ, $4,000 ਵਾਲਾ ਸਿਰਫ $2,000 ਦੇ ਵਿੱਚ ਕਿੰਗ ਸਾਈਜ਼ ਦਾ ਬੈਡਰੂਮ ਸੈੱਟ LED ਲਾਈਟਾਂ ਦੇ ਨਾਲ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, $4,000 ਵਾਲਾ ਸਿਰਫ $2,000
1: ਵਿਕਟੋਰੀਆ ਡੇ ਆ, ਕੋਈ ਸਪੈਸ਼ਲ ਹੋਰ ਦੋ, ਇਹ 4,000 ਤੋਂ 2,000 ਤੋਂ ਪਹਿਲੇ ਨਾ, ਇਹ ਨਹੀਂ ਹਜੇ। ਮੈਂ ਖੁਸ਼ ਨਹੀਂ ਹੋਇਆ,
2: ਖੁਸ਼ ਨਹੀਂ
1: ਓਕੇ, ਕਿਹੜੀ ਫਿਲਮ ਸੀ ਬਗੈਬੋ ਖੁਸ਼ ਹੋਆ ਕਹਿੰਦਾ ਹੁੰਦਾ?
2: ਬਗੈਬੋ ਖੁਸ਼ ਹੋਆ,
1: ਹਾਂ ਹਜੇ ਨਹੀਂ ਹੋਆ,
2: ਹਲੇ ਨਹੀਂ ਹੋਆ,
1: ਨਹੀਂ ਹੋਆ
2: ਓਕੇ। ਤੋਫੇ ਬੋਲ ਲਿਓ, 4,000 ਵਾਲਾ ਬੈਡਰੂਮ ਸੈੱਟ 2,000 ਦੇ ਵਿੱਚ, ਤੋਫੇ ਕਿੰਗ ਸਾਈਜ਼ ਦਾ ਮੈਟਰਸ ਫ੍ਰੀ, ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ, ਡਾਈਨਿੰਗ ਟੇਬਲ 6 ਇੰਚ ਦਾ ਫ੍ਰੀ, ਨਾਲ ਮਾਈਕ੍ਰੋਵੇਵ ਫ੍ਰੀ, ਨਾਲ ਏਅਰ ਫ੍ਰਾਇਰ ਫ੍ਰੀ, ਨਾਲ ਐਲਸ਼ੀਅਮ ਦਾ ਸੋਫਾ ਫ੍ਰੀ, ਨਾਲ ਕੌਫੀ ਟੇਬਲ ਫ੍ਰੀ,
1: ਡਿਲੀਵਰੀ
2: ਫ੍ਰੀ, ਵੈਲਿਊ ਫ੍ਰੀ।
1: ਮੈਂ ਕਹਿੰਦਾ ਮੈਂ ਬੰਦਾ ਨਾਲ, ਇਹ ਬੰਦਾ ਵੀ ਭੇਜ ਦਿੰਦੇ ਆ ਬੈਗ ਨਾਲ,
2: ਬਿਲਕੁਲ
1: ਇਹ ਵੀ ਫ੍ਰੀ ਆ।
2: ਹੁਣ ਦੇਖੋ ਬੈਡਰੂਮ ਸੈੱਟ ਦੇ ਨਾਲ ਕਿੰਨੇ ਤੋਹਫੇ ਆ?
1: ਮੈਂ ਤਾਂ ਤੋਹਫੇ ਬਾਲੇ ਹੋ ਗਏ ਬੈਡਰੂਮ ਸੈੱਟ ਦੇ, ਉਹਨੇ ਪੀਸ ਨਹੀਂ ਹੋਣੇ ਜਿੰਨੇ ਤੋਹਫੇ ਹੋ ਗਏ, ਮੈਂ ਤਾਂ ਗਿਣਦਾ ਗਿਣਦਾ ਥੱਕ ਗਿਆ
2: ਜੀ।
1: ਸੋ ਇਹ ਹੁਣ ਗੱਲ ਬਣੀ ਆ, ਜੇ ਆਪਾਂ ਸਾਰੇ ਤੋਹਫਿਆਂ ਦਾ ਰੇਟ ਲਾ ਲਈਏ
2: ਜੀ,
1: ਤੁਹਾਡੇ ਪੱਲਿਓਂ ਪੈਣਗੇ ਬੈਡ ਦੇ ਵਿੱਚ,
2: ਤੁਹਾਡੇ ਪੱਲਿਓਂ ਪੈਣੇ ਜੀ। ਹੁਣ
1: ਕਿਉਂਕਿ ਮੈਟਰ ਜਿਹੜਾ ਹੈਗਾ ਕਿੰਗ ਦਾ, ਮੈਟਰ ਕਿੰਨੇ ਦਾ ਹੋਊਗਾ ਟੋਟਲ?
2: 400-500
1: ਟੀਵੀ ਕਿੰਨੇ ਦਾ ਹੋਊਗਾ?
2: 300-400 ਦਾ ਟੀਵੀ
1: ਆ ਚੁੱਕੋ,
2: 400-500 ਦਾ ਸੋਫਾ,
1: ਮਾਈਕ੍ਰੋਵੇਵ
2: 100-150 ਦਾ ਮਾਈਕ੍ਰੋਵੇਵ
1: ਲੈ ਲਿਆ ਕੰਮ,
2: ਬਿਲਕੁਲ
1: ਪਰ ਦਓਗੇ ਤੁਸੀਂ?
2: ਬਿਲਕੁਲ, ਆ ਜਿਹੜਾ ਪਰਿਵਾਰ ਹੋਣੀ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6085
1: ਨਹੀਂ ਇੱਕ ਮਿੰਟ ਯਾਰ, ਮੈਂ ਮੇਰੀ ਗੱਲ ਸੁਣਾ, ਇੰਨੇ ਚ ਫਿਰ ਤੂੰ ਬਚੂਗੀ ਇਹ ਤੋਂ?
2: ਸਾਰੇ ਵਿਕਟੋਰੀਆ ਦੇ ਆ, ਵੱਡਾ ਦਿਨ ਤੁਸੀਂ ਕਿਹਾ ਸ਼ੁਰੂ
1: ਕਰੋਗੇ, ਕਿੰਨੇ ਕਿੰਨੇ ਕਿੰਨੇ ਦੋਗੇ?
2: ਇਹ ਸਾਡੇ ਕੋਲ 10 ਸੈੱਟ ਪਏ ਨੇ, ਆਜਣ ਪਰਿਵਾਰ 1999 ਦਾ ਬੈਡਰੂਮ ਸੈੱਟ ਬਾਏ ਕਰਨਾ,
1: ਫ੍ਰੀ ਫ੍ਰੀ ਕਰਕੇ ਹੈਰੀ ਭਾਜੀ
2: ਇਹਨੂੰ ਕਹਿੰਦੇ ਆ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ 6085 ਟੋਮਕਨ ਰੋਡ 6685 ਟੋਮਕਨ ਰੋਡ 6085 ਟੋਮਕਨ ਰੋਡ ਦੇ ਉੱਪਰ ਵਿਕਟੋਰੀਆ ਡੇ ਲੌਂਗ ਵੀਕਐਂਡ
1: ਮਾਗੀ ਗੱਲਬਾਤ ਬਾਈ ਜੀ ਇੰਨਾ ਕੁਛ ਤਾਂ ਤੁਹਾਨੂੰ ਜੇ ਯਾਦ ਨਾ ਰਿਹਾ ਤਾਂ ਤੁਸੀਂ ਆ ਕੇ ਯਾਦ ਪੁੱਛ ਲਿਓ ਇਹਨੂੰ ਕਿਹੜਾ ਕਿਹੜੀ ਚੀਜ਼ਾਂ ਫ੍ਰੀ ਆ। ਸੋ ਆ ਜਾਓ ਕਹਿੰਦਾ 6085 ਟੋਮਕਨ ਰੋਡ ਤੇ ਚੱਲਦੇ ਆ ਬੈਕ ਟੂ ਸਟੂਡੀਓ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸਵਾਗਤ ਹੈ ਨਾ ਬਾਈ ਜੀ ਲੈਂਦੇ ਜੀ ਤੁਸੀਂ
0: ਬਸ ਬੜਾ ਜਲਦੀ ਜੀ ਮੈਂ ਮੋਨਾ ਜੀ ਨਾਲ ਗੱਲਬਾਤ ਕਰਕੇ ਇਸ ਤੋਂ ਬਾਅਦ ਸਵਨ ਸਿੰਘ ਟੈਨੇ ਰੈਡੀ ਨੇ
1: ਬਸ ਬਿਲਕੁਲ ਠੀਕ ਆ
0: ਥੈਂਕ ਯੂ ਜੀ।

0: ਲੋ ਜੀ ਅੱਜ ਦੇ ਸਪੈਸ਼ਲ ਪ੍ਰੋਗਰਾਮ ਤੇ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਗੱਲਾਂ ਬਾਤਾਂ ਵੀ ਕਰਨੀਆਂ ਨੇ ਤੇ ਮੋਨਾ ਜੀ ਸਾਡੇ ਨਾਲ ਨੇ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਥੈਂਕ ਯੂ ਸੋ ਮਚ ਹੈਰੀ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਤੇ ਰਾਜਵੀਰ ਜੀ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ।
0: ਇੰਸ਼ੋਰੈਂਸ ਫਾਰ ਯੂ ਤੁਹਾਡੇ ਲਈ ਇੰਸ਼ੋਰੈਂਸ ਤੇ ਇੰਸ਼ੋਰੈਂਸ ਪਾਲਿਸੀਆਂ ਤੁਸੀਂ ਬੜਾ ਦੇਰ ਤੋਂ ਸਮਝਾਉਂਦੇ ਆ ਰਹੇ ਹੋ ਪਰਿਵਾਰਾਂ ਨੂੰ ਪਤਾ ਕਿ ਹਾਂ ਇਹ ਸਾਡੀਆਂ ਜਿਹੜੀਆਂ ਪਾਲਿਸੀਆਂ ਨੇ ਪ੍ਰੋਟੈਕਟ ਕਰਦੀਆਂ ਨੇ। ਪਰ ਮੋਨਾ ਜੀ ਕਈ ਵਾਰ ਇੱਕ ਦੋ ਕੁਝ ਕੁ ਅਜਿਹੇ ਪਰਿਵਾਰ ਹੁੰਦੇ ਨੇ ਜਿਹੜੇ ਕਿਤੇ ਕੰਮ ਕਰ ਰਹੇ ਨੇ, ਜੋਬ ਕਰ ਰਹੇ ਨੇ, ਉਹਨਾਂ ਨੂੰ ਲੱਗਦਾ ਕਿ ਸਾਡੀ ਕੰਮ ਤੋਂ ਇੰਸ਼ੋਰੈਂਸ ਹੋਊਗੀ ਐਂਡ ਉਹਦੇ ਵਿੱਚ 50% ਮੇਰੇ ਪਾਰਟਨਰ ਵੀ ਕਵਰ ਆ। ਉਹ ਅਵੇਸਲੇ ਹੋ ਜਾਂਦੇ ਨੇ ਕਿ ਸਾਡੀ ਤਾਂ ਇੰਸ਼ੋਰੈਂਸ ਹੈ। ਉਹ ਦੱਸੋ ਕਿ ਉਹਨਾਂ ਲੋਕਾਂ ਨੂੰ ਵੀ ਲੋੜ ਹੁੰਦੀ ਹੈ ਇੰਸ਼ੋਰੈਂਸ ਦੀ ਜਾਂ ਵਰਕ ਇੰਸ਼ੋਰੈਂਸ ਕਵਰ ਇਟ ਆਲ?
1: ਬਿਲਕੁਲ ਹਰੀ ਜੀ, ਏਦਾਂ ਹੁੰਦਾ ਹੈਗਾ ਕਿ ਜਿਹੜੇ ਵੀ ਕੰਮ ਤੋਂ ਤੁਹਾਨੂੰ ਵਰਕ ਪਲੇਸ ਤੋਂ ਕਵਰੇਜ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਆ, ਉਹਦੇ ਵਿੱਚ ਤੁਹਾਨੂੰ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਹੁੰਦੇ ਨੇ। ਡਰੱਗ ਐਂਡ ਡੈਂਟਲ ਪਲਾਨਸ ਮਤਲਬ ਕਿ ਤੁਹਾਡੀਆਂ ਮੈਡੀਕੇਸ਼ਨ, ਤੁਹਾਡੇ ਡੈਂਟਲ ਦੇ ਰਿਲੇਟਿਡ ਫਿਜ਼ੀਓਥੈਰੇਪੀ, ਉਸ ਚੀਜ਼ ਦੀ ਕਵਰੇਜ ਜ਼ਰੂਰ ਪ੍ਰੋਵਾਈਡ ਕੀਤੀ ਜਾਂਦੀ ਹੈ, ਜਿਹੜੀ ਕਿ ਤੁਹਾਨੂੰ ਫਿਰ ਪਰਸਨਲ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਤੁਹਾਨੂੰ ਵਰਕ ਪਲੇਸ ਤੋਂ ਕਵਰੇਜ ਹੈਗੀ ਹੈ। ਪਰ ਜੇ ਅਸੀਂ ਗੱਲ ਕਰਦੇ ਹੈਗੇ ਹਾਂ ਲਾਈਫ ਇੰਸ਼ੋਰੈਂਸ ਦੀ, ਜੇ ਅਸੀਂ ਗੱਲ ਕਰਦੇ ਹਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ, ਡੈਫੀਨੇਟਲੀ ਤੁਹਾਨੂੰ ਆਪਣੀ ਪਰਸਨਲ ਪਾਲਿਸੀ ਕਰਵਾਉਣੀ ਹੀ ਪੈਂਦੀ ਹੈਗੀ ਹੈ। ਰੀਜ਼ਨ ਕੀ ਹੈ, ਤੁਸੀਂ ਜੇ ਸੋਚਦੇ ਹੋਵੋਗੇ ਕਿ ਅਸੀਂ ਤਾਂ ਬੁੱਕਲੈਟ ਦੇ ਵਿੱਚ ਪੜ੍ਹਿਆ ਸੀਗਾ ਕਿ ਲਾਈਫ ਇੰਸ਼ੋਰੈਂਸ ਹੈਗੀ ਹੈ, ਉਹਦੇ ਵਿੱਚ ਕਿ ਉਹ ਨੈਚੁਰਲ ਡੈਥ ਨੂੰ ਕਵਰ ਕਰ ਰਹੀ ਹੈ ਕਿ ਐਕਸੀਡੈਂਟਲ ਡੈਥ ਨੂੰ ਕਵਰ ਕਰ ਰਹੀ ਹੈ, ਕਿ ਉਹ ਜੇ ਨੈਚੁਰਲ ਡੈਥ ਨੂੰ ਕਵਰ ਕਰ ਵੀ ਰਹੀ ਹੈ ਤਾਂ ਕੀ ਤੁਸੀਂ ਉਸਦੀ ਕਵਰੇਜ ਅਮਾਊਂਟ ਤੇ ਧਿਆਨ ਮਾਰਿਆ? ਸੋ 99% ਜਿੰਨੀਆਂ ਵੀ ਪਾਲਿਸੀਜ਼ ਹੁੰਦੀਆਂ ਨੇ ਸਾਰਿਆਂ ਦੇ ਵਿੱਚ ਜਿਹੜੀ ਕਵਰੇਜ ਅਮਾਊਂਟ ਹੁੰਦੀ ਹੈ ਤੁਹਾਡੀ 1 year ਦੀ ਸੈਲਰੀ ਹੁੰਦੀ ਹੈ, ਕੋਈ 30,000, ਕੋਈ 50,000, ਕੋਈ ਮੈਕਸੀਮਮ $1,00,000। ਸੋ ਉਸ ਤੋਂ ਉੱਤੇ ਦੀ ਕਵਰੇਜ ਨਹੀਂ ਹੁੰਦੀ। ਐਂਡ ਜੇ ਅਸੀਂ ਆਪਣੀਆਂ ਲਾਇਬਿਲਟੀਜ਼ ਨੂੰ ਦੇਖੀਏ, ਆਪਣੀਆਂ ਮੋਰਗੇਜਿਸ ਨੂੰ ਦੇਖੀਏ, ਕੋਈ $500,000 ਦੀ, $1,000,000 ਦੀ, $2,000,000 ਦੀ ਮੋਰਗੇਜਿਸ ਚੱਕੀਆਂ ਹੋਈਆਂ ਹੁੰਦੀਆਂ ਹਰੇਕ ਪਰਸਨ ਨੇ। ਐਂਡ ਜੋਬ ਤੋਂ ਜਿਹੜੀ ਕਵਰੇਜ ਹੈ less than 100,000, ਮੈਨੂੰ ਨਹੀਂ ਲੱਗਦਾ ਕਿ ਅਸੀਂ ਉਹਦੇ ਨਾਲ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਪਾਵਾਂਗੇ। ਐਂਡ ਇਹਦੇ ਨਾਲ ਨਾਲ ਇੱਕ ਸਭ ਨਾਲੋਂ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਜਿਹਦੇ ਵਿੱਚ ਕਿ ਅਕਸਰ ਅਸੀਂ ਗੱਲ ਕਰਦੇ ਹਾਂ 25 diseases ਕਵਰ ਹੁੰਦੀਆਂ ਨੇ, ਕੋਈ ਹਾਰਟ ਅਟੈਕ, ਸਟ੍ਰੋਕ, ਬ੍ਰੇਨ ਟਿਊਮਰ, ਕੋਈ ਵੀ ਇੱਦਾਂ ਦੀ ਕੰਡੀਸ਼ਨ ਅਕਰ ਹੁੰਦੀ, ਗਾਡ ਪਰਮਿਟਸ, ਤਾਂ ਪਰਸਨ ਨੂੰ ਖੁਦ ਨੂੰ ਲਮਸਮ ਬੈਨੀਫਿਟ ਮਿਲਦਾ, 25 diseases ਦੀ ਕਵਰੇਜ ਹੁੰਦੀ ਹੈ। ਐਂਡ ਜੇ ਵਰਕ ਪਲੇਸ ਤੋਂ ਕਵਰੇਜ ਹੁੰਦੀ ਹੈ, ਮੈਕਸੀਮਮ 4 diseases ਕਵਰ ਕੀਤੀਆਂ ਜਾਂਦੀਆਂ ਨੇ, ਉਸ ਤੋਂ ਵੱਧ ਕਵਰ ਨਹੀਂ ਕੀਤੀਆਂ ਜਾਂਦੀਆਂ। ਸੋ ਮੇਕ ਸ਼ੋਰ ਕਰੋ, ਨੋ ਮੈਟਰ ਤੁਸੀਂ ਸੈਲਫ ਇੰਪਲੋਇਡ ਹੋ, ਨੋ ਮੈਟਰ ਤੁਸੀਂ ਜੋਬ ਕਰ ਰਹੇ ਹੋ, ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਹੈਗੇ ਹੋ, ਆਪਣੀ ਪਰਸਨਲ ਪਾਲਿਸੀ ਜ਼ਰੂਰ ਕਰਵਾ ਕੇ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰੋ। ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿ ਨੋ ਮੈਟਰ ਅਸੀਂ ਕਿਸੇ ਵੀ ਜਗ੍ਹਾ ਤੇ ਜੋਬ ਕਰ ਰਹੇ ਹੋਈਏ, ਅੱਜ ਦੀ ਡੇਟ ਦੇ ਵਿੱਚ ਜੋ ਵੀ ਜੋਬ ਕਰ ਰਹੇ ਹਾਂ, ਹੋ ਸਕਦਾ ਕੱਲ ਨੂੰ ਤੁਹਾਨੂੰ ਕੋਈ ਬੈਟਰ ਅਪੋਰਚੁਨਿਟੀ ਮਿਲ ਜਾਂਦੀ ਹੈ, ਤੁਹਾਨੂੰ ਕਿਤੇ ਬੈਟਰ ਹੋਰ ਆਪਸ਼ਨ ਜਦੋਂ ਮਿਲਦੀ ਹੈ ਤਾਂ ਕਈ ਵਾਰ ਕੰਟਰੈਕਟ ਬੇਸ ਤੇ ਹੈ, ਹੋ ਸਕਦਾ ਕਿ ਉੱਥੇ ਬੈਨੀਫਿਟਸ ਵੀ ਨਾ ਹੋਣ। ਐਂਡ ਜਦੋਂ ਤੁਸੀਂ ਜੋਬ ਇੱਕ ਵਾਰ ਕੁਇਟ ਕੀਤੀ, ਨਾਲ ਦੇ ਨਾਲ ਤੁਹਾਡੇ ਸਾਰੇ ਬੈਨੀਫਿਟਸ ਖਤਮ ਹੋ ਜਾਂਦੇ ਨੇ। ਤੇ ਉਸ ਟਾਈਮ ਤੇ ਜੇ ਤੁਸੀਂ ਕਹੋਗੇ ਕਿ ਅੱਜ ਅਸੀਂ ਹੁਣ ਕ੍ਰਿਟੀਕਲ ਇਲਨੈਸ ਲੈ ਲਈਏ, ਅੱਜ ਅਸੀਂ ਲਾਈਫ ਇੰਸ਼ੋਰੈਂਸ ਕਰਵਾ ਲਈਏ, ਤੇ ਉਸ ਟਾਈਮ ਤੱਕ ਜੇ ਕੋਈ ਵੀ ਹੈਲਥ ਦੇ ਵਿੱਚ ਚੇਂਜਸ ਆ ਚੁੱਕੇ ਨੇ ਤਾਂ ਹੋ ਸਕਦਾ ਕਿ ਪਰਸਨ ਐਲੀਜੀਬਲ ਹੀ ਨਾ ਹੋਵੇ। ਸੋ ਮੇਕ ਸ਼ੋਰ ਕਰੋ ਟਾਈਮ ਸਿਰ ਆਪਣੀ ਕਵਰੇਜਿਸ ਕਰਵਾਓ। ਨੋ ਮੈਟਰ ਤੁਹਾਡੇ ਗਰੁੱਪ ਪਲਾਨਸ ਚੱਲ ਰਹੇ ਨੇ ਪਰ ਉਹਨਾਂ ਦੇ ਵਿੱਚ ਇਨਫ ਕਵਰੇਜ ਨਹੀਂ ਹੁੰਦੀ, ਸੋ ਮੇਕ ਸ਼ੋਰ ਕਰੋ ਆਪਣੀ ਪਾਲਿਸੀਸ ਕਰਵਾ ਕੇ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਜ਼ਰੂਰ ਪ੍ਰੋਟੈਕਟ ਕਰੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਨਫ, ਡਿਸੇਬਿਲਟੀ ਇੰਸ਼ੋਰੈਂਸ ਦੇ ਬਾਰੇ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509-416-509-1509।
0: 416-509-1509 ਦੋਸਤੋ, ਟਾਈਮ ਕੱਢ ਕੇ ਲੌਂਗ ਵੀਕਐਂਡ ਆ ਤੇ ਜ਼ਰੂਰ ਆਪਣੀਆਂ ਪਾਲਿਸੀਆਂ ਰਿਵਿਊ ਵੀ ਜ਼ਰੂਰ ਕਰ ਲਓ ਜੇ ਪਹਿਲਾਂ ਤੋਂ ਹੋਈਆਂ ਹੋਈਆਂ, ਉਹਨਾਂ ਨੂੰ ਅਪਡੇਟ ਕਰਨਾ ਵੀ ਜ਼ਰੂਰੀ ਹੁੰਦਾ, ਪੇਮੈਂਟਾਂ ਜਾ ਰਹੀਆਂ ਨੇ ਜੋ ਵੀ ਚੇਂਜ ਆ ਅਤੇ ਨਵੀਂ ਪਾਲਿਸੀ ਬੌਂਡ ਕਰਾਉਣੀ ਹੈ ਤਾਂ ਸ਼ਾਲੋ ਮੋਨਾ ਜੀ ਤੁਹਾਨੂੰ ਇਕੱਲੀ ਇਕੱਲੀ ਪਾਲਿਸੀ ਐਕਸਪਲੇਨ ਕਰਨਗੇ, ਕਲੋਜ ਐਕਸਪਲੇਨ ਕਰਨਗੇ, ਫਿਰ ਤੁਹਾਡੀ ਪਾਲਿਸੀ ਬੌਂਡ ਕਰਨਗੇ। ਨੰਬਰ ਟੂ ਕਾਲ 416-509-1509 ਵੱਡੀਆਂ ਖਬਰਾਂ ਲਈ ਸਵੰਤ ਸਿੰਘ ਟੈਣਾ ਵੀ ਰੈਡੀ ਨੇ, ਪਰ ਇਸ ਤੋਂ ਪਹਿਲਾਂ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਮਾਨ ਸਾਹਿਬ ਮੂਜ਼ ਬਲਾਇੰਡ ਤੋਂ। ਬਲਾਇੰਡਸ ਦੇ ਉੱਤੇ ਡੀਲ ਲੈ ਕੇ ਆਏ ਨੇ ਬਾਈ ਜੀ, ਕੀ ਡੀਲ ਆ, ਲੌਂਗ ਵੀਕਐਂਡ ਸਪੈਸ਼ਲ ਡੀਲ ਕੀ ਆ?
2: ਸਪੈਸ਼ਲ ਡੀਲ ਚੱਲ ਰਹੀ ਹੈ ਜੀ, 50% ਆਫ ਆ ਫਲੈਟ ਸਾਰੀ ਬਲਾਇੰਡਸ ਤੇ, ਜ਼ੈਬਰਾ ਬਲਾਇੰਡਸ ਤੇ, ਰੋਲਰ ਸ਼ੇਡਸ ਤੇ।
0: ਬਣਦੇ ਕਿੱਥੇ ਨੇ ਬਲਾਇੰਡ?
2: ਕੈਨੇਡੀਅਨ ਮੇਡ ਬਲਾਇੰਡਸ ਨੇ ਜੀ,
0: ਇੱਥੇ ਬਣਦੇ ਨੇ
2: ਸਾਰੇ, ਇੱਥੇ ਆਪ ਹੀ ਬਣਾਉਣੇ ਆ, ਸਾਰੇ ਆਪ ਹੀ ਬਣਾਉਣੇ, ਕਸਟਮ ਬਣਾਉਣੇ ਵਿੰਡੋ ਦੇ ਸਾਈਜ਼ ਦੇ ਮੁਤਾਬਕ, ਤੇ 50% ਡਿਸਕਾਊਂਟ ਚੱਲ ਰਿਹਾ, ਫ੍ਰੀ ਇੰਸਟਾਲੇਸ਼ਨ ਆ, ਤੇ ਉਸ ਦੇ ਨਾਲ ਨਾਲ ਇੱਕ ਵਿਕਟੋਰੀਆ ਡੇ ਸਪੈਸ਼ਲ ਅਸੀਂ ਲਾਇਆ ਹੋਇਆ ਜੀ। ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਇੰਡਸ ਲਗਵਾਉਣੇ ਹੋ, ਇੱਕ ਵਿੰਡੋ ਇੱਕ ਬਲਾਇੰਡ ਨੂੰ ਅਸੀਂ ਮੋਟਰ ਐਂਡ ਰਿਮੋਟ ਨਾਲ ਅਪਗ੍ਰੇਡ ਕਰਕੇ ਦੇਵਾਂਗੇ ਫ੍ਰੀ ਆਫ ਕਾਸਟ।
0: ਉਹਦਾ ਕੋਈ ਚਾਰਜ ਨਹੀਂ,
2: ਉਹਦਾ ਕੋਈ ਚਾਰਜ,
0: 50% ਫਲੈਟ ਆਫ ਆ,
2: ਫਲੈਟ ਆਫ 50% ਸਾਰੇ ਦੀ ਹੈ ਜੀ। 5 ਸਾਲ ਦੀ ਵਾਰੰਟੀ ਹੈ ਜੀ, ਕੈਨੇਡੀਅਨ ਮੇਡ ਬਲਾਇੰਡਸ ਨੇ, ਬਲੈਕਆਊਟ ਨਾਨ ਬਲੈਕਆਊਟ ਚੇਨ ਵਾਲੇ ਰਿਮੋਟ ਵਾਲੇ ਤੁਸੀਂ ਕੋਈ ਵੀ ਲਗਵਾ ਸਕਦੇ, ਸਾਰੀ ਆਪਸ਼ਨ ਅਵੇਲੇਬਲ।
0: ਲਓ ਜੀ, ਕੈਨੇਡੀਅਨ ਮੇਡ 5 ਸਾਲਾਂ ਦੀ ਵਾਰੰਟੀ ਦੇ ਨਾਲ ਬਲਾਇੰਡ ਤੁਸੀਂ ਲਵਾ ਸਕਦੇ ਹੋ, 50% ਆਫ ਤੇ ਇੱਕ ਵਿੰਡੋ ਫ੍ਰੀ ਅਪਗ੍ਰੇਡ ਵੀ ਕਰਕੇ ਦੇਣਗੇ। ਰਿਮੋਟ ਵਾਲਾ ਬਲਾਇੰਡ ਨੰਬਰ ਟੂ ਕਾਲ 647-399-4646 647-399-4646 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਆਓ ਹੁਣ ਤੁਹਾਨੂੰ ਲੈ ਕੇ ਚੱਲੀਏ ਵੱਡੀਆਂ ਖਬਰਾਂ। ਵੈਸੇ ਤਾਂ ਤੇਲ ਦੀਆਂ ਕੀਮਤਾਂ ਜੇ ਆਪਾਂ ਇੱਥੇ ਵੀ ਕਰੀਏ, ਟੈਂਕੀ ਭਰਨ ਦੇ ਵਿੱਚ ਹੀ ਨਹੀਂ ਆਉਂਦੀ, ਤੇ ਉਹ ਜਿਹੜੀ ਅੱਗੇ 50-60 ਦੇ ਵਿੱਚ ਜੇ ਟੈਂਕੀ ਫੁੱਲ ਹੁੰਦੇ ਸੀ, ਉਹ 120 ਦੇ ਵਿੱਚ ਹੋਣ ਲੱਗ ਗਈ। ਤੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਦਾ ਕੀ ਹਾਲ ਚਾਲ ਆ? ਸਵੰਤ ਸਿੰਘ ਟੈਣੇ ਦੇ ਜਵਾਨੀ ਸੁਣਦੇ ਆ।
3: ਹਾਂਜੀ, ਬਹੁਤ ਮਿਹਰਬਾਨੀ ਜੀ, ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਪਹਿਲੀ ਸਭ ਤੋਂ ਵੱਡੀ ਖਬਰ ਇਹ ਹੈ ਜੀ ਕਿ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ 3-3 ਰੁਪਈਏ ਵਾਧਾ ਹੋ ਗਿਆ, ਯਾਨੀ ਕਿ 3 ਰੁਪਈਏ ਡੀਜ਼ਲ ਤੇ 3 ਰੁਪਈਏ ਪੈਟਰੋਲ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਤੇ ਅੱਗੋਂ ਇਹ ਗੱਲ ਕਹੀ ਗਈ ਆ ਕਿ ਤੇਲ ਕੰਪਨੀਆਂ ਨੂੰ 25-30 ਰੁਪਏ ਲੀਟਰ ਦਾ ਘਾਟਾ ਹਰ ਰੋਜ਼ ਪੈਂਦਾ, ਹਰ ਵਾਰ ਪੈਂਦਾ ਲੀਟਰ ਦੇ ਪਿੱਛੇ। ਮਤਲਬ ਇਹ ਜੀ ਕਿ 3 ਰੁਪਈਏ ਤਾਂ ਹਾਲੇ ਬੋਣੀ ਆ, ਹਾਲੇ ਤਾਂ ਪਤਾ ਨੀ ਕਿੰਨੀ ਵਾਰ 3-3 ਰੁਪਈਏ ਕਰਕੇ ਵਧਣਾ ਤੇਲ ਦਾ ਭਾਅ। ਜਦੋਂ ਹੁਣ ਤੇਲ ਦਾ ਭਾਅ ਵਧੂਗਾ ਤਾਂ ਮਤਲਬ ਢੋਆ ਢਵਾਈ ਵੀ ਵਧੂਗੀ, ਬੱਸਾਂ ਦਾ ਰੇਲਾਂ ਦਾ ਭਾੜਾ ਵੀ ਵਧੂਗਾ, ਦੁੱਧ ਪੱਤੀ ਵੀ ਵਧੂਗੀ, ਤੇ ਭਾਈ ਸਬਜ਼ੀ ਭਾਜੀ ਵੀ ਵਧੂਗੀ। ਤੇ ਪ੍ਰਧਾਨ ਮੰਤਰੀ ਸਾਹਿਬ ਐਵੇਂ ਨੀ ਸੀ ਕਹੀ ਜਾਂਦੇ ਪਿਛਲੇ ਕਈ ਦਿਨਾਂ ਤੋਂ ਕਿ ਦੇਸ਼ ਕੇ ਪਾਸ ਤੇਲ ਕੇ ਬੜੇ ਕੂਏ ਨਹੀਂ ਹੈ, ਦੇਸ਼ ਕੇ ਲੋਗੋਂ ਕੋ ਤੇਲ ਬਚਾਨੇ ਕੇ ਲੀਏ ਪ੍ਰਯਾਸ ਕਰਨਾ ਚਾਹੀਏ, ਹਮੇ ਕਾਰ ਪੋਲਿੰਗ ਕੀ ਵਰਤੋਂ ਕਰਨੀ ਚਾਹੀਏ, ਹਮੇ ਮੈਟਰੋ ਮੇ ਸਫ਼ਰ ਕਰਨਾ ਚਾਹੀਏ, ਹਮੇ ਖਾਣੇ ਵਾਲਾ ਤੇਲ ਵੀ ਬਚਾਉਣਾ ਚਾਹੀਏ। ਮਤਲਬ ਇਹ ਜੀ ਕਿ ਉਹਨਾਂ ਨੇ ਗਰਾਊਂਡ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਤੇ ਹੁਣ ਇਹ ਗਰਾਊਂਡ ਬਿਲਕੁਲ ਤਿਆਰ ਆ, ਤੇ ਇਸ ਕਰਕੇ ਹੁਣ ਭਾਈ ਤੇਲ ਦਾ ਭਾਅ ਵਧਣਾ ਸ਼ੁਰੂ ਹੋ ਚੁੱਕਿਆ। ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਕਿ ਨਹੀਂ ਵਧੂਗਾ ਤੇ ਇਉਂ ਹੈ ਫਲਾਂ ਹੈ ਢੀਂਗ ਹੈ, ਯਾਨੀ ਕਿ ਬੀਜੇਪੀ ਦੇ ਜਨੂੰਨੀ ਪ੍ਰਸ਼ੰਸਕ ਇਸ ਗੱਲ ਨੂੰ ਮੰਨ ਕੇ ਨਹੀਂ ਸਨ ਰਾਜ਼ੀ, ਪਰ ਭਾਈ ਗੱਲ ਇਹ ਜੀ ਕਿ ਹੁਣ ਉਹਨਾਂ ਨੂੰ ਮੰਨਣਾ ਪੈਣਾ, ਕਿਉਂਕਿ ਉਹ ਵੀ ਜਾਂ ਤਾਂ ਸਾਈਕਲਾਂ ਤੇ ਜਾਣਗੇ ਤੇ ਜਾਂ ਫਿਰ ਉਹ ਮਹਿੰਗੇ ਭਾਅ ਦਾ ਤੇਲ ਖਰੀਦ ਕੇ ਜਾਣਗੇ। ਸੋ ਤੇਲ ਦੇ ਭਾਅ ਦੇ ਵਿੱਚ ਵਾਧਾ ਹੋਣ ਤੋਂ ਬਾਅਦ ਤੇ ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗਲਤੀ ਤੇ ਖਮਿਆਦਾ ਇਹਦਾ ਲੋਕਾਂ ਦੇ ਵੱਲੋਂ ਭੁਗਤਿਆ ਜਾਣਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਵੇਲੇ ਦੇਸ਼ ਸੰਕਟ ਦੇ ਵਿੱਚ ਆ, ਤੇ ਦੇਸ਼ ਨੂੰ ਸੰਕਟ ਦੇ ਵਿੱਚੋਂ ਕੱਢਣ ਦੀ ਥਾਂ ਦੇ ਉੱਤੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਲੋਕਾਂ ਦੇ ਉੱਤੇ ਭਾਰ ਪਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਸੋ ਦੇਖਦੇ ਆ ਉਹਦੇ ਦਿਨਾਂ ਦੇ ਵਿੱਚ ਕੀ ਮੋੜ ਆਉਂਦੇ ਆ, ਪਰ ਕੁੱਲ ਦੁਨੀਆਂ ਦੇ ਵਿੱਚ ਕੱਚੇ ਤੇਲ ਦੀ ਕੀਮਤ ਵਧਣ ਕਰਕੇ ਪੈਟਰੋਲ ਪੰਪਾਂ ਤੇ ਤੇਲ ਦਾ ਭਾਅ ਵਧਿਆ, ਪਰ ਭਾਰਤ ਦੇ ਵਿੱਚ ਇਸ ਕਰਕੇ ਨਹੀਂ ਸੀ ਵਧਿਆ ਕਿਉਂਕਿ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸੀ, ਹੁਣ ਉਹ ਮੁੱਕੀਆਂ ਤੇ ਗੱਲ ਖਤਮ ਹੋਈ ਤੇ ਹੁਣ ਭਾਈ ਤੇਲ ਦੀਆਂ ਕੀਮਤਾਂ ਭਾਰਤ ਦੇ ਵਿੱਚ ਵਧਣ ਲੱਗ ਪਈਆਂ। ਅਗਲੀ ਗੱਲ ਜੀ ਕਿ ਸੁਰਜੀਤ ਸਿੰਘ ਰੱਖੜਾ ਜਿਹੜੇ ਕਿ ਅਕਾਲੀ ਦਲ ਦੇ ਆਗੂ ਸਨ, ਹੁਣ ਉਹ ਆਮ ਆਦਮੀ ਪਾਰਟੀ ਦੇ ਹਨ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਯਾਨੀ ਕਿ ਆਮ ਆਦਮੀ ਪਾਰਟੀ 'ਚ ਸ਼ਾਮਲ ਕਰ ਲਿਆ। ਦੋ ਦਿਨ ਪਹਿਲਾਂ ਇਸ ਗੱਲ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਕਿ ਸੁਰਜੀਤ ਸਿੰਘ ਰੱਖੜਾ ਆਪ ਦੇ ਵਿੱਚ ਆਉਣ ਲੱਗੇ ਨੇ। ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਤੇਲ ਤੇ ਤੇਲ ਦੀ ਧਾਰ ਦੇਖੋ ਆਉਣਗੇ ਜ਼ਰੂਰ, ਪਰ ਹਾਲੇ ਆਏ ਨਹੀਂ। ਪਰ ਹੁਣ ਇਹ ਕਹਿਣਾ ਬਣਦਾ ਜੀ ਕਿ ਉਹ ਆਏ ਗਏ ਨੇ, ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਦਾਖਲਾ ਲੈ ਲਿਆ ਗਿਆ। ਉਹਨਾਂ ਨੂੰ ਕਹਿੰਦੇ ਜੀ ਸਮਾਣੇ ਤੋਂ ਚੋਣ ਲੜਨ ਦੀ ਇਜਾਜ਼ਤ ਦਿੱਤੀ ਗਈ ਆ, ਬਾਕੀ ਸਮਾਂ ਦੱਸੂਗਾ, ਉਦੋਂ ਤੱਕ ਬੜਾ ਕੁਝ ਹੋਣਾ। ਹਾਲੇ ਵੋਟਾਂ ਦੇ ਵਿੱਚ 7-8 ਮਹੀਨੇ ਪਏ ਆ, ਉਦੋਂ ਤੱਕ ਪਤਾ ਨਹੀਂ ਕਿਹਨੇ ਕਿਹਨੇ ਕਿਹੜੀ ਕਿਹੜੀ ਥਾਂ ਦੇ ਉੱਤੇ ਕੀ ਕਰਨਾ। ਤੇ ਅਗਲੀ ਗੱਲ ਹੈ ਜੀ ਕਿ ਕੁੰਵਰ ਵਿਜੇ ਪ੍ਰਤਾਪ ਕਿਸੇ ਵੀ ਵੇਲੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਆ। ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਨੁਕਰੇ ਲਾ ਕੇ ਰੱਖਿਆ, ਭਾਵੇਂ ਉਹਨਾਂ ਦੀ ਪਾਰਟੀ ਦੇ ਵਿਧਾਇਕ ਆ, ਪਰ ਇਹਨਾਂ ਨੂੰ ਨੁਕਰੇ ਲਾ ਕੇ ਰੱਖਿਆ, ਤੇ ਉਹ ਕਿਸੇ ਵੇਲੇ ਵੀ ਬੀਜੇਪੀ ਦੇ ਵਿੱਚ ਜਾ ਸਕਦੇ ਇਹਦੇ ਅੰਦਾਜ਼ੇ ਆ। ਤੇ ਅਗਲੀ ਸਭ ਤੋਂ ਵੱਡੀ ਗੱਲ ਇਹ ਆ ਕਿ ਕੁੰਵਰ ਵਿਜੇ ਪ੍ਰਤਾਪ ਤੇ ਰਵਨੀਤ ਸਿੰਘ ਬਿੱਟੂ ਹੱਥ ਫੜ ਕੇ ਇੱਕ ਜਗ੍ਹਾ ਤੁਰਦੇ ਨਜ਼ਰ ਆਏ ਆ। ਇੱਥੇ ਰੇਲ ਗੱਡੀ ਦੀ ਸ਼ੁਰੂਆਤ ਕਰਨੀ ਸੀ, ਹਰੀ ਝੰਡੀ ਦੇ ਕੇ ਰਵਾਨਾ ਕਰਨੀ ਸੀ ਅੰਮ੍ਰਿਤਸਰ ਤੋਂ, ਤੇ ਉਸ ਵੇਲੇ ਉਹ ਨਜ਼ਰ ਆਏ ਆ। ਤੇ ਪਤਾ ਲੱਗਾ ਜੀ ਕਿ ਇੱਥੇ ਰਵਨੀਤ ਬਿੱਟੂ ਨੇ ਤੇ ਕੁੰਵਰ ਵਿਜੇ ਪ੍ਰਤਾਪ ਨੇ 15-20 ਮਿੰਟ ਬੰਦ ਕਮਰਾ ਮੀਟਿੰਗ ਵੀ ਕੀਤੀ ਆ, ਇੱਕ ਦੂਜੇ ਨੂੰ ਚਿਪਸ ਵੀ ਖਵਾਏ ਆ, ਤੇ ਮੰਨਿਆ ਜਾ ਰਿਹਾ ਕਿ ਭਾਈ ਇਹ ਕਿਸੇ ਵੀ ਵੇਲੇ ਬੀਜੇਪੀ ਦੇ ਵਿੱਚ ਜਾ ਸਕਦੇ ਆ, ਕਿਉਂਕਿ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਨੁਕਰੇ ਲਾ ਕੇ ਰੱਖਿਆ, ਤੇ ਬੀਜੇਪੀ ਤੋਂ ਬਿਨਾਂ ਇਹਨਾਂ ਦੇ ਕੋਲੇ ਵੀ ਕੋਈ ਰਾਹ ਨਹੀਂ ਹੋਣਾ, ਤੇ ਬੀਜੇਪੀ ਨੂੰ ਵੀ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਅਸੰਤੁਸ਼ਟ ਆ, ਤੇ ਜਿਹਨਾਂ ਦੇ ਕੋਲੇ ਕੋਈ ਤੱਥ ਆ ਕਿ ਭਾਈ ਬੇਅਦਬਾਂ ਦੇ ਮਾਮਲੇ ਵਿੱਚ ਕੀ ਕੁੱਝ ਕੀਤਾ ਜਾ ਸਕਦਾ ਸੀ ਜਾਂ ਮੈਨੂੰ ਕੀ ਕੁੱਝ ਕਰਨ ਨਹੀਂ ਦਿੱਤਾ ਗਿਆ।
0: ਬਹੁਤ ਸ਼ੁਕਰੀਆ ਟੈਨਾ ਸਾਹਿਬ। ਪਰ ਇੱਥੋਂ ਇੱਕ ਗੀਤ ਆ ਜਿਹੜਾ ਕਿ ਤਕਰੀਬਨ 10-15 ਸਾਲ ਪਹਿਲਾਂ ਆਇਆ ਸੀ, ਉਹ ਗੀਤ ਫੋਰਐਵਰ ਹੀ ਲਾ ਦਿਓ। ਗੀਤ ਦੇ ਵੀ ਦੋ ਬੋਲ ਜ਼ਰੂਰ ਮੈਂ ਸੁਣਾਉਣੇ ਚਾਹੂੰਗਾ।

0: ਹਰ ਵਾਰੀ ਵੋਟਾਂ ਦੇ ਨੇੜੇ ਆ ਕੇ ਗੀਤ ਜਿਹੜਾ ਪੂਰਾ ਫਿੱਟ ਬੈਠ ਜਾਂਦਾ ਤੇ ਹੁਣ ਰੰਗ ਬਦਲਣ ਦੀ ਗੱਲਬਾਤ ਹੋਈ ਆ ਤੇ ਰੰਗ ਬਿਰੰਗੇ ਸੋਫਿਆਂ ਦੀ ਗੱਲਬਾਤ ਵੀ ਤੁਹਾਨੂੰ ਜਿੱਥੇ ਕਿ ਰੰਗ ਬਿਰੰਗੀਆਂ ਡੀਲਾਂ ਤੇ ਲੈ ਕੇ ਚੱਲਦੇ ਆ ਗ੍ਰੈਂਡ ਹੋਮ ਫਰਨੀਚਰ ਤੇ ਪਪਰਾ ਸਾਹਿਬ ਜੀ ਐਨ
1: ਬਿਲਕੁਲ ਜੀ ਇਕਦਾਂ ਗੀਤ ਬੜਾ ਵਧੀਆ ਤੁਸੀਂ ਲਾਇਆ ਕਿ ਇਲੈਕਸ਼ਨ ਆਉਂਦੀ ਆ ਤੇ ਵੈਸੇ ਵੀ ਅੱਜ ਜੇਠ ਦਾ ਮਹੀਨਾ ਜਿਹੜਾ ਤੇ ਜੇਠ ਵਾਲਾ ਗੀਤ ਲਾਉਂਦੇ
0: ਲੋਕ ਸਭ ਤੋਂ ਪੇਪਰ ਭਰ ਇੱਕ ਪਪਰਾ ਸਾਹਿਬ ਇਹ ਵੀ ਹੁੰਦਾ ਸੀ ਜਦੋਂ ਨਾ ਕਹਿੰਦੇ ਮੀਂਹ ਪੈਂਦਾ ਸੀ ਤਾਂ ਉਹ ਜੇਠ ਨੂੰ ਕਹਿੰਦੇ ਹੁੰਦੇ ਸੀ ਜਿਹੜਾ
1: ਮਹੀਨੇ ਦੇ ਨਾਲ ਦਾ
0: ਜੀ ਤੇ ਬਪਰਾ ਸਾਹਿਬ ਇੱਕ ਨਾ ਜਦੋਂ ਮੀਂਹ ਪੈਂਦਾ ਸੀ ਘਰ ਦਾ ਜਿਹੜਾ ਵੱਡਾ ਮੁੰਡਾ ਹੁੰਦਾ ਸੀ ਉਹਨੂੰ ਕਿਹਾ ਜਾਂਦਾ ਸੀ ਤੂੰ ਜਾ ਕੇ ਪੰਤਾਲੇ 'ਚ ਪਾਣੀ ਪਾ ਦੇ ਤੇ ਉਹ ਮੀਂਹ ਹਟ ਜੂ ਇੱਦਾਂ ਵੀ ਹੋ ਜਾਂਦਾ ਸੀ
1: ਅੱਛਾ ਵੀ ਅੱਜ ਅਜੇ ਮੀਂਹ ਪੈਂਦਾ ਸੀਗਾ ਤੇ ਪਤਾ ਮੋਠ ਲੱਭਣ ਨੂੰ ਵੀ ਕਹਿੰਦੇ ਹੁੰਦੇ ਸੀ ਪਤਾ ਨਹੀਂ ਜਦੋਂ ਵਿਆਹ ਵਾਲੇ ਮੁੰਡੇ ਤੋਂ ਮੋਠ ਦਵਾ ਦਿੰਦੇ
0: ਹਾਂ ਇੱਕ ਮੋਠ ਦਵਾਉਂਦੇ ਹੁੰਦੇ ਸੀ
1: ਕੁਛ ਵੀ ਹੁੰਦੀ ਸੀ ਰਸਮ ਸ਼ਾਇਦ
0: ਇੱਕ ਪੰਤਾਲੇ ਦੇ ਵਿੱਚ ਪਾਣੀ ਪਾਉਂਦੇ ਹੁੰਦੇ ਸੀ ਦੋ ਤਿੰਨ ਟਿਕਟ ਹੁੰਦੇ ਸੀ ਇੱਕ ਗੁੱਡੀ ਫੂਕ ਕੇ ਮੀਂਹ ਪਾਉਂਦੇ ਹੁੰਦੇ ਸੀ ਗੁੱਡੀ ਨੂੰ ਵੀ ਫੂਕਦੇ ਹੁੰਦੇ ਸੀ
1: ਹਾਂ ਉਹਦੇ ਲਈ ਮੀਂਹ ਜੇ ਨਾ ਪੈਂਦਾ ਬੇਜ ਕਰਦੇ ਸੀ ਚੌਲਾਂ ਦਾ ਜਾਂ ਗੁੱਡੀ ਫੂਕਣੀ ਕਹਿੰਦੇ ਸੀ
0: ਗੁੱਡੀ ਉਹਦੇ ਨਾਲ ਮੀਂਹ ਪੈ ਜਾਂਦਾ ਸੀ ਰੋਕਣ ਦੇ ਲਈ ਸਾਰੇ ਆਪਣੇ ਇੰਦਰ ਦੇਵਤੇ ਨਾਲ ਸੈਟਿੰਗ ਕੀਤੀ ਹੋਈ ਸੀ
1: ਹਾਂ ਵੀ ਪਤਾ ਨਹੀਂ ਉਹ ਕੀ ਤਾਰਾਂ ਜੋੜੀਆਂ ਹੋਣੀਆਂ ਨੇ ਪਰ ਇਦਾਂ ਹੀ ਹੁੰਦਾ ਸੀ ਅੱਗੇ ਪਰ ਪੈ ਵੀ ਜਾਂਦਾ ਸੀ ਕਹਿੰਦੇ ਲੋਕ ਹੁਣ ਜਿਹੜੇ ਸਿਆਣੇ ਉਹ ਦੱਸਦੇ ਸੀ ਵੀ ਪੈ ਵੀ ਜਾਂਦਾ ਸੀ ਪਰ ਫਿਰ ਮੌਨਸੂਨ ਕਿਵੇਂ ਲਿਆਉਂਦੇ ਹੁਣ ਕਿ ਖਿੱਚ ਕੇ ਵੀ
0: ਹਾਂ ਇਹ ਤਾਂ ਹੁਣ ਇਹ ਜ਼ਰੂਰ ਸਾਡੇ ਕੋਈ ਸੂਝਵਾਨ ਸਰੋਤੇ ਸਾਨੂੰ ਦੱਸਣਗੇ ਜਿਨ੍ਹਾਂ ਨੇ ਇਹ ਭਾਈ ਟੈਕਟਿਕ ਹੰਡਾਏ ਹੋਏ ਨੇ ਫਿਲਹਾਲ ਬਾਈ ਸੁੱਖ ਨਾਲ ਗੱਲਬਾਤ ਕਰੋ ਜੀ
1: ਬਾਈ ਸੁੱਖ ਨਹੀਂ ਸਾਡੇ ਨਾਲ ਨੇ ਤੇ ਸੁੱਖ ਬਾਈ ਜੀ ਜਿੱਥੇ ਇਹਨਾਂ ਨੇ ਰੰਗ ਬਿਰੰਗੇ ਸੋਫੇ ਦੀ ਗੱਲ ਕੀਤੀ ਹੈ ਬਾਈ
2: ਜੀ
1: ਤੁਹਾਡੇ ਕੋਲ ਇੱਕ ਹਰੇ ਰੰਗ ਦਾ ਸੋਫਾ ਪਿਆ
2: ਬਿਲਕੁਲ
1: ਇੱਕ ਨੀਲੇ ਰੰਗ ਦਾ ਸੋਫਾ ਪਿਆ
2: ਨੀਲਾ ਵੀ
1: ਵੈਲਵਟ ਕਲਰ ਦੇ ਵਿੱਚ
2: ਵੈਲਵਟ ਵੀ ਪਿਆ ਗ੍ਰੇ ਵੀ ਪਿਆ ਬਲੂ ਵੀ ਪਿਆ ਬਲੈਕ ਵੀ ਪਿਆ
1: ਤੇ ਜਿਹੜੇ ਵੈਲਵਟ ਦੇ ਜਿਹੜਾ ਮਰਜ਼ੀ ਰੰਗ ਬਣਾ ਲਓ
2: ਜਿਹੜਾ ਮਰਜ਼ੀ ਬਣਾ ਲਓ ਕੈਨੇਡੀਅਨ ਮੇਡ ਵਿਕਟੋਰੀਆ ਡੇ ਲੌਂਗ ਵੀਕਟ ਸਪੈਸ਼ਲ ਡਿਸਕਾਊਂਟ ਵੀ ਹਰੇਕ ਸੋਫੇ ਤੇ ਬਾਈ ਜੀ
1: ਇਹ ਕਿੰਨੇ ਦਾ ਬਣ ਜਾਂਦਾ ਵੈਲਵਟ ਵਾਲਾ
2: ਵੈਲਵਟ ਵਾਲਾ ਜੀ ਸੋਫਾ ਕਸਟਮਾਈਜ਼ ਤੁਸੀਂ ਕਰਾਉਣਾ ਚਾਹੁੰਦੇ ਕੈਨੇਡੀਅਨ ਮੇਡ ਸੋਫਾ ਐਂਡ ਲਫਟਡ ਸੋਲਿਡ ਵੁੱਡ ਫਰੇਮ ਦੇ ਨਾਲ ਵੈਲਵਟ ਦੇ ਵਿੱਚ ਬਣਾਉਣਾ ਫੁੱਲੀ ਕਸਟਮਾਈਜ਼ ਇਹਦੀ ਰੈਗੂਲਰ ਕੀਮਤ $2000 ਆ ਪਰ ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਆਉਣਗੇ ਵੈਲਵਟ ਦਾ ਸੋਫਾ ਤੇ ਲਫਟ ਜਿਹੜਾ ਮਰਜ਼ੀ ਰੰਗ ਬਣਾ ਲਿਓ ਫੁੱਲੀ ਕਸਟਮਾਈਜ਼ $799 ਦਾ
1: ਜੇ ਵਿੱਚ ਉਹ ਕ੍ਰਿਸਟਲ ਵਗੈਰਾ ਲਾਉਣੇ ਆ ਵਿੱਚ ਉਹ
2: ਲੱਗ ਜਾਣਗੇ
1: ਉਹ ਵੀ ਲਾ ਕੇ
2: ਹਾਰਡ ਫੋਮ ਵੀ ਲੱਗ ਜੂ ਲੈਕਸ ਗੋਲਡ ਚਾਹੀਦੀਆਂ ਸਿਲਵਰ ਚਾਹੀਦੀ ਉਹ ਵੀ ਲੱਗ ਜਾਣਗੇ ਕੈਨੇਡੀਅਨ ਮੇਡ ਸੋਫਾ ਸੈੱਟ $799
1: ਤੇ ਜੇ ਆਪਾਂ ਜੇ ਕਸਟਮ ਬਣਾਉਣਾ ਵੀ ਤਿੰਨ ਸੀਟਾਂ ਦੀ ਜਗ੍ਹਾ ਤੇ ਆਪਾਂ ਚਾਰ ਬਣਾਉਣੀਆਂ ਨੇ
2: ਪੰਜ ਬਣਾਓ 6 ਬਣਾਓ 2 ਬਣਾਓ 1 ਬਣਾਓ ਫੁੱਲੀ ਕਸਟਮਾਈਜ਼
1: ਆਪਦੀ ਮਰਜ਼ੀ ਨਾਲ ਬਣਾਓ
2: ਜਿਹੜਾ ਮਰਜ਼ੀ ਬਸ ਸਾਰੇ ਫਰਨੀਚਰ ਦੇ ਚਾਹੇ ਤੁਸੀਂ ਬੈੱਡ ਸੈੱਟ ਲੈਣਾ ਚਾਹੇ ਸੋਫਾ ਸੈੱਟ ਲੈਣਾ ਚਾਹੇ ਡਾਈਨਿੰਗ ਟੇਬਲ ਲੈਣਾ ਰੀਅਲ ਮਾਰਵਲ ਡਾਈਨਿੰਗ ਟੇਬਲ ਲੈਣਾ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ
1: ਆ ਬੈੱਡ ਆ ਜਿਹੜਾ ਨਾ
2: ਜੀ
1: ਇਹ ਮੈਂ ਤੁਹਾਨੂੰ ਸੱਚੀ ਸਿੱਧੀ ਦੱਸਦਾ ਗੱਲ ਇਹ ਮੇਰੇ ਭੂਆ ਦੇ ਮੁੰਡੇ ਦੇ ਘਰੇ ਗਿਆ ਹੋਇਆ ਤੁਹਾਨੂੰ ਪਤਾ ਹੋਊਗਾ ਆਟਵਾ ਭੇਜਿਆ ਸੀ ਤੁਸੀਂ ਇਹ ਬੈੱਡ ਭੇਜਿਆ ਸੀ ਨਾ ਆਟਵਾ ਆਟਵਾ ਉਦੋਂ ਭੇਜਿਆ ਸੀ ਤੁਸੀਂ 2500 ਦਾ ਉਹ ਵੀ ਮੇਰੇ ਕਰਕੇ ਡਿਸਕਾਊਂਟ ਦਿੱਤਾ ਸੀਗਾ ਮੈਂ ਅੱਜ ਤੁਹਾਡੇ ਨਾਲ ਲੜਨਾ ਵੀ ਅੱਜ ਮੈਂ ਉਹਨੂੰ ਹੁਣੇ ਫੋਨ ਤੇ ਪਾ ਲੈਣਾ ਵੀ ਤੈਨੂੰ 2500 ਦਾ ਦਿੱਤਾ ਸੀ ਤੇ ਅੱਜ ਤੁਸੀਂ ਇਹ 1699 ਦੇ 6 ਵੀ ਸਲਾਈ ਬੈਠੇ ਹੋ ਚੱਕਰ ਕੀ ਆ
2: ਵਿਕਟੋਰੀਆ ਦੇ ਤੇ ਪਰ ਇੱਕ
1: ਇਹ ਹੋਈ ਆ ਨਾ ਬੈੱਡ ਹੋਈ ਆ
2: ਬੈੱਡਾ ਪੰਜ ਵੀ ਸੈੱਟ ਨੇ ਵਿਕਟੋਰੀਆ ਦੇ ਉੱਤੇ
1: ਮੈਂ ਇਨਵਾਇਸ ਵੀ ਦਿਖਾ ਸਕਦਾ ਨਹੀਂ 2500 ਦੀ ਮੇਰੇ ਕੋਲ ਪਈ ਆ
2: ਬਿਲਕੁਲ 1699 ਸੋ ਬਹੁਤ ਸਾਰੀ ਇਨਵੈਂਟਰੀ
1: ਇਹ ਤੁਸੀਂ ਤਾਂ ਲਾਤਾ ਵੀ ਜਿਹੜਾ ਫਲੋਰ ਮਾਡਲ ਕੱਢਣਾ ਤਾਂ ਇਹ
2: ਪੰਜ ਸੈੱਟ ਨੇ
1: ਅੱਛਾ ਪੰਜ ਨਵਾਂ ਵੀ 1699 ਨਵਾਂ ਵੀ ਦਊਗਾ 16 ਉਹ ਯਾਰ ਤੂੰ ਅੱਗੇ ਦਾ ਅੱਗੇ ਸੁਲਤਾਨ ਜੀ ਐ ਕਰਦੇ ਸੀ ਹੁਣ ਤੁਸੀਂ ਵੀ ਕਰਕੇ
2: ਨਹੀਂ ਨਹੀਂ ਨਹੀਂ
1: 1699 ਵਿੱਚ ਇਹ
2: ਜੀ 1699
1: ਇਹ ਮਾਡਰਨ ਸਟਾਈਲ ਹੈ
2: ਬੋਟ ਇੱਕ ਟੀਲ ਦਈਏ ਪਰਿਵਾਰਾਂ ਨੂੰ ਗਲਾਸ ਦਾ ਮਾਡਰਨ ਕੰਫਰਟੇਬਲ ਬਾਈ ਕਰਨਾ
1: ਹਾਂ
2: ਕਿੰਨੇ ਦਾ $500 ਦਾ ਹੁੰਦਾ ਜਿਹੜੇ ਪਰਿਵਾਰ ਵਿਕਟੋਰੀਆ ਦੇ ਲੌਂਗ ਵੀਕਐਂਡ ਦੇ ਉੱਪਰ ਆਉਣਗੇ ਗਲਾਸ ਦਾ ਮਾਡਰਨ ਕੰਫਰਟੇਬਲ $500-600 ਵਾਲਾ ਨਾ 600 ਨਾ 500 ਨਾ 400 ਨਾ 300 ਗਲਾਸ ਦਾ ਮਾਡਰਨ ਕੰਫਰਟੇਬਲ ਸਿਰਫ $299 ਦਾ $299
1: $299 ਯਾਰ ਇਹ ਹਜੇ ਵੀ ਤੁਸੀਂ ਫਿਰ ਵਿਕਟੋਰੀਆ ਦੇ ਕਾਹਦਾ ਹੋਇਆ
2: ਭਾਜੀ ਹੁਣ ਹੁਣ ਅਗਲੀ ਕੀ ਨਾਲ ਆਊਗੀ ਇਹ ਵਿਕਟੋਰੀਆ ਦੇ ਲੌਂਗ ਵੀਕਐਂਡ ਸਪੈਸ਼ਲ ਆ ਗਲਾਸ ਦਾ ਮਾਡਰਨ ਕੰਫਰਟੇਬਲ ਬਾਈ ਕਰੋ $299 ਦਾ ਨਾਲ ਐਲ ਸ਼ੇਪ ਦਾ ਸੋਫਾ
1: ਯਾਰ ਇਹਨੂੰ ਸਮਝਾਓ ਬੰਦੇ ਨੂੰ ਕੋਈ ਇਹ ਤੁਹਾਡੇ ਬਾਕੀ ਮੈਂਬਰ ਕਿੱਥੇ ਤੁਹਾਡੇ
2: ਬਾਕੀ ਮੈਂਬਰ ਫਰੈਂਡ ਦੇ
1: ਬਾਕੀ ਮੈਂਬਰਾਂ ਨਾਲ ਅਸੀਂ ਗੱਲ ਕਰਵਾਓ ਉਹ ਸੋਫੇ ਦੇ ਨਾਲ ਟੇਬਲ ਫ੍ਰੀ ਦਾ ਮੈਂ ਸੁਣਿਆ
2: ਸੁਣਿਆ ਹੋਣਾ ਵੀ ਸੋਫਾ ਲਾਈ ਕਰੋ ਟੇਬਲ ਫ੍ਰੀ
1: ਹਾਂ ਮੈਂ ਉਹੀ ਕਹ ਰਿਹਾ ਵੀ ਸੋਫੇ ਨਾਲ ਟੇਬਲ ਫ੍ਰੀ ਦਾ ਮੈਂ ਸੁਣਿਆ
2: ਸੋਫਾ ਫ੍ਰੀ
1: ਹੈ ਇਧਰ ਖੜ ਜਾ ਤੁਸੀਂ ਨੇੜੇ ਰਹੋ ਮੇਰੇ ਬਹੁਤ ਭਾਈ ਦੇਖਦਾ ਉਹ ਆ ਗਿਆ ਇੱਕ ਦੋ ਦਾ ਟੀਮ ਮੈਂਬਰ ਉਹ ਯਾਰ ਕਿਹੜਾ ਟੇਬਲ ਦਿਖਾਓ ਮੈਨੂੰ ਕਿਹੜਾ ਟੇਬਲ ਟੇਬਲ ਦਿਖਾਓ ਕਿਹੜਾ
2: ਬਿਲਕੁਲ ਗਲਾਸ ਦਾ ਕੰਫਰਟੇਬਲ ਸਾਰੇ ਦੇ
1: ਆ ਗੋਲਡਨ ਵਾਲਾ
2: ਬਲੈਕ ਕਲਰ ਦਾ ਬਲੈਕ ਕਲਰ ਦਾ ਹੋਗਾ ਸਟੇਨਲੈਸ ਸਟੀਲ ਦੀਆਂ ਲੈਕਸ ਲੱਗੀਆਂ ਹੋਣਗੀਆਂ ਉਹ ਫੁੱਲ ਸ਼ੇਪ ਦਾ ਹੋਗਾ ਆਪਣੇ ਗੱਲ ਸੁਣੋ ਮੈਂ ਗੱਲ ਦੀ ਗੱਲ ਸੁਣੋ
1: ਹਾਂਜੀ
2: ਬਹੁਤ ਵਾਰੀ ਆਪਾਂ ਸੁਣਿਆ ਕਿ ਸੋਫਾ ਬਾਈ ਕਰੋ ਤੇ ਨਾਲ ਕੀ ਹੁੰਦਾ ਫ੍ਰੀ
3: ਕੰਫਰਟੇਬਲ ਫ੍ਰੀ
2: ਸੁਣਿਆ ਕੰਫਰਟੇਬਲ ਬਾਈ ਕਰੋ ਸੋਫਾ ਫ੍ਰੀ
1: ਤੁਸੀਂ ਸੁਣਨੇ ਹੋ ਕਿ ਨਹੀਂ ਸੁਣਦੇ
3: ਦੋ ਬੁੱਕ ਕਰ ਦਿਓ
1: ਇਹ ਤੁਸੀਂ ਮੈਂ ਸਕਦਾ ਤੁਹਾਡਾ ਮੈਂ ਹੈਰਾਨ ਹੋ ਗਿਆ ਤੁਸੀਂ ਮੈਂ ਤਾਂ ਹੈਰਾਨ ਆ ਕਈਆਂ ਨੇ ਪਰੇਸ਼ਾਨ ਹੋ ਜਾਣਾ
2: ਇੱਕ ਹੋਰ ਡੀਲ ਦਈਏ ਕਿੰਗ ਸਾਈਜ਼ ਦਾ ਮੈਟਰਸ ਕਿੰਗ ਸਾਈਜ਼ ਦਾ ਮੈਟਰਸ ਬਹੁਤ ਸਾਰੀ ਸੁਣੇ ਹੋਣਾ ਵੀ ਬੈੱਡ ਬਾਈ ਕਰੋ ਮੈਟਰਸ ਫ੍ਰੀ ਇਹ ਗ੍ਰੈਂਡ ਫਰਨੀਚਰ ਆ ਸ਼ਰਟ 85 ਟਰਮ ਟੋਮਕਨ ਰੋਡ ਦੇ ਉੱਪਰ ਆ ਜਾਓ, 6685 ਟੋਮਕਨ ਰੋਡ ਦੇ ਉੱਪਰ ਕਿੰਗ ਸਾਈਜ਼ ਦਾ ਮੈਟਰਸ 1200 ਦਾ ਹੁੰਦਾ, ਨਾ 1000, ਨਾ 900, ਨਾ 800, ਨਾ 700, ਨਾ 600, ਨਾ 500, ਨਾ 400, ਨਾ 300, ਕਿੰਗ ਸਾਈਜ਼ ਦਾ ਮੈਟਰਸ 299 ਦਾ ਮੈਟਰਸ ਬਾਏ ਕਰੋ, ਕਿੰਗ ਸਾਈਜ਼ ਦਾ ਬੈੱਡ ਫ੍ਰੀ, ਕਿੰਗ ਸਾਈਜ਼ ਦਾ ਬੈੱਡ ਫ੍ਰੀ, ਕਿੰਗ ਸਾਈਜ਼ ਦਾ ਬੈੱਡ ਫ੍ਰੀ, ਬਹੁਤ ਵਾਰੀ ਸੁਣੇ ਆਓ, ਬੈੱਡ ਸੈੱਟ ਲਾਓ ਤੇ ਮੈਟਰਸ ਫ੍ਰੀ, ਇੱਥੇ ਮੈਟਰਸ ਬਾਏ ਕਰੋ ਤੇ ਬੈੱਡ ਫ੍ਰੀ,
1: ਜਲੇਬੀ ਕਿਹੜੀ ਹੋਈ ਤੁਹਾਨੂੰ ਅੱਜ? ਜਲੇਬੀ ਕੰਮ ਕਰ ਰਹੀ ਆ,
2: ਜਲੇਬੀ?
1: ਅੱਛਾ ਮੈਂ ਭਾਈ ਤੁਸੀਂ ਦੱਸਦਾ, ਲੋਕੇਸ਼ਨ ਦੱਸੋ ਪਹਿਲਾਂ ਤਾਂ।
2: ਬਿਲਕੁਲ ਸਰ, 6685 ਟੋਮਕਨ ਰੋਡ, 6685 ਟੋਮਕਨ ਰੋਡ, 6685
1: ਟੋਮਕਨ ਰੋਡ। ਅੱਛਾ ਮੇਰੀ ਗੱਲ ਸੁਣੋ, ਇਹ ਨਾ ਤੁਸੀਂ ਸਾਡੇ ਕਾਲਜ ਦੇ ਸਾਹਮਣੇ ਇੱਕ ਢਾਬਾ ਹੁੰਦਾ ਸੀਗਾ, ਉਹਨੇ ਲਿਖ ਕੇ ਲਾਤਾ ਬਈ ਦਾਲ ਦੇ ਪੈਸੇ ਲਊਗਾ, ਰੋਟੀਆਂ ਫ੍ਰੀ ਨੇ ਜਿੰਨੀਆਂ ਮਰਜ਼ੀ। ਉਹ ਸਾਡੇ ਕੋਲ ਸੀ, ਉਹ ਕਹਿੰਦਾ ਦਾਲ ਰੱਖਾ ਕੇ ਰੋਟੀਆਂ ਬਾਹਲੀਆਂ ਖਾ ਜਾ ਕਰੇ, ਹੁਣ ਢਾਬਿਆਂ ਨੂੰ ਫਿਰ ਬਾਅਦ ਚ ਚੇਂਜ ਕਰਨਾ ਪਿਆ, ਕਹਿੰਦਾ ਤੇਰੇ ਲਈ ਕਿਉਂ ਹੈਗਾ, ਤੁਹਾਡੇ ਵਾਲਾ ਕਹਿੰਦਾ ਚੇਂਜ ਨਾ ਕਰਨਾ, ਪਹਿਲਾਂ ਤੁਸੀਂ ਸਮਾਨ ਬਾਹਲਾ ਲਾਈ।
2: ਗ੍ਰੈਂਡ ਫਰਨੀਚਰ ਆ, ਇੱਥੇ ਕੌਫੀ ਟੇਬਲ ਬਾਏ ਕਰਨਾ ਤੁਸੀਂ 299 ਡਾਲਰ ਦਾ, ਸੋਫਾ ਫ੍ਰੀ, ਮੈਟਰਸ 299 ਦਾ ਬਾਏ ਕਰਨਾ, ਕਿੰਗ ਸਾਈਜ਼ ਦਾ ਬੈੱਡ ਫ੍ਰੀ, 6685 ਟੋਮਕਨ ਰੋਡ ਦੇ ਉੱਪਰ ਲੱਗ ਗਈ ਆ, ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਆ।
1: ਬਾਈ ਆ ਜਾਓ ਕਰਾਂ ਲੌਂਗ ਵੀਕਐਂਡ ਦੀ ਇਹ ਸੇਲ ਦਾ ਲਾਹਾ ਤੁਸੀਂ ਸਾਰੇ ਨੇ ਲੈਣਾ, ਆਉਣਾ ਕਿੱਥੇ ਆ, 6685 ਟੋਮਕਨ ਰੋਡ ਤੇ, ਐਨਰਜੀ ਲੈਵਲ ਤੁਸੀਂ ਚੈੱਕ ਕਰ ਹੀ ਲਿਆਉਣਾ ਹਰੀ ਬਾਈ ਜੀ।
0: ਬਿਲਕੁਲ ਜੀ, ਐਨਰਜੀ ਲੈਵਲ ਪੂਰਾ ਸਿਰਾ ਗਾ, ਤੇ ਮੇਰਾ ਤਾਂ ਜੀ ਕਰੀ ਜਾਂਦਾ ਕਿ ਚਾਹੇ ਬੰਦਾ ਨਾ ਇਹੀ ਜਿਹੀਆਂ ਡੀਲਾਂ ਸੁਣ ਕੇ ਹੀ ਕਹਿੰਦਾ ਯਾਰ, ਜਿਹੜਾ ਘਰੇ ਪੁਰਾਣਾ ਫਰਨੀਚਰ ਪਿਆ ਉਹਨੂੰ ਰੱਖੋ ਘਾਹ ਤੇ ਨਵਾਂ ਲੈ ਕੇ ਆਓ।
1: ਬਿਲਕੁਲ, ਤੇ ਨਾਲ ਦੀ ਨਾਲ ਅਸੀਂ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਖਾਸ ਤੌਰ ਤੇ ਫਿਟਨੈਸ ਦੇ ਲਈ, ਮੈਂ ਤੁਹਾਨੂੰ ਦੱਸਾਂਗੇ ਮੇਰੇ ਬਹੁਤ ਵਾਰ ਤੁਸੀਂ, ਅੱਜ ਵੀ ਮੇਰੀ ਗੱਲਬਾਤ ਹੋ ਰਹੀ ਸੀਗੀ, ਸੋ ਬਹੁਤ ਵਾਰ ਤੁਸੀਂ ਇਹ ਸੁਣਿਆ ਹੋਣਾ ਕਿ ਯਾਰ ਤੁਸੀਂ ਜਿਮ ਜਾਂਦੇ ਹੋ, ਨਹੀਂ ਜਾਂਦੇ, ਤੁਹਾਨੂੰ ਤੁਸੀਂ ਹੈਲਥ ਕੌਨਸ਼ੀਅਸ ਹੈਗੇ ਹੋ, ਤਾਂ ਤੁਹਾਨੂੰ ਟ੍ਰੇਨਰ ਹਾਇਰ ਕਰਨ ਲੱਗਿਆਂ ਨੂੰ ਆਪਾਂ ਨੂੰ ਡਰ ਜਿਹਾ ਲੱਗਦਾ ਵੀ ਯਾਰ ਜਿਹੜਾ ਟ੍ਰੇਨਰ ਉਹ 90-100 ਡਾਲਰ ਘੰਟੇ ਦਾ ਲਊਗਾ, 3-3 ਮਹੀਨੇ ਦਾ ਜਿਹੜਾ ਹੈਗਾ ਜੀ ਉਹ 6-6 ਮਹੀਨੇ ਦਾ ਤੁਹਾਨੂੰ ਉਹ ਕਰਨਾ ਪਊਗਾ ਕਿ ਕੰਟਰੈਕਟ ਕਰ ਲਓ, ਕੋਈ ਨਹੀਂ। ਉਹ ਕਹਿੰਦੇ ਜਿਹੜੀ ਜਿਮ ਤੁਸੀਂ ਜਾਂਦੇ ਹੋ ਉੱਥੇ ਹੀ ਜਾਈ ਚੱਲੋ, ਮੇਰੇ ਕੋਲ ਇੱਕ ਕਲਾਸ ਲਾ ਲਓ, ਮੇਰੇ ਕੋਲ ਦੋ ਕਲਾਸਾਂ ਲਾ ਲਓ, 4 ਲਾ ਲਓ, 6 ਲਾ ਲਓ, ਮਹੀਨੇ ਦੀਆਂ 3 ਲਾ ਲਓ, ਮਹੀਨੇ ਦੀਆਂ 4 ਲਾ ਲਓ, ਮਹੀਨੇ ਦੀਆਂ 8 ਕਲਾਸਾਂ ਲਾ ਲਓ, ਸਿਰਫ ਪਰ ਕਲਾਸ ਦੇ ਹਿਸਾਬ ਨਾਲ ਪੈਸੇ ਪੇ ਕਰਨੇ ਤੁਸੀਂ, ਜਿੰਨੀਆਂ ਕਲਾਸਿਸ ਲਾਓਗੇ, ਮਤਲਬ ਸਿੱਖਣ ਲਈ ਤੁਸੀਂ ਟ੍ਰੇਨਰ ਦੇ ਕੋਲੋਂ ਜਾਣਾ, ਤੇ ਜਿੱਥੇ ਤੁਸੀਂ ਜਿਮ ਕਰ ਰਹੇ ਹੋ ਉੱਥੇ ਹੀ ਚਾਹੇ ਕਰੀ ਚੱਲੋ, ਤੇ ਜੇ ਤੁਹਾਨੂੰ ਇਹ ਚੰਗਾ ਲੱਗੇਗਾ ਤਾਂ ਤੁਸੀਂ ਇੱਥੇ ਜਾਈ ਚੱਲੋ, ਨਹੀਂ ਤਾਂ ਜਿੰਨੀਆਂ ਕਲਾਸਿਸ ਤੁਸੀਂ ਲਾਓਗੇ। ਗੱਲ ਇਹ ਆ ਕਿ ਸਿੱਖ ਕੇ ਕੋਈ ਕੰਮ ਕੀਤਾ ਜਾਵੇ ਤਾਂ ਵਧੀਆ, ਨਹੀਂ ਤਾਂ ਲੋਹੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ। ਕਈ ਵਾਰ ਬੰਦਾ ਕਹਿੰਦਾ ਮੈਨੂੰ ਯਾਰ 7 ਸਾਲ ਹੋ ਗਏ ਜਿਮ ਜਾਂਦੇ ਨੂੰ, ਕਹਿੰਦਾ ਲੱਗਦਾ ਤਾਂ ਹੈ ਨਹੀਂ ਯਾਰ ਤੂੰ ਜਿਮ ਜਾਂਦਾ 7 ਸਾਲ, ਮਹੀਨੇ ਤਾਂ 3 ਟਕਾ ਕੇ ਲੱਗੇ ਹੁਣ ਜਿਮ ਦੇ ਵਿੱਚ, ਉੱਥੇ ਪਤਾ ਲੱਗਣ ਲੱਗ ਜਾਂਦੇ ਬੰਦੇ ਦੀ ਬਾਡੀ ਦਾ। ਇਹ ਕਹਿੰਦੇ 3 ਮਹੀਨੇ ਜੇ ਤੁਸੀਂ ਮੇਰੇ ਕੋਲ ਲਾ ਲਏ ਤਾਂ ਤੁਹਾਨੂੰ 3 ਮਹੀਨੇ ਤੋਂ ਜ਼ਿਆਦਾ ਮਹੀਨੇ ਦੇ ਵਿੱਚ ਹੀ ਪਤਾ ਲੱਗ ਜਾਊਗਾ। ਸੰਦੀਪ ਸੰਘਾ ਸਾਹਿਬ ਦਾ ਨੰਬਰ ਹੈ, ਸਟਿਲ ਜੈਨ ਮੈਲਨੀ ਤੇ ਆ, ਫਲੈਕਸੀਬਲ ਆਰ ਤੁਹਾਨੂੰ ਮਿਲ ਸਕਦੇ ਆ, 647-985-5553 ਇਹਨਾਂ ਦਾ ਨੰਬਰ ਹੈ, 6479855533 ਤੇ ਸੰਦੀਪ ਸਿੰਘ ਸਾਹਿਬ ਨਾਲ ਸੰਪਰਕ ਕਰ ਲਿਓ। ਜੇ ਤੁਸੀਂ 4 ਕਲਾਸਾਂ ਲਾਉਣੀਆਂ ਨੇ ਮਹੀਨੇ ਦੀਆਂ, ਤੁਸੀਂ 6 ਲਾਉਣੀਆਂ, ਤੁਸੀਂ ਜੇ ਤੁਸੀਂ 12 ਕਲਾਸਾਂ ਲਾਓਗੇ ਤਾਂ ਤੁਸੀਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਹੈ ਜਿਹੜਾ ਉਹ ਤੁਹਾਨੂੰ ਦਵਾ ਦਾਂਗੇ, 647-985-5553 ਪਰ ਕਲਾਸ ਦੇ ਹਿਸਾਬ ਨਾਲ ਵੀ ਬਹੁਤ ਜ਼ਿਆਦਾ ਡਾਲਰ ਨਹੀਂ ਹੈ, ਬਹੁਤ ਬਹੁਤ ਤੁਸੀਂ ਇਹ ਕਹੋਗੇ ਜਿੰਨੇ ਕਿ ਪੀਜ਼ਾ ਪੂਜਾ ਤੁਸੀਂ ਖਾਂਦੇ ਹੋ ਉਨੇ ਕੁ ਡਾਲਰ ਦੇ ਵਿੱਚ ਤੁਸੀਂ ਇੱਕ ਕਲਾਸ ਲਾ ਸਕਦੇ ਹੋ, ਇੱਕ ਕਲਾਸ ਲਾ ਕੇ ਤੁਹਾਨੂੰ ਪਤਾ ਲੱਗ ਜਾਣਾ ਕਿ ਫਰਕ ਕੀ ਹੈ। ਜੇ ਘਰੇ ਬਜ਼ੁਰਗ ਨੇ ਉਹਨਾਂ ਦੇ ਘਰੇ ਵੀ ਆ ਕੇ ਇਹ ਟ੍ਰੇਨਿੰਗ ਦਿੰਦੇ ਆ, ਇਹਨਾਂ ਦਾ ਸਟਾਫ ਵੀ ਆਉਂਦਾ, ਆਪ ਵੀ ਆਉਂਦੇ, ਫਿਜ਼ੀਓਥੈਰੇਪਿਸਟ ਵੀ ਇਹਨਾਂ ਦੇ ਕੋਲੇ ਹੁੰਦੇ ਆ। ਨੰਬਰ ਇੱਕ ਵਾਰ ਨੋਟ ਕਰ ਲਓ, 647-985-5553, 6479855553 ਤੇ ਤੁਸੀਂ ਹੁਣੇ ਸੰਪਰਕ ਕਰ ਸਕਦੇ ਹੋ ਜੇਕਰ ਜਿਮ ਦੇ ਵਿੱਚ ਪਰਸਨਲ ਟ੍ਰੇਨਰ ਤੁਹਾਨੂੰ ਚਾਹੀਦੇ ਆ, 647-985-5553।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਤੇ ਨਾਲ ਦੇ ਨਾਲ ਸਾਡੇ ਲਾਈਨ ਮੋਨਾ ਮਹਿੰਗੀ ਨਵੀਂ ਜੁੜੀ ਹੈ। ਬੜਾ ਜਲਦੀ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ ਤੇ ਵੀ ਇਸ ਲੌਂਗ ਵੀਕਐਂਡ ਤੇ ਕੀ ਖਾਸ ਆ ਅਪਲਾਈਂਸ ਸੈਕਸ਼ਨ ਦੇ ਵਿੱਚ ਸੁਲਤਾਨ ਜੀ ਨਾਲ ਗੱਲਬਾਤ ਕਰਾਂਗੇ। IPL ਵੀ ਬੜਾ ਇੰਟਰਸਟਿੰਗ ਹੋ ਗਿਆ, ਪੰਜਾਬ ਜਿਵੇਂ ਕਹਿੰਦੇ ਕੇਰਾਂ ਤਾਂ ਭਾਈ ਸਾਰਿਆਂ ਨੇ ਕਹਿੰਦੇ ਹੁੰਦੇ ਆ ਕਿ ਆਪਾਂ ਥੋੜੇ ਜਿਹੇ ਫੁਕਰੇ ਹੁੰਦੇ ਆ, ਥੋੜਾ ਜਿਹਾ ਛੇਤੀ ਪੱਟਾਂ ਤੇ ਥਾਪੀ ਮਾਰ ਦਿੰਦੇ ਆ, ਤੇ ਉਹ ਅਜਿਹੀ ਨਜ਼ਰ ਲੱਗੀ। ਢਿੱਲੋਂ ਸਾਹਿਬ ਨਾਲ ਗੱਲ ਹੋਈ ਸੀ, ਕਹਿੰਦੇ ਆਪਾਂ ਲੱਡੂਆਂ ਨਾਲ ਤੋਲ ਦਾਂਗੇ, ਜਦੋਂ ਪੰਜਾਬ ਜਿੱਤੀ ਤਾਂ ਆਪਾਂ ਲੱਡੂ ਕਹਿੰਦੇ ਇੱਥੇ ਲੈ ਆਉਣੇ ਆ ਤੇ ਸੈਲੀਬ੍ਰੇਟ ਕਰਾਂਗੇ। ਉਦੋਂ ਦੀ ਪੰਜਾਬ ਦੇ ਪਤਾ ਨਹੀਂ ਕੀ ਨਜ਼ਰ ਲੱਗੀ ਆ, ਤੇ ਉਹ ਵੀ ਨਜ਼ਰ ਤਾਰਾਂਗੇ। ਤੇ IPL ਦੇਖਣ ਲਈ ਕਰੋ ਸਟ੍ਰੀਮ ਐਪ, ਤੁਸੀਂ ਦੇਖ ਰਹੇ ਹੋ, ਤੇ ਢਿੱਲੋਂ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਪਰ ਮੋਨਾ ਜੀ ਨਾਲ ਪਹਿਲਾਂ ਗੱਲਬਾਤ ਕਰਦੇ। ਮੋਨਾ ਜੀ, ਇੱਕ ਕੁਐਸਚਨ ਆ, ਕਿਉਂਕਿ ਨਾ ਜਦੋਂ ਨਵਾਂ ਬੰਦਾ ਕੈਨੇਡਾ ਦੇ ਵਿੱਚ ਆਉਂਦਾ, ਇੱਕ ਤਾਂ ਹਜੇ ਉਹਨੂੰ ਫਾਈਨੈਂਸ਼ਲੀ ਸੈੱਟ ਹੁੰਦੇ ਨੂੰ ਟਾਈਮ ਲੱਗ ਜਾਂਦਾ, ਉਦੋਂ ਬੰਦਾ ਕਹਿੰਦਾ ਯਾਰ ਓਵਰ ਹੈੱਡ ਖਰਚੇ ਮੈਂ ਘਟਾਉਣੇ ਚਾਹੁੰਦਾ। ਹੁਣ ਉਹ ਓਵਰ ਹੈੱਡ ਖਰਚਿਆਂ 'ਚ ਬੰਦਾ ਇੰਸ਼ੋਰੈਂਸ ਪੋਲਿਸੀ ਨਹੀਂ ਕਰਾਉਂਦਾ, ਪਰ ਜੇ 6 ਮਹੀਨੇ ਸਾਲ ਬਾਅਦ ਕੋਈ ਇੱਦਾਂ ਦੀ ਦਿੱਕਤ ਦਿੱਕਤ ਆ ਜੇ, ਐਮਰਜੈਂਸੀ ਜਾਣਾ ਪੈ ਜੇ, ਤੇ ਜਦੋਂ ਬਿੱਲ 10,000-20,000 ਲੱਖਾਂ ਡਾਲਰਾਂ ਦਾ ਬਣਦਾ, ਬੰਦਾ ਫਿਰ ਉਦੋਂ ਸੋਚਦਾ ਯਾਰ ਜੇ ਮੈਂ 40-50 ਡਾਲਰ ਦੀ ਮਹੀਨੇ ਦੀ ਇੰਸ਼ੋਰੈਂਸ ਹੀ ਕਰਵਾਈ ਹੁੰਦੀ ਤਾਂ ਮੈਨੂੰ ਇਹ ਨੌਬਤ ਨਹੀਂ ਆਉਣੀ ਸੀ। ਬਹੁਤ ਰਿਫਿਊਜੀ ਨੇ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਸਾਡਾ ਤਾਂ ਸਾਰਾ ਗੌਰਮੈਂਟ ਟੇਕ ਕੇਅਰ ਕਰੂਗੀ। ਬਹੁਤ ਵਰਕ ਪਰਮਿਟ ਦੇ ਬੰਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਕੋਲ ਹੈਲਥ ਕਾਰਡ ਹੈਗਾ, ਸਾਨੂੰ ਇੰਸ਼ੋਰੈਂਸ ਦੀ ਕੀ ਲੋੜ ਆ। ਇੱਕ ਵਾਰੀ ਇਹਦੇ ਬਾਬਤ ਵੀ ਜ਼ਰੂਰ ਸਮਝਾਓ ਜੀ।
4: ਬਿਲਕੁਲ ਹੈਰੀ ਜੀ, ਬਹੁਤ ਵਾਰ ਇੱਦਾਂ ਦੇ ਕੰਸਰਨ ਸਾਨੂੰ ਆਉਂਦੇ ਨੇ ਜਦੋਂ ਵੀ ਅਸੀਂ ਆਪਣੇ ਕਲਾਇੰਟਸ ਨੂੰ ਮਿਲਦੇ ਹੈਗੇ ਆ, ਕਿਉਂਕਿ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਮੋਸਟਲੀ ਇਹੀ ਆਉਂਦਾ ਹੈ ਕਿ ਜਿਹੜਾ ਪਰਸਨ ਇੱਥੇ PR ਹੈਗਾ, ਸਿਟੀਜ਼ਨ ਹੈ, ਜਿਹਦੇ ਉੱਤੇ ਲਾਇਬਿਲਟੀਜ਼ ਹੈ, ਮੋਰਗੇਜਿਸ ਹੈਗੀਆਂ ਨੇ, ਫੈਮਿਲੀ ਇੱਥੇ ਹੈਗੀ, ਸ਼ਾਇਦ ਉਹਨੂੰ ਹੀ ਇੰਸ਼ੋਰੈਂਸ ਚਾਹੀਦੀ ਹੋਊਗੀ। ਪਰ ਬੇਸਿਕਲੀ ਦੇਖਿਆ ਜਾਵੇ, ਸੱਚਾਈ ਇਹ ਹੈਗੀ ਹੈ ਕਿ ਜਿਹੜਾ ਵੀ ਪਰਸਨ ਇੱਥੇ ਆ ਗਿਆ, ਚਾਹੇ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਦੇ ਬੇਸ 'ਤੇ ਆਏ ਨੇ, ਚਾਹੇ ਵਰਕ ਪਰਮਿਟ ਦੇ ਬੇਸ 'ਤੇ, ਚਾਹੇ ਰਿਫਿਊਜੀ ਸਟੇਟਸ ਦੇ ਬੇਸ 'ਤੇ, ਕੋਈ ਵੀ ਸਟੇਟਸ ਹੈਗਾ, ਇੰਸ਼ੋਰੈਂਸ ਜਿਹੜੀ ਲਾਈਫ ਇੰਸ਼ੋਰੈਂਸ ਅਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡੈਫੀਨੇਟਲੀ ਹਰੇਕ ਪਰਸਨ ਨੂੰ ਚਾਹੀਦੀ ਹੈ। ਡਿਸੇਬਿਲਿਟੀ ਡਿਪੈਂਡਿੰਗ ਅਪੋਨ ਤੁਹਾਨੂੰ ਜੋਬ ਤੋਂ ਸ਼ਾਰਟ ਟਰਮ ਲੌਂਗ ਟਰਮ ਡਿਸੇਬਿਲਿਟੀ ਹੈਗੀ ਹੈ ਤਾਂ ਉਸ ਚੀਜ਼ ਨੂੰ ਤੁਸੀਂ ਵੇਵ ਆਫ ਕਰ ਸਕਦੇ ਹੁੰਦੇ ਹੋ, ਪਰ ਅਦਰਵਾਈਜ਼ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹਰੇਕ ਪਰਸਨ ਨੂੰ ਚਾਹੀਦੀ ਹੈ। ਰੀਜ਼ਨ ਕੀ ਹੈਗਾ? ਰੀਜ਼ਨ ਅਸੀਂ ਤੁਹਾਨੂੰ ਇੱਕ ਇਸ ਤਰੀਕੇ ਦੇ ਨਾਲ ਦੱਸ ਦਿੰਦੇ ਹਾਂ। ਅੱਜ ਜੇ ਕੋਈ ਪਰਸਨ ਕੋਈ ਵੀ, ਚਾਹੇ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਦੇ ਬੇਸ 'ਤੇ ਆਇਆ ਜਾਂ ਵਰਕ ਪਰਮਿਟ ਦੇ ਬੇਸ 'ਤੇ ਆਏ ਨੇ, ਓਬਵੀਅਸਲੀ ਹੈ ਬੈਕ ਹੋਮ ਕੰਟਰੀ ਤੋਂ ਜਿਹੜੀ ਵੀ ਫੈਮਿਲੀ ਹੁੰਦੀ ਹੈ, ਪੂਰਾ ਜ਼ੋਰ ਲੱਗਿਆ ਹੋਇਆ, ਉਹਨਾਂ ਦਾ ਪੂਰੀਆਂ ਸੇਵਿੰਗਸ ਲੱਗੀਆਂ ਹੋਈਆਂ ਹੁੰਦੀਆਂ। ਕਾਫੀ ਵਾਰ ਅਸੀਂ ਦੇਖਦੇ ਹਾਂ ਲੋਨਸ ਲੈ ਕੇ ਉਹ ਇੱਥੇ ਭੇਜਦੇ ਨੇ ਉਹਨਾਂ ਨੂੰ, ਤਾਂ ਉਸ ਟਾਈਮ ਤੇ ਪੂਰਾ ਫਾਈਨੈਂਸ਼ੀਅਲ ਬਰਡਨ ਜਿਹੜਾ ਹੈਗਾ ਸਹਿ ਕੇ ਉਹ ਆਪਣੇ ਚਾਹੇ ਬੱਚੇ ਨੂੰ ਜਾਂ ਫੈਮਿਲੀ ਮੈਂਬਰ ਨੂੰ ਇੱਥੇ ਭੇਜਦੇ ਨੇ, ਐਂਡ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਪਰਸਨ ਨੂੰ ਉੱਥੇ ਬੈਠਿਆਂ ਨੂੰ। ਸੋ ਇਸੇ ਕਰਕੇ ਜ਼ਰੂਰੀ ਹੋ ਜਾਂਦਾ ਜਦੋਂ ਤੁਸੀਂ ਇੱਥੇ ਐਂਟਰ ਹੋ ਗਏ, ਆਪਣੀ ਪਾਲਿਸੀ ਜ਼ਰੂਰ ਕਰਵਾਓ। ਜਿੱਦਾਂ ਕਿ ਅਕਸਰ ਅਸੀਂ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੀ, ਜੇ ਗੱਲ ਕਰੀਏ ਜਸਟ 12 ਡਾਲਰ ਪਰ ਮੰਥ ਤੋਂ ਪਾਲਿਸੀ ਸ਼ੁਰੂ ਹੋ ਜਾਂਦੀ
0: ਹੈ।
4: ਐਂਡ ਮੈਨੂੰ ਨਹੀਂ ਲੱਗਦਾ ਕਿ ਹੈਰੀ ਜੀ ਕਿ ਕੋਈ ਵੀ ਪਰਸਨ ਇੱਦਾਂ ਦਾ ਹੋਊਗਾ ਕਿ ਜਿਹੜਾ 12 ਡਾਲਰ ਪਰ ਮੰਥ ਨਹੀਂ ਅਫੋਰਡ ਕਰ
0: ਸਕਦਾ। 12 ਡਾਲਰ ਤਾਂ ਜੀ ਅੱਜ ਕੱਲ ਪਹਿਲਾਂ ਨਾ ਮੀਲ ਜਿਹੜੀ ਜਦੋਂ ਕਿਤੇ ਵੀ ਕੋਈ ਟੂ ਗੋ ਫੂਡ ਆ ਜਿਹੜਾ ਕੋਈ, ਉਹ 7-8 ਡਾਲਰ ਦੇ ਵਿੱਚ ਬਰਗਰ ਫਰਾਈਆਂ ਕੋਂਬੋ ਜਿਹੀ ਮੀਲ ਬਣ ਜਾਂਦੀ ਸੀ, ਉਹ 10 ਹੋਏ ਅੱਜ ਕੱਲ 15 ਡਾਲਰ ਦੀ ਤੱਕ ਮੀਲ ਇੱਕ ਟਾਈਮ ਦੀ।
4: ਬਿਲਕੁਲ ਬਿਲਕੁਲ ਇਹੀ ਚੀਜ਼ ਹੈਗੀ, ਇਹੀ ਚੀਜ਼ ਅਸੀਂ ਐਕਸਪਲੇਨ ਕਰਨਾ ਸਮਝਾਉਣਾ ਚਾਹੁੰਦੇ ਹਾਂ ਆਪਣੀ ਕਮਿਊਨਿਟੀ ਨੂੰ, ਕਿਉਂਕਿ ਕਾਫੀ ਵਾਰੀ ਸਾਡੇ ਮਾਇੰਡ 'ਚ ਇਹ ਹੁੰਦਾ ਕਿ ਅਸੀਂ ਤਾਂ ਯੰਗ ਹੈਗੇ ਹਾਂ, ਅਸੀਂ ਤਾਂ 20s-30s ਦੇ ਵਿੱਚ ਹੈਗੇ ਹਾਂ, ਹਜੇ ਸਾਨੂੰ ਇੱਦਾਂ ਦਾ ਕੀ ਹੋਣ ਲੱਗਾ। ਪਰਮਾਤਮਾ ਕਦੇ ਵੀ ਲੋੜ ਨਾ ਪਾਵੇ, ਬਟ ਇਹ ਹੈਗਾ ਕਿ ਸਾਡੇ ਕੋਲ ਪ੍ਰੋਟੈਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਰੀਅਲ ਸਿਨੇਰੀਓਜ਼, ਰੀਅਲ ਕੇਸਿਸ ਆਪਾਂ ਬਹੁਤ ਇੱਦਾਂ ਦੇ ਦੇਖਦੇ ਹਾਂ ਕਿ ਅਨਫੋਰਚੁਨੇਟਲੀ ਕਿਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਮਿਸਹੈਪ ਹੋ ਜਾਂਦਾ ਹੈ, ਤਾਂ ਉਸ ਟਾਈਮ 'ਤੇ ਇੱਕ ਇੰਸ਼ੋਰੈਂਸ ਪਾਲਿਸੀ ਹੀ ਹੈਗੀ ਹੈ ਜਿਹੜੀ ਕਿ ਤੁਹਾਨੂੰ ਅਤੇ ਤੁਹਾਡੀ ਫੈਮਿਲੀ ਨੂੰ ਫਾਈਨੈਂਸ਼ੀਅਲ ਸਪੋਰਟ ਕਰ ਸਕਦੀ ਹੈ। ਬਹੁਤ ਵਾਰ ਅਸੀਂ ਦੇਖਦੇ ਹਾਂ ਬਹੁਤ ਛੋਟੀ ਏਜਿਸ ਦੇ ਵਿੱਚ ਕਿਤੇ ਐਕਸੀਡੈਂਟਸ ਦੇ ਕਰਕੇ, ਕਿਸੇ ਡਰਾਉਨਿੰਗ ਕਰਕੇ, ਕਿਸੇ ਨਾ ਕਿਸੇ ਰੀਜ਼ਨਸ ਕਰਕੇ ਇਸ ਤਰੀਕੇ ਦੇ ਮਿਸਹੈਪ ਹੋ ਜਾਂਦੇ ਨੇ, ਐਂਡ ਬਹੁਤ ਛੋਟੀ ਏਜਿਸ ਦੇ ਵਿੱਚ ਇਸ ਟਾਈਮ 'ਤੇ ਕੈਂਸਰ ਦੇ, ਟਿਊਮਰ ਦੇ ਕੇਸਿਸ ਆ ਰਹੇ ਹੁੰਦੇ ਨੇ। ਸੋ ਐਟਲੀਸਟ ਤੁਹਾਡੇ ਕੋਲ ਕੁਛ ਨਾ ਕੁਛ ਛੋਟੀ ਤੋਂ ਛੋਟੀ ਪ੍ਰੋਟੈਕਸ਼ਨ ਲੈ ਕੇ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੋ। ਜਦੋਂ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਫਾਈਨੈਂਸ਼ੀਅਲ ਸਟੇਬਲ ਹੈਗੇ ਹੋ, PR ਹੋ ਗਏ ਹੈਗੇ ਹੋ, ਤਾਂ ਉਸ ਪਾਲਿਸੀ ਨੂੰ ਕਦੇ ਵੀ ਆਪਾਂ ਮਨੀ ਬੈਕ ਪਾਲਿਸੀ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਦੋ ਬੈਨੀਫਿਟ ਹੋ ਜਾਣਗੇ, ਇੱਕ ਤਾਂ ਫਸਟ ਡੇ ਤੋਂ ਤੁਹਾਨੂੰ ਪ੍ਰੋਟੈਕਸ਼ਨ ਮਿਲ ਜੂਗੀ, ਦੂਜਾ ਬੈਨੀਫਿਟ ਇਹ ਹੋਏਗਾ ਕਿ ਤੁਹਾਡੀ ਇੰਸ਼ੋਰੇਬਿਲਟੀ ਲੌਕ ਇਨ ਹੋ ਜਾਂਦੀ ਹੈ ਤੁਹਾਡੇ ਹੈਲਥ ਦੇ ਵਿੱਚ। ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀਆਂ ਗੋਡ ਫੋਰਬਿਡਸ ਕੋਈ ਚੇਂਜਿਸ ਆਉਂਦੀਆਂ ਨੇ ਤਾਂ ਤੁਹਾਡੀ ਪਾਲਿਸੀ ਮਨੀ ਬੈਕ ਦੇ ਵਿੱਚ ਜਾਣ ਵੇਲੇ ਕੋਈ ਮੈਡੀਕਲ ਕੁਐਸਚਨ ਨਹੀਂ ਪੁੱਛੇ ਜਾਣੇ। ਸੋ ਮੈਂ ਜ਼ਰੂਰ ਕਹੂੰਗੀ ਇੱਕ ਵਾਰ ਫਿਰ, ਤੁਹਾਡਾ ਕੋਈ ਵੀ ਸਟੇਟਸ ਹੈਗਾ ਆਪਣੇ ਲਿਸਨਰਸ ਨੂੰ, ਜ਼ਰੂਰ ਤੁਸੀਂ ਆਪਣਾ ਫਾਈਨੈਂਸ਼ੀਅਲ ਪਲੈਨਿੰਗ ਵੱਲ, ਆਪਣੀ ਇੰਸ਼ੋਰੈਂਸ ਵੱਲ ਜ਼ਰੂਰ ਧਿਆਨ ਦੇਵੋ। ਚਾਹੇ ਤੁਹਾਡੀ ਫੈਮਿਲੀ ਫਰੈਂਡਸ ਦੇ ਵਿੱਚ ਕੋਈ ਪਰਸਨ ਆਇਆ ਹੈਗਾ, ਕੋਈ ਸਟੂਡੈਂਟ ਵੀਜ਼ਾ ਤੇ, ਵਰਕ ਪਰਮਿਟ ਤੇ, ਰਿਫਿਊਜੀ ਸਟੇਟਸ ਤੇ, ਉਹਨਾਂ ਨੂੰ ਵੀ ਜ਼ਰੂਰ ਗਾਈਡ ਕਰੋ ਕਿ ਛੋਟੀ ਤੋਂ ਛੋਟੀ ਕੋਈ ਨਾ ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾ ਕੇ ਜ਼ਰੂਰ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕੀਤਾ ਜਾਵੇ। ਕੋਈ ਵੀ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇ, ਬੈਸਟ ਕਵਰੇਜ ਤੇ ਲੋਐਸਟ ਪ੍ਰੀਮੀਅਮਸ ਦੇ ਵਿੱਚ ਤੁਸੀਂ ਲੈਣਾ ਚਾਹੁੰਦੇ ਹੋ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਲੈਂਕੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-409
0: ਇੰਸ਼ੋਰੈਂਸ ਫੋਰ ਯੂ ਤੁਹਾਡੇ ਲਈ, ਤੁਹਾਡੇ ਸਾਰਿਆਂ ਲਈ ਇੰਸ਼ੋਰੈਂਸ। ਮੋਨਾ ਜੀ, 416-509-1509।

0: ਗੀਤ ਦੇ ਟੋਨ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊ ਕਿਹੜਾ ਗੀਤ ਆ, ਤੇ ਬੜਾ ਜਲਦੀ ਤੁਹਾਨੂੰ ਪੂਰਾ ਗੀਤ ਜ਼ਰੂਰ ਸੁਣਾਵਾਂਗੇ। ਪਰ ਪਹਿਲਾਂ ਤੁਹਾਨੂੰ, ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਆ, ਤੇ ਫਰਾਈਡੇ ਦਾ ਦਿਨ ਆ, ਤੇ ਫਰਾਈਡੇ ਤੇ ਇਸ ਤੋਂ ਬਾਅਦ ਸੈਟਰਡੇ ਸੰਡੇ ਮੰਡੇ ਤਿੰਨ ਛੁੱਟੀਆਂ ਨੇ। ਤਿੰਨ ਛੁੱਟੀਆਂ 'ਚ ਬੰਦਾ ਕਹਿੰਦਾ ਮੈਂ ਘੁੰਮ ਵੀ ਲਵਾਂ, ਤੇ ਮੈਂ ਸ਼ੋਪਿੰਗ ਵੀ ਕਰ ਲਾਂ, ਤੇ ਮੈਂ ਚੀਜ਼ ਵੀ ਖਰੀਦ ਲਾਂ, ਕਿਉਂਕਿ ਇਹ ਟਾਈਮ ਬੈਸਟ ਹੁੰਦਾ, ਤੁਹਾਡੇ ਕੋਲ ਟਾਈਮ ਵੀ ਹੁੰਦਾ, ਤੇ ਸਾਡੇ ਬਿਜ਼ਨਸਮੈਨ ਭੈਣ ਭਰਾ ਤੁਹਾਡੇ ਲਈ ਡੀਲਾਂ ਵੀ ਲੈ ਕੇ ਆਉਂਦੇ ਨੇ। IPL ਦੀ ਗੱਲਬਾਤ ਕੀਤੀ ਸੀ, ਘਰ ਬੈਠ ਕੇ ਇੰਜੋਏ ਕਰਨ ਦੀ ਗੱਲਬਾਤ ਕੀਤੀ ਸੀ, ਤੇ ਤਾਂ ਤੁਹਾਨੂੰ ਲੈ ਕੇ ਚੱਲਿਆ ਪਲੈਂਸ ਤੇ ਬ੍ਰਿੰਪਟਨ ਟੀਵੀ ਐਂਡ ਪਲੈਂਸ। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਗੱਲ ਟੀਵੀ ਤੋਂ ਹੀ ਸ਼ੁਰੂ ਕਰੋ, ਟੈਲੀਵਿਜ਼ਨ ਲੈ ਦਿਓ, ਤਸਵੀਰਾਂ ਬੋਲਦੀਆਂ ਅਸੀਂ ਦੇਖਣਾ ਚਾਹੁੰਦੇ ਹਾਂ, ਕਿਹੜੀਆਂ ਡੀਲਾਂ ਨੇ ਟੈਲੀਵਿਜ਼ਨ 'ਚ ਇਸ ਖਾਸ ਲੌਂਗ ਵੀਕਐਂਡ ਤੇ?
1: ਥੈਂਕ ਯੂ ਵੈਰੀ ਮੱਚ ਭੁੱਲਰ ਸਾਹਿਬ। ਬਿਲਕੁਲ ਜੀ, ਬਿਗ ਸਕਰੀਨ ਟੀਵੀ ਦੀ ਇਸ ਕਰਕੇ ਡਿਮਾਂਡ ਬਹੁਤ ਜ਼ਿਆਦਾ ਹੋਈ ਹੈ, ਕਿਉਂਕਿ ਇਕੱਲਾ IPL ਲਈ ਨਹੀਂ ਜੀ, ਜਿਹੜਾ ਆਪਣੇ ਕੋਲ ਸੌਕਰ ਦਾ ਭਾਰ ਆ ਉਹਦੀ ਵੀ ਬੜੀ ਡਿਮਾਂਡ ਹੈ, ਔਰ ਨਾਲ ਦੀ ਨਾਲ ਰੈਪਟਰਸ ਦੀਆਂ ਗੇਮਸ ਚੱਲ ਰਹੀਆਂ, ਨਾਲ ਦੀ ਨਾਲ ਬਲੂ ਜੇਸ ਦੀਆਂ ਗੇਮਸ ਚੱਲ ਰਹੀਆਂ। ਸੋ ਸ਼ੌਕੀਨ ਕਸਟਮਰ ਜਿਹੜੇ ਸਪੋਰਟਸ ਦੇ ਸ਼ੌਕੀਨ ਆ, ਬਿਗ ਸਕਰੀਨ ਟੀਵੀ ਤੇ ਇਸ ਟਾਈਮ ਸਪੋਰਟਸ ਨੂੰ ਇੰਜੋਏ ਕਰਦੇ ਆ, ਔਰ ਐਸੀਆਂ ਫੈਮਿਲੀਜ਼ ਵੀ ਹੈ ਜਿਹੜੇ ਮੂਵੀਜ਼ ਦੇ ਸ਼ੌਕੀਨ ਹੈ, ਬਿਗ ਸਕਰੀਨ ਟੀਵੀ ਤੇ ਵੱਡੀ ਸਕਰੀਨ ਤੇ ਮੂਵੀ ਨੂੰ ਜ਼ਿਆਦਾ ਇੰਜੋਏ ਕੀਤਾ ਜਾਂਦਾ, ਤੇ 85-inch ਟੀਵੀ ਬਹੁਤ ਘੱਟ ਹੈ ਕਿ ਲੋਐਸਟ ਪ੍ਰਾਈਸ ਤੇ ਆਵੇ। ਅੱਜ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਅਸੀਂ ਕੰਪਨੀਜ਼ ਨਾਲ ਗੱਲ ਕਰਕੇ ਸੈਮਸੰਗ ਨਾਲ, ਤੇ ਦੁਬਾਰਾ ਇਹਨੂੰ 999 ਦਾ ਲਾਂਚ ਕੀਤਾ ਜੀ। 18 May ਤੱਕ, ਇਸ ਮੰਡੇ ਤੱਕ ਇਹ $1,700-1,800 ਇਹਦੀ ਰੈਗੂਲਰ ਪ੍ਰਾਈਸ ਹੈ, ਈਵਨ ਸੇਲ ਪ੍ਰਾਈਸ ਤੇ ਵੀ 1399 ਦਾ, ਤੇ 18 May ਤੱਕ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ 999 ਦਾ ਮਿਲੇਗਾ। ਜੇ ਕੋਈ ਮਿਸ ਕਰ ਗਿਆ ਤੇ ਇਹ ਟਿਊਜ਼ਡੇ ਤੋਂ 19 ਤੋਂ ਦੁਬਾਰਾ 1399 ਦਾ ਹੋ ਜਾਣਾ। ਸੋ 999 ਚ 85-inch ਟੀਵੀ ਲੈਣਾ ਹੈ, ਤੇ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਤੁਸੀਂ ਪਹੁੰਚਣਾ ਜੀ, ਜਿੱਥੇ ਤੁਹਾਨੂੰ 55-inch 399 ਦਾ, 65-inch 699 ਦਾ, ਔਰ ਬਿਗ ਸਕਰੀਨ ਤੇ ਜੇ ਜਾਈਏ ਇਸ ਤੋਂ ਉੱਪਰ ਵੀ, ਤੇ 85 ਤੋਂ ਉੱਪਰ ਬਣਦੀ ਹੈ ਜੀ 98-inch, ਜਿਹੜੀ ਕਿ $3,500 ਤੋਂ 98-inch 1999 ਦਾ ਮਿਲੇਗਾ। ਪੇਮੈਂਟ ਤੁਸੀਂ 6 months ਚ ਹੀ ਕਰਨੀ ਹੈ ਜੀ, ਫ੍ਰੀ ਹੋਮ ਡਿਲੀਵਰੀ ਮਿਲੇਗੀ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828 ਜੀ।
0: ਤੇ ਸੁਲਤਾਨ ਜੀ, ਅਪਲਾਈਂਸ ਦੇ ਵਿੱਚ ਜੀ ਕਿਸੇ ਨੇ ਘਰਾਂ ਦੀ ਕਲੋਜ਼ਿੰਗ ਆ ਰਹੀ ਆ, ਪੂਰੇ ਘਰ ਦੇ ਫਰਨੀਚਰ ਲੈਣੇ, ਜਾਂ ਫਿਰ ਸਿੰਗਲ ਅਪਲਾਈਂਸ ਅਪਡੇਟ ਕਰਨਾ, ਲਾਂਡਰੀ ਹੋ ਗਈ, ਕੁੱਕ ਟੌਪ ਹੋ ਗਿਆ, ਉਹਨਾਂ ਲਈ ਕੀ ਖਾਸ ਹੈ?
1: 40% ਦਾ ਡਿਸਕਾਊਂਟ ਹੈ ਸਰ, ਅਪਲਾਈਂਸਿਸ ਇੰਡਸਟਰੀ ਚ ਮੈਕਸਿਮਮ ਡਿਸਕਾਊਂਟ ਜਿਹੜਾ 15%, 20%, 25% ਦਾ ਹੁੰਦਾ, ਇਸ 40% ਦਾ ਡਿਸਕਾਊਂਟ ਅਸੀਂ ਲੈ ਕੇ ਦੇ ਰਹੇ ਹਾਂ। ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ, ਇਹ ਵੀ ਤੁਹਾਨੂੰ $5,000 ਵਾਲਾ $29.99 ਚ ਮਿਲ ਰਿਹਾ, $2,000 ਤੁਸੀਂ ਸੇਵ ਕਰੋਗੇ, ਔਰ ਇਹਦੇ ਚ ਕੋਈ 30 or 33 inch ਦਾ ਫਰਿੱਜ ਨਹੀਂ ਹੈ। ਫੁੱਲ ਸਾਈਜ਼ 36-inch ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੋਪ ਦੀ ਡਿਸ਼ਵਾਸ਼ਰ ਹੈ, ਤਿੰਨੋ ਪੀਸ $29.99 ਚ, ਤੇ $29.99 ਪੇ ਵੀ 6 months ਚ ਕਰਨਾ, ਕੋਈ ਇੰਟਰਸਟ ਵੀ ਨਹੀਂ ਹੈ, ਡਿਲੀਵਰੀ ਵੀ ਤੁਹਾਨੂੰ ਫ੍ਰੀ ਮਿਲਣੀ ਹੈ। ਤੇ ਨਾਲ ਦੀ ਨਾਲ ਜਦੋਂ 40% ਦੀ ਗੱਲ ਕਰਦੇ ਹਾਂ, ਤੇ ਬਿਲਟ ਇਨ ਕਿਚਨ ਵਾਲੇ ਕਸਟਮਰ ਵੀ ਮਿਸ ਨਾ ਕਰਨ, ਕਿਉਂਕਿ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਚ ਮਿਲ ਜਾਣਾ, ਮੋਰ ਦੈਨ 40% ਦਾ ਡਿਸਕਾਊਂਟ ਬਣ ਜਾਂਦਾ ਹੈ ਕਈ ਜਗ੍ਹਾ ਤੇ। ਔਰ ਇਹਦੇ ਚ ਜਿੱਦਾਂ ਤੁਸੀਂ ਕਿਹਾ ਸਿੰਗਲ ਸਿੰਗਲ ਪੀਸ ਵੀ ਲੈਣਾ ਹੋਵੇ, ਬਿਲਕੁਲ ਲੈ ਸਕਦੇ ਜੀ। ਵਾਸ਼ਰ ਐਂਡ ਡਰਾਇਰ ਦੇਖ ਲਓ, $2,500 ਵਾਲਾ $17.99 ਦਾ, ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਅਲਟਰਾ ਲਾਰਜ ਕਪੈਸਿਟੀ ਹੈ ਜੀ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਚ ਤੁਹਾਨੂੰ $16.99 ਚ ਵਾਸ਼ਰ ਐਂਡ ਡਰਾਇਰ ਮਿਲ ਰਿਹਾ, $800 ਤੱਕ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਤੁਸੀਂ ਸੇਵ ਕਰ ਰਹੇ ਹੋ। ਤੇ ਜੇ ਇਕੱਲਾ ਵਾਸ਼ਰ ਫਰਿੱਜ ਲੈਣਾ ਹੈ, ਤੇ 36-inch ਫੁੱਲ ਸਾਈਜ਼ ਦਾ ਫਰੈਂਚ ਡੋਰ ਫਰਿੱਜ $2,500 ਵਾਲਾ $17.99 ਦਾ ਮਿਲ ਰਿਹਾ, $700 ਤੁਸੀਂ ਇਕੱਲੇ ਫਰਿੱਜ ਤੇ ਸੇਵ ਕਰ ਰਹੇ ਜੀ। ਇਕੱਲਾ ਵਾਸ਼ਰ ਚਾਹੀਦਾ $1,000 ਵਾਲਾ $6.49 ਦਾ ਮਿਲ ਰਿਹਾ, ਇਹਦੇ ਚ ਵੀ $350 ਦੀ ਸੇਵਿੰਗ ਹੈ। ਇਕੱਲਾ ਡਰਾਇਰ ਚਾਹੀਦਾ ਜੀ $900 ਵਾਲਾ $5.49 ਦਾ ਮਿਲ ਰਿਹਾ, ਇਹਦੇ ਚ ਵੀ $350 ਦੀ ਸੇਵਿੰਗ ਹੈ। ਤੋ ਮਿਸ ਨਾ ਕਰਨਾ, ਜਿਹੜੇ ਵੀ ਕਸਟਮਰ ਚਾਹੇ ਉਹਨਾਂ ਨੂੰ ਸਿੰਗਲ ਸਿੰਗਲ ਪੀਸ ਚਾਹੀਦਾ ਜਾਂ ਬੰਡਲ ਪੈਕੇਜਸ ਚਾਹੀਦੇ ਜੀ, ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ BramptonAppliances.com ਸਾਡੀ ਵੈਬਸਾਈਟ ਤੇ ਤੁਸੀਂ ਜ਼ਰੂਰ ਸਰਚ ਕਰ ਲੈਣਾ। ਲੇਕਿਨ ਵਾਕ ਇਨ ਕਸਟਮਰ ਨੂੰ ਜਿਹੜਾ ਡਿਸਕਾਊਂਟ ਮਿਲ ਰਿਹਾ ਉਹ ਸਿਰਫ ਵਿਕਟੋਰੀਆ ਡੇ ਲੌਂਗ ਵੀਕਐਂਡ ਦਾ ਡਿਸਕਾਊਂਟ ਹੈ, ਜਿਹੜਾ ਕਿ ਐਟ ਦਾ ਲੋਕੇਸ਼ਨ ਤੁਸੀਂ ਜਦੋਂ ਆਉਣਾ ਤੁਹਾਨੂੰ ਉਹ ਡਿਸਕਾਊਂਟ ਪਾਸ ਔਨ ਹੋਣਾ, ਜਿਹੜਾ ਘੱਟ ਤੋਂ ਘੱਟ ਇੱਕ ਟੀਵੀ ਦੇ ਉੱਪਰ $300 to $500 ਦਾ ਡਿਸਕਾਊਂਟ ਹੈ, ਵਾਸ਼ਰ ਐਂਡ ਡਰਾਇਰ ਦੇ ਉੱਪਰ $600 to $800 ਦਾ ਡਿਸਕਾਊਂਟ ਹੈ, ਤੇ ਬੰਡਲ ਪੈਕੇਜਿਸ ਦੇ ਉੱਪਰ $2000 ਦਾ ਡਿਸਕਾਊਂਟ ਹੈ ਹੋਮ ਅਪਲਾਈਸਿਸ ਕਿਚਨ ਅਪਲਾਈਸਿਸ ਤੇ।
0: 9054508288 ਜੀ। ਬਹੁਤ ਸ਼ੁਕਰੀਆ ਜੀ। ਸੋ ਦੋਸਤੋ 18 ਮਈ ਤੱਕ ਜਾਨੀ ਕਿ ਤੁਹਾਡੇ ਕੋਲ ਅੱਜ ਤੋਂ ਸੇਲ ਸਟਾਰਟ ਆ 7 ਵਜੇ ਤੋਂ ਪਹਿਲਾਂ ਤੁਸੀਂ ਪਹੁੰਚ ਸਕਦੇ ਹੋ। 11 to 7 ਤਿੰਨੇ ਦਿਨ ਸੈਟਰਡੇ ਸੰਡੇ ਮੰਡੇ।

0: ਕਿਉਂਕਿ ਗ੍ਰੈਂਡ ਹੋਮ ਫਰਨੀਚਰ ਤੇ ਤਾਂ ਇਹੋ ਜਿਹੀਆਂ ਡੀਲਾਂ ਮਿਲ ਰਹੀਆਂ ਨੇ, ਜੇ ਨਹੀਂ ਵੀ ਨੱਚਣਾ ਆਉਂਦਾ ਤਾਂ ਤੁਸੀਂ ਮੱਲੋ ਮੱਲੀ ਨੱਚੋਗੇ, ਦਿਲ ਨੱਚੂਗਾ, ਨੱਚਦੇ ਹੋਏ ਤੁਸੀਂ ਘਰੇ ਜਾਓਗੇ। ਤੇ ਗ੍ਰੈਂਡ ਹੋਮ ਫਰਨੀਚਰ ਤੇ ਲੈ ਕੇ ਚੱਲੇ ਆ ਬੁਪਰਾਏ ਸਾਹਿਬ, ਲਾਈਵ ਆਨ ਲੋਕੇਸ਼ਨ ਕਵਰ ਕਰ ਰਹੇ ਨੇ। ਬੁਪਰਾਏ ਸਾਹਿਬ ਗੋ ਹੈਡ ਪਲੀਜ਼।
1: ਆਵਾਜ਼ ਆ ਰਹੀ ਹੈ ਜੀ? ਠੀਕ,
0: ਪੂਰੀ ਘੈਂਟ ਨੱਚਣ ਨੂੰ ਜੀ ਕਰ ਰਿਹਾ ਜੀ, ਕੋਈ ਡੀਲ ਦਵਾਓ ਜਿਹਦੇ ਵਿੱਚ ਪਾਈਏ ਭੰਗੜਾ।
1: ਜੇਕਰ ਤੁਸੀਂ ਫਰਨੀਚਰ ਖਰੀਦ ਲਿਆ ਉਹਦੇ ਡਿਲੀਵਰੀ ਕਰਾਉਣੀ ਆ, ਜੇ ਵੇਅਰ ਹਾਊਸ ਡਿਲੀਵਰੀ ਕਰਾਉਣੀ ਆ, ਤੁਸੀਂ ਕੋਈ ਬਿਜ਼ਨਸ ਟੂ ਬਿਜ਼ਨਸ ਡਿਲੀਵਰੀ ਕਰਾਉਣੀ ਆ, ਕੋਈ ਕਿਚਨ ਕੈਬਨਿਟ ਆ ਉਹਦੀ ਡਿਲੀਵਰੀ ਕਰਾਉਣੀ ਆ, ਰੈਪ ਐਂਡ ਮੂਵ ਵਾਲੇ ਕਹਿੰਦੇ ਆ ਕਿ ਬਾਈ ਜੀ 5 ਸਾਲ ਤੋਂ ਵੱਧ ਐਕਸਪੀਰੀਅੰਸ ਹੈ, ਹਿਡਨ ਕਾਸਟ ਕੋਈ ਵੀ ਹੈ ਨੀ ਗੀ, 5 ਸਟਾਰ ਰੇਟਿੰਗ ਦੇ ਨਾਲ ਇਹ ਤੁਹਾਨੂੰ ਮਿਲਣਗੇ। ਇਹ ਖਾਸ ਤੌਰ ਤੇ ਪਹਿਲਾਂ ਸਫਾਈ ਦਾ ਪ੍ਰਬੰਧ ਰੱਖਦੇ ਆ, ਬਲੈਂਕਟ ਵਗੈਰਾ ਵਿਛਾ ਕੇ ਸਟੋਰੇਜ, ਫਿਰ ਇਹਨਾਂ ਕੋਲ ਆਪਣੀ ਸਟੋਰੇਜ ਵੀ ਹੈਗੀ ਆ, ਕੋਈ ਵੀ ਹਿਡਨ ਕਾਸਟ ਨਹੀਂ ਹੋਣੀ। ਸੋ ਫੁੱਲੀ ਇੰਸ਼ੋਰਡ ਕੰਪਨੀ ਹੈ, ਤੁਸੀਂ ਰੈਪ ਐਂਡ ਮੂਵ ਜੇਕਰ ਤੁਸੀਂ ਅੰਟਾਰੀ ਦੇ ਪੂਰੇ ਅੰਟਾਰੀ ਦੇ ਵਿੱਚ ਕਹਿ ਲਓ ਜਾਂ ਮੌਂਟਰੀਅਲ ਨੂੰ ਪੂਰੇ GTA ਏਰੀਆ ਦੇ ਵਿੱਚ ਕੋਈ ਵੀ ਮੂਵਿੰਗ ਕਰਵਾਉਣੀ ਹੈ ਤਾਂ ਰੈਪ ਐਂਡ ਮੂਵ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਣੀ, ਕਿਉਂਕਿ ਰੇਟ ਇਹਨਾਂ ਦਾ ਬਹੁਤ ਵਾਜਬ ਆ। ਨੰਬਰ ਨੋਟ ਕਰ ਲਓ 226-505-9970, 226-505-9270, 226-505-9970 ਤੇ ਗੱਲਬਾਤ ਕੀਤੀ ਜਾ ਸਕਦੀ ਆ। ਦੀਪਾਂਸ਼ ਬਾਈ ਹੁਣੀ ਆ, ਜੇਕਰ ਦੁਨੀਆਂ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਟਿਕਟਾਂ ਲਈ ਨੰਬਰ ਇਹਨਾਂ ਦਾ ਨੋਟ ਕਰਕੇ ਰੱਖੋ, ਬੈਸਟ ਰੇਟ ਤੁਹਾਨੂੰ ਇੱਥੋਂ ਮਿਲ ਜਾਣਗੇ 905-673-1400 ਤੇ ਗੱਲਬਾਤ ਕੀਤੀ ਜਾ ਸਕਦੀ ਆ। DLK ਸੈਪਟਿਕ ਸਰਵਿਸਿਜ਼ ਐਂਡ ਗ੍ਰੈਂਡ ਫਰਨੀਚਰ ਵੱਲੋਂ ਅੱਜ ਦਾ ਪ੍ਰੋਗਰਾਮ ਜਿਹੜਾ ਸਪੋਂਸਰ ਕੀਤਾ ਜਾ ਰਿਹਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵਾਲੇ ਕਹਿੰਦੇ ਆ ਕਿ ਬਾਈ ਜੀ ਡਿਸਪੋਜੇਬਲ ਲੈਣੇ ਆ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116। ਸੋ ਸੁਖਣੀ ਤੁਹਾਡੇ ਨਾਲ ਆ ਗਏ ਆ
2: ਜੀ,
1: ਸੁਖ ਬਾਈ ਜੀ
2: ਬਿਲਕੁਲ ਬੁੱਪਰ ਸਾਹਿਬ, ਸੇਟ ਜਦੋਂ ਸਾਰੇ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਹੋਵੇ ਤੇ ਚੱਲਦਾ ਵੀ ਗ੍ਰੈਂਡ ਫਰਨੀਚਰ ਤੇ ਹੋਵੇ ਤੇ ਚੱਲਦਾ ਵੀ 66-85 ਤਾਂ
1: ਤੁਸੀਂ ਮੈਟਰਸ ਨਾਲ ਬੈੱਡ ਫ੍ਰੀ ਕਰਤਾ
2: ਜੀ,
1: ਕਾਫੀ ਟੇਬਲ ਨਾਲ ਸੋਫਾ ਫ੍ਰੀ ਕਰਤਾ
2: ਜੀ,
1: ਡਾਇਨਿੰਗ ਟੇਬਲ ਨਾਲ ਕੀ ਫ੍ਰੀ ਕਰੋਗੇ?
2: ਡਾਇਨਿੰਗ ਟੇਬਲ ਨਾਲ ਡਾਇਨਿੰਗ ਟੇਬਲ ਬਿਲਕੁਲ, ਹੁਣ ਇਹ ਵੀ ਚੁਣੌਤੀ ਤੁਸੀਂ ਵੱਡੀ ਕਰ ਦਿੱਤੀ ਹੈ ਸਰ, ਡਾਇਨਿੰਗ ਟੇਬਲ ਦੇ ਨਾਲ ਟੇਬਲ ਤੇ 6 ਜਣਾ ਪਰਿਵਾਰ ਬਾਏ ਕਰ ਲੈਣਾ, ਪ੍ਰਾਈਜ਼ ਤੁਸੀਂ ਬਿਲਕੁਲ ਪਹਿਲਾਂ ਬਾਗ ਨਾਲ ਦਿੰਦੇ ਆ, ਟੇਬਲ ਤੇ 6 ਜਣਾ ਕੀਮਤ 1200 ਗਲਾਸ ਦਾ ਡਾਇਨਿੰਗ ਟੇਬਲ, ਟੇਬਲ ਪਲੱਸ 6 ਚੇਅਰ ਸਿਰਫ 199 ਦਾ ਜੀ ਹਾਂ, ਟੇਬਲ ਤੇ 6 ਚੇਅਰਾਂ ਸਿਰਫ ਵਿਕਟੋਰੀਆ ਪਰਿਵਾਰ ਆ ਕੇ ਟਿਊਜ਼ਡੇ ਨੂੰ ਕਹਿਣਾ ਪ੍ਰਾਈਜ਼ਾਂ ਲੈਣੀਆਂ ਨਹੀਂ ਲੈਣੀਆਂ,
1: ਚੇਅਰ ਸਾਰੀ ਵਿੱਚੇ ਆ
2: ਬਿਲਕੁਲ, ਟੇਬਲ ਤੇ 6 ਚੇਅਰਾਂ 199 ਦਾ ਤੇ ਤੋਹਫਾ ਏਅਰ ਫਰਾਇਰ, ਏਅਰ ਫਰਾਇਰ ਫ੍ਰੀ ਫ੍ਰੀ ਫ੍ਰੀ।
1: ਜੇ ਟੇਬਲ ਦੂਜਾ ਲੈਣਾ ਹੋਵੇ ਮਾਰਬਲ ਵਾਲਾ,
2: ਮਾਰਬਲ ਦਾ ਰੀਅਲ ਮਾਰਬਲ ਦਾ ਟੇਬਲ ਤੇ 6 ਜਣਾ ਤੇ ਲੱਗਾ ਹੋਇਆ ਟੇਬਲ ਤੇ $2000 ਦਾ ਟੈਗ ਲੱਗਾ, ਜਿਹੜੇ ਪਰਿਵਾਰ ਵਿਕਟੋਰੀਆ ਦੇ ਲੋਂਗ ਵੀਕਐਂਡ ਦੇ ਉੱਪਰ ਆਉਣਗੇ ਰੀਅਲ ਮਾਰਬਲ ਦਾ ਟੇਬਲ ਤੇ 6 ਜਣਾ ਸਿਰਫ $499 ਰੀਅਲ ਮਾਰਬਲ ਦਾ ਟੇਬਲ ਤੇ ਵੈਲਵਟ ਦੀਆਂ 6 ਜਣਾ
1: 499
2: ਬਿਲਕੁਲ ਸਹੀ, ਤੇ ਨਾਲ ਏਅਰ ਫਾਇਰ ਇਹਦੇ ਨਾਲ ਵੀ ਫ੍ਰੀ।
1: ਫਿਰ ਮੈਂ ਕਹੂੰਗਾ ਤੁਸੀਂ 200 ਦਾ ਛੱਡੋ, 400 ਦਾ ਲੈ ਕੇ ਜਾਓ, ਕਿਉਂਕਿ ਇਹ ਨਹੀਂ 400 ਚ ਮਿਲਣਾ, ਕਦੋਂ ਇਹ ਨਹੀਂ ਮਿਲਣਾ 400 ਚ।
2: ਸੋਫਾ ਤਾਂ ਬੈਡ ਦੀ ਡੀਲ ਦਿੰਦੇ ਬਾਈ ਜੀ, ਜਾਂ ਕੋਟਰੇ ਫੈਬਰਿਕ ਦਾ ਸੋਫਾ ਵੀ ਬਣ ਜਾਂਦਾ, ਬੈਡ ਵੀ ਬਣ ਜਾਂਦਾ, ਸਾਈਡ ਤੇ ਸਟੋਰੇਜ ਵੀ ਆ,
1: ਜਿਹੜਾ ਆਪਣੇ ਇੱਕ ਮੀਡੀਆ ਵਾਲੇ ਕਰੇ ਗਿਆ
2: ਬਿਲਕੁਲ, ਸੋਫਾ ਕਮ ਬੈਡ ਵਿਦ ਸਟੋਰੇਜ ਹੈ, ਜਿਹਦੀ ਰੈਗੂਲਰ ਕੀਮਤ $1200-1300 ਆ, ਜਿੰਨੇ ਪਰਿਵਾਰ ਆਉਣਗੇ ਵਿਕਟੋਰੀਆ ਦੇ ਲੋਂਗ ਵੀਕਐਂਡ ਦੇ ਉੱਪਰ ਸੋਫਾ ਕਮ ਬੈਡ ਵਿਦ ਸਟੋਰੇਜ ਹੈ, ਸਾਈਡਾਂ ਤੇ ਕੱਪ ਹੋਲਡਰ ਵੀ ਲੱਗੇ ਹੋਏ ਨੇ ਬਿਲਕੁਲ $399
1: ਅੱਛਾ, ਜਿਨ੍ਹਾਂ ਦੇ ਘਰੇ ਗਿਆ ਉਹਨੇ ਕਹਿਣਾ ਯਾਰ ਸਾਨੂੰ ਤਾਂ ਵੱਧ ਦੱਸਿਆ ਸੀਗਾ,
2: ਵਿਕਟੋਰੀਆ ਦੇ ਦਿੰਦੀ ਨਾ ਡੀਲ,
1: ਹਾਂ ਇਹ ਵਿਕਟੋਰੀਆ ਦੇ ਨੇ,
2: ਇਹ ਵਿਕਟੋਰੀਆ ਨੇ ਲੋਂਗ ਵੀਕਐਂਡ ਦੀ ਅੱਡੀ,
1: ਸੱਚੀ $399 ਦਾ,
2: $399 ਦਾ
1: ਇੱਕ ਅਲਮਾਰੀ ਜੀ ਪਈਆ, ਉਹ ਮੈਂ ਨਾ ਉਹ ਦੋ ਹਫਤੇ ਹੋ ਗਏ ਪਈ ਨੂੰ,
2: ਇੱਕ ਰਿਕਲਾਈਨਰ ਦੀ ਰੁਪਈਆ ਉਹ ਵੀ $99 ਦੀ, ਕੁਈਨ ਸਾਈਜ਼ ਇੱਕ ਮੈਟਰਸ ਤੇ ਆ ਸਾਡੇ ਕੋਲ ਲਾਸਟ ਪੀਸ ਕੁਈਨ ਸਾਈਜ਼ ਦਾ ਮੈਟਰਸ $30
1: ਆ, ਜਿਹੜੇ ਸੋਫੇ ਤੇ ਮੈਂ ਬੈਠਾ ਹਾਂ ਕਿੰਨੇ ਦਾ?
2: ਇਹ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ, ਕਿੰਨਾ ਟੇਕ ਲੱਗਾ?
1: $3699 ਦਾ
2: ਪਿਓਰ ਲੈਦਰ ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਸੋਫਾ ਹੈਡ ਲੱਫਟ ਕੱਪ ਹੋਲਡਰ ਦੇ ਨਾਲ $3700 ਦਾ, ਨਾ 3700 ਨਾ 3500 ਨਾ 3200 ਨਾ 3000 ਨਾ 2800 ਨਾ 2700 ਨਾ 2500 ਨਾ 2400 ਨਾ 2300 ਨਾ 2200 ਨਾ 2100 ਨਾ
1: 2100
2: ਰੀਅਲ ਲੈਦਰ, ਰੀਅਲ ਲੈਦਰ, ਰੀਅਲ ਲੈਦਰ ਦਾ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ
1: ਜੈਕਟ ਨੀ ਆਉਂਦੀ ਪਿਓਰ ਲੈਦਰ ਜਿਹਨੇ ਦਾ ਤੁਸੀਂ ਸੋਫਾ ਦੇ ਨਾਲ ਕੋਫੀ ਟੇਬਲ ਦੇ ਤਾ।

0: ਸਾਰੀਆਂ ਲੈਣੀਆਂ ਕਿੱਥੋਂ ਆ? ਐਡਰੈਸ ਨੋਟ ਕਰ ਲਓ, 6085 ਟੌਮਕਨ ਰੋਡ, 6685 ਟੌਮਕਨ ਰੋਡ, 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਦੇ ਉੱਪਰ ਲੱਗ ਗਈ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕੈਂਡ।
1: ਬਹੁਤ ਸ਼ੁਕਰੀਆ ਜੀ। ਤੇ ਸੇਲ ਜਿਹੜੀ ਲੱਗੀ ਹੋਈ ਆ ਉਹ ਸਪੈਕਸ ਐਕਸਪ੍ਰੈਸ ਤੇ ਵੀ ਲੱਗੀ ਹੋਈ ਆ, ਤੇ ਰਾਜਨ ਜੀ ਸਾਡੇ ਨਾਲ ਜੁੜ ਚੁੱਕੇ ਨੇ, ਤੇ ਨਿਗਾਹ ਐਨਕਾਂ, ਚਾਹੇ ਉਹ ਧੁੱਪ ਵਾਲੀ ਐਨਕਾਂ ਨੇ, ਮਾਡਰਨ ਐਨਕ, ਹਰ ਤਰ੍ਹਾਂ ਦੀ ਐਨਕਾਂ ਤੇ ਡਿਟੇਲ ਦੱਸਣਗੇ ਰਾਜਨ ਜੀ, ਗੋ ਅਹੈਡ ਪਲੀਜ਼।
2: ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਾਰੰਗ ਰੇਡੀ ਦੇ ਸਾਰੇ ਲਿਸਨਰ ਦੱਸਦੀ ਕਿ ਜਿਹੜੇ ਵੀ ਸਾਡੇ ਕੋਲ ਸਰੋਤੇ ਅੱਜ ਤੇ ਕੱਲ ਦੋ ਦਿਨ ਆ ਰਹੇ ਨੇ, ਕੋਈ ਵੀ ਪਰਚੇਸ ਕਰ ਰਹੇ ਹੋ, ਮੈਂ ਰਿਪੀਟ ਕਰਦਾ ਜੀ, ਕੋਈ ਵੀ ਪਰਚੇਸ ਕਰ ਰਹੇ ਹੋ, ਹਰ ਪਰਚੇਸ ਦੇ ਨਾਲ ਤੁਹਾਨੂੰ ਸਕੈਚਸ ਦੀਆਂ ਪੋਲੋਰਾਈਜ਼ ਬ੍ਰਾਂਡਡ ਸਨਗਲਾਸਸ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਜੀ।
1: ਅੱਛਾ, ਪੋਲੋਰਾਈਜ਼ ਹੁੰਦੀ ਹੈ ਕੀ, ਇੱਕ ਵਾਰੀ ਇਹ ਦੱਸੋ ਜੀ।
2: ਜੀ
1: ਇਹ ਪੋਲੋਰਾਈਜ਼ ਕਹਿੰਦੇ ਕਿਹਨੂੰ ਆ?
2: ਪੋਲੋਰਾਈਜ਼ ਇਹ ਜੀ, ਜਦੋਂ ਸਨਲਾਈਟ ਸਿੱਧੀ ਪੈਂਦੀ ਹੈ ਨਾ ਸਨ ਤੋਂ, ਸਾਰੀਆਂ ਰੈਗੂਲਰ ਸਨਗਲਾਸਸ ਨੂੰ ਫਿਲਟਰ ਕਰ ਦਿੰਦੀਆਂ, ਪਰ ਜਦੋਂ ਇਹ ਰਿਫਲੈਕਟ ਹੁੰਦੀ ਹੈ ਨਾ ਸਨੋ ਤੋਂ ਜਾਂ ਸ਼ਾਈਨੀ ਸਰਫੇਸ ਕੋਈ ਹੈ, ਤੁਸੀਂ ਗੱਡੀ ਚਲਾ ਰਹੇ ਹੋ, ਤੁਹਾਡੇ ਅੱਗੇ ਗੱਡੀ ਹੈ, ਉਹਦਾ ਪਿਛਲਾ ਜਿਹੜਾ ਸ਼ੀਸ਼ਾ ਹੈ ਉਹ ਤੇ ਸਨਲਾਈਟ ਵੱਜੀ, ਉਹ ਰਿਫਲੈਕਟ ਹੋ ਕੇ ਆਈ, ਤੁਸੀਂ ਗੱਡੀ ਚਲਾਉਂਦੇ ਪਏ ਹੋ, ਸਨੋ ਪਈ ਹੋਈ ਹੈ ਸੜਕ ਦੇ ਉੱਤੇ,
1: ਬੀਚ ਤੇ ਜਾਂਦੇ ਹੋ ਉੱਥੇ ਜਿਵੇਂ ਉਹ ਧੁੱਪ ਪੈਂਦੀ ਹੈ, ਪਾਣੀ ਦੇਖਿਆ ਨੀ ਜਾਂਦਾ ਨੰਗੀ ਅੱਖ ਨਾਲ ਜਾਂ?
2: ਹਾਂਜੀ ਬਿਲਕੁਲ, ਉਹ ਸਾਰੀਆਂ ਚੀਜ਼ਾਂ ਦੀ ਗਲੇਅਰ ਨੂੰ ਰੈਗੂਲਰ ਗਲਾਸਿਸ ਨਹੀਂ ਕੱਟ ਕਰਦੀਆਂ।
1: ਤੇ ਇਹ ਤੇ ਕੀ ਡੀਲ ਹੈ ਜੀ,
2: ਸਨਗਲਾਸਿਸ ਹੀ ਕੱਟ ਕਰਦੇ?
1: ਡੀਲ ਕੀ ਹੈ ਦੁਬਾਰਾ ਦੱਸੋ।
2: ਉਹ ਸਾਰੀ ਜਿਹੜੀ ਗਲੇਅਰ ਬਣਦੀ ਹੈ ਜੀ, ਉਹਨਾਂ ਨੂੰ ਰੈਗੂਲਰ ਗਲਾਸਿਸ ਜਿਹੜੀਆਂ ਹੁੰਦੀਆਂ ਸਨਗਲਾਸ,
1: ਵੈਰੀ ਗੁੱਡ, ਵੈਰੀ
2: ਗਲੇਅਰ ਨੂੰ ਕੱਟ ਨਹੀਂ ਕਰਦੇ।
1: ਤੇ ਸਪੈਕਸ ਐਕਸਪ੍ਰੈਸ ਤੇ ਡੀਲ ਕੀ ਹੈ ਜੀ?
2: ਸਪੈਕਸ ਐਕਸਪ੍ਰੈਸ ਦੀ ਡੀਲ ਇਹ ਹੈ ਵੀ ਜਿਹੜੇ ਵੀ ਸਰੋਤੇ ਆ ਕੇ ਅੱਜ ਕੋਈ ਵੀ ਪਰਚੇਸ ਕਰ ਰਹੇ ਨੇ, ਸਾਡੇ ਵੈਲਿਊ ਪੈਕੇਜਿਸ ਹੁੰਦੇ ਜੀ, 129 ਵਾਲਾ ਇੱਕ ਪੈਕੇਜ ਹੁੰਦਾ ਸਾਡਾ, ਇਹਦੇ ਵਿੱਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਤੇ ਨਾਲ ਸਿੰਗਲ ਵਿਜ਼ਨ, ਯਾਨੀ ਕਿ ਦੂਰ ਦੀ ਜਾਂ ਨੇੜੇ ਦੀ ਨਿਗਾਹ ਨੂੰ ਸਹੀ ਕਰਨ ਦੇ ਲਈ ਲੈਂਸ ਪਾ ਕੇ ਦਿੱਤੇ ਜਾਂਦੇ ਨੇ। ਇਹ $400 ਦਾ ਪੈਕੇਜ ਹੁੰਦਾ, ਅਸੀਂ ਆਪਣੇ ਸਰੋਤਿਆਂ ਨੂੰ ਅੱਜ 129 ਦਾ ਦੇ ਰਹੇ ਹਾਂ ਜੀ,
1: ਤੇ
2: ਇਹਦੇ ਨਾਲ ਵੀ ਤੁਹਾਨੂੰ ਸਕੈਚਸ ਦੀਆਂ ਪੋਲੋਰਾਈਜ਼ ਸਨਗਲਾਸਿਸ ਬਿਲਕੁਲ ਫ੍ਰੀ ਹੈ।
1: ਵੈਰੀ ਗੁੱਡ।
2: ਇਸੇ ਤਰ੍ਹਾਂ ਜੇ ਕਿਸੇ ਨੇ ਦੂਰ ਨੇੜੇ ਦੀ ਇਕੱਠੀ ਬਣਵਾਉਣੀ ਹੈ ਤੇ SLR ਕੰਪਨੀ ਹੈ ਜੀ, ਇਸ ਕੰਪਨੀ ਦੇ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸ ਨੇ, ਤੇ $300 ਦਾ ਨਾਲ ਤੁਹਾਨੂੰ ਬ੍ਰਾਂਡਡ ਫਰੇਮ ਦੇ ਰਹੇ ਹਾਂ। $600 ਦਾ ਪੈਕੇਜ ਸਿਰਫ $258 ਚ ਮਿਲਿਆ ਜੀ, ਤੇ ਇਹਦੇ ਨਾਲ ਵੀ ਪੋਲੋਰਾਈਜ਼ ਸਨਗਲਾਸਿਸ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ। ਸੋ ਇਹ ਡੀਲ ਸਪੈਸ਼ਲ ਸਪੈਸ਼ਲ ਅਸੀਂ ਵਿਕਟੋਰੀਆ ਡੇ ਤੇ ਦਿੱਤੀ ਹੈ। ਸੋ ਜਿਹੜੇ ਵੀ ਸਰੋਤ ਸਾਡੀ ਡੀਲ ਲੈਣਾ ਚਾਹੁੰਦੇ ਨੇ, ਸਾਨੂੰ ਕਾਲ ਕਰ ਲੈਣ, ਆਪਣਾ ਨਾਮ ਲਿਖਵਾ ਦੇਣ, 905-460-8888। ਇਸੀ ਇੱਕ ਸਪੈਸ਼ਲ ਹੋਰ ਚੀਜ਼ ਕੀਤੀ ਹੈ ਜੀ, ਕਿਉਂਕਿ ਕਈ ਵਾਰੀ ਲੌਂਗ ਵੀਕਐਂਡ ਹੈ, ਸਾਡੇ ਸਰੋਤੇ ਬਾਹਰ ਗਏ ਹੁੰਦੇ ਨੇ, ਸੋ ਬਾਹਰ ਵੀ ਕਿਤੇ ਸੁਣ ਰਹੇ ਤੁਸੀਂ ਤੇ ਫੋਨ ਕਰਕੇ ਜੇ ਤੁਸੀਂ ਹੁਣੇ ਆਪਣਾ ਨਾਮ ਲਿਖਾ ਦਿੰਦੇ ਹੋ ਤੇ ਇਹ ਡੀਲ ਅਸੀਂ ਤੁਹਾਨੂੰ ਅਗਲੇ ਹਫਤੇ 31 ਮਈ ਤੱਕ ਤੁਹਾਨੂੰ ਇਹ ਡੀਲ ਦਿਆਂਗੇ। ਜੇ ਸਰੋਤੇ ਅੱਜ ਕੱਲ੍ਹ 'ਚ ਨਹੀਂ ਆ ਸਕਦੇ ਤੇ ਸਿਰਫ ਕਾਲ ਕਰ ਨਾਮ ਲਿਖਾ ਦੇਣ ਜੀ, ਅਸੀਂ ਡੀਲ ਸੁਣੀਏ ਤੇ ਅਸੀਂ ਅਗਲੇ ਹਫਤੇ ਆਉਣਾ ਹੈ। ਸੋ ਕਾਲ ਕਰਨ ਦੇ ਲਈ 905-460-8888 ਤੇ ਪਹੁੰਚਣਾ ਕਿੱਥੇ ਜੀ? ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 4 ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਡੀਲ ਕਰਦੇ ਹਾਂ, ਚਾਹੇ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਇੱਕ ਇੱਕ ਨੰਬਰ ਜੀ, 905-460-8888, 905-460-8888,
1: 905-460-8888। ਹਾਂਜੀ
2: ਹਾਂਜੀ ਬਿਲਕੁਲ ਜੀ, 905-460-8888।
1: ਲਓ ਜੀ, ਪੋਲਰਾਈਜ਼ ਐਨਕਾਂ ਫ੍ਰੀ ਲੈਣੀਆਂ ਨੇ, ਇੱਕ ਵਾਰੀ ਕਾਲ ਕਰਕੇ ਰਜਿਸਟਰ ਕਰ ਲਓ ਪੂਰੀ ਡੀਲ ਦੇ ਲਈ, 905-460-8888, 905-460-8888। ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਤੇ ਕਰੋ ਸਟ੍ਰੀਮ ਐਪ ਤੇ ਤੁਸੀਂ IPL ਦੇਖ ਰਹੇ ਹੋ, ਤੇ ਜਿੱਤੂਗਾ ਵੀ ਜਿੱਤੂਗਾ, ਪੰਜਾਬ ਜਿੱਤੂਗਾ, ਚਾਹੇ ਜਿਵੇਂ ਐਮੀ ਵਿਰਕ ਦੀ ਫਿਲਮ ਆ ਰਹੀ ਹੈ ਚੜ੍ਹਦੀ ਕਲਾ, ਚਾਹੇ 5 ਮੈਚ ਹਾਰ ਜ਼ਰੂਰ ਗਏ ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਤੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੋ ਅਹੈਡ ਪਲੀਜ਼।
3: ਬਿਲਕੁਲ, ਥੈਂਕ ਯੂ ਸੋ ਮਚ ਹੈਰੀ। ਸੋ ਇਹ ਲੌਂਗ ਵੀਕਐਂਡ ਹੈਗਾ ਜੀ, ਵਿਕਟੋਰੀਆ ਡੇ ਲੌਂਗ ਵੀਕਐਂਡ ਹੈਗਾ ਮੰਡੇ ਨੂੰ, ਤੇ ਲੌਬੀ ਉਹ ਕੱਲ ਨੂੰ ਵੀ ਅਸੀਂ ਖੁੱਲੇ ਹੈਗੇ ਆ 11 ਤੋਂ ਲੈ ਕੇ 8 ਵਜੇ ਤੱਕ ਐਤਵਾਰ ਨੂੰ, ਅਤੇ ਮੰਡੇ ਵਿਕਟੋਰੀਆ ਡੇ ਵਾਲੇ ਦਿਨ ਵੀ ਜਿਹੜਾ ਤੇ ਲੌਬੀ ਆ ਉਹ 11 ਤੋਂ 8 ਖੁੱਲਾ ਹੋਏਗਾ। ਸੋ ਤੁਸੀਂ ਬ੍ਰੈਂਪਟਨ ਚ ਆ ਰਹੇ ਹੋ ਇਸ ਲੌਂਗ ਵੀਕਐਂਡ ਤੇ, ਤਾਂ ਢਿੱਲੋਂ ਵੀਡੀਓ ਤੇ ਪਹੁੰਚੋ ਜਿੱਥੇ ਤੁਸੀਂ IPTV ਬਾਕਸ ਪਿਕਅਪ ਕਰ ਸਕਦੇ ਹੋ, ਹਾਈ ਡੈਫੀਨੇਸ਼ਨ ਵਾਲਾ 4K ਦਾ ਲੇਟੈਸਟ ਤੁਹਾਨੂੰ ਉਹ IPTV ਬਾਕਸ ਦਿੱਤਾ ਜਾਊਗਾ ਜਿਹੜਾ ਤੁਹਾਡੇ ਘਰੇ ਕਦੇ ਰੁਕਣ ਦੀ ਜਾਂ ਫ੍ਰੀਜ਼ਿੰਗ ਬਫਰਿੰਗ ਦੀ ਐਬਸੋਲੂਟਲੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਤੁਸੀਂ ਗੁਰਬਾਣੀ ਰੇਡੀਓ ਲਾਉਣਾ ਚਾਹੁੰਦੇ ਹੋ ਜੀ, ਅਸੀਂ ਨਵੇਂ ਕਿਸਮ ਦਾ ਇੱਕ ਗੁਰਬਾਣੀ ਰੇਡੀਓ ਲਾਂਚ ਕੀਤਾ ਹੈਗਾ ਆ ਪਿਛਲੇ ਹਫਤੇ, ਜਿਹੜਾ ਕਿ ਪਲੱਗ ਐਂਡ ਪਲੇ ਹੈਗਾ ਆ। ਓਹਦੇ ਵਿਚ ਕੋਈ ਬੈਟਰੀ ਨੀ ਪੈਂਦੀ, ਸਿਰਫ ਤੇ ਸਿਰਫ ਤੁਹਾਡੇ ਘਰ ਦੇ ਵਿਚ ਤੁਸੀਂ ਓਹਨੂੰ ਪਲੱਗ ਤੇ ਲਾਉਣਾ ਆ ਅਤੇ ਪੂਰੇ ਘਰ ਦੇ ਵਿਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਚੱਲੂਗਾ ਨਿਰੰਤਰ 24/7। ਸੋ ਉਹ ਰੇਡੀਓ ਅਸੀਂ ਇੱਕ ਸਪੈਸ਼ਲ ਪ੍ਰਾਈਸ ਤੇ ਲਾਇਆ ਹੋਇਆ, ਉਹ ਪ੍ਰਾਈਸ ਹੈਗੀ ਆ ਸਿਰਫ ਤੇ ਸਿਰਫ $20। ਸੋ ਇਹ ਸਪੈਸ਼ਲ ਰੇਡੀਓ ਗੁਰਬਾਣੀ $20 ਦਾ ਤੁਸੀਂ ਢਿੱਲੋ ਵੀਡੀਓ ਤੋਂ ਪਿਕਅਪ ਕਰ ਸਕਦੇ ਹੋ। IPTV ਬਾਕਸ ਗੁਰਬਾਣੀ ਰੇਡੀਓ ਤੁਹਾਡੇ ਕੋਲੇ ਤੁਹਾਡੀਆਂ ਪੁਰਾਣੀਆਂ Hi8 ਦੀਆਂ ਜਾਂ VHS ਟੇਪਾਂ ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ ਤੇ ਦੇਖਣਾ ਚਾਹੁੰਦੇ ਹੋ ਉਹ ਵੀ ਲੈ ਕੇ ਆਓ, ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਕਨੋਟ ਕਰਕੇ ਦਿਆਂਗੇ। ਸੋ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦਾ, ਇਸ ਲੌਂਗ ਵੀਕਐਂਡ ਤੇ ਆਪਣੇ ਪਰਿਵਾਰਾਂ ਨਾਲ ਇਸ ਲੌਂਗ ਵੀਕਐਂਡ ਨੂੰ ਇੰਜੋਏ ਕਰੋ ਸੇਫਲੀ, ਡੋਂਟ ਡਰਿੰਕ ਐਂਡ ਡਰਾਈਵ, ਆਪਣੇ ਪਰਿਵਾਰਾਂ ਦੇ ਨਾਲ ਇਹਨੂੰ ਇੰਜੋਏ ਕਰੋ। ਢਿੱਲੋਂ ਵੀਡੀਓ 905-204-1313
1: 905-204-1313 ਤੇ IPL ਦੇਖਣ ਲਈ ਡਾਊਨਲੋਡ ਕਰ ਲਓ, ਕਰੋ ਸਟ੍ਰੀਮ ਹੈ। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ ਜੀ। ਤੇ ਕੁਇਕਲੀ ਦੱਸ ਦਈਏ ਦੋਸਤੋ, ਮੈਪਲ ਕਲੀਨਿੰਗ ਬਾਈ ਹੁਣੇ ਅੱਜ ਬਿਜੀ ਨੇ, ਉਹ ਕਹਿੰਦੇ ਨਾ ਜਦੋਂ ਦਾ ਹੈਂਟਾ ਵਾਇਰਸ ਦੀ ਨਿਊਜ਼ ਜੀ ਫੈਲੀ ਆ ਤਾਂ ਲੋਕ ਗਰਾਸ ਦੇ ਵਿੱਚ, ਕਿਉਂਕਿ ਚੂਹਿਆਂ ਤੋਂ ਕਾਫੀ ਬਿਮਾਰੀਆਂ, ਵੈਸੇ ਵੀ ਜੇ ਘਰ ਦੇ ਵਿੱਚ ਸਫਾਈ ਨਾ ਹੋਵੇ ਘਰ ਦੇ ਵਿੱਚ ਬੱਗ ਪੈ ਜਾਂਦੇ, ਉਹ ਬੱਗ ਜਿਹੜੇ ਨੇ ਫਿਰ ਪੈਸਟ ਕੰਟਰੋਲ ਵਾਲੇ ਵਾਰ ਵਾਰ ਆਉਂਦੇ ਨੇ, ਫਰਨੀਚਰ ਸੁੱਟਣਾ ਪੈਂਦਾ, ਪ੍ਰੋਪਰਟੀ ਦੀ ਵੈਲਿਊ ਹੀ ਘਟ ਜਾਂਦੀ ਆ ਕਿਉਂਕਿ ਰੈਂਟਲ ਪ੍ਰੋਪਰਟੀਆਂ ਬਹੁਤ ਵਾਰ ਇਗਨੋਰ ਹੋ ਜਾਂਦੀਆਂ ਨੇ ਕਿ ਇੱਥੇ ਟੈਨੈਂਟ ਰਹਿ ਰਹੇ ਨੇ, ਆਪ ਹੀ ਸਫਾਈ ਕਰ ਲੈਣਗੇ। ਪਰ ਭਾਈ ਘਰ ਤੁਹਾਡਾ ਗਾ, ਚਾਹੇ ਤੁਹਾਡਾ ਰੈਂਟਲ ਆ, ਚਾਹੇ ਤੁਸੀਂ ਆਪ ਆ, ਸਾਲ ਦੇ ਵਿੱਚ ਇੱਕ ਵਾਰੀ ਡੀਪ ਕਲੀਨਿੰਗ ਜ਼ਰੂਰ ਕਰਵਾ ਲਓ, ਚਾਹੇ ਆਪਣੇ ਗਰਾਜ ਨੇ ਘਰ ਦਾ ਕੋਨਾ ਕੋਨਾ। ਡੀਪ ਕਲੀਨਿੰਗ ਲਈ ਨੰਬਰ 1 ਕੰਪਨੀ ਹੈ ਦਾ ਮੈਪਲ ਕਲੀਨਿੰਗ। ਨੰਬਰ ਟੂ ਕਾਲ 647-286-0077 647-286-0077 647-286-0077 ਤੇ ਇੱਕ ਵਾਰ ਫਿਰ ਦੱਸ ਦਈਏ ਜਿਹੜੇ ਸਰੋਤੇ ਸਾਡੇ ਨਾਲ ਹੁਣ ਜੁੜੇ ਨੇ ਕਿ ਮੂਜ਼ ਬਲਾਈਂਡ 50% ਔਫ ਲੈ ਕੇ ਆਇਆ ਜੀ। ਤੁਸੀਂ ਆਪਣੇ ਘਰ ਦੇ ਵਿੱਚ ਕੈਨੇਡੀਅਨ ਮੇਡ ਬਲਾਈਂਡ ਲਵਾਉਣਾ ਚਾਹੁੰਦੇ ਹੋ, 50% ਔਫ ਦਿੱਤਾ ਜਾ ਰਿਹਾ, 5 ਸਾਲ ਦੀ ਵਾਰੰਟੀ ਆ, ਤੁਹਾਡੀ ਵਿੰਡੋ ਅਕੋਰਡਿੰਗ ਜਿਹੜੇ ਬਲਾਈਂਡ ਬਣਨਗੇ ਤੁਹਾਡੇ ਘਰ ਹਫ਼ਤੇ ਦੇ ਵਿੱਚ ਇੰਸਟਾਲ ਹੋ ਜਾਣਗੇ। ਅਤੇ ਇਹ ਬਲਾਈਂਡ 'ਤੇ 50% ਔਫ, ਅਤੇ ਪੂਰੇ ਘਰ ਦੇ ਬਲਾਈਂਡ ਲਵਾਉਣੇ ਹੋ ਇੱਕ ਵਿੰਡੋ ਨੂੰ ਰਿਮੋਟ ਵਾਲਾ ਬਲਾਈਂਡ ਹੈ, ਫ੍ਰੀ ਅਪਗ੍ਰੇਡ ਵੀ ਕਰਕੇ ਦੇਣਗੇ। ਸੋ ਤੁਸੀਂ ਬਲਾਈਂਡ ਲਵਾਉਣੇ ਆ ਤਾਂ ਮੂਜ਼ ਬਲਾਈਂਡ ਦਾ ਨੰਬਰ ਬਾਈ ਜੀ ਬੋਲਿਓ ਜੀ,
4: 647-347-4046 647-389-4646
1: ਵਿਕਟੋਰੀਆ ਡੇ ਸਪੈਸ਼ਲ ਡੀਲ ਹੈ ਜੀ, 647-399-4046 'ਤੇ ਕਾਲ ਕਰ ਲਓ। ਅਤੇ ਕੁਇਕਲੀ ਸਮਾਪਤੀ ਵਾਲਾ ਮੋਨਾ ਜੀ, ਜਾਂਦੇ ਜਾਂਦੇ ਤੁਸੀਂ 1-1.5 ਮਿੰਟ ਦੇ ਵਿੱਚ ਹੀ ਦੱਸੋ ਜੀ, ਕਿਉਂਕਿ ਵਿਜ਼ਟਰ ਵੀਜ਼ੇ ਇੰਡੀਆ ਦੇ ਵਿੱਚ ਗਰਮੀ ਬਹੁਤ ਆ, ਬੰਦੇ ਇੱਥੇ ਆ ਰਹੇ ਨੇ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਜ਼ਰੂਰੀ ਆ, ਦਿਓ ਜਾਣਕਾਰੀ।
5: ਹਾਂ ਬਿਲਕੁਲ ਹੈਰੀ ਜੀ, ਇਸ ਟਾਈਮ ਤੇ ਜਿੰਨੇ ਵੀ ਪਰਸਨ, ਚਾਹੇ ਕੋਈ ਵਿਜ਼ਿਟਰ ਵੀਜ਼ਾ ਤੇ ਆ ਰਿਹਾ, ਸੁਪਰ ਵੀਜ਼ਾ ਤੇ ਆ ਰਹੇ ਹੈਗੇ ਆ, ਡੈਫੀਨੇਟਲੀ ਹਰ ਟਾਈਮ ਤੇ ਆਪਾਂ ਹੀ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਹੈਗੇ ਆ ਕਿ ਤੁਸੀਂ ਆਪਣੇ ਆਪ ਨੂੰ ਤੇ ਉਹਨਾਂ ਨੂੰ ਜ਼ਰੂਰ ਸਿਕਿਓਰ ਕਰੋ ਇੰਸ਼ੋਰੈਂਸ ਕਰਵਾ ਕੇ, ਕਿਉਂਕਿ ਗੌਰਮੈਂਟ ਵੱਲੋਂ ਕੋਈ ਕਵਰੇਜ ਨਹੀਂ ਹੁੰਦੀ। ਐਂਡ ਇੱਥੇ ਕੋਈ ਵੀ ਪਰਸਨ, ਕੋਈ ਸਿਕਨੈਸ, ਇੰਜਰੀ, ਕੋਈ ਹੋਸਪਿਟਲਾਈਜੇਸ਼ਨ, ਐਂਬੂਲੈਂਸ, ਐਕਸੀਡੈਂਟਲ ਡੈਥ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਹੀ ਇੰਸ਼ੋਰੈਂਸ ਦੇ ਨਾਲ ਕਵਰ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਆਲਰੇਡੀ ਪੇਰੈਂਟਸ ਇੱਥੇ ਨੇ, ਗ੍ਰੈਂਡ ਪੇਰੈਂਟਸ ਇੱਥੇ ਨੇ, ਜਾਂ ਕੋਈ ਰਿਲੇਟਿਵ ਇੱਥੇ ਆਏ ਹੋਏ ਨੇ, ਪਾਲਿਸੀ ਪਹਿਲਾਂ ਕਰਵਾਈ ਸੀ ਹੁਣ ਖਤਮ ਹੋਣ ਜਾਣ ਵਾਲੀ ਹੈਗੀ ਆ, ਉਹਨਾਂ ਦੀ ਪਾਲਿਸੀ ਦੀ ਖਤਮ ਹੋਣ ਤੋਂ ਪਹਿਲਾਂ ਹੀ ਨਵੀਂ ਪਾਲਿਸੀ ਕਰਵਾਈ ਜਾਵੇ ਤਾਂ ਕਿ ਕੋਈ ਵੇਟਿੰਗ ਪੀਰੀਅਡ ਅੱਕਰ ਨਾ ਹੋਵੇ। ਕੋਈ ਵੀ ਡਿਟੇਲ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ 416-509-1509। ਡੈਫੀਨੇਟਲੀ ਲੌਂਗ ਵੀਕਐਂਡ ਤੇ ਮੈਂ ਤੇ ਮੇਰੀ ਪੂਰੀ ਟੀਮ ਅਸੀਂ ਕੰਮ ਕਰ ਰਹੇ ਹੈਗੇ ਆ, ਤੁਹਾਨੂੰ ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਫਾਈਨਲ ਐਕਸਪੈਂਸ ਕਵਰੇਜ ਸੀਨੀਅਰਸ ਦੇ ਲਈ, ਜਾਂ ਫਿਰ ਬੱਚਿਆਂ ਦੇ ਲਈ RESP ਜਾਂ ਇਨਵੈਸਟਮੈਂਟ ਦੇ ਰਿਲੇਟਿਡ, ਤੁਹਾਨੂੰ ਕੋਈ ਵੀ ਕੰਸਰਨ ਹੈ, ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦੇ ਆਫਿਸ ਦੇ ਵਿੱਚ 9280 ਗੋਰਵੇ ਡਰਾਈਵ, ਯੂਨਿਟ C110 ਇਨ ਬਰਮਟਨ, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509।
1: ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਤੇ ਓਵਰ ਟੂ ਯੂ ਬਪਰਾ ਸਾਹਿਬ, 1.5 ਮਿੰਟ ਦਾ ਸਮਾਂ ਤੇ ਤੁਹਾਡਾ ਗੋ ਅਹੈਡ ਪਲੀਜ਼।
6: ਬਹੁਤ ਬਹੁਤ
1: ਬਹੁਤ ਧੰਨਵਾਦ ਜੀ। ਸੋ ਇਹਦੇ ਲਈ ਤੁਸੀਂ ਦੋਸਤੋ ਬਹੁਤ ਸਾਰੇ ਡੀਲਾਂ ਨੇ ਤੇ ਹਰ ਪਰਚੇਸ ਦੇ ਨਾਲ ਗਿਫਟ ਦਿੱਤੇ ਆ ਰਹੇ ਨੇ 6885 ਟੋਮਕਨ ਰੋਡ ਦੇ ਉੱਤੇ। ਤੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਆਪਣੇ ਬਿਜ਼ਨਸ ਦੀ ਐਡਵਰਟੀਜ਼ਮੈਂਟ ਦੇ ਸੰਬੰਧ ਦੇ ਵਿੱਚ ਤਾਂ ਮੈਨੂੰ ਵੀ ਕਾਲ ਕਰ ਸਕਦੇ ਹੋ 647-921-2032 647-921-2032 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਬਲਾਇੰਡਸ ਲਈ ਯਾਦ ਰੱਖੋ ਮੂਜ਼ ਬਲਾਇੰਡ 50% ਆਫ ਜੀ 647-399-4646 647-399-4646 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਲੌਂਗ ਵੀਕਐਂਡ ਹੈ ਜੀ, ਇੰਜੋਏ ਕਰੋ ਆਪਣਾ ਪਰਿਵਾਰਾਂ ਦੇ ਨਾਲ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਰ ਤੋਂ ਅਪਲਾਇੰਸਰ, ਗ੍ਰੈਂਡ ਹੋਮ ਫਰਨੀਚਰ ਤੋਂ ਫਰਨੀਚਰ ਲੈਣਾ, ਤੇ ਬਾਕੀ ਹੋਰ ਕਿਸੇ ਵੀ ਸਪੋਂਸਰ ਸਬੰਧ ਦਾ ਨੰਬਰ ਚਾਹੀਦਾ।
6: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਸ ਵੀ ਹਾਈ ਐਂਡ ਹੀ ਲੈਣੇ ਆ।
7: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ 905-450-2858-9054502828

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 4 ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਾਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509,
5: ਔਰ ਵਿਜ਼ਿਟ insuranceforyou.ca।
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011, 905-239-7711, ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, 600 ਹੈਸਟਨ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਰਾਈਡੇ ਦਾ ਦਿਨ ਹੈ ਅਤੇ 15 ਮਈ ਅੱਜ ਹੋ ਚੁੱਕੀ ਹੈ। 3:06 ਅਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਬਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ। ਬਹੁਤ ਹੀ ਖੂਬਸੂਰਤ ਦਿਨ ਹੈ। ਬਰੈਂਪਟਨ ਦੇ ਵਿੱਚ ਬਹੁਤ ਹੀ ਸੋਹਣੀ ਧੁੱਪ ਨਿਕਲੀ ਹੋਈ ਹੈ ਅਤੇ ਉਮੀਦ ਹੈ ਕਿ ਸਾਰੇ ਆਪਣਾ ਦਿਨ ਜਿਹੜਾ ਹੈਗਾ ਇੰਜੋਏ ਕਰ ਰਹੇ ਹੋਣਗੇ। ਅਤੇ ਸਟੂਡੀਓ ਦਾ ਨੰਬਰ ਜਿੱਥੇ ਤੁਹਾਡੇ 'ਤੇ ਮੇਰੀ ਗੱਲਬਾਤ ਹੋਏਗੀ ਪੂਰੇ 3 ਘੰਟੇ, ਸਟੂਡੀਓ ਦਾ ਨੰਬਰ ਇੱਕੋ ਹੀ ਹੁੰਦਾ, 905-564-4444। 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਡਿਫਰੈਂਟ ਨੰਬਰ ਹੈ 416-477-2040। 416-477-2040 ਦੇ ਉੱਪਰ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ ਆਪਣੇ ਫੋਨ ਦੇ ਉੱਪਰੋਂ। ਅਤੇ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ, www.desh-pradesh-tv.com ਜਾਂ ਫਿਰ www.desh-pradesh-radio.com। ਅਤੇ ਅੱਜ ਗ੍ਰੈਂਡ ਹੋਮ ਫਰਨੀਚਰ 'ਤੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ। ਬੜੀ ਜਲਦੀ ਚੱਲਾਂਗੇ, ਲਿੰਕ ਲਗਾਵਾਂਗੇ, ਲਾਈਨ 'ਤੇ ਜੁੜਾਂਗੇ। ਸਿੱਧੂ ਸਰ ਪਹੁੰਚ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਬੜੀ ਜਲਦੀ ਉਹਨਾਂ ਦੇ ਨਾਲ ਆਪਾਂ ਜੁੜਾਂਗੇ। ਅੱਜ ਅਤੇ ਕੱਲ੍ਹ 2 ਦਿਨ ਤੁਹਾਨੂੰ ਬਹੁਤ ਹੀ ਕਮਾਲ ਦੀ ਲੌਂਗ ਵੀਕਐਂਡ ਸਪੈਸ਼ਲ ਸੇਲ ਦਾ ਫਾਇਦਾ ਤੁਹਾਨੂੰ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ। 6685 ਟੋਮਕਨ ਰੋਡ ਮਿਸਿਸਾਗਾ ਤੁਸੀਂ ਪਹੁੰਚਣਾ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ। ਅਤੇ ਬਟ ਉਸ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਵਾਹਿਗੁਰੂ ਦਾ ਓਟ ਆਸਰਾ ਲਈਏ ਅਤੇ ਸ਼ਬਦ ਆਪਾਂ ਸਰਵਣ ਕਰਦੇ ਹਾਂ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ 'ਚ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਵਾਹਿਗੁਰੂ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਆ ਤੇ ਹਮੇਸ਼ਾ ਹੀ ਅਸੀਂ ਵਾਹਿਗੁਰੂ ਦਾ ਨਾਮ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਦੀ ਆ ਪਿਛਲੇ ਕਾਫੀ ਸਾਲਾਂ ਤੋਂ ਤੇ ਉਮੀਦ ਹੈ ਕਿ ਤੁਸੀਂ ਸਾਰੇ ਅੱਜ ਜੇਠ ਦੀ ਸੰਗਰਾਂਦ ਹੈ ਅੱਜ ਤੇ ਮੇਰੇ ਖਿਆਲ 'ਚ ਸਾਰਿਆਂ ਨੇ ਰੱਬ ਦਾ ਨਾਂ ਤਾਂ ਜ਼ਰੂਰ ਲਿਆ ਹੋਏਗਾ ਸੰਗਰਾਂਦ ਦਾ ਅੱਜ ਦਿਨ ਹੈ ਤੇ ਨਾਲ ਦੀ ਨਾਲ ਹੀ ਮੈਂ ਦੱਸਦਿਆਂ ਕਿ ਅੱਜ ਸਾਡਾ ਗ੍ਰੈਂਡ ਹੋਮ ਫਰਨੀਚਰ ਦੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਣ ਜਾ ਰਿਹਾ ਜਿੱਥੇ ਕਿ ਤੁਸੀਂ ਅੱਜ ਸਾਡੇ ਨਾਲ ਜ਼ਰੂਰ ਜੁੜ ਕੇ ਰਹਿਣਾ ਪੂਰੇ 3 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੈਕਸਿਮਮ ਡੀਲਸ ਦਵਾਵਾਂਗੇ ਫਰਨੀਚਰ ਦੀ ਕੋਈ ਵੀ ਆਈਟਮ ਲੈਣੀ ਹੋਵੇ ਤਾਂ ਗ੍ਰੈਂਡ ਹੋਮ ਫਰਨੀਚਰ ਅੱਜ ਪਹੁੰਚੋ 6685 ਟੋਮਕਨ ਰੋਡ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ ਤਜਿੰਦਰ ਸਿੱਧੂ ਸਰ ਪਹੁੰਚ ਚੁੱਕੇ ਨੇ ਅਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਅਤੇ ਜਾਣਦੇ ਹਾਂ ਕਿੱਦਾਂ ਦਾ ਮਾਹੌਲ ਹੈ ਅਤੇ ਅੱਜ ਸਾਨੂੰ ਬਹੁਤ ਹੀ ਵਧੀਆ ਵਧੀਆ ਕਮਾਲ ਦੀਆਂ ਇੱਕ ਤੋਂ ਇੱਕ ਡੀਲਸ ਮਿਲਣੀਆਂ ਨੇ ਅਤੇ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਅਤੇ ਜ਼ਰੂਰ ਇੱਕ ਚੱਕਰ ਲਗਾਓ 6685 ਟੋਮਕਨ ਰੋਡ ਮਿਸਿਸਾਗਾ ਦੇ ਵਿੱਚ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ ਗ੍ਰੈਂਡ ਹੋਮ ਫਰਨੀਚਰ ਜੀ ਸਿੱਧੂ ਸਰ
1: ਮਿਹਰਬਾਨੀ ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਤੋਂ ਸਾਰੇ ਸਰੋਤਿਆਂ ਨੂੰ ਤਜਿੰਦਰ ਸਿੰਘ ਸਿੱਧੂ ਵੱਲੋਂ ਅੱਜ ਪ੍ਰੋਗਰਾਮ ਜੀਆਂ ਨੂੰ ਜੀ ਲੌਂਗ ਵੀਕਐਂਡ ਦਾ ਪ੍ਰੋਗਰਾਮ ਹੈ ਅਸੀਂ ਪਹੁੰਚੇ ਹੋਏ ਅੱਜ ਲੌਂਗ ਵੀਕਐਂਡ ਦਾ ਪ੍ਰੋਗਰਾਮ ਲੱਗੇ ਵਿਕਟੋਰੀਆ ਡੇ ਸਪੈਸ਼ਲ ਸੇਲ ਗ੍ਰੈਂਡ ਫਰਨੀਚਰ 6685 ਟੋਮਕਨ ਰੋਡ ਤੇ ਪਹੁੰਚੇ ਹੋਏ ਹਾਂ ਸੁੱਖ ਬਾਈ ਹੋਰਾਂ ਨਾਲ ਜੋੜਦੇ ਹਾਂ ਜੀਆਂ ਨੂੰ ਨਿੱਘਾ ਸਵਾਗਤ ਤੁਹਾਡਾ
2: ਬਹੁਤ ਸ਼ੁਕਰੀਆ ਧੰਨਵਾਦ ਸਾਹਿਬ ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸਪੈਸ਼ਲ ਸੇਲ ਲੱਗੀ ਹੋਈ ਆ ਸਾਡੇ ਕੋਲ ਤੇ ਬਹੁਤ ਸਾਰੇ ਪਰਿਵਾਰ ਜਿਹੜੇ ਪਹੁੰਚ ਵੀ ਰਹੇ ਨੇ ਸ਼ੋਪਿੰਗ ਕਰ ਰਹੇ ਨੇ ਤੇ ਨਾਲ ਦੀ ਨਾਲ ਜਿਹੜੇ ਤੋਹਫੇ ਦਿੱਤੇ ਜਾ ਰਹੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ ਤੁਸੀਂ ਵੀ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ ਚਾਹੇ ਮਾਸਟਰ ਬੈਡਰੂਮ ਦੀ ਬੈਡਸ਼ੀਟ ਲੈਣਾ ਸੋਫਾ ਲੈਣਾ
1: ਪਹਿਲਾਂ ਕਿ ਤੁਸੀਂ ਕੋਈ ਵਧੀਆ ਜੀ ਡੀਲ ਦਿਓ ਹਨਾ
2: ਜੀ
1: ਸੋ ਜੋ ਕਿਹੜੀ ਵਧੀਆ ਜੀ ਡੀਲ ਦੇਣੀ ਨਾਲ ਗਿਫਟ ਦੇਣਾ ਅੱਜ ਲੌਂਗ ਵੀਕਐਂਡ ਦੇ ਕਿਉਂਕਿ ਅਸੀਂ ਇੱਥੇ ਪਹੁੰਚੇ ਹੋਏ ਹਾਂ ਲਾਈਵ ਔਨ ਲੋਕੇਸ਼ਨ
2: ਜੀ
1: ਨਾਲ ਜਿਹੜਾ ਮੈਂ ਨਾ ਇੱਕ ਤੋਹਫਾ ਦਿੱਤਾ ਸਾਡੇ ਕਹਿੰਦੇ ਨੇ ਮਿਹਨਤ ਰੰਗ ਲਿਆਉਂਦੀ ਆ
2: ਜੀ
1: ਜਿਵੇਂ ਤੁਸੀਂ ਮਿਹਨਤ ਕਰਦੇ ਹੋ
2: ਬਿਲਕੁਲ
1: ਠੀਕ ਹੈ ਨਾ ਫਰਨੀਚਰ ਦੇ ਵਿੱਚ ਇੱਕ ਬਿਜ਼ਨਸ ਹੈਗੇ ਆ
2: ਇੱਥੇ
1: ਬਹੁਤ ਸਾਰੇ ਗਾਇਕ ਨੇ ਉਹਨਾਂ ਦੀ ਮਿਹਨਤ ਰੰਗ ਲਿਆਉਂਦੀ ਆ
2: ਜੀ
1: ਔਰ ਸਾਨੂੰ ਬੜੀ ਖੁਸ਼ੀ ਹੋਈ ਕਿ ਲੌਂਗ ਵੀਕਐਂਡ ਤੇ ਡਰੇਕ ਕੈਸਾ ਗਾਇਕ ਆ
2: ਜੀ
1: ਇੰਗਲਿਸ਼ ਤੇ ਫਟੇ ਫਟ ਚੱਕਦਾ
2: ਜੀ
1: ਸਾਰੀਆਂ ਕਮਿਊਨਿਟੀ ਚ ਬੜਾ ਮਸ਼ਹੂਰ ਆ ਕੱਲ ਉਹਨੇ ਨਾ ਇੰਨੇ ਪੈਸੇ ਲਾਏ ਸੀਐਨ ਟਾਵਰ ਨੂੰ ਨਾ ਆਈਸ ਆਈਸ ਕਰਤਾ ਆਪਣੀ ਨਾ ਆਈਸ ਮੈਨ ਐਲਬਮ ਰਿਲੀਜ਼ ਕੀਤੀ ਆ ਗਾਣਿਆਂ ਦੀ ਕਿੰਨੇ ਗਾਣੇ ਹੋਣਗੇ ਭਲਾ
2: ਪੰਛੀ ਤਾਂ ਹੋਣਗੇ ਭਾਜੀ
1: 43 ਗੀਤ ਨੇ
2: ਅੱਛਾ ਜੀ ਇੱਕ ਐਲਬਮ ਦੇ
1: ਇੱਕ ਐਲਬਮ ਦੇ ਵਿੱਚ ਤੇ ਉਹਦੇ ਜਿਹੜੀ ਹੈਗੀ ਆ ਉਹਦਾ ਟਾਈਮ ਹੈਗਾ 2.5 ਆਵਰ ਖੁਸ਼ੀ ਦੇ ਵਿੱਚ 3 ਐਲਬਮਾਂ ਰਿਲੀਜ਼ ਕੀਤੀਆਂ
2: ਜੀ
1: ਨਾਲ ਦੇ ਨਾਲ ਫਿਰ ਉਹਨਾਂ ਨੇ ਕੀ ਕੀਤਾ ਸਿਟੀ ਵਾਲਿਆਂ ਦੇ ਫਾਇਰ ਵਰਕਸ ਕਰਨੇ ਨੇ ਲੌਂਗ ਵੀਕਐਂਡ ਦੇ
2: ਜੀ
1: ਵਿਕਟੋਰੀਆ ਡੇ ਉਹਨਾਂ ਨੇ ਫਿਰ ਆਪਣੀ ਖੁਦ ਦੀ ਬੋਟ ਲੈ ਕੇ ਅੰਟੇਰੀਓ ਲੇਕ ਦੇ ਵਿੱਚੋਂ ਐਡੀ ਵੱਡੀ ਫਾਇਰ ਵਰਕਸ ਕੀਤੀ ਕਿ ਬੱਲੇ ਬੱਲੇ ਕਰਵਾਤੀ ਐਸਾ ਬੋਲਦਾ ਹੈ ਨਾ ਮਿਹਨਤ ਰੰਗ ਲਿਆਉਂਦੀ ਹੈ
2: ਬਿਲਕੁਲ ਬਿਲਕੁਲ
1: ਅਸੀਂ ਵੀ ਪਹੁੰਚੇ ਹੋਏ ਮਿਹਨਤ ਕਰਾਵਾਂਗੇ ਲੋਕਾਂ ਦੇ ਪੈਸੇ ਬਚਾਵਾਂਗੇ ਅੱਜ
2: ਜੀ
1: ਤੇ ਵਧੀਆ ਵਧੀਆ ਡੀਲ ਦਵਾਵਾਂਗੇ ਮੈਂ ਖਬਰ ਵੀ ਸਾਂਝੀ ਕਰ ਲਵਾਂ
2: ਬਿਲਕੁਲ ਬਿਲਕੁਲ
1: ਖੁਸ਼ੀ ਵਾਲੀ ਖਬਰ ਆ ਨਾ
2: ਜੀ ਜੀ ਬਿਲਕੁਲ
1: ਕੱਲ੍ਹ ਲੋਕਾਂ ਨੇ ਪੂਰਾ ਨਜ਼ਾਰਾ ਲਿਆ
2: ਜੀ
1: ਤੇ ਅੱਜ ਵੀ ਦਿਨ ਬਹੁਤ ਵਧੀਆ ਸ਼ਾਨਦਾਰ ਆ ਅਸੀਂ ਕਹਾਂਗੇ ਘਰੇ ਨਾ ਬੈਠੋ
2: ਆ ਜਾਓ
1: ਬਾਹਰ ਆਓ 6685 ਟੋਮਕਨ ਰੋਡ ਤੇ
2: ਜੀ
1: ਡੈਰੀ ਦੀ ਟੋਮਕਨ ਦੇ ਕੋਲ
2: ਜੀ
1: ਹਾਈਵੇ ਨਾਲ ਲੱਗਦਾ
2: ਬਿਲਕੁਲ
1: ਬਿਲਕੁਲ
2: ਆਪਾਂ ਦਿੰਦੇ ਹਾਂ 80 ਬੈਡਰੂਮ ਸੈੱਟ ਦੀ ਡੀਲ ਪਰਿਵਾਰਾਂ ਨੇ ਜਿਹਨਾਂ ਪਰਿਵਾਰਾਂ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਬੈਡਰੂਮ ਸੈੱਟ ਲੈਣਾ ਕੁਈਨ ਸਾਈਜ਼ ਦੇ ਪੇਟੀ ਵਾਲੇ ਬੈੱਡ ਦੀ ਡੀਲ ਦਿੰਦੇ ਹਾਂ ਹੈੱਡਬੋਰਡ ਫੁੱਟਬੋਰਡ ਵੀ ਲੱਗੀ ਹੋਊਗੀ ਥੱਲੇ ਸਟੋਰੇਜ ਪੇਟੀ ਬਣੀ ਹੋਊਗੀ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਵੀ ਹੋਊਗਾ ਨਾਲ ਸਾਈਡ ਟੇਬਲ ਵੀ ਹੋਊਗਾ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਣਗੇ ਸੋ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ ਗੋਲਡਨ ਕਲਰ ਦੇ ਨਾਲ ਹੈਂਡਲ ਲੱਗੇ ਹੋਏ ਨੇ ਕੰਪਲੀਟ ਜਿਹੜੀ ਰੈਗੂਲਰ ਕੀਮਤ ਸੀ ਸਭ 1500-2000 ਸੀ ਵਿਕਟੋਰੀਆ ਡੇ ਸਪੈਸ਼ਲ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ 699 ਦਾ ਪੂਰਾ ਬੈਡਰੂਮ ਸੈੱਟ ਪੇਟੀ ਵਾਲਾ ਪੂਰਾ ਬੈਡਰੂਮ ਸੈੱਟ 699 ਦਾ ਮਿਲੂਗਾ ਤੇ ਤੋਹਫਾ ਮੈਂ ਸਮਝ ਗਿਆ ਤੁਹਾਡਾ ਕੋਈ ਨੀ ਸਾਈਜ਼ ਦਾ ਮੈਟਰਸ ਬਿਲਕੁਲ
1: ਫ੍ਰੀ
2: ਤੇ ਤੁਹਾਡੇ ਦੇਸ਼ ਪ੍ਰਦੇਸ਼ ਵੱਲੋਂ ਨਾਲ ਤੋਹਫਾ ਇਲੈਕਟ੍ਰੋਨਿਕ ਇੱਕ ਟੋਸਟਰ ਬਿਲਕੁਲ ਫ੍ਰੀ ਸੋ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ ਪੇਟੀ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ 699 ਦਾ ਮੈਟਰਸ ਫ੍ਰੀ ਮਿਲੂਗਾ ਤੇ ਟੋਸਟਰ ਫ੍ਰੀ ਮਿਲੂਗਾ ਸੋ ਕੋਈ ਵੀ ਫਰਨੀਚਰ ਦੀ ਬਾਈ
1: ਕਰਨੀ ਅੱਜ ਸੁੱਖ ਰਾਤ ਦੇ ਕਿੰਨੇ ਖੁੱਲੇ
2: ਅੱਜ ਸਭ ਰਾਤ ਦੇ ਅਸੀਂ 9 ਵਜੇ ਤੱਕ ਓਪਨ ਆ ਪਰਿਵਾਰ ਅੱਜ ਵੀ ਪਹੁੰਚ ਸਕਦੇ ਨੇ ਸੈਚਰਡੇ ਸੰਡੇ ਮੰਡੇ ਚਾਰੋਂ ਦਿਨ ਤੁਸੀਂ ਪਹੁੰਚ ਸਕਦੇ ਹੋ ਸਾਡੇ ਕੋਲ 6685 ਟੋਮਕਨ ਰੋਡ ਦੇ ਉੱਪਰ
1: ਜਿਹੜੀਆਂ ਆਪਾਂ ਅੱਜ ਡੀਲ ਦੇਣੀ ਉਹ ਤਾਂ ਅੱਜ 9 ਵਜੇ ਤੱਕ ਰਾਤ ਦੇ
2: ਬਿਲਕੁਲ ਬਿਲਕੁਲ ਇਹ ਤਾਂ ਫਸਟ ਕਮ ਫਸਟ ਡੀਲਸ ਆ, ਇਹ ਤਾਂ ਇੱਧਰ ਲਾਈਵ ਲੋਕੇਸ਼ਨ ਦੀਆਂ ਸਪੈਸ਼ਲ ਪ੍ਰਾਈਜ਼ ਆ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਤੇ ਡਾਇਰੈਕਸ਼ਨ ਨਹੀਂ ਮੈਨੂੰ ਦੇਣੀ ਸੀ, ਉਹ ਤੁਸੀਂ ਦੱਸਣੀ ਕਿੱਧਰੋਂ ਕਿੱਧਰ ਨੂੰ ਆਉਣਾ।
1: ਡਾਇਰੈਕਸ਼ਨ ਤਾਂ ਸਿੱਧੀ ਹੈਗੀ ਆ, ਜੇ ਤਾਂ ਆਉਣਾ ਓਕਵਨ ਵੱਲੋਂ ਆਉਣਾ ਹੈਗਾ 410 ਲੈ ਲਓ ਨੌਰਥ, ਰਾਈਟ ਮਾਰ ਲਓ ਆਪਣੇ ਡੇਰੀ ਤੇ
2: ਜੀ।
1: ਜੇ ਆਉਣਾ ਬ੍ਰੈਮਟਨ ਵੱਲੋਂ
2: ਜੀ
1: ਲੈ ਲਓ 410 ਸਾਊਥ, ਫਿਰ ਲੈਫਟ ਮਾਰ ਲਓ ਡੇਰੀ ਤੇ
2: ਜੀ।
1: ਟੋਮਕ ਤੇ ਰਾਈਟ ਮਾਰਨੀ ਆ
2: ਜੀ,
1: ਠੀਕ ਹੈ ਨਾ?
2: ਬਿਲਕੁਲ ਸਰ,
1: ਪਹੁੰਚੋ
2: 6085 ਟੋਮਕਨ ਰੋਡ ਦੇ ਉੱਪਰ।
1: ਮਿਹਰਬਾਨੀ ਸੁਖ, ਬਹੁਤ ਬਹੁਤ ਸ਼ੁਕਰੀਆ। ਔਰ ਮਨਪ੍ਰੀਤ, ਅੱਜ ਸਾਡੇ ਲੋਕਾਂ ਨੂੰ ਅਸੀਂ ਬਹੁਤ ਸਾਰੇ ਰੈਸਟੋਰੈਂਟ ਦੀ ਜਾਣਕਾਰੀ ਦਿਆਂਗੇ ਕਿ ਲੌਂਗ ਵੀਕਐਂਡ ਹੈਗਾ ਤੇ ਖਾਣਾ ਪੀਣਾ ਵੀ ਲੋਕਾਂ ਨੇ ਹੈਗਾ ਲੌਂਗ ਵੀਕਐਂਡ ਤੇ। ਔਰ ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਪਰਿਵਾਰਾਂ ਨੂੰ, ਜੀਆਂ ਨੂੰ ਔਰ ਲੌਂਗ ਵੀਕਐਂਡ ਦੀਆਂ ਸਾਰੇ ਹੀ ਪਰਿਵਾਰਾਂ ਨੂੰ, ਸਾਡੀ ਸਾਰੀ ਟੀਮ ਵੱਲੋਂ ਸ਼ੁਭ ਇਸ਼ਾਵਾਂ ਤੇ ਪੂਰੇ ਇੰਜੋਏ ਕਰੋ। ਨਾਲ ਦੀ ਨਾਲ ਅੱਜ ਅਸੀਂ ਪਹੁੰਚੇ ਲਾਈਵ ਲੋਕੇਸ਼ਨ ਤੇ, ਇੱਥੋਂ ਫਰਨੀਚਰ ਦੀ ਖਰੀਦਦਾਰੀ ਕਰਨੀ ਆ, ਉੱਥੇ ਵੀ ਤੁਸੀਂ ਆਓ ਜੀ ਮਨਪ੍ਰੀਤ
0: ਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ, 6685 ਟੋਮਕਨ ਰੋਡ, ਮਿਸਿਸਾਗਾ ਦੇ ਵਿੱਚ ਤੁਸੀਂ ਪਹੁੰਚੋ ਤੇ ਅੱਜ ਤੁਸੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਕਰਵਾਉਣਾ ਤਾਂ ਇੱਕ ਚੱਕਰ ਇੱਥੇ ਜ਼ਰੂਰ ਲਗਾਓ। ਹੋ ਸਕਦਾ ਕਿ ਤੁਸੀਂ ਇੱਕ ਫਰਨੀਚਰ ਆਈਟਮ ਲੈਣ ਜਾਓ ਤੇ ਤੁਸੀਂ 3-4 ਲੈ ਆਓ, ਕਿਉਂਕਿ ਇੰਨੇ ਵਧੀਆ ਡੀਲਸ ਤੁਹਾਨੂੰ ਬਾਰ ਬਾਰ ਨਹੀਂ ਮਿਲਣੀਆਂ। ਤਾਂ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਅੱਜ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ ਤੋਂ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ ਪਹੁੰਚੋ। ਨੰਬਰ 6472620000, 6472620000 ਦੇ ਉੱਪਰ ਤੁਸੀਂ ਜ਼ਰੂਰ ਕਾਲ ਵੀ ਕਰ ਸਕਦੇ ਹੋ। ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਆਲ ਲਿੰਕ ਟਰੈਵਲ ਮਿਸਿਸਾਗਾ ਦੀ, ਜਿਨ੍ਹਾਂ ਨੇ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਏਅਰ ਟਿਕਟਸ ਵੀ ਲਗਾਈਆਂ ਨੇ। ਜੇ ਤੁਸੀਂ ਇੰਡੀਆ ਜਾਣਾ ਹੋਵੇ ਇਸੇ ਮਹੀਨੇ ਦੇ ਵਿੱਚ ਤਾਂ $890 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਡਾਇਰੈਕਟ ਫਲਾਈਟ ਦੇ ਨਾਲ ਟੋਰੋਂਟੋ ਤੋਂ ਦਿੱਲੀ। ਮਈ ਮਹੀਨੇ ਦੇ ਲਈ $890 ਦੀ ਟਿਕਟ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਜਾਣਾ ਹੋਵੇ ਸੈਪਟੈਂਬਰ ਦੇ ਵਿੱਚ ਤੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ ਟੋਰੋਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਵਾਪਸੀ ਟੋਰੋਂਟੋ, ਤਾਂ ਰਿਟਰਨ ਟਿਕਟ ਦੀ ਪ੍ਰਾਈਸ ਹੈ 2 ਚੈੱਕ ਇਨ ਬੈਗਸ ਦੇ ਨਾਲ $1520 ਦੀ। $1520 ਦੇ ਵਿੱਚ ਤੁਸੀਂ ਅੰਮ੍ਰਿਤਸਰ ਤੱਕ ਆਉਣ ਜਾਣ ਕਰ ਸਕਦੇ ਹੋ ਸੈਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਜਾਣਾ ਹੋਵੇ ਕਿਤੇ ਵੀ ਕਿਸੇ ਆਈਲੈਂਡ ਤੁਸੀਂ ਘੁੰਮਣ ਫਿਰਨ ਜਾਣਾ, ਆਪਣੀ ਛੁੱਟੀਆਂ ਸਪੈਂਡ ਕਰਨ ਜਾਣਾ ਆ, ਤਾਂ $1069 ਦੇ ਵਿੱਚ ਸਪੈਸ਼ਲ ਡੀਲ ਤੁਹਾਨੂੰ ਬਣਾ ਕੇ ਦੇਣਗੇ। ਤੇ ਜ਼ਰੂਰ ਕੋਂਟੈਕਟ ਕਰੋ ਆਲ ਲਿੰਕ ਟਰੈਵਲ ਮਿਸਿਸਾਗਾ ਤੋਂ ਰਿਤੂ ਧਾਲੀਵਾਲ ਜੀ ਦੇ ਨਾਲ। ਨੰਬਰ ਹੈ 905-565-8704, 905-565-8704 ਆਲ ਲਿੰਕ ਟਰੈਵਲ ਮਿਸਿਸਾਗਾ ਦਾ ਨੰਬਰ ਹੈ। ਤੇ ਅਗਲੇ ਕਾਲਰ ਜੁੜੇ ਨੇ 0490। ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਇੱਕ ਡੱਟਾ ਮੰਗੇਸ਼ਕਰ ਦਾ ਗਾਣਾ ਸੁਣਾ ਦਿਓ ਜੀ, ਨਾਲੇ ਦੇ ਅਦਿੱਤ ਨਰੈਣ ਹੈ ਜੀ।
0: ਹਾਂਜੀ, ਕਿਹੜਾ ਗਾਣਾ?
3: ਗਾਣਾ ਜੀ ਦਿਲ ਤੋਂ ਪਾਗਲ ਹੈ, ਦਿਲ ਦੀਵਾਨਾ ਹੈ।
0: ਦਿਲ ਤੋਂ ਪਾਗਲ ਹੈ,
3: ਠੀਕ ਹੈ, ਦੀਵਾਨਾ ਹੈ,
0: ਠੀਕ ਹੈ ਜੀ। ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ।
3: ਥੈਂਕ ਯੂ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਤੇ ਲੋ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: Yeah, still speaking.

0: ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਅਤੇ ਸਟੂਡੀਓ ਨੰਬਰ 905-564-905-564-54-54 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 1000। ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਬਸ ਵਧੀਆ ਵੀਰ ਜੀ, ਇਹਨਾਂ ਵੀ ਸਤਿ ਸ਼੍ਰੀ ਅਕਾਲ।
0: ਹਾਂਜੀ।
1: ਅੱਛਾ, ਇਹ ਲਾਓ ਤੁਸੀਂ ਮਨਮੋਹਨ ਵਾਰਿਸ। ਹਾਂਜੀ
0: ਹਾਂਜੀ,
1: ਮਨਮੋਹਨ ਵਾਰਿਸ ਦਾ ਹੈਗਾ ਇਹ ਗਾਣਾ, ਇੱਕ ਨਾਲ ਗੱਲ ਨੀ ਬਣੀ।
0: ਇੱਕ ਨਾਲ ਗੱਲ ਨੀ ਬਣੀ।
1: ਹਾਂਜੀ,
0: ਇੱਕ ਨਾਲ ਇਹ ਮਨਮੋਹਨ ਵਾਰਿਸ ਦਾ।
1: ਹਾਂਜੀ ਹਾਂਜੀ,
0: ਠੀਕ ਹੈ। ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਣੀ ਹਾਂ ਤੁਹਾਨੂੰ। ਤੰਗ ਆ ਚੁੱਕੇ ਹੋ, ਤੁਸੀਂ ਮਨੂ ਸ਼ਰਮਾ ਜੀ ਨੂੰ ਕਾਲ ਕਰੋ। ਇਹ ਤੁਹਾਨੂੰ ਆਟੋ ਇੰਸ਼ੋਰੈਂਸ, ਘਰ ਦੇ ਇੰਸ਼ੋਰੈਂਸ, ਕਮਰਸ਼ੀਅਲ ਕੋਈ ਵੀ ਇੰਸ਼ੋਰੈਂਸ ਹੋਵੇ, ਬਿਜ਼ਨਸ ਦੇ ਇੰਸ਼ੋਰੈਂਸ ਹੈ, ਉਹਦੇ ਵਿੱਚ ਤੁਹਾਨੂੰ ਬੈਸਟ ਡੀਲ ਦੇਣਗੇ। ਇਹਨਾਂ ਦੇ ਕੋਲ ਅਪਟੂ 35% ਡਿਸਕਾਊਂਟਸ ਨੇ ਜਿਹੜੇ ਕਿ ਤੁਹਾਡੇ ਲਈ ਅਪਲਾਈ ਕਰਵਾ ਸਕਦੇ ਨੇ। ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਇੰਜੀਨੀਅਰ ਹੋ, ਟੀਚਰਸ ਹੋ, ਨਰਸਿਸ ਹੋ, ਡਾਕਟਰਸ ਹੋ, ਕਿ ਕੋਈ ਵੀ ਪ੍ਰੋਫੈਸ਼ਨ ਵਿੱਚ ਤੁਹਾਡਾ ਕੰਮ ਹੈ, ਤਾਂ ਤੁਸੀਂ ਇਹਨਾਂ ਨੂੰ ਅੱਜ ਹੀ ਕਾਲ ਕਰੋ, ਆਪਣਾ ਵਧੀਆ ਇੱਕ ਰੇਟ ਸਿਕਿਓਰ ਕਰ ਸਕਦੇ ਹੋ। ਤੁਹਾਨੂੰ ਇਹ ਗਾਰੰਟੀ ਕਰਦੇ ਨੇ ਕਿ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚ। ਘਰ ਦੇ ਇੰਸ਼ੋਰੈਂਸ ਹੈ, ਆਟੋ ਇੰਸ਼ੋਰੈਂਸ ਹੈ, ਕਮਰਸ਼ੀਅਲ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਸਟ ਰੇਟਸ ਤੁਹਾਨੂੰ ਲੈ ਕੇ ਦੇਣਗੇ ਮਨੂ ਸ਼ਰਮਾ ਜੀ। ਨੰਬਰ ਇਹਨਾਂ ਦਾ ਨੋਟ ਕਰ ਲਓ, 2899-952-9532, 299-952-9532 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। 3857 ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਮੈਂ ਪੁੱਛਣਾ ਸੀਗਾ ਜੀ, ਉਹ ਕੋਈ ਕਿਤੋਂ ਖਾਦ ਮਿਲਦੀ ਹੋਵੇ ਜਿਹੜੀ ਉਹ ਰੂੜੀ ਜਿਹਨੂੰ ਕਹਿੰਦੇ ਆ, ਢੇਰ ਜਿਹੜਾ ਹੁਣ ਅੱਜ ਕੱਲ ਪਨੀਰੀਆਂ ਲੱਗਣੀਆਂ, ਉਹ ਕੋਈ ਜਿੱਦਾਂ ਜਾਲ ਇੱਕ ਜਾਂ ਦੋ ਜਾਲ ਮੰਗਾਉਣ ਲਈ ਕੋਈ ਦਿਓ ਨੰਬਰ
0: ਖਾਦ ਮੰਗਵਾਉਣ ਲਈ।
2: ਹਾਂ ਜੀ ਹਾਂਜੀ, ਉਹ ਜਿਹੜਾ ਢੇਰ ਹੁੰਦਾ ਜਿੱਦਾਂ ਉਹ ਗਾਈਆਂ ਦਾ ਜਿੱਦਾਂ ਨੀ ਜਿਹਨੂੰ ਕਹਿੰਦੇ ਆ।
0: ਵਧੀਆ, ਤੁਸੀਂ ਕਿਵੇਂ ਹੋ?
3: ਇੱਕ ਗਾਣਾ ਲਾ ਦੋਗੇ, ਪੇਕੇ ਹੁੰਦੇ ਮਾਵਣਾ।
0: ਹਾਂਜੀ ਠੀਕ ਹੈ, ਮੈਂ ਲਗਾਉਣੀ ਆ, ਬਸ ਥੋੜਾ ਟਾਈਮ ਦਿਓ ਮੈਨੂੰ।
3: ਅੱਜ ਮੈਂ ਆਪਣੀ ਮਾਂ ਨੂੰ ਤੋਰ ਕੇ ਆਈ ਆ।
0: ਓਹੋ, ਸੋ ਸੋਰੀ।
3: ਉਹਦੀ ਆਸਤੀਆਂ ਪਾ ਕੇ ਆਈ ਸੀਗੀ, ਤਾਂ ਕਰਕੇ ਮੈਂ ਕਿਹਾ ਗਾਣਾ ਲਾ ਦਾਂਗੇ ਪਲੀਜ਼।
0: ਹਾਂਜੀ ਮੈਂ ਲਗਾਉਂਦੀ ਹਾਂ, ਮੈਨੂੰ ਬਸ ਥੋੜਾ ਟਾਈਮ ਦਿਓ, ਮੈਂ ਲਗਾਉਂਦੀ
3: ਹਾਂ। ਓਕੇ ਪੁੱਤ, ਓਕੇ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੰਨਾ ਦੁੱਖ ਲੱਗਦਾ ਇੱਦਾਂ ਦੀ ਕੋਈ ਵੀ ਨਿਊਜ਼ ਆਉਂਦੀ ਆ, ਕੋਈ ਵੀ ਗੱਲ ਸੁਣਦੇ ਹਾਂਗੇ, ਬਟ ਕੋਈ ਨਾ, ਕਿਤੇ ਨਾ ਕਿਤੇ ਤੁਹਾਡੇ ਨਾਲ ਹੀ ਨੇ, ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੋ, ਰਹੋ, ਆਪਣੇ ਆਪ ਨੂੰ ਵੀ ਰੱਖੋ ਅਤੇ ਆਪਣੀ ਫੈਮਿਲੀ ਨੂੰ ਵੀ ਰੱਖੋ। ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। 3:31 ਹੋ ਗਏ ਨੇ, ਕੁਝ ਕੁ ਸਮੇਂ ਤੱਕ ਫਿਰ ਤੋਂ ਚੱਲਾਂਗੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ, ਅੱਜ ਸਾਡਾ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ 'ਤੇ, ਅਤੇ ਤੁਹਾਡੀਆਂ ਫਰਮਾਇਸ਼ਾਂ ਵੀ ਆ ਰਹੀਆਂ ਨੇ। ਅਤੇ ਪੀਲ ਐਕਸਕਵੇਸ਼ਨ ਸਰਵਿਸ ਦੇ ਨਾਲ ਤੁਸੀਂ ਗੱਲਬਾਤ ਕਰ ਲਓ, ਜੇਕਰ ਤੁਸੀਂ ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਵੇਸ਼ਨ ਅਤੇ ਡਿਮੋਲੀਸ਼ਨ ਦੇ ਐਕਸਪਰਟਸ ਤੋਂ ਕੰਮ ਕਰਵਾਉਣਾ ਚਾਹੁੰਦੇ ਹੋ, ਤਾਂ ਪੀਲ ਐਕਸਕਵੇਸ਼ਨ ਸਰਵਿਸ ਦਾ ਨੰਬਰ ਨੋਟ ਕਰੋ, 416-891-1722। ਤੁਸੀਂ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਹੈ, ਜਾਂ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਟਰੱਕ ਯਾਰਡ ਦਾ ਕੰਪਲੀਟ ਕੰਮ ਕਰਾਉਣਾ ਹੋਵੇ, ਗ੍ਰੇਡਿੰਗ, ਗ੍ਰੇਵਲਿੰਗ, ਪੇਵਿੰਗ ਸਾਰਾ ਕੁਝ ਕਰ ਦੇਣਗੇ, ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਵਾਓ, ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਵੀ ਤੁਹਾਡੇ ਲਈ ਕਰਕੇ ਦੇਣਗੇ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਹੈ, ਤਾਂ ਇਹਨਾਂ ਦੇ ਕੋਲੋਂ ਪੂਲ ਡਿਗਿੰਗ ਕਰਵਾ ਸਕਦੇ ਹੋ। ਕੋਈ ਵੀ ਤਰ੍ਹਾਂ ਦੀ ਬਿਲਡਿੰਗ ਹੈ, ਕੋਈ ਘਰ ਹੈ, ਉਹਦੀ ਡਿਮੋਲੀਸ਼ਨ ਕਰਾਉਣੀ ਹੋਵੇ, ਮਤਲਬ ਕਿ ਢਾਉਣਾ ਹੋਵੇ, ਉਹਦੇ ਲਈ ਵੀ ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਦੇ ਨਾਲ ਗੱਲਬਾਤ ਕਰੋ, ਅਤੇ ਕਿਸੇ ਵੀ ਪ੍ਰਾਈਸ ਨੂੰ ਇਹ ਬੀਟ ਕਰਨਗੇ। ਕਾਲ ਕਰੋ, ਤੁਸੀਂ ਫ੍ਰੀ ਐਸਟੀਮੇਟ ਲੈ ਸਕਦੇ ਹੋ। ਨੰਬਰ ਹੈ 416-891-1722, 416-891-1722, ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਦਾ ਨੰਬਰ ਹੈ। ਅਤੇ ਸਟੂਡੀਓ ਨੰਬਰ 905-564-5444, ਜਿੱਥੇ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਇਸੇ ਨੰਬਰ 'ਤੇ ਕਾਲ ਕਰ ਸਕਦੇ ਹੋ, 905-564-5444। ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਤੁਹਾਡਾ ਮੈਕਸੀਮਮ ਮੈਕਸੀਮਮ ਫਾਇਦਾ ਹੋਏਗਾ, ਅਤੇ ਜ਼ਰੂਰ ਤੁਸੀਂ ਪਹੁੰਚੋ ਡੈਰੀ ਐਂਡ ਟੋਮਕੈਨ ਦੇ ਇੰਟਰਸੈਕਸ਼ਨ ਦੇ ਉੱਪਰ, 6685 ਟੋਮਕੈਨ ਰੋਡ ਦੇ ਉੱਪਰ, 6685 ਟੋਮਕੈਨ ਰੋਡ 'ਤੇ ਜ਼ਰੂਰ ਤੁਸੀਂ ਪਹੁੰਚੋ। ਅਤੇ ਇੱਕ ਮੈਂ ਤੁਹਾਨੂੰ ਮੈਸੇਜ ਦੇ ਦਿਆਂ, ਕਿ ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਕਿ ਬਈ ਹੁਣ ਤੁਸੀਂ ਇੱਕ ਤਾਂ ਆਪਣੇ ਆਲੇ ਦੁਆਲੇ ਸ਼ੋਰ ਘੱਟ ਰੱਖੋ ਜਿੰਨਾ ਵੀ ਆਲੇ ਦੁਆਲੇ ਵੱਜਦਾ, ਕਿਉਂਕਿ ਓਬਵੀਅਸਲੀ ਗੱਲ ਹੈ ਸਮਰ ਟਾਈਮ ਦੇ ਵਿੱਚ ਪਾਰਟੀਜ਼ ਵਗੈਰਾ ਕਰਦੇ ਆ, ਗੈਦਰਿੰਗਸ ਵਗੈਰਾ ਕਰਦੇ ਹੁੰਦੇ ਆ ਸਾਰੇ, ਤਾਂ ਤੁਸੀਂ ਆਪਣਾ ਜੇਕਰ ਵਧੀਆ ਇੱਕ ਨੇਬਰ ਬਣ ਕੇ ਰਹੋਗੇ ਤਾਂ ਵਧੀਆ ਇੱਕ ਸਟਰੋਂਗ ਕਮਿਊਨਿਟੀ ਬਣਦੀ ਹੈ। ਤਾਂ ਸਿਟੀ ਆਫ ਬ੍ਰੈਂਪਟਨ ਵਾਲੇ ਕਹਿੰਦੇ ਨੇ ਕਿ ਜਿੰਨਾ ਵੀ ਹੋ ਸਕਦਾ ਕਿ ਆਪਣਾ ਨੋਇਜ਼ ਘੱਟ ਰੱਖੋ, ਡਾਊਨ ਰੱਖੋ, ਜ਼ਿਆਦਾ ਸ਼ੋਰ ਸ਼ਰਾਬਾ ਤੁਸੀਂ ਨਾ ਕਰੋ, ਅਤੇ ਆਪਣਾ ਜਿਹੜੇ ਯਾਰਡ ਨੇ ਉਹਨਾਂ ਨੂੰ ਮੇਨਟੇਨ ਕਰਕੇ ਰੱਖੋ, ਜਿਹਨੇ ਸਾਈਡ ਵਾਕਸ ਨੇ ਜਾਂ ਬਾਈਕ ਲੇਨਸ ਨੇ ਉਹਨਾਂ ਨੂੰ ਵੀ ਬਿਲਕੁਲ ਕਲੀਨ ਰੱਖੋ, ਮੇਨਟੇਨ ਕਰਕੇ ਰੱਖੋ, ਅਤੇ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਆ ਉਹਨੂੰ ਪ੍ਰੋਪਰਲੀ ਤੁਸੀਂ ਡਿਸਪੋਜ਼ ਕਰੋ, ਕਿਤੇ ਇੱਧਰ ਉੱਧਰ ਸੁੱਟੋ ਨਾ ਫਾਲਤੂ ਦੇ ਵਿੱਚ, ਕਿਸੇ ਵੀ ਪ੍ਰਾਈਵੇਟ ਪ੍ਰੋਪਰਟੀ ਦੇ ਆਲੇ ਦੁਆਲੇ ਵੀ ਜਾਂ ਪਬਲਿਕ ਪ੍ਰੋਪਰਟੀ ਦੇ ਆਲੇ ਦੁਆਲੇ ਕਿਤੇ ਵੀ ਤੁਸੀਂ ਐਵੇਂ ਥਰੋ ਆਊਟ ਨਾ ਕਰੋ ਕੁਛ ਵੀ, ਪ੍ਰੋਪਰ ਬਿਨਸ ਦੇ ਵਿੱਚ ਸਾਰਾ ਵੇਸਟ ਨੂੰ ਡਿਸਪੋਜ਼ ਕਰੋ। ਅਤੇ ਨਾਲ ਹੀ ਇੱਕ ਚੀਜ਼ ਹੋਰ ਹੈ ਕਿ ਜਿਹੜਾ ਹੁਣ ਪਾਰਕਿੰਗ ਹੈ, ਸਟਰੀਟ ਪਾਰਕਿੰਗ, ਉਹ ਲਿਮਿਟਿਡ ਹੈ 3 ਆਵਰਸ ਦੇ ਲਈ, ਜਾਂ ਤਾਂ ਤੁਸੀਂ 3 ਘੰਟੇ ਲਈ ਪਾਰਕ ਕਰ ਸਕਦੇ ਹੋ ਸੜਕ ਦੇ ਉੱਪਰ, ਸਟਰੀਟ ਦੇ ਉੱਪਰ, ਜਾਂ ਤੁਸੀਂ ਸਵੇਰ ਦੇ 2 ਵਜੇ ਤੋਂ ਲੈ ਕੇ 6 ਵਜੇ ਤੱਕ, ਜਿਹੜਾ ਮਤਲਬ ਕਹਿ ਲਓ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਦੇ ਵਿਚਕਾਰ ਤੁਸੀਂ ਸਟਰੀਟ ਦੇ ਉੱਪਰ ਆਪਣੀ ਗੱਡੀ ਨੂੰ ਨਹੀਂ ਪਾਰਕ ਕਰ ਸਕਦੇ, ਇਹਦਾ ਫਾਈਨ ਤੁਹਾਨੂੰ ਲੱਗ ਜਾਣਾ ਨਹੀਂ ਤਾਂ। ਅਤੇ ਇੱਕ ਵਾਰ ਫਿਰ ਦੱਸਦੇ ਹਾਂ, ਸਵੇਰ ਦੇ 2 ਵਜੇ ਯਾਨੀ 2 AM to 6 AM ਇਹਦੇ ਵਿਚਕਾਰ ਤੁਸੀਂ ਆਪਣੀ ਗੱਡੀ ਨੂੰ, ਆਪਣੇ ਵਹੀਕਲਸ ਨੂੰ ਰੋਡ ਦੇ ਉੱਪਰ, ਸੜਕ ਦੇ ਉੱਪਰ ਪਾਰਕ ਨਾ ਕਰੋ, ਕਿਉਂਕਿ ਇਹਦਾ ਫਾਈਨ ਤੁਹਾਨੂੰ ਕਾਫੀ ਵੱਡਾ ਲੱਗ ਜਾਣਾ ਆ। ਅਤੇ ਸਾਈਡ ਵਾਕ ਵੀ ਬਿਲਕੁਲ ਤੁਸੀਂ ਬਲੋਕ ਨਾ ਕਰਿਓ ਕਦੇ ਵੀ। ਅਤੇ ਨਾਲ ਦੀ ਨਾਲ ਹੀ ਮੈਂ ਦੱਸਦਿਆਂ ਕਿ ਇਸ ਛੋਟੇ ਛੋਟੇ ਐਕਸ਼ਨਸ ਤੁਹਾਨੂੰ ਲੈਣੇ ਪੈਣਗੇ, ਬਾਕੀ ਤੁਸੀਂ ਸਾਰੀ ਇਨਫੋਰਮੇਸ਼ਨ brampton.ca/bylaws ਤੇ ਜਾ ਕੇ ਵੀ ਲੈ ਸਕਦੇ ਹੋ। ਇਹਨਾਂ ਦੀ ਵੈਬਸਾਈਟ ਹੈ brampton.ca/bylaws, ਤੁਸੀਂ ਆਪਣੇ ਗੂਗਲ ਤੇ ਸਰਚ ਕਰੋ ਤੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਿਟੀ ਆਫ ਬ੍ਰੈਂਪਟਨ ਵੱਲੋਂ ਇਹ ਮੈਸੇਜ ਤੁਹਾਡੇ ਲਈ ਪਹੁੰਚਾਇਆ ਜਾ ਰਿਹਾ। ਤੇ ਲੋ ਫਿਰ ਚੱਲੀਏ, ਹੁਣ ਲਾਈਵ ਲੋਕੇਸ਼ਨ ਪ੍ਰੋਗਰਾਮ ਤੇ ਜਾਣ ਦਾ ਟਾਈਮ ਹੋ ਗਿਆ ਆ। ਤੇ ਤੁਸੀਂ ਵੀ ਆਪਣਾ ਮੈਕਸਿਮਮ ਫਾਇਦਾ ਚਾਹੁੰਦੇ ਹੋ, ਫਰਨੀਚਰ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਆਈਟਮ ਲੈਣੀ ਹੋਵੇ ਤਾਂ ਜ਼ਰੂਰ ਪਹੁੰਚੋ 6685 Tomkin Road ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ,
4: ਮਿਹਰਬਾਨੀ, ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਰ। ਇਹ ਸਰੋਤਿਆਂ ਨੂੰ ਜੀ ਆਇਆਂ ਨੂੰ ਗ੍ਰੈਂਡ ਫਰਨੀਚਰ 6685 Tomkin Road ਤੇ ਪਹੁੰਚੇ ਹੋਏ ਆ। ਲੌਂਗ ਵੀਕਐਂਡ ਦੀਆਂ ਖੁਸ਼ੀਆਂ, ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਸੇਲ ਇਹਨਾਂ ਨੇ ਲਗਾਈ ਆ, ਗ੍ਰੈਂਡ ਫਰਨੀਚਰ ਨੇ ਇਸ ਸੇਲ ਦਾ ਫਾਇਦਾ ਉਠਾਓ। ਔਰ ਨਾਲ ਦੀ ਨਾਲ ਜਿਹੜੇ ਲੋਕ ਆਉਂਦੇ ਨੇ ਅੱਜ 9 ਵਜੇ ਤੱਕ ਰਾਤ ਦੇ, ਉਹਨਾਂ ਨੂੰ ਗਿਫਟ ਦੇ ਕੇ ਤੋਰਾਂਗੇ ਵਧੀਆ ਨਾਲ, ਅਤੇ ਉਹ ਵੀ ਵਧੀਆ ਅਲੱਗ ਕਿਸਮ ਦਾ ਗਿਫਟ ਦੇਵਾਂਗੇ। ਮੇਰੇ ਨਾਲ ਨੇ ਸੁਖਵੀਰ ਹੋਣੀ ਗ੍ਰੈਂਡ ਫਰਨੀਚਰ ਤੋਂ, ਉਹਨਾਂ ਨੂੰ ਨਾਲ ਜੋੜਦੇ ਹਾਂ। ਸੁਖ ਜੀ ਆਉਣ ਵਾਲਿਆਂ
5: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਆ, 6685 ਟੌਮਕਨ ਰੋਡ ਦੇ ਉੱਪਰ ਆ ਜਾਓ। ਚਾਹੇ ਸਿੱਧੂ ਸਾਹਿਬ ਪਰਿਵਾਰਾਂ ਨੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ, ਚਾਹੇ ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਲੈਣੇ ਆ, ਟਰਕੀ ਡਿਜ਼ਾਈਨ ਦੇ ਸੁਪਰ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਬਹੁਤ ਸਾਰੀ ਵਰਾਇਟੀ ਦੇ ਉੱਪਰ ਜਿਹੜੀ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਜ਼ ਤਾਂ ਮਿਲਣੀਆਂ ਮਿਲਣੀਆਂ, ਡਿਸਕਾਊਂਟ ਤਾਂ ਵੱਡੇ ਵੱਡੇ ਮਿਲਣੇ ਆ, ਦੇਸ਼ ਪ੍ਰਦੇਸ਼ ਦਾ ਆ ਕੇ ਰੈਫਰੈਂਸ ਰੇਟ ਤੇ ਤੋਹਫੇ ਵੀ ਤੁਹਾਨੂੰ ਲੱਗ ਦਿੱਤੇ ਜਾਣੇ ਆ। ਸੋ ਕੋਈ ਵੀ ਫਰਨੀਚਰ ਦੀ ਬੈਂਕਿੰਗ ਕਰਨੀ ਆ ਤੇ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰੋ, ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ। ਤੇ ਸਿੱਧੂ ਸਾਹਿਬ ਇੱਕ ਮੈਂ ਡੀਲ ਦਿੰਦਾ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਹਾਈਡ੍ਰੋਲਿਕ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈਡਰੂਮ ਸਿੱਧੂ ਸਾਹਿਬ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਪਿੱਛੇ ਲੈਦਰ ਵੀ ਲੱਗੀ ਹੋਈ ਆ ਪੈਡਿੰਗ, ਸੋ ਹਾਈਡ੍ਰੋਲਿਕ ਸਟੋਰੇਜ ਹੋਊਗੀ, ਪੂਰਾ ਬੈੱਡ ਹੋ ਗਿਆ ਕਿੰਗ ਦਾ ਜੀ, ਡ੍ਰੈਸਰ ਦੇ ਡਰੋਰ ਸੌਫਟ ਕਲੋਜ਼ਰ, ਥੱਲੇ ਐਲਈਡੀ ਲਾਈਟ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ, ਉਹਦੇ ਥੱਲੇ ਵੀ ਐਲਈਡੀ ਲਾਈਟ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $4,000 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ $1499 ਦਾ, $1499 ਦੇ ਵਿੱਚ ਪੂਰਾ ਬੈੱਡਰੂਮ ਸੈੱਟ, ਪੂਰਾ ਬੈੱਡਰੂਮ ਸੈੱਟ ਸਪੈਸ਼ਲ ਪ੍ਰਾਈਸ ਤੇ ਲੈ ਜਾਓ, 6685 ਟੌਮਕਨ ਰੋਡ ਦੇ ਉੱਪਰ ਆ ਜਾਓ।
4: ਮਿਹਰਬਾਨੀ ਸੁਖਵਰ। ਸੁਖਬੀ, ਆਪਾਂ ਤਾਂ ਸੇਲ ਲਾ ਰਹੇ ਹਾਂ ਫਰਨੀਚਰ ਦੇ ਕੇ ਤੋੜ ਰਹੇ ਹਾਂ ਲੋਕਾਂ ਨੂੰ
5: ਜੀ,
4: ਇੱਕ ਹਾਸੇ ਵਾਲੀ ਸੇਲ ਦਾ ਮੇਰਾ ਸਮਝਿਆ ਕਰਨਾ,
5: ਦੱਸੋ
4: ਆਹ ਜਿਹੜੇ ਖੰਭਿਆਂ ਤੇ ਲਾਉਂਦੇ ਨੀ ਆਪਣੀਆਂ ਸੇਲਾਂ ਸੂਲਾਂ ਜੀ, ਬਹੁਤ ਲਾਉਂਦੇ ਆ
5: ਜੀ,
4: ਆਪਾਂ ਅਕਸਰ ਕਹਿੰਦੇ ਉਹ ਕਈ ਵਾਰੀ ਜਿਹੜਾ ਫਰੋਡ ਹੁੰਦੇ ਆ, ਕਈ ਵਾਰੀ ਗਲਤ ਕੰਮ ਵੀ ਹੁੰਦਾ, ਤੋਂ ਕੋਈ ਜੀਵੋ ਗਰੀਬ ਜਿਹਾ ਸਾਈਨ ਲੱਗਿਆ ਹੋਇਆ ਸੇਲ ਲਾਈ ਹੋਈ ਉਹਨੇ, ਉਹ ਕਹਿੰਦੇ ਵੀ ਹੁਣ ਜਿਹੜੀ ਨਾ ਜੇ ਕਿਸੇ ਨੇ ਡਿਵੋਰਸ ਕਰਾਉਣਾ ਸੇਲ ਹੈਗੀ $99 ਦੇ ਵਿੱਚ। ਕੈਨ ਯੂ ਬਲੀਵ ਇਟ, ਲੋਕੀ ਹੱਸ ਹੱਸ ਕੇ ਦੂਰ ਹੋ ਜਾਂਦੇ ਵੀ ਗੱਲ ਕੀ ਵੀ $99 ਦੇ ਵਿੱਚ, ਇਹ ਤਾਂ ਮਤਲਬ ਸਸਤਾ ਹੋ ਗਿਆ ਕੰਮ ਹੈ। ਅਸੀਂ ਤਾਂ ਫਰਨੀਚਰ ਦੀ ਗੱਲ ਕਰਦੇ ਹਾਂ, ਪਰ ਥੋੜ੍ਹਾ ਬਹੁਤਾ ਹੈ ਨਾ, ਅਤੇ ਗਿਫਟ ਕੀ ਦੇਣਾ ਨਾਲ ਫ੍ਰੀ?
5: ਗਿਫਟ ਮੈਂ ਸਮਝ ਗਿਆ ਜੀ, ਬੈਡਰੂਮ ਤੁਸੀਂ ਬੈਡਰੂਮ ਸੈੱਟ ਲਿਆ, ਤੁਸੀਂ ਟੈਲੀਵਿਜ਼ਨ ਹੀ ਦਵਾਉਣਾ, ਸਮਝ ਗਿਆ?
4: ਟੈਲੀਵਿਜ਼ਨ ਲੈ ਰਹੇ
5: ਤਸਵੀਰਾਂ ਬੋਲਦੀਆਂ, ਬਿਲਕੁਲ ਜੀ, ਪਰ ਇਹਦੀ ਡੀਲ ਹੀ ਪਹਿਲਾਂ ਤਾਂ ਕਿੰਗ ਸਾਈਜ਼ ਜਿਹੜਾ ਹਾਈਡ੍ਰੋਲਿਕ ਬੈਡਰੂਮ ਸੈੱਟ ਪੂਰਾ 49 ਰਹੇ ਜੀ, ਬੇਸ ਪਰ ਰੇਸ ਆ ਕੇ ਹਵਾਲਾ ਦੇ ਦਿਓ, ਵੱਡੇ ਸਾਈਜ਼ ਦਾ LED ਟੀਵੀ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਸਿੱਧੂ ਸਾਹਿਬ, ਪੂਰਾ ਬੈਡਰੂਮ ਸੈੱਟ $1499 ਦਾ, ਟੈਲੀਵਿਜ਼ਨ ਟੀਵੀ ਫ੍ਰੀ ਮਿਲੂਗਾ, ਆ ਜਾਓ 6085 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਸਿੱਧੂ ਸਾਹਿਬ।
4: ਆਪਣੇ ਗੱਡੀਆਂ ਦੇ ਰੁੱਖ ਕਰ ਲਓ, ਗ੍ਰੈਂਡ ਫਰਨੀਚਰ ਟੋਮਕਨ ਡੇਅਰੀ ਪੋਰਟ ਨੇੜੇ ਪੈਂਦਾ, ਅੱਜ ਰਾਤ ਦੇ 9 ਵਜੇ ਤੱਕ ਖੁੱਲ੍ਹੇ ਨੇ, ਆਈ ਜਾਓ ਨਾਲ ਗਿਫਟ ਦੇ ਕੇ ਤੋਰਾਂਗੇ, ਸੇਲ ਦਾ ਪੂਰਾ ਪੂਰਾ ਫਾਇਦਾ ਉਠਾਓ। ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਆ, ਸਟੂਡੀਓ ਵਿੱਚੋਂ ਕੰਡਕਟ ਕਰ ਰਹੇ ਨੇ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ, ਤੁਹਾਡੇ ਆਪਣੇ ਪਿਆਰੇ ਹੋਸਟ ਮਨਪ੍ਰੀਤ ਕੌਰ ਤੂ ਜੀ। ਮਨਪ੍ਰੀਤ
0: ਜੀ, ਬਹੁਤ ਬਹੁਤ ਸ਼ੁਕਰੀਆ ਸਿੱਧੂ ਸਰ, ਤੇ ਬਿਲਕੁਲ ਤੁਸੀਂ ਵੀ ਇੱਦਾਂ ਦੀਆਂ ਡੀਲਸ ਲੈਣਾ ਚਾਹੁੰਦੇ ਹੋ ਤਾਂ 6685 ਟੋਮਕਨ ਰੋਡ ਦੇ ਉੱਪਰ ਜ਼ਰੂਰ ਪਹੁੰਚੋ, ਇੱਕ ਚੱਕਰ ਲਗਾਓ ਤੇ ਤੁਹਾਡਾ ਮੈਕਸਿਮਮ ਫਾਇਦਾ ਹੋਊਗਾ, ਕਿਉਂਕਿ ਫਰਨੀਚਰ ਦੇ ਨਾਲ ਨਾਲ ਜਦੋਂ ਵੀ ਦੇਸ਼ ਪ੍ਰਦੇਸ਼ ਰੇਡੀਓ ਲਾਈਵ ਕਰਦਾ ਤਾਂ ਤੁਹਾਨੂੰ ਫ੍ਰੀ ਗਿਫਟਸ ਜ਼ਰੂਰ ਮਿਲਦੇ ਨੇ, ਤੇ ਉਹ ਵੀ ਗਿਫਟ ਕੋਈ ਛੋਟੇ ਮੋਟੇ ਗਿਫਟਸ ਨਹੀਂ, ਤੁਹਾਨੂੰ ਟੀਵੀ ਗਿਫਟ ਮਿਲ ਰਹੇ ਨੇ ਜਾਂ ਤੁਹਾਨੂੰ ਕੌਫੀ ਟੇਬਲ ਗਿਫਟ ਮਿਲ ਰਹੇ ਨੇ ਜਾਂ ਤੁਹਾਨੂੰ ਕੋਈ ਹੋਰ ਇਲੈਕਟ੍ਰੋਨਿਕ ਆਈਟਮ ਤੁਹਾਨੂੰ ਗਿਫਟ ਮਿਲੂਗੀ, ਤਾਂ ਜ਼ਰੂਰ ਪਹੁੰਚੋ 6685 ਟੋਮਕਨ ਰੋਡ, ਤੇ ਨੰਬਰ ਇਹਨਾਂ ਦਾ 6472600000 6472600000 ਦੇ ਉੱਪਰ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਚਲੋ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਨੈਕਸਟ ਫਰਮਾਇਸ਼ੀ ਕਰਨਾ ਮਨਮੋਹਨ ਵਾਰਿਸ ਦੀ ਆਵਾਜ਼ ਵਿੱਚ, ਤੁਸੀਂ ਸੁਣੋ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਟੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ।

ਤੁਹਾਨੂੰ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ। ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ।

0: ਤੁਸੀਂ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਤੇ ਸਟੂਡੀਓ ਨੰਬਰ 905-564-5444 905-564-6444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਫਰਮਾਇਸ਼ ਕੀਤਾ ਸੀ,
1: ਚਲੋ ਕੋਈ ਨੀ, ਸਿੱਧੂ ਸਾਹਿਬ ਸ਼ਕੀਨ ਹੈਗੇ ਆ ਜੀ, ਉਹਨਾਂ ਦੀ ਪਹੁੰਚ ਨੀ ਬਣਦਾ ਗਾ। ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਥੈਂਕ ਯੂ। ਜੀ ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਤੁਹਾਡੇ ਕਾਲ ਦੇ ਲਈ। ਸਿੱਧੂ ਸਰ ਮੇਰੇ ਖਿਆਲ ਚ ਬਿਜ਼ੀ ਹੋ ਗਏ, ਨਹੀਂ ਉਹ ਤੁਹਾਡੇ ਨਾਲ ਜ਼ਰੂਰ ਗੱਲ ਕਰਦੇ, ਬਟ ਐਨੀ ਹਾਓ ਓਂਕਾਰ ਹੋਮਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ। ਪੌਲ ਗਰੇਵਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ, ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਇਹ ਤੁਹਾਨੂੰ ਸਿਟੀ ਪਰਮਿਟਸ ਲੈ ਕੇ ਇਨਕਲੂਡਿੰਗ ਡਰਾਇੰਗਸ ਕਰਕੇ ਦਿੰਦੇ ਆ, ਤੇ ਤੁਸੀਂ ਗਾਰਡਨ ਸਵੀਟਸ ਬਣਾਉਣੇ ਹੋਣ। ਪਿਛਲੇ ਸਾਲ ਇਹਨਾਂ ਨੇ ਤਕਰੀਬਨ 20 ਗਾਰਡਨ ਸਵੀਟਸ ਰੈਡੀ ਕਰਵਾਏ ਨੇ, ਤੇ ਨਾਲ ਹੀ ਮੈਂ ਦੱਸ ਦਿਆਂ ਕਿ ਜੇ ਤੁਸੀਂ ਆਪਣੇ ਕਸਟਮ ਘਰ ਬਣਵਾਉਣਾ ਚਾਹੁੰਦੇ ਹੋ ਜਾਂ ਕੋਈ ਵੀ ਕਮਰਸ਼ੀਅਲ ਜੋਬ ਕਰਵਾਉਣੀ ਹੋਵੇ, ਜਿਵੇਂ ਕਿ ਕੋਈ ਆਫਿਸ ਬਣਾਉਣਾ, ਰੈਸਟੋਰੈਂਟ ਤਿਆਰ ਕਰਵਾਉਣਾ ਆ, ਤਾਂ ਤੁਹਾਨੂੰ ਇਹ ਹਰ ਤਰ੍ਹਾਂ ਦਾ ਕਸਟਮ ਕੰਮ ਕਰਕੇ ਦੇਣਗੇ। ਸਪੈਸ਼ਲ ਡਿਸਕਾਊਂਟਸ ਵੀ ਚੱਲ ਰਹੇ ਨੇ ਹੋਮ ਰੈਨੋਵੇਸ਼ਨਸ ਦੇ ਉੱਪਰ, ਇਨਕਲੂਡਿੰਗ $5,000 ਤੱਕ ਤੁਹਾਨੂੰ ਇਹ ਡਿਸਕਾਊਂਟ ਦਿੰਦੇ ਨੇ। ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਅਤੇ ਲੀਗਲ ਪੇਸਮੈਂਟ ਅਪਾਰਟਮੈਂਟ ਤੁਸੀਂ ਬਣਵਾਉਣਾ ਹੋਵੇ ਜਾਂ ਤੁਸੀਂ ਗਾਰਡਨ ਸਵੀਟ ਬਣਾਉਣਾ ਆ ਇਸੇ ਮਹੀਨੇ ਮਈ ਮੰਥ ਦੇ ਲਈ, ਤੁਸੀਂ ਇਹਨਾਂ ਦੇ ਨਾਲ ਬੁਕਿੰਗ ਕਰੋ। ਬਹੁਤ ਹੀ ਸਪੈਸ਼ਲਿਸਟ ਨੇਗੇ ਇਹ ਗਾਰਡਨ ਸਵੀਟਸ ਐਂਡ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਦੇ ਵਿੱਚ। ਪੌਲ ਗਰੇਵਾਲ ਜੀ ਨੂੰ ਕਾਲ ਕਰੋ ਓਂਕਾਰ ਹੋਮਸ ਤੋਂ, ਨੰਬਰ ਹੈ 416-817-3600, ਓਂਕਾਰ ਹੋਮਸ ਦਾ ਨੰਬਰ ਹੈ, ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਇਸ ਸਮੇਂ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਵੀ ਆਪਣੇ ਜਾਂ ਆਪਣੀ ਫੈਮਿਲੀ ਵਿੱਚ ਕਿਸੇ ਵੀ ਪਰਸਨ ਦੇ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਸਹੀ ਪ੍ਰਾਈਸ ਵਿੱਚ ਇੱਕ ਸਹੀ ਪਲਾਨ ਲੱਭ ਰਹੇ ਹੋ, ਤਾਂ ਜ਼ਰੂਰ ਕੋਂਟੈਕਟ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ 416-457-3381। ਸਿਮਰਾਜ ਜੀ ਸਤਿ ਸ਼੍ਰੀ ਅਕਾਲ।
2: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381। ਦੋਸਤੋ, ਕੈਨੇਡਾ ਦੇ ਟੌਪ 3 ਸਭ ਤੋਂ ਵੱਡੀਆਂ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚੋਂ ਇੱਕ ਕੰਪਨੀ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਤੇ ਹੁਣ ਬਹੁਤ ਵੱਡਾ 18% ਤੱਕ ਦਾ ਡਿਸਕਾਊਂਟ ਆਫਰ ਕੀਤਾ ਹੈ। ਤੁਸੀਂ ਇੱਕ ਵਾਰੀ ਇਹ ਪਾਲਿਸੀ ਕਰਵਾ ਲੈਂਦੇ ਹੋ, ਪੱਕੇ ਤੌਰ 'ਤੇ ਜਿੰਨੇ ਵੀ ਸਾਲ ਕਿਸ਼ਤ ਪੇ ਕਰਨੀ ਆ, ਪੱਕੇ ਤੌਰ 'ਤੇ 18% ਤੱਕ, ਯਾਨੀ ਕਿ 18% ਤੱਕ ਤੁਹਾਡੀ ਮੰਥਲੀ ਸੇਵਿੰਗ ਹੋਣੀ ਆ।

0: ਜੋ ਕਿ ਲੌਂਗ ਟਰਮ ਦੇ ਵਿੱਚ ਹਜ਼ਾਰਾਂ ਹੀ ਡਾਲਰ ਦਾ ਫਰਕ ਹੈ। ਤੇ ਜਿਹੜਾ ਅਸੀਂ ਹੁਣ ਤਕਰੀਬਨ 10 ਸਾਲ ਲਗਾਤਾਰ 99 ਡਾਲਰ ਦਾ ਪਲਾਨ, 99 ਡਾਲਰ ਦਾ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ, ਉਹੀ ਹੁਣ ਸੇਮ 99 ਡਾਲਰ ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ। ਕਿ ਇਸ ਕੰਪਨੀ ਦੇ ਅਪ ਟੂ 18% ਆਫ ਲਾਈਫ ਇੰਸ਼ੋਰੈਂਸ ਡਿਸਕਾਊਂਟ ਤੋਂ ਇਲਾਵਾ ਜੇਕਰ ਕੋਈ ਵੀ ਕਪਲ ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ ਉਹਨਾਂ ਨੂੰ ਅਡੀਸ਼ਨਲ ਡਿਸਕਾਊਂਟ ਮਿਲਦਾ ਹੈ ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ। ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ। ਹੁਣ ਜਿਹੜਾ 99 ਡਾਲਰ ਕਾਂਬੋ ਪਲਾਨ ਹੈ ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਚਾਹੇ 20 ਸਾਲ ਦੀ ਹੋਵੇ, 25, 30, 35, 40 ਸਾਲ ਦੀ ਹੋਵੇ, ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ, ਜਿਹਨੂੰ ਟਰਮ ਟੂ 65 ਕਹਿੰਦੇ ਨੇ। 65 ਹੀ ਕਿਉਂ? ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ, 65 ਤੇ ਰਿਟਾਇਰਮੈਂਟ ਲੈਣੀ ਹੈ, 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ, ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਿਟੀ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਚਾਹੇ ਕੈਂਸਰ, ਹਾਰਟ ਅਟੈਕ, ਸਟ੍ਰੋਕ ਐਕਸੈਟਰਾ, 26 ਡਿਫਰੈਂਟ ਟੋਟਲ ਡਿਜ਼ੀਜ਼ ਨੇ। ਜੇਕਰ ਕੋਈ ਵੀ ਡਿਜ਼ੀਜ਼ ਨਾਲ ਡਾਇਗਨੋਸ ਹੋ ਜਾਂਦੇ ਹੋ ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ, ਉਹ ਵੀ ਟੈਕਸ ਫਰੀ, ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ। ਅਤੇ ਉਹ $50,000 ਨਾਲ ਜੋ ਕੁਝ ਮਰਜ਼ੀ ਕਰੋ, ਆਪਦੀ ਮੋਰਗੇਜ ਪੇ ਕਰੋ, ਪ੍ਰਾਈਵੇਟ ਨਰਸ ਹਾਇਰ ਕਰੋ ਐਕਸੈਟਰਾ, ਨਾਲੇ ਰੱਬ ਨਾ ਕਰੇ ਡੈਥ ਹੋ ਜਾਂਦੀ ਹੈ ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ, ਉਹ ਵੀ ਟੈਕਸ ਫਰੀ ਹੈ, ਅਤੇ ਉਹਦੇ ਨਾਲ ਵੀ ਉਹ ਜੋ ਕੁਝ ਮਰਜ਼ੀ ਕਰ ਸਕਦੇ ਨੇ। ਸੋ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੇ ਦਿੰਦਾ। ਪਹਿਲਾਂ ਤਾਂ ਕੁਝ ਫੀਮੇਲ, ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ। ਕੋਈ ਵੀ 20-year-old ਫੀਮੇਲ ਹੈ, ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦੋ 65 ਤੱਕ। ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ, ਨਾ ਘੱਟ ਸਕਦੀ ਆ, ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ। ਸੋ ਫੋਰ 20-year-old ਫੀਮੇਲ 1.5 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ। ਜੇ 25 ਸਾਲ ਦੀ ਕੋਈ ਭੈਣ ਹੈ 1.3 million ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ 30-year-old ਫੀਮੇਲ ਹੈ, 30 ਸਾਲ ਦੀ ਫੀਮੇਲ, 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕਾਂਬੋ ਪਲਾਨ ਦੇ ਵਿੱਚ। ਤੇ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ, ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ, ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 lakh ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦਾ ਕ੍ਰਿਟੀਕਲ ਇਲਨੈਸ ਦਾ ਕਾਂਬੋ ਪਲਾਨ ਹੋਊਗਾ। ਉਹੀ ਕੁਝ ਸਾਡੇ ਜੈਂਟਸ ਦੇ ਲਈ, ਸਾਡੇ ਮਿੱਤਰਾਂ ਲਈ, ਬਾਈਆਂ ਲਈ ਪ੍ਰਾਈਸ ਦੱਸ ਦਿੰਦਾ। 20 ਸਾਲ ਦਾ ਮੇਲ ਪੂਰੇ 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਏਜ 65 ਤੱਕ, ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ ਤੇ 50,000 ਕ੍ਰਿਟੀਕਲ, ਤੇ 30 ਸਾਲ ਦੇ ਮੇਲ ਦੇ ਲਈ 7 lakh ਦੀ ਲਾਈਫ ਤੇ ਨਾਲ ਦੇ ਨਾਲ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ, ਕੋਈ ਇੰਸ਼ੋਰੈਂਸ ਕਰਵਾਈ ਨਹੀਂ, 6 lakh ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ, ਨਾਲੇ 50,000 ਦੀ ਕ੍ਰਿਟੀਕਲ ਵੀ ਹੋਊਗੀ 65 ਸਾਲ ਦੀ ਉਮਰ ਤੱਕ। ਜੇ ਤੁਸੀਂ ਆਪਣੇ ਆਪ ਲਈ, ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ, ਇਸ ਕੰਪਨੀ ਦੇ ਬ੍ਰੈਂਡ ਨਿਊ 18% ਤੱਕ ਦੇ ਡਿਸਕਾਊਂਟ ਤੋਂ ਇਲਾਵਾ ਵੀ, ਗਿਵ ਮੀ ਅ ਕਾਲ 416-457-3381, 416-457-3381, ਸਿਮਰਾਜ ਸਿੱਧੂ। ਥੈਂਕ ਯੂ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਨਾਲ। ਨੰਬਰ ਹੈ 416-457-3381, 416-457-3381, ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦਾ ਨੰਬਰ ਹੈ। ਤੇ ਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਗ੍ਰੈਂਡ ਹੋਮ ਫਰਨੀਚਰ, ਅੱਜ ਸਾਡੀ ਟੀਮ ਪਹੁੰਚੀ ਹੈ ਅਤੇ ਤੁਹਾਨੂੰ ਅਸੀਂ ਮੈਕਸੀਮਮ ਡੀਲਸ ਦਵਾ ਰਹੇ ਹਾਂ, ਮੈਕਸੀਮਮ ਫਾਇਦਾ ਤੁਹਾਡਾ ਹੋ ਰਿਹਾ। ਫਰਨੀਚਰ ਦੀ ਕੋਈ ਵੀ ਆਈਟਮ ਲੈਣੀ ਹੋਵੇ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ ਪਹੁੰਚੋ। ਗ੍ਰੈਂਡ ਹੋਮ ਫਰਨੀਚਰ 6685 ਟੋਮਕਨ ਰੋਡ, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। ਜੀ ਸਿੱਧੂ ਸਰ,
2: ਮਿਹਰਬਾਨੀ। ਮਨਪ੍ਰੀਤ, ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ, ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਲੌਂਗ ਵੀਕਡ ਦੀਆਂ ਸ਼ੁਭਕਾਮਨਾਵਾਂ। ਖੂਬ ਇੰਜੋਏ ਕਰੋ ਔਰ ਬਹੁਤ ਸਾਰੀਆਂ ਪਾਰਟੀਜ਼ ਹੋਣੀਆਂ, ਜਿਵੇਂ ਪਹਿਲਾਂ ਅਸੀਂ ਸਿੱਧੀ ਦਾ ਸੰਦੇਸ਼ ਦਿੱਤਾ ਸੀਗਾ ਕਿ ਗਾਰਬੇਜ ਕਲੈਕਸ਼ਨ ਥਾਂ ਸਿਰ ਰੱਖੋ, ਗੰਦ ਨਾ ਪਾਓ, ਉੱਚੀ ਮਿਊਜ਼ਿਕ ਲੇਟ ਨਾਈਟ ਨਾ ਲਾਓ, ਜਿਹਨੇ ਤਾਂ ਲਾਉਣਾ ਹੀ ਆ ਕੋਈ ਗੱਲ ਨੀ, ਰੋਕੀ ਆਲੇ ਦੁਆਲੇ ਵੀ ਗੁਆਂਢੀ ਮਾਇਨ ਨੀ ਕਰਦੇ, ਲੇਕਿਨ ਜੇ 12-1 ਵਜੇ ਲਾਉਣੇ ਕਿਸੇ ਕੰਮ ਤੇ ਜਾਣਾ ਹੁੰਦਾ ਫਿਰ ਕਈ ਵਾਰੀ ਸਿਟੀ ਨੂੰ ਕਾਲ ਹੁੰਦੀ ਆ, ਉਸ ਕਰਕੇ ਛੋਟੀ ਦਾ ਮੈਸੇਜ ਸੁਣਿਆ ਕਰੋ ਧਿਆਨ ਨਾਲ। ਬਾਕੀ ਡਰਿੰਕ ਐਂਡ ਡਰਾਈਵ ਨਾ ਕਰੋ, ਖਾਣ ਪੀਣ ਤਾਂ ਬਣਿਆ ਜਿੰਨੀ ਮਰਜ਼ੀ ਤੁਹਾਡੀ ਜਿੰਨੀ ਪਾਚਣ ਸ਼ਕਤੀ ਹੈਗੀ ਆਪਣੀ ਲੈ ਲਓ ਹੈਂਜੀ, ਪਰ ਇੰਜੋਏ ਕਰੋ ਨਾਲ ਦੇ ਨਾਲ, ਖਾਓ ਪੀਓ ਵਧੀਆ। ਪਰ ਫਰਨੀਚਰ ਦੀ ਚੋਣ ਕਰਨੀ ਆ ਤਾਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹੋਏ ਹਾਂ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਤੇ, ਔਰ ਅਸੀਂ ਲੈ ਕੇ ਆਏ ਹਾਂ ਤੁਹਾਨੂੰ ਖਾਸ ਕਰਕੇ ਗ੍ਰੈਂਡ ਫਰਨੀਚਰ ਤੇ ਰਾਤ ਦੇ 9 ਵਜੇ ਤੱਕ ਵਧੀਆ ਪ੍ਰਾਈਸ ਦਵਾ ਰਹੇ ਹਾਂ ਜੀ। ਸੁਖ ਬਾਈ ਹੁਣ ਕਿਹੜੀ ਆਪਾਂ ਡੀਲ ਦੇਣਾ?
3: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਫਰਨੀਚਰ ਦੀ ਕੋਈ ਵੀ ਪਰਿਵਾਰਾਂ ਨੇ ਬਾਇੰਗ ਕਰਨੀ ਹੈ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਡਿਸਕਾਊਂਟ ਤੇ ਤੋਹਫੇ ਦਿੱਤੇ ਜਾ ਰਹੇ ਆ, ਗ੍ਰੈਂਡ ਹੋਮ ਫਰਨੀਚਰ 6885 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਸਿੱਧੂ ਸਾਹਿਬ। ਬਹੁਤ ਸਾਰੇ ਹਾਈਡ੍ਰੋਲਿਕ ਬੈਡਰੂਮ ਸੈੱਟ ਜਿਹੜੇ 4,000 ਦੀ ਅੱਧੀ ਕੀਮਤ ਤੇ ਕੀਤੇ ਗਏ ਨੇ, ਬਹੁਤ ਸਾਰੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਸੋਫਾ ਕਮ ਬੈੱਡ, ਜਿਹੜੀਆਂ ਸਪੈਸ਼ਲ ਪ੍ਰਾਈਸ ਮਿਲਣੀਆਂ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, ਤੇ ਹਰੇਕ ਪਰਚੇਜ਼ ਨਾਲ ਤੋਹਫਾ ਤੇ ਮਿਲਣੀ ਆ। 6885 ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਸਿੱਧੂ ਸਾਹਿਬ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ 3-ਸੀਟਰ ਸੋਫਾ, 2-ਸੀਟਰ ਲੱਭਸੜ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, ਡਰੋਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਸੋਫੇ ਦੇ ਵਿੱਚ 2 ਰਿਕਲਾਈਨਰ, ਲੱਭਸੜ ਦੇ ਵਿੱਚ 2 ਰਿਕਲਾਈਨਰ, ਇਹਦੀ ਰੈਗੂਲਰ ਕੀਮਤ 2580। ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਆ ਜਾਓ, ਸਿਰਫ 999 ਦਾ ਰਿਕਲਾਈਨਰ ਸੋਫਾ ਸੈੱਟ 999 ਦਾ ਮਿਲੂਗਾ, ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਦਾ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਬਿਲਕੁਲ
2: ਬੱਲੇ ਬੱਲੇ ਹੋ ਗਈ ਮਿੱਤਰਾ,
3: ਬਿਲਕੁਲ। ਤੁਸੀਂ ਕਹਿੰਦੇ ਹੋ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਤਸਵੀਰਾਂ ਬੋਲ ਪਈਆਂ ਅੱਜ, ਰਿਕਲਾਈਨਰ ਸੋਫਾ ਸੈੱਟ 999 ਦਾ, ਟੈਲੀਵਿਜ਼ਨ ਫ੍ਰੀ, ਹਾਲੇ ਵੀ ਇਸ਼ਾਰਾ ਆ ਗਿਆ ਕੰਫਰਟੇਬਲ।
2: ਮੈਨੂੰ ਲੱਗਦਾ ਪਤਾ ਕੀ ਹੁੰਦਾ, ਬਹੁਤੇ ਘਰਾਂ 'ਚ ਮੈਂ ਦੇਖਦਾ ਜਿਹੜਾ ਟੈਲੀਵਿਜ਼ਨ ਲੱਗੇ ਹੁੰਦੇ ਨਾ
3: ਜੀ,
2: ਉਹ ਮੇਨ ਹਾਲ ਦੇ ਵਿੱਚ ਲੱਗੇ ਹੁੰਦੇ ਆ
3: ਜੀ।
2: ਤੁਸੀਂ ਇਹ ਇੱਕ ਪਹਿਲੇ ਬੰਦੇ ਹੋ ਐਕਸਟਰਾ ਟੀਵੀ ਦੇ ਕੇ
3: ਬਿਲਕੁਲ
2: ਬੈਡਰੂਮ ਦੇ ਉੱਪਰ ਚਾੜਤਾ,
3: ਬਿਲਕੁਲ ਬੈਡਰੂਮ
2: ਵੱਡੀ ਕੰਧ ਤੇ ਲਾਤਾ,
3: ਬਿਲਕੁਲ ਬੈਡ ਦੀ ਕੰਧ ਤੇ ਲਾਤਾ, ਪੂਰਾ ਜਿਹੜਾ ਪੂਰਾ ਤੁਸੀਂ ਰਿਕਲਾਈਨਰ ਸੋਫਾ ਸੈੱਟ ਬਾਏ ਕਰਨਾ 999 ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਬੈੱਡ ਵੀ ਕੋਈ ਵੀ ਲੈਣਾ ਤੁਸੀਂ ਟੀਵੀ ਫ੍ਰੀ ਮਿਲਣਾ, ਸੋ ਤੁਸੀਂ ਘੁਮਾ ਲਓ ਗੱਡੀਆਂ 6885 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, 6885 ਟੌਮਕਨ ਰੋਡ ਦੇ ਉੱਪਰ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਸਿੱਧੂ ਸਾਹਿਬ।
2: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਅੱਗੇ ਜਾ ਕੇ ਹੋਰ ਗੱਲਾਂ ਤਾਂ ਕਰਾਂਗੇ ਅਗਲੇ ਘੰਟੇ ਵਿੱਚ, ਕੁਝ ਖਬਰਾਂ ਵੀ ਸਾਡੇ ਪਾਸ ਨੇ ਉਹ ਵੀ ਦੇ ਦਿਆਂਗੇ, ਔਰ ਹੁਣ ਤਕਰੀਬਨ ਅੱਗੇ ਜਾ ਕੇ ਜਲਦੀ ਹੀ ਆਪਣੀ ਸਟੇਸ਼ਨ ਆਈ ਡੀ ਆਉਣੀ ਆ,
1: ਤੇ
2: ਲੌਂਗ ਵੀਕਐਂਡ ਪੂਰਾ ਇੰਜੋਏ ਕਰੋ ਨਾਲ ਦੀ ਨਾਲ, ਅਸੀਂ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਅੱਜ, ਕੱਲ ਨੂੰ ਤੁਸੀਂ ਸਾਨੂੰ ਸੁਣਦੇ ਹੋ 1-4 ਦੁਪਹਿਰੇ, ਇਹਦੇ ਵਿੱਚ ਗੀਤ ਸੰਗੀਤ ਗੱਲਾਂ ਬਾਤਾਂ ਤੁਹਾਡੇ ਲਈ ਬਹੁਤ ਖੂਬ ਹੁੰਦੀਆਂ ਨੇ, ਕੱਲ ਨੂੰ ਵੀ ਲਾਈਵ ਲੋਕੇਸ਼ਨ ਤੁਹਾਡਾ ਹੋਏਗਾ ਤੇ ਉਹਦਾ ਤੁਹਾਨੂੰ ਦੱਸਾਂਗੇ ਇੱਥੋਂ ਹੀ ਹੋਏਗਾ, ਤੇ ਹੁਣ ਚੱਲਦੇ ਬਾਬਾ ਸਟੂਡੀਓ ਮਨਪ੍ਰੀਤ ਦੇ ਬਾਗ ਜੀ।
1: ਜੀ ਬਿਲਕੁਲ, ਜ਼ਰੂਰ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ, 6685 ਟੌਮਕਨ ਰੋਡ, ਡੈਰੀ ਐਂਡ ਟੌਮਕਨ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ, ਨੰਬਰ 6472620000, 6472620000 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ। ਰਾਜਨ ਜੀ, ਥੋੜਾ ਜਿਹਾ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ ਆ ਕਿਉਂਕਿ ਸਟੇਸ਼ਨ ਆਈ ਡੀ ਆ ਜਾਣੀ ਹੈ। ਮੈਂ ਨਹੀਂ ਚਾਹੁੰਦੀ ਕਿ ਦੇਣੀ ਤੁਸੀਂ ਡੀਲ ਸਾਡੇ ਲਿਸਨਰਸ ਨੂੰ ਦੇਣੀਆਂ ਨੇ, ਉਹ ਤੁਹਾਡੀਆਂ ਕੱਟੀਆਂ ਜਾਣ, ਤਾਂ ਇਸ ਕਰਕੇ ਆਪਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਵੀ ਲੈਂਦੇ ਹਾਂ ਤੇ ਨਾਲ ਦੀ ਨਾਲ ਸਟੇਸ਼ਨ ਆਈ ਡੀ ਲੈ ਕੇ ਵਾਪਸ ਆਵਾਂਗੇ। ਨੈਕਸਟ ਫਰਮਾਇਸ਼ੀ ਗਾਣਾ ਸਾਡੇ ਇੱਕ ਲਿਸਨਰ ਨੇ, ਉਹਨਾਂ ਨੇ ਆਪਣੀ ਮਦਰ ਤੇ ਨੂੰ ਯਾਦ ਕਰਦੇ ਹੋਇਆ ਇਹ ਗਾਣਾ ਮੈਨੂੰ ਦੱਸਿਆ ਤੇ ਆਪਾਂ ਫਿਰ ਉਹ ਸੁਣਦੇ ਹਾਂ, ਤੇ ਤੁਸੀਂ ਵੀ ਸੁਣੋ, ਜਲਦ ਵਾਪਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 mm ਸਿਰਫ $5.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.
3: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
4: Swing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Medi Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ। ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ ਇਹ

ਲੰਮੇ ਸਮੇਂ ਤੋਂ ਮਨੂ ਸ਼ਰਮਾ ਹੋਰੇ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇਨਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2 99-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ। ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ। ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com। ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਆ ਵੀਕ। AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530

0: ਹੱਡ ਆਪਣਾ ਰੇਡੀਓ ਦੇਸ ਪ੍ਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 4:06 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੀ ਦੇ ਉੱਪਰ ਬ੍ਰੈਂਪਟਨ ਦੇ ਵਿੱਚ, ਤੇ ਉਮੀਦ ਹੈ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ। ਬਹੁਤ ਸੋਹਣਾ ਲੌਂਗ ਵੀਕਐਂਡ ਹੈ ਜਿਹਦਾ ਤੁਸੀਂ ਇੰਜੋਏ ਕਰਨਾ ਆ, ਤੇ ਤੁਸੀਂ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਇੰਜੋਏ ਕਰੋ। ਲੌਂਗ ਵੀਕਐਂਡ, ਵਿਕਟੋਰੀਆ ਡੇ ਲੌਂਗ ਵੀਕਐਂਡ ਹੈਗਾ ਆ, ਤੇ ਬਟ ਅੱਜ ਤੁਸੀਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ। ਕੱਲ੍ਹ ਨੂੰ ਵੀ ਤੁਸੀਂ ਜ਼ਰੂਰ ਪਹੁੰਚਣਾ ਸੇਮ ਪਲੇਸ ਦੇ ਉੱਪਰ, ਕਿਉਂਕਿ ਕੱਲ੍ਹ ਨੂੰ ਵੀ ਅਸੀਂ ਤੁਹਾਨੂੰ ਇਹ ਡੀਲਸ ਦਵਾਉਣੀਆਂ ਨੇ। ਅੱਜ ਜੋ ਡੀਲਸ ਮਿਲ ਰਹੀਆਂ ਨੇ ਅੱਜ ਦੇ ਦਿਨ ਦੇ ਲਈ, ਉਹਨਾਂ ਦਾ ਫਾਇਦਾ ਤੁਸੀਂ ਜ਼ਰੂਰ ਲਓ। ਡੈਰੀ ਐਂਡ ਟੋਮਕੈਨ ਦੇ ਇੰਟਰਸੈਕਸ਼ਨ ਤੇ ਪਹੁੰਚ ਕੇ 6685 ਟੋਮਕੈਨ ਰੋਡ ਮਿਸਿਸਾਗਾ, ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ,
1: ਮਿਹਰਬਾਨੀ। ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ। ਔਰ ਅਸੀਂ ਅੱਜ ਪਹੁੰਚੇ ਗ੍ਰੈਂਡ ਫਰਨੀਚਰ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਤੇ ਤੁਹਾਡੇ ਵਾਸਤੇ ਬਹੁਤ ਸਾਰੀਆਂ ਸਪੈਸ਼ਲ ਅਸੀਂ ਪ੍ਰਾਈਸਾਂ ਦਵਾ ਰਹੇ ਹਾਂ, ਡਿਸਕਾਊਂਟ ਵੀ ਦਵਾ ਰਹੇ ਹਾਂ ਤੇ ਗਿਫਟ ਵੀ ਦਵਾ ਰਹੇ ਹਾਂ, ਤੇ ਅਗਲੀ ਡੀਲ ਆਪਾਂ ਦਵਾ ਰਹੇ ਹਾਂ ਤੁਹਾਨੂੰ ਸੁਖ ਹੋਰੀ ਮੇਰੇ ਨਾਲ ਜੀ। ਸੁਖ ਜੀ,
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਆ 6085 ਟੋਮਕਨ ਰੋਡ ਦੇ ਵੱਲੋਂ, ਤੁਸੀਂ ਵੀ ਗੱਡੀਆਂ ਕਮਾ ਲਓ। ਚਾਹੇ ਤੁਸੀਂ ਬੈੱਡ ਸੈੱਟ ਲੈਣਾ ਆ, ਸੋਫਾ ਸੈੱਟ ਲੈਣਾ ਆ, ਸੋਫਾ ਕਮ ਬੈੱਡ ਚਾਹੀਦੇ ਨੇ, ਹਾਰਡ ਫੋਮ ਦਾ ਮੈਟਰਸ ਵੀ ਲੈਣਾ ਚਾਹੁੰਦੇ ਹੋ ਤਾਂ ਸਪੈਸ਼ਲ ਪ੍ਰਾਈਜ਼ਾਂ ਵਿਕਟੋਰੀਆ ਡੇ ਲੌਂਗ ਵੀਕਐਂਡ ਦੀਆਂ, ਤੇ ਦੇਸ਼ ਪ੍ਰਦੇਸ਼ ਦਾ ਹਵਾਲਾ ਦੇਣ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤੁਹਾਨੂੰ ਮਿਲਦਾ ਹੀ ਆ। 6085 ਟੋਮਕਨ ਰੋਡ ਦੇ ਉੱਪਰ ਵਿਕਟੋਰੀਆ ਸੇਲ ਜਿਹੜੀ ਆ, ਵਿਕਟੋਰੀਆ ਡੇ ਸੇਲ ਲੱਗ ਚੁੱਕੀ ਆ। ਤੇ ਸਿੱਧੂ ਸਾਹਿਬ, ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਤੁਹਾਡੇ ਬਿਲਕੁਲ ਬੈਕ ਸਾਈਡ ਦੇ ਉੱਪਰ ਕੁਈਨ ਸਾਈਜ਼ ਦਾ ਬੈੱਡ ਪਿਆ ਵੈਲਵਟ ਦਾ, ਹੈਡਬੋਰਡ ਦੇ ਵਿੱਚ ਬਟਨ ਟਫਟਿੰਗ ਵੀ ਹੋਈ ਆ, ਕੁਈਨ ਸਾਈਜ਼ ਦਾ ਵੈਲਵਟ ਦਾ ਬੈੱਡ, ਗ੍ਰੇ ਕਲਰ ਦਾ ਪਲੈਟਫਾਰਮ, ਜਿਹਦੀ ਰੈਗੂਲਰ ਕੀਮਤ $800 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ $299 ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ ਪਲੈਟਫਾਰਮ ਦੇ ਨਾਲ ਵੈਲਵਟ ਦਾ ਗ੍ਰੇ ਕਲਰ ਦਾ ਬੈੱਡ $299 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਜਿਹਨਾਂ ਪਰਿਵਾਰਾਂ ਨੇ ਜੀ ਹਾਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ, ਜੀ ਹਾਂ ਰੀਅਲ ਮਾਰਬਲ ਦਾ ਟੇਬਲ, ਤੇ ਨਾਲ 6 ਚੇਅਰਾਂ ਡਿਜ਼ਾਈਨਰ ਵੈਲਵਟ ਦੀਆਂ 6 ਚੇਅਰਾਂ ਵੀ ਮਿਲਣਗੀਆਂ, ਜਿਹਦੀ ਰੈਗੂਲਰ ਕੀਮਤ $1500-$2000 ਸੀ। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ ਵੈਲਵਟ ਦੀਆਂ ਸਿਰਫ $499 ਦਾ, ਸਿੱਧੂ ਸਾਹਿਬ $499 ਦਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ। ਐਡਰੈਸ ਤੁਸੀਂ ਹੁਣੇ ਗੂਗਲ ਮੈਪ ਦੇ ਵਿੱਚ ਪਾ ਲਓ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ। ਸੇਲ ਸੇਲ ਸਿੱਧੂ ਸਾਹਿਬ,
1: ਮਿਹਰਬਾਨੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਦੱਸੋ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ, ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੈਗੇ ਆ ਲਾਈਵ ਲੋਕੇਸ਼ਨ ਤੋਂ ਗ੍ਰੈਂਡ ਫਰਨੀਚਰ 6685 ਟੋਮਕਨ ਰੋਡ। ਔਰ ਦੱਸਦੀਏ ਕਿ ਅਮੈਰੀਕਾ ਦੇ ਪ੍ਰੈਜੀਡੈਂਟ ਡੋਨਲਡ ਟਰੰਪ ਹੋਰੀ 2 ਦਿਨ ਦਾ ਦੌਰਾ ਕਰਕੇ ਚੀਨ ਤੋਂ ਵਾਪਸ ਆ ਗਏ ਨੇ ਅਮੈਰੀਕਾ ਦੇ ਵਿੱਚ ਵਰਚੁਅਲ ਪੰਜਾਬ ਨੇ। ਸੂਤਰਾਂ ਨੂੰ ਪਤਾ ਲੱਗਿਆ ਕਿ ਜਿਹੜੇ ਅਮੈਰੀਕਾ ਦੇ ਪ੍ਰੈਜੀਡੈਂਟ ਨੇ ਉਹਨਾਂ ਨੂੰ ਜਿਹੜੇ ਜਿਨ ਪਿੰਗ ਹੈਗੇ ਨੇ ਆਪਣੇ ਖਾਸ ਚਾਈਨਾ ਦੇ ਜਿਹੜੇ ਪ੍ਰੈਜੀਡੈਂਟ ਨੇ ਉਹ ਏਅਰਪੋਰਟ ਤੇ ਵੀ ਲੈਣ ਨਹੀਂ ਗਏ, ਨਾ ਕੋਈ ਵੱਡਾ ਅਫੀਸ਼ੀਅਲ ਉਹਨਾਂ ਨੂੰ ਲੈਣ ਰਿਸੀਵ ਕਰਨ ਗਿਆ, ਇਕੱਲੇ ਜਹਾਜ਼ 'ਚੋਂ ਉਤਰੇ ਆਪਣੇ ਡੈਲੀਗੇਟ ਦੇ ਨਾਲ, ਕਿਉਂਕਿ ਬਹੁਤ ਸਾਰੇ ਡੈਲੀਗੇਟ ਨਾਲ ਸੀਗੇ, ਹੈ ਨੀ, ਆਪਣੇ ਉੱਘੇ ਬਿਜ਼ਨਸਮੈਨ ਨਾਲ ਸੀਗੇ ਅਮੈਰੀਕਨ ਜੋ ਪਹੁੰਚੇ ਚਾਈਨਾ ਦੇ ਵਿੱਚ। ਲੇਕਿਨ ਬੱਚਿਆਂ ਦਾ ਹਜੂਮ ਉਹਨਾਂ ਨੇ ਭੇਜਿਆ ਜਿਹੜੇ ਕਿ ਜਿਹਨਾਂ ਨੇ ਸਵਾਗਤ ਕੀਤਾ ਡੋਨਲਡ ਟਰੰਪ ਦਾ, ਤੇ ਨਾਲ ਦੀ ਨਾਲ ਝੰਡੇ ਉਹਨਾਂ ਨੇ ਲਹਿਰਾਏ ਅਮੈਰੀਕਾ ਦੇ, ਤੇ ਨਾਲ ਦੀ ਨਾਲ ਚਾਈਨਾ ਦੇ ਝੰਡੇ ਦਿਖਾਏ। ਪਰ ਡਿਨਰ ਕਰਵਾਇਆ ਗਿਆ ਜਿਨਪਿੰਗ ਉਹਨਾਂ ਵੱਲੋਂ, ਪਰ ਖਾਧਾ ਪੀਤਾ ਵਾਈਨ ਵੂਨ ਪਿਆਈ, ਦਾਰੂ ਦਰੂ ਪਿਆਈ, ਤੇ 2 ਦਿਨ ਦਾ ਦੌਰਾ ਕਰਕੇ ਉਹਨਾਂ ਨੇ ਵਾਪਸ ਮੋੜ ਤੇ ਕੋਈ ਗੱਲਬਾਤ ਨਹੀਂ ਬਹੁਤੀ ਕਹਿੰਦੇ ਹੋਈ। ਅਮੈਰੀਕਾ ਆ ਕੇ ਵੀ ਮੀਡੀਆ ਨੇ ਬਹੁਤ ਸਾਰੀਆਂ ਗੱਲਾਂ ਪੁੱਛਣੀਆਂ ਚਾਹੀਦੀਆਂ, ਪਰ ਡੋਨਲਡ ਟਰੰਪ ਹੋਰੀ ਚੁੱਪ ਚਾਪ ਨੇ, ਕੋਈ ਵੀ ਉਹਨਾਂ ਨਿਊਜ਼ ਲਗਾਉਂਦੇ ਨੇ ਕੀ ਹੋਇਆ ਕੀ ਨਹੀਂ, ਕੀ ਸਮਝੌਤੇ ਹੋਏ ਨੇ ਚਾਈਨਾ ਨਾਲ। ਲੱਗਦਾ ਕਿ ਠੁਣ ਬਾਬਾ ਠੁਣ ਕਪਾਹ ਵਾਲੀ ਗੱਲ ਆ, ਕੱਲੀ ਬੁੜੇ ਲੱਗਦੇ ਆ, ਖਬਰ ਤਾਂ ਇਹੀ ਆ ਰਹੀ ਆ। ਬਾਕੀ ਅੱਗੇ ਚੱਲ ਕੇ ਹੋਰ ਗੱਲਬਾਤ ਕਰਾਂਗੇ ਤੁਹਾਡਾ, ਤੇ ਸਟੂਡੀਓ ਵਿੱਚੋਂ ਮਨਪ੍ਰੀਤ ਸੋਢੀ ਤੁਹਾਡੇ ਨਾਲ ਨੇ। ਅਸੀਂ ਪਹੁੰਚ ਹੋਏ ਲਾਈਵ ਲੋਕੇਸ਼ਨ ਤੇ 6685 ਟੋਮਕਨ ਰੋਡ ਤੇ, ਪਹੁੰਚੋ ਰਾਤ ਦੇ 9 ਵਜੇ ਤੱਕ ਸੇਲ ਦਾ ਪੂਰਾ ਫਾਇਦਾ ਇਕੱਠਾ ਲਓ। ਜੀ ਮਨਪ੍ਰੀਤ।
0: ਜੀ ਬਿਲਕੁਲ, ਤੇ ਜ਼ਰੂਰ ਤੁਸੀਂ ਪਹੁੰਚੋ 6685 ਟੋਮਕਿਨ ਰੋਡ ਮਿਸੀਸਾਗਾ ਦੇ ਵਿੱਚ, ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ, ਤੇ ਨੰਬਰ ਇਹਨਾਂ ਦਾ 6472600000 6472 00 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ ਉਹਨਾਂ ਨੂੰ ਕੋਈ ਵੀ ਜਾਣਕਾਰੀ ਲੈਣੀ ਹੋਵੇ, ਤੇ ਨਾਲ ਹੀ ANJ ਆਟੋਮੋਟਿਵ ਰਿਪੇਅਰ ਦੇ ਨਾਲ ਵੀ ਸੰਪਰਕ ਕਰੋ ਜੇ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣੇ ਨਵੇਂ ਸਮਰ ਟਾਇਰ ਪਵਾਉਣੇ ਹੋਣ ਗੱਡੀਆਂ 'ਚ, ਜਾਂ ਪੁਰਾਣੇ ਟਾਇਰਸ ਨੂੰ ਚੇਂਜ ਕਰਵਾਉਣਾ ਹੋਵੇ, ਤੇ ਨਾਲ ਦੀ ਨਾਲ ਵੀਲ ਅਲਾਈਨਮੈਂਟ ਵੀ ਕਰਵਾਓ ਇਹਨਾਂ ਦੇ ਕੋਲੋਂ। ANJ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ। ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਹੈ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਜਾਂ ਤੁਸੀਂ ਆਇਲ ਚੇਂਜ ਕਰਵਾਉਣਾ ਹੋਵੇ, ਤੇ ਜਾਂ ਫਿਰ ਤੁਸੀਂ ਆਪਣੇ ਗੱਡੀਆਂ ਦੀ ਰਸਟ ਪਰੂਫਿੰਗ ਕਰਵਾਉਣੀ ਚਾਹੁੰਦੇ ਹੋ, ANJ ਆਟੋਮੋਟਿਵ ਰਿਪੇਅਰ ਐਵਰੀਡੇ ਓਪਨ ਨੇ। ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, 91 ਹੀਲੀ ਰੋਡ ਪੋਲਟਨ ਦੇ ਵਿੱਚ, ਤੇ ਨੰਬਰ 905-857-7596-905-857-7596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਸਟੂਡੀਓ ਨੰਬਰ 905-564-64-44 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਤੇ ਲੋ ਫਿਰ ਲਈਏ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ, ਨੈਕਸਟ ਫਰਮਾਇਸ਼ੀ ਗਾਣਾ ਇੰਜੋਏ ਕਰੋ ਤੁਸੀਂ ਲਤਾ ਮੰਗੇਸ਼ਕਰ ਐਂਡ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ, ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਤੇ ਸਟੂਡੀਓ ਦਾ ਨੰਬਰ 905-564-44 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ। ਕੈਲੇਡਨ ਐਂਡ ਬ੍ਰੈਂਪਟਨ ਦੇ ਬਾਰਡਰ ਦੇ ਉੱਪਰ ਨਵੇਂ ਡਬਲ ਕਾਰ ਗਰਾਜ ਦੇ ਫ੍ਰੀ ਹੋਲਡ ਟਾਊਨ ਹਾਊਸਿਸ ਤੁਹਾਡੇ ਲਈ ਲੈ ਕੇ ਆਏ ਨੇ। ਪ੍ਰਾਈਸ ਹੈਗੀ 6,50,000, 6,50,000 ਤੋਂ ਪ੍ਰਾਈਸ ਸਟਾਰਟ ਹੋ ਜਾਂਦੀ ਹੈ। ਤੇ ਮੇਫੀਲਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਇਹ ਬਣ ਰਹੇ ਨੇ। ਕਲੋਜ਼ਿੰਗ ਅਗਲੇ ਸਾਲ ਸਮਰ ਦੇ ਵਿੱਚ ਹੋਏਗੀ, ਸਮਰ 2027 ਦੇ ਵਿੱਚ ਇਹਨਾਂ ਦੀ ਕਲੋਜ਼ਿੰਗ ਹੋਏਗੀ। 1700 ਸਕੁਏਅਰ ਫੀਟ ਤੋਂ ਲੈ ਕੇ 2600 ਸਕੁਏਅਰ ਫੀਟ ਦੇ ਘਰ ਹੋਣਗੇ। 3 ਤੋਂ 5 ਬੈਡਰੂਮਸ, 2.5 ਤੋਂ ਲੈ ਕੇ 3.5 ਵਾਸ਼ਰੂਮਸ ਹੋਣਗੇ। ਡਬਲ ਕਾਰ ਗਰਾਜ ਦੇ ਨਾਲ ਟੋਟਲ 4 ਕਾਰਸ ਦੀ ਪਾਰਕਿੰਗ ਹੋਏਗੀ। ਅਨਫਿਨਿਸ਼ਡ ਬੇਸਮੈਂਟ ਹੈ ਅਤੇ ਇਹ ਲੋਵੈਸਟ ਪ੍ਰਾਈਸ ਦੇ ਡਬਲ ਕਾਰ ਗਰਾਜ ਨੇ, ਜਿਹੜੇ ਕਿ ਡਬਲ ਕਾਰ ਗਰਾਜ ਦੇ ਫ੍ਰੀ ਹੋਲ ਟਾਊਨਸ ਨੇ, ਜਿਹੜੇ ਕਿ ਕੈਲਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਬਣਨ ਜਾ ਰਹੇ ਨੇ। ਅਤੇ ਇਹਦੇ ਲਈ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਅਤੇ ਘਰਾਂ ਦੀ ਬੁਕਿੰਗ ਦੇ ਲਈ ਕਾਲ ਕਰੋ 416-316-4163020016, ਟੀਮ ਸਿੱਧੂ ਦਾ ਨੰਬਰ ਹੈ। ਸਟੂਡੀਓ ਨੰਬਰ 905-564-44-4944 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ।

ਸਵੀਟਸ ਐਂਡ ਰੈਸਟੋਰੈਂਟ ਜ਼ਰੂਰ ਪਹੁੰਚੋ ਅੱਜ ਫਰਾਈਡੇ ਵਾਲੇ ਦਿਨ ਸਾਗ ਤੇ ਮੱਕੀ ਦੀ ਰੋਟੀ ਬਾਏ ਵਨ ਗੈਟ ਵਨ ਫ੍ਰੀ ਤੁਹਾਨੂੰ ਮਿਲ ਰਹੀ ਹੈ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ। ਇਹਨਾਂ ਦੇ ਐਵਰੀਡੇ ਤੁਸੀਂ ਜਿਹੜੇ ਮੈਨਿਊ ਹੈਗਾ ਐਵਰੀਡੇ ਸਪੈਸ਼ਲ ਮੈਨਿਊ ਉਹ ਤੁਸੀਂ ਹਰ ਰੋਜ਼ ਇੰਜੋਏ ਕਰੋ ਕਿਉਂਕਿ ਹਰ ਰੋਜ਼ ਇਹਨਾਂ ਨੇ ਇੱਕ ਦੇ ਨਾਲ ਇੱਕ ਫ੍ਰੀ ਵਾਲੀ ਡੀਲ ਲਗਾਈ ਹੁੰਦੀ ਹੈ ਤੇ ਇਹਨਾਂ ਦੇ ਕੋਲੋਂ ਬਾਏ ਵਨ ਗੈਟ ਵਨ ਫ੍ਰੀ ਐਵਰੀਡੇ ਤੁਸੀਂ ਕੁਛ ਨਾ ਕੁਛ ਖਰੀਦਦੇ ਹੋ ਤੇ ਅੱਜ ਤੁਸੀਂ ਲੈਣ ਸਕਦੇ ਹੋ ਸਾਗ ਤੇ ਮੱਕੀ ਦੀ ਰੋਟੀ ਪੂਰੀ ਪ੍ਰੋਪਰ ਭਰੀ ਹੋਈ ਥਾਲੀ ਬਹੁਤ ਹੀ ਟੇਸਟੀ ਜਾ ਕੇ ਤੁਸੀਂ ਜ਼ਰੂਰ ਖਾਓ ਡਾਈਨ ਇਨ ਕਰੋ ਜਾਂ ਤੁਸੀਂ ਟੇਕ ਆਊਟ ਲੈ ਕੇ ਆ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨਾਲ ਹੀ ਇਹਨਾਂ ਦੇ ਕੋਲੋਂ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਜਿਹੜੇ ਕਿ ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਹਾਨੂੰ ਇਹਨਾਂ ਦੀ ਹਰ ਲੋਕੇਸ਼ਨ 'ਤੇ ਮਿਲਦੀਆਂ ਨੇ ਉਹ ਵੀ ਤੁਸੀਂ ਜ਼ਰੂਰ ਲੈ ਕੇ ਆਓ ਅਤੇ ਜੇਕਰ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈਦਰਿੰਗ ਕਰ ਰਹੇ ਹੋ ਇਸ ਲੌਂਗ ਵੀਕਐਂਡ 'ਤੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋ ਜਾਂ ਤੁਹਾਡੇ ਘਰ 'ਚ ਕੋਈ ਫੰਕਸ਼ਨ ਆ ਰਿਹਾ ਤੁਸੀਂ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ ਲਾਈਵ ਟਰੱਕ ਕੇਟਰਿੰਗ ਕਰਦੇ ਨੇ ਇਹਨਾਂ ਦੇ ਕੋਲ 14-15 ਟਰੱਕਸ ਨੇ ਸੋ ਤੁਹਾਡੇ ਸਪੈਸ਼ਲ ਓਕੇਜ਼ਨਸ ਦੇ ਲਈ ਜਿਹੜੇ ਕਿ ਗਰਮਾ ਗਰਮ ਖਾਣਾ ਤੁਹਾਡੇ ਮਹਿਮਾਨਾਂ ਨੂੰ ਨਾਲ ਦੇ ਨਾਲ ਸਰਵ ਕਰਦੇ ਨੇ ਜ਼ਰੂਰ ਤੁਸੀਂ ਇਹਨਾਂ ਨੂੰ ਲਾਈਵ ਕੇਟਰਿੰਗ ਦੇ ਲਈ ਵੀ ਬੁਕਿੰਗ ਕਰਵਾਓ ਨੰਬਰ 905-794-8111 905-794-8111 'ਤੇ ਕਾਲ ਹੋਏਗੀ ਅਤੇ ਤੁਸੀਂ ਇਹਨਾਂ ਦੇ ਕੋਲ ਪਹੁੰਚ ਸਕਦੇ ਹੋ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਸਾਗਾ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਤੁਹਾਨੂੰ ਮਿਲਣਗੇ ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਤੁਹਾਡੇ ਲਈ ਲੋਕੇਟਡ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਐਵਰੀ ਡੇ ਤੁਹਾਡੇ ਲਈ ਲੇਟ ਨਾਈਟ ਤੱਕ ਓਪਨ ਰਹਿੰਦੇ ਨੇ ਰਾਤ ਦੇ 1-2 ਵਜੇ ਤੱਕ ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਓਪਨ ਨੇ ਅਤੇ ਸਾਰੀਆਂ ਲੋਕੇਸ਼ਨ ਦੇ ਉੱਪਰ ਤੁਸੀਂ ਬੈਠ ਕੇ ਡਾਈਨ ਇਨ ਕਰ ਸਕਦੇ ਹੋ ਐਂਡ ਟੇਕ ਆਊਟਸ ਵੀ ਲੈ ਕੇ ਆ ਸਕਦੇ ਹੋ ਅੱਜ ਮੈਂ ਦੱਸਦੇ ਕਿ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਹੈ ਬਹੁਤ ਹੀ ਕਮਾਲ ਦੀ ਲੋਕੇਸ਼ਨ 6685 ਟੋਮਕੈਨ ਰੋਡ ਮਿਸਿਸਾਗਾ ਦੇ ਵਿੱਚ ਡੈਰੀ ਐਂਡ ਟੋਮਕੈਨ ਦੀ ਇੰਟਰਸੈਕਸ਼ਨ 'ਤੇ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਡੀਲਸ ਹਮੇਸ਼ਾ ਲੱਗਦੀਆਂ ਨੇ ਫਰਨੀਚਰ ਦੀ ਤੁਸੀਂ ਕੋਈ ਵੀ ਆਈਟਮ ਲੈਣਾ ਚਾਹੁੰਦੇ ਹੋ ਤੁਸੀਂ ਟਾਈਮ ਤੋਂ ਸੋਚ ਰਹੇ ਹੋ ਕਿ ਬਈ ਅੱਜ ਹੁਣ ਅਸੀਂ ਆਖਰੀ ਚੀਜ਼ ਖਰੀਦਣੀ ਹੈ ਕੋਈ ਡਾਈਨਿੰਗ ਟੇਬਲ ਚੇਂਜ ਕਰਨਾ ਹੋਵੇ ਬੈਡਰੂਮ ਸੈੱਟ ਤੁਸੀਂ ਨਵਾਂ ਲੈਣਾ ਹੋਵੇ ਜਾਂ ਤੁਸੀਂ ਆਪਣੇ ਘਰ ਦੇ ਵਿੱਚ ਸੋਫਾ ਸੈੱਟ ਨਵਾਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਤੁਸੀਂ ਪਹੁੰਚੋ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਵੀ ਲੱਗੀਆਂ ਨੇ ਨਾਲ ਤੁਹਾਨੂੰ ਵੱਡੇ ਵੱਡੇ ਫ੍ਰੀ ਤੋਹਫੇ ਮਿਲ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਨੰਬਰ 6472000647-262-00 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ ਪੀਅਰਸਨ ਕਿਚਨ ਕੈਬਨਿਟਸ ਐਂਡ ਰੈਨੋਵੇਸ਼ਨਸ ਦੇ ਨਾਲ ਵੀ ਗੱਲਬਾਤ ਕਰੋ ਏ ਟੂ ਜ਼ੀ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ ਕਲੋਜ਼ੈਟਸ ਬਾਰਸ ਵੀ ਬਣਾਉਂਦੇ ਨੇ ਇਹਨਾਂ ਦੇ ਕੋਲ ਆਪਣੀਆਂ ਸੀ ਐਨ ਸੀ ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ ਅਤੇ ਮੈਂ ਦੱਸਦਿਆਂ ਕਿ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਲਈ ਅਤੇ ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ ਜਿੱਦਾਂ ਕਿ ਪਲੰਬਿੰਗ ਹਾਰਡਵੇਅਰ ਐਂਡ ਇਲੈਕਟ੍ਰੀਕਲ ਨੰਬਰ ਤੁਸੀਂ ਨੋਟ ਕਰ ਲਓ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦਾ 6474-4550-647-400-4550 ਦੇ ਉੱਪਰ ਕਾਲ ਹੋਏਗੀ ਅਤੇ ਤੁਸੀਂ ਪਹੁੰਚ ਸਕਦੇ ਹੋ 271 ਗਲਿਡਨ ਰੋਡ ਯੂਨਿਟ ਨੰਬਰ 5 ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ 'ਤੇ ਬ੍ਰੈਂਪਟਨ ਦੇ ਵਿੱਚ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ 6474-4550 ਇਹਨਾਂ ਦਾ ਨੰਬਰ ਹੈ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈ ਕੇ ਵਾਪਸ ਆਵਾਂਗੇ ਸੁੰਦਰ ਉਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ, ਫੁੱਲ ਟਾਈਮ ਜਾਂ ਪਾਰਟ ਟਾਈਮ, ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
1: ਚੂਹਾ ਤੇ ਕਾਕਰੋਚ ਵੀ, ਸੁਣ ਲੋ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
2: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਤੇ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
3: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ, 647-515-8000।
0: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਹਾਫ ਟਾਈਮ ਹੋ ਚੁੱਕਿਆ ਆ, 4:29 ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਅਤੇ ਤੁਹਾਡਾ ਸਾਡਾ ਸਾਥ 6 ਤੱਕ ਬਣਿਆ ਹੋਇਆ। ਸਪੈਕਸ ਐਕਸਪ੍ਰੈਸ ਤੁਹਾਡੇ ਲਈ ਲੋਕੇਟਡ ਨੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਜਿੱਥੇ ਤੁਸੀਂ ਜ਼ਰੂਰ ਚੱਕਰ ਲਗਾਓ। ਤੁਹਾਡੇ ਲਈ ਇਸ ਲੌਂਗ ਵੀਕਐਂਡ ਦੇ ਉੱਪਰ ਬਹੁਤ ਹੀ ਵਧੀਆ ਵਧੀਆ ਡੀਲਸ ਲੱਗੀਆਂ ਹੋਈਆਂ ਨੇ। ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਰਹੀਆਂ ਨੇ ਅਤੇ ਤੁਸੀਂ ਸਿੰਗਲ ਵਿਜ਼ਨ ਗਲਾਸਿਸ ਲੈਣੀਆਂ ਹੋਣ $129 ਦੇ ਵਿੱਚ ਤੁਸੀਂ ਆਪਣੀ ਡੀਲ ਬਣਵਾਓ, ਜਿਹਦੇ ਵਿੱਚ ਤੁਹਾਡੇ ਲਈ ਬ੍ਰਾਂਡਡ ਫਰੇਮਸ ਹੋਣਗੇ ਅਤੇ ਇਹ ਸਿੰਗਲ ਵਿਜ਼ਨ ਲੈਂਸਿਸ ਤੁਸੀਂ ਆਪਣੀ ਪਸੰਦ ਦੇ ਬ੍ਰਾਂਡਡ ਫਰੇਮ ਦੇ ਨਾਲ ਤੁਸੀਂ ਲੈ ਸਕਦੇ ਹੋ। ਰੈਗੂਲਰ ਪ੍ਰਾਈਸ ਜਿਹੜੀ $400 ਦੀ ਹੈ, $129 ਦੇ ਵਿੱਚ ਤੁਹਾਨੂੰ ਦੇ ਰਹੇ ਨੇ। ਅਤੇ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ $258 ਦੇ ਵਿੱਚ ਲੈ ਕੇ ਆਓ। ਰੈਗੂਲਰ ਪ੍ਰਾਈਸ ਵੈਸੇ $600 ਦੀ ਹੈ, ਬਟ ਤੁਹਾਨੂੰ $258 ਦੇ ਵਿੱਚ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਵਾਲੀ ਗਲਾਸਿਸ ਤੁਹਾਨੂੰ ਦੇ ਰਹੇ ਨੇ। ਅਤੇ ਜੇਕਰ ਤੁਸੀਂ ਕੋਈ ਵੀ ਤਰ੍ਹਾਂ ਦੀ ਲੈਂਸ ਦੀ ਕੋਟਿੰਗ ਕਰਵਾਉਣੀ ਹੋਵੇ, ਜਿਵੇਂ ਕੋਈ ਬਲੂ ਲਾਈਟ ਕੋਟਿੰਗ ਕਰਵਾਉਣੀ ਹੋਵੇ, ਤਾਂ ਤੁਸੀਂ 50% ਡਿਸਕਾਊਂਟ ਲੈ ਸਕਦੇ ਹੋ ਲੈਂਸ ਕੋਟਿੰਗ ਦੇ ਉੱਪਰ। ਅਤੇ ਸਪੈਸ਼ਲ ਆਫਰ ਹੈਗਾ, ਜਦੋਂ ਤੁਸੀਂ 2 ਆਫ ਗਲਾਸਿਸ ਲੈਂਦੇ ਹੋ, ਦੂਸਰੇ ਪੇਅਰ ਦੀ ਕੋਟਿੰਗ ਤੁਹਾਨੂੰ ਬਿਲਕੁਲ ਫਰੀ ਕਰਕੇ ਦੇਣਗੇ। ਇਹ ਸਪੈਕਸ ਐਕਸਪ੍ਰੈਸ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਸੀਂ ਦੇ ਸਕਦੇ ਹੋ। ਡਾਕਟਰਸ ਤੁਹਾਡੇ ਲਈ ਥਰਸਡੇ, ਫਰਾਈਡੇ ਐਂਡ ਸੈਟਰਡੇ ਅਵੇਲੇਬਲ ਰਹਿੰਦੇ ਨੇ ਅਤੇ ਆਪਣੀ ਅਪੁਆਇੰਟਮੈਂਟ ਅੱਜ ਹੀ ਬੁੱਕ ਕਰੋ ਅਤੇ ਤੁਸੀਂ ਡਾਕਟਰਸ ਦੇ ਨਾਲ ਕੱਲ੍ਹ ਨੂੰ ਵੀ ਮੁਲਾਕਾਤ ਕਰ ਸਕਦੇ ਹੋ। ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਜਾਂ ਫਿਰ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਵਾਲਮਾਰਟ ਵਾਲਾ ਪਲਾਜ਼ਾ ਜੋ ਸਪੈਕਸ ਐਕਸਪ੍ਰੈਸ, ਤੁਸੀਂ ਉੱਥੇ ਪਹੁੰਚੋ। ਨੰਬਰ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਚਲੋ ਫਿਰ ਚੱਲੀਏ ਨੈਕਸਟ ਲਿੰਕ ਦੇ ਲਈ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਇੱਕੋ ਇੱਕ ਪਲੇਸ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਤੁਸੀਂ ਪਹੁੰਚਣਾ 6685 ਟੋਮਕੈਨ ਰੋਡ, ਡੈਰੀ ਐਂਡ ਟੋਮਕੈਨ ਦੀ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਨਿੱਘਾ ਸਵਾਗਤ ਹੈ। ਲੌਂਗ ਵੀਕਐਂਡ ਹੈ, ਲੌਂਗ ਵੀਕਐਂਡ ਦੀ ਸੇਲ ਲੈ ਕੇ ਆਏ ਹਾਂ, ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਸੇਲ ਲੈ ਕੇ ਆ ਗਏ ਨੇ ਗ੍ਰੈਂਡ ਫਰਨੀਚਰ ਵਾਲੇ। ਅੱਜ ਰਾਤ ਦੇ 9 ਤੇ ਖੁੱਲ੍ਹੇ ਨੇ, ਕੱਲ੍ਹ ਨੂੰ ਖੁੱਲ੍ਹੇ ਨੇ ਅਤੇ ਪਰਸੋਂ ਨੂੰ ਵੀ ਖੁੱਲ੍ਹੇ ਨੇ ਅਤੇ ਤੁਹਾਡੇ ਵਾਸਤੇ ਹਾਜ਼ਰ ਨੇ। ਪਰ ਅੱਜ ਦੀ ਪ੍ਰਾਈਸ ਦਵਾ ਰਹੇ ਹਾਂ, ਅੱਜ ਰਾਤ ਦੇ 9 ਤੱਕ ਦਵਾਵਾਂਗੇ। ਸੁਖਰ ਤੋਂ ਲੈਂਦੇ ਆਪਾਂ ਅਗਲੀ ਜਿਹੜੀ ਹੈਗੀ ਆ ਡੀ ਲਈਏ।
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ, ਵਿਕਟੋਰੀਆ ਡੇ ਸੇਲ ਚੱਲ ਰਹੀ ਆ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਕਿਉਂਕਿ ਜੇ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਆ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਸ ਤਾਂ ਮਿਲਣੀਆਂ ਮਿਲਣੀਆਂ। ਹਰੇਕ ਪਰਚੇਜ਼ ਨਾਲ ਤੋਹਫਾ ਜਿਹੜਾ ਲਾਜ਼ਮੀ ਦਿੱਤਾ ਜਾ ਰਿਹਾ। ਅਤੇ ਜੇ ਗੱਲਬਾਤ ਸਿੱਧੂ ਸਾਹਿਬ ਕਰੀਏ ਸੋਫਾ ਕਮ ਬੈੱਡ ਦੀ, ਜਿਹੜਾ ਸੋਫਾ ਵੀ ਬਣ ਜਾਂਦਾ ਜੀ, ਬੈੱਡ ਵੀ ਬਣ ਜਾਂਦਾ, ਸਾਈਡ ਦੇ ਉੱਪਰ ਕੇਸ ਦੇ ਵਿੱਚ ਸਟੋਰੇਜ ਵੀ ਆ, ਕੱਪ ਹੋਲਡਰ ਵੀ ਲੱਗੇ ਹੋਏ ਨੇ, ਗ੍ਰੇ ਕਲਰ ਦਾ ਕੋਡਰਾਈ ਫੈਬਰਿਕ ਦੇ ਵਿੱਚ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਜਿਹਦੀ ਰੈਗੂਲਰ ਕੀਮਤ $1,100 ਸੀ। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ $399 ਦਾ ਸੋਫਾ ਕਮ ਬੈੱਡ ਵਿਦ ਸਟੋਰੇਜ $399 ਦਾ ਮਿਲੂਗਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਨਾਲ ਦੀ ਨਾਲ ਜੇ ਆਪਾਂ ਗੱਲਬਾਤ ਕਰ ਲਈਏ ਵੀ ਜੇ ਤੁਸੀਂ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਸੋਲਿਡ ਵੁੱਡ ਦਾ ਟੇਬਲ ਹੋਊਗਾ, 4 ਚੇਅਰਾਂ ਲੱਗੀਆਂ ਹੋਣਗੀਆਂ, ਇੱਕ ਸਾਈਡ ਤੇ ਬੈਂਚ ਬਣਿਆ ਹੋਊਗਾ, ਸੋਲਿਡ ਵੁੱਡ ਦਾ ਟੇਬਲ ਪਲੱਸ 4 ਚੇਅਰ ਪਲੱਸ ਬੈਂਚ, ਆਲਮੋਸਟ ਸਾਡਾ 6 ਸੀਟਰ ਜਿਹੜਾ ਡਾਇਨਿੰਗ ਟੇਬਲ ਬਣ ਜਾਂਦਾ ਸੋਲਿਡ ਵੁੱਡ ਦਾ, ਜਿਹਦੀ ਰੈਗੂਲਰ ਕੀਮਤ $1,200 ਸੀ, $399 ਦਾ ਸੋਲਿਡ ਵੁੱਡ ਦਾ ਟੇਬਲ ਪਲੱਸ 4 ਚੇਅਰ, ਸਾਈਡ ਤੇ ਬੈਂਚ ਵੀ ਮਿਲੂਗਾ, ਸਿਰਫ $399 ਦਾ ਮਿਲੂਗਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ 6085 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਸਿੱਧੂ ਸਾਹਿਬ
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਸੁੱਖ, ਅਗਲੀ ਵੀ ਆਪਾਂ ਡੀਲ ਲੈਂਦੇ ਹਾਂ। ਦੋਸਤੋ, ਜਿੰਨੇ ਵੀ ਤੁਸੀਂ ਲੋਕ ਇੱਥੇ ਆ ਰਹੇ ਹੋ ਗ੍ਰੈਂਡ ਫਰਨੀਚਰ ਤੇ 6685 ਟੋਮਕਨ ਰੋਡ, ਡੈਰੀ ਦੇ ਟੋਮਕਨ ਦੇ ਨਜ਼ਦੀਕ ਮਿਸਾਜਾ ਦੇ ਵਿੱਚ ਹੈਗੇ ਹਾਂ ਅਸੀਂ, ਲਾਈਵ ਲੋਕੇਸ਼ਨ ਤੇ ਬੈਠੇ, 410 ਹਾਈਵੇ ਨੇੜੇ ਪੈਂਦਾ। ਜਿੱਧਰੋਂ ਤੁਸੀਂ ਆਉਣਾ, ਬ੍ਰਹਮਕਰ ਵੱਲੋਂ ਆਉਣਾ, ਬੁੱਢਬ੍ਰਿਜ ਵੱਲੋਂ ਆਉਣਾ, ਕਦੋਂ ਇੱਧਰੋਂ ਓਕਵੈਲ ਵੱਲੋਂ ਆਉਣਾ, 410 ਲੈ ਕੇ ਆਪਣਾ ਨੌਰਥ ਲੈ ਕੇ ਡੈਰੀ ਕੱਢ ਲਓ ਤੇ ਪਹੁੰਚ ਜਾਓ ਟੋਮਕਨ ਤੇ ਰਾਈਟ ਮਾਰ ਕੇ ਸਾਡੇ ਪਾਸ, ਜਾਂ ਅਗਲੈਂਡਰ ਕੱਢ ਲਓ, ਅਗਲੈਂਡਰ ਕੱਢ ਕੇ ਟੋਮਕਨ ਤੇ ਲੈਫਟ ਮਾਰ ਲਓ, ਫਿਰ ਵੀ ਇੱਥੇ ਪਹੁੰਚ ਜਾਓਗੇ 6685 ਟੋਮਕਨ ਰੋਡ ਤੇ। ਅਸੀਂ ਤੁਹਾਡੇ ਲਈ ਇੱਥੇ ਰਾਤ ਨੂੰ ਸੇਲ ਹੈਗੀ ਹੈ, 9 ਤੱਕ ਖੁੱਲ੍ਹਣੇ ਅੱਜ ਇਹ, ਤੇ ਫਾਇਦਾ ਤੁਸੀਂ ਉਠਾ ਸਕਦੇ ਹੋ। ਦੋਸਤੋ ਅੱਜ ਤੇ ਜਿਹੜੀਆਂ ਤੇਲ ਦੀਆਂ ਕੀਮਤਾਂ ਹੈਗੀਆਂ ਕਾਫੀ ਲੋਕ ਭਰਾ ਰਹੇ ਨੇ ਕਿਉਂਕਿ ਲੌਂਗ ਵੀਕਐਂਡ ਆ, ਲੇਕਿਨ ਪ੍ਰਾਈਸਾਂ ਤਾਂ ਆਪ ਹੀ ਨੇ
0: ਜੀ,
1: ਪਰ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਹੋਰ ਵੀ ਉੱਪਰ ਜਾਣ ਦੇ ਆਸਾਰ ਨੇ, ਕਿਉਂਕਿ ਜਿਹੜੀ ਮੰਦਵਾੜੀ ਜਿਹੜੀ ਚੱਲ ਰਹੀ ਹੈ ਤੇਲ ਦੀ ਕੀਮਤਾਂ ਦੀ, ਉਹ ਦੁਨੀਆਂ ਭਰ ਦੇ ਵਿੱਚ ਹੀ ਅੱਪ ਜਾ ਰਹੀ ਹੈ ਸਰ। ਗੈਸ ਦੀ ਪ੍ਰਾਈਸ, ਕਿਉਂਕਿ ਜਿਹੜੀ ਅਮੈਰੀਕਾ ਦੀ ਤੇ ਇਰਾਨ ਦੀ ਜਿਹੜੀ ਲੜਾਈ ਆ, ਅਜੇ ਵੀ ਉਹਨਾਂ ਕੁਛ ਬਣਿਆ ਨਹੀਂ, ਔਰ ਇਹ ਵੀ ਕਿਹਾ ਜਾ ਰਿਹਾ ਤੇ ਕੁਝ ਦੇਸ਼ ਜਿਹੜੇ ਹੈਗੇ ਨੇ ਉਹਨਾਂ ਦੀ ਰੀੜ ਦੀ ਹੱਡੀ ਤੋੜੀ ਪਈ ਆ ਇਸ ਜਿਹੜੀ ਹੈਗੀ ਆ, ਖਾਸ ਕਰਕੇ ਆਪਣੇ ਓਇਲ ਦੀਆਂ ਕੀਮਤਾਂ, ਡੀਜ਼ਲ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ, ਨਾਲ ਦੀ ਨਾਲ ਜਦੋਂ ਤੇਲ ਦੀਆਂ ਕੀਮਤਾਂ ਵੱਧਦੀਆਂ, ਟਰਾਂਸਪੋਰਟੇਸ਼ਨ ਦੀਆਂ ਕੀਮਤਾਂ ਵੱਧਦੀਆਂ, ਉਹਦੇ ਨਾਲ ਜਿਹੜਾ ਖਰਚਾ ਹੁੰਦਾ ਜਿਵੇਂ ਢੋਆ ਢੋਆਈ ਦਾ ਕੰਮ ਕਰਦੇ ਹਾਂ, ਸਬਜ਼ੀਆਂ ਵਗੈਰਾ, ਦਾਲਾਂ ਵਗੈਰਾ, ਉਹ ਵੀ ਮਹਿੰਗੀਆਂ ਹੋ ਰਹੀਆਂ। ਤੇ ਦੁਨੀਆਂ ਭਰ ਦੇ ਵਿੱਚ ਮਹਿੰਗਾਈ ਮੁਲਕਾਂ ਦੇ ਵਿੱਚ ਬਹੁਤ ਹੋ ਰਹੀ ਹੈ, ਔਰ ਬਹੁਤ ਸਾਰੇ ਦੇਸ਼ ਤਾਂ ਇਸ ਸਮੇਂ ਆਰਥਿਕ ਮੰਦੀ ਵਿੱਚੋਂ, ਦੌਰ ਵਿੱਚੋਂ ਗੁਜ਼ਰ ਰਹੇ ਨੇ, ਤੇ ਬਹੁਤ ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਕਿਹਾ ਵੀ ਆ ਕਿ ਆਹ ਚੀਜ਼ ਨਾ ਕਰੋ, ਓਇਲ ਘੱਟ ਵਰਤੋ, ਘਰੇ ਰਹੋ, ਘਰੋਂ ਕੰਮ ਕਰੋ। ਉਹ ਇਸੇ ਕਰਕੇ ਆ ਕਿ ਜਿਹੜੀ ਆਰਥਿਕ ਮੰਦਵਾੜੀ ਵਿੱਚੋਂ ਬਹੁਤ ਸਾਰੇ ਦੇਸ਼ ਜੂਝ ਰਹੇ ਨੇ, ਪਰ ਇਹ ਹਲੇ ਟਾਈਮ ਲੱਗੇਗਾ। ਜਿਹੜੀ ਗੈਸ ਦੀ ਪ੍ਰਾਈਸ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਉੱਪਰ ਜਾ ਸਕਦੀ, ਥੋੜ੍ਹੀ ਬਹੁਤੀ ਥੱਲੇ ਆਉਣ ਦੇ ਆਸਾਰ ਅਜੇ ਨਜ਼ਰ ਨਹੀਂ ਆ ਰਹੇ। ਜੁੜੇ ਰਹੋ ਸਾਡੇ ਨਾਲ, ਪਰ ਅਸੀਂ ਤੁਹਾਨੂੰ ਇੰਨਾ ਵਾਅਦਾ ਕਰਦੇ ਹਾਂ, ਅੱਜ ਜਿਹੜੇ ਤੁਸੀਂ ਇੱਥੇ ਆਓਗੇ ਆਪਣੀ ਗੈਸ ਵਰਨ ਕਰਕੇ, ਗ੍ਰੈਂਡ ਫਰਨੀਚਰ ਤੇ 6685 Tomkin Road, ਜਿਹੜੇ ਦੂਰ ਦੁਰਾਡੇ ਲੋਕਾਂ ਨੇ ਆਉਣਾ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਕਹਾਂਗਾ ਗੈਸ ਦਾ ਕੂਪਨ ਵੀ ਤੁਹਾਨੂੰ ਦੇ ਦੇਣਗੇ, ਤਾਂ ਕਿ ਤੁਸੀਂ ਦਿਲ ਖੋਲ ਕੇ ਆਓ, ਫਰਨੀਚਰ ਦੀ ਚੋਣ ਕਰੋ, ਗ੍ਰੈਂਡ ਫਰਨੀਚਰ ਤੋਂ 6685 Tomkin Road ਆਊਟ ਆਫ ਟਾਊਨ ਤੁਸੀਂ ਆ ਰਹੇ ਹੋ, ਉਹਨਾਂ ਨੂੰ ਆਪਣੇ ਸ਼ਹਿਰ ਦਾ ਐਡਰੈਸ ਦਿਖਾ ਦਿਓ ਤੇ ਤੁਸੀਂ ਆਪਣਾ ਬੋਨਸ ਲੈ ਲਿਓ। ਗੈਸ ਦਾ ਕਾਰਡ ਨੂੰ ਪਾਸ ਹੈਗੇ ਨੇ, ਉਹ ਤੁਸੀਂ ਲੈ ਸਕਦੇ ਹੋ ਗ੍ਰੈਂਡ ਫਰਨੀਚਰ ਤੋਂ, ਤੇ ਪਹੁੰਚੋ ਤੁਸੀਂ ਰਾਤ ਦੇ 9 ਵਜੇ ਤੱਕ। ਔਰ ਸਟੂਡੀਓ ਵਿੱਚੋਂ ਮਨਪ੍ਰੀਤ ਸੋਰੀ ਤੁਹਾਡੇ ਲਈ ਬੜੀ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਨੇ। ਕੁਝ ਗਲਤ ਕਰਾਂਗੇ, ਜਿਹੜੇ ਰੈਸਟੋਰੈਂਟ ਵਗੈਰਾ ਤੇ ਸਪੈਸ਼ਲ ਲੱਗੇ ਹੋਏ ਨੇ, ਸਿੰਪਲੀ ਇੰਡੀਅਨ ਦੇ ਬਹੁਤ ਸਾਰੇ ਸਪੈਸ਼ਲ ਲੱਗੇ ਨੇ, ਵੀਕਐਂਡ ਤੇ ਤੁਸੀਂ ਉਹਨਾਂ ਨੂੰ ਆਰਡਰ ਦੇ ਸਕਦੇ ਹੋ। ਨੰਬਰ ਵਗੈਰਾ ਸਾਰੇ ਆਪਣੇ ਮਨਪ੍ਰੀਤ ਹੋਰ ਦੇ ਦੇਣਗੇ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਲੌਂਗ ਵੀਕਐਂਡ ਦੇ ਖਾਣਾ ਮੰਗਾਉਣਾ ਹੁੰਦਾ 20 ਬੰਦਿਆਂ ਦਾ 10 ਬੰਦਿਆਂ ਦਾ, ਪਹਿਲਾਂ ਉਹਨੂੰ ਆਰਡਰ ਕਰ ਦਿਓ ਤਾਂ ਕਿ ਤੁਹਾਡੇ ਜਾਂਦੇ ਨੂੰ ਰੈਡੀ ਹੋਵੇ। ਸਿੰਪਲੀ ਇੰਡੀਅਨ ਦੀ ਮੈਂ ਗੱਲ ਕਰਾਂ ਜੀ ਮਨਪ੍ਰੀਤ
0: ਜੀ, ਬਿਲਕੁਲ ਸਿੰਪਲੀ ਇੰਡੀਅਨ ਦੇ ਉੱਪਰ ਤੁਸੀਂ ਜ਼ਰੂਰ ਪਹੁੰਚੋ, ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਐਵਰੀਡੇ ਓਪਨ ਨੇ ਤੇ ਉਹ ਵੀ ਲੇਟ ਨਾਈਟ ਤੱਕ ਓਪਨ ਰਹਿੰਦੇ ਨੇ। ਨੰਬਰ 905-794-8111, 905-794-8111 ਇਹਨਾਂ ਦੀ ਗਾਰਡਨ ਬਰੁੱਕ ਐਂਡ ਕੈਸਲ ਮੋਰ ਵਾਲੀ ਲੋਕੇਸ਼ਨ ਦਾ ਨੰਬਰ ਹੈ, ਤੇ ਜੇਕਰ ਤੁਸੀਂ ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਕੋਲ ਰਹਿੰਦੇ ਹੋ ਤਾਂ ਇੱਥੋਂ ਦਾ ਨੰਬਰ 85 ਮੌਂਟਪੇਲੀਅਰ ਸਟਰੀਟ, ਜੋ ਇਹ ਵਾਲੀ ਲੋਕੇਸ਼ਨ ਹੈ, ਇੱਥੋਂ ਦਾ ਨੰਬਰ 905-594-4500 ਦੇ ਉੱਪਰ ਵੀ ਕਾਲ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਦੇ ਕੋਲ ਰਹਿੰਦੇ ਹੋ ਤਾਂ ਇੱਥੋਂ ਵਾਲੀ ਲੋਕੇਸ਼ਨ 15 Fender Way, ਇੱਥੋਂ ਦਾ ਨੰਬਰ 905-840-2200, 905-840-2200 ਤੇ ਕਾਲ ਹੋ ਸਕਦੀ ਹੈ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ, ਤੁਸੀਂ ਆਪਣਾ ਡਾਈਨ ਇਨ ਕਰਨਾ, ਟੇਕਆਊਟਸ ਲੈ ਕੇ ਜਾਣੇ ਨੇ ਤਾਂ ਐਵਰੀ ਡੇ ਤੁਹਾਡੇ ਲਈ ਲੇਟ ਨਾਈਟ ਤੱਕ ਓਪਨ ਨੇ। 3631 ਜੀ, ਸਤਿ ਸ਼੍ਰੀ ਅਕਾਲ।
3: ਮਨਪ੍ਰੀਤ ਜੀ ਤੇ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਅਮਨਜੀਤ ਚੀਮਾ ਬੋਲੋ ਤੋਂ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
3: ਹੋਰ ਸੁਣਾਓ, ਸਭ ਠੀਕ ਠਾਕ ਜੀ?
0: ਹਾਂਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਬਹੁਤ ਵਧੀਆ ਜੀ, ਜੀ ਆਇਆਂ ਨੂੰ।
3: ਮੈਂ ਹੁਣੇ ਤੁਹਾਡਾ ਨਾਮ ਕੀਤਾ, ਤੁਹਾਡਾ ਸੁਣ ਰਿਹਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਤੇ ਇੱਕ ਗੀਤ ਪਿਪਲੀ ਪਿਪਲੀ ਦੁਰਗਾ ਰੰਗੀਲਾ ਦਾ ਕਹਿਣਾ ਸੀ,
0: ਪਿਪਲੀ, ਠੀਕ ਹੈ ਜੀ,
3: ਪਿਪਲੀ ਪਿਪਲੀ ਦੋ ਵਾਰੀ।
0: ਹਾਂਜੀ ਹਾਂਜੀ, ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ। ਹਾਂਜੀ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-5444, 905-564-6444। ਨੈਕਸਟ ਫਰਮਾਇਸ਼ੀ ਗਾਣਾ ਹਰਭਜਨ ਮਾਨ ਜੀ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਤੇ ਅੱਜ ਸਾਡਾ ਚੱਲ ਰਿਹਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ, ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਜਿੱਥੇ ਕਿ ਤੁਸੀਂ ਜ਼ਰੂਰ ਪਹੁੰਚੋ 6685 ਟੌਮਕੈਨ ਰੋਡ ਦੇ ਉੱਪਰ, ਡੈਰੀ ਐਂਡ ਟੌਮਕੈਨ ਦੇ ਇੰਟਰਸੈਕਸ਼ਨ ਤੇ। ਤੇ ਤੁਸੀਂ ਆਪਣਾ ਮੈਕਸੀਮਮ ਫਾਇਦਾ ਕਰਵਾ ਸਕਦੇ ਹੋ। ਫਰਨੀਚਰ ਦੀਆਂ ਬਹੁਤ ਹੀ ਵਧੀਆ ਵਧੀਆ ਡੀਲਸ ਤੁਹਾਨੂੰ ਮਿਲ ਰਹੀਆਂ ਨੇ, ਤੇ ਨਾਲ ਤੁਹਾਨੂੰ ਵੱਡੇ ਵੱਡੇ ਫ੍ਰੀ ਗਿਫਟਸ ਵੀ ਮਿਲ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਨੰਬਰ 6472620000 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। 6472620000 ਇਹਨਾਂ ਦਾ ਨੰਬਰ ਹੈ। ਤੇ ਦਿਓਲ ਟਰੈਵਲਸ ਦੇ ਨਾਲ ਸੰਪਰਕ ਕਰੋ ਜੇਕਰ ਤੁਸੀਂ ਇੰਡੀਆ ਜਾਣਾ ਹੋਵੇ, ਟੋਰੋਂਟੋ ਤੋਂ ਦਿੱਲੀ ਜਾਂ ਫਿਰ ਟੋਰੋਂਟੋ ਤੋਂ ਬੰਬੇ ਜਾਣਾ। ਇਸੇ ਮਹੀਨੇ ਦੇ ਲਈ ਵਨ ਵੇ ਟਿਕਟ $820 ਦੀ ਤੁਹਾਨੂੰ ਦੇ ਰਹੇ ਨੇ ਦਿਓਲ ਟਰੈਵਲਸ ਵਾਲੇ। $820 ਦੀ ਟਿਕਟ ਟੋਰੋਂਟੋ ਤੋਂ ਦਿੱਲੀ ਜਾਂ ਫਿਰ ਟੋਰੋਂਟੋ ਤੋਂ ਮੁੰਬਈ ਤੁਸੀਂ ਜਾਣਾ ਹੋਵੇ ਮਈ ਮਹੀਨੇ ਦੇ ਵਿੱਚ, ਵਨ ਵੇ ਟਿਕਟ $820 ਦੀ ਤੁਸੀਂ ਲੈ ਸਕਦੇ ਹੋ। ਜੇਕਰ ਤੁਸੀਂ ਟੋਰੋਂਟੋ ਤੋਂ ਅੰਮ੍ਰਿਤਸਰ ਜਾਣਾ ਵਾ, ਇਸੇ ਮਹੀਨੇ ਵਨ ਵੇ ਟਿਕਟ ਲੈ ਕੇ ਟੋਰੋਂਟੋ ਤੋਂ ਅੰਮ੍ਰਿਤਸਰ ਦੋ ਬੈਗਸ ਦੇ ਨਾਲ ਟਰੈਵਲ ਕਰੋ। $960 ਦੀ ਟਿਕਟ ਹੈ, $960 ਦੀ ਟਿਕਟ ਦਿਓਲ ਟਰੈਵਲਸ ਤੁਹਾਨੂੰ ਦੇ ਰਹੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਜੂਨ ਦੇ ਵਿੱਚ ਜਾ ਕੇ ਔਗਸਤ ਦੇ ਵਿੱਚ ਵਾਪਸੀ ਕਰਨੀ ਹੈ, ਸੋਰੀ ਦਿੱਲੀ ਤੋਂ ਟੋਰੋਂਟੋ ਕੋਈ ਤੁਹਾਡਾ ਨੋਨ ਜੂਨ ਦੇ ਵਿੱਚ ਆਉਣਾ ਚਾਹੁੰਦਾ ਇੱਥੇ, ਅਤੇ ਔਗਸਤ ਦੇ ਵਿੱਚ ਉਹਨਾਂ ਨੇ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਦਿੱਲੀ ਦੀ, ਰਾਊਂਡ ਟ੍ਰਿਪ ਦੀ ਟਿਕਟ ਲਿਮਿਟਡ ਸੀਟਸ ਦੇ ਨਾਲ $1490 ਦੀ ਹੈ। $1490 ਦੀ ਟਿਕਟ ਲਿਮਿਟਡ ਸੀਟਸ

0: 800-905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ ਤੇ ਕਾਲ ਹੋ ਸਕਦੀ ਹੈ 905-582-4200 ਡੂਲ ਟਰੈਵਲ ਦੇ ਨੰਬਰਸ ਨੇ ਇਹਨਾਂ ਦੋਨਾਂ ਨੰਬਰਸ ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਇਸ ਫਰਾਈਡੇ ਵੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵੀ ਆਪਣੇ ਜਾਂ ਆਪਣੀ ਫੈਮਿਲੀ ਵਿੱਚ ਕਿਸੇ ਵੀ ਪਰਸਨ ਦੇ ਲਈ ਹੈਲਥ ਇੰਸ਼ੋਰੈਂਸ ਪਾਲਿਸੀਜ਼ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਪਾਲਿਸੀ ਕਰਵਾਈ ਵੀ ਹੋਈ ਹੈ ਤੁਸੀਂ ਫ੍ਰੀ ਆਫ ਕਾਸਟ ਰਿਵਿਊ ਵੀ ਕਰਵਾ ਸਕਦੇ ਹੋ ਨੰਬਰ ਹੈ 416-457-3381 ਇਸ ਨੰਬਰ ਤੇ ਕਾਲ ਟੈਕਸਟ ਔਰ ਵਟਸਐਪ ਕਰ ਸਕਦੇ ਹੋ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਜੀ ਸਿਮਰਾਜ ਜੀ
1: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਟੌਪ ਫਾਈਨੈਂਸ਼ੀਅਲ ਤੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਆਪਣੇ ਆਪ ਲਈ ਆਪਣੇ ਪਰਿਵਾਰ ਲਈ ਲਾਈਫ ਇੰਸ਼ੋਰੈਂਸ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨਸ ਦੇਖ ਰਹੇ ਹੋ ਜਾਂ ਕੰਬੀਨੇਸ਼ਨ ਤਿਆਰ ਕਰਵਾਉਣਾ ਚਾਹੁੰਦੇ ਹੋ 2-in-1 ਔਰ 3-in-1 ਜਾਂ ਫਿਰ ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੈ ਜਾਂ ਫਿਰ ਬੱਚਿਆਂ ਦੀ ਪੜ੍ਹਾਈ ਦੇ ਲਈ RESP ਪਲਾਨ ਖੋਲ੍ਹਣਾ ਚਾਹੁੰਦੇ ਹੋ ਕੋਈ ਵੀ ਪਾਲਿਸੀ ਕੀਤੀ ਹੋਈ ਆ ਤੇ ਤੁਹਾਨੂੰ ਪਤਾ ਹੈ ਹੀ ਨਹੀਂ ਕਿ ਇਹ ਸਹੀ ਪਾਲਿਸੀ ਹੈ ਬਹੁਤ ਜ਼ਿਆਦਾ ਪੇ ਕਰ ਰਹੇ ਹਾਂ ਕੀ ਕਵਰਡ ਹੈ ਕੀ ਨਹੀਂ ਕਵਰਡ ਹੈ ਬਿਲਕੁਲ ਫ੍ਰੀ ਦੇ ਵਿੱਚ ਪਾਲਿਸੀ ਰਿਵਿਊ ਕਰਵਾਓ ਕਾਲ ਟੈਕਸਟ ਔਰ ਵਟਸਐਪ 416-457-3381 416-457-3381 416-457-3381 416-457-3381 ਤੇ ਮੇਰੇ ਨਾਲ ਤੁਸੀਂ ਅਪੋਇੰਟਮੈਂਟ ਬੁੱਕ ਕਰਕੇ ਸੱਤੇ ਹੀ ਦਿਨ ਮਿਲ ਸਕਦੇ ਹੋ ਚਾਹੇ ਦਿਨੇ ਚਾਹੇ ਸ਼ਾਮ ਨੂੰ ਚਾਹੇ ਵੀਕਐਂਡ ਤੇ 70 Delta Park Boulevard Brampton ਯੂਨਿਟ ਨੰਬਰ 11 ਨੀਅਰ ਏਅਰਪੋਰਟ ਐਂਡ ਕੁਈਨ ਤੇ ਅੱਜ ਗੱਲਬਾਤ ਕਰਦੇ ਹਾਂ ਇੱਕ ਐਸੀ ਲਾਈਫ ਇੰਸ਼ੋਰੈਂਸ ਪਾਲਿਸੀ ਦੈਟਸ ਦ ਗਿਫਟ ਦੈਟ ਕੀਪਸ ਔਨ ਗਿਵਿੰਗ ਪਾਰਟਿਸਿਪੇਟਿੰਗ ਪਾਲਿਸੀ ਜਿਹਨੂੰ ਡਿਵੀਡੈਂਡ ਪਲਾਨ ਵੀ ਕਹਿੰਦੇ ਹਨ ਤੁਸੀਂ ਭਾਵੇਂ ਇਕੱਲੀ ਕਿਸ਼ਤ 20 ਸਾਲ ਭਰਨੀ ਆ ਪਰ ਹੋਲ ਲਾਈਫ ਲਈ ਇਹਦੇ ਵਿੱਚ ਜਿਹੜੀ ਤੁਹਾਡੀ ਪਾਲਿਸੀ ਦੀ ਵੈਲਿਊ ਹੈ ਤੇ ਨਾਲ ਦੇ ਖਾਸ ਕੈਸ਼ ਵੈਲਿਊ ਹੈ ਉਹ ਪੱਕੇ ਤੌਰ ਤੇ ਵਧਣੀ ਹੀ ਵਧਣੀ ਹੈ ਜਿਸ ਤਰ੍ਹਾਂ ਤੁਹਾਡੀ ਉਮਰ ਵੱਧਦੀ ਆ ਇਸੇ ਤਰ੍ਹਾਂ ਤੁਹਾਡੀ ਇੰਸ਼ੋਰੈਂਸ ਦੀ ਨੀਡ ਵੱਧਦੀ ਆ ਇਸੇ ਤਰ੍ਹਾਂ ਇਸ ਪਲਾਨ ਦੇ ਵਿੱਚ ਜਿਹੜੀ ਫੇਸ ਵੈਲਿਊ ਹੈ ਤੇ ਨਾਲ ਦਾ ਕੈਸ਼ ਵੈਲਿਊ ਹੈ ਵੱਧਦੀ ਹੀ ਜਾਂਦੀ ਹੈ ਸੋ ਆਮ ਤੌਰ ਤੇ ਤਾਂ ਲੋਕੀ ਇਸ ਪਲਾਨ ਨੂੰ ਆਪਣੇ ਬੱਚਿਆਂ ਲਈ ਕਰਵਾਉਂਦੇ ਹਨ ਈਵਨ ਟੀਨੇਜਰਸ ਈਵਨ 20-25 ਸਾਲ ਦੀ ਉਮਰ ਤੱਕ ਵੀ ਕਰਵਾਉਂਦੇ ਹਨ ਕਿਉਂਕਿ ਜਿੰਨੀ ਹੀ ਘੱਟ ਕਿਸੇ ਦੀ ਉਮਰ ਹੁੰਦੀ ਆ ਉਨੇ ਹੀ ਘੱਟ ਪੈਸੇ ਖਰਚ ਕੇ ਉਨਾ ਹੀ ਵੱਧ ਫਾਇਦਾ ਹੁੰਦਾ ਹੈ ਕੋਈ ਵੀ ਲਾਈਫ ਇੰਸ਼ੋਰੈਂਸ ਕਰਵਾਉਣ ਦੇ ਵਿੱਚ ਪਰ ਇਹਨੂੰ ਕਾਫੀ ਜ਼ਿਆਦਾ ਹਾਈ ਇਨਕਮ ਅਰਨਰਸ ਵੀ ਨਾਲ ਦੀ ਨਾਲ ਬਿਜ਼ਨਸ ਓਨਰਸ ਵੀ ਕਰਵਾਉਂਦੇ ਹਨ ਤੇ ਨਾਲ ਦੀ ਨਾਲ ਜਿਹੜੇ ਲੋਕੀ ਆਪਣੇ TFSAs RRSPs ਮੈਕਸ ਆਊਟ ਕਰ ਰਹੇ ਹਨ ਤੇ ਚਾਹੁੰਦੇ ਹਨ ਕਿ ਸਾਡੇ ਅੱਗੇ ਜਾ ਕੇ ਫਿਊਚਰ ਦੇ ਵਿੱਚ ਸ਼ਾਇਦ ਰਿਟਾਇਰਮੈਂਟ ਦੇ ਵੱਲ ਹੋਰ ਵੀ ਪੈਸੇ ਸਾਡੇ ਕੋਲ ਐਕਸੈਸ ਹੋਵੇ ਕੈਸ਼ ਵੈਲਿਊ ਕਾਫੀ ਜ਼ਿਆਦਾ ਹੋਵੇ ਉਹਨਾਂ ਲੋਕਾਂ ਲਈ ਵੀ ਇੱਕ ਬਹੁਤ ਵਧੀਆ ਆਪਸ਼ਨ ਹੈ ਸੋ ਸਿੰਪਲੀ ਐਕਸਪਲੇਨ ਕਰ ਦੇਣਾ ਮੈਂ ਤੁਹਾਨੂੰ ਕਿ ਇਹ ਪਲਾਨ ਕਿਸ ਤਰ੍ਹਾਂ ਕੰਮ ਕਰਦਾ ਹੈ ਅੱਜ ਜਿੰਨੀ ਵੀ ਤੁਸੀਂ ਇੰਸ਼ੋਰੈਂਸ ਅਮਾਊਂਟ ਚੂਜ਼ ਕਰਦੇ ਹੋ ਜਿੰਨਾ ਵੀ ਤੁਸੀਂ ਪ੍ਰੀਮੀਅਮ ਚੂਜ਼ ਕਰਦੇ ਹੋ ਯਾਨੀ ਕਿ ਮਹੀਨੇ ਦੀ ਕਿਸ਼ਤ ਚੂਜ਼ ਕਰਦੇ ਹੋ ਉਹੀ ਐਗਜੈਕਟ ਸੇਮ ਕਿਸ਼ਤ ਰਹਿਣੀ ਹੈ 20 ਸਾਲ ਲਗਾਤਾਰ 20 ਈਅਰਸ ਤੁਸੀਂ ਉਹੀ ਐਗਜੈਕਟ ਸੇਮ ਅਮਾਊਂਟ ਨੂੰ ਪੇ ਕਰੋਗੇ ਮੰਨ ਲਓ ਫੋਰ ਐਗਜ਼ਾਮਪਲ $100 ਪਰ ਮੰਥ $100 ਤੁਸੀਂ 20 ਸਾਲ ਲਗਾਤਾਰ ਪੇ ਕਰਨਾ ਬਸ ਉਸ ਤੋਂ ਬਾਅਦ ਹੋਰ ਕੋਈ ਵੀ ਕਿਸ਼ਤ ਤੁਸੀਂ ਦੇਣੀ ਨਹੀਂ ਹੈਗੀ ਪਰ ਉਸ ਤੋਂ ਬਾਅਦ ਵੀ ਜਿਹੜੀ ਤੁਹਾਡੀ ਇੰਸ਼ੋਰੈਂਸ ਦੀ ਪਾਲਿਸੀ ਹੈ ਉਹਦੀ ਅਮਾਊਂਟ ਵੀ ਵਧਣੀ ਨਹੀਂ ਵਧਣੀ ਹੈ ਤੇ ਨਾਲ ਦੇ ਜਿਹੜੀ ਕੈਸ਼ ਵੈਲਿਊ ਜਦੋਂ ਮਰਜ਼ੀ ਕਢਾ ਸਕਦੇ ਹੋ ਉਹ ਵੀ ਵਧਣੀ ਵਧਣੀ ਹੈ ਇਟਸ ਦ ਗਿਫਟ ਦੈਟ ਕੀਪਸ ਔਨ ਗਿਵਿੰਗ ਇਹਦੇ ਵਿੱਚ ਕੰਪਨੀ ਤੋਂ ਤੁਹਾਨੂੰ ਐਵਰੀ ਸਿੰਗਲ ਈਅਰ ਡਿਵੀਡੈਂਡ ਮਿਲਦੇ ਹਨ ਉਹਨਾਂ ਡਿਵੀਡੈਂਡਸ ਦੇ ਨਾਲ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਹੈਗੀ ਸਿੱਧੇ ਕੰਪਨੀ ਦੇ ਵੱਲੋਂ ਉਸ ਡਿਵੀਡੈਂਡ ਨੂੰ ਯੂਜ਼ ਕੀਤਾ ਜਾਊਗਾ ਤੁਹਾਡੇ ਲਈ ਹੋਰ ਇੰਸ਼ੋਰੈਂਸ ਖਰੀਦਣ ਲਈ ਤੇ ਹੋਰ ਤੇ ਹੋਰ ਕੈਸ਼ ਵੈਲਿਊ ਵਧਾਉਣ ਦੇ ਲਈ ਅੱਜ ਦੇ ਦਿਨ ਕਾਫੀ ਜ਼ਿਆਦਾ ਕੰਪਨੀਜ਼ ਦੇ ਵਿੱਚ ਤਾਂ ਐਨੀਵੇਅਰ ਫਰੋਮ 6-7%+ ਡਿਵੀਡੈਂਡ ਸਕੇਲ ਮਿਲ ਰਿਹਾ ਹੈ ਈਜ਼ੀਲੀ ਇਨਫਲੇਸ਼ਨ ਨੂੰ ਆਊਟਪੇਸ ਕਰ ਰਿਹਾ ਹੈ ਕਾਫੀ ਜ਼ਿਆਦਾ ਵਧੀਆ ਇਹਦੇ ਵਿੱਚ ਗਰੋਥ ਹੋ ਸਕਦੀ ਹੈ ਜੇਕਰ ਤੁਸੀਂ ਅੱਜ ਘੱਟ ਉਮਰ ਦੇ ਵਿੱਚ ਇਸ ਪਲਾਨ ਨੂੰ ਖੋਲਦੇ ਹੋ ਖਾਸ ਬੱਚਿਆਂ ਲਈ ਜਾਂ ਫਿਰ ਤੁਸੀਂ ਹਾਈ ਇਨਕਮ ਅਰਨਰ ਹੋ ਬਿਜ਼ਨਸ ਓਨਰ ਹੋ ਲੌਂਗ ਟਰਮ ਦੇ ਵਿੱਚ 20-30-40 ਈਅਰਸ ਫਰੋਮ ਨਾਓ ਮਿਲੀਅਨਸ ਆਫ ਡਾਲਰਸ ਇਹਦੇ ਵਿੱਚ ਪੋਟੈਂਸ਼ੀਅਲੀ ਜੁੜ ਸਕਦੇ ਹਨ ਸੋ ਜੇਕਰ ਤੁਸੀਂ ਆਪਣੇ ਆਪ ਲਈ ਇੱਕ ਪਾਰਟਿਸਿਪੇਟਿੰਗ ਪਲਾਨ ਦੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਆਪਸ਼ਨ ਦੇਖਣਾ ਚਾਹੁੰਦੇ ਹੋ ਸਿੰਪਲ ਜੀ ਗੱਲ ਹੈ ਕਮ ਡਾਊਨ ਟੂ ਆਰ ਆਫਿਸ ਕੋਈ ਵੀ ਧੱਕਾ ਤਾਂ ਹੈ ਹੀ ਨਹੀਂ ਪੂਰੀ ਤਸੱਲੀ ਨਾਲ ਹੀ ਪਾਲਿਸੀ ਅਪਰੂਵ ਹੋਊਗੀ ਆ ਕੇ ਆਪਸ਼ਨ ਦੇਖ ਲਓ ਅਸੀਂ ਸਾਰੇ ਹੀ ਮੇਜਰ ਕੰਪਨੀਜ਼ ਨਾਲ ਡੀਲ ਕਰਦੇ ਹਾਂ ਤੇ ਬਾਕੀਆਂ ਕੰਪਨੀਜ਼ ਨਾਲ ਵੀ ਕੰਪੈਰੀਸਨ ਦਿਖਾ ਸਕਦੇ ਹਾਂ ਕਿ ਕਿੱਥੇ ਤੁਹਾਡੇ ਲਈ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ ਜਿੱਥੇ ਸਭ ਤੋਂ ਹਾਈਐਸਟ ਕੈਸ਼ ਵੈਲਿਊ ਹੈ ਸਭ ਤੋਂ ਘੱਟ ਪੈਸੇ ਖਰਚ ਕੇ ਉਸੇ ਕੰਪਨੀ ਨਾਲ ਤੁਹਾਡੀ ਪਾਲਿਸੀ ਕਰਵਾ ਦੇਵਾਂਗੇ ਕਾਲ ਟੈਕਸਟ ਔਰ ਵਟਸਐਪ 416-457-3381 416-457-3381

0: 73381 416-457-3381. That's 416-457-3381. Top Financial, Simraj Sidhu. Tusi sanu 7 din mil sakde ho. 70 Delta Park Boulevard, Brampton, unit number 11, Top Financial, the office which. Thank you, ji.
1: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ ਨੰਬਰ ਹੈ 416-457-3381 416-457-3381 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਟੈਕਸਟ ਕਰ ਸਕਦੇ ਹੋ ਜਾਂ ਵਟਸਐਪ ਕਰ ਸਕਦੇ ਹੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਨੂੰ ਸ਼ੁੱਧ ਖੋਏ ਦੀਆਂ ਮਿਠਾਈਆਂ ਮਿਲਦੀਆਂ ਨੇ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਤੁਹਾਡੇ ਲਈ ਕੱਢੀਆਂ ਜਾਂਦੀਆਂ ਨੇ ਤੁਸੀਂ ਰਬੜੀ ਵੀ ਐਡ ਕਰਵਾ ਸਕਦੇ ਹੋ ਨਾਲ ਅਤੇ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ ਤੁਸੀਂ ਬੈਠ ਕੇ ਡਾਈਨ ਇਨ ਕਰਨਾ ਹੋਵੇ ਟੇਕ ਆਊਟਸ ਲੈ ਕੇ ਆਉਣੇ ਹੋਣ ਤਾਂ ਵੈਜ ਐਂਡ ਨੋਨ ਵੈਜ ਤੁਹਾਡੇ ਲਈ ਬਹੁਤ ਹੀ ਲਾਜਵਾਬ ਖਾਣਾ ਐਵਰੀਡੇ ਬਣਦਾ ਤੁਸੀਂ ਪਹੁੰਚੋ ਜ਼ਰੂਰ 888-7 ਦਾ ਗੋਰ ਰੋਡ ਯੂਨਿਟ ਨੰਬਰ 57 ਬਰੈਂਪਟਨ ਦੇ ਵਿੱਚ ਗੋਰ ਐਂਡ ਐਬਨੇਜ਼ਰ ਦੀ ਇੰਟਰਸੈਕਸ਼ਨ 'ਤੇ ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ ਬੋਬੇਡ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ 'ਤੇ ਨੇ ਤੀਸਰੀ ਲੋਕੇਸ਼ਨ 58 ਕੁਆਰੀ ਐਜ ਡਰਾਈਵ ਬਰੈਂਪਟਨ ਦੇ ਵਿੱਚ ਬੋਬੇਡ ਐਂਡ ਹਰਨਟਾਰੀਓ ਦੀ ਇੰਟਰਸੈਕਸ਼ਨ 'ਤੇ ਐਂਡ ਫੋਰਥ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ ਯੂਨਿਟ ਨੰਬਰ 11 ਬਰੈਂਪਟਨ ਦੇ ਵਿੱਚ ਇਹ ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਪੰਜਾਬੀ ਬਾਈ ਨੇਚਰ ਤੋਂ ਤੁਸੀਂ ਆਪਣੇ ਵੈਜ ਐਂਡ ਨੋਨ ਵੈਜ ਦੋਵੇਂ ਤਰ੍ਹਾਂ ਦੀ ਕੇਟਰਿੰਗ ਦੀ ਜ਼ਰੂਰ ਔਡਰਸ ਦਿਓ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰ ਰਹੇ ਹੋ ਕੋਈ ਗੈਟ ਟੂਗੈਦਰ ਕਰ ਰਹੇ ਹੋ ਨੰਬਰ 1 ਕੇਟਰਿੰਗ ਤੁਹਾਨੂੰ ਕਰਕੇ ਦੇਣਗੇ ਪੰਜਾਬੀ ਬਾਈ ਨੇਚਰ ਵਾਲੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ 0080 ਜੀ ਸਤਿ ਸ਼੍ਰੀ ਅਕਾਲ
2: ਹਾਂਜੀ ਮਨਪ੍ਰੀਤ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
2: ਇੱਕ ਨਾ ਸੌਂਗ ਹੈ ਦਿਲਪ੍ਰੀਤ ਢਿੱਲੋਂ ਦਾ ਸੰਡੇ ਉਹ ਪਲੇ ਕਰ ਦੋਗੇ
1: ਦਿਲਪ੍ਰੀਤ ਢਿੱਲੋਂ ਦਾ ਸੰਡੇ
2: ਹਾਂਜੀ ਹਾਂਜੀ
1: ਠੀਕ ਹੈ ਜੀ ਮੈਂ ਲਗਾਉਂਦੀ ਹਾਂ ਥੋੜ੍ਹਾ ਟਾਈਮ ਦਿਓ ਪਲੀਜ਼
2: ਠੀਕ ਹੈ ਥੈਂਕ ਯੂ
1: ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਲੋ ਫਿਰ ਤੁਹਾਨੂੰ ਮੈਂ ਲੈ ਕੇ ਚੱਲਾਂ ਅਪਲਾਇੰਸ ਜੰਕਸ਼ਨ ਦੇ ਉੱਪਰ ਜਿੱਥੇ ਕਿ ਦੋਨਾਂ ਲੋਕੇਸ਼ਨਸ ਦੇ ਉੱਪਰ ਹੀ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਲੱਗ ਚੁੱਕੀਆਂ ਨੇ ਲੌਂਗ ਵੀਕਐਂਡ ਸਪੈਸ਼ਲ ਡੀਲਸ ਲੈਣ ਦੇ ਲਈ ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਉੱਥੇ ਜਾ ਸਕਦੇ ਹੋ ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ 'ਤੇ ਹੈ ਅਪਲਾਇੰਸ ਜੰਕਸ਼ਨ ਤੁਹਾਡੇ ਲਈ ਇਸ ਲੌਂਗ ਵੀਕਐਂਡ 'ਤੇ ਬੜੇ ਕਮਾਲ ਦੀਆਂ ਡੀਲਸ ਲਗਾ ਚੁੱਕੇ ਨੇ ਮਨਜੀਤ ਗਿੱਲ ਜੀ ਸਾਡੇ ਨਾਲ ਲਾਈਨ 'ਤੇ ਜੁੜੇ ਨੇ ਲਾਈਨ 'ਤੇ ਅਤੇ ਪੁੱਛਦੇ ਹਾਂ ਕਿਹੜੀ ਕਿਹੜੀਆਂ ਡੀਲਸ ਇਸ ਲੌਂਗ ਵੀਕਐਂਡ 'ਤੇ ਲੈ ਸਕਦੇ ਹੋ ਤੁਸੀਂ ਮਨਜੀਤ ਜੀ ਸਵਾਗਤ ਸਤਿ ਸ਼੍ਰੀ ਅਕਾਲ
3: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰੀ ਸਤਿ ਸ਼੍ਰੀ ਅਕਾਲ ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਜੇ ਤੁਸੀਂ ਟੌਪ ਲੋਡ ਦਾ ਪੇਅਰ ਦੇਖ ਰਹੇ ਹੋ ਤਾਂ ਸੈਮਸੰਗ ਬ੍ਰਾਂਡ ਦਾ 5 ਕਿਊਬਿਕ ਫੀਟ ਦਾ ਵਾਸ਼ਰ ਤੇ 7.5 ਕਿਊਬਿਕ ਫੀਟ ਦਾ ਡਰਾਇਰ ਹੈ $1600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999 ਚ ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਸੈਮਸੰਗ ਬ੍ਰਾਂਡ ਦਾ ਤੁਸੀਂ ਲਗਾ ਸਕਦੇ ਆ ਅੰਟਿਲ ਕੁਆਂਟਿਟੀ ਲਾਸਟ ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ ਫਰੰਟ ਲੋਡ ਦੇ ਵਾਸ਼ਰ ਤੇ ਡਰਾਇਰ ਦੇ ਵਿੱਚ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਜਿਹੜੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੌਪ ਨਾਲ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $69.99 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਤੁਸੀਂ ਲਗਾ ਸਕਦੇ ਆ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ 6 ਮੰਥ ਚ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਨੰਬਰ ਟੂ ਕਾਲ ਇਜ਼ 905-450-0054-905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦਾ ਟਾਈਮ ਜੀ
1: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਦੇ ਨਾਲ ਨੰਬਰ ਹੈ 905-450-0054-0054 ਅਪਲਾਇੰਸ ਜੰਕਸ਼ਨ ਦਾ ਨੰਬਰ ਹੈ ਤੇ ਨਾਲ ਦੀ ਨਾਲ ਹੀ ਸਟੂਡੀਓ ਨੰਬਰ 905-564-6444 9056464444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਇਸ ਤੋਂ ਪਹਿਲਾਂ ਕਿ ਤੁਹਾਨੂੰ ਮੈਂ ਨੈਕਸਟ ਫਰਮਾਇਸ਼ੀ ਗਾਣਾ ਸੁਣਾਵਾਂ ਪਹਿਲਾਂ ਇੱਕ ਵਾਰ ਚੱਲਾਂਗੇ ਤੁਹਾਨੂੰ ਨੈਕਸਟ ਡੀਲ ਦਵਾਈਏ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਤੇ ਤੁਹਾਨੂੰ ਦੁਬਾਰੇ ਨੇ ਬਹੁਤ ਹੀ ਕਮਾਲ ਦੀਆਂ ਡੀਲਸ ਸੁੱਖ ਜੀ ਤੋਂ ਗ੍ਰੈਂਡ ਹੋਮ ਫਰਨੀਚਰ ਜੀ ਸਿੱਧੂ ਸਰ
4: ਮਿਹਰਬਾਨੀ ਮਨਪ੍ਰੀਤ ਬਾਬਾ, ਸ਼ੁਕਰੀਆ। ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਡੀਲ ਵੀ ਦਵਾਉਂਦੇ ਹਾਂ ਅਤੇ ਨਾਲ ਦੀ ਨਾਲ ਤੁਸੀਂ ਕਿੱਥੇ ਜਾ ਕੇ ਇੰਜੋਏ ਕਰਨਾ, ਕੀ ਇੰਜੋਏ ਕਰਨਾ ਮੈਂ ਅੱਗੇ ਦੱਸਾਂਗਾ, ਪਰ ਸਭ ਤੋਂ ਪਹਿਲਾਂ ਸੁਖਨਾ ਤੁਹਾਡੀ ਲਈ ਆਈ ਸਰ।
5: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਚੱਲ ਰਹੀ ਆ, ਚਾਹੇ ਤੁਸੀਂ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਈਂਗ ਕਰਨੀ ਚਾਹੁੰਦੇ ਹੋ ਤਾਂ ਗੱਡੀਆਂ ਤੁਸੀਂ ਘੁੰਮਾ ਲਓ ਹੁਣ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਚੱਲ ਰਹੀ ਆ। ਡਿਸਕਾਊਂਟ ਤਾਂ ਮਿਲਣਾ ਹੀ ਆ, ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾ ਰਿਹਾ। 6085 ਟੋਮਕਨ ਰੋਡ ਦੇ ਉੱਪਰ ਪਹੁੰਚੋ ਤੇ ਨਾਲ ਦੀ ਨਾਲ ਸਭ ਮੈਂ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ ਸ਼ੌਂਕ ਦੇ ਨਾਲ ਲਿਵਿੰਗ ਰੂਮ ਨੂੰ ਸ਼ਿੰਗਾਰਨਾ, ਟਰਕੀ ਸਟਾਈਲ ਦਾ ਸੋਫਾ ਸੈੱਟ ਦਾ ਅੱਜ ਕੱਲ੍ਹ ਬਹੁਤ ਟ੍ਰੈਂਡ ਹੈ ਪਰਿਵਾਰਾਂ ਦੇ ਵਿੱਚ। ਬੇਜਕਲ ਦਾ ਸੋਫਾ ਸੈੱਟ ਹੈ ਟਰਕੀ ਡਿਜ਼ਾਈਨ ਦਾ, ਪਰਫੋਰਮੈਂਸ ਫੈਬਰਿਕ ਦੇ ਵਿੱਚ ਬੇਜਕਲ ਦਾ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਫਟ, ਕਰੋਮ ਲੈਗਸ ਵੀ ਲੱਗੀਆਂ ਹੋਈਆਂ ਨੇ, ਸਾਈਡ ਤੇ ਗੋਲਡ ਟ੍ਰਿਮ ਵੀ ਲੱਗੀ ਹੈ, ਡਿਜ਼ਾਈਨ ਦਾ ਟਰਕੀ ਸਟਾਈਲ ਸੋਫਾ ਸੈੱਟ, ਉੱਪਰ ਐਕਸਲੈਂਟ ਪਿੱਲੋ ਵੀ ਪਏ ਹੋਏ ਨੇ, ਜਿਹਦੀ ਰੈਗੂਲਰ ਕੀਮਤ $3000 ਸੀ, ਪਰ ਜਿਹੜੀ ਸਪੈਸ਼ਲ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ 1299 ਦਾ 3000 ਵਾਲਾ ਸੋਫਾ ਸੈੱਟ ਟਰਕੀ ਸਟਾਈਲ ਦਾ 1299 ਦਾ ਮਿਲੂਗਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ LED ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ। ਹੁਣ ਤੁਸੀਂ ਘੁਮਾ ਲਓ ਗੱਡੀਆਂ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੀਆਂ ਪ੍ਰਾਈਜ਼ਾਂ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਸਿੱਧੂ ਸਾਹਿਬ।
4: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਸੁਖ। ਅੱਗੇ ਜਾ ਕੇ ਹੋਰ ਲਿੰਕ ਲਾਵਾਂਗੇ ਆਪਾਂ ਅਗਲੇ ਘੰਟੇ ਦੇ ਵਿੱਚ। ਮਨਪ੍ਰੀਤ, ਆਪਣੇ ਸ਼ਹਿਰ ਦੇ ਵਿੱਚ ਖਾਣ ਪੀਣ ਵਾਸਤੇ ਜਾਣਾ ਕਿਸੇ ਨੇ ਤਾਂ ਮੈਂ ਦੱਸਦਾ ਕਿ ਡਾਊਨ ਟਾਊਨ ਟੋਰਾਂਟੋ ਦੇ ਵਿੱਚ 290 ਐਸੇ ਰੈਸਟੋਰੈਂਟ ਨੇ ਜਿੱਥੇ ਜਾ ਕੇ ਤੁਸੀਂ ਕੈਫੇ ਨੇ ਤੇ ਨਾਲ ਰੈਸਟੋਰੈਂਟ ਨੇ ਬੈਠ ਕੇ ਪੈਟੀਓ ਦੇ ਉੱਤੇ, ਉਹਨਾਂ ਦੇ ਨਾਲ ਪੈਟੀਓ ਨੇ, ਪੈਟੀਓ ਤੇ ਤੁਸੀਂ ਖਾਣਾ ਖਾ ਸਕਦੇ ਹੋ, ਨਾਲ ਉੱਥੇ ਜਾ ਕੇ ਇੰਜੋਏ ਕਰ ਸਕਦੇ ਡਰਿੰਕ ਵਗੈਰਾ। ਨਾਲ ਦੀ ਨਾਲ ਇੱਕ ਮੈਂ ਦੱਸਦਾ ਕਿ ਟੋਰਾਂਟੋ ਹਲਾਲ ਬਾਈਟਸ ਫੈਸਟੀਵਲ ਹੋ ਰਿਹਾ ਅੱਜ, ਕੱਲ ਤੇ ਪਰਸੋਂ ਤੁਹਾਡੇ ਸੰਡੇ ਤੱਕ। ਤੁਸੀਂ ਨੇਥਨ ਫਿਲਪ ਸਕੁਏਅਰ ਦੇ ਵਿੱਚ ਜਾਓਗੇ ਤਾਂ ਉੱਥੇ ਇਹ ਹਲਾਲ ਬਾਈਟਸ ਦਾ ਮਜ਼ਾ ਲਓਗੇ 15, 16 ਤੇ 17 ਨੂੰ। ਅੱਜ ਨਾਇਗਰਾ ਫਾਲ ਦੇ ਵਿੱਚ ਅੱਜ ਤੋਂ ਹੀ ਫਾਇਰ ਵਰਕ ਸ਼ੁਰੂ ਨੇ, ਅੱਜ ਪਹਿਲਾ ਦਿਨ ਹੋਏਗਾ, 15 ਤੋਂ ਲੈ ਕੇ ਅਕਤੂਬਰ 12 ਤੱਕ ਹਰ ਰੋਜ਼ ਤੁਸੀਂ 5 ਮਿੰਟ ਦਾ ਜਿਹੜਾ ਉੱਥੇ ਹੁੰਦਾ ਆਪਣਾ ਸ਼ੋ ਹੁੰਦਾ ਫਾਇਰ ਵਰਕਸ ਦਾ ਪੂਰਾ ਵੱਡੇ ਪੱਧਰ ਤੇ, ਉਹ ਹੋਏਗਾ ਅੱਜ 15 ਤਰੀਕ ਤੋਂ ਰਾਤ ਨੂੰ 10 ਵਜੇ ਟਾਈਮ ਆਉਂਦਾ, ਤੇ 10 ਵਜੇ ਹਰ ਰੋਜ਼ ਤੁਸੀਂ ਵੇਖਿਆ ਕਰੋਗੇ ਫਾਇਰ ਵਰਕਸ, ਖਾਸ ਕਰਕੇ ਨਾਇਗਰਾ ਰੀਜਨ ਦੇ ਵਿੱਚ, ਨਾਇਗਰਾ ਫਾਲ ਦੇ ਵਿੱਚ ਦੇਖੋਗੇ। ਨਾਲ ਦੀ ਨਾਲ ਐਸ਼ ਬ੍ਰਿਜ ਬੇ ਪਾਰਕ ਦੇ ਵਿੱਚ ਮੰਡੇ ਨੂੰ 10 ਵਜੇ ਫਾਇਰ ਵਰਕਸ ਹੋਣਗੇ 18 ਤਰੀਕ ਨੂੰ, ਤੇ ਕੈਨੇਡਾ ਵੰਡਰਲੈਂਡ ਦੇ ਵਿੱਚ ਸੰਡੇ ਨਾਈਟ ਨੂੰ 10 ਵਜੇ ਫਾਇਰ ਵਰਕਸ ਹੋ ਰਹੇ ਨੇ। ਉੱਥੇ ਉਹਨਾਂ ਨੇ ਕਿਹਾ ਕਿ 6000 ਤੋਂ ਉੱਪਰ ਕਲਰ ਦੇ ਵਿੱਚ ਇਹ ਫਾਇਰ ਵਰਕਸ ਵੱਡੇ ਪੱਧਰ ਤੇ ਹੋਣਗੇ ਐਤਵਾਰ ਨੂੰ ਕੈਨੇਡਾ ਵੰਡਰਲੈਂਡ। ਤੇ ਨਾਲ ਦੀ ਨਾਲ ਮੈਂ ਦੱਸਦਿਆਂ ਕਿ ਸ਼ੂਗਰ ਬੀਚ ਬੜੀ ਵਧੀਆ ਸਪੋਟ ਹੈਗਾ, ਜਿੱਥੇ ਜਾ ਕੇ ਤੁਸੀਂ ਫੇਸ ਪੇਂਟਿੰਗ, ਹਾਂਜੀ, ਗੇਮਸ ਹੋਣਗੀਆਂ ਉੱਥੇ, ਸਲਸਾ ਡਾਂਸਿੰਗ ਵੀ ਕਰ ਸਕੋਗੇ ਤੇ ਬੀਚ ਦੇ ਨਜ਼ਾਰੇ ਲੈ ਸਕੋਗੇ, ਉਹ ਹੈਗੀ ਆ ਸ਼ੂਗਰ ਬੀਚ। ਇਹ ਤਾਂ ਹੋ ਗਿਆ ਤੁਹਾਡਾ ਮਨੋਰੰਜਨ, ਤੇ ਕਰ ਦੱਸਦੇ ਰਹਾਂਗੇ ਹੋਰ ਕੀ ਕੀ ਹੋ ਰਿਹਾ ਸ਼ਹਿਰ ਦੇ ਵਿੱਚ ਅੱਗੇ ਜਾ ਕੇ। ਹਲਦੀ ਘੜੀ ਚੱਲਦੇ ਆ ਮਨਪ੍ਰੀਤ ਦੇ ਪਾਸ ਸਟੂਡੀਓ ਦੇ ਵਿੱਚ। ਜੀ ਮਨਪ੍ਰੀਤ
1: ਜੀ, ਬਿਲਕੁਲ, ਤੇ ਮੈਂ ਇੱਕ ਵਾਰ ਫਿਰ ਤੋਂ ਨੰਬਰ ਦੇ ਦਿਆਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਦਾ, ਜਿੱਥੇ ਕਿ ਅੱਜ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਨੰਬਰ 6472620000 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ, 6472620000 ਇਹਨਾਂ ਦਾ ਨੰਬਰ ਹੈ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸਤਿ ਸ਼ਿਖਾਮਤ।
6: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
7: ਓ ਹੀਟ ਵੇਵ ਆ ਗਈ।
8: ਕੀ ਗੱਲ, ਇੰਨੀ ਜਲਦੀ?
7: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
8: ਸਨਸਕ੍ਰੀਨ, ਹਾਈਡਰੇਸ਼ਨ, ਐਨਕਾਂ ਤੇ ਸੇਵਿੰਗਸ ਵੀ।
7: क्योंकि होलसेल क्लब हीट वेव आ गया है, होने लगो 3.78 लीटर फ्रैंक्स रेड हॉट सॉस सिर्फ $14.99 च। ओहो उत्ते तो कीमत 15 जुलाई तक लॉक ने। ओ भाई इतना गर्मा गर्म डील है, कोई मेंबरशिप फी नहीं। और जानकारी लाई स्टोर विच वेखो जा होलसेल क्लब.ca ते जाओ।
8: होलसेल क्लब, होल लॉट ऑफ वैल्यू।

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Tayale wale bhai Maninder Singh ji Srinagar wale, for more information call Punjabi Virsa Radio de Singh ji nu kiti ja sakdi hai 6474481000 6474481000 seva bhejan waste seva2022@yahoo.com te apni seva bhej sakde ho.
2: Simply Indian brings you all simply delicious deals. Buy one, get one free every day. Sure, 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, takeout and catering also available. Call at 905-794-8111. Simply delicious. Matlab, simply Indian.
3: ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕ ਕਲੀਨਿੰਗ, ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੈਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਵੋ 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ 7 ਡੇਜ਼ ਅ ਵੀਕ।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਆਪਾਂ ਹੁਣ ਪਹੁੰਚ ਚੁੱਕੇ ਹਾਂ ਆਪਣੇ ਲਾਸਟ ਆਵਰ ਦੇ ਵਿੱਚ। 5 ਤੋਂ ਲੈ ਕੇ 6 ਵਜੇ ਤੱਕ ਤੁਹਾਡਾ ਹੁਣ ਸਾਡੇ ਦੇ ਨਾਲ ਸਾਥ ਹੈ ਅਤੇ ਸਟੂਡੀਓ ਦਾ ਨੰਬਰ 905-5564-5444 9055-64-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਅਤੇ ਮੈਂ ਦੱਸਦਿਆਂ ਕਿ ਅੱਜ ਸਾਡਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 6685 ਟੋਮਕਿਨ ਰੋਡ ਦੇ ਉੱਪਰ। ਤੁਸੀਂ ਜ਼ਰੂਰ ਪਹੁੰਚੋ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ। ਨੰਬਰ ਇਹਨਾਂ ਦਾ 6472600 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਨੂੰ। ਅਤੇ ਨਾਲ ਦੀ ਨਾਲ ਹੀ ਚਾਟਸ ਐਂਡ ਪਰੌਂਠਾ ਜ਼ਰੂਰ ਤੁਸੀਂ ਯਾਦ ਰੱਖੋ। ਇਹਨਾਂ ਦੀ ਨਵੀਂ ਲੋਕੇਸ਼ਨ ਓਪਨ ਹੋਈ ਹੈ 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47, ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਇਹਨਾਂ ਦੇ ਕੋਲ ਤੁਹਾਨੂੰ ਸਾਰਾ ਵੈਜੀਟੇਰੀਅਨ ਖਾਣਾ ਮਿਲਦਾ ਆ। ਵੈਜੀਟੇਰੀਅਨ ਬਹੁਤ ਹੀ ਸਵਾਦ, ਉਹ ਵੀ ਬਹੁਤ ਹੀ ਲਾਜਵਾਬ, ਐਂਡ ਕੋਈ ਵੀ ਫਰੋਜ਼ਨ ਆਈਟਮਸ ਨਹੀਂ ਯੂਜ਼ ਕਰਦੇ, ਸਾਰਾ ਕੁਛ ਤੁਹਾਡੇ ਲਈ ਫਰੈਸ਼ ਬਣਾਉਂਦੇ ਆ। ਇਹਨਾਂ ਦੇ ਕੋਲ ਤੁਸੀਂ ਮੋਮੋ, ਚਾਪਸ ਖਾ ਸਕਦੇ ਹੋ, ਗੋਲ ਗੱਪੇ ਅਨਲਿਮਿਟਿਡ ਖਾਓ, ਮੱਕੀ ਦੀ ਮੇਥੀ ਵਾਲੀ ਰੋਟੀ ਖਾ ਸਕਦੇ ਹੋ, ਸਾਗ ਅਤੇ ਮੱਕੀ ਦੀ ਰੋਟੀ ਖਾ ਸਕਦੇ ਹੋ, ਚਨਾ ਭਟੂਰਾ, ਹਲਵਾ ਪੂਰੀ ਵਿਦ ਚਨਾ, ਡਿਫਰੈਂਟ ਡਿਫਰੈਂਟ ਟਾਈਪ ਦੇ ਪਰੌਂਠੇ, ਡਿਫਰੈਂਟ ਡਿਫਰੈਂਟ ਟਾਈਪ ਦੇ ਡੋਸੇ, ਜਾਂ ਤੁਸੀਂ ਮਿਲਕ ਸ਼ੇਕਸ ਪੀਣੇ ਹੋਣ, ਮਨਚੂਰੀਅਨ ਖਾਣਾ ਹੋਵੇ ਫਰਾਈਡ ਰਾਈਸ ਐਂਡ ਨੂਡਲਸ ਦੇ ਨਾਲ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚਾਟਸ, ਟਿੱਕੀ ਬਰਗਰ ਅਤੇ ਲੱਸੀ, ਤੁਸੀਂ ਮਿੱਠੀ ਵੀ ਖੋਏ ਵਾਲੀ ਜਾਂ ਮਸਾਲਾ ਲੱਸੀ ਪੀ ਸਕਦੇ ਹੋ, ਅਤੇ ਡਿਫਰੈਂਟ ਤਰ੍ਹਾਂ ਦੀਆਂ ਆਈਸ ਕ੍ਰੀਮਸ, ਫਰੈਸ਼ ਜੂਸ ਤੁਹਾਨੂੰ ਬਣਾ ਕੇ ਪਿਲਾਉਂਦੇ ਨੇ, ਅਤੇ ਤੁਹਾਨੂੰ ਹਰ ਚੀਜ਼ ਇੱਥੋਂ ਮਿਲਦੀ ਹੈ ਚਾਟਸ ਐਂਡ ਪਰੌਂਠਾ ਤੋਂ। ਅਤੇ ਮੈਂ ਦੱਸਦੇ ਇਹਨਾਂ ਦੇ ਕੋਲ ਟਿਫਿਨ ਸਰਵਿਸ ਵੀ ਤੁਹਾਨੂੰ ਮਿਲਦੀ ਹੈ। ਜੇ ਤੁਸੀਂ ਨਹੀਂ ਖਾਣਾ ਬਣਾਉਣਾ ਜਾਣਦੇ ਜਾਂ ਤੁਹਾਡੇ ਕੋਲ ਟਾਈਮ ਨਹੀਂ, ਟਿਫਿਨ ਸਰਵਿਸ ਲਓ ਚਾਟਸ ਐਂਡ ਪਰੌਂਠਾ ਤੋਂ। ਸਪੈਸ਼ਲ ਡਾਈਨਿੰਗ ਡੀਲਸ ਲਗਾਈਆਂ ਹੋਈਆਂ ਨੇ ਇਹਨਾਂ ਨੇ ਮੰਡੇ, ਟਿਊਜ਼ਡੇ ਐਂਡ ਥਰਸਡੇ ਦੇ ਲਈ। ਤੁਸੀਂ ਆਪਣੀ ਫੈਮਿਲੀ ਦੇ ਨਾਲ ਪਹੁੰਚੋ, ਇੱਥੇ ਡਾਈਨਿੰਗ ਕਰੋ ਅਤੇ ਇੱਕ ਬਰਗਰ ਜਾਂ ਫਿਰ ਚਾਟ ਪਾਪੜੀ ਬਿਲਕੁਲ ਫ੍ਰੀ ਆਫ ਕੋਸਟ ਖਾ ਸਕਦੇ ਹੋ। ਜੇ ਤੁਸੀਂ ਲੈਣਾ ਚਾਹੁੰਦੇ ਹੋ ਡੀਲ ਡਾਈਨਿੰਗ ਐਂਡ ਟੇਕ ਆਊਟ ਬੋਥ, ਤਾਂ ਤੁਸੀਂ ਕੋਈ ਵੀ ਕਾਠੀ ਰੋਲ ਬਾਏ ਕਰੋਗੇ, ਤੁਹਾਨੂੰ ਇੱਕ ਡਰਿੰਕ ਫ੍ਰੀ ਮਿਲੂਗੀ। ਜੇ ਤੁਸੀਂ ਕੋਈ ਵੀ ਬਰਗਰ ਬਾਏ ਕਰਦੇ ਹੋ ਤਾਂ ਤੁਹਾਨੂੰ ਫਿਰ ਵੀ ਇੱਕ ਡਰਿੰਕ ਫ੍ਰੀ ਮਿਲੂਗੀ। ਜੇ ਤੁਸੀਂ ਮਲਾਈ ਚਾਂਪ ਖਰੀਦਦੇ ਹੋ ਤੁਹਾਨੂੰ ਇੱਕ ਰੁਮਾਲੀ ਰੋਟੀ ਬਿਲਕੁਲ ਫ੍ਰੀ ਦੇਣਗੇ। ਜ਼ਰੂਰ ਪਹੁੰਚੋ ਤੁਸੀਂ ਚਾਟਸ ਐਂਡ ਪਰੌਂਠਾ। ਨੰਬਰ ਹੈ 905-794-4545-45-45 9057944545 ਇਹਨਾਂ ਦਾ ਨੰਬਰ ਹੈ ਅਤੇ ਤੁਸੀਂ ਪਹੁੰਚਣਾ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47, ਬਰੈਂਪਟਨ ਦੇ ਵਿੱਚ। ਅਤੇ ਲੋ ਫਿਰ ਲਈਏ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ। ਨੈਕਸਟ ਫਰਮਾਇਸ਼ੀ ਗਾਣਾ ਦਿਲ ਪਟਿੱਲੋ ਐਂਡ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰੋ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਗ੍ਰੈਂਡ ਹੋਮ ਫਰਨੀਚਰ 6685 ਟੋਮਕਨ ਰੋਡ ਦੇ ਉੱਪਰ ਲੋਕੇਟਡ ਨੇ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ, ਜਿੱਥੇ ਕਿ ਤੁਹਾਡਾ ਮੈਕਸੀਮਮ ਫਾਇਦਾ ਹੁੰਦਾ ਆ। ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਫਰਨੀਚਰ ਦੇ ਪੀਸ ਲੈ ਕੇ ਆਉਣੇ ਹੋਣ ਤਾਂ ਤੁਸੀਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ। ਜੀ ਸਿੱਧ ਸਰ,
1: ਮਿਹਰਬਾਨੀ, ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ। ਤੇ 5 ਵਜੇ ਤੋਂ ਬਾਅਦ ਲਿੰਕ ਲਾਉਣ ਲੱਗੇ ਹਾਂ ਤੇ ਤੁਹਾਨੂੰ ਦਵਾਉਣੇ ਵਧੀਆ ਜਿਹੀ ਪ੍ਰਾਈਸਾਂ। ਸੁੱਖ ਵੀਰੇ ਹੋਰ ਵੀ ਨਾਲ ਆ ਗਏ ਨੇ, ਉਹਨਾਂ ਤੋਂ ਲੈਂਦੇ ਹਾਂ ਫਿਰ ਵਧੀਆ ਡੀਲ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸੁਖ ਸਾਹਿਬ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਆ ਤੇ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ 6685 ਟੋਮਕਨ ਰੋਡ ਦੇ ਉੱਪਰ। ਤੁਸੀਂ ਵੀ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਵੱਡੇ ਡਿਸਕਾਊਂਟ ਤੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਘੁਮਾ ਲਓ ਗੱਡੀਆਂ 6685 ਟੋਮਕਨ ਰੋਡ ਦੇ ਉੱਪਰ। ਤੁਸੀਂ ਹਾਰਡ ਫੋਮ ਮੈਟਰ ਦੀ ਡੀਲ ਦਿੰਦੇ ਆ, 9 ਇੰਚ ਦਾ ਥੱਲੇ ਹਾਰਡ ਫੋਮ ਦਾ ਮੈਟਰ ਹੋਊਗਾ, ਉੱਪਰ ਮੈਂਬਰੀ ਫੋਮ ਦਾ ਪਿੱਲੋ ਟੋਪ ਲੱਗਾਊਗਾ। ਸੋ ਹਾਰਡ ਫੋਮ ਦਾ ਮੈਟਰ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ 500-600 ਡਾਲਰ ਸੀ। ਜਿਹੜੇ ਪਰਿਵਾਰ ਰਾਈਟ ਵੇ ਸਾਡੇ ਕੋਲ ਪਹੁੰਚ ਜਾਣਗੇ, ਹਾਰਡ ਫੋਮ ਦਾ ਮੈਟਰ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਸਿਰਫ 199 ਦਾ, ਜੀ ਹਾਂ 199 ਡਾਲਰ ਦਾ ਮਿਲੂਗਾ ਹਾਰਡ ਫੋਮ ਦਾ ਮੈਟਰ। ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ, ਹਰੇਕ ਪਰਚੇ ਦੇ ਨਾਲ ਤੋਹਫਾ ਮਿਲਣਾ। ਤੇ ਨਾਲ ਸਿੰਘ ਸਾਹਿਬ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ, 3 ਸੀਟਰ ਸੋਫਾ, 2 ਸੀਟਰ ਲੱਭ ਸੈੱਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ 2500 ਡਾਲਰ ਸੀ। 799 ਦਾ ਰਿਕਲਾਈਨਰ ਸੋਫਾ ਸੈੱਟ, 799 ਡਾਲਰ ਦਾ ਮਿਲੂਗਾ ਤੇ ਨਾਲ ਕੰਫਰਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਉੱਪਰ। ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ। ਸੇਲ ਸੇਲ
1: ਮਿਹਰਬਾਨੀ ਸੁਖ। ਔਰ ਮੈਂ ਦੱਸਦਿਆਂ ਕਿ ਜਿੰਨਾ ਵੀ ਇਹਨਾਂ ਦਾ ਸਟਾਫ ਹੈਗਾ ਗ੍ਰੈਂਡ ਫਰਨੀਚਰ ਦਾ, ਉਹ ਬੜੇ ਅੱਛੇ ਢੰਗ ਨਾਲ ਸਾਰਿਆਂ ਨੂੰ ਰਿਸੀਵ ਕਰ ਰਹੇ ਨੇ। ਅੱਜ ਰਾਤ ਦੇ 9 ਵਜੇ ਤੱਕ ਸਾਰੇ ਤੁਸੀਂ ਆ ਸਕਦੇ ਹੋ ਹੌਲੀ ਹੌਲੀ। ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਓਕਵੇਲ ਜੇ ਤੁਸੀਂ ਮਿਸ ਅੱਗਾ ਇੱਧਰੋਂ ਆਉਣਾ ਹੈਗਾ ਬਰਲਿੰਗਟਨ ਵੱਲੋਂ ਤਾਂ 410 ਲੈ ਲਓ, 9403 ਪਹਿਲਾਂ ਲੈ ਲਿਓ, ਫਿਰ ਉਹਦਾ ਬਣ ਜਾਂਦਾ 410 ਨਾਰਥ। ਉਹਦੇ ਵਿੱਚੋਂ ਕੱਢ ਲਿਓ ਤੁਸੀਂ ਡੈਰੀ, ਡੈਰੀ ਤੋਂ ਰਾਈਟ ਮਾਰ ਕੇ ਟੋਮਕਨ, ਜਾਂ ਪਹਿਲਾਂ ਇੰਗਲੈਂਡ ਵੀ ਕੱਢ ਸਕਦੇ ਹੋ, ਇੰਗਲੈਂਡ ਤੇ ਰਾਈਟ ਮਾਰ ਕੇ ਜਦੋਂ ਟੋਮਕਨ ਆਓ ਉੱਥੇ ਲੈਫਟ ਮਾਰ ਲਿਓ, ਅੱਗੇ ਜਾ ਕੇ 6685 ਟੋਮਕਨ ਤੇ ਪਹੁੰਚ ਜਾਓ। ਜੇ ਤਾਂ ਬ੍ਰਹਮਪੁਰ ਵੱਲੋਂ ਆਉਣਾ ਫਿਰ ਤੁਸੀਂ ਸਾਊਥ ਬੋਰਡ ਲੈਣਾ 410, ਬਿਲਕੁਲ 410 ਤੋਂ ਐਗਜੈਕਟ ਕਰ ਲਓ ਡੈਰੀ ਦਾ ਲੈਫਟ ਤੇ ਰਾਈਟ ਮਾਰ ਲਓ ਟੋਮਕਨ ਤੇ ਪਹੁੰਚ ਜਾਓਗੇ 6685 ਟੋਮਕਨ ਰੋਡ ਦੇ ਉੱਤੇ। ਤੁਸੀਂ ਸੇਲ ਦਾ ਫਾਇਦਾ ਉਠਾਓ, ਅੱਜ ਰਾਤ ਦੇ 9 ਵਜੇ ਤੱਕ ਖੁੱਲ੍ਹ ਰਹੇ ਤੇ ਜਿੰਨੇ ਵੀ ਪ੍ਰਾਈਸਾਂ ਦੇ ਰਹੇ ਹਾਂ ਇਹ ਤੁਹਾਨੂੰ ਅੱਜ ਮਿਲਣੀਆਂ ਹੈਗੀਆਂ, ਰਾਤ ਦੇਰ ਤੱਕ 9 ਵਜੇ ਤੱਕ ਫਾਇਦਾ ਉਠਾਓ। ਜੁੜੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਮੈਂ ਪਹਿਲਾਂ ਤੋਂ ਦੱਸ ਚੁੱਕਿਆ ਵੀ ਕੀ ਵੀਕਲ ਤੇ ਗਤੀਵਿਧੀਆਂ ਹੋ ਰਹੀਆਂ ਬਾਹਰ ਅੰਦਰ, ਤੇ ਤੁਸੀਂ ਜਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਆਪਣੇ ਆਪਣੇ ਢੰਗ ਨਾਲ। ਰੈਸਟੋਰੈਂਟ ਜਾਣਾ ਹੁੰਦਾ, ਕਿਸੇ ਨੇ ਕਿਤੇ ਜਾਣਾ ਹੁੰਦਾ, ਕਿਸੇ ਨੇ ਨਿਆਗਰਾ ਫਾਲ ਜਾਣਾ, ਕਿਸੇ ਨੇ ਕਿਤੇ ਜਾਣਾ, ਜਿੱਥੇ ਵੀ ਜਾਣਾ ਵਾ ਤੇ ਇੰਜੋਏ ਯੂਰ ਲੌਂਗ ਵੀਕਐਂਡ। ਮਸਾ ਮਸਾ ਦਿਨ ਖੁੱਲ੍ਹੇ ਨੇ ਤੇ ਅੱਜ ਦਿਨ ਬੜਾ ਸੋਹਣਾ ਮੌਸਮ ਆ, ਕੱਲ੍ਹ ਵੀ ਬਹੁਤ ਪਿਆਰੀ ਧੁੱਪ ਲੱਗੀ ਹੋਈ ਆ ਤੇ ਟੈਂਪਰੇਚਰ ਅੱਪ ਹੀ ਆ, 19 ਡਿਗਰੀ ਦੇ ਕਰੀਬ ਆ। ਰੈਡੀ ਪ੍ਰੋਗਰਾਮ ਦੇਸ ਪਰ ਜੁੜੇ ਹੋਏ ਆ ਤੇ ਚੱਲਦੇ ਆ, ਗੱਲਬਾਤ ਕਰਦੇ ਆ ਮਨਪ੍ਰੀਤ ਹੋਣਾ। ਜੀ ਮਨਪ੍ਰੀਤ
0: ਜੀ, ਬਿਲਕੁਲ ਲੌਂਗ ਵੀਕਐਂਡ ਸਪੈਸ਼ਲ ਤੁਹਾਨੂੰ ਅਸੀਂ ਡੀਲਸ ਦਵਾ ਰਹੇ ਹਾਂ ਤੇ ਅੱਜ ਵਾਲੀਆਂ ਡੀਲਸ ਤੁਹਾਨੂੰ ਅੱਜ ਦੇ ਦਿਨ ਵਿੱਚ ਹੀ ਮਿਲਣੀਆਂ ਨੇ। ਤੇ ਜ਼ਰੂਰ ਤੁਸੀਂ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਤੁਹਾਡੇ ਲਈ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਕੱਲ੍ਹ ਨੂੰ ਵੀ ਲਾਈਵ ਕਰਾਂਗੇ ਇੱਥੇ ਹੀ, ਬਟ ਤੁਹਾਨੂੰ ਕੱਲ੍ਹ ਨੂੰ ਹੋਰ ਵੀ ਡਿਫਰੈਂਟ ਡਿਫਰੈਂਟ ਪ੍ਰਾਈਸਿਸ ਦਵਾਵਾਂਗੇ, ਡਿਫਰੈਂਟ ਡਿਫਰੈਂਟ ਡੀਲਸ ਹੋਣਗੀਆਂ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ, ਤੁਸੀਂ ਜ਼ਰੂਰ ਪਹੁੰਚ ਸਕਦੇ ਹੋ। ਤੇ ਨਾਲ ਹੀ ਅਕਾਲ ਡਾਕਟਰ ਕਲੀਨਿਕ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੀ ਕਿ ਸਭ ਤੋਂ ਪਹਿਲੀ ਫਸਟ ਐਵਰ ਕੰਪਨੀ ਹੈ ਡਾਕਟਰ ਕਲੀਨਿਕ ਦੀ ਆਪਣੀ ਕਮਿਊਨਿਟੀ ਵਾਲੀ, ਜਿਹੜੀ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ, 7 ਦਿਨ ਓਪਨ ਨੇ, ਬਹੁਤ ਹੀ ਪ੍ਰੋਫੈਸ਼ਨਲ ਡਾਕਟਰ ਕਲੀਨਿੰਗ ਕਰਦੇ ਨੇ, ਇੰਸਟਾਲੇਸ਼ਨ ਐਂਡ ਰਿਪੇਅਰ ਵੀ ਕਰਦੇ ਨੇ ਹਰ ਤਰ੍ਹਾਂ ਦੇ ਏਅਰ ਕੰਡੀਸ਼ਨਰਸ ਐਂਡ ਫਰਨੇਸਿਸ। ਤੇ ਜਿੰਨੇ ਵੀ ਸਾਡੇ ਲੋਕਲ ਲਿਸਨਰਸ ਨੇ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਵਿੱਚ ਜੇਕਰ ਤੁਸੀਂ ਹੈਗੇ ਹੋ, ਤਾਂ ਤੁਸੀਂ ਡਾਕਟਰ ਕਲੀਨਿੰਗ ਇਹ ਅਪ ਟੂ 3000 ਸਕੇਅਰ ਫੁੱਟ ਅਨਫਿਨਿਸ਼ ਬੇਸਮੈਂਟ $140 ਦੇ ਵਿੱਚ ਕਰਾ ਸਕਦੇ ਹੋ, $140 ਦੇ ਵਿੱਚ। ਬਟ ਰੈਗੂਲਰ ਪ੍ਰਾਈਸ $250 ਦੀ ਹੁੰਦੀ ਹੈ ਬਟ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਵਿੱਚ ਤੁਸੀਂ ਅਕਾਲ ਡਕਟ ਕਲੀਨਿੰਗ ਤੋਂ ਡਕਟ ਕਲੀਨਿੰਗ ਸਿਰਫ $140 ਦੇ ਵਿੱਚ ਕਰਵਾ ਸਕਦੇ ਹੋ। ਅਕਾਲ ਡਕਟ ਕਲੀਨਿੰਗ ਤੋਂ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662 416-710-0662 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਕਾਲ ਡਾਕਟ ਕਲੀਨਿਕ ਨੂੰ। ਜੇਕਰ ਤੁਸੀਂ ਸਸਤੀਆਂ ਏਅਰ ਟਿਕਟਸ ਲੱਭ ਰਹੇ ਹੋ ਤਾਂ ਕੋਮਲ ਟਰੈਵਲਸ ਦੇ ਨਾਲ ਗੱਲਬਾਤ ਕਰੋ, ਬਹੁਤ ਹੀ ਸਪੈਸ਼ਲ ਫੇਅਰ ਇਹਨਾਂ ਨੇ ਤੁਹਾਡੇ ਲਈ ਲਗਾਏ ਹੋਏ ਨੇ। ਜੇਕਰ ਤੁਸੀਂ ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਕਰਨੀ ਹੈ, $1490 ਦੀ ਟਿਕਟ ਹੈ, $1490 ਦੀ ਟਿਕਟ ਤੁਸੀਂ ਲਓ ਦਿੱਲੀ ਤੋਂ ਟੋਰੋਂਟੋ, ਟੋਰੋਂਟੋ ਤੋਂ ਦਿੱਲੀ। ਕੋਮਲ ਟਰੈਵਲਸ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਨੰਬਰ 905-239-7711 9052-39-7711। ਕੋਮਲ ਟਰੈਵਲਸ ਨੂੰ ਕਾਲ ਕਰੋ। ਕਿਤੇ ਵੀ ਤੁਸੀਂ ਆਲ ਓਵਰ ਦਾ ਵਰਲਡ ਘੁੰਮਣ ਜਾਣਾ ਹੋਵੇ, ਵਕੇਸ਼ਨ ਪੈਕੇਜਸ ਬਹੁਤ ਵਧੀਆ ਬਣਾ ਕੇ ਦਿੰਦੇ ਨੇ ਤੁਹਾਨੂੰ, ਕੋਮਲ ਟਰੈਵਲਸ 9052-39-7711 ਦੇ ਉੱਪਰ ਤੁਸੀਂ ਇਹਨਾਂ ਨੂੰ ਜ਼ਰੂਰ ਕੋਂਟੈਕਟ ਕਰ ਸਕਦੇ ਹੋ। ਮਿਊਜ਼ੀਕਲ ਬ੍ਰੇਕ ਲੈ ਕੇ ਜਲਦ ਵਾਪਸ ਆਵਾਂਗੇ, ਨੈਕਸਟ ਫਰਮਾਇਸ਼ੀ ਗਾਣਾ ਦੁਰਗਾ ਰੰਗੀਲਾ ਜੀ ਦੀ ਆਵਾਜ਼ 'ਚ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
1: ਚੂਹਾ ਤੇ ਕਾਕਰੋਚ ਵੀ ਸੁਣ ਲੋ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
2: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਹੋਈ ਕਰੀ ਜਾਂਦੇ ਆ
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
3: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
0: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਾਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਨੂੰ ਕਾਲ ਕਰੋ
4: ਦੋਸਤੋ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰ ਹੀ ਟਿਕੇ ਰਹਿੰਦੇ ਨੇ
5: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ
4: ਕਾਲ 416-457-3381 416-453-3381
5: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ
4: ਟੌਪ ਫਾਈਨੈਂਸ਼ੀਅਲਸ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ
5: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381
1: ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ AM 530 ਡਾਇਲ ਤੋਂ ਸਵੇਰ ਸ਼ਾਮੀ ਤੁਹਾਡੇ ਅੰਗ ਸੰਗ ਸਵੇਰ 6:00 ਤੋਂ 8:00 ਔਰ ਸ਼ਾਮੀ 4:00 ਤੋਂ 6:00
6: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਿਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 647-448-1000 647-448-1000 ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ
7: ਹਾਏ ਰੱਬਾ ਹੁਣ ਕੀ ਬਣੂ
8: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾ ਟੈਂਬਰ ਪਰਸਨਲ ਇੰਜਰੀ ਲਾਇਰ
9: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
8: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-4649 1-5939 Barad Timber Personal Injury Lawyer Highway 10 and Delhi 6980 Marty's Drive Unit 9 Mississauga
0: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289 95

0: ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਕਰੀਬ ਅੱਧੇ ਘੰਟੇ ਦਾ ਹੋਰ ਹੈ। ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਮੱਲੀ ਟੈਂਟ ਸਰਵਿਸਿਜ਼ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਟੈਂਟ ਸਾਈਜ਼ 10x10 ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਲੀਅਰ ਟੈਂਟ ਹੋਵੇ, ਵਾਈਟ ਟੈਂਟ ਹੋਵੇ, ਤੁਹਾਨੂੰ ਦੋਵੇਂ ਤਰ੍ਹਾਂ ਦੇ ਟੈਂਟਸ ਮਿਲਣਗੇ। ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਕਹਿ ਰਹੇ, ਇਹਨਾਂ ਦੇ ਕੋਲ ਸਾਰਾ ਸਮਾਨ ਤੁਹਾਨੂੰ ਅਵੇਲੇਬਲ ਮਿਲਦਾ। ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਹੀਟਰਸ ਐਂਡ ਫੈਨਸ ਤੁਸੀਂ ਆਪਣੇ ਮੌਸਮ ਦੇ ਅਕੋਰਡਿੰਗਲੀ ਲਗਵਾ ਸਕਦੇ ਹੋ। ਕਾਰਪੇਟਸ ਬਹੁਤ ਸੋਹਣੇ ਤੁਹਾਡੇ ਟੈਂਟਸ ਦੇ ਵਿੱਚ ਲਗਾਉਣਗੇ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵੁਮੈਨ ਦੇ ਲਈ। ਅਤੇ ਇੰਡੀਆ ਵਾਂਗੂ ਤੁਸੀਂ ਲੰਬੀਆਂ ਲੰਬੀਆਂ ਲੜੀਆਂ ਲਗਵਾਉਣਾ ਚਾਹੁੰਦੇ ਹੋ ਤਾਂ ਪ੍ਰੋਪਰ ਤੁਹਾਡੇ ਘਰਾਂ ਦੇ ਬਾਹਰ ਲਾਈਟਨਿੰਗ ਕਰ ਦੇਣਗੇ ਮੱਲੀ ਟੈਂਟ ਸਰਵਿਸਿਜ਼ ਵਾਲੇ। ਨੰਬਰ ਹੈ 6479-2569-647-999-2449-2499-2449-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499-2499 ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਤੁਸੀਂ ਵੀ ਜ਼ਰੂਰ ਪਹੁੰਚੋ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ। ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਲੱਗ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ 'ਤੇ, ਅਤੇ ਨਾਲ ਦੀ ਨਾਲ ਫ੍ਰੀ ਗਿਫਟਸ ਵੀ ਤੁਹਾਨੂੰ ਦਵਾ ਰਹੇ ਹਾਂ ਸੇਮ ਪਲੇਸ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਲੌਂਗ ਵੀਕਐਂਡ ਆ, ਇਹਨੂੰ ਕਰੋ ਇੰਜੋਏ। ਅੱਜ ਗੱਡੀਆਂ ਦੇ ਰੁੱਖ ਕਰੋ ਸਿੱਧੇ, ਆਪਣੇ ਜਾਣਾ ਹੈਗਾ ਤੁਸੀਂ ਨੈਗਰਾ ਫਾਲ, ਵਧੀਆ ਵਧੀਆ ਖਾਣੇ ਅਤੇ ਵੱਡਾ ਚੰਡੋਲ ਜਿਹੜਾ ਉੱਚਾ ਸਾਰਾ ਹੈ ਨਾ, ਉਹ ਚਲੋ ਝੂਟੇ, ਅਤੇ ਰਾਤ ਨੂੰ ਦੇਖੋ ਫਾਇਰ ਵਰਕ 10 ਵਜੇ ਐਵਰੀ ਡੇ ਹੁਣ ਹੋਇਆ ਕਰਨਗੇ ਉੱਥੇ ਫਾਇਰ ਵਰਕਸ ਪੂਰਾ ਪੂਰਾ ਸੀਜ਼ਨ ਅਕਤੂਬਰ ਤੱਕ ਹੈ ਜੀ। ਨਾਲ ਦੀ ਨਾਲ ਤੁਸੀਂ ਕੈਨੇਡਾ ਵੰਡਰਲੈਂਡ ਜਾਓਗੇ ਤਾਂ ਐਤਵਾਰ ਨੂੰ ਫਾਇਰ ਵਰਕਸ ਹੋਣਗੇ, ਉਹ ਵੀ ਇੰਜੋਏ ਕਰੋ, ਅਤੇ ਨਾਲ ਦੀ ਨਾਲ ਡਿਫਰੈਂਟ ਖਾਣੇ ਖਾਓ। ਅਤੇ ਅਸੀਂ ਤੁਹਾਨੂੰ ਜਿੱਥੇ ਬੈਠੇ ਹਾਂ ਅੱਜ ਲਾਈਵ ਲੋਕੇਸ਼ਨ 'ਤੇ, ਉੱਥੇ ਦੁਬਾਰੇ ਵਧੀਆ ਪ੍ਰਾਈਸਾਂ ਰਾਤ ਦੇ 9 ਵਜੇ ਤੱਕ ਗ੍ਰੈਂਡ ਫਰਨੀਚਰ ਤੋਂ ਸੁਖਰੀ ਮਿਰਦਾਲ ਨੇ, ਅਤੇ ਵਧੀਆ ਫਰਨੀਚਰ ਨਾਲ ਅਤੇ ਉਹ ਡਿਸਕਾਊਂਟ ਅਤੇ ਨਾਲ ਗਿਫਟ ਦਵਾਈਏ। ਫਿਰ ਹੋਣਾ ਪਊਗਾ 6685 ਟੋਮਕਨ ਰੋਡ 'ਤੇ, ਡੈਰੀ ਦੇ ਟੋਮਕਨ ਦੇ ਨੇੜੇ, ਗ੍ਰੈਂਡ ਫਰਨੀਚਰ 'ਤੇ। ਜੀ ਸੁਖ,
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ, ਲੌਂਗ ਵੀਕਐਂਡ ਜਿਹੜੀ ਸੇਲ ਚੱਲ ਰਹੀ ਹੈ ਪਰਿਵਾਰਾਂ ਵਾਸਤੇ, ਤੁਸੀਂ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਆ, ਚਾਹੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਵੱਡੇ ਵੱਡੇ ਡਿਸਕਾਊਂਟ ਜਿਹੜੇ ਵਿਕਟੋਰੀਆ ਡੇ ਦੇ ਉੱਪਰ ਮਿਲ ਰਹੇ ਨੇ, ਅਤੇ ਹਰੇਕ ਪਰਚੇਜ਼ ਦੇ ਨਾਲ ਤੋਹਫਾ ਤੁਹਾਨੂੰ ਮਿਲ ਹੀ ਰਿਹਾ। ਸੋ ਘੁਮਾ ਲਓ ਤੁਸੀਂ ਗੱਡੀਆਂ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਜਿਹੜੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਲੱਗੀ ਆ, ਤੋਹਫੇ ਤੁਹਾਡਾ ਅਤੇ ਡਿਸਕਾਊਂਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਅਤੇ ਸਿੱਧੂ ਸਾਹਿਬ, ਨਾਲ ਦੀ ਨਾਲ ਮੈਂ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਡੀਲ ਦੇਣਾ ਨਾ, ਇਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕਸਟਮਾਈਜ਼ ਕੈਨੇਡੀਅਨ ਮੇਡ ਸੋਲਿਡ ਵੁੱਡ ਦਾ ਸੋਫਾ ਸੈੱਟ। ਬਿਲਕੁਲ ਸਿੱਧੂ ਸਾਹਿਬ, ਪਰਿਵਾਰਾਂ ਨੇ ਵੈਲਵਟ ਦੇ ਵਿੱਚ ਬਣਾਉਣਾ, ਲੈਦਰ 'ਚ ਬਣਾਉਣਾ, ਫੈਬਰਿਕ 'ਚ ਬਣਾਉਣਾ, ਹਾਰਡ ਫੋਮ ਚਾਹੀਦੀ ਆ, ਸੋਫਟ ਫੋਮ, ਲੈਕਸ ਚੇਂਜ ਕਰਨੀਆਂ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲੱਫੜ, ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ 2,2500 ਸੀ, 799 ਦਾ ਕੈਨੇਡੀਅਨ ਮੇਡ ਸੋਫਾ ਐਂਡ ਲੱਫੜ, ਚੋਇਸ ਆਫ ਕਲਰ ਦੇ ਨਾਲ 5 ਸੀਟਾਂ ਤੁਹਾਨੂੰ ਮਿਲ ਜਾਣੀਆਂ 799 ਦੇ ਵਿੱਚ, ਅਤੇ ਹਰੇਕ ਪਰਚੇਜ਼ ਦੇ ਨਾਲ ਤੋਹਫਾ ਤੁਹਾਨੂੰ ਦਿੱਤਾ ਜਾਣਾ। ਸੋ ਕੈਨੇਡੀਅਨ ਮੇਡ ਸੋਫਾ ਸੈੱਟ, ਸੋਫਾ ਐਂਡ ਲੱਫੜ 799 ਦਾ, ਅਤੇ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਹਰੇਕ ਪਰਚੇਜ਼ ਦੇ ਨਾਲ ਤੋਹਫਾ ਮਿਲ ਰਿਹਾ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਸਿੱਧੂ ਸਾਹਿਬ
1: ਮਿਹਰਬਾਨੀ, ਔਰ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਦੋਸਤੋ, ਮੈਂ ਹਮੇਸ਼ਾ ਕਹਿੰਦਾ ਹੁੰਦਾ ਲੌਂਗ ਵੀਕਐਂਡ ਆ, ਵੈਸੇ ਵੀ ਵੀਕਐਂਡ 'ਤੇ ਤੁਹਾਨੂੰ ਅਸੀਂ ਮੁਬਾਰਕਬਾਦ ਦਿੰਦੇ ਹੁੰਦੇ ਹਾਂ, ਜਿਹਨਾਂ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਨੇ, ਖੁਸ਼ੀ ਦੇ ਸਮਾਗਮ ਨੇ, ਕਿਸੇ ਦੇ ਬੱਕਰਾ ਪਾਰਟੀ ਵੀ ਹੋਏਗੀ ਅੱਜ, ਕਿਉਂਕਿ ਇਹ ਨਵੀਂ ਪਾਰਟੀ ਚੱਲੀ ਹੈ, ਬੱਕਰਾ ਪਾਰਟੀ ਵੀ ਆਮ ਹੀ ਕਰਦੇ ਲੋਕ ਵਿਆਹ ਸ਼ਾਦੀਆਂ ਦੇ ਬੱਚੇ, ਜਿੱਥੇ ਵੀ ਕੋਈ ਫੰਕਸ਼ਨ ਹੈ, ਹੈਵ ਦਾ ਲੌਂਗ ਵੀਕਐਂਡ, ਔਰ ਉਹਨੂੰ ਪੂਰਾ ਪੂਰਾ ਇੰਜੋਏ ਕਰੋ, ਖਾਓ ਪੀਓ, ਐਸ਼ ਕਰੋ, ਮਿੱਤਰੋ ਦਿਲ ਕਿਸੇ ਦਾ ਤੋੜੋ ਨਾ, ਅਤੇ ਦਾਰੂ ਦੇ ਗੱਡੀ ਫਿਰ ਚਲਾਇਓ ਨਾ, ਅਤੇ ਲੌਂਗ ਵੀਕਐਂਡ ਦੇ ਲਓ ਮਜ਼ੇ, ਲਓ ਨਜ਼ਾਰੇ, ਅਤੇ ਗੀਤ ਸੰਗੀਤ ਰਾਹੀਂ ਅਸੀਂ ਤੁਹਾਨੂੰ ਨਿਹਾਲ ਕਰ ਰਹੇ ਹਾਂ, ਪ੍ਰਾਈਸਾਂ ਵਧੀਆ ਦਵਾ ਰਹੇ ਹਾਂ, ਅਤੇ ਠੀਕ 6 ਵਜੇ ਤੱਕ ਅਸੀਂ ਲਾਈਵ ਲੋਕੇਸ਼ਨ ਹੋਵਾਂਗੇ, ਲੇਕਿਨ ਰਾਤ ਦੇ 9 ਵਜੇ ਤੱਕ ਖੁੱਲੇ ਨੇ। ਕੱਲ ਨੂੰ ਵੀ ਅਸੀਂ 1 ਤੋਂ 4 ਮਨਪ੍ਰੀਤ ਸਰ ਹੋਣਗੇ ਸਟੂਡੀਓ ਵਿੱਚ, ਤੇ ਇੱਥੋਂ ਤੁਹਾਨੂੰ ਅਸੀਂ ਪ੍ਰਾਈਜ਼ਾਂ ਦਵਾਵਾਂਗੇ ਤੇ ਕੱਲ ਨੂੰ ਡਿਫਰੈਂਟ ਪ੍ਰਾਈਜ਼ਾਂ ਹੋਣਗੀਆਂ। ਜਿਹੜੀਆਂ ਅੱਜ ਪ੍ਰਾਈਜ਼ਾਂ ਬੋਲੀਆਂ ਜਿੰਨੀਆਂ ਵੀ ਅਸੀਂ ਉਹ ਅੱਜ ਰਾਤ ਦੇ 9 ਵਜੇ ਤੱਕ ਤੁਸੀਂ ਉਹਨਾਂ ਦਾ ਫਾਇਦਾ ਲੈ ਸਕਦੇ ਹੋ। ਜੀ ਮਨਪ੍ਰੀਤ
0: ਜੀ ਬਿਲਕੁਲ, ਗ੍ਰੈਂਡ ਹੋਮ ਫਰਨੀਚਰ, ਤੁਸੀਂ ਜ਼ਰੂਰ ਪਹੁੰਚੋ 6685 ਟੋਮਕਿਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ। ਨੰਬਰ ਇਹਨਾਂ ਦਾ 6472620000 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ। ਤੇ ਲੋ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਹੀਰਾ ਗਰੁੱਪ ਦੀ ਆਵਾਜ਼ 'ਚ, ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਤੇ ਸਟੂਡੀਓ ਨੰਬਰ 905-564-5444 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਤੇ ਨਾਲ ਦੀ ਨਾਲ ਹੀ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਆਪਣੇ ਆਪ ਦੇ ਲਈ ਜਾਂ ਆਪਣੇ ਹਸਬੈਂਡ ਵਾਈਫ ਹੋ, ਤੁਸੀਂ ਆਪਣੇ ਦੋਵਾਂ ਦੇ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਆਪਣੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦੇ ਲਈ ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਆਪਣੇ ਬੱਚਿਆਂ ਦੇ RESP ਪਲਾਨਸ ਬਾਰੇ ਕੋਈ ਜਾਣਕਾਰੀ ਲੈਣੀ ਹੈ, ਜਾਂ ਤੁਸੀਂ ਕੋਈ ਆਲਰੇਡੀ ਪੋਲਿਸੀ ਕਰਵਾਈ ਹੋਈ ਹੈ, ਤੁਸੀਂ ਉਹਨੂੰ ਆਪਣਾ ਬਿਲਕੁਲ ਫ੍ਰੀ ਦੇ ਵਿੱਚ ਰਿਵਿਊ ਕਰਵਾ ਸਕਦੇ ਹੋ। ਨੰਬਰ ਤੁਸੀਂ ਜ਼ਰੂਰ ਨੋਟ ਕਰੋ 416-457-3381 416-457-3381। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦਾ ਨੰਬਰ ਹੈ, ਕਾਲ, ਟੈਕਸਟ ਔਰ ਵਟਸਐਪ ਤੁਸੀਂ ਕਰ ਸਕਦੇ ਹੋ। ਜੀ ਸਿਮਰਾਜ ਜੀ,
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਟੌਪ ਫਾਈਨੈਂਸ਼ੀਅਲ ਤੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਮੈਂ ਗੱਲਬਾਤ ਕਰਨਾ ਚਾਹੁੰਦਾ ਪਾਰਟਿਸਿਪੇਟਿੰਗ ਲਾਈਫ ਇੰਸ਼ੋਰੈਂਸ ਦੇ ਬਾਰੇ, ਜਿਹਨੂੰ ਬਹੁਤ ਲੋਕ ਡਿਵੀਡੈਂਡ ਪਲਾਨ ਵੀ ਕਹਿੰਦੇ ਹਨ। ਇਟਸ ਦ ਗਿਫਟ ਦੈਟ ਕੀਪਸ ਔਨ ਗਿਵਿੰਗ, ਕਿਉਂਕਿ ਇਹਦੇ ਵਿੱਚ ਜਿਹੜੀ ਕਿਸ਼ਤ ਤੁਸੀਂ ਪੇ ਕਰਨੀ ਹੈ ਸਿਰਫ 20 ਸਾਲ ਲਈ ਪੇ ਕਰਨੀ ਹੈ, ਬਸ ਪਾਲਿਸੀ ਪੇਡ ਅਪ ਹੋ ਗਈ ਹੈ, ਪਰ ਹੋਲ ਲਾਈਫ ਦੀ ਕਵਰੇਜ ਹੈ। ਮਤਲਬ ਕਿ ਰੱਬ ਨਾ ਕਰੇ ਜਿਹੜੀ ਮਰਜ਼ੀ ਉਮਰ ਤੇ ਜਾ ਕੇ ਡੈਥ ਹੁੰਦੀ ਹੈ, ਤੁਹਾਡੀ ਹੋਲ ਲਾਈਫ ਦੇ ਲਈ, ਪੂਰੀ ਲਾਈਫ ਦੇ ਲਈ ਤੁਹਾਡੀ ਕਵਰੇਜ ਹੈਗੀ ਹੈ। ਗੇਰੰਟੀ ਹੈ ਕਿ ਤੁਹਾਡੇ ਪਰਿਵਾਰ ਨੂੰ ਪੈਸੇ ਪੇ ਆਊਟ ਹੋਣੇ ਹਨ। ਸੋ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੈ ਕਿ 20 ਸਾਲ ਤੋਂ ਬਾਅਦ ਤੁਸੀਂ ਜਦੋਂ ਆਪਣੀਆਂ ਸਾਰੀਆਂ ਕਿਸ਼ਤਾਂ ਪੇ ਵੀ ਕਰ ਦਿੱਤੀਆਂ ਹਨ, ਫਿਰ ਵੀ ਐਵਰੀ ਸਿੰਗਲ ਈਅਰ ਇੰਸ਼ੋਰੈਂਸ ਕੰਪਨੀ ਤੋਂ ਤੁਹਾਨੂੰ ਡਿਵੀਡੈਂਡ ਮਿਲਦੇ ਰਹਿਣੇ ਹਨ। ਆਟੋਮੈਟਿਕਲੀ ਉਹਨਾਂ ਡਿਵੀਡੈਂਡਸ ਦੇ ਨਾਲ ਹੋਰ ਤੇ ਹੋਰ ਤੇ ਹੋਰ ਇੰਸ਼ੋਰੈਂਸ ਖਰੀਦੀ ਜਾਂਦੀ ਹੈ ਤੇ ਹੋਰ ਤੇ ਹੋਰ ਤੇ ਹੋਰ ਤੁਹਾਡੀ ਕੈਸ਼ ਵੈਲਿਊ ਵੀ ਵੱਧਦੀ ਜਾਂਦੀ ਹੈ ਹੋਲ ਲਾਈਫ ਲਈ। ਸੋ ਜੇਕਰ ਤੁਸੀਂ ਕੋਈ ਵੀ ਉਮਰ ਤੇ ਜਾ ਕੇ ਆਪਣੀ ਕੈਸ਼ ਵੈਲਿਊ ਕਢਾ ਵੀ ਲੈਂਦੇ ਹੋ, ਫਿਰ ਵੀ ਅਗਲੇ ਸਾਲ ਜਦੋਂ ਡਿਵੀਡੈਂਡ ਮਿਲਣਾ, ਉਹਦੇ ਨਾਲ ਤੁਹਾਡੀ ਕੈਸ਼ ਵੈਲਿਊ ਵੀ ਤੇ ਤੁਹਾਡੀ ਜਿਹੜੀ ਡੈਥ ਵੈਲਿਊ ਹੈ, ਜਿਹੜੀ ਇੰਸ਼ੋਰੈਂਸ ਦੀ ਵੈਲਿਊ ਹੈ, ਉਹ ਫਿਰ ਵੀ ਵਧੀ ਜਾਣੀ ਹੈ, ਅਗਲੇ ਸਾਲ ਵੀ, ਉਸ ਤੋਂ ਅਗਲੇ ਸਾਲ ਵੀ, ਅਨਟਿਲ ਡੈਥ ਇਹ ਪਾਲਿਸੀ ਕੰਟੀਨਿਊਸ ਟੂ ਗਰੋ। ਤਾਂ ਹੀ ਤਾਂ ਇਹਨੂੰ ਬਹੁਤ ਲੋਕੀ ਕਹਿੰਦੇ ਹਨ ਦ ਗਿਫਟ ਦੈਟ ਕੀਪਸ ਔਨ ਗਿਵਿੰਗ। ਤੇ ਐਜ਼ ਅ ਗਿਫਟ ਬਹੁਤ ਜ਼ਿਆਦਾ ਲੋਕ ਆਪਣੇ ਚਿਲਡਰਨ ਦੇ ਲਈ, ਆਪਣੇ ਕਿਡਸ ਦੇ ਲਈ ਇਹ ਪਾਲਿਸੀ ਕਰਵਾਉਂਦੇ ਹਨ, ਕਿਉਂਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਮਰਜ਼ੀ ਇੰਸ਼ੋਰੈਂਸ ਹੋਵੇ, ਜਿੰਨੀ ਹੀ ਘੱਟ ਉਮਰ ਹੈ ਉਨਾ ਹੀ ਘੱਟ ਮਹੀਨੇ ਦੀ ਕਿਸ਼ਤ ਹੋਣੀ ਆ। ਜੇਕਰ ਤੁਸੀਂ ਆਪਣੇ ਕਿਡਸ ਦੇ ਲਈ ਸਭ ਤੋਂ ਫਾਇਦੇਮੰਦ ਇੰਸ਼ੋਰੈਂਸ ਪਾਲਿਸੀ ਦੇਖ ਰਹੇ ਹੋ, ਜਿਹਦੇ ਵਿੱਚ ਹੋਲ ਲਾਈਫ ਲਈ ਕੈਸ਼ ਵੈਲਿਊ ਹੈ ਤੇ ਡੈਥ ਵੈਲਿਊ ਹੈ, ਵੱਧਦੀ ਹੀ ਜਾਏ, ਪਰ ਕਿਸ਼ਤਾਂ ਆਪਾਂ ਸਿਰਫ 20 ਸਾਲ ਪੇ ਕਰੀਏ, ਤੁਸੀਂ ਈਜ਼ਲੀ $100 ਰੇਂਜ ਦੇ ਵਿੱਚ ਆਪਣੇ ਕਿਡਸ ਦੇ ਲਈ ਇੱਕ ਬਹੁਤ ਕਮਾਲ ਦੀ ਪਾਲਿਸੀ ਕਰਵਾ ਸਕਦੇ ਹੋ। ਜੇਕਰ ਤੁਹਾਡੇ ਟੀਨੇਜਰਸ ਹਨ ਜਾਂ ਫਿਰ ਕੋਈ ਵੀ ਮੰਨ ਲਓ ਕਿ 20-21-25 ਪਲੱਸ ਹਨ, ਫਿਰ ਤੁਹਾਡੇ ਲਈ ਮੈਂ ਰੈਕਮੈਂਡ ਕਰਦਾ ਹਾਂ ਕਿ ਜੋ ਵੀ ਤੁਹਾਡਾ ਬਜਟ ਅਲਾਓ ਕਰਦਾ ਹੈ ਮਹੀਨੇ ਦੀ ਕਿਸ਼ਤ ਪੇ ਕਰਨ ਦੇ ਲਈ, ਫਿਰ ਤੁਸੀਂ ਕਰਵਾਓ, ਕਿਉਂਕਿ ਲੌਂਗ ਟਰਮ ਦੇ ਵਿੱਚ ਤਾਂ ਮਿਲੀਅਨਸ ਆਫ ਡਾਲਰਸ ਦੀ ਲਾਈਫ ਇੰਸ਼ੋਰੈਂਸ ਤੇ ਮਿਲੀਅਨਸ ਡਾਲਰ ਦੀ ਕੈਸ਼ ਵੈਲਿਊ ਵੀ ਈਜ਼ਲੀ ਜੁੜ ਜਾਂਦੀ ਹੈ। ਜੇਕਰ ਤੁਸੀਂ ਇਸ ਪਲਾਨ ਦੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਫੋਨ ਤੇ ਬਹੁਤ ਘੱਟ ਹੀ ਇਨਫੋਰਮੇਸ਼ਨ ਇਹਦੇ ਬਾਰੇ ਦਿੱਤੀ ਜਾ ਸਕਦੀ ਹੈ, ਕਿਉਂਕਿ ਮਿਲ ਕੇ ਹੀ ਇਹਦੇ ਬਾਰੇ ਸਲਾਹ ਕਰਕੇ ਹੀ ਫਿਰ ਤੁਹਾਨੂੰ ਕੁਝ ਪੇਸ਼ ਕਰ ਸਕਦੇ ਹਾਂ। ਸੋ ਇਸ ਪਲਾਨ ਨੂੰ ਇਕੱਠੇ ਬਹਿ ਕੇ ਤੁਹਾਡੇ ਬਜਟ ਦੇ ਹਿਸਾਬ ਨਾਲ, ਤੁਹਾਡੇ ਗੋਲ ਦੇ ਹਿਸਾਬ ਨਾਲ ਕਿ ਕਿਹੜੀ ਉਮਰ ਤੇ ਤੁਸੀਂ ਕਿੰਨੀ ਕੈਸ਼ ਵੈਲਿਊ ਚਾਹੁੰਦੇ ਹੋ, ਆਪਣੇ ਬੱਚਿਆਂ ਲਈ, ਆਪਣੇ ਟੀਨੇਜਰਸ ਲਈ ਜਾਂ ਫਿਰ ਤੁਹਾਡੇ ਆਪ ਦੇ ਲਈ, ਤੁਹਾਡੇ ਰਿਟਾਇਰਮੈਂਟ ਦੇ ਲਈ ਅਪੁਆਇੰਟਮੈਂਟ ਸੈੱਟ ਕਰੋ। ਕਾਲ, ਟੈਕਸਟ ਔਰ ਵਟਸਐਪ 416-457-3381 416-457-3381।

0: Boulevard Brampton. यह एयरपोर्ट दे क्वीन दे बिल्कुल लागे एयरपोर्ट दे डेल्टा पार्क ते है यूनियन नंबर 11 दे विच टॉप फाइनेंशियल सिमराज सिद्धू थैंक यू जी
1: जी बहुत बहुत शुक्रिया जरूर तुसी भी गलबात करो टॉप फाइनेंशियल तो सिमराज सिद्धू जी 416-457-3381 416-457-3381 उपर तुसी कॉन्टैक्ट कर सकते हो टॉप फाइनेंशियल तो सिमराज सिद्धू जी नाल तुहाडी गलबात होगी ते नाल दी नाल ही मैं तुहानू जानकारी दे दिया टट ट्रांसफ्राइट वालियां दी जिन्हां नू एजेड ड्राइवर्स चाहिए ने यूएसए दे लई शॉर्ट हॉल दा काम है तुसी सेम डे घर वापसी कर सकते हो एवरीडे काम हुंदा है मंडे टू फ्राइडे तुसी काम करोगे ते जेकर तुहाडे कोल वेरीफाइड 2 साल दा लाइसेंस है 23 साल दी तुहाडी एज है ते तुहाडे कोल क्लीन रैकर्ड हैगा है अपनी ड्राइविंग दा ਤਾਂ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ 1600 ਤੋਂ ਲੈ ਕੇ $2200 ਵੀਕਲੀ ਤੁਸੀਂ ਕਮਾ ਸਕਦੇ ਹੋ ਜਾਂ ਉਸ ਤੋਂ ਜ਼ਿਆਦਾ ਵੀ ਅਤੇ ਜੇਕਰ ਤੁਸੀਂ ਸਮਰ ਟਾਈਮ ਰੋਇਲ ਇਨਫੀਲਡ ਬੁਲਟ ਚਾਹੁੰਦੇ ਹੋ ਆਪਣੇ ਕੋਲ ਹੋਵੇ ਤਾਂ ਇਹਨਾਂ ਦੇ ਕਿੱਟ ਚਾਹੁੰਦੇ ਹੋ ਆਪਣੇ ਕੋਲ ਹੋਵੇ ਤਾਂ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ 1951 to 2020 ਦੇ ਮਾਡਲਸ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ ਟੱਟ ਟਰਾਂਸਫਰਾਈਡ ਤੋਂ ਸੁੱਖੀ ਟੱਟ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਨੰਬਰ ਹੈ 416-666-9595 416-666-9520 ट्रांसफ्राइड का नंबर है तो लो फिर चलिए एक बार फिर तो लाइव और लोकेशन प्रोग्राम के नाल जुड़ते हैं सिद्धू सर पहुंचे हुए ने अज ग्रैंड होम फर्नीचर के उपर जिथे कि तुहाडे लई बा कमाल डील्स लगिया हुई ने फर्नीचर के विच ते गलबात करांगे लैने आपां नैक्सट डील ग्रैंड होम फर्नीचर तो जी सिद्धू सर
2: ਮਿਹਰਬਾਨੀ ਮੈਂ ਬਹੁਤ ਬਹੁਤ ਸ਼ੁਕਰੀਆ ਦੋਸਤੋ ਮੌਸਮ ਬੜਾ ਸੋਹਣਾ ਤੇ ਮਨਮੋਹਣਾ ਪਰ ਰਾਤ ਦੇ 9 ਵਜੇ ਤੱਕ ਆਓ ਜੀ ਡੀਲ ਤੋਂ ਦਵਾ ਰਹੇ ਹਾਂ ਅਸੀਂ ਗ੍ਰੈਂਡ ਫਰਨੀਚਰ ਤੋਂ ਤੇ ਅਸੀਂ ਹੁਣ ਭਾਵੇਂ ਕਿ ਲਾਈਵ ਲੋਕੇਸ਼ਨ ਹੈਗੇ ਆ 6 ਵਜੇ ਤੱਕ ਸ਼ੁਕਰ ਤੋਂ ਲੈਂਦੇ ਫਿਰ ਲਾਸਟ ਲਿੰਕ ਦੇ ਵਿੱਚ ਵਧੀਆ ਜੀ ਇੱਕ ਡੀਲ
3: ਬਿਲਕੁਲ ਸਿੱਧੂ ਸਾਹਿਬ ਅੱਜ ਅਸੀਂ 6 ਵਜੇ ਤੱਕ ਜਿਹੜਾ ਲਾਈਵ ਲੋਕੇਸ਼ਨ ਤੇ ਕੱਲ੍ਹ ਨੂੰ ਵੀ ਪ੍ਰਵਾਹ 1 ਵਜੇ ਤੋਂ ਲੈ ਕੇ 4 ਵਜੇ ਤੱਕ ਸੈਚਰਡੇ ਵਾਲੇ ਦਿਨ ਵੀ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਤੇ ਸਿੱਧੂ ਸਾਹਿਬ ਮੈਂ ਡੀਲ ਤੇ ਅੱਜ ਡੀਲਾਂ ਤੇ ਡੀਲਾਂ ਜਿਹੜੀਆਂ 68 ਡੀਲਾਂ ਮਿਲੀਆਂ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਤੁਹਾਨੂੰ ਪ੍ਰਾਈਜ਼ਸ ਲੋਵੈਸਟ ਪ੍ਰਾਈਜ਼ ਗਰੰਟੀ ਹੋਣਗੀਆਂ ਤੇ ਨਾਲ ਦੀ ਨਾਲ ਤੋਹਫਾ ਜਿਹੜਾ ਹਰੇਕ ਪਰਚੇ ਦੇ ਨਾਲ ਤਾਂ ਤੁਹਾਨੂੰ ਮਿਲਣਾ ਹੀ ਮਿਲਣਾ ਚਾਹੇ ਤੁਸੀਂ ਬੈੱਡ ਸੈੱਟ ਦੇਖ ਰਹੇ ਹੋ ਸੋਫਾ ਸੈੱਟ ਦੇਖ ਰਹੇ ਹੋ ਡਾਇਨਿੰਗ ਟੇਬਲ ਦੇਖ ਰਹੇ ਹੋ ਤੇ ਗੱਡੀਆਂ ਤੁਸੀਂ ਘੁਮਾਉਣੀਆਂ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਵੱਲ ਗੱਡੀਆਂ ਘੁਮਾ ਲਓ ਤੁਸੀਂ ਜੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਮੈਂ ਨਾਲ ਦੀ ਨਾਲ ਸਾਨੂੰ ਡੀਲ ਦੇ ਦਿੰਦਾ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ ਬਲੈਕ ਸੋਰੀ ਗ੍ਰੇ ਕਲਰ ਦਾ ਵੈਲਵਟ ਦਾ ਕੁਈਨ ਸਾਈਜ਼ ਦਾ ਬੈੱਡ ਜਿਹਦੀ ਰੈਗੂਲਰ ਕੀਮਤ $700 ਸੀ $299 ਦੇ ਵਿੱਚ ਕੁਈਨ ਸਾਈਜ਼ ਦਾ ਵੈਲਵਟ ਵਾਲਾ ਬੈੱਡ $299 ਦਾ ਮਿਲੂਗਾ ਤੇ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ ਤੇ ਜੇ ਪਰਿਵਾਰਾਂ ਨੇ ਸੋਫਾ ਕੰਮ ਬੈੱਡ ਲੈਣਾ ਗ੍ਰੇ ਕਲਰ ਦਾ ਕੋਟਨ ਫੈਬਰਿਕ ਦੇ ਵਿੱਚ ਐਲ ਸ਼ੇਪ ਦਾ ਸੋਫਾ ਵੀ ਬਣ ਜਾਂਦਾ ਬੈੱਡ ਵੀ ਬਣ ਜਾਂਦਾ ਸਾਈਡ ਦੇ ਪਰਚੇਸ ਦੇ ਵਿੱਚ ਸਟੋਰੇਜ ਵੀ ਹੈ ਐਲ ਸ਼ੇਪ ਦਾ ਸੋਫਾ ਕੰਮ ਬੈੱਡ ਜਿਹਦੀ ਰੈਗੂਲਰ ਕੀਮਤ $700-$800 ਸੀ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ $399 ਦੇ ਵਿੱਚ ਸੋਫਾ ਕੰਮ ਬੈੱਡ ਮਿਲੂਗਾ ਤੇ ਨਾਲ ਟੋਸਟਰ ਬਿਲਕੁਲ ਫ੍ਰੀ ਗਿਫਟ ਮਿਲੂਗਾ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਗੱਦਾ ਲੈਣਾ ਚਾਹੁੰਦੇ ਹੋ ਮੈਮਰੀ ਫੋਮ ਪਿਲੋ ਟੌਪ ਦੇ ਨਾਲ ਸਿਰਫ $199 ਦਾ ਤੇ ਤੋਹਫਾ ਇਹਦੇ ਨਾਲ ਵੀ ਮਿਲਣਾ ਸੋ ਇੱਦਾਂ ਦੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਤੁਹਾਨੂੰ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ
2: ਮਿਹਰਬਾਨੀ ਸੁੱਖ ਬਹੁਤ ਬਹੁਤ ਸ਼ੁਕਰੀਆ ਦੋਸਤੋ ਲੌਂਗ ਵੀਕਐਂਡ ਨੂੰ ਪੂਰਾ ਇੰਜੋਏ ਕਰੋ ਉਹ ਮੈਨੂੰ ਇੱਕ ਗੱਲ ਯਾਦ ਆ ਗਈ ਕਹਿੰਦੇ ਸੁੱਖੀ ਤੇ ਰੋਡੋ ਕਿਉਂ ਲੜੀਆਂ ਕਹਿੰਦੀ ਆਲੂ ਬੜੀਆਂ ਕਿਉਂ ਤਰੀਆਂ ਹੈ ਆਲੂ ਬੜੀ ਵੀ ਵਧੀਆ ਸਬਜ਼ੀ ਹੁੰਦੀ ਹੈ ਸੇਮ ਬਹੁਤ ਪਿਆਰੀ ਬਣਦੀ ਆ ਤੇ ਚਾਹੇ ਖਾਓ ਆਲੂ ਬੜੀਆਂ ਚਾਹੇ ਖਾਓ ਮੁਰਗੇ ਦੀਆਂ ਲੱਤਾਂ ਪਰ ਵੀਕਐਂਡ ਹੈਗਾ ਲੌਂਗ ਕਰੋ ਇੰਜੋਏ ਆਪਣੇ ਪਰਿਵਾਰਾਂ ਦੇ ਨਾਲ ਤੇ ਅਸੀਂ ਇੱਥੇ ਸਾਈਨ ਅਪ ਕਰਾਂਗੇ ਤੇਜਿੰਦਰ ਸਿੰਘ ਸਿੱਧੂ ਨੂੰ ਸਿੱਧੂ ਵਾਲੇ ਦਿਓ ਆਗਿਆ ਜਿਹਦੇ ਵਾਸਤੇ ਰੋ ਮੈਂ ਸਕਾਉਂਦੇ ਰਹੋ ਸ਼ਾਮ ਬੜੀ ਸੋਹਣੀ ਆ ਤੇ ਲਓ ਆਨੰਦ ਇਸ ਲੌਂਗ ਵੀਕਐਂਡ ਦਾ ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਵਧੇਰੇ ਖਾਣੇ ਖਾਓ ਪਰ ਆਪਣੇ ਇੰਜੋਏ ਕਰੋ ਬਾਹਰ ਅੰਦਰ ਜਾਣਾ ਤਾਂ ਆਪਣੇ ਕੋਈ ਡੈਸਟੀਨੇਸ਼ਨ ਡਰਾਈਵਰ ਨਾਲ ਲੈ ਕੇ ਜਾਓ ਡਰਿੰਕ ਡਰਾਈਵ ਨਹੀਂ ਕਰਨੀ ਬਸ ਕਰੋ ਲੌਂਗ ਵੀਕਐਂਡ ਵਿਕਟੋਰੀਆ ਡੇ ਇੰਜੋਏ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ੍ਰੀ ਅਕਾਲ
1: ਜੀ ਬਿਲਕੁਲ ਲਾਈਵ ਲੋਕੇਸ਼ਨ ਦਾ ਤਾਂ ਇੱਥੇ ਹੀ ਐਂਡ ਹੋ ਜਾਂਦਾ ਬਟ ਤੁਸੀਂ ਰਾਤ ਦੇ 9 ਵਜੇ ਤੱਕ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ 6685 ਟੋਮਕਨ ਰੋਡ ਬ੍ਰੈਂਪਟਨ ਦੇ ਵਿੱਚ ਸੋਰੀ ਮਿਸਿਸ ਸਾਗਰ ਦੇ ਵਿੱਚ ਇਹ ਲੋਕੇਟਰ ਨੇ ਗ੍ਰੈਂਡ ਹੋਮ ਫਰਨੀਚਰ ਨੰਬਰ 647-262-00-647-262-00-00 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੇ ਲੋ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੇ ਜਲਦ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਰੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਸਾਡਾ ਸਾਥ ਕਰੀਬ 5 ਮਿੰਟ ਦਾ ਹੋ ਰਿਹਾ ਅਤੇ ਕਲੀਅਰ ਵਿਊ ਆਈ ਕੇਅਰ ਜ਼ਰੂਰ ਪਹੁੰਚੋ ਤੁਸੀਂ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ, ਮੈਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ। ਅਤੇ ਇਹਨਾਂ ਦੇ ਕੋਲ ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ ਅਤੇ ਡਾਕਟਰਸ ਤੁਹਾਡੇ ਲਈ 6 ਦਿਨ ਅਵੇਲੇਬਲ ਨੇ। ਮੰਡੇ ਦੀ ਸਿਰਫ ਛੁੱਟੀ ਕਰਦੇ ਨੇ ਇਹ, ਬਾਕੀ 6 ਦੇ 6 ਦਿਨ ਤੁਸੀਂ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਕਰਦੇ ਨੇ। ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਕੱਲ੍ਹ ਨੂੰ ਤੁਸੀਂ ਜਾਣਾ ਹੋਵੇ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਮਿਲਣਗੇ। ਅੱਜ ਵੀ ਸ਼ਾਮ ਦੇ 6 ਵਜੇ ਤੱਕ ਓਪਨ ਸੀਗੇ, ਬਟ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਤੁਸੀਂ ਜਾ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਲੋਕੇਟਰ ਨੇ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਨੰਬਰ ਇਹਨਾਂ ਦਾ 905-913-4545, 905-913 4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਅਤੇ ਨਾਲ ਹੀ ਜੇਕਰ ਤੁਸੀਂ ਆਪਣੇ ਲੋਨ ਦੀ ਕੇਅਰ ਕਰਵਾਉਣੀ ਹੋਵੇ ਤਾਂ SS ਲੋਨ ਕੇਅਰ ਨੂੰ ਯਾਦ ਰੱਖੋ। ਤੁਸੀਂ ਆਪਣਾ ਘਾਹ ਕਟਵਾ ਸਕਦੇ ਹੋ, ਨਵੀਂ ਹੁਣ ਸੋਡਿੰਗ ਕਰਵਾ ਸਕਦੇ ਹੋ, ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ SS ਲੋਨ ਕੇਅਰ ਵਾਲੇ। ਅਤੇ ਜ਼ਰੂਰ ਕੰਟੈਕਟ ਕਰੋ ਗੁਰਪ੍ਰੀਤ ਸਿੰਘ ਜੀ ਨੂੰ, ਨੰਬਰ ਹੈ 4376551984। ਬਹੁਤ ਹੀ ਐਕਸਪੀਰੀਅੰਸਡ ਇਹਨਾਂ ਦੀ ਟੀਮ ਹੈ, ਪੂਰਾ ਪ੍ਰੋਫੈਸ਼ਨਲ ਕੰਮ ਕਰਦੇ ਨੇ SS ਲੋਨ ਕੇਅਰ ਵਾਲੇ। 407-655-1984 ਦੇ ਉੱਪਰ ਤੁਸੀਂ ਕੰਟੈਕਟ ਕਰਨਾ, 4376551984 SS ਲੋਨ ਕੇਅਰ ਦਾ ਨੰਬਰ ਹੈ। ਨਾਲ ਹੀ ਮੈਂ ਤੁਹਾਨੂੰ ਜਾਣਦੇ ਨੇ ਦੱਸਦਿਆਂ ਕਿ ਏਅਰ ਐਕਸਪਰਟ ਹੋਮ ਕੰਫਰਟ ਇੰਕ, ਜਿਹੜੀ ਕਿ ਪਿਛਲੇ 20 ਸਾਲ ਤੋਂ ਤੁਹਾਨੂੰ ਕਿਚਨਰ, ਕੇਮਬ੍ਰਿਜ, ਵਾਟਰਲੂ ਇਸ ਏਰੀਆ ਦੇ ਵਿੱਚ ਸਰਵ ਕਰ ਰਹੀ ਹੈ, ਇਹਨਾਂ ਦੇ ਕੋਲ ਤੁਸੀਂ ਕਾਫੀ ਸਾਰੀਆਂ ਵਧੀਆ ਵਧੀਆ ਡੀਲਸ ਲੈ ਸਕਦੇ ਹੋ। ਤੁਸੀਂ AC ਲਗਵਾਉਣਾ ਹੋਵੇ, ਸੈਂਟਰਲ ਏਅਰ ਕੰਡੀਸ਼ਨਰਸ $1999 ਤੋਂ ਸਟਾਰਟ ਹੋ ਜਾਂਦੇ ਨੇ। ਹਾਈ ਐਫੀਸੈਂਸੀ ਫਰਨੇਸਿਸ ਲਗਵਾਓ $2599 ਦੇ ਵਿੱਚ, ਅਤੇ ਤੁਹਾਨੂੰ ਫ੍ਰੀ ਈਕੋਬੀ ਥਰਮੋਸਟਾਟ ਦਿੰਦੇ ਨੇ ਇਸ ਡੀਲ ਦੇ ਨਾਲ। 30,000 ਗ੍ਰੇਨਸ ਵਾਲਾ ਵਾਟਰ ਸੋਫਨਰ, 5-stage ਰਿਵਰਸ ਓਸਮੋਸਿਸ ਸਿਸਟਮ $1999 ਦੇ ਵਿੱਚ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਟੈਂਕਲੈਸ ਵਾਟਰ ਹੀਟਰ ਲਗਵਾਉਂਦੇ ਹੋ ਜੋ ਕਿ $2699 ਦੇ ਵਿੱਚ ਮਿਲਦਾ, ਤੁਹਾਨੂੰ ਰਿਬੇਟ ਵੀ ਦਿੰਦੇ ਨੇ $500 ਦੀ। ਅਤੇ ਜ਼ਰੂਰ ਤੁਸੀਂ ਪਹੁੰਚੋ, 334 ਮੈਨੀਟੋ ਡਰਾਈਵ, ਯੂਨਿਟ ਨੰਬਰ B, ਕਿਚਨਰ ਦੇ ਵਿੱਚ ਨੇ। ਬਟ ਤੁਹਾਨੂੰ ਸਾਰੇ GTA ਏਰੀਆ ਦੇ ਵਿੱਚ ਕਵਰ ਕਰਦੇ ਨੇ, ਸਾਰੀ ਜਗ੍ਹਾ ਤੁਹਾਨੂੰ ਸਰਵਿਸਿਜ਼ ਦਿੰਦੇ ਨੇ। ਏਅਰ ਐਕਸਪਰਟ ਹੋਮ ਕੰਫਰਟਿੰਗ, ਨੰਬਰ ਹੈ 519-884-7676, 519-884-7676 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ। ਕੱਲ੍ਹ ਦੇ ਪ੍ਰੋਗਰਾਮ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰਾ ਗੀਤ ਸੰਗੀਤ ਹੋਏਗਾ, ਅਤੇ ਨਾਲ ਹੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸੇਮ ਜਗ੍ਹਾ ਗ੍ਰੈਂਡ ਹੋਮ ਫਰਨੀਚਰ ਤੋਂ ਕੱਲ੍ਹ ਨੂੰ ਵੀ ਕਰਾਂਗੇ, 1 ਤੋਂ ਲੈ ਕੇ 4 ਵਜੇ ਤੱਕ। ਅਤੇ ਉਦੋਂ ਤੱਕ ਮੈਂ ਮਨਪ੍ਰੀਤ ਕੌਰ ਤੂਰ ਇੱਥੇ ਤੁਹਾਡੇ ਤੋਂ ਇਜਾਜ਼ਤ ਲਉਂਗੀ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਕੱਲ੍ਹ ਨੂੰ ਮੁਲਾਕਾਤ ਹੁੰਦੀ ਹੈ। ਸਤਿ ਸ਼੍ਰੀ ਅਕਾਲ।
1: ਨੀ ਸ਼ੀਸ਼ਾ ਵੀ ਤਾਂ ਹੋਣਾ ਤੈਨੂੰ ਮਾਰਦਾ ਸਲੂਟ, ਹਾਏ ਰੱਬਾ ਮੇਰੇ ਆ ਤੂੰ।

ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ ਡਾਟ ਕਾਮ।

0: locations in GTA. For more information, visit royalhoneysuites.ca.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 9057890333 1098 ਪਿਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।

0: ਕਿਆ ਬਾਤ ਹੈ, ਫਰਾਈਡੇ ਦੀ ਸ਼ਾਮ ਹੈ, ਲੌਂਗ ਵੀਕਐਂਡ, ਹੈਪੀ ਲੌਂਗ ਵੀਕਐਂਡ, ਕਿਵੇਂ ਹੋ ਫਿਰ? ਮੈਂ ਕਿਹਾ ਆਉਣ ਸਾਰੀ ਚੱਕ ਦੀ ਕੰਮ ਨੂੰ ਥੋੜ੍ਹਾ ਜਿਹਾ ਤੁਹਾਡਾ ਮੂਡ ਜਿਹਾ ਬਣਾ ਦਈਏ, ਤੁਸੀਂ ਵੀ ਕਹਿਣ ਜੋਗੇ ਹੋ ਕਿ ਨਵੀਂ ਨੇ ਵੀ ਆ ਕੇ ਬਸ ਕੋਈ ਢਿੱਲ ਨਹੀਂ ਵਰਤੀ, ਚੱਕ ਤੇ ਫੱਟੇ ਤੇ ਨਾਲ ਹੀ ਪੰਜਵੀਂ ਗੇਅਰ ਪਾਤੀ। ਸੋ ਹੈਪੀ ਵਿਕਟੋਰੀਆ ਡੇ, ਹੈਪੀ ਲੌਂਗ ਵੀਕਐਂਡ, ਬੈਸਟ ਵਿਸ਼ਿਸ ਸਾਰਿਆਂ ਨੂੰ ਤੇ ਸਾਡੇ ਵੱਲੋਂ ਬਹੁਤ ਸਾਰਾ ਪਿਆਰ। 9 ਵਜੇ ਤੱਕ ਅਸੀਂ ਤੁਹਾਡੇ ਨਾਲ, ਤੁਸੀਂ ਸਾਡੇ ਨਾਲ, ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ, ਹੈ ਨਹੀਂ ਲੋਕਾਂ ਨੂੰ ਬੋਲਣ ਦੇ। ਸੋ ਆ ਜਾਓ ਫਿਰ ਲਾਉਣੇ ਰੌਣਕ। ਨੰਬਰ ਹੈ ਸਟੂਡੀਓ ਦਾ 9056733337 9056733337। ਰੌਣਕ ਮੇਲਾ ਸ਼ੁਰੂ ਹੈ ਤੇ ਲੌਂਗ ਵੀਕਐਂਡ ਵੀ ਸ਼ੁਰੂ ਹੈ। ਵੀਕਐਂਡ ਦੇ ਆਉਣ ਨਾਲ ਦੇਖੋ ਮੌਸਮ ਵੀ ਬਹੁਤ ਪਿਆਰਾ, ਬੜਾ ਮਿੱਠਾ, ਤੇ ਬਸ ਧੁੱਪ ਨਿਕਲੀ ਆਈ ਤੇ ਮਦਰ ਨੇਚਰ, ਕੁਦਰਤ ਨੇ ਵੀ ਕਿਹਾ ਯਾਰ ਕਿ ਲੋਕਾਂ ਨੇ ਲੌਂਗ ਵੀਕਐਂਡ ਇੰਜੋਏ ਕਰਨਾ ਤੇ ਥੋੜ੍ਹੀ ਜਿਹੀ ਗਰਮੀ ਕਰ ਦਈਏ, ਧੁੱਪ ਕਰ ਦਈਏ ਤੇ ਥੋੜ੍ਹਾ ਜਿਹਾ ਲੋਕਾਂ ਦੀ ਇੰਟਰਟੇਨਮੈਂਟ ਤਾਂ ਹੋ ਜਾਵੇ। ਮੌਸਮ ਵਧੀਆ ਯਾਰ, ਸੋਹਣਾ ਦਿਨ ਲੱਗਿਆ। ਹੋਰ ਸੁਣਾਓ ਕਿਵੇਂ ਹੋ, ਕੀ ਪਲੈਨ ਹੈ ਅੱਜ? ਕੰਨ ਕਰ ਗੱਲ ਸੁਣ, ਮੱਖਣਾ ਹੈ ਤੈਨੂੰ ਪਿਆਰ ਦਾ ਮੈਂ ਵੱਲ ਦੱਸਣਾ। ਸੋ ਅੱਜ ਕੱਲ੍ਹ ਕੰਨ ਕਰ ਗੱਲ ਸੁਣਨ ਦੀ ਲੋੜ ਨਹੀਂ, ਕਿਉਂਕਿ ਖੁੱਲ੍ਹੇ ਆਮ ਹੀ ਲੋਕ ਕਹੀ ਜਾਂਦੇ ਆ, ਜੋ ਕਹਿਣਾ ਪਹਿਲਾਂ ਹੁੰਦਾ ਸੀਗਾ ਕਿ ਥੋੜ੍ਹੇ ਚੁੱਪ ਚੁਪੀਤੇ ਕੰਨ 'ਚ ਗੱਲ ਪਾ ਦੇ ਜਿਹੜੀ ਪਾਉਣੀ ਹੈ, ਹੋਰ ਕਿਸੇ ਨੂੰ ਨਾ ਪਤਾ ਲੱਗੇ, ਹੈਂ। ਸੋ ਹੌਲੀ ਹੌਲੀ ਕੋਈ ਨਾ ਕੋਈ ਗੱਲ ਕਹੀ ਜਾਂਦੀ ਸੀ, ਹੁਣ ਤਾਂ ਸਪੀਕਰ ਫੋਨ ਲਾ ਕੇ ਅਗਲਾ ਦੱਸਦਾ ਵੀ ਮੈਂ ਤੈਨੂੰ ਪਿਆਰ ਕਰਦਾ ਕਰਦੀ ਹਾਂ। ਸੋ ਚਲੋ ਜ਼ਮਾਨੇ ਦੇ ਨਾਲ ਨਾਲ ਚੇਂਜ ਹੋਣਾ ਜ਼ਰੂਰੀ ਹੈ। ਅਤੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰਦੀਪ ਭਾਅ ਜੀ ਵੱਲੋਂ। ਦੇਖੋ ਤੁਹਾਡੇ ਕੋਈ ਵੀ ਅਪਲਾਇੰਸਿਸ ਪੁਰਾਣੇ ਨੇ, ਉਹ ਖਰਾਬ ਹੋ ਗਏ, ਵਾਸ਼ਰ, ਡਿਸ਼ ਵਾਸ਼ਰ, ਡਰਾਇਰ, ਟੀਵੀ, ਪ੍ਰਦੀਪ ਜੀ ਐਨ ਫਿਕਸ ਕਰਕੇ ਨਵੇਂ ਬਣਾ ਦੇਣਗੇ। ਪ੍ਰਦੀਪ ਜੀ ਦਾ ਨੰਬਰ ਹੈ 647-622-3203। ਪ੍ਰਦੀਪ ਭਾਅ ਜੀ ਬਹੁਤ ਹੀ ਸੋਹਣਾ ਕੰਮ ਕਰਦੇ ਆ, 647-622-3203 ਮਿਸਟਰ ਪ੍ਰਦੀਪ। ਤੇ ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਭਾਅ ਜੀ, ਅਗਰ ਤੁਸੀਂ ਨਵੀਂ ਕਿਚਨ ਰੈਡੀ ਕਰਾਉਣੀ ਹੈ ਤਾਂ ਨਿਊ ਹਾਈਟਸ ਕਿਚਨ ਨੂੰ ਜ਼ਰੂਰ ਜ਼ਰੂਰ ਜ਼ਰੂਰ ਫੋਨ ਕਰੋ। ਬਹੁਤ ਹੀ ਖਾਸ ਡਿਸਕਾਊਂਟ ਸਾਡੇ ਰੈਫਰੈਂਸ 'ਤੇ ਭਾਅ ਜੀ ਦੇਣਗੇ, ਉਹਦੇ ਨਾਲ ਨਾਲ ਤੁਸੀਂ ਸਾਡਾ ਨਾਮ ਲੈ ਦਿਓ। ਇੱਕ ਡਬਲ ਅੰਡਰਮਾਊਂਟ ਦਾ ਸਿੰਕ ਤੁਹਾਨੂੰ ਬਿਲਕੁਲ ਫ੍ਰੀ ਦੇ ਰਹੇ ਨੇ। ਜਸਪਾਲ ਬਾਈ ਜੀ ਦਾ ਫੋਨ ਨੰਬਰ ਹੈ 416-859-1920। ਹਾਈ ਐਂਡ ਕਿਚਨਸ, ਕਾਊਂਟਰ ਟੋਪ, ਵੈਨਿਟੀਜ਼, ਬਾਰ ਰੈਡੀ ਕਰਾਉਣਾ, ਟੀਵੀ ਯੂਨਿਟ ਰੈਡੀ ਕਰਾਉਣੇ ਆ, 416-859-1920। ਓ ਲੱਕੀ ਜੀ ਕਿਵੇਂ ਹੋ?
1: ਵਧੀਆ ਨਵੀਂ ਵੀਰ,
0: ਕੀ ਬਣਦਾ?
1: ਕੈਲੀਫੋਰਨੀਆ ਤੋਂ ਨਾਲੇ ਸਾਨੂੰ ਕ੍ਰਿਕਟ ਮੈਚ ਲਾਉਣੇ ਆ ਦੋ ਦਿਨ ਆਪਣੇ ਟੀਮ ਹੈ ਕ੍ਰਿਕਟ ਦੀ ਨਾ, ਆਪਾਂ ਕ੍ਰਿਕਟ ਖੇਡਦੇ ਆ ਤੇ ਨਾਲੇ ਉਹ ਲੈ ਕੇ ਆਇਆ ਉਧਰ ਲਾਇਆ ਉਧਰਲੀ ਆਪਣੀ ਕਿਹੜੀ ਹੈ, ਇੱਕ ਮਿੰਟ ਰੁਕਿਓ, ਬੁਲੇਟ ਬੁਲੇਟ ਅਮੈਰੀਕਨ ਸਕੌਚ
0: ਕਿਹੜੀ ਹੈ? ਬੁਲੇਟ ਯਾਰ ਮੈਂ ਪਹਿਲੀ ਵਾਰ ਸੁਣੀ ਆ, ਬੁਲੇਟ ਸਕੌਚ।
1: ਬੁਲੇਟ ਸਕੌਚ
0: ਇਹ ਤਾਂ ਯਾਰ ਨਾਮ ਤੋਂ ਬੜੀ ਖਤਰਨਾਕ ਆ, ਬਾਲੀ ਨਾ ਪੀ ਲਿਓ ਤੁਸੀਂ ਵੀ, ਬੁਲੇਟ ਵਾਂਗੂ ਉੱਡਦੇ ਜਾਣਾ ਫਿਰ।
1: ਨਹੀਂ ਨਹੀਂ ਭਰਾ ਇੰਨਾ ਨਹੀਂ ਅਸੀਂ ਹੈਗੇ।
0: ਇਹ ਅੱਛਾ ਇਹ ਹੈ ਬਰਬਨ ਹੈ?
1: ਹਾਂ ਬਰਬਨ ਹੈਗੀ ਆ। ਮੈਂ ਕਿਹਾ ਮੈਨੂੰ ਬਾਈ ਨੇ ਪੁੱਛਿਆ ਸੀ, ਮੈਂ ਕਿਹਾ ਸਕੌਚ ਲੈ ਆਈ, ਕਹਿੰਦਾ ਕਹਿੰਦਾ ਅਸੀਂ ਸਕੌਚ ਲਈ ਫੇਮਸ ਨਹੀਂ ਆ, ਮੈਂ ਤਾਂ ਉਹ
0: ਬੋਲ ਨੀ ਯਾਦ ਹੁਸਤਿੰਦਰ ਦਾ ਗਾਣਾ ਕਿ ਹੋਰ ਕੀ ਚਾਹੀਦਾ ਜੱਟਾਂ ਨੂੰ,
1: ਬਸ ਬਸ
0: ਪੈਗ ਲਾਉਣ ਨੂੰ ਹੋਵੇ ਤੇ ਫਿਸ਼ ਖਾਣ ਨੂੰ ਹੋਵੇ ਨੀ, ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ,
1: ਹੋਰ ਕੀ ਚਾਹੀਦਾ ਜੀ। ਯਾ ਇੱਕ ਮੈਂ ਵੀ ਭਰਾ ਲਵਾਉਣਾ ਸੀ ਸੌਂਗ, ਇੱਕ ਨਾ ਰਣਜੀਤ ਬਾਵੇ ਦਾ ਆਇਆ ਹਾਈਪ, ਆਪਣੇ ਸ਼ੋਅ ਦੀ ਪੂਰੀ ਵਾਈਬ ਮੈਚ ਹੁੰਦੀ ਹੈ ਨਾ,
0: ਹਾਈਪ ਹਾਈਪ ਵੀ ਲਾ ਦਿੰਦੇ ਆ, ਕੋਈ ਚੱਕਰ ਨੀ। ਸੋ ਹਾਈਪ ਤਾਂ ਹੀ ਯਾਰ ਬਣੂਗੀ ਜੇ ਪੰਜਾਬ ਵਾਲੇ ਜਿੱਤ ਜਾਣਗੇ ਪਰਸੋਂ ਨੂੰ।
1: ਹੁਣ
0: ਭਾਵੇਂ ਬੰਗਲੌਰ ਵਾਲੇ ਤਕੜੇ ਆ, ਆਪਾਂ ਉਹਨਾਂ ਨੂੰ ਹਰਾ ਦੇਣਾ, ਦੇਖੀ ਚੱਲਿਓ।
1: ਅੱਜ ਵੀ ਤੁਸੀਂ ਦੇਖਿਆ ਲਖਨਊ ਵਾਲਿਆਂ ਨੇ ਮੈਚ ਫਸਾਤਾ ਸੀਗਾ, ਲਖਨਊ ਸਭ ਤੋਂ ਬੋਟਮ ਦੇ ਆ।
0: ਚਲੋ ਗੁੱਡ ਲੱਕ, ਇੰਜੋਏ ਕਰੋ ਆਪਣੀ ਬੁਲੇਟ ਨੂੰ ਤੇ ਹੈਵ ਅ ਗੁੱਡ ਵੀਕਐਂਡ।
1: ਯੂ ਟੂ ਬਾਏ
0: ਥੈਂਕ ਯੂ ਸਰ ਥੈਂਕ ਯੂ ਐਚ ਕੇ ਮੂਵਰਸ ਨੂੰ ਸਾਰੇ ਯਾਦ ਰੱਖੋ ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ ਤੇ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ ਜੇ ਤੁਹਾਡੀ ਕਲੋਜ਼ਿੰਗ 6-7 ਮਹੀਨਿਆਂ ਨੂੰ ਹੈ ਨਾ ਤਾਂ 416-524-6704 ਐਚ ਕੇ ਮੂਵਰਸ 416-524-6704 ਰਾਜਵੰਤ ਕੌਰ ਨੂੰ ਯਾਦ ਰੱਖੋ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ ਤਾਂ ਰਾਜਵੰਤ ਕੌਰ ਰਾਜਵੰਤ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ ਤੁਹਾਨੂੰ 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਦਿੰਦੇ ਆ ਰਾਜਵੰਤ ਕੌਰ 6476744735 ਤੇ ਕਾਲ ਤੁਸੀਂ ਕਰੋ 0001 ਨੀ ਵਿੱਚ ਬਜੈਰੋ ਦੇ ਹਾਂਜੀ
1: ਜੀ ਨਵੀਂ ਵੀਰ
0: ਉਹ ਕੀ ਬਾਤ ਹੈ ਭਰਾ ਵੀ ਯਾਰ ਤੁਹਾਡਾ ਨੰਬਰ ਹੀ ਬੜਾ ਖਤਰਨਾਕ ਹੈ
1: ਜੀ ਕਿਉਂਕਿ ਅਸੀਂ ਦੇਖੋ ਖੂਬਸੂਰਤ ਲੋਕੇਸ਼ਨ ਤੇ ਜਾਣਾ ਹੁੰਦਾ ਪੰਜਾਬੀ ਲੈ ਨਾਲ ਜੁੜੇ ਹੋ
0: ਹਾਜ਼ਰ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ ਤੋਂ ਅਸੀਂ ਲਾਈਵ ਹਾਂ ਅਸੀਂ ਜੁੜ ਚੁੱਕੇ ਹਾਂ ਪ੍ਰਭ ਸਾਡੇ ਨਾਲ ਨੇ ਤੇ ਦੇਖਦੇ ਫਿਰ ਕੀ ਡੀਲਾਂ ਨੇ ਜੀ ਪ੍ਰਭ
1: ਜੀ ਬਿਲਕੁਲ ਨਵੀਂ ਵੀਰੇ ਹਮੇਸ਼ਾ ਦੀ ਤਰ੍ਹਾਂ ਗ੍ਰੈਂਡ ਹੋਮ ਫਰਨੀਚਰ ਕੁਛ ਨਵਾਂ ਕਰਦਾ ਉਹ ਡੀਲਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਅੱਜ ਸੁਨਹਿਰੀ ਦੇ ਨਾ ਸੋਨੇ ਦੇ ਰੰਗ ਵਰਗਾ ਅੱਜ ਧੁੱਪ ਚੜੀ ਹੋਈ ਆ ਸੋ ਅੱਜ ਸਾਰਿਆਂ ਨੂੰ ਖੁੱਲਾ ਸੱਦਾ ਵਿਕਟੋਰੀਆ ਡੇ ਤੇ ਲੌਂਗ ਵੀਕਐਂਡ ਤੇ ਅਮੇਜ਼ਿੰਗ ਡੀਲਾਂ ਤੇ ਅਮੇਜ਼ਿੰਗ ਤੋਹਫੇ ਬਾਈ ਜੀ ਉਹ ਜਿਹੜਾ ਪਿੱਛੇ ਟਰੱਕ ਆਫਲੋਡ ਹੋ ਰਿਹਾ ਉਹ ਸਾਰਾ ਤੋਹਫੇ ਦੇਣੇ ਆ ਕਿ ਵੇਚਣੇ ਆ
2: ਨਹੀਂ ਜੀ ਦੇਣੇ ਆ ਤੋਹਫੇ ਤੋਹਫੇ ਕਦੀ ਵਿਕਦੇ ਨਹੀਂ ਹੁੰਦੇ ਜਦੋਂ ਪੰਜਾਬੀ ਲਹਿਰਾਂ ਦੇ ਪਰਿਵਾਰ ਆਉਂਦੇ ਆ ਤੋਹਫੇ ਫਿਰ ਦਿੱਤੇ ਜਾਂਦੇ ਆ ਕਿਉਂਕਿ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਚੱਲਦਾ ਵੀ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਬਾਈ ਜੀ ਬਹੁਤ ਸਾਰੇ ਪਰਿਵਾਰ ਜਿਹੜੇ ਪੰਜਾਬੀ ਲਹਿਰਾਂ ਦੇ ਸੜਕ ਪਹੁੰਚ ਵੀ ਰਹੇ ਨੇ ਇੱਕ ਬਾਈ ਜੀ ਸਵੇਰੇ ਨਿਆਗਰਾ ਫਾਲਸ ਤੋਂ ਆ ਕੇ ਐਲਸੀ ਦਾ ਸੁਪਰ ਸੈੱਟ ਲੈ ਕੇ ਗਏ ਨੇ ਸੋ ਵਿਕਟੋਰੀਆ ਡੇ ਜਿਹੜੀ ਲੌਂਗ ਵੀਕਐਂਡ ਸੇਲ ਜਿਹੜੀ ਸਟਾਰਟ ਹੋ ਚੁੱਕੀ ਆ ਪਰਿਵਾਰ ਜਿਹੜੇ ਫਾਇਦਾ ਲੈ ਰਹੇ ਨੇ ਵੱਡੀ ਵੱਡੀ ਸੇਵਿੰਗ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6885 ਟੋਮਕਨ ਰੋਡ ਦੇ ਉੱਪਰ ਬਾਈ ਜੀ ਜੇ ਤੁਸੀਂ ਟਰਕੀ ਸਟਾਈਲ ਦੇ ਸੁਪਰ ਸੈੱਟ ਲੈਣੇ ਨੇ ਬਹੁਤ ਸਾਰੀ ਇਨਵੈਂਟਰੀ ਪਰ ਡਿਸਕਾਊਂਟਡ ਪ੍ਰਾਈਸ ਤੇ ਵਿਕਟੋਰੀਆ ਡੇ ਸਪੈਸ਼ਲ ਹਾਈਡ੍ਰੋਲਿਕ ਬੈਡਰੂਮ ਸੈੱਟ ਪਾਵਰ ਰਿਕਲਾਈਨਰ ਆਲੇ ਦਰਜੇ ਦਾ ਜਿਹੜਾ ਫਰਨੀਚਰ ਸਾਡੇ ਕੋਲ ਲੱਗਾ ਹੋਇਆ ਤੇ ਲੱਗਾ ਪਰ ਵਿਕਟੋਰੀਆ ਡੇ ਸਪੈਸ਼ਲ ਡਿਸਕਾਊਂਟਡ ਪ੍ਰਾਈਸ ਤੇ ਨਾਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਤੇ ਬਾਈ ਜੀ ਇੱਕ ਅੱਜ ਡੀਲ ਇੱਦਾਂ ਦੀ ਦੇਣ ਲੱਗੇ ਆ ਬਹੁਤ ਵਾਰੀ ਤੁਸੀਂ ਸੁਣਿਆ ਹੋਣਾ ਕਿ ਸੋਫਾ ਸੈੱਟ ਬਾਏ ਕਰੋ ਤੇ ਕੰਫਰਟੇਬਲ ਫ੍ਰੀ ਹੁੰਦਾ ਕਦੀ ਸੁਣਿਆ ਵੀ ਕੰਫਰਟੇਬਲ ਬਾਏ ਕਰੋ ਤੇ ਸੋਫਾ ਫ੍ਰੀ ਹੋਊਗਾ ਨਹੀਂ ਹੁਣ ਨਹੀਂ ਓਕੇ ਐਗਜ਼ਾਮਪਲ ਦਿੰਦੇ ਆ ਤੁਹਾਨੂੰ ਵਿਕਟੋਰੀਆ ਡੇ ਇਹ ਗ੍ਰੈਂਡ ਫਰਨੀਚਰ ਆ ਹਮੇਸ਼ਾ ਵੱਖਰਾ ਹੀ ਕਰਦਾ ਜਦੋਂ ਵੀ ਕਰਦਾ ਗਲਾਸ ਦਾ ਮਾਡਰਨ ਕੰਫਰਟੇਬਲ ਬਾਈ ਜੀ ਉੱਪਰ ਵੀ ਗਲਾਸ ਲੱਗਾ ਹੋਊਗਾ ਥੱਲੇ ਵੀ ਸ਼ੈਲਮ ਬਣੀ ਹੋਊਗੀ ਸਟੇਨਲੈਸ ਸਟੀਲ ਦੀਆਂ ਲੈਕਸ ਲੱਗੀਆਂ ਹੋਣਗੀਆਂ ਗਲਾਸ ਦਾ ਮਾਡਰਨ ਕੰਫਰਟੇਬਲ ਜਿਹਦੀ ਵਰਥ $500-600 ਆ ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਗਲਾਸ ਦਾ ਮਾਡਰਨ ਕੰਫਰਟੇਬਲ ਨਾ 600 ਨਾ 500 ਨਾ 400 ਨਾ 350 ਨਾ 300 ਗਲਾਸ ਦਾ ਮਾਡਰਨ ਕੰਫਰਟੇਬਲ ਸਿਰਫ 299 ਦਾ ਗਲਾਸ ਦਾ ਮਾਡਰਨ ਕੰਫਰਟੇਬਲ 299 ਇੱਥੇ ਹੀ ਬਸ ਨਹੀਂ ਗਲਾਸ ਦਾ ਮਾਡਰਨ ਕੰਫਰਟੇਬਲ ਬਾਏ ਕਰੋ 299 ਦਾ ਐਲ ਸ਼ੇਪ ਦਾ ਸੋਫਾ ਫ੍ਰੀ ਇਹਨੂੰ ਕਹਿੰਦੇ ਆ ਗ੍ਰੈਂਡ ਫਰਨੀਚਰ 6885 ਟੋਮਕਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਜਾਣਾ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਲੌਂਗ ਵੀਕਐਂਡ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਚਾਹੇ ਟਰਕੀ ਦੇ ਸੁਪਰ ਸੈੱਟ ਵੀ ਬਹੁਤ ਸਾਰੀ ਇਨਵੈਂਟਰੀ ਨਵੀਂ ਆ ਪਾਵਰ ਰਿਕਲਾਈਨਰ ਬੈਡਰੂਮ ਸੈੱਟ ਡਾਈਨਿੰਗ ਟੇਬਲ ਕੰਫਰਟੇਬਲ 20,000 ਸਕੁਅਰ ਫੁੱਟ ਸ਼ੋਰੂਮ ਦੇ ਵਿੱਚ ਤੁਹਾਡਾ ਵੈਲਕਮ ਕੀਤਾ ਜਾ ਰਿਹਾ ਤੇ ਡਿਸਕਾਊਂਟ ਤੇ ਤੋਹਫੇ ਇੰਤਜ਼ਾਰ ਕਰ ਰਹੇ ਨੇ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਬਾਈ
0: ਵੈਰੀ ਗੁੱਡ ਸੋ 6685 ਟੋਮਕਨ ਰੋਡ 6685 ਟੋਮਕਨ ਰੋਡ ਹੁਣੇ ਪਹੁੰਚੋ ਅੱਜ ਕੱਲ੍ਹ ਪਰਸੋਂ ਡੀਲ ਹੈ ਬਟ ਅੱਜ ਪਹੁੰਚੋਗੇ ਅਸੀਂ ਤੁਹਾਨੂੰ ਤੋਹਫੇ ਦਵਾਵਾਂਗੇ ਸੋ ਪਹੁੰਚੋ ਤੇ ਲੱਗ ਗਈਆਂ ਨੇ ਰੌਣਕਾਂ ਐਟ ਗ੍ਰੈਂਡ ਹੋਮ ਫਰਨੀਚਰ

0: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਤਿੰਦਰਪਾਲ ਸਿੰਘ ਸਿੱਧਵਾਂ ਵੱਲੋਂ ਵੀ ਪੂਰੀ ਸਾਡੀ ਕਮਿਊਨਿਟੀ ਨੂੰ, ਕਿਉਂਕਿ ਫਰਾਈਡੇ ਆ ਔਰ ਲੌਂਗ ਵੀਕਐਂਡ ਹੈ ਅਤੇ ਇਸ ਅਸੀਂ ਤੁਹਾਡੇ ਨਾਲ ਗੱਲਬਾਤਾਂ ਕਰਨ ਵਾਸਤੇ ਰੈਡੀ ਹੋ ਗਏ ਹਾਂ ਔਰ ਤੁਸੀਂ ਸਾਡੇ ਨਾਲ 905-673-3337 'ਤੇ ਗੱਲਬਾਤ ਕਰ ਸਕਦੇ ਹੋ। ਹਸਤਿੰਦਰ ਦਾ ਗੀਤ ਬੜਾ ਖੂਬਸੂਰਤ, ਚਿੱਟੇ ਪਾਉਣ ਨੂੰ ਅਤੇ ਕਾਲੀ ਖਾਣ ਨੂੰ, ਓ ਵਾਈ ਗੋਡ, ਮੁੰਡਿਓ ਗੱਭਰੂ ਕਿਆ ਬਾਤ ਆ। ਖੈਰ ਦੇਖਦੇ ਹਾਂ ਕੀ ਕੁਛ ਹੁੰਦਾ ਅੱਜ ਪੰਜਾਬੀ ਲਹਿਰਾਂ ਪ੍ਰੋਗਰਾਮ ਵਿੱਚ। ਨਵੀਂ ਸਿੱਧੂ ਅਤੇ ਸਤਿੰਦਰਪਾਲ ਸਿੱਧਵਾਂ ਤੁਹਾਡੇ ਵਾਸਤੇ ਬੜਾ ਖੂਬਸੂਰਤ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਚਨਾ ਦੇਣੀ ਚਾਹੁੰਦਾ ਕਿ ਜਿਵੇਂ ਅੱਜ ਦੁਪਹਿਰੇ ਵੀ ਮੈਂ ਪੰਜਾਬੀ ਵਿਰਸਾ 'ਤੇ ਬੋਲਦਿਆਂ ਕਿਹਾ ਸੀ ਕਿ ਕੱਲ੍ਹ ਨੂੰ, ਪਰਸੋਂ ਨੂੰ ਅਤੇ ਮੰਡੇ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ 3 ਦਿਨਾਂ ਦਾ ਕੀਰਤਨ ਦਰਬਾਰ ਹੋ ਰਿਹਾ। ਤੋ ਸਾਰੀਆਂ ਸੰਗਤਾਂ ਨੂੰ ਹੁੰਮ ਹੁਮਾ ਕੇ ਬ੍ਰੈਂਪਟਨ ਫੇਅਰ ਗਰਾਊਂਡਸ ਵਿੱਚ ਕਹਿੰਦੇ ਨੇ ਕਿ ਬਹੁਤ ਹੀ ਗੁਰੂ ਦੀ ਪਵਿੱਤਰ ਬਖਸ਼ਿਸ਼ ਹੋ ਰਹੀ ਹੈ ਅਤੇ ਇਹ ਨਜ਼ਾਰਾ ਸਾਲ ਵਿੱਚ ਇੱਕ ਵਾਰੀ ਵੇਖਣ ਨੂੰ ਮਿਲਦਾ। ਇੰਨੇ ਮਹਾਨ ਕੀਰਤਨੀਏ ਔਰ ਇੰਨਾ ਮਹਾਨ ਜਿਹੜੇ ਸਮਾਗਮ ਨੇ ਉਹ ਚਾਰੇ ਪਾਸੇ ਤੁਹਾਨੂੰ ਸਿੱਖ ਸੰਗਤਾਂ ਗੁਰੂ ਦੇ ਜੈਕਾਰੇ ਛੱਡਦੀਆਂ, ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ, ਇਹ ਕਹਿੰਦੀਆਂ ਹੋਈਆਂ ਉੱਥੇ ਨਜ਼ਰ ਆਉਣਗੀਆਂ। ਅਤੇ ਕੀਰਤਨ ਦਰਬਾਰ ਦੇ ਵਿੱਚ ਤੁਹਾਡੇ ਲਈ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਸੰਤ ਰੂਪ ਸਿੰਘ ਜੀ ਉਨਾ ਸਾਹਿਬ ਵਾਲੇ ਔਰ ਭਾਈ ਬੰਬੀਹਾ ਜੀ ਅਤੇ ਨਾਲ ਦੀ ਨਾਲ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਅਤੇ ਅਨੰਤਵੀਰ ਸਿੰਘ ਜੀ, ਹੋਰ ਬਹੁਤ ਸਾਰੇ ਹੀ ਜਿਹੜੇ ਸਾਡੇ ਕੀਰਤਨ ਦੇ ਮਹਾਰਥੀ ਨੇ ਉਹ ਇਸ ਕੀਰਤਨ ਦਰਬਾਰ ਵਿੱਚ ਤੁਹਾਨੂੰ ਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੋੜਨਗੇ। ਸੋ ਹੁਮਾ ਕੇ ਤੁਸੀਂ ਪਹੁੰਚਣਾ, ਸੇਵਾ ਕਰਨੀ ਹੈ ਅਤੇ ਉਹਦੇ ਲਈ ਜਾਣਕਾਰੀ ਵਾਸਤੇ 647-448-1000 ਟੈਲੀਫੋਨ ਨੰਬਰ ਹੈ, ਸੇਵਾ 2022@yahoo.com 'ਤੇ ਤੁਸੀਂ ਆਪਣੀ ਦਸਾਨਾਂ ਦੀ ਕਿਰਤ ਵਿੱਚੋਂ ਸੇਵਾ ਭੇਜ ਦੇ ਸਕਦੇ ਹੋ, ਜ਼ਰੂਰ ਭੇਜੋ। ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਅਸੀਂ ਕੁਝ ਕੁ ਤੁਹਾਡੇ ਵਾਸਤੇ ਸਾਡੇ ਸਪੋਂਸਰਸ ਦੇ ਸੰਦੇਸ਼, ਕੁਝ ਹੋਰ ਗੱਲਬਾਤ ਤੁਹਾਡੇ ਨਾਲ ਕਰਾਂਗੇ, ਪਰ ਹਾਲ ਦੀ ਘੜੀ ਸਾਡੇ ਨਾਲ ਵੇਖਦੇ ਹਾਂ ਕਿ 7143 ਜੀ ਵੈਲਕਮ।
1: ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਜਿੱਦਾਂ ਦਾ ਮਾਹੌਲ ਚੱਲਦਾ ਹੋਵੇ ਹੁਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਨਹੀਂ ਕਰਨੀ ਚਾਹੀਦੀ ਫਤਿਹ ਤਾਂ
1: ਲੈ ਕੇ ਆਏ ਜੀ।
0: ਹਾਂ
1: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆਏ ਹਾਂ ਤੁਹਾਡਾ ਹੀ। ਵੈਸੇ ਤਾਂ ਜਿੱਦਾਂ ਕਹਿੰਦੇ ਹੁੰਦੇ ਆਸ਼ੀਰਵਾਦ ਉਹਨਾਂ ਨੂੰ, ਹਰਜੀਤ ਸਿੰਘ ਹੋਣਾ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਆ।
0: ਠੀਕ ਹੈ,
1: ਤੇ ਬਹੁਤ ਖੁਸ਼ੀ ਵਾਲੀ ਗੱਲ ਆ, ਸਾਨੂੰ ਬ੍ਰੈਂਪਟਨ ਵਾਲਿਆਂ ਨੂੰ ਪ੍ਰਾਊਡ ਹੋਣਾ ਚਾਹੀਦਾ ਇੱਦਾਂ ਦੇ ਸਮਾਗਮ ਕਰਾ ਰਹੇ ਆ
0: ਜੀ ਜੀ
1: ਸਿੰਘ ਹੋਣੀ ਤੇ। ਬਾਕੀ ਬਹੁਤ ਵਧੀਆ ਲੱਗਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ
0: ਜੀ।
1: ਤੇ ਬਾਕੀ ਮੇਰਾ ਇੱਕ, ਵੈਸੇ ਹਰਜੀਤ ਸਿੰਘ ਹੋਣਾ ਨੂੰ ਉਦੋਂ ਮੈਂ ਗੱਲ ਕਰਨੀ ਚਾਹੁੰਦਾ ਸੀ, ਮੈਂ ਕਿਹਾ ਜੇ ਇਹ ਤਿੰਨ,
0: ਪਤਾ ਕੀ ਅੱਜ ਤੁਸੀਂ ਇਹ ਗੱਲਾਂ ਜਿਹੜੀਆਂ ਹੁਣ ਜੋ ਹੋ ਰਿਹਾ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ, ਬਾਕੀ ਦੀਆਂ ਗੱਲਾਂ ਜਿਹੜੀਆਂ ਆਫ ਦੀ ਏਅਰ ਕਰਾਂਗੇ। ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 4166770106 ਜਾਂ 647-448-1000 'ਤੇ ਕਾਲ ਕਰ ਸਕਦੇ ਹੋ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਤੋ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਹੋਵੇਗਾ ਜੋ ਕਿ ਗ੍ਰੈਂਡ ਹੋਮ ਫਰਨੀਚਰ ਤੋਂ, ਬੜੀ ਜਲਦ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਸਾਡੇ ਨਾਲ ਜੁੜੂਗੀ। ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ ਉੱਤੇ ਅੱਜ ਮੇਲਾ ਲੱਗਿਆ ਹੋਇਆ। ਇਸ ਮੇਲੇ ਦੇ ਵਿੱਚ ਜੋ ਫਰਨੀਚਰ ਤੁਸੀਂ ਖਰੀਦਣਾ ਉਹ ਅੱਜ ਤੋਂ ਹੀ ਉਹਦੀਆਂ ਡੀਲਸ ਜਿਹੜੀਆਂ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੋ 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਦੋ ਸੰਦੇਸ਼ ਲੈ ਲਈਏ, ਇਹਨਾਂ ਸੰਦੇਸ਼ਾਂ ਤੋਂ ਫੌਰਨ ਬਾਅਦ ਤੁਹਾਡੇ ਨਾਲ ਅਸੀਂ ਫਿਰ ਪ੍ਰੋਗਰਾਮ ਨੂੰ ਆਪਣੇ ਵੱਖਰੇ ਢੰਗ ਨਾਲ ਤੁਹਾਡੇ ਵਾਸਤੇ ਪੇਸ਼ ਕਰਨ ਵਾਸਤੇ ਰੈਡੀ ਹੋਣ ਲੱਗੇ ਹਾਂ। ਸਟੂਡੀਓ ਦਾ ਨੰਬਰ ਮੇਰੇ ਨਾਲ ਗੱਲਬਾਤ ਕਰਨ ਲਈ 905-673-3337 9056733337 ਟੈਲੀਫੋਨ ਨੰਬਰ ਆ। ਗੱਲਾਂ ਤਾਂ ਹੋਰ ਵੀ ਬੜੀਆਂ ਕਰਨ ਨੂੰ ਆ, ਪਰ ਗਾਣਾ ਲੱਗਿਆ ਸੀ ਸਤਿੰਦਰ ਦਾ, ਚਿੱਟੇ ਪਾਉਣ ਨੂੰ ਅਤੇ ਕਾਲੀ ਖਾਣ ਨੂੰ। ਯਾਰ ਇਹ ਵੀ ਇੱਕ, ਪਤਾ ਨਹੀਂ ਕਿਉਂ ਕਾਲੀ ਨੂੰ ਨਾਗਣੀ ਵੀ ਕਹਿੰਦੇ ਆ, ਹੋਰ ਪਤਾ ਨਹੀਂ ਕੀ ਕੁਛ ਇਹਨੂੰ ਕਹਿੰਦੇ ਹੋਣੇ ਆ। ਮੈਂ ਤਾਂ ਕਦੇ ਇਹਦਾ ਨਸ਼ਾ ਇੰਜੋਏ ਨਹੀਂ ਕੀਤਾ। ਤੁਹਾਡੇ ਵਿੱਚੋਂ ਕਿਸੇ ਨੇ ਕਾਲੀ ਖਾਧੀ ਹੋਵੇ ਜਾਂ ਤੁਸੀਂ ਇਹਦੇ ਸਪੋਰਟਰ ਹੋਵੋ। ਪੰਜਾਬ 'ਚ ਬੜੀਆਂ ਗੱਲਾਂ ਚੱਲਦੀਆਂ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ। ਪਤਾ ਨਹੀਂ ਤੁਸੀਂ ਉਹਦੇ ਹੱਕ 'ਚੋਂ ਕਿ ਉਲਟੋਂ ਕਈ ਲੀਡਰ ਜਿਹਨਾਂ ਨੂੰ ਹੋਰ ਕੋਈ ਇਸ਼ੂ ਨਹੀਂ ਲੱਭਦਾ ਉਹ ਫਿਰ ਇਹ ਗੱਲਾਂ ਕਰਨ ਲੱਗ ਪੈਂਦੇ ਆ ਜੀ ਉੱਥੇ ਖੇਤੀ ਹੋਣੀ ਚਾਹੀਦੀ ਆ ਇਸ ਕਾਲੀ ਨਾਗਣੀ ਦੀ। 905-673-3337 ਇੱਥੇ ਵੀ ਕਹਿੰਦੇ ਗੱਫਿਆਂ ਦੇ ਗੱਫੇ ਮਿਲ ਜਾਂਦੇ ਆ ਜੇ ਲੈਣੀ ਹੋਵੇ ਤਾਂ ਤਾਂ ਪਤਾ ਨਹੀਂ ਕਿਉਂ ਕੋਈ ਨਾ ਕੋਈ ਨਸ਼ਾ ਇਹ ਸਾਡੇ ਮਗਰ ਹੀ ਪਿਆ ਰਹਿੰਦਾ ਪਰ ਫਿਰ ਵੀ ਤੁਹਾਡੇ ਕੀ ਵਿਚਾਰ ਨੇ ਸੁਣਦੇ ਹਾਂ ਵੇਖਦੇ ਹਾਂ ਕਿ ਇਹ ਕਿੱਥੋਂ ਕੁ ਤੱਕ ਸਹੀ ਹੈ ਚਿੱਟੇ ਤਾਂ ਚਲੋ ਠੀਕ ਹੈ ਪਾਉਣੇ ਤਾਂ ਚਾਹੀਦੇ ਹੀ ਹੈ ਪਰ ਕਾਲੀ ਖਾਣ ਨੂੰ ਕੀ ਸੱਚਮੁੱਚ ਨੌਜਵਾਨਾਂ ਨੂੰ ਬਹੁਤ ਜ਼ਰੂਰੀ ਹੋ ਗਈ ਹੈ 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ ਅੱਗੇ ਬੜਾ ਕਹਿੰਦੇ ਹੁੰਦੇ ਸੀ ਬੜਾ ਹੀ ਕਮਾਲ ਦੀਆਂ ਜਿਹੜੀਆਂ ਗੱਲਾਂ ਜੁੜੀਆਂ ਹੋਈਆਂ ਨੇ ਇਸ ਜਿਹੜਾ ਹੈ ਨਸ਼ਾ ਜਿਹਨੂੰ ਅਫੀਮ ਵੀ ਕਹਿੰਦੇ ਆ ਜਿਹਨੂੰ ਕਾਲੀ ਨਾਗਣੀ ਪੰਜਾਬੀ 'ਚ ਸਾਰੇ ਕਹਿੰਦੇ ਆ ਮੈਨੂੰ ਨਹੀਂ ਪਤਾ ਇਹਦਾ ਨਸ਼ਾ ਕਿਹੋ ਜਿਹਾ ਹੁੰਦਾ ਕਹਿੰਦੇ ਆ ਕਿ ਹੁਣ ਮੁਹੰਮਦ ਸਦੀਕ ਹੋਣਾ ਦੇ ਗਾਣੇ ਵੀ ਸੀ ਬਈ ਅਮਲੀ ਨੂੰ ਡੱਬੀ 'ਚੋਂ ਭੋਰਾ ਕੇ ਦੇ ਦੇ ਫਿਰ ਭਾਵੇਂ ਗੱਡੇ ਨਾਲ ਜੋੜ ਲਈ ਕਿੰਨਾ ਕੁ ਯਾਰ ਇਹਦੇ ਖਾਣ ਨਾਲ ਤਾਕਤ ਆ ਜਾਂਦੀ ਆ ਸੋ ਮੈਂ ਤਾਂ ਬਹੁਤ ਸਾਰੇ ਅਮਲੀ ਜਿਹੜੇ ਵਿਚਾਰੇ ਘੋਰੀ ਹੋਏ ਦੇਖੇ ਆ ਅਤੇ ਪਤਾ ਨਹੀਂ ਆਈ ਡੋਂਟ ਨੋ ਔਰ ਇਹਨੂੰ ਗਿੱਪੀ ਗਰੇਵਾਲ ਨੇ ਵੀ ਕਹਿੰਦੇ ਕਿ ਮੈਨੂੰ ਰੱਖ ਚਾਂਦੀ ਦੀ ਡੱਬੀ ਦੇ ਵਿੱਚ ਸਾਂਭ ਕੇ ਸੋ ਵਟ ਯੂ ਥਿੰਕ ਕਿ ਇਹ ਜਿਹੜਾ ਕਾਲੀ ਨਾਗਣੀ ਦਾ ਨਸ਼ਾ ਹੈ ਇਹ ਚੰਗਾ ਸਿਹਤ ਵਾਸਤੇ ਕਈ ਲੋਕ ਕਹਿੰਦੇ ਆ ਕਿ ਜੇ ਕਿਸੇ ਨੂੰ ਕਹਿੰਦੇ ਕਿ ਅਧਰੰਗ ਵਗੈਰਾ ਦਾ ਦੌਰਾ ਪੈ ਜਾਵੇ ਜਾਂ ਹਾਰਟ ਦਾ ਕੋਈ ਪ੍ਰੋਬਲਮ ਆ ਜਾਵੇ ਤਾਂ ਉਹਨੂੰ ਇੱਕਦਮ ਜੇ ਇਹ ਮਿਲ ਜਾਵੇ ਤਾਂ ਫਿਰ ਕੁਝ ਨਾ ਕੁਝ ਬਚਤ ਹੋ ਜਾਂਦੀ ਹੈ ਸੋ ਕੁਝ ਗੱਲਾਂ ਕਰਾਂਗੇ 905-673-3337 ਉਸ ਤੋਂ ਪਹਿਲਾਂ ਮੈਂ ਪ੍ਰਦੀਪ ਜੀ ਜੋ ਸਾਡੇ ਸਪੋਂਸਰ ਵੀ ਨੇ ਪਰ ਨਾਲ ਦੀ ਨਾਲ ਅਪਲਾਇੰਸਿਸ ਦੀ ਕੋਈ ਵੀ ਬਿਮਾਰੀ ਆ ਤਾਂ ਮਿਸਟਰ ਪ੍ਰਦੀਪ ਨੂੰ ਇੱਕ ਘੰਟੀ ਤੁਹਾਡੀ ਖੜਕਣੀ ਚਾਹੀਦੀ ਆ ਅਤੇ ਅਪਲਾਇੰਸਿਸ ਅੱਧੇ ਤਾਂ ਪ੍ਰਦੀਪ ਹੋਣਾ ਦਾ ਨਾਂ ਸੁਣਦਿਆਂ ਹੀ ਬਿਲਕੁਲ 9x9 ਤਰੋ ਤਾਜ਼ਾ ਰਾਜ਼ੀ ਬਾਜ਼ੀ ਹੋ ਜਾਂਦੇ ਆ ਮੈਂ ਹੁਣੇ ਤੁਹਾਨੂੰ ਨੰਬਰ ਦੇਣ ਲੱਗਿਆ ਪਰ ਉਦੋਂ ਪਹਿਲਾਂ ਮੈਂ ਕਾਲ ਲੈ ਲਵਾਂ ਜੀ 9650 ਜੀ ਵੈਲਕਮ ਸਤਿ ਸ਼੍ਰੀ ਅਕਾਲ ਜੀ ਨਹੀਂ ਤੁਹਾਡਾ ਆਪਣਾ ਪਰਸਨਲ ਐਕਸਪੀਰੀਅੰਸ ਆ ਕਿ ਜੇ ਜਾਂ ਕੰਪੈਰੀਜ਼ਨ ਕਿਉਂ ਕਰਦੇ ਆ ਆਪਾਂ ਵੀ ਚਿੱਟੇ ਨਾਲੋਂ ਕਾਲੀ ਵਧੀਆ ਆਈ ਡੋਂਟ ਨੋ
1: ਜੇ ਜੇ ਤੁਸੀਂ ਕਰਦੇ ਬਈ ਇਹਨਾਂ ਇਹਦੇ ਨੁਕਸਾਨ ਕੋਈ ਨਹੀਂ ਬਾਈ
0: ਅੱਛਾ
1: ਬਹੁਤ ਦੇਰ ਨਾਲ ਬਜ਼ੁਰਗ ਆਪਣੇ ਕੰਨਾ ਕੰਨਾ ਚਿਰ ਲੰਮੀ ਜ਼ਿੰਦਗੀ ਭੋਗ ਕੇ ਗਏ ਜਿਹੜੇ ਖਾਂਦੇ ਕੰਮ ਕੰਨਾ ਕਰਦੇ ਸੀ ਹਨਾ ਤੇ ਚਿੱਟਾ ਖਾ ਕੇ ਬੰਦਾ ਡਿੱਗਦਾ ਬੰਦਾ ਗਲੀਆਂ ਚ ਉਹ ਚੰਗਾ ਨੀ ਲੱਗਦਾ ਤੇ ਜਿਹੜੀ ਕਾਲੀ ਨਾਗਣੀ ਨਾਲੇ ਜ਼ਿੰਦਗੀ ਬਣਾ ਦੀ ਥੋੜੀ ਲੰਮੀ ਕਰ ਦਿੰਦੀ ਹੈ ਨਾਲੇ ਖੂਨ ਖਾਨ ਪਤਲਾ ਰਹਿੰਦਾ ਇਹਦੇ ਨਾਲ
0: ਅੱਛਾ
1: ਨਾਲੇ ਬੰਦਾ ਆਰੇ ਲੱਗਾ ਰਹਿੰਦਾ ਕਿਸੇ ਨੂੰ ਮਾੜਾ ਨੀ ਬੋਲਦਾ ਵਧੀਆ ਚੀਜ਼ ਹੈ
0: ਅੱਛਾ ਇਹ ਤਾਂ ਗੱਲ ਵਧੀਆ ਇਹ ਤਾਂ ਗੱਲ ਥੋੜੀ ਸਹੀ ਆ ਵੀ ਜਿਹੜਾ ਜੇ ਬੰਦਾ ਦਾਰੂ ਦੂਰੂ ਵੀ ਪੀਂਦਾ ਉਹਦੇ ਨਾਲ ਕਈ ਵਾਰੀ ਬੱਕਰੇ ਬੁਲਾਉਣ ਲੱਗ ਜਾਂਦਾ ਪਰ ਜਿਹੜੀ ਕਾਲੀ ਨਾਗਣੀ ਖਾਣ ਨਾਲ ਬੰਦਾ ਘੱਟੋ ਘੱਟ ਕਿਸੇ ਨੂੰ ਗਾਲ ਦੁੱਪੜ ਨਹੀਂ ਕੱਢਦਾ ਮੰਦਾ ਨਹੀਂ ਕਹਿੰਦਾ ਕਿਆ ਬਾਤ ਆ ਚਲੋ ਵੇਖਦੇ ਆ ਬਾਕੀ ਦੇ ਸੱਜਣ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਅੱਜ ਬੜਾ ਖੂਬਸੂਰਤ ਮੌਸਮ ਆ ਇੰਜੋਏ ਕਰ ਰਹੇ ਹੋ ਪੂਰਾ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਸਟੂਡੀਓ ਦਾ ਫੋਨ ਨੰਬਰ ਹੈ ਇੱਕ ਸੰਦੇਸ਼ ਲੈ ਲਈਏ ਫਿਰ ਮੈਂ ਵਾਪਸ ਆ ਕੇ ਅਗਲੀ ਕਾਲ ਲੈਂਦੇ ਹਾਂ 905-673-3337 'ਤੇ ਰੌਣਕਾਂ ਲਾਓ ਅੱਜ ਫਰਾਈਡੇ ਆ ਸ਼ੁੱਕਰਵਾਰ ਆ ਜੁੰਮਾ ਅਤੇ ਤੁਹਾਡੀਆਂ ਕਾਲਸ ਜਿਹੜੀਆਂ ਉਹ ਲਾਈਨਾਂ ਟੁੱਟਣੀਆਂ ਨਹੀਂ ਚਾਹੀਦੀਆਂ ਐਨ ਕਿਰਾਂ ਪਤਾ ਲੱਗੇ ਕਿ ਯਾਰ ਸਤਿੰਦਰਪਾਲ ਨਾਲ ਵੀ ਤੁਸੀਂ ਉਨੀਆਂ ਹੀ ਗੱਲਾਂ ਮਾਰਦੇ ਹੋ ਜਿੰਨੀਆਂ ਗੱਲਾਂ ਤੁਸੀਂ ਨਵੀਂ ਸਿੱਧੂ ਦੇ ਨਾਲ ਨਵੀਂ ਤਾਂ ਜਦੋਂ ਸਟੇਸ਼ਨ 'ਤੇ ਆਉਂਦੇ ਆ ਤਾਂ ਨਵੀਂ ਦੇ ਆਉਣ ਤੋਂ ਪਹਿਲਾਂ ਹੀ ਸਾਰੀਆਂ ਲਾਈਨਾਂ ਫੁੱਲ ਹੋਈਆਂ ਹੁੰਦੀਆਂ ਅਤੇ ਅੱਜ ਨਵੀਂ ਦਾ ਡੈਡੀ ਆ ਬਈ ਅਤੇ ਨਵੀਂ ਦੇ ਡੈਡੀ ਨਾਲ ਵੀ ਗੱਲਾਂ ਬਾਤਾਂ ਕਰੋ ਕਾਫੀ ਦੇਰ ਬਾਅਦ ਮੈਂ ਪ੍ਰੋਗਰਾਮ ਤੁਹਾਡੇ ਵਾਸਤੇ ਕਰਨ ਲੱਗਿਆ ਔਰ ਬੜੀ ਜਲਦ ਨਵੀਂ ਨੂੰ ਵੀ ਬੁਲਾਵਾਂਗੇ ਉਹਨਾਂ ਨੂੰ ਵੀ ਹਾਜ਼ਰ ਕਰਾਂਗੇ ਪਰ ਹਾਲ ਦੀ ਘੜੀ 905-673-3337 ਸਟੂਡੀਓ ਦਾ ਫੋਨ ਨੰਬਰ ਹੈ।

0: ਇਹਨੂੰ ਬੰਦ ਕਰ ਸਤਿੰਦਰਪਾਲ। ਇਹ ਜਿਹੜੀਆਂ ਭੋਰਾ ਭੋਰਾ ਨਿੱਕੀ ਨਿੱਕੀ ਗੱਲਾਂ ਨਾ, ਇਹਨਾਂ ਨੂੰ ਤੁਸੀਂ ਐਂ ਨਾ ਸਮਝਿਆ ਕਰ ਵੀ ਇਹ ਕਈ ਚੀਜ਼ਾਂ ਹੱਥ ਜਿਵੇਂ ਵੱਜਾਂ ਹੱਥ ਪੈ ਜਾਂਦੇ ਕਈ ਕਈ ਵਾਰੀ, ਇਹ ਨਾ ਜਿਹੜਾ ਲਾਲ ਬਟਨ ਆ ਇਹ ਨੁਕਸਾਨ ਕਰਦਾ। ਖੈਰ ਪ੍ਰਦੀਪ ਜੀ ਦੀ ਗੱਲ ਕਰ ਰਿਹਾ ਸੀ ਮੈਂ ਕਿ ਕਿਸੇ ਵੀ ਤਰ੍ਹਾਂ ਦਾ ਅਪਲਾਇੰਸ ਨੂੰ ਕੋਈ ਵੀ ਬਿਮਾਰੀ ਹੋ ਗਈ ਹੈ ਤਾਂ ਫਿਰ ਕਹਿੰਦੇ ਨੇ ਕਿੱਧਰ ਜਾਤੇ ਹੋ ਕਿੱਧਰ ਕਾ ਖਿਆਲ ਹੈ, ਹਰ ਬਿਮਾਰ ਅਪਲਾਇੰਸ ਕਾ ਪ੍ਰਦੀਪ ਹੀ ਹਸਪਤਾਲ ਹੈ। 647-622-3203 ਇੱਕੋ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਹਾਂ, 647-622-3203 6476223203। ਬਹੁਤ ਸਾਰੇ ਸੱਜਣ ਤਕਰੀਬਨ ਰੋਜ਼ ਪ੍ਰਦੀਪ ਜੀ ਦਾ ਨੰਬਰ ਦਿੰਦੇ ਆ ਅਤੇ ਅਪਲਾਇੰਸ ਜਿਹੜੇ ਆ ਨੌਂ ਵਰਨੋਂ ਹੋ ਜਾਂਦੇ ਆ। ਸਮਝ ਲਓ ਵੀ ਕੋਈ ਐਮਰਜੈਂਸੀ ਆ, ਇੱਕ ਵਾਰੀ ਤੁਸੀਂ ਜ਼ਰੂਰ ਇਹਨਾਂ ਨੂੰ ਘੰਟੀ ਖੜਕਾ ਲਓ। ਅਤੇ ਪ੍ਰੋਗਰਾਮ 'ਚ ਤੁਹਾਨੂੰ ਅਸੀਂ ਜਗਦੀਸ਼ ਸਿੱਧੂ JS ਹੋਮ ਇੰਪਰੂਵਮੈਂਟ 905-799-0333 ਵੀ ਨੰਬਰ ਦੇਵਾਂਗੇ, ਪਰ ਹਾਲ ਦੀ ਘੜੀ 5052 ਜੀ ਵੈਲਕਮ ਏਜੈਕਸ 5052 ਹੈਲੋ 5052 ਹੈਲੋ ਨਹੀਂ ਓਕੇ ਨੈਕਸਟ ਕਾਲ ਦੇਖੀਏ 8274 ਜੀ ਵੈਲਕਮ ਹੈਲੋ 8274 ਹੈਲੋ ਨਹੀਂ ਬਈ ਚਲੋ ਇੱਕ ਐਡਵਰਟਾਈਜ਼ਮੈਂਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਸ ਤੋਂ ਬਾਅਦ ਇਹਨਾਂ ਲਾਈਨਾਂ ਨੂੰ ਇੱਕ ਲਾਈਨ ਹੋਰ ਲੈ ਕੇ ਦੇਖਦੇ ਹਾਂ। ਕਾਰਨ ਕੀ ਹੈ ਯਾਰ, ਇਹ ਹੁਣੇ ਤਾਂ ਲਾਈਨਾਂ ਔਨ ਹੋ ਰਹੀਆਂ ਸੀਗੀਆਂ, ਹੁਣ ਆ ਗਈ ਆ, ਇਹ ਆ ਗਈ ਲਾਈਨ ਬਈ 4245 ਨਾ ਜੀ 2445 ਜੀ ਵੈਲਕਮ
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਇਹ ਜਿਹੜਾ ਆਪਾਂ ਗੱਲਾਂ ਕਰ ਰਹੇ ਨਾ ਇਹ ਬਹੁਤ ਪੁਰਾਣੀ ਪੰਜਾਬ ਚ ਬਹੁਤ ਪੁਰਾਣੀ ਪੈਦਾਇਸ਼ ਹੈ, ਇਹਨੂੰ ਕਹਿੰਦੇ ਸੀ ਸੂਤ ਦਾ ਧਾਗਾ।
0: ਕਿਸ ਚੀਜ਼ ਦਾ ਧਾਗਾ?
1: ਸੂਤ ਦਾ ਧਾਗਾ, ਸੂਤ ਦਾ ਧਾਗਾ ਬਣਦਾ ਸੀ, ਇਹ ਦਰੀਆਂ ਬਣਦੀਆਂ ਸੀ, ਬੋਰੀਆਂ ਬਣਦੀਆਂ ਸੀ।
0: ਅੱਛਾ,
1: ਇਹ ਉਦੋਂ ਇਸਤੇਮਾਲ ਹੁੰਦਾ ਸੀ। ਫਿਰ ਨਾਇਲਾਨ ਦੀਆਂ ਰੱਸੀਆਂ ਆ ਗਈਆਂ ਨਾ, ਰੱਸੀਆਂ ਵੀ ਬਣਦੀਆਂ ਸੀ, ਨਾਇਲਾਨ ਦੀ ਰੱਸੀ ਨੇ ਇਹਨੂੰ ਮਾਰਤਾ ਸੀ।
0: ਅੱਛਾ,
1: ਤੇ ਉਦੋਂ ਦਾ ਫਿਰ ਇਹ ਖਤਮ ਹੋ ਗਿਆ ਕਿਉਂਕਿ ਨਾਇਲਾਨ ਆ ਗਿਆ, ਸਭ ਕੁਝ ਨਾਇਲਾਨ ਦਾ ਬਣਨ ਲੱਗ ਗਿਆ, ਉਹ ਫਿਰ ਇਹ ਖਤਮ ਹੋ ਗਿਆ, ਫਿਰ ਲੋਕੀ ਭੁੱਲ ਗਏ ਇਹਦੇ ਬਾਰੇ।
0: ਕਾਹਦੀ ਕਿਹਦੀ ਗੱਲ ਕਰੀ ਜਾਂਦੇ ਤੁਸੀਂ?
1: ਕਾਲੀ
0: ਨਾਗਣੀ ਤਾਂ ਅਫੀਮ ਨੂੰ ਕਹਿੰਦੇ ਆ।
1: ਅਫੀਮ ਵੀ ਤਾਂ ਮੇਰੇ ਖਿਆਲ ਮੈਰਾਵਾਨਾ ਦੇ ਪਲਾਂਟ ਤੋਂ ਹੀ ਬਣਦੀ
0: ਹੈ। ਨਹੀਂ ਨਹੀਂ ਨਹੀਂ ਨਹੀਂ, ਕਿਉਂਕਿ ਤਾਂ ਵੱਖਰਾ ਪਲਾਂਟ ਹੁੰਦਾ, ਮੈਰਾਵਾਨਾ ਹੋਰ ਚੀਜ਼ ਆ, ਅਫੀਮ ਜਿਹੜੀ ਆ ਉਹ ਪੋਸਤ ਡੋਡਿਆਂ ਦੇ ਪਲਾਂਟ ਤੋਂ ਬਣਦੀ ਆ। ਓਕੇ, ਅੱਜ ਤੁਹਾਡੀ ਨਵੀਂ ਤੁਹਾਡੀ ਇਨਫੋਰਮੇਸ਼ਨ ਚ ਵਾਧਾ ਹੋਇਆ, ਦੇਖ ਲਓ ਪੰਜਾਬੀ ਲਹਿਰਾਂ ਸੁਣਦੇ ਹੋ ਤੁਸੀਂ ਤੇ ਤੁਹਾਡੀ ਵਾਧਾ ਹੋ ਗਿਆ। ਜਿਹੜਾ ਪੋਸਟ ਜਿਹੜਾ ਮੈਰਾਵਾਨਾ ਨਹੀਂ, ਉਹ ਨਹੀਂ ਹੁੰਦਾ ਪਲਾਂਟ, ਤਾਂ ਅੰਬ ਦਾ ਵੀ ਆ ਪਲਾਂਟ, ਮਤੀ ਆਪਣੇ ਦੂਜਾ ਜਾਮਣਾ ਦਾ ਵੀ, ਉਹ ਵੱਖਰਾ ਨਾ ਪਲਾਂਟ, ਉਹ ਇਹ ਨਹੀਂ ਕਰੀਦਾ ਹੁੰਦਾ ਆਪਦੀ ਗੱਲ ਨੂੰ ਸਹੀ ਕਰਨ ਲਈ। ਦੇਖੋ ਕਿੰਨਾ ਫਰਕ ਹੈ, ਕਹਿੰਦੇ ਨੇ ਕਿ ਉਹ ਇੱਕ ਬੜਾ ਸੋਹਣਾ ਦੋਹਰਾ ਹੁੰਦਾ ਸੀ, ਲਾਲ ਵੀ ਕੱਚ ਦਾ ਤੇ ਮਣਕਾ ਵੀ ਕੱਚ ਦਾ, ਰੰਗ ਇੱਕੋ ਜਿਹਾ ਦੋਹਾਂ ਦਾ, ਜਦ ਜੌਹਰੀ ਬੱਚੇ ਤੋਂ ਪਰਖ ਕਰਾਈ ਤਾਂ ਫਰਕ ਪਿਆ 100 ਕੋਹਾਂ ਦਾ, ਇੱਕ ਹੀਰਾ ਹੁੰਦਾ ਇੱਕ ਕੱਚ ਹੁੰਦਾ। ਖੁਸ਼ ਹੈ?
1: ਹਾਂਜੀ,
0: ਦੇਖਿਆ ਇਹਨੂੰ ਕਹਿੰਦੇ ਆ ਹਾਂ ਪੰਜਾਬੀ ਲਹਿਰਾਂ। 5052 ਜੀ ਹੈਲੋ 5052 ਹੈਲੋ ਓਕੇ ਚਲੋ ਜੀ 2474 ਜੀ ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਬਾਈ ਜੀ? ਠੀਕ ਹੋ?
0: ਬੱਲੇ ਬੱਲੇ ਬਾਈ ਜੀ, ਬੱਲੇ ਬੱਲੇ ਆ, ਤੁਸੀਂ ਸੁਣਾਓ, ਥੋੜੀ ਕਾਲ ਆ ਗਈ, ਹੋਰ ਕੀ ਚਾਹੀਦਾ?
2: ਚਲੋ ਵਧੀਆ ਵਧੀਆ ਬਾਈ, ਮੈਂ ਕਹਿੰਦਾ ਜੀ ਇਹਦੀ ਤਾਂ ਵਧੀਆ ਹੀ ਖੇਤੀ ਹੋਣੀ ਚਾਹੀਦੀ, ਅਸੀਂ 3000 ਜਣੇ ਨੇ ਜਾਣਾ ਜੀ ਇੰਡੀਆ।
0: ਅੱਛਾ,
2: ਧਰਨੇ ਚ ਉਹਨਾਂ ਦਾ ਸਾਥ ਹੈ।
0: ਕਿਹਦਾ ਸਾਰ? ਧਰਨੇ ਵਿੱਚ
2: ਜਿਹੜੇ ਆਪਣੇ, ਹਾਂ ਜਿਹੜੇ ਆਪਣੇ ਕਹਿੰਦੇ ਧਰਨਾ ਲਾਉਣਾ ਜੀ, ਖੇਤੀ ਕਰਨੀ ਵਧੀਆ ਚੀਜ਼ ਆ ਬਾਈ ਜੀ।
0: ਕਿਵੇਂ ਤੁਹਾਨੂੰ ਕਿਵੇਂ ਪਤਾ ਵੀ ਵਧੀਆ, ਤੁਸੀਂ ਖੁਦ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰਾਂ ਨੇ ਇਹਨੂੰ ਇੰਜੋਏ ਕੀਤਾ?
2: ਹਾਂਜੀ ਹਾਂਜੀ ਮੇਰੇ ਚਾਚੇ ਦਾ ਇਹ ਖਾਂਦੇ ਹੁੰਦੇ ਸੀਗੇ ਵਧੀਆ, ਉਹਨਾਂ ਨੇ ਕੰਮ ਕੀਤਾ, ਸੋਹਣਾ ਕੰਮ ਕੀਤਾ, ਦਾਰੂ ਸ਼ਰਾਬ ਕੋਈ ਹੱਥ ਨੀ ਲਾਇਆ, ਇਹ ਖਾਂਦੇ ਸੀ ਹਨਾ,
0: ਦਾਰੂ ਸ਼ਰਾਬ ਨਾਲੋਂ ਇਹ ਖਾਂਦੇ ਸੀ ਤੇ ਉਹ
2: ਵਧੀਆ ਸੀ, ਕੰਮ ਕੁੰਮ ਕਰਦੇ ਸੀਗੇ ਜੀ, ਵਧੀਆ ਸੀ ਹਨਾ ਉਹਨਾਂ ਦਾ।
0: ਅੱਛਾ,
2: ਤੇ ਓਕੇ ਸੀਗਾ, ਕੰਮ ਕੁੰਮ ਵਧੀਆ ਕਰਦੇ ਰਹੇ ਵਿਚਾਰੇ, ਚੰਗੀਆਂ ਉਮਰਾਂ ਭੋਗ ਕੇ ਗਏ ਆ ਹਨਾ,
0: ਤੇ
2: ਦੂਜਿਆਂ ਨਸ਼ਿਆਂ ਨਾਲੋਂ ਵਧੀਆ ਬਈ, ਸ਼ੀਸ਼ਿਆਂ ਸ਼ੂਸ਼ਿਆਂ ਨਾਲੋਂ, ਚਿੱਟੇ ਨਾਲੋਂ ਹਨਾ,
0: ਜ਼ਮੀਨਾਂ ਜ਼ਮੂਨਾਂ ਬਣਾਈਆਂ ਹੋਰ ਕੇ
2: ਬਈ, ਵਧੀਆ ਐਨ ਓਕੇ ਕੀਤਾ ਜੀ ਉਹਨਾਂ ਨੇ।
0: ਹਾਂ
2: ਬਣਾਈ ਕੀ,
0: ਚਲੋ ਖੈਰ, ਥੈਂਕ ਯੂ ਵੈਰੀ ਮਚ, ਜ਼ਰੂਰ ਤੁਸੀਂ ਧਿਆਨ ਰੱਖਿਓ ਆਪਣਾ ਜਦੋਂ ਗਏ। 905-600-73 ਇੱਥੇ ਵੀ ਮਿਲ ਜਾਂਦੀ ਹੈ ਕਿਤੇ ਨਾ ਕਿਤੇ ਖਾਧੀ? ਅੱਛਾ, ਮਿਲਾਵਟ ਥੋੜਾ ਰੇਡੀਓ, ਥੋੜਾ ਰੇਡੀਓ ਚੱਲੇ ਜਾਂਦਾ ਨਾਲ ਦੀ ਨਾਲ, ਇਹਦੇ ਕਰਕੇ ਤੁਹਾਨੂੰ ਗੱਲ ਪੂਰੀ ਸੁਣਦੀ ਨੀ। ਖੈਰ, ਪ੍ਰੋਗਰਾਮ ਪੰਜਾਬੀ ਦਾ 905-600-73-33-37 ਸਟੂਡੀਓ, ਮੈਂ ਇਹਨੂੰ ਪ੍ਰਮੋਟ ਨਹੀਂ ਕਰਦਾ ਪਰ ਕੁਦਰਤੀ ਗੱਲ ਚੱਲੀ ਆ, ਔਰ ਪੰਜਾਬ ਵਿੱਚ ਤਕਰੀਬਨ ਬਹੁਤ ਸਾਰੇ ਲੀਡਰ, ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਜੀ ਕਾਲੀ ਨਾਗਣੀ ਦੀ ਖੇਤੀ ਹੋਣੀ ਚਾਹੀਦੀ ਆ, ਤੋ ਉਹਦੇ ਨਾਲ ਬੜਾ ਦੇਖੋ। ਦੂਸਰੇ ਪਾਸੇ ਅਫਗਾਨਿਸਤਾਨ ਵਰਗੇ ਮੁਲਕਾਂ 'ਚ ਜਿੱਥੋਂ ਇਹ ਵੱਡਾ ਅਫੀਮ ਦੀ ਖੇਤੀ ਹੁੰਦੀ ਆ, ਉਹ ਦੁਨੀਆਂ ਨੂੰ ਤਾਂ ਸਪਲਾਈ ਕਰੀ ਜਾਂਦੇ ਆ, ਪਰ ਉੱਥੇ ਇੰਨੀ ਜਿੰਨੀ ਤਰੱਕੀ ਹੋਣੀ ਚਾਹੀਦੀ ਉੰਨੀ ਤਰੱਕੀ ਨਹੀਂ ਹੋ ਸਕੀ, ਔਰ ਅਫੀਮ ਨੇ ਉਹਨਾਂ ਦੇ ਕਾਰੋਬਾਰਾਂ 'ਚ ਕੋਈ ਬਾਹਲਾ ਵੱਡਾ ਯੋਗਦਾਨ ਨਹੀਂ ਪਾਇਆ। ਪਰ ਤੁਸੀਂ ਕੀ ਮਹਿਸੂਸ ਕਰਦੇ ਹੋ ਉਹਦੇ ਬਾਰੇ, ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਜੀ। 7750 ਹੈਲੋ, ਕਿਆ ਬਾਤ ਹੋਇਆ, ਮੇਰੀ ਆਵਾਜ਼ ਨਹੀਂ ਪਸੰਦ ਆਈ ਤੁਹਾਨੂੰ? 7750-905-600-73-33-37 ਇੱਕ ਤੁਹਾਨੂੰ ਟੈਲੀਫੋਨ ਨੰਬਰ ਦੇਣ ਲੱਗੇ ਹਾਂ ਅਸੀਂ ਸਮਿਟ ਰਿਐਲਿਟੀ ਦਾ। ਬਈ ਵਾਹ, ਕਿਆ ਬਾਤ ਹੈ, ਸਮਿਟ ਰਿਐਲਿਟੀ।

0: हाँ हाँ एक्सपर्ट हैं, एक्सपीरियंस्ड एंड अप्रोचेबल ब्रोकर ऑफ रिकॉर्ड, प्रोफेशनल ट्रेनिंग, लीड जनरेशन सिस्टम, पैसिव इनकम प्रोग्राम फॉर रियल्टर्स, फ्री एडमिन सपोर्ट, हायरिंग फुल टाइम एंड पार्ट टाइम रियल्टर्स, कॉल 416-823-9505 और विजिट summitrealtyexperts.com. समिट रियल्टी एक्सपर्ट.
1: बिल्कुल जी, समिट रियल्टी एक्सपर्ट नु जरूर सी तुसी भी एक्सपर्ट हो जाओगे जे समिट रियल्टी एक्सपर्ट दे नाल जुड़ जाओगे. प्रोग्राम पंजाबी ले नाल 0001. मैनू याद आ गया गाना हुंदा सीगा गड्डी ले ली 0001, ते मैनू पता है कि लगदा कि ए साडे प्रभ संधू साहब दा टेलीफोन नंबर है. ते ए कॉल आई हैगी आ ग्रैंड होम फर्नीचर तों. वेखदे आ कि उत्थे ਪੰਜਾਬੀ ਲਹਿਰਾਂ ਦੇ ਸਰੋਤੇ ਮੇਲਾ ਲਾਉਣਗੇ ਅਤੇ ਨਾਲ ਦੀ ਨਾਲ ਪ੍ਰਾਈਸਿਸ ਦਾ ਕਚੂੰਬਰ ਕੱਢ ਦਿੱਤਾ ਜਾਵੇਗਾ ਅੱਜ ਤੁਹਾਡੇ ਬਿਲਕੁਲ ਲੌਂਗ ਵਿਕਟੋਰੀਆ ਡੇ ਉੱਤੇ. ਜੀ ਆਤਿਸ਼ਬਾਜ਼ੀਆਂ ਫੁੱਲ ਝੜੀਆਂ ਚੱਲਣਗੀਆਂ ਅਤੇ ਤੁਸੀਂ ਫਰਨੀਚਰ ਖਰੀਦੋਗੇ. ਜੀ ਵੈਲਕਮ ਪ੍ਰਭ. ਹੈਲੋ ਪ੍ਰਭ ਜੀ. ਹੈਲੋ ਪ੍ਰਭ.
2: ਪਹੁੰਚ ਰਹੀ ਹੈ ਜੀ.
1: ਜੀ ਵੈਲਕਮ ਵੈਲਕਮ ਵੈਲਕਮ
2: ਜੀ ਭਾਜੀ, ਸਤਿ ਸ਼੍ਰੀ ਅਕਾਲ. ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਨੂੰ ਤੁਹਾਡੀ ਆਵਾਜ਼ ਸੁਣਨ ਦਾ ਮੌਕਾ ਮਿਲਿਆ. ਪਹਿਲੀ ਇਹ ਖੁਸ਼ਖਬਰੀ ਕਿ ਸਾਨੂੰ ਤੁਹਾਡੀ ਆਵਾਜ਼ ਸੁਣਨ ਦਾ ਮੌਕਾ ਮਿਲ ਗਿਆ. ਦੂਜੀ ਇਹ ਖੁਸ਼ਖਬਰੀ ਕਿ ਅੱਜ ਅਸੀਂ ਪਹੁੰਚੇ ਹੋਏ ਹਾਂ ਗ੍ਰੈਂਡ ਹੋਮ ਫਰਨੀਚਰ ਦੀ ਲਾਈਵ ਇਨ ਲੋਕੇਸ਼ਨ ਤੋਂ, ਜਿੱਥੇ ਪੰਜਾਬੀ ਲਹਿਰਾਂ ਅੱਜ ਬਹੁਤ ਸਾਰੀ ਸੇਵਿੰਗ ਕਰਾ ਰਿਹਾ ਲੌਂਗ ਲੌਂਗ ਲੌਂਗ ਵੀਕਐਂਡ ਤੇ, ਜਿੱਥੇ ਅੱਜ ਬਹੁਤ ਸਾਰੇ ਤੋਹਫੇ ਅਸੀਂ ਲੈ ਕੇ ਦੇ ਰਹੇ ਹਾਂ. ਜਿੰਨੇ ਵੀ ਸਾਡੇ ਦੋਸਤ ਇਸ ਟਾਈਮ ਪੰਜਾਬੀ ਲਹਿਰਾਂ ਨੂੰ ਸੁਣ ਰਹੇ ਆ, ਇੱਕ ਵਾਰੀ ਗੱਡੀਆਂ ਘੁਮਾਓ. ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਸਾਨੂੰ ਮਿਲੋ ਆ ਕੇ. ਅੱਜ ਤੁਹਾਨੂੰ ਜਿੱਥੇ ਅਸੀਂ ਖੂਬਸੂਰਤ ਤੋਹਫੇ ਵੀ ਲੈ ਕੇ ਦੇਣੇ ਆ ਵਿਕਟੋਰੀਆ ਡੇ ਤੇ. ਅਸੀਂ ਭਾਜੀ ਅਸੀਂ ਅੱਜ ਸੁਖਣਾ ਨੂੰ ਸਾਈਡ ਤੇ ਲਿਆ ਕੇ ਬਿਠਾ ਲਿਆ. ਅਸੀਂ ਕਹਿ ਕੇ ਜਿੰਨੇ ਵੀ ਪੰਜਾਬੀ ਲਹਿਰ ਦੇ ਲਿਸਨਰ ਹੁਣ ਸਾਨੂੰ ਸੁਣ ਕੇ ਆ ਰਹੇ ਆ, ਅਸੀਂ ਤੋਹਫੇ ਆਪਣੇ ਹੱਥ ਨਾਲ ਦੇਣੇ ਆ ਤੇ ਡੀਲਾਂ ਵੀ ਬਾਈ ਹੋਣਾ ਤੋਂ ਅਸੀਂ ਅੱਜ ਆਪਣੇ ਮਨ ਪਸੰਦ ਦੀਆਂ ਲੈਣੀਆਂ. ਸੁਖ ਬਾਈ ਜੀ ਆ ਜਾਓ.
3: ਬਹੁਤ ਸ਼ੁਕਰੀਆ, ਧੰਨਵਾਦ, ਬਹੁਤ ਸ਼ੁਕਰੀਆ, ਧੰਨਵਾਦ ਭਾਜੀ. ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਸਾਡੇ ਕੋਲ ਸਟਾਰਟ ਹੋ ਚੁੱਕੀ ਆ, ਬਹੁਤ ਸਾਰੇ ਪੰਜਾਬੀ ਲਹਿਰਾਂ ਦੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ. ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤੇ ਗੱਡੀਆਂ ਹੁਣ ਸਿੱਧੀਆਂ ਘੁਮਾ ਲਓ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਦਾ ਜਿਹੜੇ ਸਟੀਅਰਿੰਗ ਤੁਸੀਂ ਘੁਮਾ ਲਓ, ਕਿਉਂਕਿ ਵੱਡੀ ਸੇਵਿੰਗ ਤੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ. ਚਾਹੇ ਤੁਸੀਂ ਮਾਸਟਰ ਬੈਡਰੂਮ ਦੇ ਲਈ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਚਾਹੀਦੇ ਨੇ, ਟਰਕੀ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਹਰੇਕ ਪਰਚੇਜ਼ ਦੇ ਉੱਪਰ ਡਿਸਕਾਊਂਟ ਤਾਂ ਮਿਲਣੇ ਹੀ ਮਿਲਣੇ ਆ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਦਿੱਤਾ ਜਾ ਰਿਹਾ. ਸੋ ਪਹੁੰਚੋ ਸਾਰੇ ਜਾਣੇ 6885 ਟੋਮਗਨ ਰੋਡ ਦੇ ਉੱਪਰ. ਤੇ ਸੱਜੀ ਸਾਹਿਬ ਮੈਂ ਇੱਕ ਡੀਲ ਦਿੰਦਾ, ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ
2: ਡੀਲ ਐਸੀ ਲੈਣੀ ਆ
3: ਜੀ,
2: ਤੇ ਪਹਿਲਾਂ ਇਹ ਡੀਲ ਕਦੀ ਨਾ ਆਈ ਹੋਵੇ
3: ਜੀ,
2: ਤੇ ਨਾਲ ਤੋਹਫੇ ਵੀ ਅਸੀਂ ਲੈਣੇ ਅੱਜ. ਇੱਕ ਨੀ
3: ਜੀ,
2: ਦੇਖੋ ਇੱਕ ਮੇਰੇ ਨਾਂ ਦਾ
3: ਜੀ,
2: ਪੰਜਾਬੀ ਲਹਿਰਾਂ ਦੇ ਨਾਮ ਦਾ
3: ਜੀ,
2: ਦੂਜੇ ਅੱਜ ਆਪ ਭਾਜੀ ਆਏ ਆ.
3: ਫਿਰ ਭਾਜੀ ਇਹ ਲੋ ਤੋਹਫਾ ਵੀ ਵੱਡਾ ਦੇਣਾ ਪੈਣਾ ਜੀ. ਆਪ ਥੋੜੀ ਡਿਬੇਟ ਡਨ ਹੋ ਗਿਆ. ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ. ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, 3-seater ਸੋਫਾ, 2-seater ਲੈਫਟ ਸਾਈਡ, 4 ਰਿਕਲਾਈਨਰ, ਡ੍ਰੌਪ ਡਾਊਨ ਕੱਪ ਹੋਲਡਰ, ਇਹਦੀ ਸਮਝ ਸਾਹਿਬ ਰੈਗੂਲਰ ਕੀਮਤ ਜਿਹੜੀ ਮਾਰਕੀਟ ਦੇ ਵਿੱਚ 2500 ਡਰ ਰਿਹਾ, ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ 6885 ਟੋਮਗਨ ਰੋਡ ਦੇ ਉੱਪਰ ਆ ਜਾਓ. 2500 ਵਾਲਾ ਰਿਕਲਾਈਨਰ ਸੋਫਾ ਸੈੱਟ 999 ਦੇ ਵਿੱਚ, 1000 ਡਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਮਿਲੋ. ਬਿਲਕੁਲ 900
2: ਨਹੀਂ,
3: ਸੋਫਾ ਐਂਡ ਲੱਫਟ ਫੁੱਲੀ ਲੋਡਡ ਜੀ, ਫੁੱਲੀ ਲੋਡਡ 999 ਦਾ. ਤੇ ਪੰਜਾਬੀ ਲਹਿਰਾਂ ਵੱਲੋਂ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ. ਤੇ ਭਾਜੀ ਵੱਲੋਂ ਵੱਡਾ ਤੋਹਫਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਬਿਲਕੁਲ ਫ੍ਰੀ.
1: ਵੱਡੀ
3: ਗੱਲ ਇੱਕ ਤੋਹਫਾ ਭਾਜੀ ਵੱਲੋਂ ਹੋਰ, ਟੋਸਟਰ ਬਿਲਕੁਲ ਫ੍ਰੀ. ਹੁਣ ਤੁਸੀਂ ਘੁਮਾ ਲਓ ਗੱਡੀਆਂ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਐਂਡ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਉੱਪਰ 6885 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਭਾਜੀ.
1: ਬਿਲਕੁਲ, ਬਹੁਤ ਬਹੁਤ ਸ਼ੁਭਕਾਮਨਾਵਾਂ. ਵਿਕਟੋਰੀਆ ਡੇ ਦੀ ਸੇਲ ਜਿਹੜੀ ਆ, ਮੇਰੇ ਖਿਆਲ ਕਿ ਪਹਿਲੀਆਂ ਜਿਹੜੀਆਂ ਵਿਸਾਖੀ ਦੀ ਸੇਲ ਤੇ ਹੋਰ ਵੱਡੀਆਂ ਸੇਲਸ ਗ੍ਰੈਂਡ ਹੋਮ ਫਰਨੀਚਰ ਨੇ ਲਾਈਆਂ, ਉਦੋਂ ਵੀ ਕਮਾਲ ਦੀਆਂ ਪ੍ਰਾਈਸਿਸ ਦੇ ਨਾਲ ਜਿਹੜੇ ਅੱਜ ਪੰਜਾਬੀ ਲਹਿਰਾਂ ਦੇ ਕਰਕੇ ਔਰ ਸਾਡੇ ਪ੍ਰਭ ਜੀ ਉੱਥੇ ਪਹੁੰਚੇ ਹੋਏ ਨੇ ਤੇ ਨਾਲ ਸਟੂਡੀਓ ਦੇ ਵਿੱਚ ਮੇਰੇ ਆਉਣ ਕਰਕੇ ਅੱਜ ਹੋਰ ਵੀ ਜ਼ਿਆਦਾ ਤੁਹਾਨੂੰ ਗਿਫਟ ਵੀ ਮਿਲਣੇ ਆ ਔਰ ਡਿਸਕਾਊਂਟ ਵੀ ਮਿਲਣਾ. ਤਾਂ ਤੁਸੀਂ ਮਿਸ ਨਾ ਕਰਿਓ ਇਸ ਵੀਕਐਂਡ 'ਤੇ 6685 ਟੌਮਕਨ ਰੋਡ ਉੱਤੇ ਜ਼ਰੂਰ ਪਹੁੰਚਣਾ ਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੇਲ ਇੰਜੋਏ ਕਰਨੀ ਆ। ਪ੍ਰਭ ਬੜੀ ਜਲਦ ਅਸੀਂ ਫੇਰ ਜੁੜਦੇ ਹਾਂ
2: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ,
1: ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਲਹਿਰਾਂ ਆਫਰ, ਕੁਝ ਸੰਦੇਸ਼ ਲੈ ਲਈਏ ਤੇ ਫਿਰ ਥੋੜੀਆਂ ਕੁਝ ਕਾਲ ਲੈਣੇ ਆ। ਗੱਲਬਾਤ ਹੋ ਰਹੀ ਸੀ, ਹਸਤਿੰਦਰ ਦਾ ਗੀਤ ਆਇਆ ਸੀ ਕਿ ਚਿੱਟੇ, ਕੁਝ ਹੋਰ ਵੀ ਇਸ ਤਰ੍ਹਾਂ ਦੇ ਗੀਤ ਤੁਹਾਨੂੰ ਯਾਦ ਹੋਣ ਤਾਂ ਫਿਰ ਅੱਜ ਲਾਉਣੇ ਆ। ਵੈਸੇ ਪ੍ਰਮੋਟ ਨਹੀਂ ਕਰਦੇ ਪਰ ਪੰਜਾਬੀਆਂ 'ਚ ਇਹ ਜਿਹੜੀ ਹੈ ਨਾ ਕਾਲੀ, ਇਹਦੀ ਗੱਲਬਾਤ ਬਹੁਤ ਚੱਲਦੀ ਆ। ਇੱਕ ਤਾਂ ਸਦੀਕ ਦਾ ਗਾਣਾ ਲਾਉਣਾ ਮੈਂ, ਅਮਲੀ ਕਹਿੰਦਾ ਕਿ ਰੀਠੇ ਜਿੰਨੀ ਦੇ ਦੇ ਪਤਾ ਨਹੀਂ ਕਾਹਦੇ 'ਚੋਂ, ਫਿਰ ਭਾਵੇਂ ਜੱਟ ਨੂੰ ਗੱਡੇ ਨਾਲ ਜੋੜ ਲਈ, ਕੀ ਕਿਹੜਾ ਗੀਤ ਆ ਉਹ ਮੈਨੂੰ ਦੱਸਿਓ। ਆਈ ਡੋਂਟ ਨੋ ਕਿ ਇੰਨਾ ਤਾਕਤ ਆ ਇਹਦੇ ਵਿੱਚ ਕਿ ਬੰਦਾ ਭਾਵੇਂ ਡਿੱਗਿਆ ਪਿਆ ਹੋਵੇ, ਭੋਰਾ ਖਾ ਲਵੇ ਅਤੇ ਮੁੜ ਕੇ ਗੱਡੇ ਨਾਲ ਵੀ ਜੁੜ ਸਕਦਾ। ਸੋ ਗੱਲਬਾਤ ਹਲਕੀ ਫੁਲਕੀ ਆ ਪਰ ਆਪਾਂ ਇੰਜੋਏ ਕਰਦੇ ਹਾਂ। ਫਰਾਈਡੇ ਦਾ ਦਿਨ ਹੈ ਔਰ ਮੈਂ ਕੋਈ ਪ੍ਰਮੋਟ ਨਹੀਂ ਕਰ ਰਿਹਾ ਅਤੇ ਨਾ ਹੀ ਅਸੀਂ ਇਹਨੂੰ ਕਹਿੰਦੇ ਆ ਕਿ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਖਾਓ। ਵੈਸੇ ਤਾਂ ਨਸ਼ਾ ਜਿਹੜਾ ਉਹ ਕੋਈ ਵੀ ਚੰਗਾ ਨਹੀਂ ਹੈ ਪਰ ਦੁਨੀਆ ਜਿਹੜੀ ਆ ਉਹਦੇ ਵਿੱਚ ਖਾਣ ਪੀਣ ਇਹ ਚੱਲੀ ਜਾ ਰਿਹਾ ਕਿੰਨੇ ਸਾਲਾਂ ਤੋਂ, ਕਿੰਨੇ ਸੌ ਵਰ੍ਹਿਆਂ ਤੋਂ, ਹਜ਼ਾਰਾਂ ਵਰ੍ਹਿਆਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ। 905-673-3337 ਅਤੇ ਤੁਸੀਂ ਖੁਦ ਇਹਦਾ ਸੇਵਨ ਕੀਤਾ ਹੋਵੇ, ਇਹਨੂੰ ਖਾਧਾ ਹੋਵੇ ਤਾਂ ਦੱਸਿਓ। ਅਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਕੱਲ੍ਹ ਨੂੰ ਤੁਹਾਨੂੰ ਪਰਸੋਂ ਨੂੰ ਤਿੰਨ ਦਿਨ ਅਸੀਂ ਕੀਰਤਨ ਦਰਬਾਰ, ਜੋ ਕਿ ਪੰਜਵਾਂ ਸਾਲਾਨਾ ਕੀਰਤਨ ਦਰਬਾਰ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਛਤਰ ਛਾਇਆ ਦੇ ਹੇਠ, ਉੱਥੇ ਪਹੁੰਚਣ ਵਾਸਤੇ ਤੁਹਾਨੂੰ ਬੇਨਤੀ ਕਰ ਰਹੇ ਹਾਂ। ਅਤੇ ਤੁਸੀਂ ਹੁੰਮ ਹੁੰਮ ਆ ਕੇ ਬ੍ਰੈਂਪਟਨ ਦੀਆਂ ਫੇਅਰ ਗਰਾਊਂਡਸ ਵਿੱਚ ਪਹੁੰਚਣਾ, ਉੱਥੇ ਆਪਣਾ ਜੀਵਨ ਸਫਲਾ ਕਰਨਾ, ਆਪਣੇ ਪਰਿਵਾਰ ਨੂੰ ਸਫਲਿਆ ਕਰਨਾ। ਤੋ ਕੱਲ੍ਹ ਨੂੰ ਅਤੇ ਇਹਦੀ ਸ਼ੁਰੂਆਤ ਹੋ ਜਾਣੀ ਹੈ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ। ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਆਲਰੇਡੀ ਪਹੁੰਚ ਚੁੱਕੇ ਨੇ ਟੋਰੰਟੋ, ਅਤੇ ਨਾਲ ਦੀ ਨਾਲ ਸੰਤ ਨੂਰ ਸਿੰਘ ਜੀ ਉਨਾ ਸਾਹਿਬ ਵਾਲੇ, ਮਨਿੰਦਰ ਸਿੰਘ ਜੀ ਔਰ ਜੋਗਿੰਦਰ ਸਿੰਘ ਜੀ ਬੰਬੀਹਾ, ਅਤੇ ਬਹੁਤ ਸਾਰੇ ਹੋਰ ਜਿਹੜੇ ਸਾਡੇ ਕੀਰਤਨ ਦੇ ਮਹਾਰਥੀ ਨੇ ਉਹ ਤੁਹਾਡੇ ਵਾਸਤੇ ਇਹ ਕੀਰਤਨ ਦੀਆਂ ਮਹਾਨ ਖਬਰਾਂ ਲਾਉਣਗੇ।
4: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਡਿਲੀਵਰੀ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ। ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7।
1: ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ 5222 ਜੀ। ਵੈਲਕਮ
5: ਜੀ ਸਰ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ, ਮੈਂ ਕਿਹਾ ਕਾਲੀ ਤੇ ਗਾਣਾ ਕਹਿੰਦੇ ਸੀ, ਉਹ ਗਾਣਾ ਸੀਗਾ ਜੀ, ਕਾਲੀ ਘੋੜੀ ਕਾਲੀ ਗੱਡੀ ਕਾਲੀ ਦਾ ਫਲ ਦਨਾਲੀ ਆ, ਦੁੱਗੇ ਵੜਦਾ ਦੀ ਘਰੇ ਜੋੜੀ ਡਾਂਗ ਕੋਕਿਆਂ ਵਾਲੀ ਆ, ਪੂਰਾ ਸਿੱਕਾ ਚੱਲਦਾ ਏ ਯਾਰਾਂ ਦੀ ਯਾਰੀ ਦਾ, ਇੱਕ ਤੇਰੀ ਦੀਵਾਨਗੀ ਨੀ ਦੂਜਾ ਸ਼ੌਂਕ ਸਰਦਾਰੀ ਦਾ,
1: ਸਰਦਾਰੀ ਦਾ। ਇੱਕ ਇਹ ਸੀਗਾ ਬੱਬੂ ਮਾਨ ਦਾ,
5: ਨਹੀਂ ਸਿੱਪੀ ਗੱਲ ਦਾ ਜੀ।
1: ਅੱਛਾ, ਸਿੱਪੀ ਗੱਲ ਦਾ। ਤੇ ਤੁਸੀਂ ਕਿਹਦੇ, ਜਿਹੜੀ ਮੈਂ ਗੱਲਬਾਤ ਕਰ ਰਿਹਾ ਕਿ ਤੁਸੀਂ ਇਹਦੇ ਹੱਕ ਚੋਂ ਕਦੇ ਖਾਧੀ ਆ ਜਾਂ ਤੁਹਾਨੂੰ ਪਤਾ ਕਿ ਇਹਦਾ ਨਸ਼ਾ ਕਿਹੋ ਜਿਹਾ ਹੁੰਦਾ?
5: ਨਹੀਂ, ਮੈਂ ਤਾਂ ਹੁਣੇ ਲਾਇਆ ਸੀ, ਮੈਨੂੰ ਲੱਗਿਆ ਸੀ ਕਾਲੇ ਕਾਲੇ ਰੰਗ ਦੇ ਜਾਂ ਕਾਲੀ ਤੇ ਕੋਈ ਗਾਣਾ ਕਿਹਾ ਵਾ।
1: ਨਹੀਂ, ਗੱਲ ਕਰ ਰਹੇ ਸੀ ਉਹਦਾ ਗਾਣਾ ਸੀ ਆਪਣੇ ਦਾ ਹਸਤਿੰਦਰ ਦਾ, ਚਿੱਟੇ ਪਾਉਣ ਨੂੰ ਤੇ ਕਾਲੀ ਕਾਲੀ ਖਾਣ ਨੂੰ। ਤੇ ਮੈਂ ਕਿਹਾ ਵੀ ਪੰਜਾਬ ਚ ਬਾਹਲੇ ਲੋਕ ਕਈ

0: ਵੀ ਆ, ਡੋਡੇ ਆ, ਭੁੱਕੀ ਆ, ਅਫੀਮ ਆ, ਖਾਂਦੇ ਸੀਗੇ ਕੋਈ ਸ਼ੱਕ ਨੀ। ਪਰ ਉਹ ਖਾਂਦੇ ਸੀ, ਜੇ ਉਹਨਾਂ ਨੇ 100 ਦੀ ਖਾ ਲਈ ਆ ਨਾ, 500 ਦਾ ਕੰਮ ਲੈਂਦੇ ਸੀ ਸਰੀਰ ਤੋਂ।
1: ਸਹੀ ਗੱਲ।
0: ਹਾਂਜੀ, ਕਿਉਂਕਿ ਆਪਾਂ ਉਦੋਂ ਤਾਂ ਪਾਣੀ ਦਾ ਗਲਾਸ ਪੀਣ ਤੱਕ ਵੀ ਆਪਾਂ ਨੂੰ ਨਲਕੇ ਦੀ ਹੱਥੀ ਮਾਰਨੀ ਪੈਂਦੀ ਸੀ। ਹੁਣ ਤਾਂ ਟੱਚ ਤਾਂ ਆ ਗਿਆ, ਤੇ ਇਹਨਾਂ ਨੇ ਜੇ ਖਾ ਵੀ ਲਈ ਤੇ ਖਾ ਕੇ ਜਾਂ ਤਾਂ ਗਾਣੇ ਉੱਚੀ ਛੱਡ ਕੇ ਗੱਡੀ ਚ ਘੁੰਮ ਲੈਣਾ ਜਾਂ ਬੈਠੇ ਰਹਿਣਾ ਵਾ, ਤੇ ਸਰੀਰ ਗਾਲਣਾ ਹੀ ਆ, ਤੇ ਖਾ ਕੇ ਤਾਂ ਆਪਾਂ 10 ਰੋਟੀਆਂ ਵੱਧ ਪੈ ਰਹੀ ਹੈ ਰੋਜ਼, ਆਪਾਂ ਸਰੀਰ ਦਾ ਤਾਂ ਵੀ ਗਲ ਜੂ।
1: ਬਾਬਾ ਹੋਰ ਖਾਣਾ ਖੁਸ਼ੀ ਖੁਆਰ ਹੈ।
0: ਹਾਂਜੀ, ਤੇ ਇਸ ਕਰਕੇ ਉਹ ਗੱਲਾਂ ਉਹ ਕਰੀ ਜਾਂਦੇ ਆ, ਹੁਣ ਤੱਕ ਉਹ ਖਾਂਦੇ ਸੀ ਜੀ, ਉਹਨਾਂ ਨੇ ਐਂ ਕਰ ਲਿਆ ਸੀ, ਜਿਹਨਾਂ ਤੋਂ ਮੁੰਡਿਆਂ ਤੋਂ ਪੁੱਛਦੇ ਆ ਫਲਾਨੇ ਬਾਬੇ ਨੇ ਇੰਨਾ ਟਾਈਮ ਖਾ ਲਈ। ਪਰ ਨਹੀਂ, ਉਹਦਾ ਨੁਕਸਾਨ ਹੀ ਆ, ਮੈਨੂੰ ਲੱਗਦਾ ਨੀ, ਕਿਉਂਕਿ ਜਾਂ ਤਾਂ ਆਪਣੇ ਸਰੀਰ ਤੋਂ ਕੰਮ ਲਵੋ, ਬਾਹੋ ਸਰੀਰ ਨੂੰ ਅਗਲਾ ਹਾਲ ਦੇ ਬਰਾਬਰ ਪਾਉਂਦਾ ਸੀ।
1: ਕਿਆ ਬਾਤ ਆ, ਬਹੁਤ ਸੋਹਣੀ ਗੱਲ ਕੀਤੀ ਤੁਸੀਂ, ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ, ਥੈਂਕ ਯੂ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲਹਿਰਾਂ, ਇੱਕ ਹੋਰ ਵੀ 222 ਵਾਲੇ ਜਿੱਤ ਗਿਆ ਅੱਜ ਤਾਂ, ਇੱਕ 3222 ਨਹੀਂ 2222 ਜੀ, 2222 ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਜੀ 2222 ਸਤਿ ਸ੍ਰੀ ਅਕਾਲ ਜੀ।
2: ਬਾਕੀ ਸਦੀਕ ਸਾਹਿਬ ਤਾਂ ਬਹੁਤ ਕੁਛ ਕਹਿ ਗਿਆ, ਇਹ ਵੀ ਕਹਿ ਗਿਆ, ਕਹਿੰਦਾ ਉਹ ਮੁੱਕ ਗਈ ਫੀਮ ਡੱਬੀ ਚੋ ਯਾਰੋ,
1: ਅੱਜ ਕੋਈ ਅਮਲੀ
2: ਫੀਮ ਡੱਬੀ ਚੋ ਯਾਰੋ, ਅੱਜ ਕੋਈ ਅਮਲੀ ਦਾ ਡੰਗ ਸਾਰੋ, ਸਾਡੀ ਰੱਸੀ ਫਿਰ ਇੱਕ ਉਤਾਰੋ, ਕੌਣ ਮਨਾਵੇ ਪੀਰ ਨੂੰ, ਹਾਈਜਨ ਨਿਕਲ ਜਾਂਦੀ, ਹਾਈਜਨ ਨਿਕਲ ਜਾਂਦੀ ਤੁਹਾਡੇ ਸਰੀਰ ਨੂੰ।
1: ਬਾਈ ਜੀ, ਤੁਸੀਂ ਚੰਗੇ ਵਿਚਾਰ ਦਿੰਦੇ ਹੁੰਦੇ ਹੋ, ਗੱਲ ਮੇਰੀ ਚੱਲੀ ਸੀ ਇੱਥੋਂ ਵੀ ਬਹੁਤ ਪੰਜਾਬ 'ਚ ਮੁੰਡੇ ਵੀ ਕਹਿੰਦੇ ਗਾਉਣ ਵਾਲੇ, ਕਹਿੰਦੇ ਜੀ ਚਿੱਟੇ ਪਾਉਣ ਨੂੰ ਹੋਣ ਤੇ ਕਾਲੀ ਖਾਣ ਨੂੰ ਹੋਵੇ, ਕਾਲੀ ਘੋੜੀ ਹੋਵੇ, ਤੇ ਪੰਜਾਬ 'ਚ ਬਹੁਤ ਸਾਰੇ ਕਈ ਲੋਕ ਕਹਿੰਦੇ ਆ ਜੀ ਕਿ ਫੀਮ ਦੀ ਖੇਤੀ ਹੋਣੀ ਚਾਹੀਦੀ ਆ, ਤੇ ਇਹ ਨਸ਼ਾ ਚੰਗਾ। ਤੁਸੀਂ ਕਦੇ ਖਾਧੀ ਆ ਜਾਂ ਤੁਸੀਂ ਖਾਣ ਵਾਲਿਆਂ ਦਾ ਹਾਲ ਦੇਖਿਆ ਤਾਂ ਦੱਸੋਗੇ?
2: ਹਾਂ ਬਾਈ ਜੀ, ਮੈਂ ਜਦੋਂ ਤੁਹਾਨੂੰ ਪਤਾ ਬਜ਼ੁਰਗ ਆਪਣੇ ਕੰਮ ਕਰਦੇ, ਜ਼ਿਆਦਾਤਰ ਕੇ ਕਣਕਾਂ ਵੱਢਦੇ, ਹਾੜੀਆਂ ਤੇ ਗਰਮੀ ਹੁੰਦੀ ਸੀ, ਕੰਡ ਤੂੜੀ ਢੋਣੀ ਜਾਂ ਪ੍ਰੈਸ਼ਰ ਚਲਾਉਣੇ, ਹਨਾ, ਉਦੋਂ ਖਾਂਦੇ ਰਹੇ ਆ। ਮੈਨੂੰ ਹਜ਼ਮ ਨਹੀਂ ਹੋਣੀ ਬਾਈ ਜੀ, ਫਰੇਵਾ ਹੋ ਜਾਂਦਾ ਸੀਗਾ, ਮੈਂ ਛੱਡਤੀ ਤੇ ਨਾ ਮੈਨੂੰ ਤੁਹਾਡੇ ਹਜ਼ਮ ਸੀਗੇ। ਪਰ ਹੁਣ ਬਜ਼ੁਰਗਾਂ ਨੇ ਬਾਈ ਜੀ ਨੇ ਕਹਿ ਕੇ ਗਿਆ ਵੀ ਜੇ 50 ਵੀ ਖਾਂਦਾ ਸੀ ਤਾਂ 250 ਕੰਮ
1: ਕਰਦੇ,
2: ਸਿਰਫ ਉਦੋਂ ਸੀਜ਼ਨ ਵੇਲੇ ਹੀ ਖਾਂਦੇ ਹੁੰਦੇ ਸੀ। ਬਾਕੀ ਜਿਹੜੀ ਰਹੀ ਹੁਣ ਮੈਡੀਕਲ ਬੇਸ ਤੇ, ਹੁਣ ਧਰਮਵੀਰ ਗਾਂਧੀ ਨੇ ਬਾਈ ਜੀ ਕੱਲ ਪਰਸੋਂ ਇੱਕ ਵੀਡੀਓ ਪਾਈ ਉਹਨੇ ਆਪਦੀ ਬੋਲ ਕੇ ਵੀ ਇਹ ਚੀਜ਼ ਲਿਆਓ ਪੰਜਾਬ ਦੇ ਵਿੱਚ, ਜਿਵੇਂ ਹੋਰ ਠੇਕੇ ਮਿਲਦੇ ਰਾਜਸਥਾਨ, ਤੁਹਾਨੂੰ ਤਾਂ ਸਾਰਾ ਪਤਾ ਬਾਈ ਜੀ, ਜਾਂਦੇ ਰਹੇ ਸਾਰੀ ਜਗ੍ਹਾ ਤੇ।
1: ਨਹੀਂ, ਇਹ ਗੱਲ ਤਾਂ ਠੀਕ ਆ ਕਿ ਇਹਦੀ ਹੋਵੇ, ਇਹ ਜਿਵੇਂ ਸ਼ਰਾਬ ਵਿਕਦੀ ਹੈ ਠੇਕਿਆਂ ਤੇ ਵਿਕਣ ਲੱਗ ਜੇ ਉਹ ਇੱਕ ਵੱਖਰੀ ਗੱਲ ਆ, ਪਰ ਜਿਹੜੀ ਖੇਤੀ ਕਰਨੀ ਆ, ਮੈਂ ਪਹਿਲਾਂ ਕਹਿ ਕੇ ਹਟਿਆ ਵੀ ਅਫਗਾਨਿਸਤਾਨ 'ਚ ਇਹਦੀ ਖੇਤੀ ਹੁੰਦੀ ਰਹੀ ਆ,
2: ਹਾਂ ਹੁਣ ਵੀ ਹੁੰਦੀ ਆ,
1: ਤੇ ਉਹ ਕਿੰਨਾ ਕੁ ਤਰੱਕੀ ਕਰ ਗਿਆ?
2: ਤਰੱਕੀ ਦੀ ਗੱਲ ਨੀ ਬਾਈ ਜੀ, ਉੱਥੇ ਦੇਖੋ ਰਾਜਸਥਾਨ ਦੇ ਵਿੱਚ ਦੇਖਿਆ ਮੈਂ, ਕੋਈ ਵੀ ਚਿੱਟੇ ਨਾ ਮਰਿਆ ਕੋਈ ਨੌਜਵਾਨ,
1: ਹਾਂ ਇਹ ਤਾਂ ਗੱਲ, ਇਹ ਗੱਲ ਸਹੀ ਆ, ਹਾਂ ਹਾਂ ਰਾਜਸਥਾਨ 'ਚ
2: ਇਹਦੇ ਨਾਲ ਨਾ ਸਰੀਰ ਦਾ ਨੁਕਸਾਨ ਨੀ ਕਰਦੀ। ਚਲੋ ਨਸ਼ਾ ਤਾਂ ਕੋਈ ਵੀ ਮੈਂ ਉਹ ਨੀ ਪ੍ਰਮੋਟ ਨੀ ਕਰਦਾ, ਮਾੜੇ ਸਾਰੇ ਹੁੰਦੇ ਆ, ਬਿਨਾਂ ਸੋਫੀ ਬੰਦੇ ਨੂੰ ਕੰਮ ਕਰਨੇ ਚਾਹੀਦੇ ਆ। ਜੇ ਆਪਾਂ ਇਸ ਕੰਮ ਨੂੰ ਯੂਜ ਕਰੀਏ ਨਸ਼ਿਆਂ ਪਿੱਛੇ ਚੱਲੀਏ ਤਾਂ ਆਪਾਂ ਫਿਰ ਆਪਾਂ ਚਿੱਟੇ ਨਾਲ, ਉਹ ਤਾਂ ਵਧੀਆ ਚੀਜ਼ ਆ ਜੀ।
1: ਚਲੋ
2: ਬਾਕੀ ਮੈਂ ਬਾਈ ਜੀ ਜਿੰਨਾ ਕੁ ਸੁਣਿਆ ਨਾ, ਤੁਹਾਨੂੰ ਤਾਂ ਜ਼ਿਆਦਾ ਹੀ ਪਤਾ, ਤੇ ਇਹ ਨਾ ਜਦੋਂ ਬੰਦੇ ਨੂੰ ਉਧਰਾਂ ਹੁੰਦਾ ਸੀਗਾ ਕਹਿੰਦੇ ਥੋੜੀ ਜਿਹੀ ਦੇਰ, ਉਹ ਤਾਂ ਉਹਦਾ ਡਾਕਟਰ ਵੀ ਮੰਨਦੇ ਵੀ ਠੀਕ ਹੋ ਜਾਂਦਾ,
1: ਕਹਿੰਦੇ ਆ ਵੀ ਉਹਨੂੰ ਥੋੜਾ ਜਿਹਾ ਇੱਕਦਮ ਕਹਿੰਦੇ ਉਹ ਦੇ ਦਿੱਤੀ ਜਾਵੇ ਤਾਂ ਉਹਦੇ ਨਾਲ। ਖੈਰ ਦਵਾਈ ਦੇ ਤੌਰ ਤੇ ਤਾਂ ਦੇਖੋ, ਦਵਾਈਆਂ 'ਚ ਤਾਂ ਜਿਹੜੀ ਆਪਾਂ ਟੈਲਨੋਲ ਲੈਂਦੇ ਹਾਂ, ਐਸਪ੍ਰੀਨ ਲੈਂਦੇ ਹਾਂ, ਉਹਨਾਂ 'ਚ ਵੀ ਇਹ ਹੈਗੀ ਆ,
2: ਬਜ਼ੁਰਗ ਸੀਗਾ ਉਹਨੂੰ ਨਾ, ਉਹਨੇ ਮਤਲਬ ਇਹ ਖਾਧੀ ਹੋਈ ਸੀ ਤੇ ਉਹਨੂੰ ਹਾਰਟ ਅਟੈਕ ਆ ਗਿਆ, ਜਦੋਂ ਲੁਧਿਆਣੇ ਲਗਾਇਆ ਉਹਨੂੰ ਡਾਕਟਰ ਕਹਿੰਦਾ ਵੀ ਬਚ ਲਾ ਗਿਆ ਇਹਦੇ ਕਰਕੇ, ਨਾ ਹੁੰਦਾ ਤਾਂ ਇਹਦਾ ਮਤਲਬ ਨਾਲੀ ਬਲੋਕ ਖੁੱਲਣੀ ਨੀ ਸੀ, ਪੰਪ ਤੇਜ਼ ਹੋ ਜਾਂਦਾ ਆਪਣਾ ਥੋੜਾ ਜਿਹਾ ਉਹਦੇ ਨਾਲ।
1: ਚਲੋ ਬਹੁਤ ਚੰਗਾ ਲੱਗਿਆ ਬਾਈ ਜੀ,
2: ਪ੍ਰਮੋਟ ਨਹੀਂ ਕਰਦੇ ਕਿਸੇ ਚੀਜ਼ ਨੂੰ ਬਾਈ ਜੀ, ਬਹੁਤ ਬਹੁਤ ਧੰਨਵਾਦ,
1: ਬਹੁਤ ਚੰਗਾ ਲੱਗਿਆ ਤੁਸੀਂ ਗੱਲਬਾਤ ਕੀਤੀ, ਔਰ ਟਾਲੀਆਣਾ ਅਸੀਂ ਜਾ ਕੇ ਆਏ ਹਾਂ, ਟਾਲੀਆਣਾ ਸਾਹਿਬ ਮੱਥਾ ਕੇ ਤੇ ਫਿਰ ਨੇੜੇ ਤੇੜੇ ਰਾਏਕੋਟ, ਬਹੁਤ ਯਾਦਾਂ ਰਾਏਕੋਟ ਨਾਲ ਜੁੜੀਆਂ ਹੋਈਆਂ, ਯਾਦ ਤਾਜ਼ਾ ਕੀਤੀਆਂ, ਕਿਆ ਬਾਤ ਆ, ਬਹੁਤ ਮਿਹਰਬਾਨੀ, ਜਿਉਂਦੇ ਵਸਦੇ ਰਹੋ, ਕਰਦੇ ਰਿਹਾ ਕਰੋ ਕਾਲ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਲਹਿਰਾਂ ਢਿੱਲੋ ਵੀਡੀਓ, ਅੱਜ ਕੱਲ IPL ਚੱਲ ਰਿਹਾ ਤੇ ਅੱਜ ਪੰਜਾਬੀ ਥੋੜੇ ਜਿਹੇ ਖੁਸ਼ ਆ, ਖੁਸ਼ ਇਸ ਕਰਕੇ ਆ ਕਿ ਲਖਨਊ ਜਿੱਤ ਗਿਆ ਤੇ ਪੰਜਾਬ ਕਿੰਗਜ਼ ਅਜੇ ਵੀ ਚੌਥੇ ਨੰਬਰ ਤੇ ਬਣੇ ਹੋਏ ਆ, ਤੇ ਅਗਲੇ ਪੰਜਾਬ ਕਿੰਗਜ਼

0: ਵੀ ਚੌਥੇ ਨੰਬਰ ਤੇ ਬਣੇ ਹੋਏ ਆ ਤੇ ਅਗਲੇ ਦੋ ਮੈਚ ਪੰਜਾਬ ਕਿੰਗਸ ਜੇ ਜਿੱਤਦੇ ਆ ਤਾਂ ਉਹ ਕੁਆਲੀਫਾਈ ਕਰ ਸਕਦੇ ਆ। ਤੋ ਵੇਖਦੇ ਆ ਹੁਣ ਸਾਡੀ ਟੇਕ ਜਿਹੜੀ ਦੂਜੀਆਂ ਟੀਮਾਂ ਤੇ ਆ। ਤੋ ਕਰੋ ਸਟਰੀਮ ਐਪ ਡਾਊਨਲੋਡ ਕਰੋ, ਢਿੱਲੋਂ ਵੀਡੀਓ ਤੋਂ ਕੋਠੇ ਤੇ ਸਪੀਕਰ ਖੜ ਕੇ ਰੇਡੀਓ ਲੈ ਕੇ ਆਓ, ਢਿੱਲੋਂ ਵੀਡੀਓ ਦਾ ਆਈ ਪੀ ਟੀ ਵੀ ਬਾਕਸ ਲਗਵਾਓ, ਢਿੱਲੋਂ ਵੀਡੀਓ ਦਾ ਕਰੋ ਸਟਰੀਮ, ਤੁਹਾਨੂੰ ਕ੍ਰਿਕਟ ਦੇ ਸਾਰੇ ਮੈਚ ਦਿਖਾਉਂਦਾ ਇੱਕ ਐਡਵਰਟਾਈਜ਼ਮੈਂਟ ਢਿੱਲੋਂ ਵੀਡੀਓ ਦੀ ਸੁਣਦੇ ਆ 905-204-13-13।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈ ਪੀ ਟੀ ਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ,
0: 905-204-13-13। ਢਿੱਲੋਂ ਢਿੱਲੋਂ ਢਿੱਲੋਂ ਵੀਡੀਓ 8177 ਜੀ।
2: ਅੱਛਾ,
0: ਵੈਰੀ ਗੁੱਡ ਵੈਰੀ ਗੁੱਡ, ਬਹੁਤ ਖੁਸ਼ੀ ਜੀ।
2: ਨਵੀਂ ਦਾ ਸ਼ੋ ਜਦੋਂ ਮੈਂ ਕਾਰ ਸੁਣਦੀ ਹਾਂ, ਨਵੀਂ ਦਾ ਸ਼ੋ ਹੀ ਚੱਲਦਾ ਤੇ ਮੈਂ ਤਾਂ ਟਿਕਟੌਕ ਤੇ ਵੀ ਉਹਦਾ ਪਾ ਦਿੰਦੀ ਹਾਂ ਫਿਰ।
0: ਹਾਂ ਬਿਲਕੁਲ ਬਿਲਕੁਲ, ਟਿਕਟੌਕ ਤੇ ਨਵੀਂ ਬਹੁਤ ਐਕਟਿਵ ਆ, ਕਾਫੀ ਅੱਛੀਆਂ ਅੱਛੀਆਂ ਵੀਡੀਓਜ਼ ਪਾਉਂਦੇ ਆ ਨਵੀਂ, ਬਹੁਤ ਸ਼ਾਬਾਸ਼ ਆ, ਥੈਂਕ ਯੂ ਵੈਰੀ ਮੱਚ, ਤੁਸੀਂ ਨਵੀਂ ਦੇ ਫੈਨ ਹੋ।
2: ਤੁਸੀਂ ਬਹੁਤ ਵਧੀਆ ਆਪਣੇ ਬੱਚੇ ਦੀ ਪਰਵਰਿਸ਼ ਕੀਤੀ ਆ, ਏਦਾਂ ਦਾ ਬੱਚਾ ਘਰ ਘਰ ਜੰਮਣਾ ਚਾਹੀਦਾ ਆ ਤੇ ਉਹਨਾਂ ਦੀ ਉਹਨਾਂ ਨੂੰ ਏਦਾਂ ਦੇ ਦੂਸਰੀ ਦੇਣੀ ਚਾਹੀਦੀ ਆ ਜਿੱਦਾਂ ਤੁਸੀਂ ਇਹਨਾਂ ਨੂੰ ਪਾਲਿਆ। ਮੈਂ ਬਹੁਤ ਬਹੁਤ
0: ਨਵੀਂ ਦੀ ਮੰਮੀ ਨੂੰ ਕ੍ਰੈਡਿਟ ਜਾਂਦਾ ਜੀ, ਨਵੀਂ ਦੀ ਦਾਦੀ ਨੂੰ, ਮੈਂ ਤਾਂ ਓਨਾ ਟਾਈਮ ਨਹੀਂ ਦੇ ਸਕਿਆ ਪਰ ਉਹਨਾਂ ਨੇ ਸਾਰਾ ਕੀਤਾ, ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ। ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ?
2: ਬਾਕੀ ਤੁਸੀਂ ਕਹਿੰਦੇ ਸੀਗੇ ਆਪਣੀ ਸੀਨ ਦਾ ਟੋਟਿਆਂ ਦਾ ਕੋਈ ਵੀ ਚੀਜ਼ ਆ ਉਹ ਦਵਾਈ ਵੱਲ ਵਰਤੀ ਜਾਵੇ ਤਾਂ ਉਹਦਾ ਕੋਈ ਨੁਕਸਾਨ ਨੀ, ਜੇ ਦਵਾਈ ਤੋਂ ਜ਼ਿਆਦਾ ਵਰਤੀ ਜਾਵੇ ਉਹਦਾ ਨੁਕਸਾਨ ਹੀ ਨੁਕਸਾਨ ਆ, ਭਾਵੇਂ ਕੋਈ ਹੈਲਥੀ ਖਾਣਾ ਹੀ ਆ। ਮੈਂ ਹੈਲਥ ਕੇਅਰ ਫੀਲਡ ਚ ਕੰਮ ਕਰਦੀ ਹਾਂ ਭਾਜੀ, ਇਹ ਦਵਾਈਆਂ ਜਿਹੜਾ ਕਹਿ ਦਿੰਦੇ ਆ ਸ਼ਰਾਬ ਨੀ ਪੀਣੀ, ਬੀਬੀਆਂ ਕਹਿੰਦੀਆਂ ਆ ਨੀ ਇਹ ਨਸ਼ਾ ਆ, ਨਸ਼ਾ ਹਰ ਇੱਕ ਦਵਾਈ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਆ। ਉਹ ਹੈਗਾ ਫਾਰਮਾਸਿਊਟੀਕਲ ਕੰਪਨੀਆਂ ਕਰਦੀਆਂ ਆ, ਆਪਣਾ ਪੈਸਾ ਬਣਾਉਂਦੀਆਂ ਆ। ਜੇ ਤੁਸੀਂ ਆਪਣੇ ਘਰੇ ਜੇ ਬਈ ਤੁਹਾਡਾ ਆਪਦਾ ਬਲੱਡ ਪ੍ਰੈਸ਼ਰ ਹੈਗਾ ਹਾਈ ਆ ਜਾਂ ਕੁਛ ਵੀ ਆ, ਤੁਹਾਡਾ ਖੂਨ ਚੱਕਿਆ, ਤੁਸੀਂ ਥੋੜੀ ਜਿਹੀ ਦਵਾਈ ਅੰਦਰ
0: ਤੁਹਾਡੀਆਂ ਬਲੈਸਿੰਗਸ ਜਿਹੜੀਆਂ ਉਹ ਜ਼ਰੂਰ ਪਹੁੰਚ ਗਈਆਂ ਔਰ ਨਵੀਂ ਸੁਣਦੇ ਹੀ ਹੋਣੇ ਆ, ਤੇ ਤੁਸੀਂ ਜੋ ਗੁੱਡ ਵਿਸ਼ਸ ਦਿੱਤੀਆਂ ਤੁਹਾਡੇ ਪਰਿਵਾਰ ਲਈ ਵੀ ਤੁਹਾਡੇ ਵਾਸਤੇ ਵੀ, ਬਹੁਤ ਆਉਣ ਵਾਲਾ ਸਮਾਂ ਜਿਹੜਾ ਹੋਰ ਵੀ ਚੰਗਾ ਹੋਵੇ ਤੇ ਬਿਲਕੁਲ ਤੰਦਰੁਸਤ ਚੜ੍ਹਦੀ ਕਲਾ ਵਾਲਾ ਹੋਵੇ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਮੈਡਮ, ਸੋਹਣਾ ਸੁਸਤੀ। ਆਸ ਦੀ ਕਿਰਨ, ਜਿਹੜੇ ਲੋਕ ਨਸ਼ਿਆਂ ਵਿੱਚ ਗੁਲਤਾਨ ਹੋ ਜਾਂਦੇ ਆ ਤਾਂ ਕਪੂਰਥਲੇ ਦੇ ਵਿੱਚ ਇੱਕ ਆਸ ਦੀ ਕਿਰਨ ਆ, ਇਹ ਮੈਂ ਖੁਦ ਉੱਥੇ ਵਿਜ਼ਿਟ ਕਰਕੇ ਆਇਆ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਉੱਥੋਂ ਤੰਦਰੁਸਤ ਹੋਏ, ਨਸ਼ਾ ਛੱਡਿਆ ਜਿਨ੍ਹਾਂ ਨੇ, ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ। ਆਸ ਦੀ ਕਿਰਨ ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ, ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਇੱਕ ਵਾਰ ਫਿਰ ਤੁਹਾਨੂੰ ਪ੍ਰਦੀਪ ਜੀ ਦਾ ਨੰਬਰ ਦਈਏ। ਅਪਲਾਈਸਿਸ ਨੂੰ ਰਿਪੇਅਰ ਕਰਨ ਵਾਸਤੇ ਇੱਕੋ ਇੱਕ ਨੰਬਰ ਰਿਕਮੈਂਡ ਕਰਦੇ ਹਾਂ ਅਸੀਂ, ਉਹ ਹੈ ਮਿਸਟਰ ਪ੍ਰਦੀਪ। ਹਰ ਤਰ੍ਹਾਂ ਦੇ ਅਪਲਾਈਸਿਸ ਦੀ ਤਸੱਲੀ ਬਖਸ਼ ਅਤੇ ਬਹੁਤ ਰੀਜ਼ਨੇਬਲ ਰੇਟ 'ਤੇ ਰਿਪੇਅਰ 647-622-3203 647-622-3203 8177। ਹੈਲੋ, ਸਤਿ ਸ਼੍ਰੀ ਅਕਾਲ ਜੀ। 8177 ਚਲੋ ਨੈਕਸਟ ਕਾਲ ਤੇ ਜਾਂਦੇ ਹਾਂ। 4790 ਜੀ ਵੈਲਕਮ।
3: ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।
3: ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ।
0: ਮਿਹਰਬਾਨੀ, ਥੈਂਕ ਯੂ।
3: ਡੇਲੀ ਸੁਣਦੇ ਨਾ ਵੀਰੇ ਨੂੰ,
0: ਬਹੁਤ ਅੱਛੇ।
3: ਤੇ ਜਿਵੇਂ ਉਹ ਕਹਿ ਕੇ ਗਏ ਆ ਲਾਸਟ ਕਾਲਰ, ਹਨਾ, ਕਿੰਨਾ ਉਹਨਾਂ ਨੇ ਦੁਆ ਉਹਨਾਂ ਨੇ ਦਿੱਤੀ ਆ ਲਾਈਕ, ਵਧੀਆ ਲੱਗਦਾ ਏਦਾਂ। ਕਿਉਂਕਿ ਇੱਕ ਆਪਣਾ ਟੋਪਿਕ ਚੱਲ ਰਿਹਾ ਫੇਮ ਤੇ, ਤਾਂ ਮੈਨੂੰ ਲੱਗਦਾ ਭਾਜੀ ਜਿੱਦਾਂ ਨਾ ਪਹਿਲਾਂ ਲੋਕ ਕੰਮ ਕਰਦੇ ਬਹੁਤ ਸੀਗੇ, ਹਨਾ, ਹੱਥੀ ਸਾਰਾ ਕੰਮ, ਮਸ਼ੀਨਾਂ ਘੱਟ ਸੀਗੀਆਂ, ਹੱਥੀ ਬੜਾ ਕੰਮ ਕਰਦੇ ਸੀ ਤੇ ਉਹ ਖਾ ਕੇ ਕੰਮ ਕਰਦੇ ਸੀਗੇ। ਤੇ ਹੁਣ ਅੱਜ ਕੱਲ ਕੀ ਹੋ ਰਿਹਾ, ਮਤਲਬ ਮੇਰੇ ਪਿੰਡ ਹੀ ਹੈਗੇ ਆ ਬਹੁਤ ਏਦਾਂ ਦੇ ਘਰ ਵੀ ਜਿਹੜੇ ਉਹ ਵਿਚਾਰੇ ਲੱਗੇ ਹੋਏ ਸੀ ਪੁਰਾਣੇ ਖਾਣ ਤੇ, ਤੇ ਹੁਣ ਤਾਂ ਫਿਰ ਕੰਮ ਨੀ ਹੈਗਾ। ਉਹ ਕੀ ਹੁੰਦਾ ਵੀ ਡੋਜ ਵਧੀ ਜਾਂਦੀ ਉਹਨਾਂ ਦੀ, ਰਾਈਟ? ਪਹਿਲਾਂ ਤਾਂ ਕੰਮ ਕਰਦੇ ਸੀ ਤਾਂ ਉਹ એનર્ਜੀ ਉਹਨਾਂ ਦੀ ਵੇਸਟ ਹੋਈ ਜਾਂਦੀ ਸੀ ਉਧਰ ਕੰਮ ਚ। ਹੁਣ ਕੀ ਹੁੰਦਾ ਵੀ ਹੁਣ ਉਹ ਵਿਹਲੇ ਆ, ਉਹ ਜਿੰਨੀ ਖਾਂਦੇ ਆ ਉਹ ਮਤਲਬ ਅਗਲੇ ਦਿਨ ਉਹਨਾਂ ਨੂੰ ਵੱਧ ਹੀ ਚਾਹੀਦੀ ਹੁੰਦੀ ਆ, ਵੀ ਜੇ ਇੱਕ ਤੋਲਾ ਫਿਰ ਤੋਲੇ ਤੋਂ ਵੱਧ ਚਾਹੀਦੀ ਹੈ ਥੋੜੀ ਜੀ, ਉਹ ਡੋਜ ਵੱਧ ਹੀ ਰਹਿੰਦੀ ਆ, ਉਹ ਨੁਕਸਾਨ ਕਰਦੀ ਆ ਸਰੀਰ ਦਾ ਵੀ ਤੇ ਅਫੋਰਡ ਨੀ ਹੋ ਸਕਦੀ, ਹਨਾ, ਆਪਣੇ ਪੰਜਾਬ ਚ ਤਾਂ ਨੀ ਹੋ ਸਕਦੀ ਕਿਉਂਕਿ ਮਹਿੰਗੀ ਹੁੰਦੀ ਆ। ਸਾਰੇ ਹੁਣ ਮਿਡਲ ਕਲਾਸ ਆਪਣੇ ਜਿਹੜੇ ਸੀਗੇ ਵਿਚਾਰੇ ਉਹ ਹੀ ਜ਼ਿਆਦਾ ਖਾਂਦੇ ਸੀ ਕਿਉਂਕਿ ਕੰਮ ਕਰਦੇ ਸੀ, ਅਸੀਂ ਮਿਹਨਤ ਕਰਦੇ ਸੀ, ਹੁਣ ਉਹਨਾਂ ਨੂੰ ਉਹ ਨੁਕਸਾਨ ਕਰਦੀ ਆ ਉਹ ਚੀਜ਼, ਲਾਈਕ ਉਹ ਇੰਨਾ ਅਫੋਰਡ ਨੀ ਕਰ ਸਕਦੇ, ਮਹਿੰਗੀ ਬਹੁਤ ਆ। ਤੇ ਉਹਦੇ ਵਾਸਤੇ ਫਿਰ ਉਹ ਦੂਜੇ ਨਸ਼ੇ ਤੇ ਹੋ ਜਾਂਦੇ ਆ, ਹਨਾ, ਜਿਵੇਂ ਕੋਈ ਆਪਣਾ ਮੈਡੀਕਲ ਨਸ਼ਾ ਹੋ ਜਾਂਦਾ, ਉਹ
0: ਚੀਜ਼
3: ਨੁਕਸਾਨ ਕਰਦੀ ਆ।
0: ਬਿਲਕੁਲ ਸਹੀ ਗੱਲ ਤੁਹਾਡੀ, ਗੱਲ ਪਹਿਲਾਂ,
3: ਹਾਂਜੀ, ਮਤਲਬ ਜੇ ਮੈਂ ਪਹਿਲਾਂ ਤਾਂ ਏਦਾਂ ਸੀਗਾ ਵੀ ਉਹ ਜਿਵੇਂ ਕਹਿ ਕੇ ਸਿੱਖ ਕੋਲਰ ਕੀ ਹੱਥੀ ਕਣਕ ਵੱਢਦੇ ਸੀ, ਸਰੋਂ ਵੱਢਦੇ ਸੀ, ਹਨਾ,
0: ਦਿਨ ਬੰਦਾ ਥੋੜੀ ਮੋਟੀ ਖਾ ਲੈਂਦਾ ਸੀ, ਮੁੜ ਕੇ ਸਾਰਾ ਸਾਲ ਨੀ ਸੀ ਖਾਂਦੇ।
3: ਉਹਦੇ ਲਈ ਸਹੀ ਆ ਉਹ, ਮਤਲਬ ਜਦੋਂ ਆਪਾਂ ਕੋਈ ਕੰਮ ਕਰਦੇ ਆ ਉਹਦੇ ਲਈ ਸਹੀ ਆ, ਉਹ ਹੁਣ ਵੀ ਸਹੀ ਆ ਜੇ ਕੋਈ ਏਦਾਂ ਕਰਦਾ ਨਾ, ਉਹ ਹੁਣ ਵੀ ਸਹੀ ਆ। ਬਟ ਇਹ ਆ ਵੀ ਆਪਣੇ ਲੋਕਾਂ ਨੇ ਨਾ ਇਹਨੂੰ ਲਾਈਕ ਉਹ ਕਰ ਲਿਆ ਵੀ ਸ਼ੌਂਕ ਦੇ ਤੌਰ ਤੇ ਤਾਂ ਖਾਣ ਲੱਗ ਗਏ ਮੁੰਡੇ, ਜਿਵੇਂ ਨਵੇਂ ਮੁੰਡੇ ਰੱਖ ਲਓ ਜਾਂ ਕੁਛ ਵੀ, ਫਿਰ ਉਹ ਡੋਜ ਵਧਾਈ ਗਏ।
0: ਇੱਕ ਜਵਾਨੀ, ਇੱਕ ਜਵਾਨੀ ਚ ਵੀ ਮੁੰਡੇ, ਜਵਾਨੀ ਜਵਾਨੀ ਦਾ ਕਹਿੰਦੇ ਨਸ਼ਾ ਬੜਾ ਹੁੰਦਾ, ਪਰ ਜਵਾਨੀ ਚ ਵੀ ਮੁੰਡੇ ਜਿਹੜੇ ਆ ਉਹ ਨਸ਼ੇ ਦਾ ਸਹਾਰਾ ਲੈਣ ਲੱਗ ਪਏ, ਆਪਣੇ ਆਪ ਨੂੰ ਜਵਾਨ ਦੱਸਣ ਲਈ, ਆਪਣੇ ਆਪ ਨੂੰ ਗੱਭਰੂ ਦੱਸਣ ਲਈ। ਸੋ ਮੇਰਾ ਖਿਆਲ ਆ ਕਿ ਉੱਥੇ ਜਾ ਕੇ ਇਹ ਗੱਲ ਗਲਤ ਹੋ ਜਾਂਦੀ ਹੈ।
3: ਹਾਂਜੀ ਹਾਂਜੀ, ਮੈਂ ਬੜੀ ਮਿਹਰਬਾਨੀ ਟੇਸਟ ਕੀਤੀ ਆ।
0: ਅੱਛਾ,
3: ਹਾਂਜੀ, ਤੇ ਉਹਦੇ ਨਾਲ ਮਤਲਬ ਹੁੰਦਾ ਨਾ ਹੈ, એનર્ਜੀ ਆ ਜਾਂਦੀ ਹੈ ਸਰੀਰ ਚ, ਆਪਾਂ ਨੂੰ ਥਕਾਵਟ ਨਹੀਂ ਹੁੰਦੀ, ਕੁਛ ਮਰਜ਼ੀ ਕੰਮ ਕਰ ਲਓ। ਤੇ ਮੈਂ ਵੀ ਆਪਣੇ ਦਾਦਾ ਜੀ ਤੱਕ ਵਧਣਾ ਚਾਹਤੀ।
0: ਚਲੋ, ਥੈਂਕ ਯੂ ਵੈਰੀ ਮੱਚ, ਸੋ ਨਾਈਸ ਆਫ ਯੂ। ਪ੍ਰੋਗਰਾਮ ਪੰਜਾਬੀ ਨਾਲ, ਤੁਹਾਡੀ ਲਾਈਨ ਕੱਟ ਰਹੀ ਹੈ ਕਿਸੇ ਕਾਰਨ, ਤੇ ਥੈਂਕ ਯੂ। ਤੁਸੀਂ ਲਾਈਨਾਂ ਤਾਂ ਕਹਿੰਦੇ ਆ ਕਿ ਖਿੱਚਤਾ ਕੰਮ ਪੂਰਾ ਪ੍ਰੋਗਰਾਮ ਪੰਜਾਬੀ
1: ਨਾਲ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾੜ ਟੈਂਬਰ ਲਾਇਰਸ, 6478901437, 647-890-1490, GTA ਦੀ ਨੰਬਰ 1 ਪਰਸਨਲ ਇੰਜਰੀ ਲਾਇਰਸ ਦੀ ਟੀਮ।
0: ਪ੍ਰੋਗਰਾਮ ਪੰਜਾਬੀ ਲੈਣਾ 9056733337 ਸਟੂਡੀਓ ਦਾ ਫੋਨ ਨੰਬਰ ਹੈ, ਔਰ JS ਹੋਮ ਇੰਪਰੂਵਮੈਂਟ ਦੇ ਮਿਸਟਰ ਜਗਦੀਸ਼ ਸਿੱਧੂ। JS ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
4: ਫਿਰ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਸਾਡੇ ਆਨਰੇਬਲ ਅਤੇ ਲੰਬੇ ਸਮੇਂ ਤੋਂ ਪੰਜਾਬੀ ਲਹਿਰਾਂ ਦਾ ਪਾਰਟ ਐਂਡ ਪਾਰਸਲ ਨੇ ਅਤੇ ਮੌਰਗੇਜ ਦੀ ਦੁਨੀਆ ਵਿੱਚ ਅਕਾਲ ਮੌਰਗੇਜ ਦੇ ਨਾਲ ਜੁੜੇ ਹੋਏ ਨੇ ਅਤੇ ਖੁਦ ਬੜੇ ਡਾਊਨ ਟੂ ਦੀ ਅਰਥ ਅਤੇ ਜਿਹੜੀ ਵੀ ਫਾਈਲ ਇਹਨਾਂ ਕੋਲ ਚਲੀ ਜਾਂਦੀ ਆ ਉਹਨੂੰ ਕਲੀਅਰ ਕਰਵਾ ਕੇ ਹੀ ਤੁਹਾਨੂੰ ਦਿੰਦੇ ਨੇ। 647-988-8731 ਫੋਨ ਨੰਬਰ ਹੈ ਔਰ ਅੱਜ ਅਸੀਂ ਛੋਟੀ ਜਿਹੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਜੀ। ਵੈਲਕਮ।
5: ਥੋੜੀ ਜਿਹੀ ਆਪਾਂ ਗੱਲ ਕਰਾਂਗੇ ਰੀਫਨਾਂਸ ਬਾਰੇ ਕਿ ਬਹੁਤ ਸਾਰੇ ਪੈਂਟਾਂ ਦੀਆਂ ਕਾਲਸ ਆਉਂਦੀਆਂ ਜੀ, ਸਾਡੀ ਇਹ ਪ੍ਰੋਪਰਟੀ ਦੀ ਅਪਰੇਜ਼ਲ ਕਰਾਈ ਆ, ਅਪਰੇਜ਼ਲ ਆਈ ਨਹੀਂ ਹੈਗੀ ਤੇ ਅਸੀਂ ਰੀਫਨਾਂਸ ਨਹੀਂ ਕਰ ਸਕਦੇ। ਬਿਲਕੁਲ ਜੀ, ਸਾਰੇ ਅਪਰੇਜ਼ਲ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਮੌਰਗੇਜ ਵਾਲੇ ਇੱਕੋ ਜਿਹੇ ਨਹੀਂ ਹੁੰਦੇ, ਇਸ ਕਰਕੇ ਸੈਕੰਡ ਓਪੀਨੀਅਨ ਜ਼ਰੂਰ ਲਿਆ ਕਰੋ। ਹੋ ਸਕਦਾ ਕਿ ਆਪਦੇ ਕੋਈ ਰਿਲਾਇਬਲ ਅਪਰੇਜ਼ਲ ਹੋਵੇ ਜਿਹਦੇ ਥਰੂ ਅਸੀਂ ਤੁਹਾਡੀ ਅਪਰੇਜ਼ਲ ਕਰਾ ਕੇ ਤੁਹਾਡੀ ਵੈਲਿਊ ਇੱਕ ਬਰਾਬਰ ਲਿਆ ਸਕੀਏ, ਕਿਉਂਕਿ ਬਹੁਤ ਸਾਰੀਆਂ ਵਰਕ ਕਰਨਾ ਪੈਂਦਾ ਅਪਰੇਜ਼ਲ ਤੇ ਵੀ, ਜਦੋਂ ਅਪਰੇਜ਼ਲ ਦੇ ਕੰਪੇਰੇਬਲ ਲੱਭਣੇ ਪੈਂਦੇ ਆ ਕਿਹੜਾ ਕੰਪੇਰੇਬਲ ਕਿੱਥੇ ਆ, ਕਿੱਥੋਂ ਚੱਕਣਾ, ਕਿੱਥੋਂ ਕਰਨਾ, ਬਹੁਤ ਸਾਰਾ ਕੰਮ ਹੁੰਦਾ ਆ। ਇਸ ਕਰਕੇ ਕਿਸੇ ਭੈਣ ਭਰਾ ਦੀ ਅਪਰੇਜ਼ਲ ਵੈਲਿਊ ਵੀ ਘੱਟ ਆ ਰਹੀ ਹੈ, ਤਾਂ ਵੀ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਜੀ। ਤੇ ਦੂਜੀ ਗੱਲ ਆ ਕਿ ਰੀਫਨਾਂਸ ਪ੍ਰੋਪਰਟੀ ਨੂੰ ਕਰਨਾ ਆ ਜਾਂ ਕੋਈ ਰਿਨਿਊਲ ਆ ਰਹੀ ਆ, ਕੋਈ ਡੈਟ ਕੰਸੋਲੀਡੇਟ ਕਰਨਾ ਆ, ਕੋਈ ਕ੍ਰੈਡਿਟ ਕਾਰਡਾਂ ਦਾ ਡੈਟ ਜਾਂ ਮਹਿੰਗੇ ਭਾਅ ਦੇ ਚੱਕੀ ਸੈਕਿੰਡ ਮੌਰਗੇਜ ਆ, ਇਸ ਵੇਲੇ ਰਿਨਿਊਲ ਟਾਈਮ ਤੇ ਵਧੀਆ ਟਾਈਮ ਮੌਕਾ ਹੁੰਦਾ ਹੈ ਕਿ ਨਾ ਸਾਨੂੰ ਕੋਈ ਪੈਨਲਟੀ ਲੱਗਦੀ ਆ, ਉਦੋਂ ਆਪਾਂ ਸਾਰਾ ਡੈਟ ਇੱਕ ਜਗ੍ਹਾ ਇਕੱਠਾ ਕਰਕੇ ਇੱਕ ਇੰਸਟਾਲਮੈਂਟ ਬਣਾ ਸਕਦੇ ਹਾਂ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479887831। ਇਸ ਤੋਂ ਇਲਾਵਾ ਕੋਈ ਵੀ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਜਾਂ ਘਰ ਦੇ ਉੱਤੇ ਹੋਮ ਇਕਵਿਟੀ ਲਾਈਨ ਬਣਾਉਣੀ ਆ ਜਿਹੜਾ ਸਿਕਿਓਰ ਲਾਈਨ ਆਫ ਕ੍ਰੈਡਿਟ ਕਹਿੰਦੇ ਆ, ਉਹ ਵੀ ਬਿਨਾਂ ਮੌਰਗੇਜ ਤੋੜਨ ਤੋਂ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। ਸੇਮ ਨੰਬਰ 6479887831 647-988-8731। ਨਾਲੇ ਜਾਂਦੇ ਜਾਂਦੇ ਗੱਲ ਤੁਹਾਨੂੰ ਦੱਸਾਂਗੇ, ਜਿਹੜੀ ਕਾਲ ਮੌਰਗੇਜ ਆ ਸਿਰਫ ਓਨਟਾਰੀਓ ਵਾਈਡ ਨਹੀਂ, ਹੁਣ ਕੈਨੇਡਾ ਵਾਈਡ ਸੇਵਾਵਾਂ ਦੇ ਰਹੀ ਆ। ਕੈਨੇਡਾ ਜੀ ਤੁਸੀਂ ਕਿਤੇ ਵੀ ਇਸ ਵੇਲੇ ਸੁਣ ਰਹੇ ਹਾਂ ਤੇ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479887831। ਬਹੁਤ ਬਹੁਤ ਧੰਨਵਾਦ ਜੀ,
4: ਥੈਂਕ ਯੂ। ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੁਹਾਨੂੰ ਸਰਬੱਤ ਫਾਰਮ ਦਾ ਨੰਬਰ ਦੇ ਦਈਏ ਬਈ, ਪਨੀਰੀ ਆ ਗਈ ਆ ਸਰਬੱਤ ਫਾਰਮ ਤੇ ਔਰਗੈਨਿਕ ਔਰਗੈਨਿਕ ਪਨੀਰੀ ਆ, ਇਹ ਨਾ ਤੁਹਾਡੇ ਬੜਾ ਨੇੜੇ ਆ ਬ੍ਰੈਂਪਟਨ ਦੇ, ਵੀਕਐਂਡ ਤੇ ਨਾਲੇ ਤਾਂ ਮੇਲਾ ਦੇਖ ਆਓ ਕਹਿੰਦੇ ਫਾਰਮ ਦਾ, ਨਾਲੇ ਉੱਥੋਂ ਪਨੀਰੀ ਲੈ ਆਓ ਤੇ ਜਾ ਕੇ ਤੁਸੀਂ ਕਹਿ ਜਾਓ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਦੋ ਚਾਰ ਬੂਟੇ ਤੁਹਾਨੂੰ ਗਿਫਟ ਵੀ ਦਿੱਤੇ ਜਾਣਗੇ। ਸਰਬੱਤ ਫਾਰਮ ਤੇ ਜਸਵਿੰਦਰ ਜੀ ਨੂੰ ਮਿਲਿਓ ਜਾਂ ਉਹਨਾਂ ਦੇ ਕੋਈ ਵੀ ਸੱਜਣ ਮਿੱਤਰ ਹੋਇਆ, ਬਸ ਤੁਸੀਂ ਮਿੱਤਰਾਂ ਦਾ ਨਾਂ ਚੱਲਦਾ ਔਰ ਨਾਂ ਲੈ ਦਿਓ ਵੀ ਸਰਬੱਤ ਫਾਰਮ ਤੇ ਅਸੀਂ ਪੰਜਾਬੀ ਲਹਿਰਾਂ ਸੁਣ ਕੇ ਆਏ ਹਾਂ, ਤਾਂ ਉੱਥੇ ਪਨੀਰੀ ਔਰਗੈਨਿਕ ਉਹਨਾਂ ਕੋਲ ਬੜੀ ਝੋਟੀ ਦੀ ਪਨੀਰੀ ਆਈ ਹੋਈ ਹੈ। ਤੋ ਇਹ ਹੈ ਆਪਣੇ ਕੰਟਰੀ ਸਾਈਡ ਅਤੇ ਕਲਾਰਕ ਵੇ ਦੇ ਉੱਪਰ, ਕੰਟਰੀ ਸਾਈਡ ਐਂਡ ਗੋਰ ਰੋਡ ਦੇ ਬਿਲਕੁਲ ਨਜ਼ਦੀਕ ਹੈ, ਬੋਲਟਨ ਵਾਲਿਆਂ ਨੂੰ ਵੀ ਨੇੜੇ ਆ, ਕੈਲਡਨ ਵਾਲਿਆਂ ਵੀ ਨੇੜੇ ਆ, ਬ੍ਰੈਂਪਟਨ ਵੀ ਨੇੜੇ ਆ, ਮਿਸੀ ਸਾਗਾ ਨੂੰ ਵੌਨ ਨੂੰ ਵੀ ਨੇੜੇ ਆ। ਤੋ ਸਰਬੱਤ ਫਾਰਮ ਤੇ ਤੁਸੀਂ ਜਾ ਕੇ ਨਾ ਇਹ ਜਿਹੜੀ ਪਨੀਰੀ ਹੈ ਤਿਆਰ ਬਰ ਤਿਆਰ ਤੁਹਾਨੂੰ ਮਿਲੂਗੀ। ਨੰਬਰ ਹੈ ਉੱਥੇ 416-819-5540 416-819-5540 ਟੈਲੀਫੋਨ ਨੰਬਰ ਹੈ। ਅਤੇ ਪ੍ਰੋਗਰਾਮ 'ਚ ਮੇਰੇ ਨਾਲ ਇੱਕ ਵਾਰ ਫਿਰ ਅਸੀਂ ਤੁਹਾਨੂੰ ਲੈ ਕੇ ਚੱਲਦਾ, ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਅਤੇ ਲਾਈਵ ਔਨ ਲੋਕੇਸ਼ਨ ਤੁਹਾਨੂੰ ਪ੍ਰਭ ਜੀ ਨਾਲ ਮਿਲਾਉਂਦੇ ਹਾਂ ਅਤੇ ਨਾਲ ਸੁੱਖ ਭਾਅ ਜੀ ਸਾਨੂੰ ਅੱਜ ਸਪੈਸ਼ਲ ਡੀਲਸ ਦੇ ਰਹੇ ਆ ਔਰ ਕਹਿੰਦੇ ਨਾ ਬਾਏ ਵਨ ਗੈਟ ਵਨ ਫਰੀ, ਅੱਜ ਬਾਏ ਵਨ ਬਹੁਤ ਸਾਰੀਆਂ ਆਈਟਮਾਂ ਫਰੀ ਮਿਲ ਰਹੀਆਂ। ਵੇਖਦੇ ਹਾਂ ਕਿ ਪ੍ਰਭ ਅਤੇ ਸੁੱਖ ਜੀ ਸਾਨੂੰ ਕੀ ਇਨਫੋਰਮੇਸ਼ਨ ਦਿੰਦੇ ਨੇ ਔਰ ਕਿਸ ਤਰ੍ਹਾਂ ਦੀਆਂ ਡੀਲਸ ਤੁਹਾਨੂੰ ਸੋਫਾਜ਼ ਬੈਡਰੂਮ ਸੈੱਟ 'ਤੇ ਮਿਲ ਰਹੀਆਂ। ਔਰ ਮੇਰੇ ਨਾਲ ਨੇ ਮਿਸਟਰ ਪ੍ਰਭ ਜੀ, ਵੈਲਕਮ ਪ੍ਰਭ
6: ਜੀ ਬਾਜੀ ਬਹੁਤ ਬਹੁਤ ਸ਼ੁਕਰੀਆ, ਆਵਾਜ਼ ਠੀਕ ਠਾਕ ਪਹੁੰਚ ਰਹੀ ਹੈ ਜੀ?
4: ਬਿਲਕੁਲ, ਬੱਲੇ ਟੱਲੀ ਨੂੰ ਟਣਕਦੀ ਆਵਾਜ਼,
6: ਕਿਆ ਬਾਤ ਹੈ ਜੀ?
4: ਰਾਤ ਨੂੰ
6: ਅਸੀਂ ਮਸ਼ਰੂਮ ਹੋ ਗਏ ਜੀ, ਅਸੀਂ ਤੁਹਾਨੂੰ ਸੁਣਨ ਦੇ ਵਿੱਚ ਇੰਨੇ ਮਸ਼ਰੂਫ ਹੋ ਗਏ ਸੀਗੇ
4: ਕਿ
6: ਸਾਨੂੰ ਕਾਲ ਦਾ ਪਤਾ ਨੀ ਲੱਗਿਆ, ਕਿਉਂਕਿ ਇੰਨੇ ਲੰਬੇ ਸਮੇਂ ਬਾਅਦ ਤੁਹਾਡੀ ਆਵਾਜ਼ ਸਾਨੂੰ ਸੁਣਨ
4: ਨੂੰ ਮਿਲੀ। ਥੈਂਕ ਯੂ, ਪਰ
6: ਪੰਜਾਬੀ ਲਹਿਰਾਂ ਦਾ ਜੀ
4: ਮੇਰੀ ਆਵਾਜ਼ ਤਾਂ ਠੀਕ ਆ, ਪਰ ਜਿਹੜਾ ਕੰਮ ਆ ਉਹ ਦੇਖੋ, ਤੁਹਾਨੂੰ ਤੁਸੀਂ ਜੇ ਮਸਰੂਫ ਹੋ ਗਏ ਤੇ ਮੈਨੂੰ ਯਾਦ ਸੀ ਵੀ ਮੈਂ ਤਾਂ ਕਾਲ ਕਰਾਉਣੀ ਆ ਭਾਈ। ਹਾਂ
6: ਜੀ, ਔਰ ਸੁੱਖ ਵੀ ਦਾ ਵੀ ਜੀ, ਸਾਡੇ ਨਾਲ ਸੁੱਖ ਜੁੜੇ ਹੋਏ ਨੇ, ਸੁੱਖ ਵੀ ਕਹਿੰਦੇ ਕਿ ਬਸ ਭਾਜੀ ਨੂੰ ਸੁਣੀ ਚੱਲੀਏ ਲੰਬੇ ਸਮੇਂ ਬਾਅਦ।
4: ਥੈਂਕ ਯੂ ਵੈਰੀ ਮਚ, ਥੈਂਕ ਯੂ।
6: ਅੱਜ ਜਿੱਥੇ ਪੰਜਾਬੀ ਲਹਿਰਾਂ ਵੱਲੋਂ ਅਸੀਂ ਪਹੁੰਚੇ ਹੋਏ ਆ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ, ਔਰ ਇੱਥੇ ਬਹੁਤ ਸਾਰੀਆਂ ਡੀਲਾਂ ਭਾਜੀ, ਕਮਾਲ ਦੀਆਂ ਡੀਲਾਂ, ਕੁਛ ਤੁਹਾਡੇ ਵੱਲੋਂ ਸਰੋਤੇ ਆਏ ਪੰਜਾਬੀ ਲਹਿਰਾਂ ਦੇ ਲਿਸਨਰ ਆ ਰਹੇ ਆ, ਤੇ ਉਹਨਾਂ ਨੂੰ ਨਾਲ ਦੀਆਂ ਤੋਹਫੇ ਵੀ ਦਵਾ ਰਹੇ ਆ, ਔਰ ਖੁਸ਼ ਹੋ ਕੇ ਜਾ ਰਹੇ ਆ, ਕਹਿੰਦੇ ਕਿ ਐਸੀਆਂ ਡੀਲਾਂ ਔਰ ਉੱਤੋਂ ਲੌਂਗ ਵੀਕਐਂਡ ਹੋਵੇ ਸੁੱਖ ਬਾਈ।
7: ਬਿਲਕੁਲ ਬਾਈ ਜੀ,
6: ਬਣਦੀ ਗੱਲ
7: ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਸਾਡੇ ਕੋਲ ਲੱਗੀ ਹੋਈ ਆ, ਤੇ ਬਹੁਤ ਸਾਰੇ ਜਿਹੜੇ ਲਿਸਨਰ ਨੇ ਪੰਜਾਬੀ ਲਹਿਰਾਂ ਦੇ ਸਾਡੇ ਕੋਲ ਪਹੁੰਚ ਰਹੇ ਨੇ, ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਘੁਮਾ ਲਓ ਗੱਡੀਆਂ 6085 ਟੌਮਕਰ ਰੋਡ ਦੇ ਉੱਪਰ, 6685 ਟੌਮਕਰ ਰੋਡ ਦੇ ਉੱਪਰ ਵਿਕਟੋਰੀਆ ਡੇ ਤੇ ਵਿਕਟੋਰੀਆ ਸੇਲ ਵਾਲੇ ਬੈਡਰੂਮ ਸੈੱਟ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਰੀਅਲ ਐਡਰ ਤੇ ਪਾਵਰ ਰਿਕਲਾਈਨਰ, ਅੱਜ ਕੱਲ ਟਰਕੀ ਦੇ ਸੁਪਰ ਸੈੱਟ ਦੀ ਬਹੁਤ ਡਿਮਾਂਡ ਹੈ ਬਾਈ ਜੀ, ਬਿਲਕੁਲ ਬੈੱਡ ਦੀ ਡੀਲ ਦਵਾਂਗੇ, ਸੋ ਹਰੇਕ ਪਰਚੇਜ਼ ਦੇ ਨਾਲ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਸ ਡਿਸਕਾਊਂਟ ਤੇ ਨਾਲ ਵੱਡੇ ਵੱਡੇ ਤੋਹਫੇ, ਟੀਵੀ ਜਿਹੜੇ ਫ੍ਰੀ, ਮਾਈਕ੍ਰੋਵੇਵ ਫ੍ਰੀ, ਏਅਰਪੋਰਟਸ, ਐਪਲ ਦੀਆਂ ਸਮਾਰਟ ਵਾਚਸ, ਬਹੁਤ ਸਾਰੇ ਜਿਹੜੇ ਗਿਫਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਤੇ ਨਾਲ ਦੀ ਨਾਲ ਜਿਹੜੇ ਡਿਸਕਾਊਂਟ ਜਿਹੜੇ ਮਿਲ ਰਹੇ ਨੇ, ਤੇ ਤੁਸੀਂ ਵੀ ਜ਼ਰੂਰ ਪਹੁੰਚੋ 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਕਿਉਂਕਿ ਵੱਡੀ ਸੇਵਿੰਗ ਤੇ ਵੱਡੇ ਤੋਹਫੇ ਮਿਲ ਰਹੇ ਨੇ। ਤੇ ਬਾਈ ਜੀ, ਬੈਡਰੂਮ ਸੈੱਟ ਦੀ ਗੱਲਬਾਤ ਕੀਤੀ ਆ, ਪੇਟੀ ਵਾਲੇ ਬੈੱਡ ਦੀ ਡੀਲ ਦੇ ਰਹੀ ਹੈ,
6: ਬਾਈ ਜੀ ਆਪਣੇ ਪੰਜਾਬੀ ਭਾਈਚਾਰਾ ਜਿੰਨੇ ਵੀ ਏਸ਼ੀਅਨ ਭਾਈਚਾਰੇ ਆ ਨਾ, ਪਲੇਟਫਾਰਮ ਵਾਲੇ ਬੈੱਡ ਬਹੁਤ ਹੋ ਗਏ, ਹੁਣ ਚਾਹੀਦੀ ਸਟੋਰੇਜ, ਔਰ ਸਭ ਦਾ ਫੇਵਰੇਟ ਆ ਪੇਟੀ ਵਾਲਾ ਬੈੱਡ, ਆ ਜਿਹੜਾ ਲੱਗਿਆ $1,100 ਦਾ, ਕੱਲਾ ਬੈੱਡ ਲੱਗਿਆ ਇਹ, ਬੈਡਰੂਮ ਸੈੱਟ ਦੀ ਆਉਂਦੀ
7: ਬਿਲਕੁਲ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਹੈੱਡਬੋਰਡ ਫੁੱਟਬੋਰਡ ਵੀ ਲੱਗੀ ਹੋਊਗੀ, ਥੱਲੇ ਸਟੋਰੇਜ ਵੀ ਹੋਊਗੀ, ਨਾ ਨਾ ਨਾ ਡਰੈਸਰ ਮਿਰਰ ਵੀ ਹੋਊਗਾ, ਨਾਲ ਸਾਈਡ ਟੇਬਲ ਵੀ ਹੋਊਗਾ, ਗੋਲਡਨ ਕਲਰ ਦੇ ਉੱਪਰ ਹੈਂਡ ਲੱਗੇ ਹੋਏ ਨੇ, ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਪ੍ਰਾਈਸ $2,500 ਆ, ਲੈ ਜਾਓ ਸਿਰਫ $699 ਦਾ ਕੰਪਲੀਟ ਬੈਡਰੂਮ ਸੈੱਟ ਪੇਟੀ ਵਾਲਾ, $699 ਦਾ।
6: ਭਾਈ ਜੀ ਸੈੱਟ ਦੀ ਗੱਲ ਕਰ ਰਹੇ ਹੋ, ਮੁੱਕਰ ਨਾ ਜਾਇਓ, ਤੁਸੀਂ $2,500 ਦਾ ਲਾਇਆ
1: ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ
4: ਜੀ। ਪੰਜਾਬੀ ਲਹਿਰਾਂ ਦੇ ਅਫੀਸ਼ੀਅਲ ਟਰੈਵਲ ਸੇਵਾਦਾਰ ਦੁਆਬਾ ਟਰੈਵਲ, ਔਰ ਸਾਡੀਆਂ ਵੀ ਟਿਕਟਾਂ ਦਾ ਇੰਤਜ਼ਾਮ ਕਰਦੇ ਨੇ, ਔਰ ਬੜੀ ਸੁਖਦ, ਬੜਾ ਸੁਖਾਵੇਂ ਮਾਹੌਲ ਵਿੱਚ ਜਿਹੜਾ ਸਾਰਾ ਤੁਹਾਡੀ ਯਾਤਰਾ ਕਰਵਾਉਂਦੇ ਨੇ ਦੁਆਬਾ ਟਰੈਵਲ ਵਾਲੇ। 905-796-7800, ਪਿਛਲੇ ਦਿਨੀ ਵੀ ਮੇਰੇ ਕੋਲੋਂ ਬਹੁਤ ਸਾਰੇ ਸੱਜਣਾਂ ਨੇ ਫੋਨ ਲਿਆ ਅਤੇ ਉਹਨਾਂ ਨੇ ਆਪਣੀਆਂ ਟਿਕਟਾਂ ਬੁੱਕ ਕੀਤੀਆਂ ਨੇ। ਪ੍ਰੋਗਰਾਮ ਵਿੱਚ ਤੁਹਾਨੂੰ ਇੱਕ ਵਾਰ ਫਿਰ, ਅੱਜ ਮੈਨੂੰ ਨਾ ਮੌਕਾ ਮਿਲਿਆ ਏਅਰਪੋਰਟ ਰੋਡ ਅਤੇ ਡੈਰੀ ਤੋਂ ਥੋੜਾ ਜਿਹਾ ਸਾਊਥ ਨੂੰ ਏਅਰਪੋਰਟ ਦੇ ਬਿਲਕੁਲ ਨੇੜੇ ਜਿੱਥੇ ਜਹਾਜ਼ ਲੈਂਡ ਕਰਦੇ ਆ ਉੱਥੇ ਕਲਾਸਿਕ ਕਾਰ ਵਾਸ਼ ਨੇ ਆਪਣਾ ਕਾਰ ਵਾਸ਼ ਖੋਲਿਆ। ਕਾਰ ਵਾਸ਼ ਵੀ ਕਾਹਦਾ, ਐਲੀਗੈਂਟ ਮੈਂ ਕਹਿੰਦਾ ਭੁੱਖ ਲੈਂਦੀ ਆ ਤੁਹਾਡੀ ਗੱਡੀ ਜਿਹੜੀ ਆ ਨਾ ਰੋਂਦੀ ਧੋਂਦੀ ਜਾਂਦੀ ਆ ਅੰਦਰ ਅਤੇ ਬਾਹਰ ਐਂ ਖਿੜਖਿੜਾ ਕੇ ਹੱਸਦੀ ਬਾਹਰ ਨਿਕਲਦੀ ਆ। ਇੰਨਾ ਸੋਹਣਾ ਕਾਰ ਵਾਸ਼ ਆ ਅਤੇ ਮੈਂ ਲੈ ਕੇ ਗਿਆ ਪਹਿਲੀ ਵਾਰੀ ਮੈਂ ਇਸ ਕਾਰ ਵਾਸ਼ 'ਤੇ ਗਿਆ ਸੀ। ਅੱਗੇ ਮੈਂ ਡੈਰੀ ਵਾਲੇ 'ਤੇ ਜਾਂਦਾ ਹੁੰਦਾ ਏਅਰਪੋਰਟ ਡੈਰੀ 'ਤੇ ਅਤੇ ਇਹ ਇਹ ਬਿਲਕੁਲ ਏਅਰਪੋਰਟ ਤੋਂ ਜਿੰਨੀਆਂ ਲਿਮੋਜ਼ੀਨ ਜਿੰਨੀਆਂ ਟੈਕਸੀਆਂ ਉਹ ਸਾਰੀਆਂ ਇਸ ਕਾਰ ਵਾਸ਼ 'ਤੇ ਹੀ ਆਉਂਦੀਆਂ। ਫਿਰ ਮੈਂ ਕਾਰ ਵਾਸ਼ ਇਹਦੇ ਮਾਲਕ ਗਰੇਵਾਲ ਜੀ ਨੂੰ ਵਧਾਈਆਂ ਦਿੱਤੀਆਂ ਅਤੇ ਬਾਕੀ ਉਹਨਾਂ ਨੇ ਨਾ ਵੈਕਿਊਮ ਵੱਡੇ ਵੱਡੇ ਹੈਵੀ ਡਿਊਟੀ ਵੈਕਿਊਮ ਲਾਏ ਹੋਏ ਆ, ਕੋਈ ਪੈਸਾ ਨਹੀਂ ਚਾਰਜ ਕਰਦੇ, ਤੁਸੀਂ ਆਪਣੀ ਗੱਡੀ ਫ੍ਰੀ ਵੈਕਿਊਮ ਕਰ ਸਕਦੇ ਹੋ ਉੱਥੋਂ। ਹੈ ਕਿ ਨਾ ਮੁੰਜ ਵਗੜ ਦਾ ਮੇਲਾ, ਬੜੀ ਕਮਾਲ ਦੀ ਗੱਲ ਆ ਯਾਰ, ਇੰਨੇ ਸੋਹਣੇ ਲੱਗ ਰਹੇ ਉਹ ਵੈਕਿਊਮ ਜਿਹੜੇ ਬਣਾਏ ਹੋਏ ਉਹਨਾਂ ਨੇ, ਅਤੇ ਨਾਲੇ ਏਅਰਪੋਰਟ 'ਤੇ ਜਹਾਜ਼ ਲੈਂਡ ਕਰਦੇ ਦੇਖੋ ਅਤੇ ਨਾਲੇ ਆਪਣੀ ਗੱਡੀ ਧੋਆ ਲਓ, ਨਾਲੇ ਗੱਡੀ ਨੂੰ ਅੰਦਰੋਂ ਵਾਸ਼ ਔਰ ਅੰਦਰੋਂ ਤੁਸੀਂ ਉਹਨੂੰ ਵੈਕਿਊਮ ਕਰ ਸਕਦੇ ਹੋ। ਬੜਾ ਹੀ ਕਮਾਲ ਦੀ ਇਹ ਉਹਨਾਂ ਨੇ ਬਣਾਇਆ ਤੁਹਾਡੇ ਵਾਸਤੇ। ਜ਼ਰੂਰ ਤੁਸੀਂ ਕਲਾਸਿਕ ਕਾਰ ਵਾਸ਼ ਉਹਦੇ ਪਾਸ ਲੈ ਲਓ, ਮੇਰੇ ਖਿਆਲ ਥੋੜ੍ਹੇ ਜਿਹੇ ਪੈਸਿਆਂ 'ਚ ਹੀ ਕਾਫੀ ਤੁਹਾਨੂੰ ਕਈ ਵਾਰੀ ਗੱਡੀ ਧੋਆ ਸਕਦੇ ਹੋ ਤੁਸੀਂ। ਇੱਕ ਕਾਲ ਲੈਂਦੇ ਹਾਂ 11:31 ਜੀ, ਵੈਲਕਮ।
8: ਸਤਿ ਸ਼੍ਰੀ ਅਕਾਲ ਸਿੱਧਵਾਂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲਹਿਰਾਂ ਦੇ ਕਿਉਂ ਲਾਡੇ ਪੁਆਧੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿਸਟਰ ਸਿੰਘ ਪੀਜ਼ਾ ਤੋਂ ਬੋਲ ਰਹੇ ਹਾਂ
4: ਜੀ।
8: ਹਾਂ ਮਿਸਟਰ ਸਿੰਘ ਪੀਜ਼ਾ ਤੋਂ ਬੋਲ ਰਹੇ ਹਾਂ ਜੀ।
4: ਜੀ ਬੋਲੋ ਬੋਲੋ, ਮਿਸਟਰ ਸਿੰਘ ਪੀਜ਼ਾ ਤੋਂ ਕੀ ਹਾਲ ਚਾਲ, ਠੀਕ ਹੋ?
8: ਵਧੀਆ ਸਿੱਧਵਾਂ ਸਾਹਿਬ। ਪਹਿਲਾਂ ਜੀ ਤੁਹਾਡੇ ਜਿਹੜੇ ਰੱਬ ਵਰਗੇ ਸਰੋਤੇ ਆ ਉਹਨਾਂ ਨੂੰ ਜਨ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
4: ਬਹੁਤ ਸਤਿ ਸ਼੍ਰੀ ਅਕਾਲ ਜੀ, ਬਹੁਤ ਖੁਸ਼ੀ ਹੋਈ ਆ। ਔਰ ਤੁਹਾਨੂੰ ਪਤਾ ਕਿ ਪੀਜ਼ਾ ਵੀਕਐਂਡ 'ਤੇ ਤਾਂ ਬਹੁਤ ਹੀ, ਅਤੇ ਨਾਲ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਵੱਲੋਂ ਹੋਰ ਵੀ ਬੜੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਵੱਖ ਵੱਖ ਥਾਵਾਂ ਉੱਤੇ, ਉਹਦੇ ਲਈ ਵੀ ਤੁਹਾਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ। ਅਤੇ ਨੰਬਰ ਆਪਣਾ ਇੱਕ ਵਾਰੀ ਬੋਲ ਦਿਓ ਪਹਿਲਾਂ, ਅਤੇ ਫਿਰ ਆਪਾਂ ਡੀਲ ਅੱਜ ਦੀਆਂ ਬੋਲਦੇ ਹਾਂ।
8: ਹਾਂਜੀ, 905-500-4000।
4: ਬੜਾ ਸੌਖਾ ਜਿਹਾ ਨੰਬਰ ਹੈ, ਬਹੁਤ ਸੌਖਾ ਜਿਹਾ ਨੰਬਰ ਹੈ। ਔਰ ਜਿੰਨੀ ਜਲਦੀ ਸਿੰਘ ਪੀਜ਼ਾ ਜਿਹੜਾ ਇਹ ਉੱਤਰੀ ਅਮਰੀਕਾ ਵਿੱਚ ਇਹਦੀਆਂ ਚੜ੍ਹਾਈਆਂ ਹੋਈਆਂ, ਮੇਰਾ ਖਿਆਲ ਆ ਕਿ ਕੋਈ ਬਿਜ਼ਨਸ ਇੰਨੀ ਜਲਦ, ਕਿਉਂਕਿ ਜੇ ਬਿਜ਼ਨਸ ਵਿੱਚ ਤੁਹਾਡੀ ਡੈਡੀਕੇਸ਼ਨ ਹੋਵੇ, ਸੱਚਾਈ ਹੋਵੇ, ਕੁਆਲਿਟੀ ਹੋਵੇ, ਸਰਵਿਸ ਹੋਵੇ, ਔਰ ਤੁਸੀਂ ਲੋਕਾਂ ਦੇ ਸੇਵਾਦਾਰ ਬਣ ਕੇ ਕੰਮ ਕਰਦੇ ਹੋਵੋ, ਅਤੇ ਤੁਹਾਨੂੰ ਤਰੱਕੀਆਂ ਵਾਹਿਗੁਰੂ ਆਪ ਦਿੰਦਾ। ਤਾਂ ਨੰਬਰ ਬੜਾ ਸੌਖਾ ਜਿਹਾ, 905-500-4000, 905-500-4000। ਅਤੇ ਵੀਕਐਂਡ 'ਤੇ ਕੀ ਸਪੈਸ਼ਲ ਦੇ ਰਹੇ ਹੋ ਜੀ?
8: ਬਿਲਕੁਲ ਸਿੱਧਵਾਂ ਸਾਹਿਬ, ਜਿਵੇਂ ਹੁਣ ਸਾਰਿਆਂ ਨੂੰ ਪਤਾ ਜੀ ਲੌਂਗ ਵੀਕਐਂਡ ਹੈ ਵਿਕਟੋਰੀਆ ਡੇ, ਆਪਾਂ ਸਾਰੇ ਸੈਲੀਬ੍ਰੇਟ ਕਰ ਰਹੇ, ਤੇ ਮਿਸਟਰ ਸਿੰਘ ਜੀ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਕੁਆਲਿਟੀ ਦੇ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕਰਦੇ ਹੈਗੇ ਜੀ। ਅਸੀਂ ਰੇਟ ਜ਼ਰੂਰ, ਅਸੀਂ ਪਾਕਟ ਫਰੈਂਡਲੀ ਜਿਹੜੀ ਕਿ ਡੀਲਾਂ ਸਾਡੀਆਂ ਹੁੰਦੀਆਂ ਨੇ, ਤੇ ਕੁਆਲਿਟੀ ਦੀ ਗੱਲ ਕਰੀਏ ਤਾਂ ਕੁਆਲਿਟੀ ਦੇ ਸਿਰ ਤੇ ਅੱਜ ਜਿੰਨੇ ਵੀ ਸਾਡੇ ਪੀਜ਼ਾ ਲਵਰਸ ਨੇ ਉਹਨਾਂ ਨੇ ਸਾਰੇ ਨੇ ਇੰਨਾ ਪਿਆਰ ਦਿੱਤਾ, ਤੇ 32 ਲੋਕੇਸ਼ਨਾਂ ਜਿੱਥੇ ਅੱਜ ਰਨਿੰਗ 'ਚ ਕੰਮ ਕਰ ਰਹੀਆਂ ਨੇ
4: ਜੀ ਜੀ।
8: ਸੋ ਲੌਂਗ ਵੀਕਐਂਡ ਦੀ ਸਪੈਸ਼ਲ ਡੀਲ ਜਿਹੜੀ ਤੁਹਾਡੇ ਵਾਸਤੇ ਸੀ, ਸਾਰਿਆਂ ਵਾਸਤੇ ਜਿੰਨੇ ਵੀ ਸਾਡੇ ਪੰਜਾਬੀ ਲਹਿਰਾਂ ਸੁਣਦੇ ਨੇ ਜੀ, ਉਹਨਾਂ ਵਾਸਤੇ ਹੈ ਜੀ 2 ਲਾਰਜ ਸਾਈਜ਼ ਦੇ ਪੀਜ਼ੇ ਆ ਜੀ, 4-4 ਟੋਪਿੰਗ ਆ ਇਹਨਾਂ ਦੇ ਉੱਪਰ, ਤੇ 4 ਡਿਪਿੰਗ ਸੌਸ ਅਸੀਂ ਇਹਦੇ ਨਾਲ ਫ੍ਰੀ ਦੇ ਰਹੇ ਹਾਂ। ਤੇ ਲਾਲ ਸਿੱਧਵਾ ਸਾਹਿਬ, ਅਸੀਂ 2 ਲੀਟਰ ਦੀ ਕੋਕ ਜਾਂ ਫਿਰ ਐਨੀ ਚੋਇਸ ਜਿਹੜੀ ਮਰਜ਼ੀ ਡਰਿੰਕ 2 ਲੀਟਰ ਚ ਤੁਸੀਂ ਲੈ ਸਕਦੇ ਹੋ, ਸਿਰਫ ਔਰ ਸਿਰਫ $40 ਦੇ ਵਿੱਚ, $40 $40 ਦੇ ਵਿੱਚ ਤੁਸੀਂ ਇਸ ਡੀਲ ਨੂੰ ਗ੍ਰੈਬ ਕਰ ਸਕਦੇ ਆ ਜੀ। ਤੇ ਖਾਸ ਗੱਲ ਇਹ ਹੈ ਸਿੱਧਵਾ ਸਾਹਿਬ, ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਕਿਸੇ ਇੱਕ ਪਰਟੀਕੁਲਰ ਇੱਕ ਲੋਕੇਸ਼ਨ ਤੇ ਨਾ ਜਾਣਾ ਪਵੇ। ਇਸ ਕਰਕੇ ਬ੍ਰੈਂਪਟਨ ਦੇ ਵਿੱਚ ਜੇ ਮੈਂ ਲੋਕੇਸ਼ਨਾਂ ਦੀ ਗੱਲ ਕਰਾਂ ਤਾਂ ਨੌਰਥ ਪਾਰਕ, ਟੌਰਬ੍ਰਮ, ਕਵੀਨ ਤੇ ਮਕਲਾਗਨ, ਵੈਨਕ੍ਰਿਕ ਤੇ ਮੇਫੀਲਡ, ਗੋਰਵੇ ਤੇ ਮੇਫੀਲਡ, ਓਰਿੰਡਾ ਡਿਕਸੀ, ਰੁੱਥ ਕਨੇਡੀ, ਕੈਸਲ ਮੋਰ ਮੈਕਵੀਨ, ਫਾਈਨੈਂਸ਼ੀਅਲ ਮਿਸੀਸਾਗਾ ਦੇ ਵਿੱਚ, ਤੇ ਉੱਥੇ ਬੋਲਟਨ ਵਾਲੇ, ਮਿਸੀਸਾਗਾ ਵਾਲੇ, ਟੋਰਾਂਟੋ, ਇਟੋਬੀਕੋ, ਰੈਕਸਡੇਲ, ਮਾਲਟਨ, ਪਿਕਰਿੰਗ, ਓਸ਼ਵਾ, ਕੈਂਬਰੇਜ, ਸਟੋਨੀ ਕ੍ਰੀਕ, ਹਮਿਲਟਨ, ਗੋਲਫ, ਕਿਚਨਰ, ਲੰਡਨ, ਵੁੱਡਸਟੌਕ, ਵਿੰਡਸਰ, ਕੈਲਗਰੀ, ਐਲਡਰੇ, ਸਰੀ ਤੇ ਐਪਸਪੋਰਟ ਦੇ ਵਿੱਚ ਵੀ ਇਹ ਸਾਰੀ ਜਿਹੜੀ ਡੀਲ ਹੈ ਜੀ ਤੁਸੀਂ ਉੱਥੋਂ ਗ੍ਰੈਬ ਕਰ ਸਕਦੇ ਹੋ ਜੀ। ਤੇ ਖਾਸ ਗੱਲ ਇਹ ਹੈ ਜੇ ਤੁਸੀਂ 2 ਪੀਜ਼ੇ ਦੀ ਡੀਲ ਨਹੀਂ ਲੈਣੀ ਤਾਂ 1 ਪੀਜ਼ੇ ਦੀ ਡੀਲ ਦੇ ਉੱਪਰ ਵੀ ਕੋਂਬੋ ਜਿਹੜੇ ਹੈਗੇ ਆ ਤੇ ਖਾਸ ਗੱਲ ਇੱਕ ਹੋਰ ਜਿਹੜੀ ਮੈਂ ਦੱਸਣਾ ਚਾਹੁੰਦਾ ਜਿੰਨੇ ਵੀ ਸਾਡੇ ਸਰੋਤੇ ਨੇ ਵਾਕ ਇਨ ਸਪੈਸ਼ਲ ਡੀਲਾਂ ਸਾਡੀਆਂ ਸਾਰੀਆਂ ਲੋਕੇਸ਼ਨਾਂ ਦੇ ਉੱਪਰ ਹੁੰਦੀਆਂ, ਇਹ ਸਰਪ੍ਰਾਈਜ਼ ਡੀਲ ਹੁੰਦੀ ਹੈ, ਇਹਨੂੰ ਅਸੀਂ ਅਨਾਊਂਸ ਨਹੀਂ ਕਰਦੇ ਹੁੰਦੇ। ਜਿੰਨੇ ਵੀ ਸਾਡੇ ਸਰੋਤੇ ਵਾਕ ਇਨ ਕਰਕੇ ਸਾਡੀਆਂ ਲੋਕੇਸ਼ਨਾਂ ਤੇ ਜਾਣਗੇ ਉਹਨਾਂ ਨੂੰ ਸਰਪ੍ਰਾਈਜ਼ ਜਿਹੜੀ ਕਿ ਇੱਕ ਡੀਲ ਹੈ ਉੱਥੇ ਹੀ ਮਿਲੇਗੀ। ਸੋ ਜਿੰਨੇ ਵੀ ਸਾਡੇ ਸਰੋਤੇ ਇਸ ਵਕਤ ਸਾਨੂੰ ਸੁਣਦੇ ਆ ਜੀ, ਮਿਸਟਰ ਸਿੰਘ ਇਸ 100% ਪਿਓਰ ਵੈਜੀਟੇਰੀਅਨ, ਨੋ ਮੀਟ ਕੰਟੈਮੀਨੇਸ਼ਨ, ਰਹਿਣਾ ਪੂਰੀ ਸਾਡੀ ਚੀਜ਼ ਹੈ ਜੀ, ਕਿਸੇ ਵੀ ਤਰ੍ਹਾਂ ਦਾ ਐਨੀਮਲ ਫੈਟ ਜਿਹੜਾ ਤੁਹਾਨੂੰ ਸਾਡੀ ਚੀਜ਼ ਦੇ ਵਿੱਚ ਨਹੀਂ ਮਿਲਣਾ ਜੀ। ਆਰਡਰ ਤੁਸੀਂ ਕਰਨਾ 905-504-0005-5004-000, ਮਿਸਟਰ ਸਿੰਘ ਪੀਜ਼ਾ .ca ਤੇ ਜਾ ਕੇ ਵੀ ਤੁਸੀਂ ਆਰਡਰ ਕਰ ਸਕਦੇ ਹੋ ਤੇ ਉੱਥੇ ਜਾ ਕੇ ਵੀ ਤੁਸੀਂ ਇਹਨਾਂ ਡੀਲਾਂ ਦਾ ਲਾਹਾ ਲੈ ਸਕਦੇ ਹੋ। ਤੇ ਸਿੱਧਵਾਂ ਸਾਹਿਬ ਦਾ ਜੇ ਤੁਸੀਂ ਨਾਮ ਲੈਤਾ ਜੀ, ਸਪੈਸ਼ਲ ਕੁਛ ਨਾ ਕੁਛ ਅਸੀਂ ਤੁਹਾਨੂੰ ਲੋਕੇਸ਼ਨ ਦੇ ਜ਼ਰੂਰ ਦੇ ਦੇਣਾ ਜੀ ਅਸੀਂ।
4: ਵੈਰੀ ਗੁੱਡ, ਇੱਕ ਵਾਰੀ ਨੰਬਰ ਫਿਰ ਮੈਂ ਦੇ ਦਿੰਦਾ, 905-504-000, ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ਾ, ਪੂਰੇ ਉੱਤਰੀ ਅਮਰੀਕਾ ਵਿੱਚ ਇਹਨਾਂ ਦੀਆਂ ਬੜੀਆਂ ਵਧੀਆ ਲੋਕੇਸ਼ਨਸ ਨੇ ਔਰ ਕੁਆਲਿਟੀ ਦੀ ਹਰ ਆਈਟਮ ਤੁਹਾਨੂੰ ਦਿੰਦੇ ਨੇ, ਤਾਂ ਜ਼ਰੂਰ ਆਰਡਰ ਕਰੋ। ਅੱਜ ਬੜਾ ਇਹਨਾਂ ਨੇ ਖੂਬਸੂਰਤ ਤੁਹਾਨੂੰ ਔਫਰ ਦਿੱਤੀ ਹੈ $40 ਦੇ ਵਿੱਚ, ਤੋ ਥੈਂਕ ਯੂ ਜੀ, ਸੋ ਨਾਈਸ ਆਫ ਯੂ, ਬਹੁਤ ਬਹੁਤ ਮਿਹਰਬਾਨੀ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਕਾਫੀ ਲੰਬੇ ਸਮੇਂ ਤੋਂ ਬਾਅਦ ਪੰਜਾਬੀ ਲਹਿਰਾਂ 'ਤੇ ਲਾਈਵ ਫੇਸਬੁੱਕ 'ਤੇ ਮੈਂ ਕਿਹਾ ਥੋੜ੍ਹਾ ਜਿਹਾ ਆਪਣੇ ਸਰੋਤਿਆਂ ਨਾਲ ਹੈਲੋ ਸਤਿ ਸ਼੍ਰੀ ਅਕਾਲ ਔਰ ਗੁਰਪ੍ਰਕਾਰ ਕਰ ਲਈਏ। ਕਾਫੀ ਲੰਬੇ ਸਮੇਂ ਤੋਂ ਬਾਅਦ ਮੈਂ ਫੇਸਬੁੱਕ 'ਤੇ ਲਾਈਵ ਹੋਇਆ, ਵੈਸੇ ਤਾਂ ਹੁਣ ਆਪਾਂ ਰੀਲਾਂ ਰੂਲਾਂ ਪਾਉਂਦੇ ਰਹਿੰਦੇ ਹਾਂ, ਤੋ ਅੱਜ ਗੱਲ ਕੁਦਰਤੀ ਚੱਲ ਪਈ ਕਿ ਬਹੁਤ ਵਾਰੀ ਪੰਜਾਬ 'ਚ ਵੀ ਗੱਲਾਂ ਹੁੰਦੀਆਂ ਕਿ ਸਾਨੂੰ ਪੰਜਾਬ 'ਚ ਅਫੀਮ ਦੀ ਖੇਤੀ ਕਰਨੀ ਚਾਹੀਦੀ ਹੈ। ਵੈਸੇ ਉਹ ਕਿਉਂਕਿ ਰਾਜਸਥਾਨ ਤੋਂ ਹੋਰ ਥਾਵਾਂ ਤੋਂ ਲਿਆਂਦੀ ਜਾਂਦੀ ਹੈ ਅਤੇ ਫਿਰ ਉਹ ਬਲੈਕ ਦੇ ਵਿੱਚ ਵਿਕਦੀ ਆ, ਕਾਲੀ ਨਾਗਣੀ ਬਲੈਕ ਆ ਅਤੇ ਬਲੈਕ ਵਿੱਚ ਹੀ ਵਿਕਦੀ ਆ, ਅਤੇ ਉਹਦੇ ਉੱਤੇ ਗੱਲਬਾਤ ਕਰ ਰਹੇ ਸੀ ਅਤੇ ਮੈਨੂੰ ਇੱਕ ਬੜੀ ਖੂਬਸੂਰਤ ਗੱਲ ਯਾਦ ਆਈ। ਕਿਸੇ ਕੋਈ ਬੰਦਾ ਸੀ, ਉਹ ਪੋਸਤ ਖਾਂਦਾ ਸੀ ਅਤੇ ਉਹ ਪੋਸਤ ਦੇ ਬੂਟੇ ਦੇ ਕੋਲ ਬੈਠ ਕੇ ਉਹ ਬੰਦਾ ਉਹਨੂੰ ਵੇਖ ਰਿਹਾ। ਪਿਛਲੇ ਦਿਨੀ ਮੈਂ ਵੀ ਕੈਲੀਫੋਰਨੀਆ ਗਿਆ, ਇੱਕ ਸਾਡੇ ਦੋਸਤ ਨੇ ਡਿਨਰ ਕੀਤਾ ਅਤੇ ਪਹਿਲਾਂ ਉਹਨੇ ਆਪਦੇ ਬੈਕਯਾਰਡ ਦੇ ਵਿੱਚ ਪੋਸਤ ਦੇ ਬੂਟੇ ਲਾਏ ਹੋਏ ਮੈਨੂੰ ਉਹ ਦਿਖਾਏ, ਕਹਿੰਦੇ ਦੇਖੋ ਸਿਧਵਾ ਸਾਹਿਬ ਇੱਥੇ ਸ਼ਾਮ ਨੂੰ ਬੈਠੀ ਦਾ। ਅਤੇ ਮੈਂ ਉੱਥੇ ਫਿਰ ਉਹਨਾਂ ਨੂੰ ਪੋਸਤ ਬਾਰੇ ਆਪੋ ਆਪਣਾ ਵਰਸ਼ਨ ਸੁਣਾਇਆ। ਪਹਿਲਾਂ ਤਾਂ ਜਿਹੜਾ ਪੋਸਤ ਬੰਦਾ ਖਾਂਦਾ ਸੀ ਉਹ ਕਹਿ ਰਿਹਾ, ਪੋਸਤ ਦੇ ਬੂਟੇ ਨੂੰ ਉਹਨੇ ਫੁੱਲ ਨੂੰ ਆਪਣੇ ਆਏ ਹੱਥਾਂ 'ਚ ਫੜ ਲਿਆ, ਕਹਿੰਦਾ ਪੋਸਤਾ ਦਿਲ ਦੋਸਤਾ, ਪੋਸਤਾ ਦਿਲ ਦੋਸਤਾ, ਤੇਰਾ ਸੋਨੇ ਬਣਾਵਾ ਬੂਟਾ, ਪੋਸਤਾ ਦਿਲ ਦੋਸਤਾ, ਤੇਰਾ ਸੋਹਣੇ ਬਣਾਵਾਂ ਬੂਟਾ, ਲੱਖ ਲੱਖ ਦੀ ਤੂੰ ਗੱਲ ਕਰਾਵੇਂ ਤੇ ਕਰੋੜ ਕਰੋੜ ਦਾ ਝੂਟਾ। ਤੇ ਇੰਨੇ ਚਿਰ ਨੂੰ ਉਹਦੀ ਘਰ ਵਾਲਾ ਹੀ ਆ ਗਈ, ਉਹਨੇ ਸੁਣ ਲਿਆ ਵੀ ਇਹ ਗਾਣੇ ਗਾਉਂਦਾ ਪੋਸਤ ਨੂੰ ਦੇਖ ਕੇ, ਅਤੇ ਉਹਦੀ ਘਰ ਵਾਲੀ ਨੇ ਵੀ ਇੱਕ ਗਾਣਾ ਗਾਇਆ। ਉਹ ਤਾਂ ਕਹਿੰਦਾ ਨਾ ਪੋਸਤਾ ਦਿਲ ਦੋਸਤਾ, ਤੇਰਾ ਸੋਹਣੇ ਬਣਾਵਾਂ ਬੂਟਾ, ਲੱਖ ਲੱਖ ਦੀ ਗੱਲ ਕਰਾਵੇਂ ਤੇ ਕਰੋੜ ਕਰੋੜ ਦਾ ਝੂਟਾ। ਤੇ ਅੱਗਿਓਂ ਉਹਦੀ ਘਰ ਵਾਲੀ ਪਤਾ ਕੀ ਕਹਿੰਦੀ ਆ, ਉਹ ਕਹਿੰਦੀ ਪੋਸਤਾ ਵੇ ਪੋਸਤਾ, ਤੇਰਾ ਜੜੋਂ ਪਟਾਵਾ ਬੂਟਾ। ਉਹ ਕਹਿੰਦਾ ਸੋਨੇ 'ਚ ਬਣਾਵਾਂ ਬੂਟਾ, ਇਹ ਕਹਿੰਦੀ ਜੜੋਂ ਪਟਾਵਾ ਬੂਟਾ। ਪੋਸਤਾ ਦਿਲ ਦੋਸਤਾ, ਤੇਰਾ ਜੜੋਂ ਪਟਾਵਾ ਬੂਟਾ, ਵੇ ਰਾਜਿਆਂ ਤੋਂ ਤੂੰ ਭੀਖ ਮੰਗਾਵੇ, ਰਾਜਿਆਂ ਤੋਂ ਤੂੰ ਭੀਖ ਮੰਗਾਵੇਂ ਤੇ ਹੱਥ ਫੜਾਵੇਂ ਠੂਠਾ, ਰਾਜਿਆਂ ਤੋਂ ਤੂੰ ਭੀਖ ਮੰਗਾਵੇਂ ਹੱਥ ਫੜਾਵੇਂ ਠੂਠਾ। ਤੋ ਇਹ ਹੈ ਨਸ਼ਾ, ਕੋਈ ਵੀ ਕਿਸੇ ਨਸ਼ੇ 'ਤੇ ਜਿਹੜੇ ਲੱਗ ਜਾਂਦੇ ਆ ਔਰ ਜਦੋਂ ਉਹ ਫਿਰ ਬਹੁਤ ਜ਼ਿਆਦਾ ਉਹਦੇ 'ਚ ਗੁਲਤਾਨ ਹੋ ਜਾਂਦੇ ਆ ਤਾਂ ਉਹ ਨਸ਼ਾ ਉਹਨਾਂ ਨੂੰ ਕਾਸੇ ਜੋਗਾ ਨਹੀਂ ਛੱਡਦਾ। ਇਸ ਲਈ ਇਹਨਾਂ ਨਸ਼ਿਆਂ ਤੋਂ ਬਚੋ, ਜਿਮ ਦਾ ਨਸ਼ਾ ਕਰੋ, ਚੜ੍ਹਦੀ ਕਲਾ ਦਾ ਨਸ਼ਾ ਕਰੋ, ਆਪਸ 'ਚ ਭਾਈਚਾਰੇ ਦਾ ਨਸ਼ਾ ਕਰੋ, ਪਰ ਕੋਈ ਵੀ ਚਿੱਟੇ ਦਾ ਨਸ਼ਾ ਜਾਂ ਹੋਰ ਭੰਗ ਦਾ, ਅਫੀਮ ਦਾ, ਮੈਰੋਵਾਨਾ ਦਾ, ਇਹਨਾਂ ਨਸ਼ਿਆਂ ਤੋਂ ਗੁਰੇਜ਼ ਕਰੋ, ਇਹ ਸਾਡਾ ਮੈਸੇਜ ਆ। ਤੇ ਫੇਸਬੁੱਕ ਵਾਲੇ ਸੱਜਣ ਜੁੜੇ ਆ, ਕੁਲਾਰ ਰਖਬੀਰ ਜੀ, ਵਿੱਕੀ ਬਸਰਾ ਜੀ, ਹਰਮਿੰਦਰ ਰੰਧਾਵਾ ਜੀ, ਮਨੀ ਸਿੰਘ ਜੀ, ਵਿੱਕੀ ਬਸਰਾ ਜੀ, ਅਮਰੀਕ ਸਿੱਧੂ ਜੀ। ਹੁਣ ਆਪਾਂ ਫੇਸਬੁੱਕ ਕਿਉਂਕਿ ਫਿਰ ਪ੍ਰੋਗਰਾਮ ਜਿਹੜਾ ਉਹ ਅਧੂਰਾ ਰਹਿ ਜਾਂਦਾ ਹੈ, ਅਤੇ ਫੇਸਬੁੱਕ ਦੇ ਸੱਜਣਾਂ ਤੋਂ ਮਾਫ਼ੀ ਮੰਗਾਂਗੇ। ਅਤੇ ਤੁਸੀਂ ਇਹਨੂੰ ਸ਼ੇਅਰ ਕਰਿਓ, ਜਿਹੜੇ ਮੈਂ ਪੋਸਟ ਉੱਤੇ ਜਿਹੜਾ ਲਾਈਨਾਂ ਕਹੀਆਂ ਨੇ, ਅਤੇ ਮੈਂ ਜਿਹੜੇ ਮੇਰੇ ਕਾਲਰ ਔਨਲਾਈਨ ਨੇ ਪੰਜਾਬੀ ਲਹਿਰਾਂ ਦੇ, ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰ ਲਵਾਂ। ਅਤੇ ਥੈਂਕ ਯੂ ਵੈਰੀ ਮੱਚ, ਤੁਸੀਂ ਅੱਜ ਲੌਂਗ ਵੀਕਐਂਡ 'ਤੇ ਜੁੜੇ ਹੋ, ਅਤੇ ਜ਼ਰੂਰ ਤੁਸੀਂ ਇਹਨੂੰ ਅੱਛੀ ਤਰ੍ਹਾਂ ਸੁਣਨਾ ਅਤੇ ਸ਼ੇਅਰ ਜ਼ਰੂਰ ਕਰਨਾ। ਬਹੁਤ ਮਿਹਰਬਾਨੀ, ਥੈਂਕ ਯੂ, ਅਤੇ ਧੰਨਵਾਦ ਸਾਰਿਆਂ ਦਾ। ਪ੍ਰੋਗਰਾਮ ਪੰਜਾਬੀ ਲਹਿਰਾਂ 905-600-7333-37। ਅਗਲੀ ਕਾਲ ਆਪਾਂ ਕਿਹੜੀ ਲਈਏ? ਆ ਸਾਰੀਆਂ ਕਾਲਾਂ ਬਿਜ਼ੀ ਆ, ਪਰ ਉਸ ਤੋਂ ਪਹਿਲਾਂ ਬਈ ਇੱਕ ਕਾਲ ਲੈ ਲਈਏ, ਇਹ ਜਿਹੜੀ ਬਹੁਤ ਜ਼ਰੂਰੀ ਆ, ਔਰ ਉਦੋਂ ਬਾਅਦ ਆਪਾਂ ਗੱਲਾਂ ਕਰਦੇ ਹਾਂ। ਅਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਅਪਲਾਇੰਸ ਜੰਕਸ਼ਨ 'ਤੇ, ਸਾਡੇ ਸਪੋਂਸਰ ਮਨਜੀਤ ਗਿੱਲ ਮੇਰੇ ਨਾਲ ਨੇ ਜੀ। ਮਨਜੀਤ ਵੈਲਕਮ।
9: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਰੈਨੋਵੇਸ਼ਨ ਕਰ ਰਹੇ ਹੋ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $64.99 ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਅਪਲਾਇੰਸ ਜੰਕਸ਼ਨ ਤੇ ਇਸ ਲੌਂਗ ਵੀਕਐਂਡ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿਹੜੇ ਵੀ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ, ਪੂਰੇ 5 ਪੀਸ ਦਾ ਇਨਵੈਸਟਮੈਂਟ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਵਾਲਾ ਸਟੋਵ, ਟਾਲ ਟੱਬ ਦੀ ਡਿਸ਼ ਵਾਸ਼ਰ ਵਿਦ ਵਾਟਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਨੇ, ਜਿਹੜਾ ਕਿ ਸਿਰਫ $39.99 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ।
4: ਥੈਂਕ ਯੂ ਜੀ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲਗਾ, ਔਰ 3631 ਜੀ ਵੈਲਕਮ।
10: ਸਿੰਦਰਪਾਲ ਜੀ ਸਤਿ ਸ੍ਰੀ ਅਕਾਲ, ਮੈਂ ਅਮਰਜੀਤ ਚੀਮਾ ਬੋਲਣਾ ਬਫਲੋ ਤੋਂ।
4: ਉਹ ਬੱਲੇ ਚੀਮਾ ਸਾਹਿਬ, ਕੀ ਹਾਲ ਆ, ਠੀਕ ਹੋ? ਕਿਆ ਬਾਤ ਆ, ਬਫਲੋ ਦਾ ਕੀ ਹਾਲ ਆ?
10: ਠੀਕ ਹੈ, ਬਹੁਤ ਵਧੀਆ।
4: ਮੌਸਮ ਕੁਛ ਠੀਕ ਹੋਇਆ?
10: ਮੌਸਮ ਠੀਕ ਹੈ, ਅੱਜ ਤਾਂ ਬਹੁਤ ਵਧੀਆ, ਧੁੱਪ ਤਾਂ ਡਿਆ ਹੋਇਆ ਤਕਰੀਬਨ ਟੋਂਟ ਵਾਲੇ ਇੱਥੇ।
4: ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਕੀ ਕਹਿਣਾ ਚਾਹੁੰਦੇ ਹੋ?
10: ਹਾਂਜੀ, ਤੁਸੀਂ ਗੱਲ ਕੀਤੀ ਸੀ ਜੀ ਅਫੀਮ ਦੀ, ਮੇਰਾ ਖਿਆਲ ਪੰਜਾਬ ਚ ਇਹਦੀ ਖੇਤੀ ਹੋਣੀ ਚਾਹੀਦੀ ਆ।
4: ਅੱਛਾ,
10: ਕਿਉਂਕਿ ਰਾਜਸਥਾਨ ਚ ਹੋ ਰਹੀ ਆ, ਯੂਪੀ ਚ ਹੋ ਰਹੀ ਆ, ਤੇ ਪੰਜਾਬ ਦੇ ਵਿੱਚ ਕੀ ਮਾੜਾ
4: ਹੈ?
10: ਇਹ ਚੰਦਰਪਾਲ ਜੀ, ਜਦੋਂ ਮੈਂ ਛੋਟਾ ਹੁੰਦਾ ਸੀ, ਜਦੋਂ ਵਾਢੀ ਵੂਢੀ ਕਰਾਉਣੀ ਹੁੰਦੀ ਸੀ ਜਾਂ ਕਾਮੇ ਲਾਏ ਹੁੰਦੇ ਸੀ, ਤੇ ਮੇਰਾ ਫਾਦਰ ਸਾਰਿਆਂ ਨੂੰ ਥੋੜੀ ਥੋੜੀ ਚਾਹ ਦੇ ਨਾਲ ਦਿੰਦਾ ਹੁੰਦਾ ਕੋਈ ਖਾਓ,
4: ਤੇ
10: ਉਹ ਕੰਮ ਸੁੱਕਣਾ ਕਰਦਾ ਸੀ ਬੰਦੇ ਨੂੰ। ਧੁੱਪ ਧੁੱਪ ਦਾ ਪਤਾ ਹੀ ਨੀ ਹੁੰਦਾ, ਜੇੜ ਹਾਣ ਦੀ ਧੁੱਪ ਦਾ ਪਤਾ ਨੀ ਹੁੰਦਾ, ਉੱਥੇ ਧੁੱਪ ਵੀ ਆ, ਥੱਲੇ ਵੀ ਧੁੱਪੀ ਹੋਣੀ, ਜ਼ਮੀਨ ਖਾ ਕੇ ਬਸ ਲੱਗੇ ਰਹਿਣਾ। ਇਹ ਨਸ਼ਾ ਰਹਿੰਦਾ ਤੇ ਦੂਜੇ ਨਸ਼ੇ ਚਿੱਟੇ ਚੁੱਟੇ ਆਉਣੇ ਨੀ ਸੀ ਪੰਜਾਬ ਦੇ ਵਿੱਚ, ਤੇ ਲੋਕੀ ਕੰਮ ਕਰਦੇ ਸੀ ਉਹਦੇ ਨਾਲ, ਹੋਰ ਨਸ਼ੇ ਨਾਲ ਉਹਦਾ ਕੋਈ। ਮੈਂ ਬਹੁਤ ਆਪਣੇ ਸਾਡੇ ਪਿੰਡਾਂ ਦੇ ਵਿੱਚੋਂ ਬਾਹਲੀਆਂ ਫੈਮਲੀਆਂ ਯੂਪੀ ਚ ਮੂਵ ਹੋ ਗਈਆਂ, ਜ਼ਮੀਨਾਂ ਵੇਚ ਕੇ,
4: ਜਿਹੜੇ
10: ਖਾਣ ਪੀਣ ਦੇ ਸ਼ੌਕੀਨ ਸੀ, ਕਿਉਂਕਿ ਜਦੋਂ ਪੁਲਿਸ ਆਉਣੀ ਉਹਨੂੰ ਵਿਚਾਰੇ ਅਮਲੀਆਂ ਨੂੰ ਐਵੇਂ ਡੰਡਾ ਫਸ ਜਾਣਾ, ਉਹਨਾਂ ਦੇ ਵੇਚਣ ਵਾਲੇ ਨੂੰ ਨੀ ਫੜਨਾ, ਪੁਲਿਸ ਵਾਲਿਆਂ ਨੇ ਜਿਹੜੇ ਪੀਣ ਵਾਲੇ ਟੋਡੇ ਜਾਂ ਫੀਮ ਖਾਣ ਵਾਲੇ, ਉਹਨਾਂ ਨੇ ਐਵੇਂ ਛਿੱਤਰ ਵੇਚ ਜਾਣੇ
4: ਜੀ। ਕਿਆ ਬਾਤ ਹੈ,
10: ਉਹਨਾਂ ਜ਼ਮੀਨਾਂ ਵੇਚੀਆਂ
4: ਯੂਪੀ ਚ। ਤੁਸੀਂ ਤੇ ਹੱਕ ਚੌਂਕੇ, ਅਫੀਮ ਦੀ ਖੇਤੀ ਪੰਜਾਬ ਚ ਹੋਣੀ ਚਾਹੀਦੀ ਆ।
10: ਬਿਲਕੁਲ ਜੀ, ਮੈਂ ਇੱਥੇ ਵੀ ਲਾਉਂਦੇ ਆਪਣੇ ਬੈਕ ਯਾਰਡ ਵਿੱਚ, ਮੇਰੇ ਲੱਗੇ ਹੁੰਦੇ ਹਰ ਸਾਲ।
4: ਅੱਛਾ, ਕਦੇ ਕਦੇ ਆਵਾਂਗੇ ਫਿਰ ਦੇਖਾਂਗੇ ਤੁਹਾਡਾ ਬੈਕ ਯਾਰਡ।
10: ਬਸ ਐਲਕੀ ਆਓ ਗਰਮੀਆਂ ਨੂੰ ਲਾਉਣ ਵਾਲੀ ਆ ਪਨੀਰੀ ਬਸ
4: ਪਤਾ ਰਿਹਾ ਫਿਰ ਬਹੁਤ ਬਹੁਤ ਸ਼ਾਬਾਸ਼ ਥੈਂਕ ਯੂ ਵੈਰੀ ਮੱਚ ਚੀਮਾ ਸਾਹਿਬ ਬੜੇ ਅੱਛੇ ਕਹਿੰਦੇ ਨੇ ਕਿ ਲਿਖਾਰੀ ਨੇ ਗੀਤਾਂ ਦੇ ਬਫਲੋ ਤੋਂ ਸਾਡੇ ਪਿਆਰੇ ਵੀਰ ਨੇ ਜਦੋਂ ਵੀ ਇੱਧਰ ਆਉਂਦੇ ਆ ਸਾਨੂੰ ਜ਼ਰੂਰ ਮਿਲ ਕੇ ਜਾਂਦੇ ਆ ਤੋ ਚੀਮਾ ਸਾਹਿਬ ਨਵੀਂ ਕੋਈ ਰਚਨਾ ਕੋਈ ਗੀਤ ਲਿਖਿਆ ਕੋਈ ਆਇਆ ਰਿਕਾਰਡ
10: ਇੱਕ ਤਾਂ ਮਾਂ ਦੇ ਮਤਲਬ ਦੇ ਸਿਰ ਮੈਂ ਆਇਆ ਸੀਗਾ ਮਾਂ ਦਾ ਦੁੱਧ ਤੇ ਉਹ ਕਸ਼ਮੀਰ ਚੀਮਾ ਨੇ ਗਾਇਆ ਮੈਂ ਤੁਹਾਨੂੰ ਭੇਜਿਆ ਸੀਗਾ ਮੇਰਾ ਖਿਆਲ
4: ਮੈਂ ਕੋਈ ਨੀ ਮੈਂ ਜ਼ਰੂਰ ਮੈਂ ਬਾਹਰ ਗਿਆ ਹੋਇਆ ਸੀ ਮੈਂ ਵੀ ਕੈਲੀਫੋਰਨੀਆ ਤੋਂ ਆਇਆ ਹੁਣੇ ਤੇ ਜ਼ਰੂਰ ਉਹਨੂੰ ਲਾਵਾਂਗੇ ਕਿਸੇ ਦਿਨ ਠੀਕ ਹੈ ਥੈਂਕ ਯੂ ਥੈਂਕ ਯੂ ਪ੍ਰੋਗਰਾਮ ਪੰਜਾਬੀ ਜਾਣਾ 4758 ਜੀ ਵੈਲਕਮ
11: ਸਤਿ ਸ਼੍ਰੀ ਅਕਾਲ ਜੀ
4: ਸਤਿ ਸ਼੍ਰੀ ਅਕਾਲ ਠੀਕ ਹੋ
11: ਕੈਸੇ
4: ਹੋ ਆਪ ਮੈਂ ਆਪਕੋ ਇੰਡੀਆ ਵੀ ਯਾਦ ਕਰਤਾ ਰਹਾ ਆਪ ਤੋਂ ਬਹੁਤ ਅੱਛਾ ਕੰਮ ਕਰ ਰਹੇ ਹੋ
11: ਹਾਂਜੀ ਪ੍ਰਭੂ ਕਿਰਪਾ ਸੇ ਹਾਂਜੀ ਠੀਕ ਜਾ ਰਿਹਾ ਅਭੀ ਤੱਕ ਬਿਲਕੁਲ ਆਪਕੇ ਪੰਜਾਬੀ ਲਹਿਜ਼ਾ ਕੇ ਬਹੁਤ ਹੀ ਲਿਸਨਰਸ ਕੋ ਮੈਸੇਜ ਕਰ ਚੁੱਕੇ ਹੈ ਐਂਡ ਵਿਦ ਗੋਡ ਬਲੇਸ ਐਵਰੀਬਡੀ ਇਜ਼ ਹੈਪੀ
4: ਔਰ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਮਿਸਟਰ ਸਾਰਾਂਸ਼ ਸਾਡੇ ਸਰੋਤਿਆਂ ਨੂੰ ਬਹੁਤ ਹੀ ਕਮਾਲ ਦੀ ਐਜੂਕੇਸ਼ਨ ਦੀਆਂ ਗ੍ਰਾਂਟਸ ਦੇ ਸਕਦੇ ਨੇ ਔਰ ਐਜੂਕੇਸ਼ਨ ਜਿਹੜੀ ਆ ਉਹ ਨਾ ਕੋਈ ਚੋਰੀ ਹੁੰਦੀ ਹੈ ਨਾ ਐਜੂਕੇਸ਼ਨ ਨੂੰ ਕੋਈ ਤੁਹਾਡੇ ਕੋਲੋਂ ਖੋਹ ਸਕਦਾ ਨਾ ਐਜੂਕੇਸ਼ਨ ਨੂੰ ਤੁਹਾਡੇ ਕੋਲੋਂ ਕੋਈ ਵੰਡ ਸਕਦਾ ਤੋ ਐਜੂਕੇਸ਼ਨ ਦੀ ਗ੍ਰਾਂਟ ਲੈਣ ਲਈ ਮਿਸਟਰ ਸਾਰਾਂਸ਼ ਸਾਨੂੰ ਕੁਛ ਇਨਫੋਰਮੇਸ਼ਨ ਦੇਣਗੇ ਪਹਿਲਾਂ ਆਪਣਾ ਨੰਬਰ ਦਿਓ ਮਿਸਟਰ ਸਾਰਾਂਸ਼
11: ਹਾਂਜੀ ਨੰਬਰ ਹੈਗਾ ਜੀ 437-264-3175 437-264-3175
4: ਜੀ ਔਰ ਕੌਣ ਲੋਕ ਐਲੀਜੀਬਲ ਹੋ ਸਕਦੇ ਨੇ ਇਸ ਗ੍ਰਾਂਟ ਨੂੰ ਲੈਣ ਲਈ
11: ਲਾਈਕ ਜੇ ਤੁਸੀਂ ਓਨਟਾਰੀਓ ਵਿੱਚ ਕਿਸੇ ਵੀ ਸਿਟੀ ਵਿੱਚ ਰਹਿੰਦੇ ਹੋ ਐਂਡ ਸਟੇਟਸ ਦੁਆਰਾ ਤੁਹਾਡਾ ਹੈਗਾ ਪੀ ਆਰ ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਦਾ ਐਂਡ ਲਾਈਕ ਇਹਦੇ ਵਿੱਚ ਲਾਈਕ ਤੁਸੀਂ ਲਾਈਕ ਫੁੱਲੀ ਆਨਲਾਈਨ ਕੋਰਸਿਸ ਸੌਖੇ ਜੇ ਕੋਰਸਿਸ ਆਪਣੇ ਘਰ ਕੇ ਕੰਫਰਟ ਸੇ ਆਪ ਲੋਕ ਕਰ ਸਕਤੇ ਹੈ ਜਿੱਥੇ ਹਮਾਰੇ ਕਿਤਨੇ ਕਲਾਇੰਟਸ ਕਰ ਰਹੇ ਹੈ
4: ਜੀ
11: ਇਟਸ ਨਾਟ ਅ ਨਿਊ ਥਿੰਗ 7 ਇਅਰਸ ਸੇ ਬਿਜ਼ਨਸ ਮੇ ਹੈ 30 ਸੇ ਲੈ ਕੇ 100,000 ਕੀ ਫੰਡਿੰਗ ਡਾਇਰੈਕਟ ਗਵਰਨਮੈਂਟ ਆਪ ਕੇ ਅਕਾਊਂਟ ਮੇ ਡਾਲਤੀ ਹੈ ਡਿਪੈਂਡਿੰਗ ਔਨ ਫੈਮਿਲੀ ਸਾਈਜ਼
4: ਜੀ
11: ਫੈਮਿਲੀ ਸਾਈਜ਼ ਜ਼ਿਆਦਾ ਹੈ ਜ਼ਿਆਦਾ ਫੰਡਿੰਗ ਆਤੀ ਮੇਰੇ ਨਹੀਂ ਆਪ ਕੇ ਅਕਾਊਂਟ ਮੇ ਔਰ ਇਸ ਮੇ ਸੇ ਆਪ ਲਾਈਕ ਸਕਿੱਲ ਵੀ ਡਿਵੈਲਪ ਕਰਤੇ ਹੈ ਆਪ ਮੈਨੇਜਮੈਂਟ ਜੈਸੇ ਕੋਰਸਿਸ ਸਿੱਖਤੇ ਹੈ ਘਰ ਕੇ ਕੰਫਰਟ ਸੇ 3 ਘੰਟੇ ਕਲਾਸ ਹੋਤੀ ਮੰਡੇ ਟੂ ਫਰਾਈਡੇ ਐਂਡ ਕੁਛ ਐਸੇ ਕੋਰਸਿਸ ਵੀ ਜੋ ਸੈਲਫ ਸਟੱਡੀ ਮਾਡਲ ਪੇ ਹੈ ਏਜ ਲਿਮਿਟ ਕੁਛ ਹੈ ਨਹੀਂ ਆਪਕੀ ਲਾਈਕ ਹਮਾਰੇ ਕਲਾਇੰਟਸ ਜਿਨਕੀ ਏਜ 75 ਇਅਰਸ ਵੀ ਹੈ ਪੈਨਸ਼ਨ ਪੇ ਹੈ ਵੋ ਵੀ ਆਰਾਮ ਸੇ ਕਰ ਪਾ ਰਹੇ ਹੈ
4: ਜੀ
11: ਤੋ ਲਾਈਕ ਆਪ ਹਾਊਸ ਵਾਈਫ ਹੈ ਉਬਰ ਡਰਾਈਵਰ ਟਰੱਕ ਡਰਾਈਵਰ ਹੈ ਤੋ ਆਪਕੋ ਅੱਛਾ ਬੈਨੀਫਿਟ ਹੈ ਸੈਲਫ ਇੰਪਲੋਇਡ ਆਪਕੋ ਅੱਛਾ ਬੈਨੀਫਿਟ ਹੈ ਅਗਰ ਫੈਮਿਲੀ ਆਫ 4 ਹੈ ਤੋ ਅਪ ਟੂ 80,000 ਕੀ ਫੰਡਿੰਗ ਬਣ ਜਾਤੀ ਹੈ
4: ਜੀ
11: ਅਬ ਅੱਛੀ ਬਾਤ ਇਸਮੇ ਕਿਆ ਹੈ ਕਿ ਇਸਕੋ ਅਗਰ ਆਪਕੀ 80,000 ਕੀ ਫੰਡਿੰਗ ਬਣ ਰਹੀ ਹੈ ਤੋ ਇਸਮੇ ਸੇ ਹਾਫ ਪੈਸਾ ਗ੍ਰਾਂਟ ਹੈ ਜੀ ਜੋ ਆਪਨੇ ਵਾਪਸ ਵੀ ਨਹੀਂ ਕਰਨੀ ਹੋਤੀ
4: ਜੀ
11: ਆਪ ਕਹੀਂ ਵੀ ਕੈਸੇ ਵੀ ਸਾਰੇ ਪੈਸੇ ਕੀ ਯੂਜ਼ ਕਰ ਸਕਤੇ ਹੈ ਐਂਡ ਲਾਈਕ 1 ਅਗਸਤ ਸੇ ਕਟਸ ਕਰ ਰਹੀ ਗਵਰਨਮੈਂਟ ਗ੍ਰਾਂਟਸ ਮੇ ਔਰ ਬਹੁਤ ਲੋਕੀ ਆਲਰੇਡੀ ਲਾਹਾ ਲੈ ਚੁੱਕੇ ਨੇ ਥੋੜਾ ਜਿਹਾ ਟਾਈਮ ਰਹਿ ਗਿਆ ਤੁਸੀਂ ਪਿੱਛੇ ਨਾ ਰਹੋ ਜੋ ਰਹਿ ਗਏ ਨੇ ਉਹ ਪਿੱਛੇ ਨਾ ਰਹੋ ਐਂਡ ਕੋਈ ਕੈਚ ਨਹੀਂ ਹੈਗਾ ਜੀ ਇਹਦੇ ਵਿੱਚ ਗਵਰਨਮੈਂਟ ਜਿੱਦਾਂ ਲਾਈਕ ਯੂਕਰੇਨ ਨੂੰ ਦੋਨੋਂ ਹੱਥਾਂ ਨਾਲ ਪੈਸੇ ਵੰਡ ਰਹੀ ਹੈ ਲਾਈਕ $30 billion ਪੂਰੇ ਓਨਟਾਰੀਓ ਦਾ ਐਜੂਕੇਸ਼ਨ ਦਾ ਬਜਟ ਸਿਰਫ 4 billion ਹੈ ਲੇਕਿਨ 30 billion ਤੋਂ ਗਵਰਨਮੈਂਟ ਨੇ ਬਾਹਰ ਹੀ ਦੇ ਦਿੱਤੀ ਫੋਰਨ ਏਡ ਮੇ ਐਂਡ ਕਿਊਬਾ ਹੇਤੀ ਕੋ ਵੀ ਆਫਿਸ ਫੈਡਰੇਸ਼ਨ ਜਾ ਰਹੇ ਤਾਂ ਵੈਸੇ ਗਵਰਨਮੈਂਟ ਐਜੂਕੇਸ਼ਨ ਮੇ ਸਪੈਂਡ ਕਰਤੀ ਹੈ ਕੋਈ ਕੈਚ ਨਹੀਂ ਹੈ ਹਮਾਰਾ ਆਫਿਸ ਆਪ ਕੱਲ ਵੀ ਆ ਸਕਤੇ ਹਮਾਰਾ ਆਫਿਸ ਕੱਲ ਓਪਨ ਹੈ 11 to 4 ਫੁੱਲੀ ਆਨਲਾਈਨ ਕੋਰਸਿਸ ਕਰੇ ਸੌਖੇ ਜੇ ਕੋਰਸਿਸ ਕਰੇ ਨੋ ਕ੍ਰੈਡਿਟ ਚੈੱਕ ਨੋ ਏਜ ਲਿਮਿਟ ਫੰਡਿੰਗ ਡਾਇਰੈਕਟ ਤੁਹਾਡੇ ਅਕਾਊਂਟ ਵਿੱਚ ਸਾਡੀ ਫੀਸ ਕਾਮ ਹੋਣ ਤੋਂ ਬਾਅਦ $199 to $499 ਫਲੈਟ ਫੀਸ ਹੈਗੀ ਤੁਹਾਡੀ ਫੰਡਿੰਗ ਯੈਸ ਬਹੁਤ ਜ਼ਿਆਦਾ ਬਣ ਰਹੀ ਹੈ ਬਟ ਹਮ ਫੀਸ ਆਪਣੀ ਬਾਅਦ ਮੇ ਲੈਤੇ ਹੈ ਇਮਾਨਦਾਰੀ ਸੇ ਆਪਨੇ ਬਾਅਦ ਮੇ ਫੀਸ ਦੇਣੀ ਹੋਤੀ ਹੈ ਤੋ ਕੋਈ ਕੈਚ ਨਹੀਂ ਰੱਖਾ ਜੀ ਹਮਨੇ ਟ੍ਰਾਂਸਪੇਰੈਂਸੀ ਸੇ ਕਾਮ ਕਰ ਰਹੇ ਹੈ ਔਰ ਆਪ ਕਾਲ ਕਰੇ 437-264-3175 ਆਪ ਹਮੇ ਅਭੀ ਵੀ ਕਾਲ ਕਰ ਸਕਤੇ ਹੈ 437-264-3175 437-264-3175 ਨੰਬਰ ਅਗੇਨ 437-264-3175 ਯੂਨੀ ਗਲੋਬਲ ਐਡਵਾਈਜ਼ਰੀ ਐਂਡ ਦੈਨ ਹਮਾਰਾ ਆਫਿਸ 218 ਐਕਸਪੋਰਟ ਬੁਲੇਵਰਡ ਪੇ ਹਰਿੰਟਾ ਡੇਰੀ ਪੇ ਕੱਲ ਵੀ ਆ ਸਕਤੇ ਹੈ
4: ਸੋ ਨਾਈਸ ਆਫ ਯੂ ਮਿਸਟਰ ਸਾਰਾਂਸ਼ ਨੰਬਰ ਇੱਕ ਵਾਰ ਫਿਰ 437 ਪ੍ਰੋਗਰਾਮ ਪੰਜਾਬੀ ਦਾ 905-673-3337 ਬਹੁਤ ਸਾਰੀਆਂ ਕਾਲ ਥੋੜੀਆਂ ਆ ਰਹੀਆਂ ਅਗਲੀ ਕਾਲ ਲੈਂਦੇ ਹਾਂ 6780 ਜੀ ਵੈਲਕਮ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਤੁਸੀਂ ਕੌਣ ਬੋਲਦੇ ਹੋ
12: ਮੇਰਾ ਨਾਮ ਜੀ ਅਭਿਸ਼ੇਕ।
4: ਬੱਲੇ ਅਭਿਸ਼ੇਕ, ਕੀ ਹਾਲ ਚਾਲ ਆ? ਠੀਕ ਹੋ?
12: ਸ਼ੁਕਰ ਹੈ ਜੀ, ਸ਼ੁਕਰ ਹੈ ਰੱਬ ਦਾ, ਬਹੁਤ ਸ਼ੁਕਰ ਹੈ। ਮੈਂ ਸਰ ਤੁਹਾਡੇ ਨਾਲ ਹੀ ਗੱਲ ਕਰਨੀ, ਜਿਵੇਂ ਉਹ ਸਰ ਕਹਿੰਦੇ ਸੀ ਪੰਜਾਬ ਚ ਖੇਤੀ ਹੋ ਜਾਣੀ ਚਾਹੀਦੀ ਹਨਾ, ਨਸ਼ੇ ਦੀ ਫੀਮ ਦੀ ਵਟਐਵਰ।
4: ਅੱਛਾ,
12: ਨਸ਼ਾ ਤਾਂ ਨਸ਼ਾ ਹੀ ਹੈ। ਮੈਂ ਇਸ ਗੰਦ ਤੋਂ ਬਾਹਰ ਆਇਆ, ਮੈਨੂੰ ਪਤਾ ਕਿੱਦਾਂ ਉੱਠਣਾ, ਬਾਹਰ ਆਣਾ ਹੈ ਤੇ ਲਾਈਫ ਆਪਣੀ ਸਾਰਿਆਂ ਨਾਲ ਵਧੀਆ ਹੈ, ਜ਼ਿੰਦਗੀ ਜ਼ਿੰਦਾਬਾਦ ਹੈ, ਚੱਜ ਨਾਲ ਜੀਓ। ਨਸ਼ਾ ਕੋਈ ਵੀ ਹੈਗਾ ਹੈਗਾ ਤਾਂ ਮਾੜਾ ਹੀ ਹੈ।
4: ਆਪਣੇ ਗਲੋਂ ਲਾਇਆ, ਬੜੇ ਵਿਰਲੇ ਲੋਕ ਆ ਜਿਹੜੇ ਕਿ ਇਸ ਤਰ੍ਹਾਂ ਦੀ ਦਲਦਲ ਵਿੱਚੋਂ ਬਾਹਰ ਨਿਕਲਦੇ ਆ, ਤੇ ਤੁਸੀਂ ਜ਼ਰਾ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੋਗੇ ਕਿ ਕਿਸ ਤਰ੍ਹਾਂ ਦੇ ਨਸ਼ੇ ਕਰਦੇ ਸੀ ਤੁਸੀਂ, ਤੇ ਫਿਰ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਿਲਡ ਕੀਤਾ, ਕਿਹੜੇ ਕਿਹੜੇ ਕਹਿੰਦੇ ਨੇ ਕਿ ਐਸੇ ਗੁਣ ਅਪਣਾਏ ਜਿਹਦੇ ਨਾਲ ਤੁਸੀਂ ਉਸ ਦਲਦਲ ਚੋਂ ਬਾਹਰ ਆ ਸਕੇ?
12: ਸਰ ਮੈਂ ਕਾਲਜ ਟਾਈਮ ਮੈਂ ਚੰਡੀਗੜ੍ਹ ਪੜ੍ਹਦਾ ਸੀ।
4: ਅੱਛਾ,
12: ਤੇ ਉੱਥੇ ਬੀਟੈਕ ਕਰ ਰਿਹਾ ਸੀ ਤੇ ਉੱਥੇ ਚਲੋ ਕੋਈ ਵੀ ਕਹਿੰਦਾ ਕਿਸੇ ਨੂੰ ਕੋਈ ਨਸ਼ੇ ਤੇ ਨਹੀਂ ਲਾਉਂਦਾ, ਬੰਦਾ ਆਪ ਹੀ ਦੇਖ ਦੇਖ ਕੇ ਨਾ ਆਪੇ ਹੀ ਬੰਦਾ ਲੱਗਦਾ, ਕੋਈ ਫਰਕ ਹੀ ਨੀ ਤੁਹਾਨੂੰ ਲਾਉਂਦਾ ਕਿ ਹਾਂ ਤੁਸੀਂ ਕਰ ਲਓ, ਉਹ ਤੁਹਾਨੂੰ ਕਹਿਣਗੇ, ਹੁਣ ਕਰਨਾ ਨਾ ਕਰਨਾ ਤੁਹਾਡੇ ਮਨ ਉੱਤੇ ਹੈ।
4: ਠੀਕ ਹੈ,
12: ਮੈਂ ਭੰਗ ਤੋਂ ਸ਼ੁਰੂ ਹੋਇਆ ਸੀ ਐਂਡ ਮੈਂ ਜਾ ਕੇ ਕੀਤਾ ਚਿੱਟੇ ਦੇ। ਜਦ ਮੈਂ ਛੱਡਿਆ 3 ਸਾਲ ਬਾਅਦ ਮੇਰੀ ਉੱਥੇ ਪੜ੍ਹਾਈ ਮੇਰੀ ਰਹਿ ਗਈ ਸੀ ਵਿੱਚ ਹੀ, ਮੇਰੀ ਫਾਈਨਲ ਈਅਰ ਚ ਮੈਂ ਡਿਗਰੀ ਛੱਡਣੀ ਪੈ ਗਈ। ਤੇ ਇੱਕ ਦਿਨ ਮੈਂ ਉਦਾਂ ਹੀ ਬੈਠਿਆ ਹੋਇਆ ਸੀ ਉੱਥੇ ਫਲੈਟ ਚ ਆਪਣੇ ਜਿੱਥੇ ਪੱਲਿਆ ਸੀ ਖਰੜ, ਤੇ ਮਤਲਬ ਕਿ ਮੈਂ ਆਪਣੇ ਆਪ ਨਾਲ ਹੀ ਗੱਲ ਕੀਤੀ। ਮੇਰੇ ਪੇਰੈਂਟਸ ਨੂੰ ਨੀ ਪਤਾ ਸੀ ਕਿ ਮੈਂ ਇਸ ਰਾਹ ਦੇ ਵਿੱਚ ਚੱਲ ਪਿਆ ਪਿਆ, ਉਹਨਾਂ ਨੂੰ ਇਹ ਵੀ ਨੀ ਪਤਾ ਸੀ ਕਿ ਮੈਂ ਡਿਗਰੀ ਛੱਡ ਦਿੱਤੀ ਹੈ, ਫਾਈਨਲ ਸਮੈਸਟਰ ਦੇ ਵਿੱਚ ਆ ਕੇ ਫੀਸਾਂ ਜਿੰਨੀਆਂ ਸੀਗੀਆਂ ਸਾਰੀਆਂ ਉਸ ਪਾਸੇ ਲਾਤੀਆਂ। ਉਸ ਟਾਈਮ 2014-15 ਚ 60-70 ਹਜ਼ਾਰ ਫੀਸ ਹੁੰਦੀ ਸੀ ਮੇਰੀ ਮਕੈਨੀਕਲ ਦੀ, ਇੱਕ ਸਮੈਸਟਰ ਦੀ, ਤੇ ਉਹ ਸਾਰੀ ਇਸੀ ਖਾਤੇ ਲੱਗ ਜਾਂਦੀ ਸੀ, ਉਸ ਤੋਂ ਘਰੋਂ ਪੈਸੇ ਆਣੇ। ਇਨ ਦਾ ਐਂਡ ਹੋਇਆ ਕਿ ਮੈਂ ਉਦਾਂ ਹੀ ਰੂਮ ਚ ਬੈਠਾ, ਮੈਂ ਆਪਣੇ ਆਪ ਨੂੰ ਨਾ ਦੇਖ ਕੇ ਖਿਝ ਆਉਣ ਲੱਗ ਪੈਂਦੀ ਬੰਦੇ ਨੂੰ ਆਪ ਦੇਖ ਕੇ ਨਾ। ਫਿਰ ਮੈਂ ਕੁਛ ਨੀ ਕੀਤਾ, ਨਾ ਮੈਂ ਦਵਾਈ ਲਈ ਟੱਚ ਵੁੱਡ, ਲੋਕੀ ਕਹਿੰਦੇ ਅਸੀਂ ਜੀ ਉਹਨਾਂ ਕੋਲ ਗਏ ਡਾਕਟਰ ਕੋਲ, ਉਹਨਾਂ ਨੇ ਦਵਾਈ ਦਿੱਤੀ, ਮੈਂ ਨਾ ਦਵਾਈ ਲਈ ਨਾ ਕੁਛ ਕੀਤਾ। ਹਾਰਡਲੀ ਮੈਂ 5 ਦਿਨ ਬੜੇ ਔਖੇ ਟਪਾਏ। ਮੇਰੇ ਨਾਲ ਜਿਹੜੇ ਮੁੰਡੇ ਰਹਿੰਦੇ ਸੀ ਉਹ ਵਧੀਆ ਸੀ, ਉਹਨਾਂ ਨੂੰ ਮੈਂ ਕਹਿਤਾ ਸੀ ਰੂਮ ਚ ਮੈਂ ਹਾਂ ਤੁਸੀਂ ਸਿਰਫ ਰੋਟੀ ਦੇਣੀ ਤੇ ਪਾਣੀ ਤੇ ਦੁੱਧ ਦੇ ਦਿਆ ਕਰੋ, ਬਾਕੀ ਜੋ ਮਰਜ਼ੀ ਹੁੰਦਾ ਮੈਨੂੰ ਹੋ ਲੈਂਦੇ ਹੋ।
4: ਠੀਕ ਹੈ,
12: ਸੱਤਾਂ ਬਾਹਾਂ ਬੰਨ ਕੇ ਪੈ ਜਾਣਾ ਲੰਮੇ ਕਿ ਬੈਡ ਤੇ ਕਿ ਮੈਨੂੰ ਬਸ ਨੀਂਦ ਆ ਜਾਵੇ। ਮੈਨੂੰ 3-4 ਦਿਨ ਨੀਂਦ ਨੀ ਆਈ, ਨਾ ਕੁਛ ਖਾਂਦਾ ਗਿਆ, ਜੇ ਮੈਂ ਕੁਛ ਖਾਂਦਾ ਸੀ ਉਹ ਬਾਹਰ ਆ ਜਾਂਦਾ ਸੀ। ਫਿਰ ਹੌਲੀ ਵਿਲ ਪਾਵਰ ਚੇਂਜ ਕੀਤੀ, ਐਕਸਰਸਾਈਜ਼ ਸ਼ੁਰੂ ਕੀਤੀ, ਰਨਿੰਗ ਸਟਾਰਟ ਕੀਤੀ, ਧਿਆਨ ਆਪਣਾ ਭੜਕਾਇਆ ਬਸ ਉਸ ਚੀਜ਼ ਤੋਂ। ਤੇ ਟੂ ਬੀ ਓਨੈਸਟ ਅੱਜ ਮੈਨੂੰ ਤਕਰੀਬਨ 2017 ਤੋਂ ਲੈ ਕੇ ਅੱਜ ਸਰ ਕਿੰਨਾ 26 ਚੱਲ ਪਿਆ, 9 ਸਾਲ ਹੋ ਗਏ।
4: ਬਿਲਕੁਲ 9 ਸਾਲ ਹੋ ਗਏ,
12: ਤੇ 9 ਸਾਲ ਹੋ ਗਏ। ਤੇ ਉਸ ਤੋਂ ਬਾਅਦ 9 ਸਾਲਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਬਹੁਤ ਚੇਂਜ ਕੀਤਾ, ਤੇ ਆਲਮੋਸਟ ਮੈਂ 18-19 ਵਾਰ ਆਪਣਾ ਬਲੱਡ ਵੀ ਡੋਨੇਟ ਕਰ ਚੁੱਕਿਆ ਪਿਆ ਸਭ ਕੁਛ ਛੱਡਣ ਤੋਂ ਬਾਅਦ।
4: ਕੀ ਬਾਤ ਹੈ ਯਾਰ, ਪਹਿਲਾਂ ਤਾਂ ਤੁਹਾਨੂੰ ਸਲੂਟ ਹੈ, ਤੁਹਾਨੂੰ ਸ਼ਾਬਾਸ਼ ਹੈ, ਤੁਹਾਨੂੰ ਥਾਪੜ ਹੈ, ਤੁਹਾਡੇ ਮਾਂ ਬਾਪ ਵੀ ਖੁਸ਼ ਹੁੰਦੇ ਹੋਣੇ ਆ ਕਿ ਬੱਚਾ ਸਾਡਾ ਬੜੀ ਅੱਛੇ ਰਾਹ ਤੇ ਜਾ ਰਿਹਾ। ਸੋ ਬਹੁਤ ਸ਼ਾਬਾਸ਼ ਹੈ, ਬਿਲਕੁਲ ਤੁਸੀਂ ਆਪਣੇ ਆਪ ਨਾਲ ਫਾਈਟ ਕੀਤਾ।
12: ਬਿਲਕੁਲ ਸਰ, ਜਿਹੜਾ ਆਪਣਾ ਮਨ ਤੁਸੀਂ ਮਾਰ ਲੂਗੇ ਨਾ, ਦੈਟਸ ਇਟ, ਤੁਹਾਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ। ਹਾਰਡਲੀ ਤੁਹਾਡਾ ਹਫਤਾ 10 ਦਿਨ ਤੁਹਾਡੇ ਔਖੇ ਟੱਪਣੇ, ਇੱਕ ਵਾਰ ਤੁਸੀਂ ਉਹ ਟਾਈਮ ਟਪਾ ਦਿਓ ਕਿਸੇ ਵੀ ਤਰੀਕੇ ਦੇ ਨਾਲ, ਭਾਵੇਂ ਰੂਮ ਚ ਇਕੱਲੇ ਰਹਿ ਲਓ, ਆਪਣਾ ਧਿਆਨ ਭਟਕਾ ਦਿਓ ਬਸ, ਉਸ ਤੋਂ ਬਾਅਦ ਇੱਕ ਵਾਰ ਤੁਸੀਂ ਇਸ ਤੋਂ ਬਾਹਰ ਆ ਜਾਓ। ਇਹ ਬਹੁਤ ਗੰਦੀ ਚੀਜ਼ ਆ, ਭਾਵੇਂ ਤੁਸੀਂ ਅਫੀਮ ਲੈ ਲਓ, ਭਾਵੇਂ ਪੋਸਟ ਖਾ ਲਓ, ਇੱਕ ਨਾ ਇੱਕ ਟਾਈਮ ਆ ਕੇ ਬੰਦਾ ਇਹਦਾ ਆਦੀ ਹੋ ਜਾਂਦਾ। ਜਦ ਬੰਦਾ ਆਦੀ ਹੋ ਜਾਂਦਾ ਕਿਸੇ ਨਸ਼ੇ ਦਾ, ਫਿਰ ਉਹਦੇ ਵਿੱਚ ਤੇ ਇੱਕ ਪਸ ਭਿਖਾਰੀ ਚ ਕੋਈ ਫਰਕ ਨਹੀਂ ਰਹਿੰਦਾ।
4: ਬਹੁਤ ਤੁਸੀਂ ਪਿਆਰੀ ਗੱਲ ਕੀਤੀ ਆ ਔਰ ਮੇਰੇ ਵੱਲੋਂ ਇੱਕ ਵਾਰ ਫਿਰ ਤੁਹਾਨੂੰ ਸ਼ਾਬਾਸ਼, ਬਹੁਤ ਬਹੁਤ ਥੈਂਕ ਯੂ, ਸੋ ਨਾਈਸ,
9: ਥੈਂਕ ਯੂ।
4: ਪ੍ਰੋਗਰਾਮ ਪੰਜਾਬੀ ਲੈਣਾ ਬੜੀ ਪਿਆਰੀ ਗੱਲ ਸਾਡੇ ਇਸ ਲਿਸਨਰ ਨੇ ਕੀਤੀ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ, ਤੁਹਾਨੂੰ ਦੇਖੋ ਜਿੱਥੇ ਕੋਈ ਪ੍ਰੋਬਲਮ ਆ ਉੱਥੇ ਉਹਦੇ ਸਲਿਊਸ਼ਨ ਵੀ ਨੇ, ਜਿੱਥੇ ਕੋਈ ਬਿਮਾਰੀ ਆ ਉੱਥੇ ਉਸ ਬਿਮਾਰੀ ਦਾ ਇਲਾਜ ਵੀ ਆ। ਮੈਂ ਪਹਿਲਾਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਮੈਂ ਇਹੀ ਗੱਲ ਕਹੀ ਸੀ ਕਿ ਅਸੀਂ ਇਹਦੇ ਹੱਕ ਵਿੱਚ ਨਹੀਂ ਆ ਅਤੇ ਨਾ ਹੀ ਮੈਂ ਕਿਸੇ ਨਸ਼ੇ ਨੂੰ ਪ੍ਰਮੋਟ ਕਰਦਾ, ਪਰ ਜੇ ਤੁਹਾਨੂੰ ਕੋਈ ਜਿਹੜੀਆਂ ਕੁਝ ਗੱਲਾਂ ਚੱਲ ਰਹੀਆਂ ਨੇ ਗਾਣਿਆਂ 'ਚ ਚੱਲ ਰਹੀਆਂ ਔਰ ਅੱਜ ਨੌਜਵਾਨ ਗਲੋਰੀਫਾਈ ਕਰਦਾ ਇਹਨਾਂ ਗੱਲਾਂ ਨੂੰ, ਔਰ ਵੈਸੇ ਤਾਂ ਪਹਿਲੀਆਂ ਵੀ ਗੀਤਾਂ 'ਚ ਹੁੰਦਾ ਰਿਹਾ, ਹੁਣੇ ਮੈਂ ਕਿਉਂ ਕਰਕੇ ਰੱਖਿਆ ਗੀਤ ਮੁਹੰਮਦ ਸਦੀਕ ਦਾ ਮੁੱਕ ਗਈ ਫੀਮ ਡੱਬੀ 'ਚੋਂ ਜਾਰੀ। ਤੋ ਇਹ ਪੰਜਾਬ ਵਿੱਚ ਇਸ ਗੱਲ ਉੱਤੇ ਇਸ਼ੂ ਜ਼ਰੂਰ ਬਣਿਆ ਹੋਇਆ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ, ਪੋਸਟ ਦੀ ਖੇਤੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਸੋ ਉਸ ਗੱਲਬਾਤ ਨੂੰ ਲੈ ਕੇ ਤੁਸੀਂ ਇੰਨਾ ਕਹਿੰਦੇ ਨੇ ਕਿ ਆਪਣੇ ਵੱਲੋਂ ਬੜਾ ਅੱਛਾ ਰਿਸਪੋਂਸ ਦਿੱਤਾ, ਪਰ ਮੈਂ ਸਮਝਦਾ ਕਿ ਸਭ ਤੋਂ ਵਧੀਆ ਕੌਲ ਜਿਹੜੀ ਆ ਮੈਨੂੰ ਇਸ ਨੌਜਵਾਨ ਦੀ ਲੱਗੀ ਕਿ ਜਿਹਨੇ ਕਿਹਾ ਕਿ ਇਹ ਨਸ਼ਿਆਂ ਨੇ ਤਾਂ ਬਹੁਤ ਘਰ ਪੱਟ ਦਿੱਤੇ, ਅਤੇ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਗੱਲ ਸੁਣਾਈ ਹੈ ਉਹਦੇ ਲਈ ਉਹਨਾਂ ਨੂੰ ਸ਼ਾਬਾਸ਼ ਹੈ, ਔਰ ਉਹਨਾਂ ਦੀ ਗੱਲ ਨੂੰ ਸੁਣ ਕੇ ਬਹੁਤ ਸਾਰੇ ਹੋਰ ਨੌਜਵਾਨਾਂ ਨੂੰ ਵੀ ਇਹਦੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਤੋ ਫੇਸਬੁੱਕ ਉੱਤੇ ਮੈਂ ਲਾਈਵ ਹੋ ਕੇ ਇੱਕ ਹਸਬੈਂਡ ਵਾਈਫ ਦੀ ਗੱਲ ਸੁਣਾਈ, ਹੋ ਸਕਦਾ ਕਿ ਉਹ ਚਲੀ ਗਈ ਹੋਵੇ ਔਨ ਏਅਰ, ਕਿ ਪੋਸਟ ਦੇ ਜਿਹੜਾ ਪਲਾਂਟ ਜਿਹੜਾ ਬੂਟੇ ਨੂੰ ਦੇਖ ਕੇ ਉਹ ਕਿਵੇਂ ਗੱਲਾਂ ਕਰਦੇ ਨੇ ਦੋ ਜਾਣੇ। ਖੈਰ ਇਹ ਗੱਲਾਂ ਚੱਲਦੀਆਂ ਰਹਿਣਗੀਆਂ, ਪਰ ਅੱਜ ਤੁਹਾਡੇ ਲਈ ਅਸੀਂ ਸੁਜੋਕ ਹੋਮਿਓਪੈਥੀ ਤੋਂ ਗੱਲਬਾਤ ਕਰਵਾਵਾਂਗੇ ਡਾਕਟਰ ਪੈਮ ਦੇ ਨਾਲ, ਅਤੇ ਉਹ ਤੁਹਾਨੂੰ ਹੋਮਿਓਪੈਥੀ ਬਾਰੇ ਐਸੇ ਕੁਛ ਨੁਸਖੇ ਜਾਂ ਐਸੀਆਂ ਕੁਝ ਡਾਕਟਰ ਹਨੀਮੈਨ ਨੇ ਜੋ ਜਰਮਨ ਦੇ ਵਿੱਚੋਂ ਹੋਮਿਓਪੈਥੀ ਸਟਾਰਟ ਕੀਤੀ, ਔਰ ਬਹੁਤ ਸਾਰੇ ਲੋਕ ਕਹਿੰਦੇ ਕਿ ਜੀ ਹੋਮਿਓਪੈਥੀ ਸਲੋ ਆ, ਪਰ ਮੇਰਾ ਪਰਸਨਲ ਐਕਸਪੀਰੀਅੰਸ ਆ, ਮੇਰੇ ਕੋਲ ਵੀ ਬਹੁਤ ਸਾਰੀਆਂ ਦਵਾਈਆਂ ਜਿਹਨਾਂ 'ਚੋਂ ਬਹੁਤੀਆਂ ਦਵਾਈਆਂ ਪਰਮਿੰਦਰ ਜੀ ਦੀਆਂ ਹੀ ਦਿੱਤੀਆਂ ਹੋਈਆਂ, ਅਤੇ ਜਾਂ ਮੈਂ ਕਈ ਵਾਰੀ ਇੰਡੀਆ ਤੋਂ ਲੈ ਕੇ ਆਉਣਾ, ਮੈਂ ਖੁਦ ਫੋਲੋਅਰ ਹਾਂ ਹੋਮਿਓਪੈਥੀ ਦਾ, ਅਤੇ ਵੇਖਦੇ ਹਾਂ ਕਿ ਅੱਜ ਪਰਮਿੰਦਰ ਸਾਨੂੰ ਕੀ ਇਨਫੋਰਮੇਸ਼ਨ ਦਿੰਦੇ ਨੇ। ਜੀ ਵੈਲਕਮ,
13: ਥੈਂਕ ਯੂ ਸੋ ਮਚ ਸੰਦਰਪਾਲ ਜੀ, ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ, ਵੈਲਕਮ।
13: ਹਾਂਜੀ, ਸੋ ਅੱਜ ਸਾਡਾ ਵਿਸ਼ਾ ਜਿਹੜਾ ਟੂ ਡਿਸਕਸ ਇਸ ਕੌਨਸਟੀਪੇਸ਼ਨ, ਜਿਹੜਾ ਕਿ ਹਰ ਘਰ ਦੇ ਅੰਦਰ ਕੋਈ ਨਾ ਕੋਈ ਜੀ, ਚਾਹੇ ਉਹ ਬੱਚਾ ਛੋਟਾ ਇਨਫੈਂਟ ਟੋਡਲਰ, ਅਸੀਂ ਐਡਲਟਸ ਦੀ ਗੱਲ ਕਰੀਏ ਜਾਂ ਫਿਰ ਐਲਡਰ ਦੀ ਗੱਲ ਕਰੀਏ, ਤਾਂ ਕਿਸੇ ਨਾ ਕਿਸੇ ਨੂੰ ਇਸਦਾ ਮਸਲਾ ਚੱਲ ਰਿਹਾ ਹੁੰਦਾ, ਔਰ ਜ਼ਿਆਦਾਤਰ ਪੇਸ਼ੈਂਟ ਦੀ ਅੰਡਰਸਟੈਂਡਿੰਗ ਇਹ ਹੁੰਦੀ ਹੈ ਕਿ ਮੈਂ ਖੁਰਾਕ ਦੇ ਅੰਦਰ ਕੀ ਸੁਧਾਰਾਂ ਕਿ ਮੇਰੀ ਕਮਜ਼ੋਰ ਹੋ ਜਾਏ, ਜਾਂ ਫਿਰ ਕਿ ਇਹ ਕਬਜ਼ੇ ਸਿਰਫ ਲਿਮਿਟਿਡ ਟੂ ਮਾਈ ਡਾਇਟ, ਕਿ ਮੇਰੀ ਸਿਰਫ ਡਾਇਟ ਗਲਤ ਹੋਣ ਕਰਕੇ ਇੱਦਾਂ ਹੋ ਰਿਹਾ, ਜਿਹੜਾ ਕਿ ਹਾਂਜੀ ਹੁੰਦਾ ਹੈ ਕਿ ਸਾਡੀ ਡਾਇਟ ਸਹੀ ਨਹੀਂ, ਬਹੁਤ ਜ਼ਿਆਦਾ ਪ੍ਰੋਸੈਸ ਫੂਡ ਅਸੀਂ ਖਾ ਰਹੇ ਹੈਗੇ ਹਾਂ, ਬਹੁਤ ਜ਼ਿਆਦਾ ਮਿੱਠਾ ਅਸੀਂ ਖਾ ਰਹੇ ਹਾਂ, ਬਹੁਤ ਜ਼ਿਆਦਾ ਜਿਹੜੇ ਸਾਡੇ ਹੁਣ ਜਿਵੇਂ ਬੱਚੇ ਨੇ ਦੇ ਆਰ ਜਸਟ ਔਨ ਜੂਸ ਕੋਕ ਪਾਪ, ਐਂਡ ਉਹਨਾਂ ਦੇ ਫਰੂਟਸ ਐਂਡ ਵੈਜੀਟੇਬਲਸ ਡਾਇਟ ਦੇ ਅੰਦਰ ਨਹੀਂ ਹੈ, ਬਹੁਤ ਘੱਟ ਫਾਈਬਰ ਇਨਟੇਕ ਹੈਗੀ ਹੈ, ਜਿਸ ਨਾਲ ਸਟੂਲ ਦਾ ਬਲਕ ਨਹੀਂ ਬਣਦਾ, ਸ਼ੇਪ ਨਹੀਂ ਬਣਦੀ। ਸਟੂਲ ਦਾ ਬਲਕ ਜਿਹੜਾ ਇੰਟਸਟਾਈਨਲ ਮੂਵਮੈਂਟਸ ਨੂੰ ਟ੍ਰਿਗਰ ਕਰਦਾ, ਸੋ ਭਾਵ ਸਟੂਲ ਪ੍ਰੋਪਰ ਸ਼ੇਪ 'ਚ ਹੋਏ ਤੇ ਫਿਰ ਆਂਦਰਾਂ ਮੂਵ ਕਰਦੀਆਂ, ਤੇ ਨਾਲ ਦੀ ਨਾਲ ਇਨਸੋਲੁਬਲ ਫਾਈਬਰ ਤੇ ਸੋਲੁਬਲ ਫਾਈਬਰ ਦੋਨੋਂ ਹੋਣੇ ਚਾਹੀਦੇ। ਸੋਲੁਬਲ ਫਾਈਬਰ ਇੱਕ ਜੈਲ ਵਾਂਗੂ ਐਸ ਬਲਕ ਦੇ ਉੱਤੇ ਕੋਟ ਕਰਕੇ ਈਜ਼ੀ ਮੂਵਮੈਂਟ ਆਫ ਬਾਊਲ ਕਰਦਾ, ਸੋ ਹਰ ਉਹ ਪੇਸ਼ੈਂਟ ਜਿਹਦੀ ਯੈਸ ਡਾਇਟ ਸਹੀ ਨੇ ਉਸਨੂੰ ਤਾਂ ਕਬਜ਼ ਰਹਿੰਦੀ ਹੈ, ਪਰ ਕੀ ਇਜ਼ ਇਟ ਲਿਮਿਟਿਡ ਓਨਲੀ ਬਿਕੋਜ਼ ਆਫ ਡਾਇਟ? ਬਹੁਤ ਸਾਰੇ ਪੇਸ਼ੈਂਟ ਕਹਿੰਦੇ ਨੇ ਜੀ ਅਸੀਂ ਲੈਗਜ਼ੇਟਿਵ ਲੈ ਰਹੇ ਹਾਂ, ਵਿਚ ਮੀਨਸ ਮੈਂ ਆਂਦਰਾਂ ਨੂੰ ਮੂਵ ਕਰਨ ਵਾਸਤੇ ਵੀ ਕੁਛ ਲੈ ਰਿਹਾ, ਮੈਂ ਇਸਬਗੋਲ ਵੀ ਲੈ ਰਿਹਾ, ਮੈਂ ਸੋਲੂਬਲ ਫਾਈਬਰ ਵੀ ਲੈ ਰਿਹਾ, ਪਰ ਫਿਰ ਵੀ ਮੇਰੀ ਆਂਦਰਾਂ ਮੂਵ ਨਹੀਂ ਹੋ ਰਹੀਆਂ, ਫਿਰ ਵੀ ਮੈਨੂੰ ਬਾਊਲ ਮੂਵਮੈਂਟ ਸਹੀ ਨਹੀਂ ਹੋ ਰਹੀ। ਪਹਿਲਾਂ ਤਾਂ ਸੰਦਰਪਾਲ ਜੀ ਇਹ ਸਮਝਣਾ ਜ਼ਰੂਰੀ ਹੈ ਵੀ ਕਬਜ਼ ਵਾਕੀ ਹੈ, ਕਿਸ ਚੀਜ਼ ਨੂੰ ਅਸੀਂ ਕਬਜ਼ ਕਹਿੰਦੇ ਹਾਂ? ਜੇ ਹਫ਼ਤੇ ਦੇ ਅੰਦਰ ਤਿੰਨ ਬਾਊਲ ਮੂਵਮੈਂਟਸ ਤੋਂ ਘੱਟ ਨੇ, ਹਫ਼ਤੇ 'ਚ ਤਿੰਨ ਦੀ ਗੱਲ ਕਰ ਰਹੇ ਹਾਂ, ਪਰ ਉਹ ਤਿੰਨ ਜਿਹੜੀਆਂ ਨੇ ਪੂਰਾ ਕਲੈਂਜ਼ ਕਰ ਦਿੰਦੀਆਂ ਤੇ ਮੈਨੂੰ ਕਿਸੇ ਵੀ ਤਰ੍ਹਾਂ ਦਾ ਡਿਸਕੰਫਰਟ ਨਹੀਂ ਰਹਿੰਦਾ, ਉਹ ਕਬਜ਼ੀ ਨਹੀਂ। ਦੂਸਰੇ ਪਾਸੇ ਪੇਸ਼ੈਂਟ ਦਿਨ 'ਚ ਤਿੰਨ ਵਾਰੀ ਜਾ ਰਿਹਾ, ਪਰ ਹਰ ਵਾਰੀ ਜਾਣ ਤੋਂ ਬਾਅਦ ਉਸ ਇੰਜ ਲੱਗਦਾ ਮੇਰਾ ਪੇਟ ਸਾਫ਼ ਨਹੀਂ ਹੋਇਆ, ਇਟ ਇਜ਼ ਕੌਨਸਟੀਪੇਸ਼ਨ। ਸੋ ਕਲੈਂਜ਼ਿੰਗ ਸੈਂਸੇਸ਼ਨ ਨਹੀਂ ਹੋ ਰਹੀ, ਇਜ਼ ਕੌਨਸਟੀਪੇਸ਼ਨ, ਨੰਬਰ ਆਫ ਸਟੂਲ ਤੋਂ ਆਪਾਂ ਇਸ ਨੂੰ ਨਹੀਂ ਨਾਪਦੇ। ਪਰ ਡਾਇਟ ਤੋਂ ਇਲਾਵਾ ਹੋਰ ਕਿਹੜੀ ਚੀਜ਼ ਕਬਜ਼ੇ ਕਰ ਰਹੀ ਹੈ? ਮੇਰਾ ਲਾਈਫ ਸਟਾਈਲ. ਆਂਦਰਾ ਦੀ ਮੂਵਮੈਂਟ ਹੀ ਨਹੀਂ ਹੋ ਰਹੀ ਕਿਉਂਕਿ ਮੈਂ ਮੂਵ ਨਹੀਂ ਕਰ ਰਿਹਾ. ਐਨੀਮਲ ਸ਼ੁਡ ਮੂਵ, ਇੰਟਸਟਾਈਨਸ ਤਾਂ ਮੂਵ ਕਰਦੀਆਂ. ਅਸੀਂ ਤੁਰਦੇ ਫਿਰਦੇ ਨਹੀਂ, ਸਾਰਾ ਦਿਨ ਕੁਰਸੀ ਤੇ ਬੈਠੇ ਰਹਿੰਦੇ ਹਾਂ. ਜਾਂ ਫਿਰ ਛੋਟੇ ਬੱਚੇ ਜਿਵੇਂ ਕਿ ਉਹਨਾਂ ਨੂੰ ਇੰਟਰਸਟਾਈਨਲ ਮੂਵਮੈਂਟ ਹੁੰਦੀ ਹੈ ਪਰ ਉਹ ਹਾਜ਼ਰ ਨੂੰ ਇਗਨੋਰ ਕਰਕੇ ਆਪਣੇ ਫੋਨ ਚ ਵੜੇ ਰਹਿੰਦੇ ਨੇ ਜਾਂ ਆਪਣੇ ਟੀਵੀ ਨੂੰ ਦੇਖਦੇ ਰਹਿੰਦੇ ਨੇ ਤੇ ਨੈਚੁਰਲ ਕਾਲ ਨੂੰ ਇਗਨੋਰ ਕਰਦੇ ਨੇ. ਦੇਰ ਕੁਡ ਬੀ ਸਮ ਮੈਡੀਕੇਸ਼ਨ ਖਾਸ ਕਰਕੇ. ਬਿਲਕੁਲ ਬਿਲਕੁਲ. ਸੋ ਵੱਡਿਆਂ ਦੀ ਏਜ ਦੇ ਅੰਦਰ ਜ਼ਿਆਦਾਤਰ ਜੇ ਉਹਨਾਂ ਦੀ ਡਾਇਟ ਚ ਜਾਂ ਉਹਨਾਂ ਦੀ ਪ੍ਰਿਸਕ੍ਰਿਪਸ਼ਨ ਹਿਸਟਰੀ ਚ ਬਹੁਤ ਜ਼ਿਆਦਾ ਪੇਨ ਕਿਲਰਸ ਨੇ, ਜਿਵੇਂ ਕਿ ਉਹ ਟਾਇਨੋਲ ਜਾਂ ਕੁਛ ਏਦਾਂ ਦੀ ਚੀਜ਼ ਖਾਂਦੇ ਨੇ ਜੋੜਾਂ ਦੀ ਦਰਦ ਲਈ, ਪੇਨ ਕਿਲਰਸ ਉਹਨਾਂ ਨੂੰ ਕੌਂਸਟੀਪੇਸ਼ਨ ਕਰਦੇ ਨੇ. ਸਪਲੀਮੈਂਟਸ ਲਾਈਕ ਆਇਰਨ ਕੌਂਸਟੀਪੇਸ਼ਨ ਕਰਦੇ ਨੇ. ਤੇਜ਼ਾਬ ਦੀਆਂ ਗੋਲੀਆਂ ਜਿਹੜੀਆਂ ਉਹ ਤੁਹਾਨੂੰ ਕੌਂਸਟੀਪੇਸ਼ਨ ਕਰਦੀਆਂ. ਐਂਟੀ ਡਿਪਰੈਸੈਂਟਸ ਕੌਂਸਟੀਪੇਸ਼ਨ ਕਰਦੇ ਨੇ. ਮੈਡੀਕਲ ਹਿਸਟਰੀ ਦੇ ਅੰਦਰ ਸਾਨੂੰ ਹਾਈਪੋਥਾਇਰੋਡਿਜ਼ਮ, ਭਾਵ ਜੇ ਥਾਇਰੋਇਡ ਹੈ ਤੇ ਉਹ ਹਾਈਪੋ ਰਹਿੰਦਾ, ਉਹ ਸਾਡੀਆਂ ਆਂਦਰਾਂ ਦੀ ਮੂਵਮੈਂਟ ਨੂੰ ਸਲੋ ਕਰਕੇ ਕੌਂਸਟੀਪੇਸ਼ਨ ਕਰਦਾ. ਸਾਈਕੋਲੋਜੀਕਲ ਰੀਜ਼ਨ ਦੇ ਅੰਦਰ ਸੁੰਦਰਪਾਲ ਜੀ, ਜੇ ਪੇਸ਼ੈਂਟ ਨੂੰ ਐਂਗਜ਼ਾਇਟੀ ਤੇ ਡਿਪਰੈਸ਼ਨ ਹੈ, ਸ਼ਾਇਦ ਤਾਂ ਆਪਾਂ ਬਹੁਤ ਵਾਰੀ ਸੁੰਦਰਪਾਲ ਜੀ ਸੁਣਿਆ ਹੋਏਗਾ ਕਿ ਜਦੋਂ ਨਾ ਮੈਨੂੰ ਐਕਸਾਈਟਮੈਂਟ ਹੁੰਦੀ ਹੈ ਤੇ ਪਹਿਲਾਂ ਮੈਨੂੰ ਟੋਇਲਟ ਜਾਣਾ ਪੈਂਦਾ, ਕਿਉਂਕਿ ਦਿਮਾਗ ਚ ਹਲਚਲ ਹੋਈ, ਆਂਦਰਾਂ ਚ ਹਲਚਲ ਹੋਈ. ਜਿਹੜਾ ਮਰੀਜ਼ ਡਿਪਰੈਸ਼ਨ ਤੇ ਸੈਡਨੈਸ ਚ ਰਹਿੰਦਾ, ਉਹਦੀਆਂ ਆਂਦਰਾਂ ਵੀ ਡਿਪਰੈਸ਼ਨ ਤੇ ਸੈਡ ਰਹਿੰਦੀਆਂ, ਭਾਵ ਸਲੋ ਰਹਿੰਦੀਆਂ. ਸੋ ਡਿਪਰੈਸ਼ਨ ਆਲਸੋ ਕੋਜ਼ ਕੌਂਸਟੀਪੇਸ਼ਨ. ਇਹਦਾ ਮਤਲਬ ਇਹ ਮਰੀਜ਼ ਜਿਹਨਾਂ ਨੂੰ ਮੈਡੀਕਲ ਕੰਡੀਸ਼ਨ ਜਿਵੇਂ ਹਾਈਪੋਥਾਇਰੋਇਡਿਜ਼ਮ ਹੋਵੇ, ਜਾਂ ਉਹ ਮਰੀਜ਼ ਜਿਹੜਾ ਕਿ ਪੇਨ ਕਿਲਰਸ ਲੈ ਰਿਹਾ, ਜਾਂ ਫਿਰ ਜਿਸ ਨੂੰ ਡਿਪਰੈਸ਼ਨ ਹੈ, ਉਹ ਜਿੰਨੇ ਮਰਜ਼ੀ ਲੈਗਜ਼ੇਟਿਵ ਲੈ ਲਏ, ਜਿੰਨੇ ਮਰਜ਼ੀ ਸੈਨਾਕੋਟ ਖਾ ਲਵੇ, ਉਹਨਾਂ ਦੀ ਕਬਜ਼ੀ ਦੂਰ ਨਹੀਂ ਹੋ ਸਕਦੀ. ਐਂਡ ਵੀ ਆਲਰੇਡੀ ਨੋ ਸੁੰਦਰਪਾਲ ਜੀ, ਕਬਜ਼ੀ ਹਰ ਬਿਮਾਰੀ ਦੀ ਜੜ ਹੈ, ਬਿਕਾਜ਼ ਸਾਡਾ ਵੇਸਟ ਸਮੇਂ ਸਿਰ ਬਾਹਰ ਐਕਸਕ੍ਰੀਟ ਹੋਣਾ ਤੇ ਆਂਦਰਾਂ ਦਾ ਕਲੈਂਸ ਹੋਣਾ ਬਹੁਤ ਜ਼ਰੂਰੀ ਹੈ. ਜਿਨ੍ਹਾਂ ਨੂੰ ਕਬਜ਼ ਰਹਿੰਦੀ ਹੈ, ਕੰਪਲੀਕੇਸ਼ਨ ਦੇ ਅੰਦਰ ਬਵਾਸੀਰ, ਏਨਲ ਫਿਸ਼ਰ, ਕੱਟ ਲੱਗ ਜਾਣਾ, ਬਲੀਡ ਹੋਣਾ, ਮੌਕੇ ਹੋ ਜਾਣਾ, ਬਥੇਰਾ ਕੁਛ ਹੁੰਦਾ. ਸੋ ਇਫ ਯੂ ਹੈਵ ਕੌਂਸਟੀਪੇਸ਼ਨ ਤੁਹਾਡੇ ਚ, ਛੋਟੇ ਬੱਚਿਆਂ ਚ ਜੇ ਕਬਜ਼ੀ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਨੈਚੁਰਲੀ ਉਹਨਾਂ ਦੀ ਆਂਦਰਾਂ ਮੂਵ ਹੋਣ, ਮੈਨੂੰ ਲੈਕਸ ਡੇ ਰੋਜ਼ ਪਾਊਡਰ ਨਾ ਪਿਆਣਾ ਪਵੇ ਜਾਂ ਨਾ ਆਪ ਪੀਣਾ ਪਵੇ, ਤਾਂ ਹੋਮਿਓਪੈਥੀ ਇਸ ਦਾ ਹੱਲ ਕਰ ਸਕਦੀ ਹੈ, ਜਿਸ ਲਈ ਤੁਸੀਂ ਸੁਜੋਕ ਹੋਮਿਓ ਕਲੀਨਿਕ ਕੰਟੈਕਟ ਕਰ ਸਕਦੇ ਹੋ.
14: ਨੰਬਰ ਹੈ 647-856-2516, 647-856-2516. ਪਰਮਿੰਦਰ ਜੀ ਨੂੰ ਤੁਸੀਂ ਆਨਲਾਈਨ ਵੀ ਸੁਜੋਕ ਹੋਮਿਓਪੈਥਿਕ ਕਲੀਨਿਕ, ਬਹੁਤ ਸਾਰੀਆਂ ਪਰਮਿੰਦਰ ਹੋਣਾ ਵੱਲੋਂ ਤੁਹਾਨੂੰ ਰੈਮਡੀਜ਼ ਔਰ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਬਿਮਾਰੀਆਂ ਨੂੰ ਵੀਡੀਓਜ਼ ਵੀ ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ, ਤੋ ਆਨਲਾਈਨ ਜਾਂ ਫੇਸਬੁੱਕ 'ਤੇ ਜਾਂ ਫਿਰ ਰੀਲਸ 'ਤੇ, ਤੋ ਸੁਜੋਕ ਹੋਮਿਓ ਕਲੀਨਿਕ. ਸੋ ਨਾਈਸ ਆਫ ਯੂ ਮੈਮ, ਆਉਣ ਵਾਲੇ ਦਿਨਾਂ 'ਚ ਫਿਰ ਗੱਲ ਹੋਵੇਗੀ. ਹੈਪੀ ਹੈਪੀ ਲੌਂਗ ਵੀਕੈਂਡ. ਮੇਲਾ ਲੁੱਟਿਆ ਪਿਆ ਤੇ ਤੁਹਾਡੇ ਘਰ ਘਰ ਦੇ ਵਿੱਚ ਫਰਨੀਚਰ ਪਹੁੰਚਾਉਣ ਦਾ ਪੱਕਾ ਸਿੱਕੇ ਬੰਦ ਘੱਟ ਪ੍ਰਾਈਸ ਤੇ ਇੰਤਜ਼ਾਮ ਕਰ ਦਿੱਤਾ ਗਿਆ ਜੀ, ਪਲੀਜ਼
15: ਜੀ. ਬਿਲਕੁਲ, ਥੈਂਕ ਯੂ ਸੋ ਮਚ ਭਾਜੀ. ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਘੱਟ ਪ੍ਰਾਈਸ ਤੇ ਕੱਲਾ ਫਰਨੀਚਰ ਨਹੀਂ, ਨਾਲ ਕੋਫੀ ਵੀ ਆਉਂਦੇ. ਇੱਕ ਫਰਨੀਚਰ ਦੇ ਨਾਲ ਪਹਿਲੀ ਵਾਰੀ ਹੋ ਰਿਹਾ, ਪਹਿਲੀ ਵਾਰੀ ਨਹੀਂ, ਵੈਸੇ ਜਦੋਂ ਜਦੋਂ ਪੰਜਾਬੀ ਲਹਿਰਨ ਦੀ ਟੀਮ ਪਹੁੰਚਦੀ ਹੈ ਗ੍ਰੈਂਡ ਹੋਮ ਫਰਨੀਚਰ ਦੀ ਕਿਸੇ ਵੀ ਲੋਕੇਸ਼ਨ ਤੇ, ਏਦਾਂ ਹੀ ਹੁੰਦਾ ਕਿ ਆਏ ਤੁਸੀਂ ਇੱਕ ਚੀਜ਼ ਕਰਨੀ ਆ, ਤਿੰਨ ਤਿੰਨ ਤੋਹਫੇ. ਬਾਈ ਜੀ, ਕਮਾਲ ਕਿਵੇਂ ਕਰਦੇ ਹੋ?
16: ਬਿਲਕੁਲ ਕਮਾਲ ਅਸੀਂ ਤਾਂ ਕਰਦੇ ਬਾਈ ਜੀ, ਜਦੋਂ ਪੰਜਾਬੀ ਲਹਿਰਾਂ ਦੀ ਟੀਮ ਪਹੁੰਚਦੀ ਹੈ ਤੇ ਪਹੁੰਚਦੀ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਆ, ਤੇ ਜਿਹੜੇ ਨਵੀਂ ਵਾਈਸ ਸਟੂਡੀਓ ਚ ਬੈਠੇ ਹੁੰਦੇ ਆ ਭਾਜੀ ਆਪ ਸਟੂਡੀਓ ਚ ਬਹਿੰਦੇ ਨੇ, ਫਿਰ ਸਾਨੂੰ ਵੀ ਜਿਹੜਾ ਜੋਸ਼ ਸਾਡੇ ਚ ਆ ਜਾਂਦਾ ਵੀ ਸਰ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਾ ਖੁਸ਼ ਕਰਕੇ ਤੋਰੀਏ, ਇਹ ਸਾਡੀ ਜ਼ਿੰਮੇਵਾਰੀ ਹੈ. ਬੈਸਟ ਸਾਡੀ ਜਿਹੜੀ ਟੀਮ ਆ ਉਹ ਵੀ ਪੂਰੀ ਜਦੋਂ ਆਉਂਦੇ ਪਰਿਵਾਰ ਗਾਈਡ ਪੂਰੀ ਕਰਦੇ ਨੇ, ਅਸੀਂ ਗਾਈਡੈਂਸ ਪੂਰੀ ਦਿੰਦੇ ਹਾਂ ਵੀ ਤੁਹਾਡੇ ਲਿਵਿੰਗ ਰੂਮ ਦੇ ਵਿੱਚ ਮਾਡਰਨ ਸੋਫਾ ਚੱਲੂਗਾ ਜਾਂ ਲੈਦਰ ਦਾ ਸੋਫਾ ਸੈੱਟ ਚੱਲੂਗਾ. ਸੋ ਬਹੁਤ ਸਾਰੇ ਪਰਿਵਾਰ ਹੁਣ ਵੀ ਪੰਜਾਬੀ ਲਹਿਰਾਂ ਦੇ ਸਾਡੇ ਜਿਹੜੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, 6085 ਟੋਮਕਨ ਰੋਡ ਦੇ ਉੱਪਰ ਵਿਕਟੋਰੀਆ ਡੇ ਲੌਂਗ ਵੀਕਡ ਜਿਹੜੀ ਸੇਲ ਲੱਗੀ ਹੋਈ ਆ, ਤੇ ਨਾਲ ਡਿਸਕਾਊਂਟ ਤਾਂ ਮਿਲ ਹੀ ਰਹੇ ਨੇ ਵੱਡੇ ਵੱਡੇ, ਤੇ ਤੋਹਫੇ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਵਿਕਟੋਰੀਆ ਡੇ ਲੌਂਗ ਵੀਕਡ ਦੇ ਉੱਪਰ. ਤੇ ਬਾਈ ਜੀ, 20,000 ਸਕੁਅਰ ਫੁੱਟ ਸ਼ੋਰੂਮ ਦੇ ਵਿੱਚ ਤੁਹਾਡਾ ਵੈਲਕਮ ਕੀਤਾ ਜਾ ਰਿਹਾ ਜੀ. ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ, ਬਹੁਤ ਸਾਰੀ ਇਨਵੈਂਟਰੀ ਤੇ ਵੱਡੇ ਵੱਡੇ ਡਿਸਕਾਊਂਟ, ਟਰਕੀ ਦੇ ਸੋਫਾ ਸੈੱਟ ਲੈਣੇ ਨੇ, ਬਹੁਤ ਸਾਰੀ ਇਨਵੈਂਟਰੀ ਤੇ ਡਿਸਕਾਊਂਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਪਾਵਰ ਰਿਕਲਾਈਨਰ, ਮਸਾਜਰ ਰਿਕਲਾਈਨਰ, ਤੋ ਸੋਲਿਡ ਵੁੱਡ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਬਹੁਤ ਜਿਹੜੇ ਵੱਡੇ ਡਿਸਕਾਊਂਟ ਇਸ ਲੌਂਗ ਵੀਕਡ ਦੇ ਉੱਪਰ ਦਿੱਤੇ ਜਾ ਰਹੇ ਨੇ. ਹਰੇਕ ਪਰਚੇਜ ਨਾਲ ਤੋਹਫਾ ਤੁਹਾਨੂੰ ਮਿਲਣਾ ਤੇ ਨਾਲ ਬਾਈ ਜੀ ਮੈਂ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਕੱਲਾ ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ ਚਾਹੁੰਦੇ ਹੋ, ਜਿਹਦੀ ਰੈਗੂਲਰ ਕੀਮਤ $700 ਸੀ, ਟੂ 99 ਵਿੱਚ ਕੁਈਨ ਸਾਈਜ਼ ਦਾ ਵੈਲਵਟ ਦਾ ਪਲੇਟਫਾਰਮ ਵਾਲਾ ਬੈੱਡ 299 ਦਾ ਮਿਲੂਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ। ਸੋ ਕੁਈਨ ਸਾਈਜ਼ ਦਾ ਬੈੱਡ ਤੁਸੀਂ ਮਾਡਰਨ ਵੈਲਵਟ ਦਾ ਬਾਏ ਕਰੋ 299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਜੇ ਗੱਲਬਾਤ ਕਰੀਏ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਜਿਹੜਾ ਪ੍ਰੋਵਾਈਡ ਕਰਨਾ ਬਾਈ ਜੀ, ਇਹ ਨਵੀਂ ਚੀਜ਼ ਅਸੀਂ ਲੈ ਕੇ ਆਏ ਹਾਂ। ਸੋਲਿਡ ਵੁੱਡ ਦਾ ਟੇਬਲ ਹੋਊਗਾ, ਚਾਰ ਚੇਅਰਾਂ ਲੱਗੀਆਂ ਹੋਣਗੀਆਂ, ਇੱਕ ਸਾਈਡ ਤੇ ਬੈਂਚ ਲੱਗਾ ਹੋਊਗਾ। ਜਿਹੜੇ ਬਹੁਤ ਸਾਰੇ ਪਰਿਵਾਰ ਚਾਹੁੰਦੇ ਕਿ ਚੇਅਰਾਂ ਨਹੀਂ ਲੈਣੀਆਂ, ਚਾਰ ਚੇਅਰਾਂ ਹੁਣ ਇੱਕ ਸਾਈਡ ਤੇ ਬੈਂਚ ਲੱਗਾ ਹੋਵੇ। ਸੋ ਸੋਲਿਡ ਵੁੱਡ ਦਾ ਟੇਬਲ ਚਾਰ ਚੇਅਰਾਂ ਦੇ ਨਾਲ ਸਾਈਡ ਦੇ ਉੱਪਰ ਬੈਂਚ ਬਣਿਆ ਹੋਇਆ ਸਾਡੀ ਸਿਟਿੰਗ ਦੇ ਲਈ। ਇਹ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਜਿਹਦੀ ਰੈਗੂਲਰ ਕੀਮਤ 1200-1300 ਸੀ। ਜਿੰਨੇ ਵੀ ਪਰਿਵਾਰ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲੱਸ 4 ਚੇਅਰ ਦੇ ਨਾਲ ਬੈਂਚ ਸਿਰਫ 399 ਵਿੱਚ 399 ਦਰਜ ਦੇ ਵਿੱਚ ਦਿੱਤਾ ਜਾਊਗਾ ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਮਿਲੂਗਾ ਤੇ

0: ਕੀਤਾ ਸੀ ਟੋਮਕਨ ਰੋਡ 6685 ਟੋਮਕਨ ਰੋਡ ਹੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕੈਂਡ ਸੇਲ ਸੇਲ ਸੇਲ ਬਾਜੀ
1: ਜ਼ਰੂਰ ਪਹੁੰਚੋ ਤੁਸੀਂ ਔਰ ਅੱਜ ਪਹੁੰਚੋ ਕੱਲ ਪਹੁੰਚੋ ਪੂਰਾ ਵੀਕਐਂਡ ਪਹੁੰਚੋ 6685 ਟੋਮਕਨ ਰੋਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੇਲ ਇਹ ਗੁਲਗੁਲਿਆਂ ਦਾ ਮੀਂਹ ਆ ਔਰ ਪੰਜਾਬੀ ਲਹਿਰਾਂ ਕਰਕੇ ਪੈ ਰਿਹਾ ਗ੍ਰੈਂਡ ਹੋਮ ਫਰਨੀਚਰ ਤੇ ਜ਼ਰੂਰ ਪਹੁੰਚੋ ਅਸੀਂ ਬੜੀ ਜਲਦ ਤੁਹਾਨੂੰ ਕੁਝ ਹੋਰ ਅਟਰੈਕਟਿਵ ਡੀਲ ਜਿਹੜੀਆਂ ਉਹ ਪ੍ਰਭ ਹੋਣੀ ਤੇ ਸੁੱਖ ਭਾਜੀ ਲੈ ਕੇ ਹਾਜ਼ਰ ਹੋਣਗੇ ਤੇ ਥੈਂਕ ਯੂ ਵੈਰੀ ਮੱਚ ਸਰ ਪ੍ਰੋਗਰਾਮ ਪੰਜਾਬੀ ਲਹਿਰਾਂ ਕਮਾਲ ਹੋ ਗਈ ਯਾਰ ਜਿਉਂ ਪ੍ਰੋਗਰਾਮ ਸ਼ੁਰੂ ਕੀਤਾ ਤੁਸੀਂ ਇੰਨੀਆਂ ਲਾਈਨਾਂ ਬਿਜ਼ੀ ਕਰਤੀਆਂ ਮੈਂ ਕੋਈ ਗਾਣਾ ਹੀ ਨਹੀਂ ਲਾਇਆ ਨਾਟ ਈਵਨ ਸਿੰਗਲ ਗਾਣਾ ਜਦੋਂ ਤੋਂ ਹਸਤਿੰਦਰ ਦੇ ਗਾਣੇ ਤੋਂ ਬਾਅਦ ਕਾਲ ਤੇ ਕਾਲ ਕਾਲ ਤੇ ਕਾਲ ਕਾਲ ਤੇ ਕਾਲ ਇਹ ਪੰਜਾਬੀ ਲਹਿਰਾਂ ਦਾ ਕ੍ਰਿਸ਼ਮਾ ਸਾਡੇ ਲਿਸਨਰ ਇੰਨੇ ਪਿਆਰੇ ਆ ਤੁਸੀਂ ਵੀ ਪੰਜਾਬੀ ਲਹਿਰਾਂ ਨੂੰ ਅਗਰ ਕੋਈ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਸਾਡੇ ਕੋਲ ਹੁਣ ਵੀਕਐਂਡ 'ਤੇ ਵੀ ਸ਼ੋਅਜ਼ ਹੈ ਸਵੇਰੇ 6 ਤੋਂ ਲੈ ਕੇ 8 ਵਜੇ ਤੱਕ ਤੁਸੀਂ ਇੰਜੋਏ ਕਰੋਗੇ ਪ੍ਰਭ ਸੰਧੂ ਦੇ ਨਾਲ ਪੰਜਾਬੀ ਲਹਿਰਾਂ ਖਬਰਾਂ ਹੋਣਗੀਆਂ ਪੰਜਾਬ ਤੋਂ ਸਿੱਧੀਆਂ ਕੱਲ੍ਹ ਨੂੰ ਸ਼ਾਮ ਨੂੰ ਇੱਕ ਸ਼ੋਅ ਮੈਂ ਜ਼ਿਕਰ ਕਰਦਿਆਂ ਰੰਗ ਪੰਜਾਬੀ ਰੰਗ ਚਮਕੌਰ ਸਿੰਘ ਫੂਲੇ ਵਾਲੀਆਂ ਲੈ ਕੇ ਪੇਸ਼ ਹੁੰਦੇ ਆ ਰਾਤ ਨੂੰ 11 ਤੋਂ 12 ਵਜੇ ਤੱਕ ਸੰਡੇ ਵਾਲੇ ਦਿਨ ਸ਼ਾਮ ਨੂੰ 8 ਤੋਂ ਲੈ ਕੇ 7 ਤੋਂ 8 ਤੱਕ ਪ੍ਰੋਗਰਾਮ ਹੁੰਦਾ ਤਾਰੇ ਸਿਤਾਰੇ ਬਹੁਤ ਵਧੀਆ ਪ੍ਰੋਗਰਾਮ ਮਿਸਟਰ ਭੰਡਾਰੀ ਪੇਸ਼ ਕਰਦੇ ਆ ਆਉਣ ਵਾਲੇ ਦਿਨਾਂ 'ਚ ਅਸੀਂ ਕੁਝ ਹੋਰ ਨਵੇਂ ਪ੍ਰੋਗਰਾਮ ਤੁਹਾਡੇ ਵਾਸਤੇ ਇੰਟਰੋਡਿਊਸ ਕਰ ਰਹੇ ਹਾਂ ਗੈਟ ਰੈਡੀ ਫਾਰ ਦੈਟ ਅਤੇ ਤੁਸੀਂ ਪੰਜਾਬੀ ਲਹਿਰਾਂ ਦੀ ਟੀਮ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਹੈੱਡ ਆਫਿਸ ਨਾਲ 647-504-1557 'ਤੇ ਕਾਲ ਕਰ ਸਕਦੇ ਹੋ ਜੇ ਤੁਸੀਂ ਖੁਦ ਪ੍ਰੋਡਿਊਸਰ ਬਣਨਾ ਚਾਹੁੰਦੇ ਹੋ ਰੇਡੀਓ ਦੇ ਬੜੀ ਤਕੜੀ ਇੰਡਸਟਰੀ ਆ ਇਹ ਦੇਖੋ ਜਿਹੜੀ ਨਾ ਉੱਤਰੀ ਅਮਰੀਕਾ ਵਿੱਚ ਸਭ ਤੋਂ ਵੱਧ ਇਫੈਕਟਿਵ ਜੇ ਕੋਈ ਐਡਵਰਟਾਈਜ਼ਮੈਂਟ ਆ ਤਾਂ ਉਹ ਰੇਡੀਓ ਦੀ ਆ ਚਾਹੇ ਕੋਈ ਰੇਡੀਓ ਆ ਮੈਂ ਨਹੀਂ ਕਹਿੰਦਾ ਇਕੱਲਾ ਪੰਜਾਬੀ ਲਹਿਰਾਂ ਹੀ ਆ ਕਿਸੇ ਰੇਡੀਓ 'ਤੇ ਕਰ ਲਓ ਤੁਸੀਂ ਕਿਸੇ ਪਲੈਟਫਾਰਮ 'ਤੇ ਕਰ ਲਓ ਤੁਹਾਡੀ ਗੱਲ ਘਰ ਘਰ ਕੰਨੋ ਕੰਨੀ ਪਹੁੰਚਦੀ ਆ ਅਤੇ ਇੱਕ ਵਾਰੀ ਫਿਰ ਤੁਹਾਨੂੰ ਮੈਂ ਤੁਸੀਂ ਅਗਰ ਲਿਆਉਣਾ ਚਾਹੁੰਦੇ ਹੋ ਪਨੀਰੀ ਤਾਂ ਮੈਂ ਤੁਹਾਨੂੰ ਸਰਬੱਤ ਫਾਰਮ ਦਾ ਨੰਬਰ ਦੇ ਰਿਹਾ ਇਸ ਵੀਕਐਂਡ 'ਤੇ ਵੱਖ ਵੱਖ ਜਿਹੜੇ ਬੂਟਿਆਂ ਦੀ ਪਨੀਰੀ ਲਿਆਓ ਜਿਹੜੀ ਵੀ ਤੁਹਾਨੂੰ ਕਹਿੰਦੇ ਨੇ ਕਿ ਖੁਸ਼ ਕਰ ਸਕਦੀ ਆ ਭਾਵੇਂ ਕਰੇਲੇ ਲਿਆਓ ਭਾਵੇਂ ਤੁਸੀਂ ਵੱਡਾ ਲਿਆਓ ਕੱਦੂ ਲਿਆਓ ਸਰਬੱਤ ਫਾਰਮ ਆਪਣੇ ਬ੍ਰੈਂਪਟਨ ਦੇ ਵਿੱਚ ਹੀ ਆ ਕੰਟਰੀ ਸਾਈਡ ਈਸਟ ਨੂੰ ਚਲੇ ਜਾਓ ਗੋਰ ਰੋਡ ਲੰਘ ਕੇ ਖੱਬੇ ਪਾਸੇ ਸਰਬੱਤ ਫਾਰਮ ਆ ਕਲਾਰਕਵੇ ਦੇ ਨਾਲ ਜਸਵਿੰਦਰ ਸਰਾਂ ਦੇ ਨਾਲ ਗੱਲ ਕਰ ਲਓ 416-819-5540 416-819-5540 ਤੁਸੀਂ ਸਰਬੱਤ ਫਾਰਮ 'ਤੇ ਜਾ ਸਕਦੇ ਹੋ ਕਾਲਾਂ ਫਿਰ ਲੈ ਲਈਏ ਚਲੋ ਆਉਣ ਦਿਓ ਹੋਰ ਜੀ ਵੈਲਕਮ ਅਗਲੀ ਕਾਲ ਲੈਂਦੇ ਹਾਂ 6601 ਜੀ ਵੈਲਕਮ
2: ਪਾਨ ਮਲਿਕ ਬੋਲ ਰਹਾ ਹੂੰ ਸਰ ਮੈਂ ਆਪਕਾ ਬਹੁਤ ਬੜਾ ਫੈਨ ਹੂੰ ਪੰਜਾਬੀ ਲਹਿਰੇ ਮੈਂ ਸਾਰੇ ਪ੍ਰੋਗਰਾਮ ਛੋੜ ਕੇ ਪੰਜਾਬੀ ਲਹਿਰੇ ਸੁਣਤਾ ਹੂੰ
1: ਕਿਆ ਬਾਤ ਹੈ ਸ਼ੁਕਰੀਆ ਸਰ ਸੋ ਨਾਈਸ ਆਫ ਯੂ ਬਹੁਤ ਆਪਕੀ
2: ਯੇ ਜਾਦੂ ਜੋ ਹੈ ਪ੍ਰੋਗਰਾਮ ਮੈਂ ਨਹੀਂ ਹੈ ਯੇ ਆਪਕੀ ਨਵੀਂ ਕੀ ਆਵਾਜ਼ ਮੈਂ ਜਾਦੂ ਹੈ ਸਰ
1: ਨਹੀਂ ਯੇ ਜਾਦੂ ਤੋ ਆਪ ਸੁਣਨੇ ਵਾਲੋ ਕੀ ਜੋ ਦਿਲ ਹੈ ਉਸਮੇ ਹੈ ਹਮਾਰਾ ਤੋ ਉਹ ਕਹਤੇ ਹੈ ਕਿ ਹਮਾਰਾ ਤੋ ਇਤਨਾ ਹੈ ਕਿ ਆਪ ਹਮ ਪੇ ਛਾ ਗਏ ਹਮ ਜ਼ਮਾਨੇ ਪੇ ਛਾ ਗਏ
2: ਹਾਏ ਹਾਏ ਹਾਏ ਜੋ ਜੋ ਟੋਪਿਕ ਆਪ ਲੈ ਕੇ ਆਤੇ ਹੈ ਖਾਲਸਤਨ ਸੋਸ਼ਲ ਮੁਆਸ਼ਰੇ ਕੇ ਲੀਏ ਹਮਾਰੀ ਸਾਊਥ ਏਸ਼ੀਅਨ ਪੰਜਾਬੀ ਕਮਿਊਨਿਟੀਜ਼ ਵਗੈਰਾ ਹਮਾਰੇ ਲੀਏ ਬਹੁਤ ਜ਼ਰੂਰੀ ਹੈ ਔਰ ਬੜਾ ਇਨਸੇ ਮੈਂ ਸਿੱਖਤਾ ਹੂੰ ਔਰ ਬੜਾ ਮੈਂ ਐਪਰੀਸ਼ੀਏਟ ਕਰਤਾ ਹੂੰ ਸਰ ਥੈਂਕ ਯੂ ਵੈਰੀ ਮਚ ਸਰ
1: ਕੁਛ ਕੋਈ ਸ਼ੇਰ ਓ ਸ਼ਾਇਰੀ ਸੁਣਾ ਦੇਵੇ ਕੁਛ ਨਹੀਂ ਸੁਣਾਉਣਾ
2: ਸਰ ਜੀ ਸ਼ੇਰ ਓ ਸ਼ਾਇਰੀ ਜੀ ਮੈਂ ਬਸ ਇੱਕ ਸ਼ੇਰ ਹੈ ਕਿ ਇੱਕ ਨਜ਼ਮ ਸੁਣਾ ਦਿੱਤਾ ਹੂੰ

0: को
1: सुना दो
0: कि जख्मी दुश्मन हैरत में है, जख्मी दुश्मन हैरत में है, उसको शायद खबर नहीं थी, ऐसे भी हो सकता है।
1: क्या बात है,
0: आसमान पे रब है उसका और सदाएं यारों की, आस पास शक्लें हैं उसके लहू लुहान सवारों की, और खेल जरा होनी के देखो और जफा गद्दारों की, पता के बदले मौत मिली उसे घर से दूर दयारों की।
1: क्या बात है, क्या बात है, बहुत अच्छा।
0: थैंक यू सर,
1: थैंक यू सर, अल्लाह हाफिज, अल्लाह हाफिज, अल्लाह हाफिज। सो नाइस ऑफ यू प्रोग्राम पे अभी लगा 6839।
2: हाँ जी संधू साहब, की हाल है?
1: बल्ले बल्ले जी, बल्ले बल्ले, तुसी दसो।
2: मैं सोन हीर बोलदा।
1: हाँ जी सोन साहब, क्या हाल है, तगड़े हो?
2: हाँ तगड़े, थोड़े अर्गे ही
1: हाँ। बल्ले बल्ले बल्ले, चक दो फटे फिर। सोन साहब, हीर साहब
2: पछाण लिया?
1: हाँ बल्ले, क्यों नहीं पछाण लिया, क्यों नहीं पछाणना, पुराने बिल्डिंग क्यों भाई?
2: अज यार, अज यार रेडियो ते आए आ,
1: कदे वेस्टर्न गुरुद्वारे, कदे मार्टन, कदे किथे नहीं आपां मिले। हीर साहब हर थां ते तुहाडी साडी प्यार भरी मुलाकातां हुंदियां रहियां, ते तुसीं इज्जत मान
2: विच वी असीं तां।
1: हां
2: ਮੈਨੂੰ
1: ਪਤਾ ਜੀ, ਮੋਹਨ ਜੀ ਨੂੰ ਵੀ ਚੰਗੀ ਤਰ੍ਹਾਂ, ਤੁਹਾਨੂੰ ਵੀ ਚੰਗੀ ਤਰ੍ਹਾਂ। ਤੁਸੀਂ ਹੀਰ ਫੈਮਿਲੀ ਸਾਡੇ ਪਰਿਵਾਰ ਦੇ ਬੜਾ ਨੇੜੇ ਆ, ਬਹੁਤ ਸ਼ਾਬਾਸ਼।
2: ਹੋਰ ਮੁੰਡੇ ਦੇ ਮੈਂ ਸੁਣਦਾ ਹੁੰਦਾ ਪ੍ਰੋਗਰਾਮ, ਬਹੁਤ ਵਧੀਆ ਪ੍ਰੋਗਰਾਮ।
1: ਬਿਲਕੁਲ ਜੀ, ਥੈਂਕ ਯੂ ਵੈਰੀ ਮਚ, ਬਹੁਤ ਵਧੀਆ, ਬਹੁਤ ਵਧੀਆ।
2: ਤੇ ਉਹਦੇ ਆਵਾਜ਼ ਦੇ ਵਿੱਚ ਕੋਈ ਨੁਕਸ ਨਹੀਂ, ਕੋਈ ਕਹਿ ਨਹੀਂ ਸਕਦਾ ਉਹ ਮੁੰਡਾ ਇੱਥੇ ਦਾ ਆ।
1: ਵੈਰੀ ਗੁੱਡ ਜੀ ਹੀਰ ਸਾਹਿਬ, ਥੈਂਕ ਯੂ, ਬਿਲਕੁਲ ਮੁੰਡਾ ਕਹਿੰਦੇ।
2: ਮੈਂ ਉਹਨੂੰ ਵੀ ਸ਼ਾਬਾਸ਼ ਦਿੰਦਾ ਹੁੰਦਾ,
1: ਬਿਲਕੁਲ
2: ਤੁਹਾਨੂੰ ਵੀ ਸ਼ਾਬਾਸ਼ ਦਿੰਦਾ।
1: ਥੈਂਕ ਯੂ ਵੈਰੀ ਮਚ ਸਰ, ਸੋ ਨਾਈਸ ਆਫ ਯੂ ਪ੍ਰੋਗਰਾਮ ਪੰਜਾਬੀ ਲੀਰਾ। ਪੰਜਾਬੀ ਲਹਿਰਾਂ, ਇਸ ਤੋਂ ਪਹਿਲਾਂ ਕਿ ਗੀਤ ਸੁਣੀਏ, ਅਸੀਂ ਸਾਡੇ ਪ੍ਰਾਊਡ ਸਪਾਂਸਰ ਮੈਡਮ ਸਿਮਰਨ ਸੈਣੀ ਜੀ ਨਾਲ ਗੱਲਬਾਤ ਕਰਾਂਗੇ, ਪਰ ਥੋੜ੍ਹਾ ਗੀਤ ਵੀ ਸੁਣ ਲਈਏ।

0: ਬਈ ਵਾਹ ਜੋੜੀਆਂ ਜਗ ਥੋੜੀਆਂ ਨਰਲ ਬਥੇਰੇ ਜੋੜੀਆਂ ਤਾਂ ਬਹੁਤ ਗਾਉਂਦੀਆਂ ਪਰ ਮੁਹੰਮਦ ਸਦੀਕ ਰਣਜੀਤ ਕੌਰ ਦੀ ਜਿਹੜੀ ਜੋੜੀ ਆ ਨਾ ਇਹਦੇ ਨਾਲ ਦੀ ਜੋੜੀ ਬਹੁਤ ਘੱਟ ਹੈ। ਤਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਸਾਡੇ ਪ੍ਰਾਊਡ ਸਪੋਂਸਰ ਆਲ ਕਾਇੰਡ ਇੰਸ਼ੋਰੈਂਸ ਤੋਂ ਮੈਡਮ ਸਿਮਰਨ ਸੈਣੀ ਜੀ 416-994-72-72 ਔਰ ਬਹੁਤ ਹੀ ਹਾਈਲੀ ਕੁਆਲੀਫਾਈਡ ਵੈਲ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਡਿਲੀਵਰੀ ਹੈ ਗੱਲਬਾਤ ਦੀ ਅਤੇ ਨਾਲ ਦੀ ਨਾਲ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਹੋਰ ਅੱਗੇ ਵਧਾਉਣ ਦੀ ਖੂਬੀ ਸੋ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਸਿਮਰਨ ਸੈਣੀ ਸਾਡੇ ਪ੍ਰਾਊਡ ਸਪੋਂਸਰ ਨੇ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ। ਤੋ ਇੱਕ ਇੰਟਰਵਿਊ ਉਹਨਾਂ ਦੇ ਨਾਲ ਤੁਹਾਡੇ ਵਾਸਤੇ ਬੜੀ ਇਨਫੋਰਮੇਟਿਵ ਗੱਲਬਾਤ ਹੈ। ਨੰਬਰ ਹੈ 416-994-72-72। ਸਿਮਰਨ ਜੀ ਵੈਲਕਮ ਟੂ ਦਾ ਸ਼ੋ।
1: ਥੈਂਕ ਯੂ ਸੁੰਦਰਪਾਲ ਜੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
0: ਵੈਰੀ ਗੁੱਡ ਈਵਨਿੰਗ, ਬੜੇ ਲੰਬੇ ਸਮੇਂ ਤੋਂ ਬਾਅਦ ਮੈਨੂੰ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ ਔਰ ਅੱਜ ਇੰਨਾ ਬਿਜ਼ੀ ਰਿਹਾ ਸ਼ੋਅ ਕਿ ਇੱਕ ਸੈਕਿੰਡ ਵੀ ਲਾਈਨ ਨਹੀਂ ਕੱਟੀ ਤੇ ਮੈਂ ਇੱਕੋ ਸਿਰਫ ਇੱਕ ਗਾਣਾ ਲਾਇਆ 6 ਵਜੇ ਤੋਂ ਲੈ ਕੇ 8 ਵਜੇ ਤੱਕ।
1: ਕਿਉਂਕਿ ਹੁਣ ਤੁਹਾਡੇ ਲਿਸਨਰ ਤੁਹਾਨੂੰ ਯਾਦ ਕਰਦੇ ਨੇ, ਬਟ ਤੁਸੀਂ ਕਦੀ ਇੰਡੀਆ ਦੀ ਫੇਰੀ ਤੇ ਚਲੇ ਜਾਂਦੇ ਹੋ, ਕਦੀ ਤੁਸੀਂ ਕਿਤੇ ਘੁੰਮਣ ਚਲੇ ਜਾਂਦੇ ਹੋ, ਫਿਰ ਤੁਸੀਂ ਟਾਈਮ ਨਹੀਂ ਕੱਢਦੇ, ਫਿਰ ਸਾਰਿਆਂ ਨੇ ਲਾਈਨਸ ਤੇ ਬਿਜ਼ੀ ਕਰਨੀਆਂ ਹੋਈਆਂ ਨਾ, ਫਿਰ ਤੁਸੀਂ ਆਉਂਦੇ ਇੰਨੇ ਚਿਰ ਬਾਅਦ ਹੈਗੀ ਹੋ, ਫਿਰ ਉਹ ਤੇ ਉਹਨਾਂ ਨੇ ਇੰਨਾ ਕੁ ਤੇ ਪਿਆਰ ਆਪਣਾ ਤੁਹਾਨੂੰ ਦੱਸਣਾ ਹੀ ਹੈ ਨਾ
0: ਜੀ। ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ। ਔਰ ਤੇ ਅੱਜ ਕਿਉਂਕਿ ਇੰਸ਼ੋਰੈਂਸ ਜਿਹੜੀ ਹੈ ਨਾ ਬੜੀ ਜ਼ਰੂਰੀ ਹੈ ਔਰ ਇਕੱਲੀ ਇੰਸ਼ੋਰੈਂਸ ਨਹੀਂ ਹੈ, ਸਿਮਰਨ ਸੈਣੀ ਦੇ ਕੋਲ ਤੁਹਾਡੀ ਫੁੱਲੀ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਦਾ ਇੰਤਜ਼ਾਮ ਆ। 20 ਮੈਰੀ ਟਾਈਮ ਤੇ ਇਹਨਾਂ ਦਾ ਆਫਿਸ ਹੈ, ਸੁਣਦੇ ਅੱਜ ਕਿ ਉਹ ਸਾਡੇ ਵਾਸਤੇ ਕੀ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਏ। ਜੀ ਵੈਲਕਮ
1: ਜੀ ਸਿੰਦਰਪਾਲ ਜੀ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫਾਈਨੈਂਸ਼ੀਅਲ ਪਲੈਨਿੰਗ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹਦੇ 'ਚ ਇਹ ਨਹੀਂ ਹੈ ਕਿ ਆਪਣੇ ਕੋਲ ਬਹੁਤ ਜ਼ਿਆਦਾ ਐਸੈਟ ਹੋਣ ਜਾਂ ਆਪਾਂ ਬੜੇ ਪੁਰਾਣੇ ਇੱਥੇ ਆਈਏ ਹੋਈਏ ਤਾਂ ਅਸੀਂ ਇਹਨਾਂ ਚੀਜ਼ਾਂ ਬਾਰੇ ਸੋਚਣਾ ਹੈਗਾ। ਸੋ ਫਾਈਨੈਂਸ਼ੀਅਲ ਪਲੈਨਿੰਗ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਕਿਤੇ ਵੀ ਲਾਈਫ ਸ਼ੁਰੂ ਕਰਦੇ ਹੋ, ਚਾਹੇ ਤੁਸੀਂ ਇੱਥੇ ਐਜ਼ ਆ ਇਮੀਗ੍ਰੈਂਟ ਆ ਰਹੇ ਹੋ, ਚਾਹੇ ਤੁਸੀਂ ਇੱਥੇ 10-20 ਸਾਲ ਪੁਰਾਣੇ ਹੋ ਗਏ ਹੋ, ਜਾਂ ਤੁਸੀਂ ਇੱਥੇ ਬੜੇ ਬਿਜ਼ਨਸ ਅਸਟੈਬਲਿਸ਼ ਕਰ ਲਏ ਨੇ, ਹਰ ਇੱਕ ਪਰਸਨ ਦੇ ਲਈ ਜਿਹੜੇ ਪਹਿਲੇ ਕੁਝ ਇੱਕ ਸਟੈਪ ਹੈਗੇ ਨੇ ਉਹ ਬੜੇ ਜ਼ਰੂਰੀ ਹੁੰਦੇ ਨੇ ਇੱਕ ਪ੍ਰੋਪਰ ਪਲੈਨਿੰਗ ਦੇ ਲਈ। ਸੋ ਇਹ ਨਾ ਸੋਚੋ ਕਿ ਮੈਂ ਤੇ ਅਜੇ ਨਵਾਂ ਆਇਆ, ਮੈਂ ਵਰਕ ਪਰਮਿਟ ਤੇ ਆ, ਮੈਨੂੰ ਅਜੇ ਕੀ ਜ਼ਰੂਰਤ ਹੈ, ਕੋਈ ਗੱਲ ਨਹੀਂ। ਅਗਰ ਤੁਸੀਂ ਅਰਲੀ ਸਟੈਪ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਚੁੱਕਦੇ ਹੈਗੇ ਹੋ ਤੇ ਆਉਣ ਵਾਲੀ ਲਾਈਫ ਤੁਹਾਡੀ ਜਿਹੜੀ ਆ ਉਹ ਸੁਖਾਲੀ ਹੋ ਜਾਂਦੀ ਹੈ। ਹੁਣ ਜਿਹੜੇ ਨਵੀਂ ਇੱਥੇ ਆਏ ਹੋਏ ਲੋਕ ਨੇ ਉਹਨਾਂ ਨੂੰ ਮੈਂ ਇੱਕ ਚੀਜ਼ ਜ਼ਰੂਰ ਸੁਜੈਸਟ ਕਰੂੰਗੀ, ਹਰ ਇੱਕ ਪਰਸਨ ਆਪਣਾ TFSA ਅਕਾਊਂਟ ਜ਼ਰੂਰ ਓਪਨ ਕਰੋ, ਟੈਕਸ ਫ੍ਰੀ ਸੇਵਿੰਗ ਅਕਾਊਂਟ, ਬਿਕਾਜ਼ ਉਹਦੇ 'ਚ ਜੋ ਵੀ ਤੁਹਾਡੀ ਸੇਵਿੰਗ ਮੰਥਲੀ $50 ਨੇ, $100 ਹੈ, $200, ਜੋ ਵੀ ਤੁਸੀਂ ਮੰਥਲੀ ਆਰਾਮ ਨਾਲ ਕੱਢ ਕੇ ਸਾਈਡ ਤੇ ਸੇਵ ਕਰ ਸਕਦੇ ਹੋ, ਜ਼ਰੂਰ ਸੇਵ ਕਰੋ, ਕਿਉਂਕਿ ਉਹਦੇ ਤੇ ਜੋ ਵੀ ਤੁਹਾਨੂੰ ਰਿਟਰਨ ਆਏਗੀ ਟੈਕਸ ਫ੍ਰੀ ਆ, ਹੌਲੀ ਹੌਲੀ ਬੜੀ ਅੱਛੀ ਅਮਾਊਂਟ ਸੇਵ ਹੋ ਜਾਣੀ ਹੈ। ਜਿਹਨਾਂ ਨੇ ਜੇ ਘਰ ਲੈਣੇ ਨੇ ਉਹ ਆਪਣਾ ਫਸਟ ਹੋਮ ਸੇਵਿੰਗ ਅਕਾਊਂਟ ਜ਼ਰੂਰ ਖੋਲਣ, ਉਹਦੇ 'ਚ ਸੇਵਿੰਗ ਕਰਨ। ਜਿਹੜੇ ਲੋਕ ਸੈਟਲਡ ਹੋ ਚੁੱਕੇ ਨੇ, ਜਿਹਨਾਂ ਨੂੰ ਪਤਾ ਹੈ ਲਾਇਬਿਲਿਟੀਜ਼ ਨੇ, ਉਹਨਾਂ ਕੋਲ ਤੇ ਕੋਈ ਆਪਸ਼ਨ ਹੀ ਨਹੀਂ। ਉਹਨਾਂ ਨੂੰ ਤਾਂ ਮੈਂ ਕਹਿੰਦੀ ਨਹੀਂ ਹੁੰਦੀ ਕਿ ਹਾਂਜੀ ਜੀ ਤੁਸੀਂ ਇਹ ਕਰਵਾਓ ਤੇ ਨਾ ਕਰਵਾਓ, ਉਹਨਾਂ ਦੇ ਲਈ ਕੋਈ ਆਪਸ਼ਨ ਦੇਣ ਲਈ ਹੈਗੀ, ਉਹਨਾਂ ਕੋਈ ਐਕਸਕਿਊਜ਼ ਨਹੀਂ ਹੈਗਾ ਕਿ ਹਾਂਜੀ ਆਪਣੇ ਕੋਲ ਲਾਈਫ ਇੰਸ਼ੋਰੈਂਸ ਕਰਾਉਣ ਲਈ ਟਾਈਮ ਨਹੀਂ ਹੈ, ਸਾਡੇ ਕੋਲ ਮਨੀ ਨਹੀਂ ਹੈ, ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਐਕਸਕਿਊਜ਼ ਤੁਸੀਂ ਨਹੀਂ ਲੈ ਸਕਦੇ, ਬਿਕਾਜ਼ ਤੁਹਾਡੇ ਉੱਪਰ ਮੌਰਗੇਜਿਸ ਨੇ, ਅਗਰ ਤੁਸੀਂ ਮੈਰਿਡ ਹੋ, ਫੈਮਿਲੀ ਰਿਸਪੋਂਸੀਬਿਲਟੀਜ਼ ਨੇ, ਤੁਹਾਨੂੰ ਹੈਵ ਟੂ ਹੈਵ ਜਿਹੜੀ ਆਪਣੀ ਪ੍ਰੋਪਰ ਪਲੈਨਿੰਗ ਕਰਨੀ ਪੈਣੀ ਹੈ, ਇੰਸ਼ੋਰੈਂਸ ਕਰਵਾਉਣੀ ਪੈਣੀ ਹੈ, ਆਪਣੀਆਂ ਵਿਲਸ ਬਣਾਉਣੀਆਂ ਪੈਣੀਆਂ ਨੇ, ਆਪਣੀਆਂ ਪਾਵਰ ਆਫ ਅਟਰਨੀ ਬਣਾਉਣੀਆਂ ਪੈਣੀਆਂ ਨੇ। ਹੁਣ ਅਗਰ ਕੀ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਹੁਣ ਜਦੋਂ ਕਿਸੇ ਪਰਸਨ ਨੂੰ ਕੋਈ ਮਿਸਹੈਪਨਿੰਗ ਹੋਣੀ ਹੈ ਉਦੋਂ ਸਾਨੂੰ ਕਿਹੜਾ ਫੋਨ ਕਰਕੇ ਆਉਣੀ ਹੈ ਕਿ ਹਾਂਜੀ ਪ੍ਰੋਬਲਮ ਆਉਣ ਲੱਗੀ ਆ ਜਾਈਏ ਜਾਂ ਨਾ ਆਈਏ, ਕਿ ਤੁਹਾਡੇ ਕੋਲ ਟਾਈਮ ਹੈਗਾ ਜਾਂ ਨਹੀਂ ਹੈਗਾ। ਤੋ ਜਿੱਥੇ ਅਸੀਂ ਬਾਕੀ ਚੀਜ਼ਾਂ ਲਈ ਟਾਈਮ ਕੱਢਦੇ ਹਾਂ, ਇਹਦੇ ਲਈ ਟਾਈਮ ਕੱਢਣਾ ਪੈਣਾ, ਟਾਈਮ ਕਦੇ ਵੀ ਕਿਸੇ ਕੋਲ ਨਹੀਂ ਹੁੰਦਾ। ਇੱਦਾਂ ਤਾਂ ਬੰਦਾ ਕਹੇ ਜੀ ਹਾਂਜੀ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ, ਤੋ ਫਿਰ ਤਾਂ ਸਾਹ ਲੈਣ ਦਾ ਵੀ ਟਾਈਮ ਨਹੀਂ ਹੈਗਾ। ਉਹ ਤੁਹਾਨੂੰ ਆਪਣੀ ਲਾਈਫ ਦੇ ਵਿੱਚੋਂ ਉਹ ਟਾਈਮ ਕੱਢਣਾ ਪੈਣਾ, ਬਿਕਾਜ਼ ਇਹ ਚੀਜ਼ਾਂ ਸਾਨੂੰ ਸੁਣ ਕੇ ਲੱਗਦਾ ਕਿ ਚਲੋ ਕੋਈ ਨੀ ਨੋਰਮਲ ਜੀ ਗੱਲ ਹੈ, ਬਟ ਜਿਹਨਾਂ ਸਾਹਮਣੇ ਇਸ ਤੇ ਚੀਜ਼ਾਂ ਵਾਪਰਦੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖੋ, ਇੱਕ ਸਿੰਪਲ ਵਿਲ ਜਿਹੜੀ ਤੁਸੀਂ ਨਹੀਂ ਬਣਾਈ ਹੁੰਦੀ ਬਾਅਦ ਵਿੱਚ ਫੈਮਿਲੀ ਦੀ ਲਾਈਫ ਨੂੰ ਕਿੰਨਾ ਕੰਪਲੀਕੇਟਡ ਕਰ ਦਿੰਦੀ ਹੈ। ਵਿਦਆਊਟ ਫਾਈਨੈਂਸ਼ੀਅਲ ਪਲੈਨਿੰਗ ਅਗਰ ਪਰਸਨ ਚਲਾ ਜਾਂਦਾ ਹੈਗਾ, ਜਿਹਨਾਂ ਦੇ ਐਸੈਟ ਨੇ, ਜਿਹਨਾਂ ਦੇ ਬਿਜ਼ਨਸ ਨੇ, ਜਿਹਨਾਂ ਨੇ ਇੱਥੇ ਕੋਈ 2, 4, 6, 10 ਪ੍ਰੋਪਰਟੀਜ਼ ਲਈਆਂ ਹੋਈਆਂ ਨੇ, ਉਹ ਅਗਰ ਇਹ ਚੀਜ਼ ਨੂੰ ਪਲਾਨ ਕੀਤੇ ਬਿਨਾਂ ਜਾਂਦੇ ਨੇ, ਉਹ ਪਿੱਛੇ ਇੰਨਾ ਵੱਡਾ ਮੈਸ ਕ੍ਰੀਏਟ